0044-617-1677 ਹੈਗਾ ਉਹੀ ਆ, ਬਸ ਪੰਜਾਬੀ 'ਚ ਅਤੇ ਅੰਗਰੇਜ਼ੀ 'ਚ ਫਰਕ ਹੈ। 93-56-0-344 ਇਸ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ। ਸੋ ਅੱਜ ਦਾ ਵਿਸ਼ਾ, ਅੱਜ ਆਪਾਂ ਸੋਮਵਾਰ ਦਾ ਦਿਨ ਆ ਅਤੇ ਆਪਾਂ ਗਾਰਡਨਿੰਗ ਦੇ ਉੱਤੇ ਵੀ ਗੱਲ ਕਰਦੇ ਹੁੰਦੇ ਹਾਂ ਅਤੇ ਖਾਸ ਤੌਰ ਦੇ ਉੱਤੇ ਜਦੋਂ ਹੁਣ ਮੌਸਮ ਦੇ ਵਿੱਚ ਆਪਾਂ ਨੂੰ ਲੱਗਾ ਕਿ ਥੋੜ੍ਹਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ, ਦਿਨ ਖੁੱਲ੍ਹ ਗਏ ਨੇ, ਥੋੜ੍ਹੀ ਥੋੜ੍ਹੀ ਧੁੱਪ ਜਿਹੜੀ ਆ ਉਹ ਹੁਣ ਜ਼ਮੀਨ ਦੇ ਉੱਤੇ ਪੈਣੀ ਸ਼ੁਰੂ ਹੋ ਗਈ ਹੈ ਅਤੇ ਧਰਤੀ ਦਾ ਤਾਪਮਾਨ ਥੋੜ੍ਹਾ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋ ਗਿਆ। ਹਾਲਾਂਕਿ ਹਾਲੇ ਮੀਂਹਾਂ ਦਾ ਕੋਈ ਪਤਾ ਨਹੀਂ, ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਮੈਲਬਨ ਦਾ ਮੌਸਮ ਇੱਦਾਂ ਦਾ ਵੀ ਮੀਂਹ ਨੇਰੀ ਕਿਸੇ ਵੇਲੇ ਵੀ, ਸੋ ਇਹ ਉਹ ਵਾਲੇ ਦਿਨ ਮੰਨੇ ਜਾਂਦੇ ਨੇ। ਪਰ ਫਿਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਗਾਰਡਨ ਨੂੰ ਲੈ ਕੇ ਤੁਸੀਂ ਕਰ ਸਕਦੇ ਹੋ। ਇਹ ਤਾਂ ਹੋ ਗਈ ਗਾਰਡਨਿੰਗ ਦੀ ਗੱਲ, ਅਤੇ ਨਾਲ ਦੀ ਨਾਲ ਜਿਹੜੀ ਦੂਸਰੀ ਆਪਾਂ ਗੱਲਬਾਤ ਅੱਜ ਛੋਣੀ ਆ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਅਤੇ ਗਾਰਡਨਿੰਗ ਦੇ ਨਾਲ ਵੀ ਤੁਸੀਂ ਰਿਲੇਟ ਕਰ ਸਕਦੇ ਹੋ। 100% ਨਹੀਂ ਪਰ ਇੱਕ ਪੱਖ ਇਹ ਵੀ ਹੋ ਸਕਦਾ ਅੱਜ ਦੀ ਸਾਡੀ ਗੱਲਬਾਤ। ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਰਹੂਗਾ ਕਿ ਉਹ ਕਿਹੜੇ ਕੰਮਕਾਰ ਨੇ, ਕਿਹੜੇ ਕਾਰਜ ਨੇ ਜਿਹੜੇ ਤੁਸੀਂ ਪਹਿਲਾਂ ਕਰਨ ਦੇ ਵਿੱਚ ਬਹੁਤ ਫਨ ਮਹਿਸੂਸ ਕਰਦੇ ਹੋ, ਬਹੁਤ ਇੰਜੋਏ ਕਰਦੇ ਹੋ, ਭੱਜ ਭੱਜ ਕੇ ਕਰਦੇ ਹੋ, ਤੁਹਾਨੂੰ ਉਹ ਖੁਸ਼ੀ ਦਿੰਦੇ ਹੀ, ਅਤੇ ਹੁਣ ਉਹੀ ਕੰਮ ਤੁਹਾਨੂੰ ਬੋਝ ਲੱਗਣ ਲੱਗ ਪਏ ਨੇ। ਸੋ ਇਸ ਕਰਕੇ ਮੈਂ ਕਿਹਾ ਸੀ ਵੀ ਇਹ ਗਾਰਡਨਿੰਗ ਦੇ ਨਾਲ ਵੀ ਸੰਬੰਧਿਤ ਹੋ ਸਕਦਾ। ਸੋ ਹੋ ਸਕਦਾ ਕਿ ਇੱਕ ਸਮਾਂ ਤੁਹਾਨੂੰ ਗਾਰਡਨਿੰਗ ਬਹੁਤ ਵਧੀਆ ਲੱਗਦੀ ਹੋਵੇ, ਇੱਕ ਸਮਾਂ ਤੁਸੀਂ ਗਾਰਡਨਿੰਗ ਭੱਜ ਭੱਜ ਕੇ ਕਰਦੇ ਹੋ, ਤੁਸੀਂ ਇੱਕ ਦਿਨ ਵੀ ਨਾਂਗਾ ਨਾ ਪੈਣ ਦਿੰਦੇ ਹੋ ਗਾਰਡਨ ਦੇ ਵਿੱਚ ਜਾਣ ਤੋਂ, ਅਤੇ ਹੁਣ ਹੋ ਸਕਦਾ ਕਿ ਸਮਾਂ ਪਾ ਕੇ ਤੁਹਾਡਾ ਬਿਲਕੁਲ ਹੀ ਇੰਟਰਸਟ ਮਰ ਗਿਆ ਹੋਵੇ, ਹੁਣ ਤੁਸੀਂ ਬਿਲਕੁਲ ਜਾਣਾ ਹੀ ਨਾ ਪਸੰਦ ਕਰਦੇ ਹੋ, ਹੁਣ ਤੁਹਾਡਾ ਜੀ ਨਾ ਕਰਦਾ ਹੋਵੇ ਵੀ ਮੈਂ ਕੰਮ ਕਰਾਂ। ਸੋ ਖੈਰ ਇਹਦੇ ਕਾਰਨਾਂ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਕਿਉਂ ਹੁੰਦਾ, ਅਤੇ ਤੁਸੀਂ ਵੀ ਸਾਂਝ ਪਾਇਓ ਵੀ ਕਿਉਂ ਹੁੰਦਾ ਇੱਦਾਂ, ਅਤੇ ਫਿਲਹਾਲ ਯਾਦ ਕਰਿਓ ਅਤੇ ਬੜੇ ਸਾਰੇ ਪੱਖ ਹੋ ਸਕਦੇ। ਇੱਕ ਤਾਂ ਸਾਡੇ ਬਚਪਨ ਦੇ ਇੰਟਰਸਟ ਹੋ ਸਕਦੇ ਨੇ ਕਿ ਬਚਪਨ ਦੇ ਵਿੱਚ ਆਪਾਂ ਕੀ ਪਸੰਦ ਕਰਦੇ ਸੀ, ਜਾਂ ਫਿਰ ਸਾਡੇ ਮਾਂ ਪਿਓ ਕੀ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਆਪਾਂ ਕੀ ਪਸੰਦ ਕਰਦੇ ਸੀ, ਉਸ ਤੋਂ ਬਾਅਦ ਫਿਰ ਜਦੋਂ ਆਪਾਂ ਹੌਲੀ ਹੌਲੀ ਵੱਡੇ ਹੋਏ, ਜਵਾਨ ਹੋਏ, ਅਤੇ ਫਿਰ ਆਪਾਂ ਕਿਹੜੇ ਕੰਮ ਹੈ ਜਿਨ੍ਹਾਂ ਤੋਂ ਭੱਜਣਾ ਸ਼ੁਰੂ ਕਰ ਦਿੱਤਾ, ਉਸ ਤੋਂ ਬਾਅਦ ਫਿਰ ਜਵਾਨੀ 'ਚ ਕਿਹੜੇ ਕਿਹੜੇ ਕੰਮ ਜਿਹੜੇ ਆਪਾਂ ਵਧੀਆ ਪਸੰਦ ਕਰਦੇ ਸੀ, ਅਤੇ ਫਿਰ ਇੱਕ ਸਮਾਂ ਆਇਆ ਆਪਾਂ ਉਹ ਤੋਂ ਵੀ ਭੱਜਣਾ ਸ਼ੁਰੂ ਕਰ ਦਿੱਤਾ, ਅਤੇ ਫਿਰ ਇੱਥੇ ਆ ਜਾਂਦੇ ਆਪਾਂ ਕਿ ਬਾਹਰ ਆ ਕੇ ਕਿਹੜੇ ਕਿਹੜੇ ਕੰਮ ਆ ਜਿਹੜੇ ਆਪਾਂ ਬੜੇ ਇੰਟਰਸਟ ਦੇ ਨਾਲ ਕਰਦੇ ਰਹੇ, ਜਾਂ ਫਿਰ ਹਾਲੇ ਜਦੋਂ ਆਪਾਂ ਇਕੱਲੇ ਕਰ ਰਹੇ ਸਾਂ ਅਤੇ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਭੱਜ ਭੱਜ ਕੇ ਇੰਟਰਸਟ ਦੇ ਨਾਲ ਕਰਦੇ ਰਹੇ, ਅਤੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਇੱਕ ਤੋਂ ਦੋ ਹੋ ਗਏ, ਯਾਨੀ ਕਿ ਵਿਆਹੇ ਗਏ, ਅਤੇ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਨ੍ਹਾਂ ਤੋਂ ਆਪਾਂ ਭੱਜਣ ਲੱਗ ਪਏ, ਜਿਹੜੇ ਕਿ ਪਹਿਲਾਂ ਸਾਨੂੰ ਬਹੁਤ ਵਧੀਆ ਲੱਗਦੇ ਸੀ ਕੰਮ ਕਰਨੇ, ਚਾਹੇ ਮੇਲ ਚਾਹੇ ਫੇਲ ਚਾਹੇ ਫੀਮੇਲ। ਸੋ ਇਹ ਹਾਂ ਵੀ ਠੀਕ ਸੀ, ਮੇਲ ਚਾਹੇ ਫੇਲ ਫੀਮੇਲ ਹਾਂ, ਅਤੇ ਕਿਹੜੇ ਕਿਹੜੇ ਕੰਮ ਨੇ ਉਹ ਤੁਸੀਂ ਆਪਣੇ ਆਪਣੇ ਸੋਚੋ, ਕਿਹੜਾ ਵਾ ਜਿਹੜਾ ਤੁਹਾਨੂੰ ਇੱਦਾਂ ਦਾ ਲੱਗਦਾ। ਸੋ ਫਿਲਹਾਲ ਇੱਕ ਵਾਰੀ ਫਿਰ ਕਿ ਬੜਾ ਚਾਅ ਹੁੰਦਾ ਹੈ ਸਾਨੂੰ ਕਈ ਕੰਮ ਕਰਨ ਦਾ, ਅਤੇ ਹੁਣ ਆਪਾਂ ਕਹਿੰਦੇ ਹਾਏ ਉਹ ਰੱਬਾ ਆਹ ਕੰਮ ਕਿਤੇ ਕਰਨਾ ਨਾ ਪੈ ਜੇ, ਕਿਤੇ ਸਾਹਮਣੇ ਨਾ ਆ ਜੇ। ਇੱਕ ਐਗਜ਼ਾਮਪਲ ਆਪਾਂ ਲੈਂਦੇ ਹਾਂ, ਉਹ ਜਿੰਮ ਵੀ ਹੋ ਸਕਦਾ, ਕਿਉਂਕਿ ਇੱਕ ਸਮਾਂ ਆਪਾਂ ਜਿੰਮ ਜੁੰਮ ਜਾਣ ਦੇ ਬੜੇ ਸ਼ੌਕੀਨ ਹੁੰਦੇ ਹਾਂ, ਸਾਨੂੰ ਲੱਗਦਾ ਕਿ ਆਪਾਂ ਵਰਜਿਸ਼ ਕਰਨੀ ਆ, ਆਪਾਂ ਆਪਣਾ ਸਰੀਰ ਬਣਾਉਣਾ, ਆਪਾਂ ਆਪਣੇ ਆਪ ਨੂੰ ਸ਼ੇਪ ਦੇ ਕੇ ਰੱਖਣੀ ਆ, ਤੰਦਰੁਸਤ ਰੱਖਣਾ, ਭਾਰ ਨਹੀਂ ਵਧਣ ਦੇਣਾ, ਅਤੇ ਇੱਕ ਸਟੇਜ ਆਉਂਦੀ ਹੈ ਜਦੋਂ ਆਪਾਂ ਕਹਿੰਦੇ ਹਾਂ ਹਾਏ ਮਤਲਬ ਇਹ ਜਾਣਾ ਪੈਣਾ, ਇਹ ਮਜਬੂਰੀ ਬਣ ਗਿਆ, ਜਾਂ ਫਿਰ ਇੱਕ ਸਮਾਂ ਹੁੰਦਾ ਜਦੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਸ਼ੋਪਿੰਗ ਕਰਨਾ ਬਹੁਤ ਪਸੰਦ ਕਰਦੇ ਹਾਂ। ਸ਼ਾਇਦ ਉਹ ਸਮਾਂ ਉਹ ਵਾਲਾ ਹੋ ਸਕਦਾ ਵਾ ਜਦੋਂ ਸਾਡੇ ਕੋਲ ਪੈਸੇ ਇੰਨੇ ਨਹੀਂ ਹੁੰਦੇ, ਪਰ ਸਾਨੂੰ ਸ਼ੋਪਿੰਗ ਕਰਨੀ ਬੜੀ ਪਸੰਦ ਹੁੰਦੀ ਸੀ ਕਿ ਆਪਾਂ ਨਹੀਂ ਵੀ ਕੁਛ ਲੈਣਾ ਤਾਂ ਵੀ ਵਿੰਡੋ ਸ਼ੋਪਿੰਗ ਕਰਨ ਚਲ ਜਾਣਾ, ਦੂਰ ਦਰੇਡੇ ਤੱਕ ਕਿਸੇ ਨੇ ਕਹਿਣਾ ਵੀ ਉਹ ਫਲਾਣੇ ਥਾਂ ਇੱਕ ਸ਼ੋਪਿੰਗ ਸੈਂਟਰ ਆ, ਉਹ ਦੂਰ ਇੱਕ DFO ਆ, ਉੱਥੇ ਬੜੀਆਂ ਸਸਤੀਆਂ ਮਿਲਦੀਆਂ ਵਾ ਚੀਜ਼ਾਂ, ਅਤੇ ਭਾਵੇਂ ਪੈਸੇ ਘੱਟ ਹੀ ਹੁੰਦੇ ਸੀ ਤਾਂ ਵੀ ਵੇਖਣ ਚੱਲ ਜਾਣਾ। ਇਸੇ ਤਰ੍ਹਾਂ ਦੇ ਨਾਲ ਸਾਡਾ ਰਿਸ਼ਤੇਦਾਰਾਂ ਦੇ ਆਉਣਾ ਜਾਣਾ, ਜਦੋਂ ਆਪਾਂ ਇੱਕ ਸਟੇਜ ਤੱਕ ਵੀਕਐਂਡ ਦੇ ਉੱਤੇ ਸਾਡਾ ਨਾ ਇੱਕ ਸ਼ੌਂਕ ਹੁੰਦਾ, ਆਪਾਂ ਚਾਹ ਦੇ ਨਾਲ ਆਪਾਂ ਜਾਂਦੇ ਹਾਂ, ਯਾਰਾਂ ਦੋਸਤਾਂ ਦੇ ਵੱਲ ਜਾਂਦੇ ਹਾਂ, ਆਪਾਂ ਬਹਿੰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਰਿਸ਼ਤੇਦਾਰਾਂ ਦੇ ਆਪਾਂ ਜਾਂਦੇ ਹਾਂ ਉਹਨਾਂ ਦੇ ਘਰ ਜਾਣਾ ਸਾਨੂੰ ਬਹੁਤ ਵਧੀਆ ਲੱਗਦਾ, ਪਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਡਾ ਮਨ ਕਰਦਾ ਵੀ ਨਹੀਂ ਘਰੇ ਚੰਗੇ ਹਾਂ, ਜੇ ਕਿਤੇ ਕੋਈ ਸੁਨੇਹਾ ਆ ਵੀ ਜਾਵੇ ਤਾਂ ਫਿਰ ਵੀ ਆਪਾਂ ਸੋਚਦੇ ਹਾਂ ਵੀ ਯਾਰ ਰੱਬਾ ਮਤਲਬ ਇਹ ਕਿਤੇ ਮਤਲਬ
ਝੂਠ ਹੀ ਹੋ ਜਾਏ ਕਿਤੇ, ਮਤਲਬ ਆਪਾਂ ਘਰ ਹੀ ਬਹਿ ਕੇ ਆਰਾਮ ਦੇ ਨਾਲ ਕਿਤੇ ਰਿਲੈਕਸ ਜਾਂ ਕਿਤੇ ਧੁੱਪ ਧੱਪ ਜਿਹਾ ਸਿੱਖੀਏ, ਕਿਤੇ ਕੋਈ ਟੀ ਵੀ ਵੇਖੀਏ। ਅੱਛਾ ਟੀ ਵੀ ਤਾਂ ਵੀ ਮਸਲਾ ਇੱਦਾਂ ਦਾ, ਇੱਕ ਸਮਾਂ ਕਿਤੇ ਹੋ ਸਕਦਾ ਵਾ ਵੀ ਤੁਹਾਨੂੰ ਇਹ ਲੱਗਦਾ ਹੋਵੇ ਵੀ ਸਾਡਾ ਯਾਰ ਟੀ ਵੀ ਵੇਖਣਾ ਸ਼ੌਂਕ ਆ, ਟੀ ਵੀ ਆਪਾਂ ਬਹੁਤ ਵੇਖ ਲੈਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਹੋ ਸਕਦਾ ਤੁਹਾਡੇ 'ਤੇ ਸਟੇਜ ਇਹ ਵੀ ਆਉਂਦੀ ਹੋਵੇ, ਤੁਹਾਨੂੰ ਲੱਗਦਾ ਵੀ ਇਹ ਟੀ ਵੀ 'ਤੇ ਸਮੇਂ ਦਾ ਕਹਿ ਲਓ ਖੋ ਹੋ ਗਿਆ, ਇੰਨਾ ਜ਼ਿਆਦਾ ਸਮਾਂ ਆਪਾਂ ਇਹ 'ਤੇ ਵਿਅਸਤ ਕਰਨਾ, ਵਿਅਰਥ ਗਵਾਉਣਾ। ਸੋ ਇਹ ਵੀ ਇੱਕ ਐਂਗਲ ਹੋ ਸਕਦਾ। ਸੋ ਹੋਰ ਬਹੁਤ ਸਾਰੇ ਹੋ ਸਕਦੇ ਨੇ। ਸੋ ਇਹ ਇੱਕ ਛੋਟੀ ਜਿਹੀ ਰੂਪ ਰੇਖਾ ਤੁਹਾਡੇ ਲਈ, ਅਤੇ ਕੁੱਲ ਮਿਲਾ ਕੇ ਉਹ ਕਿਹੜਾ ਕੰਮ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਕੰਮ ਮੈਂ ਪਹਿਲਾਂ ਬਹੁਤ ਸ਼ੌਂਕ ਨਾਲ ਕਰਦਾ ਸੀ ਪਰ ਹੁਣ ਇਹ ਕੰਮ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ। ਉਹ ਖਾਣਾ ਬਣਾਉਣਾ ਵੀ ਹੋ ਸਕਦਾ ਵਾ, ਉਹ ਗਾਰਡਨਿੰਗ ਵੀ ਹੋ ਸਕਦੀ ਆ, ਉਹ ਤੁਹਾਡਾ ਕਿਤੇ ਆਉਣਾ ਜਾਣਾ ਵੀ ਹੋ ਸਕਦਾ ਵਾ, ਉਹ ਤੁਹਾਡਾ ਖਾਣਾ ਪੀਣਾ ਵੀ ਹੋ ਸਕਦਾ, ਇੱਕ ਤਾਂ ਬਣਾਉਣਾ ਅਤੇ ਇੱਕ ਖਾਣਾ ਵੱਖਰਾ ਹੋ ਜਾਂਦਾ ਵਾ, ਤੁਹਾਡੀ ਕਸਰਤ ਹੋ ਸਕਦੀ ਆ, ਅਤੇ ਹੋਰ ਬਹੁਤ ਸਾਰਾ ਕੁਛ ਜਿਹਦੇ ਵਿੱਚ ਤੁਸੀਂ ਸਾਂਝ ਪਾਓਗੇ। ਹੋ ਸਕਦਾ ਕਿ ਸਭ ਇਸ ਤੋਂ ਪਹਿਲਾਂ ਤੁਹਾਨੂੰ ਡਰਾਈਵਿੰਗ ਬਹੁਤ ਵਧੀਆ ਲੱਗਦੀ ਹੋਵੇ, ਤੁਸੀਂ ਦੂਰ ਦਰੇਡੇ ਤੱਕ ਤਾਂ ਰਾਜੀ ਕਰਦਾ ਹੋਵੇ, ਗੱਡੀ ਹੋਵੇ ਨਾ ਕਿਤੇ, ਓਹੋ ਹੋ ਹੋ ਦੂਰ ਤੱਕ ਕਿਤੇ ਆਪਾਂ ਗੇੜੀ ਮਾਰ ਕੇ ਆਈਏ, ਨਜ਼ਾਰਾ ਹੀ ਆ ਜੇ, ਅਤੇ ਹੁਣ ਜਦੋਂ ਤੁਸੀਂ ਗੱਡੀ ਚਲਾ ਕੇ ਅੱਕ ਗਏ ਹੋ, ਤਾਂ ਤੁਹਾਡਾ ਜੀ ਕਰਦਾ ਹੋਵੇ ਵੀ ਰੱਬਾ ਝੂਠ ਹੋ ਜੇ ਕੋਈ ਚਲਾ ਲਏ ਅਤੇ ਮੈਂ ਨਾਲ ਹੀ ਬਹਿ ਕੇ ਚਲੇ ਜਾਊਂ। ਸੋ ਇਹ ਅੱਜ ਦਾ ਸਾਡਾ ਵਿਸ਼ਾ, ਅਤੇ ਇਹਦੇ ਉੱਤੇ ਤੁਸੀਂ ਆਪਣਾ ਪੱਖ ਵੀ ਤੁਸੀਂ ਰੱਖਣਾ ਵੀ ਇੱਦਾਂ ਕਿਹੜੀ ਚੀਜ਼ ਤੁਹਾਨੂੰ ਮਹਿਸੂਸ ਹੁੰਦੀ ਹੈ, ਅਤੇ ਤੁਸੀਂ ਕੋਸ਼ਿਸ਼ ਕਰਿਓ ਨਾਲ ਉਹਨੂੰ ਡੀਕੋਡ ਕਰਨ ਦੀ ਵੀ ਇੱਦਾਂ ਕਿਉਂ ਤੁਸੀਂ ਮਹਿਸੂਸ ਕੀਤਾ, ਵੀ ਇੱਦਾਂ ਕਿਉਂ ਹੋਇਆ, ਇਹਦੇ ਫਾਇਦੇ ਕੀ ਨੇ, ਇਹਦੇ ਨੁਕਸਾਨ ਕੀ ਨੇ, ਇਹਦੇ ਉੱਤੇ ਵੀ ਆਪਾਂ ਝਾਤੀ ਮਾਰਾਂਗੇ। ਅਜੋਕੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਜਿਹੜੀਆਂ ਮਨੋਵਿਗਿਆਨਿਕ ਢੰਗ ਦੇ ਨਾਲ ਤੰਗ ਪਰੇਸ਼ਾਨ ਕਰਦੀਆਂ ਨੇ, ਅਤੇ ਇਹਦਾ ਸਾਡੀ ਜ਼ਿੰਦਗੀ ਦੇ ਨਾਲ, ਸਾਡੀ ਪ੍ਰੋਡਕਟੀਵਿਟੀ ਦੇ ਨਾਲ ਸਿੱਧਾ ਸਿੱਧਾ ਕੀ ਅਸਰ ਹੈ, ਸੋ ਇਹਦੇ ਉੱਤੇ ਵੀ, ਇਹਦੇ ਨਾਲ ਵੀ ਜੋੜ ਕੇ ਆਪਾਂ ਵੇਖਾਂਗੇ। ਸੋ ਫਿਲਹਾਲ ਤੁਸੀਂ ਦੱਸਣਾ ਵੀ ਕਿਹੜਾ ਕੰਮ ਆ ਉਹ ਜਿਹੜਾ ਤੁਹਾਨੂੰ ਕਰਕੇ ਬਹੁਤ ਵਧੀਆ ਲੱਗਦਾ ਸੀ, ਪਰ ਹੁਣ ਤੁਹਾਨੂੰ ਲੱਗਦਾ ਵੀ ਨਹੀਂ, ਹੁਣ ਮੈਨੂੰ ਖਿੱਚ ਚੜ੍ਹਦੀ ਆ ਉਹੀ ਕੰਮ ਕਰਨ ਤੋਂ। ਸੋ ਇਹ ਅੱਜ ਸਾਡਾ ਅੱਜ ਦਾ ਵਿਸ਼ਾ, ਅਤੇ ਇਸ ਦੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਗਾਰਡਨਿੰਗ ਦੇ ਉੱਤੇ ਵੀ ਗੱਲ ਕਰ ਲਾਂਗੇ। ਕੁਛ ਇੱਕ ਤੁਹਾਡੇ ਮੈਸੇਜ ਵੀ ਆਏ ਸੀ, ਉਸ ਦੇ ਲਿਹਾਜ਼ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਆਪਾਂ ਅੱਗੇ ਤੋਰ ਲਵਾਂਗੇ। ਕੁਛ ਇੱਕ ਅੱਜ ਦੇ ਇਤਿਹਾਸ ਦੇ ਉੱਤੇ ਵੀ ਝਾਤੇ ਮਾਰਾਂਗੇ। ਇਤਿਹਾਸ ਦੇ ਵਿੱਚ ਵੈਸੇ ਕੋਈ ਬਹੁਤ ਜ਼ਿਆਦਾ ਖਾਸ ਨਹੀਂ, ਜੇ ਆਪਾਂ ਕੁਇਕਲੀ ਜਿਹਾ ਪਹਿਲਾਂ ਇਹ ਨਿਬੇੜ ਕੇ ਫਿਰ ਹੀ ਅੱਗੇ ਵਧੀਏ, ਅਤੇ ਫਿਲਹਾਲ ਬਹੁਤ ਸਾਰਾ ਕੁਛ, ਪਰ ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਸਾਡੇ ਨਾਲ ਜੁੜਦੀ ਆ, 1608 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਯਾਨੀ ਕਿ ਗੋਰਿਆਂ ਨੇ ਜਦੋਂ ਭਾਰਤ ਦੇ ਵਿੱਚ ਆਮਦ ਕੀਤੀ, ਤਾਂ ਇਹ ਅੱਜ ਦਾ ਦਿਨ ਸੀ, 24 ਅਗਸਤ 1608। ਕਹਿੰਦੇ ਨੇ ਕਿ ਕੈਪਟਨ ਵਿਲੀਅਮ ਹਾਕਿੰਸ ਜਿਹੜਾ ਵਾ ਉਹ ਆਪਣਾ ਜਹਾਜ਼ ਲੈ ਕੇ ਅਤੇ ਪਹਿਲੀ ਵਾਰ ਗੁਜਰਾਤ ਸੂਰਤ ਬੰਦਰਗਾਹ ਦੇ ਉੱਤੇ ਉਤਰਿਆ ਸੀ। ਇਰਾਦਾ ਉਹਨਾਂ ਦਾ ਇਹੋ ਸੀ ਕਿ ਭਾਰਤ ਦੇ ਵਿੱਚ ਵੀ ਆਪਾਂ ਆਪਣੇ ਪੈਰ ਜਮਾਈਏ, ਇੱਥੇ ਵੀ ਵਪਾਰ ਕਰੀਏ। ਇੰਗਲੈਂਡ ਦੇ ਰਾਜੇ ਜੇਮਸ ਪਹਿਲੇ ਨੇ ਕਹਿੰਦੇ ਉਹਨੂੰ ਭੇਜਿਆ ਸੀ, ਅਤੇ ਆਪਣੇ ਨਾਲ ਇੱਕ ਖਤ ਦੇ ਕੇ ਭੇਜਿਆ ਸੀ, ਪੱਤਰ ਦੇ ਕੇ ਭੇਜਿਆ ਸੀ। ਮੁੱਖ ਉਹਨਾਂ ਦਾ ਇਹ ਸੀ ਕਾਰਨ ਉਸ ਸਮੇਂ ਆਉਣ ਦਾ ਕਿ ਬਾਦਸ਼ਾਹ ਭਾਰਤ ਦੇ ਵਿੱਚ ਉਦੋਂ ਜਹਾਂਗੀਰ ਸੀ, ਅਤੇ ਉਹਨਾਂ ਦਾ ਇਰਾਦਾ ਸੀ ਕਿ ਆਪਾਂ ਇੱਥੇ ਵਪਾਰ ਕਰੀਏ ਭਾਰਤ ਦੇ ਨਾਲ, ਅਤੇ ਇੱਥੇ ਫੈਕਟਰੀਆਂ ਲਾਈਏ। ਸੋ ਇਸ ਚੀਜ਼ ਦੇ ਲਈ ਜਹਾਂਗੀਰ ਦੇ ਕੋਲੋਂ ਉਹ ਰਸਮੀ ਇਜਾਜ਼ਤ ਲੈਣ ਦੇ ਲਈ ਆਇਆ ਸੀ। ਅੱਜ ਦੇ ਦਿਨ ਪਹਿਲੀ ਵਾਰ ਗੁਜਰਾਤ ਦੇ ਵਿੱਚ ਉਤਰਿਆ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਜਿਹੜੀ ਆ ਇਸ ਤੋਂ ਕੋਈ ਲਗਭਗ 8 ਸਾਲ ਪਹਿਲਾਂ ਹੋ ਚੁੱਕੀ ਸੀ, ਪਰ ਉਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਬਾਹਰ ਦੁਨੀਆ ਦੇ ਵਿੱਚ ਵੀ ਆਪਾਂ ਜਾਈਏ, ਆਪਣੇ ਵਪਾਰ ਨੂੰ ਵਧਾਈਏ। ਖਾਸ ਤੌਰ ਦੇ ਉੱਤੇ ਜਿਹੜੇ ਪੁਰਤਗੀਜ਼ ਲੋਕ ਸੀ, ਪੁਰਤਗਾਲੀ ਸੀ, ਉਹਨਾਂ ਦੀ ਜਿੱਥੇ ਜਿੱਥੇ ਮੰਡੀ ਸੀ ਉੱਥੇ ਪਹੁੰਚਣਾ ਉਹਨਾਂ ਨੇ ਸ਼ੁਰੂ ਕੀਤਾ, ਅਤੇ ਸਭ ਤੋਂ ਵੱਡਾ ਵਿਰੋਧ ਵੀ ਕਹਿੰਦੇ ਨੇ ਕਿ ਪੁਰਤਗਾਲੀਆਂ ਦੇ ਵੱਲੋਂ ਹੀ ਇਹਨਾਂ ਦਾ ਕੀਤਾ ਗਿਆ, ਕਿਉਂਕਿ ਪੁਰਤਗਾਲੀ ਉਸ ਤੋਂ ਪਹਿਲਾਂ ਹੀ ਇੱਥੇ ਵਪਾਰ ਕਰ ਰਹੇ ਸੀ। ਇਸ ਵਜ੍ਹਾ ਦੇ ਕਰਕੇ ਗੋਰਿਆਂ ਦਾ ਸਖਤ ਵਿਰੋਧ ਇੱਥੇ ਪੁਰਤਗਾਲੀਆਂ ਦੇ ਵੱਲੋਂ ਕੀਤਾ ਗਿਆ, ਅਤੇ ਸ਼ੁਰੂ ਦੇ ਵਿੱਚ ਕੋਈ ਏਡੇ ਪੈਰ ਇਹਨਾਂ ਦੇ ਲੱਗਣ ਨਹੀਂ ਦਿੱਤੇ ਗਏ। ਖਾਸ ਤੌਰ ਦੇ ਉੱਤੇ ਜੇ ਆਪਾਂ ਇਹਨਾਂ ਦੀਆਂ ਫੈਕਟਰੀਆਂ ਦੀ ਗੱਲ ਕਰੀਏ, ਤਾਂ ਫੈਕਟਰੀਆਂ ਦੇ ਲਈ ਹਾਂ ਨਹੀਂ ਕਰਨ ਦਿੱਤੀ ਜਾਂਗੀਰ ਨੂੰ। ਕਈ ਮਹੀਨਿਆਂ ਦੀਆਂ ਮੁਸ਼ਕਤਾਂ ਝੱਲਣੀਆਂ ਪਈਆਂ ਹਾਕਿੰਸ ਕਹਿੰਦੇ ਕਿ ਕਾਫੀ ਜ਼ਿਆਦਾ ਪਰੇਸ਼ਾਨ ਹੋ ਗਿਆ। ਇੱਕ ਸਮੇਂ ਉਹਨੇ ਸੋਚਿਆ ਸੀ ਕਿ ਮੈਂ ਵਾਪਸ ਹੀ ਚਲੇ ਜਾਵਾਂ, ਇੰਨੀਆਂ ਕੁ ਜ਼ਿਆਦਾ ਸਾਜ਼ਿਸ਼ਾਂ ਦਾ ਸਾਹਮਣਾ ਉਹਨੂੰ ਕਰਨਾ ਪਿਆ, ਕਈ ਮਹੀਨੇ ਖੱਜਲ ਖਰਾਬ ਹੁੰਦਾ ਰਿਹਾ। ਫਿਰ ਇੱਕ ਸਾਲ ਬਾਅਦ 1609 ਦੇ ਵਿੱਚ ਉਹ ਆਗਰਾ ਪਹੁੰਚਿਆ, ਅਤੇ ਆਖਿਰਕਾਰ ਕਾਮਯਾਬ ਹੋ ਗਿਆ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਹੈ ਜਹਾਂਗੀਰ ਉਹਦੇ ਨਾਲ ਮੁਲਾਕਾਤ ਕਰਨ ਦੇ ਵਿੱਚ। ਸੋ ਪਹਿਲੀ ਵਾਰ ਕਹਿੰਦੇ ਨੇ ਕਿ ਜਦੋਂ ਜਹਾਂਗੀਰ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਤਾਂ ਉਹਦੇ ਇੱਕ ਵਾਰੀ ਹੋਸ਼ ਉੱਡ ਗਏ, ਜੋ ਫਿਰ ਉਹਨੇ ਜਾ ਕੇ ਉੱਥੇ ਬਿਆਨ ਵੀ ਕੀਤਾ, ਅਤੇ ਜਿੱਥੋਂ
ਸ਼ਾਇਦ ਕਈ ਲੋਕ ਕਹਿੰਦੇ ਨੇ ਕਿ ਉਦੋਂ ਹੀ ਉਹਨਾਂ ਨੇ ਧਾਰ ਲਿਆ ਹੋਊਗਾ ਕਿ ਜਿੱਥੋਂ ਦੇ ਰਾਜੇ ਐਡੇ ਜ਼ਿਆਦਾ ਅਮੀਰ ਨੇ, ਜਿਨ੍ਹਾਂ ਦੇ ਦਰਬਾਰ ਐਡੇ ਘੈਂਟ ਨੇ, ਉੱਥੇ ਕਿੱਦਾਂ ਹੋਰ ਪੈਰ ਪਸਾਰੇ ਜਾਣੇ ਚਾਹੀਦੇ ਨੇ। ਖੈਰ ਹੌਕਿੰਗਸ ਨੂੰ ਕਹਿੰਦੇ ਕਿ ਤੁਰਕੀ ਭਾਸ਼ਾ ਆਉਂਦੀ ਸੀ ਅਤੇ ਇਸ ਤੁਰਕੀ ਭਾਸ਼ਾ ਦੇ ਕਰਕੇ ਉਹਨੂੰ ਕਾਫੀ ਜ਼ਿਆਦਾ ਫਾਇਦਾ ਹੋਇਆ, ਜਿਹਦੇ ਕਰਕੇ ਜਹਾਂਗੀਰ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਵੀ ਅੱਛਾ ਇਹਨੂੰ ਸਾਡੀ ਭਾਸ਼ਾ ਵੀ ਆਉਂਦੀ ਆ। ਸੋ ਸਿੱਧੀ ਗੱਲਬਾਤ ਉਹਨੇ ਕੀਤੀ ਸੀ, ਕੋਈ ਪਹਿਲੀ ਵਾਰੀ ਆਉਂਦਿਆਂ ਹੀ ਉਹਨੇ ਕੋਈ ਕਿਸੇ ਕਿਸਮ ਦਾ ਕੋਈ ਵਿਚੋਲਾ ਕੋਈ ਟਰਾਂਸਪਰੇਟਰ ਜਿਹੜਾ ਉਹ ਵਿੱਚ ਨਹੀਂ ਸੀ ਪਾਇਆ, ਸੋ ਇਸ ਵਜ੍ਹਾ ਦੇ ਕਰਕੇ ਉਹਨੂੰ ਕਾਫੀ ਫਾਇਦਾ ਹੋਇਆ। ਸੋ ਇਹਨੂੰ ਕਹਿੰਦੇ ਨੇ ਗੋਰੀ ਚਮੜੀ, ਜਦੋਂ ਕਿਤੇ ਜਾਣਾ ਅਤੇ ਉਦੋਂ ਆਪਣੀ ਪੂਰੀ ਤਿਆਰੀ ਦੇ ਨਾਲ ਜਾਣਾ, ਜਦੋਂ ਕਿਤੇ ਆਪਣਾ ਕੋਈ ਬੰਦਾ ਭੇਜਣਾ ਅਤੇ ਉਦੋਂ ਉਹ ਬੰਦਾ ਭੇਜਣਾ ਜਿਹੜਾ ਕਾਬਲ ਆ, ਜਿਹੜਾ ਉੱਥੇ ਜਾ ਕੇ ਸਰਵਾਈਵ ਕਰ ਸਕੇ, ਜਿਹੜਾ ਉੱਥੇ ਜਾ ਕੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਰੱਖ ਵੀ ਸਕੇ ਅਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਰੱਖ ਸਕੇ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਇਸ ਤੋਂ ਬਾਅਦ ਕਹਿੰਦੇ ਨੇ ਕਿ ਜਿਹੜਾ ਜਹਾਂਗੀਰ ਸੀ ਉਹ ਕਾਫੀ ਜ਼ਿਆਦਾ ਖੁਸ਼ ਹੋਇਆ ਅਤੇ ਖੁਸ਼ ਹੋ ਕੇ ਉਹਨੇ ਦਰਬਾਰ ਦੇ ਵਿੱਚ ਹੀ ਹੌਕਿੰਗਸ ਨੂੰ ਰੱਖ ਲਿਆ। 400 ਘੋੜਿਆਂ ਦਾ ਮਨਸਬਦਾਰ ਜਿਹੜਾ ਇਹਨੂੰ ਬਣਾ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਪੁਰਤਗਾਲੀ ਵਪਾਰੀ ਜਿਹੜੇ ਸੀ ਉਹਨਾਂ ਨੇ ਆਪਣੇ ਸ਼ੜਯੰਤਰ ਉਸੇ ਤਰ੍ਹਾਂ ਦੇ ਨਾਲ ਜਾਰੀ ਰੱਖੇ, ਕਾਫੀ ਜ਼ਿਆਦਾ ਉਹਨਾਂ ਨੇ ਦਬਾਅ ਪਾਇਆ। ਸੋ ਸ਼ੁਰੂ ਦੇ ਵਿੱਚ ਅੰਗਰੇਜ਼ਾਂ ਨੂੰ ਫੈਕਟਰੀ ਲਾਉਣ ਦੀ ਇਜਾਜ਼ਤ ਭਾਵੇਂ ਨਹੀਂ ਦਿੱਤੀ ਗਈ, ਪਰ ਹੌਕਿੰਗਸ ਹੌਲੀ ਹੌਲੀ ਲੱਗਾ ਰਿਹਾ ਅਤੇ 1611 ਦੇ ਵਿੱਚ ਫਿਲਹਾਲ ਬਾਕੀ ਚੀਜ਼ਾਂ ਰਿਲੇਸ਼ਨ ਬਣਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਿਆ, ਪਰ ਫੈਕਟਰੀ ਲਾਉਣ ਹੱਥੋਂ ਖਾਲੀ ਵਾਪਸ ਪਰਤਿਆ। ਭਾਵੇਂ ਕਿ ਪਹਿਲੀ ਕੋਸ਼ਿਸ਼ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ ਹੋਈ, ਪਰ ਇਸ ਮੁਲਾਕਾਤ ਨੇ ਰਸਤੇ ਖੋਲ੍ਹ ਦਿੱਤੇ ਸੀ। ਸੋ ਫਿਰ 1613 ਦੇ ਵਿੱਚ ਅੰਗਰੇਜ਼ਾਂ ਨੇ ਸੂਰਤ ਦੇ ਵਿੱਚ ਆਪਣੀ ਪਹਿਲੀ ਫੈਕਟਰੀ ਆਖਿਰਕਾਰ ਲਾ ਦਿੱਤੀ ਸੀ, ਮਾਫੀ ਚਾਹੁੰਦਾ ਮਨਜ਼ੂਰੀ ਲੈ ਲਈ ਸੀ ਇਹਨਾਂ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਪਤਾ ਹੀ ਹੈ ਸਾਨੂੰ ਕਿ 200 ਸਾਲ ਕਿੱਦਾਂ ਰਿਹਾ। ਸੋ ਇਹ ਅੱਜ ਦੇ ਦਿਨ ਇੱਕ ਤਰ੍ਹਾਂ ਦੇ ਨਾਲ ਕਹਿ ਲਈਏ ਕਿ 24 ਅਗਸਤ 1608 ਨੂੰ ਅੱਜ ਦੇ ਦਿਨ ਇਹ ਬੀਜ ਬੀਜਿਆ ਗਿਆ ਸੀ ਭਾਰਤ ਦੀ ਧਰਤੀ ਦੇ ਵਿੱਚ, ਫਿਰ ਹੌਲੀ ਹੌਲੀ ਅੰਦਰ ਅੰਦਰ ਕਿਤੇ ਨਾ ਕਿਤੇ ਉਹ ਕਹਿ ਲਓ ਕਿ ਜੜ੍ਹਾਂ ਖਿਲਾਰਦਾ ਰਿਹਾ ਅਤੇ ਖਿਲਾਰ ਖਿਲਾਰ ਕੇ ਫਿਰ ਉਹ ਇੱਥੋਂ ਕੁ ਤੱਕ ਵੱਡਾ ਰੁੱਖ ਬਣ ਗਿਆ ਕਿ 200 ਸਾਲ ਬ੍ਰਿਟਿਸ਼ ਰਾਜ ਦਾ ਇਹ ਜਿਹੜਾ ਰੁੱਖ ਆ ਇਹ ਹਿੱਲ ਨਹੀਂ ਸਕਿਆ। ਸੋ ਫਿਲਹਾਲ ਅੱਜ ਦਾ ਦਿਨ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰਨਾ ਜ਼ਿਆਦਾ ਜ਼ਰੂਰੀ ਸਮਝਿਆ ਕਿ ਅੱਜ 24 ਅਗਸਤ ਹੈ। ਫਿਲਹਾਲ ਫਿਰ ਵਾਪਸ ਤੁਹਾਡਾ ਧਿਆਨ ਖਿੱਚਦੇ ਹਾਂ ਅੱਜ ਦੇ ਵਿਸ਼ੇ ਵੱਲ ਨੂੰ। ਸੋ ਅੱਜ ਦਾ ਵਿਸ਼ਾ ਸਾਡਾ ਹੈ ਕਿ ਕਿਹੜੇ ਉਹ ਕੰਮ ਜਿਹੜੇ ਤੁਸੀਂ ਪਹਿਲਾਂ ਬੜੇ ਇੰਟਰਸਟ ਦੇ ਨਾਲ ਕਰਦੇ ਸੀ ਅਤੇ ਅੱਜ ਕੱਲ੍ਹ ਤੁਸੀਂ ਉਸ ਕੰਮ ਤੋਂ ਭੱਜਦੇ ਹੋ, ਅਤੇ ਇਹ ਵਿਸ਼ੇ ਦੇ ਉੱਤੇ ਸਾਂਝ ਤੁਸੀਂ ਪਾ ਸਕਦੇ ਹੋ। ਸਾਡੀਆਂ ਲਾਈਨਾਂ ਓਪਨ ਨੇ ਅਤੇ ਅੱਜ ਦਾਸ ਕਲਾ, ਅਤੇ ਅੱਜ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਹੀ ਸਾਂਝ ਪਾ ਸਕਦੇ ਹੋ ਜੇਕਰ ਵਿਹਲੇ ਹੋ। 044-717-1674 ਸਾਡਾ ਨੰਬਰ ਹੈ, 93-56-0-346 ਇਹ ਸਾਡਾ ਨੰਬਰ ਹੈ, ਅਤੇ ਇਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਂਝ ਪਾ ਸਕਦੇ ਹੋ ਕਿ ਉਹ ਕਿਹੜਾ ਕੰਮ ਆ ਜਿਹੜਾ ਤੁਸੀਂ ਬੜਾ ਭੱਜ ਭੱਜ ਕੇ ਕਰਦੇ ਸੀ ਅਤੇ ਹੁਣ ਤੁਸੀਂ ਕੰਨੀ ਕਤਰਾਉਂਦੇ ਹੋ। ਗਾਰਡਨਿੰਗ ਦੇ ਬਾਰੇ ਕੁਛ ਇੱਕ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ। ਸੋ ਗਾਰਡਨਿੰਗ ਬਹੁਤ ਸਾਰਿਆਂ ਦਾ ਸ਼ੌਂਕ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਆਪਾਂ ਵੇਖਦੇ ਹਾਂ ਹੁਣ ਥੋੜ੍ਹਾ ਥੋੜ੍ਹਾ ਜਿਹਾ ਮੌਸਮ ਬਦਲਣਾ ਸ਼ੁਰੂ ਹੋ ਗਿਆ ਅਤੇ ਇਹਨਾਂ ਦਿਨਾਂ ਦੇ ਵਿੱਚ ਕੀ ਤੁਸੀਂ ਕਰ ਸਕਦੇ ਹੋ, ਕਿੱਦਾਂ ਕਿੱਦਾਂ ਹੋ ਸਕਦਾ। ਅਤੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਇਹਨਾਂ ਦਿਨਾਂ 'ਚ ਹੁਣ ਜੇ ਤੁਸੀਂ ਆਪਣੇ ਗਾਰਡਨ ਨੂੰ ਝਾਤੀ ਮਾਰੀ ਆ ਅਤੇ ਕਿਆਰੀ ਢਾਡੀ ਦੇ ਵਿੱਚ ਘਾਹ ਕਾਫੀ ਹੋਇਆ ਹੋਊਗਾ, ਕਿਉਂਕਿ ਨਿੱਕਾ ਨਿੱਕਾ ਜਿਹਾ ਮੀਂਹ ਵੀ ਪਈ ਜਾਂਦਾ ਵਾ ਅਤੇ ਸਲਾਬਾ ਜਿਹਾ ਵੀ ਆ, ਅਤੇ ਕੁਛ ਕੁ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੀਆਂ ਧਿਆਨ ਦੇਣ ਵਾਲੀਆਂ ਨੇ। ਇੱਕ ਤਾਂ ਆ ਵੀ ਆਪਣੇ ਜਿਹੜਾ ਗਾਰਡਨ ਆ ਉਹਨੂੰ ਤੁਸੀਂ ਖਾਲੀ ਕਰੋ, ਘਾਹ ਫੂਸ ਜਿਹੜਾ ਉਹਨੂੰ ਪੁੱਟ ਦਿਓ, ਪੁੱਟ ਕੇ ਅਤੇ ਚੰਗੀ ਤਰ੍ਹਾਂ ਦੇ ਨਾਲ ਗੋਡੀ ਦਿਓ। ਗੋਡੀ ਮਤਲਬ ਕਿ ਫੋਲ ਦਿਓ ਆਪਣਾ ਤੁਸੀਂ ਗਾਰਡਨ, ਅਤੇ ਹਵਾ ਲੱਗੇ ਥੋੜ੍ਹੀ ਜਿਹੀ ਤੁਹਾਡੀ ਜ਼ਮੀਨ ਨੂੰ, ਅਤੇ ਜਦੋਂ ਦਿਨੇ ਧੁੱਪ ਲੱਗਦੀ ਅੱਜ ਕੱਲ੍ਹ ਅਤੇ ਉਸ ਧੁੱਪ ਦੇ ਨਾਲ ਤੁਹਾਡੇ ਗਾਰਡਨ ਨੂੰ ਥੋੜ੍ਹਾ ਫਾਇਦਾ ਪਹੁੰਚੇ। ਕੁਛ ਕੁ ਚੀਜ਼ਾਂ ਜਿਹੜੀਆਂ ਨੇ ਹੁਣ ਧੁੱਪ ਲੱਗਣ ਦੇ ਉੱਤੇ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਹੁਣ ਅਗਸਤ ਦੇ ਜਿਹੜੇ ਆਖਰੀ ਦਿਨਾਂ ਦੇ ਵਿੱਚ ਆਪਾਂ ਕਹਿ ਲਓ ਵੀ ਅਗਸਤ ਦੇ ਜਿਹੜੇ ਪਿਛਲੇ ਦਿਨ ਨੇ ਇੱਕ ਤਰ੍ਹਾਂ ਦੇ ਨਾਲ ਸਤੰਬਰ ਦੇ ਨਾਲ ਹੀ ਜੋੜ ਕੇ ਤੁਸੀਂ ਵੇਖ ਸਕਦੇ ਹੋ। ਹਾਲੇ ਬਹੁਤ ਸਾਰਾ ਕੁਛ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਹਾਲੇ ਠੰਡ ਬਰਕਰਾਰ ਹੈ। ਹਾਲੇ ਕਈ ਵਾਰੀ ਆਪਾਂ ਵੇਖਦੇ ਹਾਂ ਵੀ ਸਵੇਰੇ ਸਵੇਰੇ ਟੈਂਪਰੇਚਰ ਬਹੁਤ ਵੱਧ ਜਾਂਦਾ, ਜਿੱਦਾਂ ਕਿ ਅੱਜ ਵੀ ਆਪਾਂ ਵੇਖਿਆ ਸਵੇਰੇ ਕਾਫੀ ਜ਼ਿਆਦਾ ਟੈਂਪਰੇਚਰ ਹੀ, ਈਵਨ ਕੱਲ੍ਹ ਵੀ ਕਾਫੀ ਜ਼ਿਆਦਾ ਠੰਡ ਸੀ ਸਵੇਰੇ ਸਵੇਰੇ। ਸੋ ਇਹ ਜਿਹੜੀ ਜਾਂਦੀ ਜਾਂਦੀ ਠੰਡ ਹੈ, ਜਾਂਦਾ ਜਾਂਦਾ ਕੋਰਾ, ਇਹ ਜ਼ਿਆਦਾ ਮਾਰਦਾ। ਸੋ ਇਸ ਕਰਕੇ ਤੁਸੀਂ ਜਿਹੜੇ ਫਿਲਹਾਲ
ਕੋਈ ਉੱਦਾਂ ਦੀ ਕੋਈ ਚੀਜ਼ ਹਾਲੇ ਬੀਜਣੀ ਤਾਂ ਨਹੀਂ, ਪਰ ਹਾਂ ਕੁਛ ਕੁ ਚੀਜ਼ਾਂ ਤੁਸੀਂ ਬੀਜ ਸਕਦੇ ਹੋ ਸੋਰੀ, ਪਰ ਤੁਸੀਂ ਜ਼ਿਆਦਾਤਰ ਚੀਜ਼ਾਂ ਦੇ ਲਈ ਤੁਸੀਂ ਪ੍ਰੈਪਰੇਸ਼ਨ ਕਰਕੇ ਰੱਖ ਸਕਦੇ ਹੋ, ਕਿਉਂਕਿ ਹੁਣ ਇਹ ਜਿਹੜਾ ਸਮਾਂ ਆਉਣ ਵਾਲਾ ਸਮਾਂ ਜਿਹੜਾ ਸਪਰਿੰਗ ਦਾ, ਇਹ ਬੈਸਟ ਮੰਨਿਆ ਜਾਂਦਾ ਵਾ ਬਹੁਤੀਆਂ ਜ਼ਿਆਦਾਤਰ ਬਹੁਤਾਤ ਸਬਜ਼ੀਆਂ ਫਲ ਫਰੂਟ ਜਿਹੜੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਤੁਹਾਡੇ ਲਾਏ ਜ਼ਿਆਦਾ ਬਿਹਤਰ ਰਹਿੰਦੇ ਨੇ ਇਹਨਾਂ ਦਿਨਾਂ 'ਚ, ਯਾਨੀ ਕਿ ਜਿਹੜੇ ਹੁਣ ਅਗਲੇ ਆਉਣ ਵਾਲੇ ਦਿਨ ਆਉਣੇ ਨੇ, ਫਿਲਹਾਲ ਤੁਸੀਂ ਪ੍ਰੈਪਰੇਸ਼ਨ ਕਰਕੇ ਛੱਡ ਸਕਦੇ ਹੋ। ਪ੍ਰੈਪਰੇਸ਼ਨ ਇਹੋ ਹੀ ਆ ਕਿ ਤੁਸੀਂ ਆਪਣਾ ਗਾਰਡਨ ਜਿਹੜਾ ਵਾ ਉਹਦੀ ਗੋਡੀ ਗਾਢੀ ਕਰਨੀ ਆ, ਖਾਲੀ ਕਰਨਾ, ਅਤੇ ਜਿਹੜੇ ਵੀ ਤੁਹਾਡੇ ਗਾਰਡਨ ਦੇ ਵਿੱਚ ਕੋਈ ਮੰਨ ਲਓ ਕੋਈ ਰੁੱਖ ਨੇ, ਕੋਈ ਛੋਟੇ ਮੋਟੇ ਤੁਹਾਡੇ ਚਾਹੇ ਵੱਡੇ ਤੁਹਾਡੇ ਰੁੱਖ ਨੇ ਜਾਂ ਪਲਾਂਟ ਨੇ, ਛੋਟੇ ਬੂਟੇ ਨੇ, ਉਹਨਾਂ ਸਾਰਿਆਂ ਦੀ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਉਹਨੂੰ ਥੋੜ੍ਹਾ ਥੋੜ੍ਹਾ ਜਿਹਾ ਥੱਲੇ ਇਹ ਵੇਖਣਾ ਵੀ ਜੇ ਉਹ ਜ਼ਮੀਨ ਦੇ ਉੱਤੇ ਲੱਗੇ ਨੇ ਤਾਂ ਉਹ ਵਾਲੀਆਂ ਟਾਹਣੀਆਂ ਉਹਨਾਂ ਦੀਆਂ ਜਿਹੜੀਆਂ ਉਹ ਤੁਸੀਂ ਵੱਢ ਦਿਓ। ਕੁੱਲ ਮਿਲਾ ਕੇ ਇਹ ਵੀ ਧਿਆਨ ਰੱਖਿਓ ਕਿ ਜਿਹੜੇ ਜਿਹੜੇ ਤੁਹਾਡੇ ਹੈਲਦੀ ਟਾਹਣੀਆਂ ਨੇ ਉਹਨਾਂ ਨੂੰ, ਤਾਂ ਚਾਹੇ ਉਹ ਜ਼ਮੀਨ ਦੇ ਨਾਲ ਲੱਗ ਰਹੀਆਂ ਤਾਂ ਫਿਰ ਉਹ ਚਾਹੇ ਹੈਲਦੀ ਵੀ ਨੇ ਉਹਨਾਂ ਨੂੰ ਤਾਂ ਵੀ ਤੁਸੀਂ ਕੱਟ ਦਿਓ, ਅਤੇ ਜਿਹੜੀਆਂ ਤਾਂ ਨੂੰ ਨੇ ਜ਼ਮੀਨ ਦੇ ਨਾਲ ਨਹੀਂ ਲੱਗਦੀਆਂ, ਜ਼ਮੀਨ ਦੇ ਨਾਲ ਲੱਗਣ ਵਾਲੀਆਂ ਟਾਹਣੀਆਂ ਦਾ ਨੁਕਸਾਨ ਇਹ ਹੁੰਦਾ ਵੀ ਉਹਨਾਂ ਦੇ ਨਾਲ ਫੰਗਸ ਹੋ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਥੱਲਿਓਂ ਜਿਹੜਾ ਵਾ ਕੋਈ ਕੀੜਾ ਪਤੰਗਾ ਉਹ ਵੀ ਆਸਾਨੀ ਦੇ ਨਾਲ ਜਿਹੜਾ ਉਹ ਖਰਾਬ ਕਰ ਜਾਂਦਾ, ਅਤੇ ਉਹ ਟਾਹਣੀ ਤੁਹਾਡੀ ਵੈਸੇ ਵੀ ਕੰਮ ਨਹੀਂ ਆਉਣੀ। ਸੋ ਇਸ ਕਰਕੇ ਉਹਨੂੰ ਤੁਸੀਂ ਪਹਿਲੀ ਗੱਲ ਤਾਂ ਕੱਟ ਦਿਓ। ਉਹਦਾ ਫਾਇਦਾ ਇਹ ਆ ਕਿ ਜਦੋਂ ਸੂਰਜ ਜਾਂ ਫਿਰ ਧੁੱਪ ਪੈਣੀ ਆ ਅਤੇ ਉਹ ਥਰੂ ਆਊਟ ਥੱਲਿਓਂ ਦੀ ਉਹ ਸਾਰਾ ਏਰੀਆ ਜਿਹੜਾ ਵਾ ਉਹਨੂੰ ਉਹ ਸੁਕਾਊਗੀ, ਧੁੱਪ ਉੱਥੋਂ ਤੱਕ ਪਊਗੀ, ਅਤੇ ਫਿਰ ਉਹਦਾ ਫਾਇਦਾ ਇਹ ਹੋਊਗਾ ਵੀ ਤੁਹਾਡੇ ਜਿਹੜੇ ਸਨੇਲਜ਼ ਵਗੈਰਾ ਨੇ ਜਾਂ ਹੋਰ ਜਿਹੜੇ ਕਈ ਤਰ੍ਹਾਂ ਦੇ ਕੀੜੇ ਮਕੌੜੇ ਨੇ ਉਹ ਇਸ ਧੁੱਪ ਦੇ ਕਰਕੇ ਮਰ ਜਾਣਗੇ, ਜਿਹੜੇ ਕਿ ਅੱਗੇ ਚੱਲ ਕੇ ਤੁਹਾਡੇ ਬੂਟੇ ਦੇ ਲਈ ਨੁਕਸਾਨਦੇਹ ਹੋ ਸਕਦੇ ਆ, ਜਾਂ ਫਿਰ ਜਿਹੜੀਆਂ ਤੁਸੀਂ ਹੋਰ ਨਵੀਆਂ ਕੱਲ੍ਹ ਨੂੰ ਚੀਜ਼ਾਂ ਬੀਜੋਗੇ ਉਹਨਾਂ ਦੇ ਲਈ ਨੁਕਸਾਨਦੇਹ ਹੋਣੇ ਨੇ, ਕਿਉਂਕਿ ਇਹ ਸਾਰਾ ਕੁਛ ਜਿਹੜਾ ਇਹ ਜਿੱਦਾਂ ਸਨੇਲਜ਼ ਵਗੈਰਾ ਖਾਸ ਤੌਰ ਦੇ ਉੱਤੇ ਇਹ ਸਲਾਬੇ ਨੂੰ ਪਸੰਦ ਕਰਦੇ ਨੇ, ਸਲਾਬੇ ਦੇ ਵਿੱਚੋਂ ਹੀ ਇਹ ਜੰਮਦੇ ਨੇ। ਅਤੇ ਵੈਸੇ ਤੁਸੀਂ ਇੱਕ ਸਵਾਲ ਜਿਹੜਾ ਵਾ ਇਹ ਵੀ ਜ਼ਰੂਰ ਅੱਜ ਦੇ ਦਿਨ ਸਾਂਝ ਪਾਇਓ ਕਿ ਗਾਰਡਨਿੰਗ ਕਰਦੇ ਸਮੇਂ ਸਭ ਤੋਂ ਵਧੇਰੇ ਤੁਹਾਨੂੰ ਕਿਹੜੀ ਚੀਜ਼ ਦੀ ਪਰੇਸ਼ਾਨੀ ਆਉਂਦੀ ਆ, ਕਿਹੜਾ ਕੀੜਾ ਮਕੌੜਾ ਤੁਹਾਨੂੰ ਪਰੇਸ਼ਾਨ ਕਰਦਾ, ਜਾਂ ਫਿਰ ਹੋਰ ਕਿਹੜੀ ਜਿਹੜੀ ਚੀਜ਼ ਆ ਉਹ ਸਭ ਤੋਂ ਵਧੇਰੇ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਆ, ਕਿੱਲਤ ਕਿਹੜੀ ਚੀਜ਼ ਦੀ ਤੁਹਾਨੂੰ ਸਭ ਤੋਂ ਵਧੇਰੇ ਆਉਂਦੀ ਆ, ਸਭ ਤੋਂ ਵਧੇਰੇ ਤੁਹਾਨੂੰ ਕਿਹੜੀ ਚੀਜ਼ ਇੱਦਾਂ ਦੀ ਲੱਗਦੀ ਹੈ ਵੀ ਆਹ ਯਾਰ ਜੇ ਇਹਦਾ ਮਸਲਾ ਹੱਲ ਹੋ ਜਾਵੇ ਨਾ ਅਤੇ ਫਿਰ ਮਤਲਬ ਬਾਕੀ ਤਾਂ ਕੋਈ ਚੱਕਰ ਨਹੀਂ, ਬਾਕੀ ਤਾਂ ਸਾਰਾ ਕੁਛ ਫਿਰ ਮਸਲਾ ਆਪਾਂ ਆਪ ਹੀ ਕਰ ਲਾਂਗੇ। ਅੱਛਾ ਪਹਿਲੀ ਗੱਲ ਤਾਂ ਹੋ ਗਈ ਤੁਸੀਂ ਆਪਣਾ ਗਾਰਡਨ ਸਾਫ਼ ਕਰਨਾ, ਉਹਨੂੰ ਗੋਡੀ ਗਾਢੀ ਦੇਣੀ ਆ, ਪ੍ਰੂਨਿੰਗ ਕਰਨੀ ਆ, ਪ੍ਰੂਨਿੰਗ ਮਤਲਬ ਹੈਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਹੁਣ ਅਗਾਂਹ ਅੱਗੇ ਚੱਲ ਕੇ ਤਾਂ ਪੰਗਾਰੇ ਦਾ ਆ ਗਿਆ ਸੀਜ਼ਨ। ਹਾਂ ਜਿਹੜੀਆਂ ਕੋਈ ਬਿਮਾਰ ਟਾਹਣੀਆਂ ਨੇ ਉਹ ਜ਼ਰੂਰ ਤੁਸੀਂ ਲਾ ਦਿਓ, ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਗੁਲਾਬ ਦੇ ਬੂਟੇ ਨੇ ਉਹਨਾਂ ਦੇ ਨਾਲੋਂ ਜਿਹੜੀਆਂ ਕੋਈ ਬਿਮਾਰ ਟਾਹਣੀਆਂ ਨੇ ਉਹ ਤੁਸੀਂ ਲਾ ਦਿਓ, ਹਲਕੇ ਹਲਕੇ ਜੇ ਤੁਸੀਂ ਵੇਖੋਗੇ ਵੀ ਅੱਖਾਂ ਹੁਣ ਫੁੱਟਣੀਆਂ ਸ਼ੁਰੂ ਹੋ ਜਾਣੀਆਂ, ਸੋ ਉਹਨਾਂ ਦੇ ਨਾਲ ਓਕੇ ਰਿਪੋਰਟ ਹੋ ਜਾਣਾ ਕੰਮ। ਹਾਂ ਵਿਰਲਾ ਜਿਹਾ ਜ਼ਰੂਰ ਕਰ ਦਿਓ ਉਹਨੂੰ ਤਾਂ ਕਿ ਹਵਾ ਹੁਆ ਧੁੱਪ ਤਾਪ ਆਸਾਨੀ ਦੇ ਨਾਲ ਕਰੋਸ ਹੋ ਜਾਏ, ਅਤੇ ਜਿਹੜੀਆਂ ਨਵੀਆਂ ਸ਼ੂਟ ਆਉਣੀਆਂ ਨੇ ਉਹ ਫਿਰ ਹੋਰ ਭਰ ਕੇ ਜਿਹੜਾ ਆ ਜਾਂਦੀਆਂ, ਜੇ ਅੱਗੇ ਬਿਮਾਰ ਅਤੇ ਮਾੜੀਆਂ ਮੋਟੀਆਂ ਜਿਹੀਆਂ ਟਾਹਣੀਆਂ ਜੇਕਰ ਰੜੀਆਂ ਰਹੀਆਂ ਅਤੇ ਉਹ ਨਵੀਆਂ ਸ਼ੂਟ ਜਿਹੜੀਆਂ ਉਹਨਾਂ ਨੂੰ ਖਿਲਰਨ ਦੇ ਲਈ ਨਹੀਂ ਮਿਲਦੀ ਜਗ੍ਹਾ, ਸੋ ਇਸ ਕਰਕੇ ਤੁਹਾਡਾ ਬੂਟਾ ਭਰਿਆ ਜਿਹਾ ਨਹੀਂ ਲੱਗਦਾ। ਸੋ ਬਹੁਤ ਜ਼ਿਆਦਾ ਹੈਵੀ ਪ੍ਰੂਨਿੰਗ ਕਰਨ ਦੀ ਲੋੜ ਨਹੀਂ ਹੈ, ਪਰ ਹਾਂ ਇੱਕ ਵਾਰੀ ਓਵਰਆਲ ਝਾਤੀ ਜਿਹੜੀ ਆ ਉਹ ਜ਼ਰੂਰ ਮਾਰ ਲਿਓ। ਸੋ ਇਹ ਤਾਂ ਹੋ ਗਈ ਸਾਫ਼ ਸਫਾਈ, ਅਤੇ ਇਹ ਹੋ ਗਈ ਕੱਟ ਕਟਾਈ, ਅਤੇ ਤੀਸਰੀ ਚੀਜ਼ ਆਪਾਂ ਇਹ ਕਰ ਸਕਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਸੋਹਣੀ ਕੋਈ ਵਿੱਠਾਂ ਵੁੱਠਾਂ ਲੱਭ ਕੇ, ਕੋਈ ਕਿਤੋਂ ਜੇ ਤੁਹਾਨੂੰ ਲਿੱਦ ਲੱਭਦੀ ਆ ਜਾਂ ਫਿਰ ਤੁਹਾਨੂੰ ਕਿਤੋਂ ਗੋਹਾ ਲੱਭਦਾ ਅਤੇ ਉਹ ਲਿਆ ਕੇ ਤੁਸੀਂ ਪਾ ਸਕਦੇ ਹੋ, ਯਾਨੀ ਕਿ ਔਰਗੈਨਿਕ ਆਪਣੇ ਜਿਹੜਾ ਟ੍ਰੀਟਮੈਂਟ ਹੈ ਉਹ ਆਪਣੇ ਗਾਰਡਨ ਨੂੰ ਤੁਸੀਂ ਦੇ ਸਕਦੇ ਹੋ। ਸੋ ਇਹਨਾਂ ਦਿਨਾਂ ਦੇ ਵਿੱਚ ਲਿਆ ਕੇ ਗੋਡੀ ਕਰਕੇ ਇੱਕ ਦੋ ਦਿਨ ਜਿੱਦਾਂ ਮਾੜਾ ਜਿਹਾ ਉਹ ਸੁੱਕ ਜੇ, ਗਿੱਲੇ ਗਿੱਲੇ ਦੇ ਵਿੱਚ ਨਾ ਪਾਇਓ, ਜੋ ਚੰਗੀ ਤਰ੍ਹਾਂ ਦੇ ਨਾਲ ਸੁੱਕ ਜੇ ਅਤੇ ਉਹਦੇ ਵਿੱਚ ਤੁਸੀਂ ਲਿਆ ਕੇ ਅਤੇ ਫਿਲਹਾਲ ਹੁਣੇ ਰਲਾ ਦਿਓ। ਬਾਏ ਦਾ ਟਾਈਮ ਜਿੰਨੇ ਚਿਰ ਨੂੰ ਮੌਸਮ ਠੀਕ ਹੋਣਾ ਵਾ ਉੰਨੇ ਚਿਰ ਨੂੰ ਉਹ ਧਰਤੀ ਦੇ ਨਾਲ ਥੋੜ੍ਹਾ ਜਿਹਾ ਇੱਕਮਿਕ ਹੋ ਜੂ, ਅਤੇ ਉਹਦੇ ਨਾਲ ਫਿਰ ਇਹ ਆ ਕਿ ਜਿੰਨੇ ਚਿਰ ਨੂੰ ਤੁਸੀਂ ਕੁਛ ਲਾਉਣਾ ਵਾ ਆਪਣੇ ਗਾਰਡਨ ਦੇ ਵਿੱਚ ਉੰਨੇ ਚਿਰ ਨੂੰ ਉਹਦੇ 'ਚ ਤਾਕਤ ਆ ਚੁੱਕੀ ਹੋਊਗੀ। ਸੋ ਇਹ ਹੋ ਗਿਆ ਅਗਲਾ ਸਾਡਾ ਪੜਾਅ, ਹੁਣ ਆ ਜਾਂਦਾ ਵੀ ਕਿਹੜੀ ਕਿਹੜੀ ਚੀਜ਼ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਲਾ ਸਕਦੇ ਹੋ। ਇੱਕ ਵੀਰ ਹੁਣੀ ਟਮਾਟਰ ਪੁੱਛ ਰਹੀ ਅਤੇ ਮੈਂ ਤਾਂ ਫਿਲਹਾਲ ਇਹ ਕਹੂੰਗਾ ਵੀ ਹਾਲੇ ਨਾ ਲਾਓ ਟਮਾਟਰ। ਹਾਂ ਤੁਸੀਂ ਜੇ
ਵੀ ਬਾ ਜੇ ਤੁਸੀਂ ਲਾਉਣੇ ਆ ਤਾਂ ਉਹ ਤੁਸੀਂ ਲਾ ਸਕਦੇ ਹੋ, ਉਹ ਵੀ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਕਿਸੇ ਛੋਟੇ ਪੋਟ ਪੂਟ ਦੇ ਵਿੱਚ ਪਾ ਕੇ ਅਤੇ ਘੋਰੇ ਤੋਂ ਬਚਾ ਕੇ ਥੋੜ੍ਹਾ ਸ਼ੇਡ ਦੇ ਵਿੱਚ ਹੀ ਰੱਖੋ, ਬਾਹਰ ਦੇ ਹਲੇ ਸ਼ਰੇਆਮ ਨਾ ਹੀ ਲਓ ਕਿਉਂਕਿ ਹਲੇ ਨਹੀਂ ਤੁਰਨੇ, ਹਲੇ ਠੰਡ ਹੋ ਜਾਂਦੀ ਹੈ ਸਵੇਰੇ ਸ਼ਾਮ ਕਾਫੀ ਜ਼ਿਆਦਾ ਠੰਡ ਆ। ਇਹ ਸਾਰੀਆਂ ਜਿਹੜੀਆਂ ਫਸਲਾਂ ਨੇ ਇਹ ਹੈਗੀਆਂ ਨੇ ਗਰਮੀ ਦੀਆਂ, ਜਿੰਨੀ ਵੱਧ ਗਰਮੀ ਉਨਾ ਇਹਨਾਂ ਨੇ ਜ਼ਿਆਦਾ ਵਧੀਆ ਰਹਿਣਾ, ਉਨਾ ਜ਼ਿਆਦਾ ਇਹਨਾਂ ਨੇ ਪਸੰਦ ਕਰਨਾ। ਹਾਂ ਤੁਸੀਂ ਇਹਨਾਂ ਜ਼ਰੂਰ ਕਰ ਸਕਦੇ ਹੋ ਵੀ ਤਿਆਰੀ ਕਰਕੇ ਤੁਸੀਂ ਰੱਖ ਸਕਦੇ ਹੋ ਉਸ ਸਮੇਂ ਦੇ ਲਈ, ਇਸ ਸਪਰਿੰਗ ਦੇ ਵਿੱਚ ਤੁਸੀਂ

ਬੂਟੇ ਨੇ, ਰੁੱਖ ਨੇ, ਉਹਨਾਂ ਨੇ ਕੁਦਰਤ ਦੇ ਨਾਲ ਜਿਹੜਾ ਤਾਲਮੇਲ ਸੋਹਣਾ ਬਿਠਾ ਲਿਆ। ਧੁੱਪ ਸੋਹਣੀ ਲੱਗਣ ਲੱਗ ਪਈ ਆ ਅਤੇ ਉਹ ਪੁੰਗਰਨ ਲੱਗ ਪਏ ਨੇ। ਉਸ ਸਮੇਂ ਫਿਰ ਉਹਨਾਂ ਨੂੰ ਆਪਣੇ ਬੂਟਿਆਂ ਨੂੰ ਤੁਸੀਂ ਵੱਧ ਖੁਰਾਕ ਪਾ ਸਕਦੇ ਹੋ। ਅਤੇ ਹੁਣੇ ਤਿਆਰੀ ਕਰ ਲਓ ਖੁਰਾਕ ਖਰੂਕ, ਮੈਂ ਤਾਂ ਕਹੂੰਗਾ ਵੀ ਲਿਆ ਕੇ ਰੱਖ ਲਓ, ਗੋਡੀ ਗਾਡੀ ਕਰ ਲਓ, ਤਿਆਰੀ ਫੁੱਲ ਤੁਸੀਂ ਰੱਖੋ, ਮੁੜ ਕੇ ਭੱਜਣ ਦੀ ਬਜਾਏ ਹੁਣੇ ਲਿਆ ਕੇ ਰੱਖ ਲਓ ਅਤੇ ਨਾਲ ਦੀ ਨਾਲ ਫਿਰ ਲਾਉਣ ਵਾਲੇ ਬਣੋਗੇ। ਹੁਣ ਲਾਉਣ ਦੇ ਵਿੱਚ ਤੁਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ, ਦੋ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਫਿਲਹਾਲ ਜੇ ਤੁਸੀਂ ਚਾਹੁੰਦੇ ਹੋ ਤਾਂ ਲਾ ਸਕਦੇ ਹੋ। ਜਿੱਦਾਂ ਵੀਰ ਹੋਰੀ ਆ ਪਾਲਕ ਦਾ ਪੁੱਛ ਰਹੇ ਨੇ, ਵੈਸੇ ਤਾਂ ਵੇਖੋ ਪਾਲਕ ਜਿਹੜਾ ਉਹ ਠੰਡ ਦਾ ਹੀ ਆ, ਜਿਹੜੀ ਠੰਡ ਦੀ ਸਬਜ਼ੀ ਆ, ਅਤੇ ਪਰ ਹਾਲੇ ਠੰਡ ਕਿਹੜੀ ਪੂਰੀ ਤਰ੍ਹਾਂ ਦੇ ਨਾਲ ਗਈ ਨਹੀਂ ਗੀ, ਇਸ ਕਰਕੇ ਜਾਂਦੀ ਜਾਂਦੀ ਪਾਲਕ ਦਾ ਤੁਸੀਂ ਆਨੰਦ ਲੈ ਸਕਦੇ ਹੋ। ਅਤੇ ਹੋਰ ਜੇਕਰ ਕੋਈ ਵਧੇਰੇ ਜਾਣਦਾ ਤਾਂ ਉਹ ਤੁਸੀਂ ਜ਼ਰੂਰ ਦੱਸ ਦਿਓ, ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਸਗੋਂ ਪਾਲਕ ਪਈ ਲਾ ਲਓ। ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਮੈਂ ਤਾਂ ਕਹਿੰਦਾ ਹੁੰਦਾ ਵੀ ਆਪਣੇ ਗਾਰਡਨ ਦੇ ਵਿੱਚ ਆਪਾਂ ਰੱਖੀਏ, ਇੱਕ ਤਾਂ ਪਾਲਕ ਹੋ ਗਈ, ਇੱਕ ਧਨੀਆ ਹੋ ਗਿਆ, ਇੱਕ ਮਿਰਚਾਂ ਹੋ ਗਈਆਂ, ਅਤੇ ਗਰਮੀਆਂ ਦੇ ਵਿੱਚ ਟਮਾਟਰ। ਸੋ ਇਹ ਚਾਰ ਕੁ ਚੀਜ਼ਾਂ ਜਿਹੜੀਆਂ ਬੜੀ ਆਸਾਨੀ ਦੇ ਨਾਲ ਹੋ ਵੀ ਜਾਂਦੀਆਂ ਅਤੇ ਇਹ ਸਾਡੇ ਛੱਤੇ ਪੈਰ ਕੰਮ ਵੀ ਸਾਡੇ ਆਉਂਦੀਆਂ। ਪਾਲਕ ਤੁਸੀਂ ਲਾ ਸਕਦੇ ਹੋ, ਇੱਕ ਤੁਸੀਂ ਆਪਣੇ ਆ ਜਿਹੜੇ ਆ ਬਰੋਡ ਬੀਨਸ, ਇਹ ਵੀ ਤੁਸੀਂ ਲਾ ਸਕਦੇ ਹੋ। ਮਟਰ ਹੋ ਗਏ, ਬਰੋਡ ਬੀਨ ਹੋ ਗਏ, ਮਟਰਾਂ ਦਾ ਚਲੋ ਲੰਘ ਗਿਆ ਕੰਮ ਹੁਣ, ਸਿਆਲੀ ਉੱਤੇ ਫਸਲ ਆ, ਪਰ ਇਹਨਾਂ ਦੇ ਨਾਲ ਕਹਿੰਦੇ ਨੇ ਕਿ ਹੋਰ ਬੜੇ ਜ਼ਰੂਰੀ ਤੱਤ ਜਿਹੜੇ ਨੇ ਗਾਰਡਨ ਦੇ ਵਿੱਚ ਉਹ ਮਿਲ ਜਾਂਦੇ ਆ। ਸੋ ਇਸ ਕਰਕੇ ਇਹ ਤੁਹਾਨੂੰ ਜ਼ਰੂਰ ਬੀਜ ਲੈਣੀਆਂ ਚਾਹੀਦੀਆਂ, ਚਾਹੇ ਤੁਸੀਂ ਖਾਂਦੇ ਹੋ ਚਾਹੇ ਨਹੀਂ ਖਾਂਦੇ, ਖਾ ਵੀ ਲਓ ਅਤੇ ਇਹਨਾਂ ਦਾ ਬਹੁਤ ਫਾਇਦਾ, ਨਹੀਂ ਵੀ ਤੁਸੀਂ ਖਾਂਦੇ ਅਤੇ ਇਹ ਜਿਹੜੀਆਂ ਵੇਲਦਾਰ ਜਿਹੜੀਆਂ ਸਬਜ਼ੀਆਂ ਨੇ, ਜਿੱਦਾਂ ਮਟਰ ਵੀ ਇੱਕ ਤਰ੍ਹਾਂ ਵੇਲ ਜੀ ਬਣਦੀ ਆ, ਹੈ ਨਾ, ਬਰੋਡ ਬੀਨ ਵੀ ਇੱਕ ਤਰ੍ਹਾਂ ਵੇਲ ਜੀ ਬਣਦੀ ਆ, ਫਲੀਆਂ ਹੋ ਗਈਆਂ ਇਹ ਵੀ ਵੇਲ ਜੀ ਬਣਦੀ ਆ। ਸੋ ਇੱਦਾਂ ਦੇ ਜਿਹੜੇ ਲਾ ਜ਼ਰੂਰ ਲੈਣੇ ਚਾਹੀਦੇ ਆ, ਕੋਈ ਬਾਅਦ ਵਿੱਚ ਵਿੱਚੇ ਹੀ ਜਦੋਂ ਗਾਰਡਨ ਦੇ ਆਪਾਂ ਇਹਨਾਂ ਨੂੰ ਕੁਤਰ ਦਿੰਦੇ ਹਾਂ ਅਤੇ ਸੋਹਣਾ ਸੋਹਣੀ ਇਹ ਖੁਰਾਕ ਬਣ ਜਾਂਦੀ ਹੈ। ਸੋ ਬਰੋਡ ਬੀਨ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬੀਜ ਸਕਦੇ ਹੋ, ਇਹਦੇ ਲਈ ਕਹਿੰਦੇ ਨੇ ਕਿ ਸੋਹਣਾ ਸਮਾਂ ਹੈ ਅਤੇ ਚਲੋ ਉਹ ਤਾਂ ਕਿਸੇ ਕਿਸੇ ਦੀ ਖੇਤੀ ਹੈ, ਪਾਲਕ ਦੇ ਉੱਤੇ ਆਉਂਦੇ ਹਾਂ ਆਪਾਂ। ਸੋ ਪਾਲਕ ਦਾ ਤੁਸੀਂ ਇਹ ਕਰ ਸਕਦੇ ਹੋ ਕਿ ਧਨੀਏ ਦਾ ਅਤੇ ਪਾਲਕ ਦਾ ਇੱਕ ਜਿਹੜਾ ਟਿਪ ਆਪਾਂ ਇਹ ਸਾਂਝਾ ਕਰ ਸਕਦੇ ਹਾਂ ਕਿ ਤੁਸੀਂ ਇਹਨੂੰ ਜਿੰਨੇ ਵੀ ਤੁਹਾਡੇ ਕੋਲ ਬੀਜ ਨੇ ਨਾ, ਇਹਨਾਂ ਨੂੰ ਤਿੰਨੀ ਥਾਂ ਡਿਵਾਈਡ ਕਰ ਲਓ। ਇੱਕ ਤੁਸੀਂ ਹੁਣੇ ਬੀਜ ਦਿਓ ਅਤੇ ਉਹ ਤੁਹਾਡੇ ਹੋ ਜਾਣਗੇ, ਦੂਸਰਾ ਜਿਹੜਾ ਉਹ ਤੁਸੀਂ ਹਫ਼ਤਾ ਛੱਡ ਕੇ ਬੀਜੋ, ਅਤੇ ਤੀਸਰਾ ਜਿਹੜਾ ਵਾ ਉਹਨੇ ਚਲੋ ਫਿਰ ਹੋਰ ਗਰਮੀ ਆ ਚੁੱਕੀ ਹੋਣੀ ਆ, ਜਾਂ ਫਿਰ ਚਾਰ ਚਾਰ ਦਿਨ ਦਾ ਹੀ ਭਾਵੇਂ ਤੁਸੀਂ ਫਰਕ ਪਾ ਲਓ। ਯਾਨੀ ਕਿ ਇਹ ਜਦੋਂ ਤੁਸੀਂ ਕੋਈ ਚੌਂ ਚੌਂ ਦਿਨਾਂ ਦਾ, ਪੰਜਾਂ ਸੱਤਾਂ ਦਿਨਾਂ ਦਾ ਫਰਕ ਪਾ ਕੇ ਤੁਸੀਂ ਬੀਜੋਗੇ, ਚਲੋ ਹਫ਼ਤਾ ਹਫ਼ਤਾ ਲਾ ਲਓ, ਤੁਸੀਂ ਅੱਜ ਸੋਮਵਾਰ ਬੀਜ ਦਿਓ, ਅਗਲੇ ਸੋਮਵਾਰ ਅਤੇ ਅਗਲੇ ਸੋਮਵਾਰ, ਤਿੰਨੀ ਥਾਈਂ ਜਦੋਂ ਤੁਸੀਂ ਬੀਜਦੇ ਹੋ ਅਤੇ ਉਹਦੇ ਨਾਲ ਕੀ ਆ ਕਿ ਇੱਕ ਜਦੋਂ ਤੁਸੀਂ ਫਸਲ ਤੋੜ ਲੈਂਦੇ ਹੋ ਅਤੇ ਦੂਸਰੀ ਫਿਰ ਨਾਲ ਦੀ ਨਾਲ ਹੀ ਤਿਆਰ ਹੁੰਦੀ ਹੈ, ਕਿਉਂਕਿ ਉਹ ਹਫ਼ਤੇ ਦੇ ਫਰਕ ਦੇ ਨਾਲ ਤੁਸੀਂ ਬੀਜੀ ਹੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੀ ਹੈ ਕਿ ਪਾਲਕ ਦੀ ਗਰੋਥ ਮੁੜ ਕੇ ਇਕਦਮ ਰੁਕ ਜਾਣੀ ਆ, ਉਨੀ ਨਹੀਂ ਹੋਣੀ। ਸੋ ਇਸ ਕਰਕੇ ਜਦੋਂ ਕਹਿੰਦੇ ਗਰਮੀ ਵੱਧ ਜਾਂਦੀ ਆ ਅਤੇ ਪਾਲਕ ਦਾ ਜਿਹੜਾ ਬੂਟਾ ਉਹ ਸਾਰਾ ਜ਼ੋਰ ਆਪਣਾ ਬੀਜ ਦੇ ਉੱਤੇ ਲਾਉਂਦਾ ਵਾ, ਫਿਰ ਉਹ ਪੱਤਿਆਂ ਦੇ ਉੱਤੇ ਨਹੀਂ ਲਾਉਂਦਾ। ਸੋ ਇਸ ਕਰਕੇ ਫਿਰ ਉਹ ਬੇਭਰਾ ਜਿਹਾ ਹੋ ਜਾਂਦਾ। ਵੈਸੇ ਤਾਂ ਨੋ ਡਾਊਟ ਕਿ ਅੱਜ ਕੱਲ੍ਹ ਸਦਾਬਹਾਰ ਪਾਲਕ ਵੀ ਆ ਗਈ ਹੈ, ਉਹ ਜਿਹੜੀ ਪਾਲਕ ਹੈ ਉਹ ਗਰਮੀਆਂ ਦੇ ਵਿੱਚ ਵੀ ਹੋਈ ਜਾਂਦੀ ਹੈ। ਹੁਣ ਪਾਲਕ ਦਾ ਫਾਇਦਾ ਕੀ ਹੈ, ਕਿਉਂਕਿ ਆਇਰਨ ਦਾ ਬੜਾ ਵਧੀਆ ਸਰੋਤ ਹੈ, ਅਤੇ ਤੁਸੀਂ ਜ਼ਰੂਰੀ ਨਹੀਂ ਹੈ, ਹੁਣ ਬੜਿਆਂ ਦਾ ਮੈਂ ਵੇਖਦਾ ਵਾਂ ਵੀ ਉਹਨਾਂ ਨੂੰ ਇਹ ਰਹਿੰਦਾ ਵੀ ਉਹ ਕਹਿ ਦਿੰਦੇ ਆ ਵੀ ਆਪਾਂ ਕਿਹੜੇ ਹੁਣ ਪਕੌੜੇ ਬਣਾਉਣੇ ਆ ਗਰਮੀ 'ਚ, ਆਪਾਂ ਕਿਹੜਾ ਸਾਗ ਬਣਾਉਣਾ ਕਿਤੇ ਰੋਜ਼ ਰੋਜ਼, ਹੈ ਨਾ। ਪਾਲਕ ਸਿਰਫ ਸਾਗ ਜਾਂ ਫਿਰ ਪਕੌੜਿਆਂ ਦੇ ਕੰਮ ਹੀ ਨਹੀਂ ਆਉਂਦੀ, ਪਾਲਕ ਤੁਸੀਂ ਡੇਲੀ ਆਪਣੀ ਜਿਹੜੀ ਕਿਚਨ ਦੇ ਵਿੱਚ ਤੁਸੀਂ ਵਰਤ ਸਕਦੇ ਹੋ। ਕਿੱਦਾਂ, ਜੇ ਤੁਸੀਂ ਮਿਕਸ ਕੋਈ ਸਬਜ਼ੀ ਬਣਾਉਂਦੇ ਹੋ, ਜਾਂ ਤੁਸੀਂ ਕੋਈ ਮੰਨ ਲਓ ਗਾਜਰ ਆਲੂ ਹੀ ਬਣਾਉਂਦੇ ਹੋ, ਤੁਸੀਂ ਕੋਈ ਗੋਭੀ ਆਲੂ ਬਣਾਉਂਦੇ ਹੋ, ਕੋਈ ਵੀ ਕਿਸੇ ਕਿਸਮ ਦੀ ਕੋਈ ਸਬਜ਼ੀ ਤੁਸੀਂ ਸੁੱਕੀ ਵੀ ਬਣਾਉਂਦੇ ਹੋ, ਅਤੇ ਥੋੜ੍ਹੀ ਜਿਹੀ ਪਾਲਕ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਕਿਸੇ ਵੀ ਤਰ੍ਹਾਂ ਸਬਜ਼ੀ ਦੇ ਵਿੱਚ। ਈਵਨ ਤੁਸੀਂ ਦਾਲ ਬਣਾਉਂਦੇ ਹੋ, ਛੋਲੇ ਬਣਾਉਂਦੇ ਹੋ, ਰਾਜਮਾਂਹ ਬਣਾਉਂਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਤਰੀ ਵਾਲੀ ਵੀ ਸਬਜ਼ੀ ਬਣਾਉਂਦੇ ਹੋ, ਤੁਸੀਂ ਆਲੂ ਮਟਰ ਬਣਾਉਂਦੇ ਹੋ, ਪਾਲਕ ਪਨੀਰ ਬਣਾਉਂਦੇ ਹੋ ਅਤੇ ਪਾਲਕ ਦੇ ਉੱਤੇ ਫਿਰ ਉਹਦੇ ਵਿੱਚ ਪੈਣੀ ਪਾਲਕ ਆ, ਜਾਂ ਮਟਰ ਪਨੀਰ ਬਣਾਉਂਦੇ ਹੋ, ਕੁਛ ਵੀ ਬਣਾਉਂਦੇ ਹੋ ਅਤੇ ਉਹਦੇ ਵਿੱਚ ਤੁਸੀਂ ਪਾਲਕ ਪਾ ਸਕਦੇ ਹੋ। ਹੁਣ ਹੁੰਦਾ ਕੀ ਹੈ ਕਿ ਜਿਹੜਾ ਜਿਹੜੀ ਤੁਹਾਡੀ ਆਪਣੀ ਦਾਲ ਆ, ਛੋਲੇ ਆ, ਉਹ ਪ੍ਰੋਟੀਨ ਦਾ ਸੋਰਸ ਹੋ ਗਏ, ਨਾਲ ਤੁਸੀਂ ਪਾਲਕ ਵਿੱਚ ਆਇਰਨ ਪਾ ਦਿੱਤੀ ਅਤੇ ਉਹ ਤੁਹਾਡਾ ਇੱਕ ਕਹਿ ਲਓ ਕਿ ਬੜਾ ਵਧੀਆ ਸੋਰਸ ਬਣ ਗਿਆ ਤੁਹਾਡਾ, ਤੁਹਾਡੀ ਜਿਹੜੀ ਡਾਇਟਰੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰਾ ਕਰਨ ਦਾ। ਸੋ ਪਾਲਕ ਜਿਹੜੀ ਇਹ ਨਹੀਂ ਕਿ ਤੁਸੀਂ ਮਤਲਬ ਕੁਛ ਇੱਕ ਆਪਾਂ ਇੰਡੀਅਨਸ ਨੇ ਰੱਖਿਆ ਵੀ ਕੁਛ ਇੱਕ ਫਿਕਸ ਆਹ ਵਾਲੀਆਂ ਰੈਸਪੀਆਂ ਹੋਣਗੀਆਂ ਅਤੇ ਇਹਨਾਂ 'ਚ ਹੀ ਪੈਣੀ ਆ, ਅਤੇ ਉੱਦਾਂ ਹੀ ਉਹ ਗਾਰਡਨ ਦੇ ਵਿੱਚ ਐਵੇਂ ਜਾਇਆ ਜਾਂਦੀ ਰਹਿੰਦੀ ਆ। ਡੇਲੀ

0: ਜੋ ਵੀ ਤੁਸੀਂ ਕੁਛ ਬਣਾਉਂਦੇ ਹੋ ਹਰ ਕੁਛ ਦੇ ਵਿੱਚ ਪਾਲਕ ਪਾਈ ਜਾ ਸਕਦੀ ਹੁੰਦੀ ਆ। ਤੁਸੀਂ ਪਰੌਂਠੇ ਬਣਾਉਂਦੇ ਹੋ ਤੁਸੀਂ ਤਾਂ ਪਰੌਂਠਿਆਂ ਦੇ ਵਿੱਚ ਪਾ ਸਕਦੇ ਹੋ। ਹਾਂ ਕੁਛ ਵੀ ਨਾ ਲੱਭੇ ਤੁਹਾਨੂੰ ਕੁਛ ਵੀ ਨਾ ਸਮਝ ਆਵੇ ਤਾਂ ਤੁਸੀਂ ਪਾਲਕ ਪਾ ਕੇ ਉਹਦੇ ਵਿੱਚ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ ਉਨਾ ਕੁ ਜਿੰਨੇ ਕੁ ਦੇ ਨਾਲ ਉਹ ਗ੍ਰਾਈਂਡ ਹੋ ਜਾਵੇ ਚੰਗੀ ਤਰ੍ਹਾਂ ਦੇ ਨਾਲ ਉਹਦੀ ਪੇਸਟ ਬਣਾ ਲਓ ਜੂਸ ਜਿਹਾ ਬਣਾ ਲਓ ਅਤੇ ਉਹਦੇ ਨਾਲ ਆਟਾ ਗੁੰਨ ਲਓ। ਸੋ ਆਨੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤੁਹਾਡਾ ਜਿਹੜਾ ਆਇਰਨ ਆ ਜਾਂ ਫਿਰ ਉਹ ਜਿਹੜੀ ਤੁਹਾਡੀ ਗਾਰਡਨ 'ਚ ਕੀਤੀ ਮਿਹਨਤ ਆ ਉਹ ਤੁਹਾਡੇ ਕਿਸੇ ਨਾ ਕਿਸੇ ਕੰਮ ਜ਼ਰੂਰ ਆਈ ਜਾਊਗੀ। ਸੋ ਨਾਲ ਦੀ ਨਾਲ ਤੁਸੀਂ ਆਪਣੇ ਜਿਹੜੀ ਕੋਈ ਸਵੇਰੇ ਸਮੂਦੀ ਸਮਾਧੀ ਤੁਸੀਂ ਕੋਈ ਪੀਂਦੇ ਹੋ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ। ਸੋ ਗੱਲ ਕਾਹਦੀ ਕਿ ਅਨੇਕਾਂ ਹੀ ਤਰੀਕਿਆਂ ਦੇ ਨਾਲ ਤੁਸੀਂ ਖਾ ਸਕਦੇ ਹੋ। ਸੋ ਇਸ ਕਰਕੇ ਜਾਇਆ ਨਹੀਂ ਜਾਂਦੀ। ਇਸੇ ਤਰ੍ਹਾਂ ਦੇ ਨਾਲ ਧਨੀਆ ਵਾ, ਧਨੀਆ ਨੂੰ ਵੀ 3 ਕਿਸ਼ਤਾਂ ਦੇ ਵਿੱਚ ਲਾਓ ਤੁਸੀਂ। ਇੱਕ ਪੱਕਣ ਜਿਹਾ ਹੋ ਜਾਂਦਾ ਅਤੇ ਦੂਸਰਾ ਤਿਆਰ ਹੋ ਜਾਂਦਾ, ਦੂਸਰੇ ਤੋਂ ਬਾਅਦ ਤੀਸਰਾ ਹੋ ਜਾਂਦਾ। ਸੋ ਇਸ ਤਰੀਕੇ ਦੇ ਨਾਲ ਆਲ ਟਾਈਮ ਤੁਹਾਡੇ ਕੋਲ ਸਮਾਨ ਰਹਿੰਦਾ ਵਾ। ਇਸ ਤੋਂ ਇਲਾਵਾ ਤੁਸੀਂ ਪੂਤਨਾ ਵਗੈਰਾ, ਚਲੋ ਜੇ ਤਾਂ ਕਿਸੇ ਨੇ ਲਾਇਆ ਵਾ ਤਾਂ ਉਹ ਤਾਂ ਮਰਦਾ ਹੀ ਨਹੀਂ ਆ, ਪਰ ਜੇਕਰ ਫਿਰ ਵੀ ਕਿਤੇ ਮਰਿਆ ਢੱਠਾ ਵਾ ਅਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਜੇਕਰ ਪਹਿਲਾਂ ਕਿਤੇ ਲੱਗਾ ਸੀ ਤਾਂ ਆਪਣੇ ਆਪ ਹੀ ਵੇਖਿਓ ਥੱਲੇ ਉਹਨੂੰ ਕਿਤੇ ਨਾ ਕਿਤੇ ਨਿਕਲ ਆਉਣਾ, ਜੇਕਰ ਨਹੀਂ ਤਾਂ ਕਿਸੇ ਕੋਲ ਲੈ ਕੇ ਟਾਣੀ ਤਾਂ ਦੱਬ ਛੱਡੋ, ਕਿਉਂਕਿ ਗਰਮੀਆਂ ਦੇ ਵਿੱਚ ਪੂਤਰਾ ਬੜਾ ਵਰਦਾਨ ਰਹਿੰਦਾ ਵਾ, ਰੋਟੀ ਪਾਣੀ ਸੌਖਾ ਹਜ਼ਮ ਹੋ ਜਾਂਦਾ, ਚਟਨੀ ਚੁਟਨੀ ਬਣਾਉਣ ਦੇ ਕੰਮ ਆ ਜਾਂਦਾ। ਸੋ ਆਪਣੇ ਪਰਿਵਾਰਾਂ ਦੇ ਵਿੱਚ ਤਾਂ ਇਹ ਖਾਸ ਤੌਰ ਦੇ ਉੱਤੇ ਵਧੀਆ ਚੀਜ਼ ਆ, ਘੈਂਟ ਚੀਜ਼ ਆ, ਅਤੇ ਉਹ ਤੁਸੀਂ ਭਾਈ ਲਾ ਸਕਦੇ ਹੋ। ਇੱਕ ਸਪਰਿੰਗ ਅਨੀਅਨ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਤੁਸੀਂ ਲਾ ਸਕਦੇ ਹੋ। ਸੋ ਬਾਹਰੋਂ ਕਿਤੇ ਲਿਆਉਣ ਦੀ ਲੋੜ ਨਹੀਂ, ਦੂਰ ਕਿਤੇ ਜਾਣਾ ਨਹੀਂ। ਤੁਸੀਂ ਆਪਣੇ ਜਿਹੜੇ ਗੰਢਾ ਵਾ ਉਹ ਮਾੜਾ ਮੋਟਾ ਕਿਤੇ ਕੋਈ ਪੁੰਗਰਿਆ ਪੰਗਰਿਆ ਵਾ, ਜੇ ਨਹੀਂ ਵੀ ਪੁੰਗਰਿਆ ਤਾਂ ਉਹਨੂੰ ਤੁਸੀਂ ਮੁੱਛਾਂ ਵਾਲਾ ਪਾਸਾ ਜਿਹੜਾ ਜ਼ਮੀਨ ਦੇ ਵਿੱਚ ਕਰਕੇ ਅਤੇ ਉਹਨੂੰ ਤੁਸੀਂ ਗੱਡ ਦਿਓ। ਸੋ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਵਧੀਆ ਤੁਹਾਡਾ ਉਹ ਹੋ ਜੂਗਾ। ਅਤੇ ਬਾਕੀ ਤੁਹਾਡੇ ਆਪਣੇ ਤਾਂ ਜਿਹੜੀਆਂ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ, ਜਿਹਦੇ ਵਿੱਚ ਸਿਲਵਰ ਬੀਟ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਕੇਲ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਗਾਰਡਨ 'ਚ ਹਾਲੇ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਸੌਖੀਆਂ ਹੋ ਜਾਣੀਆਂ। ਅਤੇ ਜੇਕਰ ਨਹੀਂ ਤਾਂ ਸਭ ਤੋਂ ਇੰਪੋਰਟੈਂਟ ਇਹੋ ਹੀ ਆ ਕਿ ਤੁਸੀਂ ਆਪਣੇ ਗਾਰਡਨ ਦੀ ਤਿਆਰੀ ਕਰ ਲਓ, ਗੋਡੀ ਗਾਡੀ ਕਰਕੇ ਉਹਦੇ ਵਿੱਚ ਤੁਸੀਂ ਖਾਦ ਖੂਦ ਪਾ ਕੇ ਔਰਗੈਨਿਕ ਖਾਦ ਪਾਇਓ। ਫਿਲਹਾਲ ਦੂਸਰੀ ਜਿਹੜੀ ਆ ਉਹ ਤਾਂ ਨਾਲ ਦੀ ਨਾਲ ਐਕਟਿਵ ਹੋ ਜਾਂਦੀ ਹੈ, ਉਹਦੇ ਲਈ ਕੋਈ ਲੋੜ ਨਹੀਂ ਆ। ਅੱਛਾ ਇੱਕ ਟਿਪ ਜਿੱਦਾਂ ਵੀਰ ਹੋਰੀ ਭੇਜ ਰਹੇ ਨੇ ਬਲਦੇਵ ਜੀ, ਤੁਸੀਂ ਜਿਹੜਾ ਭੇਜਿਆ ਵਾ ਬੂਟੇ ਦਾ, ਸੋ ਸਿੱਧਾ ਸਿੱਧਾ ਜਿਹਾ ਸਾਈਨ ਜੋ ਮੈਨੂੰ ਲੱਗਦਾ ਵਾ ਇਹ ਹੈਗਾ ਵਾ ਪੀਲੇ ਪੱਤੇ, ਇਹਦਾ ਮਤਲਬ ਵੀ ਪਾਣੀ ਪੂਣੀ ਜਿਹੜਾ ਵਾਹਵਾ ਪਿਆ ਵਾ, ਕਿਉਂਕਿ ਮੀਂਹ ਵੀ ਪਿਛਲੇ ਦਿਨਾਂ ਦੇ ਵਿੱਚ ਪਏ ਨੇ। ਅਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਕਿਉਂਕਿ ਜਿੱਦਾਂ ਮੀਂਹ ਜਦੋਂ ਮਰਜ਼ੀ ਪੈ ਜਾਂਦਾ ਧੁੱਪਾਂ ਲਈ ਉਨੀਆਂ ਕੜਾਕੀਆਂ ਨਹੀਂ ਲੱਗਣ ਡੀਆਂ। ਸੋ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪਾਣੀ ਪੂਣੀ ਘੱਟ ਹੀ ਪਾਉਣਾ ਚਾਹੀਦਾ, ਪਾਣੀ ਪੂਣੀ ਵੇਖ ਕੇ ਪਾਉਣਾ ਚਾਹੀਦਾ ਸਾਨੂੰ ਚੰਗੀ ਤਰ੍ਹਾਂ ਦੇ ਨਾਲ, ਥੋੜ੍ਹਾ ਜਿਹਾ ਫੋਲ ਕੇ ਵੇਖ ਲਓ। ਅਤੇ ਜੇ ਤਾਂ ਵਾਕਈ ਪਾਣੀ ਦੀ ਲੋੜ ਹੈ ਤਾਂ ਫਿਰ ਹੀ ਪਾਣੀ ਪਾਓ, ਅਤੇ ਜੇਕਰ ਨਹੀਂ ਲੋੜ ਤਾਂ ਫਿਰ ਤੁਸੀਂ ਪਾਣੀ ਨਾ ਪਾਓ, ਯਾਨੀ ਕਿ ਓਵਰ ਵਾਟਰਿੰਗ ਜਿਹੜੀ ਆ ਉਹ ਤੁਹਾਨੂੰ ਅੱਗੇ ਚੱਲ ਕੇ ਪਰੇਸ਼ਾਨ ਕਰੂਗੇ। ਸੋ ਇਹਨਾਂ ਦਿਨਾਂ ਦੇ ਵਿੱਚ ਜੜ੍ਹਾਂ ਗਲਣ ਦੇ ਚਾਂਸ ਹੁੰਦੇ, ਇਹਨਾਂ ਦਿਨਾਂ ਦੇ ਵਿੱਚ ਫੰਗਸ ਲੱਗਣ ਦੇ ਚਾਂਸ ਹੋਰ ਜ਼ਿਆਦਾ ਵਧੇਰੇ ਹੋ ਜਾਂਦੇ। ਸੋ ਇਸ ਕਰਕੇ ਤੁਸੀਂ ਘੱਟ ਹੀ ਪਾਣੀ ਉਹਨਾਂ ਕੁ ਪਾਓ ਜਿੰਨੇ ਕੁ ਦੀ ਲੋੜ ਹੈ, ਸਿਲ ਜੀ ਰੱਖੋ ਬਸ। ਬਾਕੀ ਸਨੇਲਸ ਸਲੱਗਸ ਵਗੈਰਾ ਤੋਂ ਵੀ ਤਾਂ ਹੀ ਬਚਾਇਆ ਜਾ ਸਕਦਾ ਜੇਕਰ ਤੁਹਾਡਾ ਗਾਰਡਨ ਬਹੁਤਾ ਸਿੱਲਾ ਸਿੱਲਾ ਜਿਹਾ ਨਾ ਰਵੇ। ਸਿੱਲਾ ਤਾਂ ਹੀ ਹੋਣਾ ਜੇ ਤੁਸੀਂ ਪਾਣੀ ਬਾਹਰੋਂ ਪਾਈ ਜਾਓ, ਉੱਤੋਂ ਮੀਂਹ ਪਈ ਜਾਵੇ, ਤੁਹਾਨੂੰ ਤੁਸੀਂ ਗੋਡੀ ਗਾਡੀ ਨਾ ਕੀਤੀ ਹੋਵੇ, ਘਾਹ ਫੂਸ ਤੁਹਾਡਾ ਜਿਹੜਾ ਵਾ ਉਹ ਬਹੁਤ ਹੋਇਆ ਵਾ, ਬੂਟੇ ਜਿਹੜੇ ਨੇ ਉਹ ਤੁਹਾਡੇ ਜ਼ਮੀਨ ਦੇ ਨਾਲ ਮਤਲਬ ਇੰਨੇ ਕੁ ਜ਼ਿਆਦਾ ਤੁਹਾਨੂੰ ਚਾਅ ਚੜ੍ਹਦਾ ਵਾ ਵੀ ਬੜੇ ਸੰਘਣੇ ਨੇ, ਪਰ ਉਸ ਸੰਘਣੇ ਦੇ ਵਿੱਚੋਂ ਦੀ ਜੇਕਰ ਜ਼ਮੀਨ ਦੇ ਉੱਤੇ ਕਿਤੇ ਧੁੱਪ ਹੀ ਨਹੀਂ ਪਹੁੰਚ ਰਹੀ ਤਾਂ ਉਹ ਵੀ ਸਨੇਲਸ ਦਾ ਕਾਰਨ ਹੋ ਸਕਦਾ। ਸੋ ਗਾਰਡਨ ਆਪਣਾ ਕੁੱਲ ਮਿਲਾ ਕੇ ਚਾਰ ਸਫੇਰੋਂ ਇੱਕ ਵਾਰੀ ਵਿਹਲਾ ਜਿਹਾ ਕਰ ਦਿਓ, ਧੁੱਪ ਹਰ ਇੱਕ ਕੋਨੇ ਦੇ ਵਿੱਚ ਸਿੱਧੀ ਸਿੱਧੀ ਪਵੇ ਅਤੇ ਫਿਰ ਓਕੇ ਰਿਪੋਰਟ ਹੋ ਜੂਗਾ। ਸੋ ਫਿਲਹਾਲ ਗਾਰਡਨਿੰਗ ਦੇ ਨਾਲ ਰਿਲੇਟਡ ਇਹ ਸਾਡੀਆਂ ਕੁਛ ਸਾਂਝਾਂ। ਜੇ ਹੋਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਤੁਸੀਂ ਭੇਜ ਦਿਓ ਅਤੇ ਫਿਰ ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਕਰਦੇ ਹਾਂ। ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗਾਰਡਨਿੰਗ ਟਿਪਸ, ਕਹਿੰਦੇ ਕਿ ਪਲੀਜ਼ ਪਰੂਨ ਯੂਅਰ ਰੋਜ਼ਿਜ਼ ਐਜ਼ ਸਪਰਿੰਗ ਇਜ਼ ਕਮਿੰਗ, ਅਤੇ ਇਫ ਯੂ ਹੈਵ ਚਿਲੀ ਕੈਪਸਿਕਮ ਪਲੀਜ਼ ਪਰੂਨ ਆਲ ਡੈਡ ਲੀਵਸ, ਅਤੇ ਸਟਾਰਟ ਪ੍ਰਪੇਅਰਿੰਗ ਯੂਅਰ ਸੋਇਲ ਫੋਰ ਸਮਰ ਵੈਜੀਟੇਬਲ। ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ। ਸੋ ਬਿਲਕੁਲ ਜਿੱਦਾਂ ਭਾਰਦਵਾਜ ਸਾਹਿਬ ਨੇ ਕਿਹਾ ਅਤੇ ਇਹੋ ਹੀ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਵੀ ਲਗਭਗ ਕਰ ਚੁੱਕੇ ਹਾਂ। ਹਾਂ ਜਿੱਦਾਂ ਚਿਲੀ ਅਤੇ ਕੈਪਸਿਕਮ ਵਗੈਰਾ ਦਾ ਇਹਨਾਂ ਨੇ ਯਾਦ ਕਰਾ ਦਿੱਤਾ। ਸੋ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਜਾਂਦਾ ਜਾਂਦਾ ਕੋਰਾ ਜਿਹੜਾ ਵਾ ਇਹ ਮਾਰਦਾ ਹੁੰਦਾ ਕਈ ਵਾਰੀ, ਤੁਸੀਂ ਉਹਨੂੰ ਥੋੜ੍ਹਾ ਜਿਹਾ ਜਿਹੜੀ ਬੂਟੇ ਥੋੜ੍ਹੇ ਜਿਹੇ ਟਾਹਣੀਆਂ ਮੈਂ ਤਾਂ ਕਹੂੰਗਾ, ਮੈਂ ਤਾਂ ਬਾਅਦ ਤੋਂ ਸਭ ਟਾਹਣੀਆਂ ਕੱਟ ਦਿੰਦਾ ਹੁੰਦਾ ਚਿਲੀ ਕੈਪਸਿਕਮ ਦੀਆਂ, ਅਤੇ ਉੱਤੇ ਜਿਹੜਾ ਜਿੱਦਣ ਕੋਰੇ ਕਾਰੇ ਦਾ ਲੱਛਣ ਹੋਣ ਜਾਂ ਫਿਰ ਰਾਤ ਨੂੰ ਉੱਤੇ ਲਿਫਾਫਾ ਪਾ ਦੀਦਾ, ਦਿਨੇ ਧੁੱਪ ਦੇ ਵਿੱਚ ਲਾ ਦੀਦਾ, ਅਤੇ ਫਿਰ ਜਦੋਂ ਇੱਕ ਵਾਰੀ ਪੁੰਗਰਨਾ ਸ਼ੁਰੂ ਹੋ ਗਿਆ ਕੋਰੇ ਕਾਰੇ ਦੇ ਚਾਂਸ ਬਿਲਕੁਲ ਹੀ ਜਾਂਦੇ ਰਹੇ, ਅਤੇ ਫਿਰ ਵੇਖਿਓ ਇਹਨਾਂ ਨੇ ਇੱਕਦਮ ਛੂਟਾਂ ਵੱਟਣੀਆਂ ਅਤੇ ਨਾਲ ਦੀ ਨਾਲ ਹੀ ਤੁਸੀਂ ਚਿੱਲੀਆਂ ਕੈਪਸੀਕਮਾਂ ਨਾਲ ਦੀ ਨਾਲ ਹੀ ਤੁਹਾਨੂੰ ਮਿਲ ਜਾਣਗੀਆਂ। ਪਰ ਜਿੱਦਾਂ ਭਾਰਦਵਾਜ ਸਾਹਿਬ ਕਹਿ ਰਹੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਮਰੇ ਪੱਤੇ ਨੇ ਪੀਲੇ ਪਏ ਨੇ ਮੋਰੀਆਂ ਮਾਰੀਆਂ ਵਾਲੇ ਸਭ ਝਾੜ ਦਿਓ। ਹੁਣ ਟੈਨਸ਼ਨ ਨਹੀਂ ਲੈਣੀ, ਹੁਣ ਖੁੱਲ੍ਹ ਕੇ ਇਹਨਾਂ ਨੂੰ ਝਾੜੋ, ਕਿਉਂਕਿ ਅੱਗੇ ਜਦੋਂ ਧੁੱਪਾਂ ਲੱਗਣੀਆਂ ਅਤੇ ਫਿਰ ਨਵੇਂ ਜਿਹੜੀਆਂ ਟਾਹਣੀਆਂ ਨਵੇਂ ਪੱਤੇ ਪੁੰਗਰਨੇ ਨੇ ਅਤੇ ਬੂਟੇ ਦਾ ਜ਼ੋਰ ਜਿਹੜਾ ਉੱਧਰਲੇ ਪਾਸੇ ਨੂੰ ਲੱਗੇ, ਇੱਧਰ ਪੁਰਾਣੇ ਅਤੇ ਨਾ ਐਵੇਂ ਵੇਸਟ ਹੁੰਦਾ ਰਹੇ। ਸੋ ਇੰਨਾ ਕੁ ਜ਼ਰੂਰ ਤੁਸੀਂ ਕਰ ਲਿਓ। ਅਤੇ ਬਾਕੀ ਗੁਲਾਬ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਆ ਕੇ ਵਾਪਸ ਆਪਾਂ ਅੱਜ ਆਪਣੇ ਵਿਸ਼ੇ ਵੱਲ ਨੂੰ ਝਾਤੀ ਮਾਰਾਂਗੇ। ਉਹ ਕਿਹੜੇ ਕਾਰਜ, ਕਿਹੜੇ ਕੰਮ ਜਿਹੜੇ ਤੁਸੀਂ ਪਹਿਲਾਂ ਬਹੁਤ ਚਾਅ ਦੇ ਨਾਲ ਕਰਦੇ ਹੋ ਅਤੇ ਹੁਣ ਆਖੀ ਦਾ ਰੱਬਾ ਝੂਠ ਹੀ ਹੋ ਜਾਣਾ। ਆ ਕੇ ਕਰਦੇ ਹਾਂ ਅਤੇ ਗੱਲ ਰੇਡੀਓ, ਹਾਂਜੀ 1674।
1: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
3: Rhythm Boys Entertainment presents Bol Paave Na Bol।
4: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
3: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
4: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
3: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
5: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
3: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।

0: ਪ੍ਰਭਾਵ ਛੋਟੇ ਮੌਕਿਆਂ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਜੀਵਨ ਬਦਲਣ ਵਾਲੇ ਮੌਕਿਆਂ ਵਿੱਚ ਵੀ। ਇਹ ਰੋਮਾਂਚਕ ਅਤੇ ਵਿਹਾਰਕ, ਸੰਪੂਰਨ ਅਤੇ ਉਤਸ਼ਾਹਪੂਰਨ ਹੋ ਸਕਦਾ ਹੈ। ਇਹ ਓਨਾ ਹੀ ਨਿਖੜਵਾਂ ਹੋ ਸਕਦਾ ਹੈ ਜਿੰਨੇ ਕਿ ਤੁਸੀਂ ਹੋ। ਤਾਂ ਤੁਹਾਡੇ ਆਪਣੇ ਤਰੀਕੇ ਨਾਲ ਹਰ ਰੋਜ਼ ਤੁਹਾਡੀ ਚਿਜ਼ਮ ਦੀ ਯੋਗਤਾ ਕਿਸੇ ਦੀ ਜ਼ਿੰਦਗੀ ਨੂੰ ਬਿਹਤਰੀ ਲਈ ਬਦਲ ਸਕਦੀ ਹੈ ਅਤੇ ਤੁਹਾਡੀ ਵੀ। ਸਰਟੀਫਿਕੇਟ ਤੋਂ ਲੈ ਕੇ ਡਿਗਰੀ ਤੱਕ ਇੱਥੇ ਤੁਹਾਡੇ ਲਈ ਕੋਈ ਨਾ ਕੋਈ ਸਹੀ ਚਿਜ਼ਮ ਯੋਗਤਾ ਹੈ। ਹੁਣੇ ਅਰਜ਼ੀ ਦੇਣ ਲਈ ਚਿਜ਼ਮ ਦੀ ਖੋਜ ਕਰੋ। ਚਿਜ਼ਮ ਬਿਹਤਰੀ ਲਈ RTO 0260।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 October 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨ ਅਪਲਾਈ।

0: ਰੇਡੀਓ ਹਾਂਜੀ 1674 ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਹਾਜ਼ਰ ਨਹੀਂ ਹਾਜ਼ਰ ਹੋ ਜੂ ਜੋ ਕਹਿ ਦੇ ਕਿੱਦਾਂ ਦਾ ਲੱਗਾ ਇਹ ਤੁਸੀਂ ਦੱਸ ਸਕਦੇ ਹੋ ਅਤੇ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਮੈਂ ਰਣਜੋਤ ਸਿੰਘ ਅਤੇ ਅੱਜ ਦਾ ਸਾਡਾ ਵਿਸ਼ਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ ਕਿ ਉਹ ਕਿਹੜੇ ਕੰਮ ਜਿਹੜੇ ਤੁਸੀਂ ਪਹਿਲਾਂ ਬੜੇ ਚਾਅ ਦੇ ਨਾਲ ਕਰਦੇ ਸੀ ਪਹਿਲਾਂ ਬੜੇ ਉਤਸ਼ਾਹ ਦੇ ਨਾਲ ਕਰਦੇ ਸੀ ਤੁਹਾਨੂੰ ਲੱਗਦਾ ਸੀ ਕਿ ਇਹ ਮੇਰੀ ਹੋਬੀ ਹੈ ਸ਼ਾਇਦ ਇਹ ਮੇਰਾ ਪੈਸ਼ਨ ਹੈ ਸ਼ਾਇਦ ਪਰ ਹੁਣ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਤਾਂ ਰੱਬਾ ਝੂਠ ਹੀ ਹੋ ਜੇ ਹੁਣ ਤਾਂ ਇਹ ਚੀਜ਼ ਬੜੀ ਔਖੀ ਆ ਕਰਨੀ ਅਤੇ ਉਹ ਕੁਛ ਵੀ ਹੋ ਸਕਦਾ ਉਹ ਤੁਹਾਡੀ ਗਾਰਡਨਿੰਗ ਹੋ ਸਕਦੀ ਆ ਉਹ ਤੁਹਾਡੀ ਜਿਮ ਜਾਣ ਦੀ ਰੂਟੀਨ ਹੋ ਸਕਦੀ ਆ ਉਹ ਤੁਹਾਡੀ ਸ਼ੋਪਿੰਗ ਦੀ ਰੂਟੀਨ ਹੋ ਸਕਦੀ ਆ ਉਹ ਤੁਹਾਡੀ ਮੇਕਅਪ ਦੀ ਰੂਟੀਨ ਹੋ ਸਕਦੀ ਆ ਜਿੱਦਾਂ ਕਰਮ ਜੀ ਕਹਿੰਦੇ ਨੇ ਕਿ ਬੱਚਿਆਂ ਤੋਂ ਪਹਿਲਾਂ ਮੇਕਅਪ ਕਰਨ ਦਾ ਕਹਿੰਦੇ ਕਿ ਬਹੁਤ ਸ਼ੌਂਕ ਹੁੰਦਾ ਸੀ ਸੋ ਜਦੋਂ ਬੱਚੇ ਹੋਏ ਤਾਂ ਦੋ ਤਿੰਨ ਮੇਕਅਪ ਦੇ ਵਿੱਚ ਇੰਟਰਸਟ ਰਿਹਾ ਅਤੇ ਉਸ ਤੋਂ ਬਾਅਦ ਫਿਰ ਕਿਤੇ ਕਹਿੰਦੇ ਕਿ ਜਾਣਾ ਅਤੇ ਫਟਾਫਟ ਰੈਡੀ ਹੋ ਕੇ ਜਾਣਾ ਅਤੇ ਮਤਲਬ ਹੁਣ ਉਹ ਇੰਟਰਸਟ ਜਾਂਦਾ ਰਿਹਾ ਇਹ ਤਾਂ ਹੋ ਗਿਆ ਨਾ ਵੀ ਚਲੋ ਕਿਤੇ ਮੰਨ ਲਓ ਤੁਹਾਡਾ ਇੰਟਰਸਟ ਜਾਂਦਾ ਰਿਹਾ ਜਾਂ ਫਿਰ ਹੁਣ ਸਮਾਂ ਹੀ ਨਹੀਂ ਆ ਇਹ ਵੀ ਚੀਜ਼ ਸਾਨੂੰ ਆਈਡੈਂਟੀਫਾਈ ਕਰਨੀ ਪਊਗੀ ਕਿ ਕੀ ਸਾਡਾ ਉਸ ਕੰਮ ਦੇ ਵਿੱਚੋਂ ਇੰਟਰਸਟ ਜਾਂਦਾ ਰਿਹਾ ਜਾਂ ਆਪਾਂ ਬਿਜ਼ੀ ਜ਼ਿਆਦਾ ਇਹ ਹੋ ਗਏ ਹਾਂ ਵੀ ਸਾਡੇ ਕੋਲ ਉਸ ਕੰਮ ਦੇ ਲਈ ਹੁਣ ਸਮਾਂ ਹੀ ਨਹੀਂ ਬਚਦਾ ਯੈਸਟਰਡੇ ਡਿਨਰ ਵਾਜ਼ ਕਹਿੰਦੇ ਕਿ ਸਾਗ ਵਿਦ ਥੋਸਾ ਆਟਾ ਐਂਡ ਜਾਨਾ ਜ਼ਿਆਦਾ ਮੱਕੀ ਅੱਛਾ ਥੋੜ੍ਹਾ ਆਟਾ ਓਕੇ ਥੋੜ੍ਹਾ ਆਟਾ ਅਤੇ ਜ਼ਿਆਦਾ ਮੱਕੀ ਆਟਾ ਮਿਕਸ ਰੋਟੀ ਵਿਦ ਮਿਕਸ ਸੈਲਡ ਬਹੁਤ ਸੋਹਣਾ ਜੀ ਈਟ ਹੈਲਦੀ ਅਤੇ ਥਿੰਕ ਹੈਲਦੀ ਧੰਨਵਾਦ ਮਿਹਰਬਾਨੀ ਤੁਸੀਂ ਇਹ ਜਿਹੜਾ ਨੇਮ ਬਰਕਰਾਰ ਰੱਖਿਆ ਵਾ ਤੁਸੀਂ ਜਿਹੜਾ ਨਾਲ ਦੀ ਨਾਲ ਦੱਸਦੇ ਰਹਿੰਦੇ ਹੋ ਵੀ ਹਾਂ ਕੀ ਤੁਸੀਂ ਬਣਾਉਂਦੇ ਹੋ ਅਤੇ ਬਾਕੀ ਵੀ ਵੇਖ ਲਓ ਭਾਈ ਜੇ ਕਿਸੇ ਨੇ ਸਾਗ ਬਣਾਉਣਾ ਅਤੇ ਹੁਣ ਸਿਆਲ ਜਿਹੜਾ ਜਾਂਦਾ ਜਾਂਦਾ ਜੇ ਅਤੇ ਜੇ ਤੁਸੀਂ ਸਾਗ ਸ਼ਲਗਮ ਵਾਲਾ ਤੋਹਫਾ ਤੁਸੀਂ ਛਕਣਾ ਅਤੇ ਹਾਲੇ ਠੰਡ ਠੰਡ ਜੀ ਦੇ ਵਿੱਚ ਤੁਸੀਂ ਇਹ ਵਾਲਾ ਕੰਮ ਕਰ ਸਕਦੇ ਹੋ ਸ਼ੇਰਗਲ ਸਾਹਿਬ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਕਰਨ ਜੀ ਕਹਿੰਦੇ ਕਿ ਦਾਸ ਇਕੱਲਾ ਨਹੀਂ ਹੈ 96 ਕਰੋੜੀ ਨੇ ਦਾਸ ਹੋਣਾ ਨਾਲ ਐਂਡ ਦਾਸ ਹੋਣੀ ਆਪ ਵੀ 125,000 ਦੇ ਬਰਾਬਰ ਨੇ ਧੰਨਵਾਦ ਜੀ ਤੁਹਾਡਾ ਤੁਹਾਡੀ ਇਹੋ ਫੂਕ ਕਿਸੇ ਪਾਸੇ ਮਤਲਬ ਜਾਣ ਨਹੀਂ ਦਿੰਦੀ ਡਟੇ ਆ ਗਏ ਥੈਂਕ ਯੂ ਗੁਰਜੀਤ ਜੀ ਕਹਿੰਦੇ ਨੇ ਕਿ ਨਾਈਸ ਸੌਂਗ ਅਤੇ ਮਿਹਰਬਾਨੀ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਅਤੇ ਕਹਿੰਦੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ ਗੁਰਸੇਵਕ ਸਿੰਘ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਸਾਰਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਤੁਸੀਂ ਮੈਸੇਜ ਕਰਕੇ ਵੀ ਦੱਸ ਸਕਦੇ ਹੋ ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਵੀ ਆਖਿਰਕਾਰ ਉਹ ਕਿਹੜੀ ਚੀਜ਼ ਕੀ ਇੱਥੇ ਸਾਨੂੰ ਇਹ ਵੀ ਵੇਖਣਾ ਪਊਗਾ ਕਿ ਕੀ ਸਾਨੂੰ ਸੱਚਮੁੱਚ ਹੀ ਉਸ ਕੰਮ ਦੇ ਨਾਲ ਨਫ਼ਰਤ ਹੋ ਗਈ ਆਪਾਂ ਜਿਹੜਾ ਪਰੇ ਪਰੇ ਰਹਿੰਦੇ ਹਾਂ ਜਾਂ ਫਿਰ ਉਸ ਕੰਮ ਦੇ ਨਾਲ ਜੁੜੇ ਸਟ੍ਰੈੱਸ ਜਿਹੜੇ ਨੇ ਉਹ ਤੁਹਾਨੂੰ ਤੰਗ ਕਰਦੇ ਨੇ ਉਹ ਕੰਮ ਕਰਕੇ ਜਿਹੜੀ ਸਾਨੂੰ ਹੋਰ ਆਸ ਪਾਸ ਤੋਂ ਸਟ੍ਰੈੱਸ ਫੋਰ ਐਗਜ਼ਾਮਪਲ ਕਿ ਉਹ ਕੰਮ ਕਰਨ ਦੇ ਲਈ ਸਾਨੂੰ ਜਿਹੜਾ ਸਮਾਂ ਔਖੇ ਸੌਖੇ ਹੋ ਕੇ ਆਪਣੇ ਕੰਮਾਂ ਦੇ ਵਿੱਚੋਂ ਬੱਚਿਆਂ ਦੇ ਵਿੱਚੋਂ ਇੱਧਰੋਂ ਉੱਧਰੋਂ ਕਰਕੇ ਔਖੇ ਹੋ ਕੇ ਕੱਢਣਾ ਪੈਂਦਾ ਉਹ ਸਾਨੂੰ ਜ਼ਿਆਦਾ ਸਟ੍ਰੈੱਸ ਦੇ ਦਿੰਦਾ ਕਈ ਵਾਰੀ ਇਹ ਹੁੰਦਾ ਕਿ ਆਪਾਂ ਉਹ ਕੰਮ ਜਿਹੜਾ ਵੀ ਸਾਡਾ ਸ਼ੌਂਕ ਸੀ ਉਹਦੇ ਨਾਲ ਸਾਨੂੰ ਨਫ਼ਰਤ ਨਹੀਂ ਹੋਈ ਉਹ ਸਾਡਾ ਸਟਿੱਲ ਕਰਨ ਨੂੰ ਜੀ ਕਰਦਾ ਪਰ ਉਹਦੇ ਨਾਲ ਰਿਲੇਟਿਡ ਧੂਕ ਸੀਟ ਇੰਨੀ ਹੋ ਜਾਂਦੀ ਆ ਉੱਥੋਂ ਤੱਕ ਪਹੁੰਚਣ ਦੇ ਲਈ ਕਿ ਫਿਰ ਆਪਾਂ ਇਹ ਸੋਚਦੇ ਹਾਂ ਵੀ ਯਾਰ ਹੁਣ ਆਪਾਂ ਰਹਿਣੀ ਦੀਏ ਹੌਲੀ ਹੌਲੀ ਸਾਡਾ ਦਿਮਾਗ ਉਸ ਪਾਸੇ ਨੂੰ ਸੋਚਣਾ ਬੰਦ ਕਰ ਦਿੰਦਾ ਆਪਾਂ ਭੱਜਣਾ ਸ਼ੁਰੂ ਕਰ ਦਿੰਦੇ ਜਿੱਦਾਂ ਫੋਰ ਐਗਜ਼ਾਮਪਲ ਜੇ ਮੈਂ ਆਪਣੀ ਗੱਲ ਕਰਾਂ ਤਾਂ ਇੱਕ ਸਮਾਂ ਹੀ ਜਦੋਂ ਕੁਕਿੰਗ ਦਾ ਬੜਾ ਮੈਨੂੰ ਸ਼ੌਂਕ ਸੀ ਉਸ ਤੋਂ ਬਾਅਦ ਫਿਰ ਆਪਾਂ ਰੈਸਟੋਰੈਂਟ ਦੇ ਵਿੱਚ ਇੰਨੀ ਕੁ ਜ਼ਿਆਦਾ ਕੁਕਿੰਗ ਕਰ ਲਈ ਫਿਰ ਇੱਕ ਸਮਾਂ ਆਇਆ ਕਿ ਮੈਨੂੰ ਉਸ ਚੀਜ਼ ਦੇ ਨਾਲ ਮਤਲਬ ਇਹ ਕਹਿ ਲਓ ਵੀ ਸੋਰਟ ਆਫ ਜਿੱਦਾਂ ਪ੍ਰੋਬਲਮ ਹੋਣ ਲੱਗ ਪਈ ਮੈਨੂੰ ਧੂੰਏ ਦੇ ਨਾਲ ਇੱਕ ਸਮੇਂ ਆ ਕੇ ਅਤੇ ਮੈਨੂੰ ਕਿਤੇ ਵੀ ਬਹੁਤ ਲੰਮਾ ਸਮਾਂ ਤੱਕ ਇਹ ਪ੍ਰੋਬਲਮ ਰਹੀ ਕਿ ਕਿਤੇ ਵੀ ਕੋਈ ਮੈਂ ਧੂੰਆਂ ਸੁੰਘ ਲੈਣਾ ਉਦਾਂ ਦਾ ਕਿਸੇ ਵੀ ਬਾਰਬਿਕਿਊ 'ਤੇ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਅਤੇ ਮੈਨੂੰ ਇਰੀਟੇਸ਼ਨ ਹੋਣ ਲੱਗ ਪੈਂਦੀ ਸੀ ਮੈਨੂੰ ਥੋੜ੍ਹਾ ਥੋੜ੍ਹਾ ਦੂਰ ਦੂਰ ਰਹਿਣਾ ਪੈਂਦਾ ਸੀ ਉਹ ਚੀਜ਼ ਲੰਮਾ ਸਮਾਂ ਤੱਕ ਰਹੀ ਕਿਉਂਕਿ ਸ਼ਾਇਦ ਮੈਂ ਇਹ ਰਿਲਾਈਜ਼ ਕੀਤਾ ਕਿ ਬਹੁਤ ਲੰਮਾ ਸਮਾਂ ਕੰਟੀਨਿਊਜ਼ ਮੈਂ ਇੱਕ ਕੰਮ ਦੇ ਵਿੱਚ ਜਦੋਂ ਬਤੀਤ ਕੀਤਾ ਅਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਤੁਹਾਡਾ ਸ਼ੌਂਕ ਹੁੰਦਾ ਵਾ ਉਹ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਕਹਿ ਲਓ ਵੀ ਨਫ਼ਰਤ ਨਹੀਂ ਕਹਿ ਸਕਦੇ, ਮਤਲਬ ਉਹ ਤੁਹਾਡਾ ਓਪੋਜ਼ਿਟ ਜਾਣਾ ਸ਼ੁਰੂ ਹੋ ਜਾਂਦਾ। ਇੱਥੇ ਇਹ ਵੀ ਚੀਜ਼ ਸਾਨੂੰ ਵੇਖਣੀ ਪਊਗੀ ਕਿ ਕੀ ਤੁਹਾਡੀ ਪਸੰਦ ਬਦਲ ਗਈ ਆ ਜਾਂ ਫਿਰ ਤੁਹਾਡੀ ਜ਼ਿੰਦਗੀ ਬਦਲ ਗਈ ਆ। ਪਸੰਦ ਬਦਲੀ, ਜ਼ਿੰਦਗੀ ਬਦਲੀ, ਮੰਨ ਲਓ ਜਿੱਦਾਂ ਭੈਣ ਜੀ ਉਹਨਾਂ ਨੇ ਮੈਸੇਜ ਕੀਤਾ ਸੀ ਕਿ ਉਹਨਾਂ ਨੂੰ ਮੇਕਅਪ ਕਰਨਾ ਪਸੰਦ ਸੀ, ਉਸ ਤੋਂ ਬਾਅਦ ਜਦੋਂ ਬੱਚੇ ਆਏ ਤਾਂ ਫਿਰ ਉਹਨਾਂ ਨੇ ਹੁਣ ਉਹਨਾਂ ਨੂੰ ਲੱਗਦਾ ਵੀ ਨਹੀਂ ਮੇਰਾ ਇਹ ਸ਼ੌਂਕ ਹੀ ਨਹੀਂ ਰਿਹਾ। ਹੁਣ ਇੱਥੇ ਵੀ ਆਪਾਂ ਇਹ ਚੀਜ਼ ਫਾਰਮੂਲਾ ਇਹ ਲਾ ਕੇ ਵੇਖ ਸਕਦੇ ਹਾਂ ਵੀ ਇੱਥੇ ਸਾਡੀ ਪਸੰਦ ਹੋ ਸਕਦਾ ਸ਼ਾਇਦ ਨਾ ਬਦਲੀ ਹੋਵੇ, ਮੇਕਅਪ ਤਾਂ ਸ਼ਾਇਦ ਸਾਨੂੰ ਉਨਾ ਹੀ ਪਸੰਦ ਹੋਵੇ, ਪਰ ਸਾਡੀ ਹੁਣ ਜ਼ਿੰਦਗੀ ਬਦਲ ਗਈ ਹੈ, ਸਾਡੇ ਹੁਣ ਜ਼ਿੰਦਗੀ ਦੇ ਰੁਝੇਵੇਂ ਬਦਲ ਗਏ ਆ, ਸਾਡੇ ਹੁਣ ਮਕਸਦ ਬਦਲ ਗਏ ਆ ਉਸ ਚੀਜ਼ ਨੂੰ। ਇੱਕ ਹੋਰ ਐਗਜ਼ਾਮਪਲ ਜੇ ਆਪਾਂ ਲਈਏ ਤਾਂ ਇੱਕ ਸਮਾਂ ਹੁੰਦਾ ਜਦੋਂ ਬੰਦਾ ਯੰਗ ਹੁੰਦਾ ਵਾ, ਉਹਦਾ ਜੀਅ ਕਰਦਾ ਮੈਂ ਬਾਹਰ ਅੰਦਰ ਜਾਵਾਂ, ਮੈਂ ਨਾਈਟ ਕਲੱਬਾਂ ਦੇ ਵਿੱਚ ਜਾਵਾਂ, ਮੈਂ ਈਵੈਂਟ ਵੇਖਾਂ, ਮੈਂ ਵਿਆਹ ਸ਼ਾਦੀਆਂ ਘੁੰਮਾਂ, ਭੰਗੜੇ ਪਾਵਾਂ, ਬੁੱਲੇ ਲੁੱਟਾਂ, ਭੱਜ ਭੱਜ ਕੇ ਆਪਾਂ ਘੁੰਮਣ ਫਿਰਨ ਦੇ ਲਈ ਜਾਂਦੇ ਹਾਂ, ਡੈਸਟੀਨੇਸ਼ਨਾਂ ਦੇ ਉੱਤੇ ਜਾਂਦੇ ਹਾਂ, ਹੈ ਨਾ, ਬੀਚਾਂ ਦੇ ਉੱਤੇ ਜਾਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਏਜ ਆਉਂਦੀ ਆ ਬੜਿਆਂ ਦੇ ਉੱਤੇ ਵਾਲਾ ਸਨੈਰੀਓ ਆਇਆ ਹੋਊਗਾ ਜਾਂ ਆਊਗਾ, ਤੁਹਾਡਾ ਜੀ ਕਰਦਾ ਛੁੱਟੀ ਆ ਅਤੇ ਮੈਂ ਘਰ ਬਹਿ ਕੇ ਇਹਦੇ ਨਾਲ ਚੰਗਾ ਕੋਈ ਫਿਲਮ ਫੁਲਮ ਵੇਖ ਲਾਂ। ਪਹਿਲੀਆਂ ਦੇ ਵਿੱਚ ਹੋ ਸਕਦਾ ਕਿ ਜੇ ਤੁਸੀਂ ਆਪਣੇ ਆਪ ਦੇ ਵਿੱਚੋਂ ਪੁਰਾਣਾ ਆਪ ਜੇ ਤੁਸੀਂ ਵੇਖ ਰਹੇ ਹੋ ਅਤੇ ਤੁਸੀਂ ਕੰਮ ਕਾਰ ਤੋਂ ਆਇਓ ਸ਼ਾਮ ਜੀ ਨੂੰ ਆ ਕੇ, ਤੁਹਾਡਾ ਮਨ ਬਣਿਆ ਵੀ ਓਕੇ ਕੱਲ੍ਹ ਛੁੱਟੀ ਆ ਅਤੇ ਮੈਂ ਓਕੇ ਮੈਨੂੰ ਅੱਜ ਸਿਟੀ ਘੁੰਮਣ ਜਾਣਾ ਚਾਹੀਦਾ, ਮੈਨੂੰ ਕਿਸੇ ਯਾਰ ਦੋਸਤ ਵੱਲ ਜਾਣਾ ਚਾਹੀਦਾ, ਵਧੋ ਵਧੀ ਆਪਾਂ ਫੋਨ ਚੁੱਕਦੇ ਹਾਂ ਘੁੰਮਾਉਂਦੇ ਹਾਂ, ਹਾਂ ਵਿਹਲਾ ਹੀ ਹੈ, ਆ ਗਿਆ ਹੀ ਮੈਂ ਫਿਰ, ਹੈ ਨਾ, ਅੱਛਾ ਫਿਰ ਚੱਲ ਤੂੰ ਆ ਜਾ ਫਿਰ, ਅੱਛਾ ਨਹੀਂ ਚੱਲ ਫਿਰ ਦੋਵੇਂ ਜਾਣੇ ਆਪਾਂ ਸਿਟੀ ਚੱਲਦੇ ਹਾਂ, ਆਮ ਇਹ ਵਰਤਾਰਾ ਹੁੰਦਾ। ਪਰ ਹੁਣ ਸ਼ਾਇਦ ਉਹੀ ਦੋਸਤ ਹੋਣਗੇ, ਉਹੀ ਜ਼ਿੰਦਗੀ ਹੋਊਗੀ, ਅਗਲੇ ਦਿਨ ਛੁੱਟੀ ਹੋਊਗੀ ਅਤੇ ਤੁਸੀਂ ਕਹੋਗੇ ਫੋਨ ਬੰਦ ਕਰਕੇ ਰੱਖ ਦਈਏ, ਹੁਣ ਆਪਾਂ ਘਰ ਹੀ ਬਹੀਏ, ਆਪਾਂ ਕੁਛ ਨਹੀਂ ਕਰਨਾ, ਆਪਾਂ ਵਿਹਲੇ ਬਹੀਏ ਆ। ਸੋ ਇਸ ਤਰੀਕੇ ਦੇ ਨਾਲ ਸਾਡੀਆਂ ਕਿੰਨੀਆਂ ਪ੍ਰਾਇਓਰਟੀਜ਼ ਸਮਾਂ ਦੇ ਨਾਲ ਬਦਲ ਜਾਂਦੀਆਂ, ਪਰ ਕੀ ਵਜ੍ਹਾ ਕੀ ਰਹੀ ਹੈ ਇਸ ਚੀਜ਼ ਦੇ ਪਿੱਛੇ? ਉਮਰ ਵੀ ਹੋ ਸਕਦੀ ਹੈ, ਜਿੱਦਾਂ ਜਿੱਦਾਂ ਉਮਰ ਵੱਧਦੀ ਹੈ ਸਾਡੇ ਤੌਰ ਤਰੀਕੇ ਵੀ ਬਦਲਦੇ ਆ, ਅਤੇ ਨਾਲ ਨਾਲ ਤੁਹਾਡੀਆਂ ਕੌਲਾਂ ਵੀ ਲਈ ਜਾਂਦੇ ਹਾਂ, ਅਤੇ ਤੁਸੀਂ ਵੀ ਆਪਣੀ ਸਾਂਝ ਪਾਈ ਜਾਇਓ, ਨਹੀਂ ਤਾਂ ਫਿਰ ਮੇਰੇ ਜਿਹੜੇ ਪੁਆਇੰਟ ਨੇ ਉਹ ਓਨਾ ਹੀ ਜ਼ਿਆਦਾ ਹੋ ਸਕਦਾ ਵੀ ਨਾਲ ਤੁਹਾਡੀ ਜਦੋਂ ਰਲੂਗੀ ਗੱਲਬਾਤ ਅਤੇ ਓਨਾ ਜ਼ਿਆਦਾ ਉਹਦੇ ਵਿੱਚ ਮਜ਼ਾ ਨਾ ਆਵੇ ਜਿੰਨਾ ਤੁਹਾਡੇ ਐਕਸਪੀਰੀਅੰਸ ਵੀ ਨਾਲ ਮਿਕਸ ਹੋਣ ਦੇ ਉੱਤੇ ਆਉਣਾ। ਅੰਮ੍ਰਿਤ ਭੈਣ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਭੈਣ ਜੀ, ਅੱਜ ਤਾਂ ਡਰਾਈਵ ਕਰਦੇ ਹੋ ਮੈਨੂੰ ਲੱਗਦਾ। ਨਹੀਂ ਪਰ ਇਹ ਤੇ ਉਹ ਨਹੀਂ ਹੈ ਨਾ ਵੀ ਸ਼ੌਂਕ, ਪਹਿਲਾਂ ਮੈਨੂੰ ਬਹੁਤ ਸ਼ੌਂਕ ਹੁੰਦਾ ਸੀ ਡਾਕਟਰਾਂ ਕੋਲ ਜਾਣ ਦਾ, ਹੁਣ ਮੈਨੂੰ ਮਜਬੂਰੀ 'ਚ ਜਾਣਾ ਪੈਂਦਾ, ਇਹ ਤਾਂ ਕੋਈ ਨਹੀਂ ਨਾ। ਅੱਛਾ ਨਹੀਂ, ਇੱਕ ਚੀਜ਼ ਜ਼ਰੂਰ ਹੁੰਦੀ ਨਾ ਨਿੱਕੇ ਹੁੰਦੇ, ਇਹਦੇ 'ਚ ਇੱਕ ਇਸ ਲਿਹਾਜ਼ ਨਾਲ ਆਪਾਂ ਜ਼ਰੂਰ ਪੁਆਇੰਟ ਡਿਸਕਸ ਕਰ ਸਕਦੇ ਵੀ ਤੁਹਾਨੂੰ ਯਾਦ ਹੈ ਇੱਕ ਸਟੇਜ ਹੁੰਦੀ ਸੀ ਭੈਣ ਜੀ, ਜੀ ਕਰਦਾ ਹੁੰਦਾ ਸੀ ਮਾੜੀ ਜਿਹੀ ਕੋਈ ਸੱਟ ਲੱਗੇ, ਰਗੜ ਲੱਗੇ, ਬੈਂਡੇਡ ਲਾਈਏ, ਹੈ ਨਾ, ਬੜਾ ਜੀ ਕਰਦਾ ਹੁੰਦਾ ਸੀ ਬੈਂਡੇਡ ਲਾਉਣ ਨੂੰ। ਹੁਣ ਵੀ ਬੱਚੇ ਵੀ ਇੱਦਾਂ ਹੀ ਕਰਦੇ ਆ, ਤੇ ਉਹਦੇ ਚ ਆਪਣਾ ਇਹ ਹੁੰਦਾ ਸੀ ਵੀ ਉਹ ਮੇਰੇ ਨਾ ਉਂਗਲ ਤੇ ਪੱਟੀ ਜੀ ਬੱਜੀ ਹੋਵੇ ਤੇ ਪਤਾ ਨੀ ਕੀ ਉਹ ਮਜ਼ਾ ਜਿਹਾ ਆਉਂਦਾ ਸੀ ਵੀ ਸ਼ਾਇਦ ਸਾਰੇ ਮੈਨੂੰ ਪੁੱਛਣ ਵੀ ਉਹ ਕੀ ਹੋਇਆ ਵਾ, ਇੱਕ ਉਹ ਤੇ ਉਹਨਾਂ ਚੀਜ਼ਾਂ ਤੋਂ ਹੁਣ ਭੱਜੀ ਦਾ, ਹੁਣ ਮਾੜਾ ਮੋਟਾ ਕੁਛ ਹੋਵੇ ਵੀ ਤਾਂ ਆਖੀਦਾ ਵੀ ਯਾਰ ਇਹ ਝੂਠ ਹੀ ਹੋ ਜਾਏ ਹਨਾ।
1: ਓਕੇ
0: ਨਹੀਂ ਨਾ, ਕਈ ਵਾਰੀ ਤੁਸੀਂ ਸ਼ਾਇਦ ਤੁਸੀਂ ਵੀ ਨੋਟ ਕਰਦੇ ਹੋ ਇੱਕ ਏਜ ਤੱਕ ਨਾ ਬਹੁਤ ਛੇਤੀ ਆਪਣੇ ਆਪ ਹੀ ਉੱਦਾਂ ਕਦਾ ਹੀ ਜ਼ਖਮ ਬੜੀ ਛੇਤੀ ਇੱਦਾਂ ਹੀ ਠੀਕ ਠੂਕ ਹੋ ਜਾਂਦਾ ਹੈ, ਪਰ ਫਿਰ ਇੱਕ ਸਟੇਜ ਆਉਂਦੀ ਆ ਜਦੋਂ ਉਹ ਚੀਜ਼ ਤੁਸੀਂ ਵੇਖਦੇ ਹੋ ਵੀ ਉਹ ਲਮਕਦੀ ਆ ਐਡੀ ਛੇਤੀ ਠੀਕ ਨਹੀਂ ਹੁੰਦੀ, ਉਹਦਾ ਰੀਜ਼ਨ ਸ਼ਾਇਦ ਇੱਕ ਇਹ ਵੀ ਹੋ ਸਕਦਾ ਵੀ ਆਪਣਾ ਜਾਣੇ ਅਣਜਾਣੇ ਕੰਮ ਆਪਾਂ ਕੋਈ ਨਾ ਕੋਈ ਉੱਦਾਂ ਦਾ ਕਰੀ ਜਾਂਦੇ ਜਿੱਦਾਂ ਤੁਹਾਡੇ ਕੰਮ ਨੇ, ਤੁਸੀਂ ਹੋ ਸਕਦਾ ਪਾਣੀ ਦੇ ਵਿੱਚ ਪਾਈ ਛੱਡਿਆ ਹੋਵੇ ਭਾਂਡੇ ਭੂੰਡੇ ਧੋਣ ਲਈ, ਕੱਪੜੇ ਧੋਣ ਲਈ, ਅਤੇ ਉਹ ਤਾਂ ਕਰਕੇ ਵੱਧ ਗਿਆ
1: ਕਰਕੇ ਉਹਦੇ ਪਾਣੀ ਵਗੈਰਾ ਲੱਗੀ ਗਿਆ ਨਾ ਹੱਥ ਨੂੰ, ਜਿਹੜਾ ਉਹਨੇ ਕੰਮ ਜ਼ਿਆਦਾ ਖਰਾਬ ਕਰਤਾ ਅਤੇ ਉਹਦੇ ਨਾਲ ਹੁਣ ਜ਼ਿਆਦਾ ਨਮਨੈਸ ਆ ਗਈ ਅਤੇ ਡਾਕਟਰ ਨੇ ਫਿਰ ਟੈਟਨਸ ਦਾ ਇੰਜੈਕਸ਼ਨ ਵੀ ਲਾਇਆ ਅਤੇ ਬਲੱਡ ਟੈਸਟ ਵੀ ਕੀਤਾ ਅਤੇ ਸਭ ਕੁਛ, ਮਤਲਬ ਕੋਈ ਜਿਹੜੀ ਚੀਜ਼ ਆਪਾਂ ਅਵੋਇਡ ਕਰਦੇ ਕਿ ਨਾ ਜਾਣਾ ਪਏ ਡਾਕਟਰ ਕੋਲ ਇੱਦਾਂ ਨਾ,
0: ਉਹ ਚੀਜ਼ ਜ਼ਿਆਦਾ ਤੁਹਾਡੇ ਅੱਗੇ ਆਉਂਦੀ ਆ।
1: ਹਾਂਜੀ
0: ਉਹ ਹੈ ਹੀ ਹੋ ਗਈ ਫਿਰ।
1: ਹਾਂਜੀ ਹੈ ਹੀ ਹੋ ਗਈ ਤੇ ਮੈਂ ਉਹੀ ਕਹਿੰਦੇ ਵਾ ਜਿੱਦਾਂ ਨਾ ਮੈਂ ਹੁਣ ਕਈ ਵਾਰ ਸੋਚ ਲੈਂਦੀ, ਪਹਿਲਾਂ ਮੈਨੂੰ ਹੁੰਦਾ ਸੀ ਕਿ ਮੈਂ ਆਪਣੀ ਕਾਰ ਪੂਰੇ ਟਿਕਚਮਟੇ ਚ ਰੱਖਣੀ, ਸਾਫ਼ ਰੱਖਣੀ, ਮਤਲਬ ਹਫ਼ਤੇ ਚ ਧੋ ਲੈਣੀ।
0: ਸਹੀ ਪਕੜੇ ਹੋ, ਸਹੀ ਗੱਲ ਹੈ ਨਾ। ਇੱਕ ਜਦੋਂ ਆਪਾਂ ਨਵੀਂ ਨਵੀਂ ਕੋਈ ਸਾਈਕਲ ਲੈਂਦੇ ਹਾਂ, ਸਕੂਟਰ ਲੈਂਦੇ ਹਾਂ, ਗੱਡੀ ਲੈਂਦੇ ਹਾਂ, ਕਿੰਨੀ ਚਮਕਾ ਚਮਕਾ ਕੇ ਰੱਖੀ ਦੀ ਹੈ।
1: ਹਾਂਜੀ ਹਾਂਜੀ
0: ਸਹੀ ਗੱਲ ਹੈ।
1: ਆਪਣੇ ਆਪ ਤੇ ਲੱਗਦਾ ਕਿ ਹੁਣ ਕਦੀ ਵਾਰ ਹੁੰਦਾ ਨਾ ਕਿ ਹਾਏ ਮੇਰੀ ਕਾਰ ਅੰਦਰੋਂ ਕੋਈ ਦੇਖ ਕੇ, ਇੰਨਾ ਚੰਗਾ ਕੋਈ ਬੈਠਦਾ ਨੀ, ਬਸ ਸੁਖਵਿੰਦਰ ਹੀ ਬਹਿੰਦੀ ਹੈ। ਪਰ ਜਦੋਂ ਉਹਦੀ ਕਾਰ ਦੇਖਦੀ, ਉਹਦਾ ਘਰ ਵਾਲਾ ਤਾਂ ਸਾਫ਼ ਕਰ ਦਿੰਦਾ। ਹੁਣ ਮੈਨੂੰ ਆਪਣੇ ਕੋਲ ਕਹਿੰਦੇ, ਉਹਦਾ ਘਰ ਵਾਲਾ ਕਹਿੰਦਾ ਮੈਂ ਵੀ, ਮੈਨੂੰ ਦੇ ਦਿਆ ਕਰ, ਮੈਂ ਸਾਫ਼ ਕਰ ਦੂੰਗਾ। ਨਹੀਂ ਕਰਨੀ ਤਾਂ ਮੈਂ ਆਪਣੇ ਆਪ ਹੀ ਆ, ਪਰ ਟਾਈਮ ਲਾ ਕੇ ਕਰੂੰ।
0: ਹਾਂ ਨਹੀਂ ਸਹੀ ਗੱਲ ਹੈ ਤੁਹਾਡੀ। ਇੱਕ ਇੱਕ ਨਾ ਇੱਕ ਸਟੇਜ ਹੁੰਦੀ ਆ ਵੀ ਬੰਦਾ ਸੋਚਦਾ, ਜਦੋਂ ਮੈਂ ਨਾ ਇੱਕ ਥੋੜ੍ਹਾ ਚਿਰ ਮੈਂ ਵੀ ਕਾਰ ਵਾਸਤੇ ਕੰਮ ਕੀਤਾ ਸੀ ਸ਼ੁਰੂ ਸ਼ੁਰੂ 'ਚ, ਅਤੇ ਮੈਂ ਉੱਥੇ ਮੈਂ ਨਾ ਸੋਚਦਾ ਹੁੰਦਾ ਹਾਂ ਵੀ ਯਾਰ ਇਹ ਕਿੱਦਾਂ ਦੇ ਲੋਕ ਆ, ਕਿੰਨੇ ਪੈਸੇ ਦਿੰਦੇ ਆ ਗੱਡੀ ਧੋਣ ਲਈ। ਮੇਰੇ ਕੋਲ ਗੱਡੀ ਹੋਵੇ ਤਾਂ ਮੈਂ ਕਦੀ ਵੀ ਨਾ ਇੰਨੇ ਪੈਸੇ ਦੇਵਾਂ, ਮੈਂ ਆਪੇ ਹੀ ਧੋਵਾਂ। ਹੈ ਨਾ, ਉਦੋਂ ਇੱਦਾਂ ਦੀ ਸੋਚ ਆਉਂਦੀ ਬੰਦੇ ਨੂੰ। ਬਾਅਦ ਚ ਫਿਰ ਹਨ ਨਿਆਣਿਆਂ ਚ ਤੇ ਨਹੀਂ ਉਹੋ ਜਿਹੇ ਸ਼ੌਂਕ ਹੈਗੇ। ਮੈਨੂੰ ਲੱਗਦਾ ਜਦੋਂ ਅਸੀਂ ਆਪਣੀ ਕੋਈ ਚੀਜ਼ ਆਪਣੀ ਕਮਾਈ ਦੀ ਲੈਂਦੇ ਹਾਂ ਨਾ, ਉਹਦੀ ਚੀਜ਼ ਉਹਦਾ ਕੁਛ ਹੋਰ ਹੁੰਦਾ ਚਾਹ ਬਾਅਦ ਵਿੱਚ। ਹਾਏ ਇਹ ਤੇ ਸਾਰਿਆਂ ਦੇ ਬਹੁਤ ਬਹੁਤ
1: ਲੱਗਦਾ, ਕੋਈ ਦੋ ਗੇੜੇ ਹੋਰ ਕੱਟਦੇ ਤਾਂ ਮੇਰਾ ਵੇਟ ਘਟਦੇ ਤਾਂ ਵਧੀਆ।
0: ਨਹੀਂ ਚਲੋ ਇਹ ਤੇ ਕਹਿ ਲਓ ਵੀ ਘਰ ਘਰ ਦੀ ਪਰੇਸ਼ਾਨੀਆਂ ਤੇ ਜੀ ਜੀ ਦੀ ਪਰੇਸ਼ਾਨੀਆਂ ਤੇ ਇਕੱਲੇ ਇਕੱਲੇ ਜੀ ਦੀ ਪਰੇਸ਼ਾਨੀ।
1: ਮੈਂ ਤੁਹਾਨੂੰ ਕੱਲ ਦਾ ਕਿਸਾ ਦੇ ਵੀਰ ਜੀ, ਅਸੀਂ ਤਿੰਨ ਜਣੀਆਂ ਗਈਆਂ ਆਸ ਪੜੋਸ ਆਈਆਂ, ਮੈਂ ਸੁਖਵਿੰਦਰ ਤੇ ਮਨਦੀਪ।
0: ਕਿੱਥੇ?
1: ਅਸੀਂ ਘੁੰਮਣ ਨਿਕਲੇ ਆਪਣੇ ਪਾਰਕ ਚ ਹੀ ਘੁੰਮਦੀ ਪਈ ਸੀ, ਧੁੱਪ ਵਧੀਆ ਸੀ।
0: ਅੱਛਾ ਸੈਰ ਕਰਨ ਲਈ?
1: ਹਾਂਜੀ ਸੈਰ ਕਰਨ ਲਈ ਅਸੀਂ ਦੋ ਤਾਂ ਗੇੜੇ ਮਾਰੇ ਸੀ, ਕਿ ਜ਼ਿਆਦਾ ਥੱਕ ਗਈਆਂ ਹੈ ਨਾ, ਥੋੜੀ ਦੇਰ ਬਹਿ ਨਾ ਲਈਏ ਡਾਟਾ ਕੱਟਣ ਦੇ ਚੌਕਾ ਆਉਂਦਾ ਪਿਆ ਗੱਲਾਂ ਕਰਦੇ ਕਰਦੇ, ਮਜ਼ਾ ਨੀ ਆ ਰਿਹਾ।
0: ਹਾਂਜੀ
1: ਫਿਰ ਅਸੀਂ 10 ਮਿੰਟ ਦੀ ਬ੍ਰੇਕ ਲਿੱਤੀ ਬੈਂਚ ਤੇ ਆਰਾਮ ਤੇ ਬੈਠੀਆਂ ਚੁਗਲੀਆਂ ਕੀਤੀਆਂ।
0: ਅੱਛਾ ਫਿਰ ਥੋੜਾ ਜਿਹਾ ਮਨ ਹਲਕਾ ਹੋਇਆ ਹੈ?
1: ਫਿਰ ਮਨ ਹਲਕਾ ਹੋਇਆ, ਫਿਰ ਅਗਲੇ ਗੇੜਾ ਬੜਾ ਆਰਾਮ ਨਾਲ ਨਿਕਲਿਆ, ਹੁਣ ਥੋੜਾ ਹਲਕਾ ਜਾ ਘਰੇ ਜਾ ਕੇ ਕੰਮ ਈਜ਼ੀਲੀ ਹੋ ਜੂ।
0: ਹਾਂ ਫਿਰ ਘਰੇ ਜਾ ਕੇ ਬੰਦਾ ਉਹਨਾਂ ਵੱਧ ਖਾ ਲੈਂਦਾ। ਚਾਹ ਦੇ ਨਾਲ ਫਿਰ ਬਿਸਕਿਟ ਤੇ ਹੁੰਦੇ ਹੀ ਆ।
1: ਕਹਿੰਦੀ ਮੈਂ ਹੁਣ ਤੱਕ ਤਾਂ ਉੱਪਰ ਤੱਕ ਰੱਜ ਗਈ ਸੀ, ਮੈਂ ਕੋਈ ਨੀ ਵਾਕ ਤਾਂ ਕਰ ਹੀ ਲਈ, ਦੋ ਗੇੜੇ ਮਾਰ ਲਏ ਥੱਲੇ ਹੋ ਗਿਆ ਹੋਣਾ।
0: ਅੱਛਾ ਤੁਹਾਨੂੰ ਵੀ ਇੱਦਾਂ ਲੱਗਦਾ ਜਦੋਂ ਆਪਾਂ ਵਾਕ ਕਰਦੇ ਹਾਂ ਅਤੇ ਪਹਿਲੀਆਂ ਦੇ ਵਿੱਚ ਤੁਸੀਂ ਮਤਲਬ ਇਹ ਚੀਜ਼ ਦਾ ਧਿਆਨ ਨਹੀਂ ਜਾਂਦਾ, ਪਰ ਹੁਣ ਜਦੋਂ ਤੁਸੀਂ ਵਾਕ ਕਰਦੇ ਕਰਦੇ ਗੱਲਾਂ ਕਰਦੇ ਹੋ ਤਾਂ ਤੁਹਾਨੂੰ ਉਹ ਵੀ ਕਿਸੇ ਵੇਲੇ ਤੰਗ ਹੁੰਦਾ ਬੰਦਾ ਗੱਲਾਂ?
1: ਹਾਂ
0: ਹਾਂ ਇਹ ਵੀ ਕੋਈ ਬਹੁਤਾ ਵਧੀਆ ਸਾਈਨ ਨਹੀਂ ਹੁੰਦਾ। ਇਹਦਾ ਮਤਲਬ ਇਹ ਆ ਕਿ ਮਤਲਬ ਸਾਨੂੰ ਥੋੜਾ ਜਿਹਾ ਵਰਕਆਊਟ ਕਰਨਾ ਪਊਗਾ, ਕਰ ਲੈਣਾ ਚਾਹੀਦਾ। ਇਕੱਲੇ ਨਹੀਂ, ਮਤਲਬ ਜੇ ਕਹਿੰਦੇ ਨੇ ਕਿ ਜੇ ਤੁਸੀਂ ਤੁਰ ਰਹੇ ਹੋ ਨਾਲ ਗੱਲਾਂ ਕਰ ਰਹੇ ਹੋ ਤੇ ਤੁਸੀਂ ਠੀਕ ਹੋ, ਸਾਹ ਨਹੀਂ ਚੜ ਰਿਹਾ, ਇਹਦਾ ਮਤਲਬ ਵੀ ਤੁਸੀਂ ਤੁਹਾਡਾ ਸਰੀਰ ਓਕੇ ਆ। ਤੇ ਜੇ ਤੁਹਾਨੂੰ ਇੱਦਾਂ ਪ੍ਰੋਬਲਮ ਆ ਰਹੀ ਆ ਤੇ ਇਹਦਾ ਮਤਲਬ ਕਿ ਥੋੜਾ ਜਿਹਾ ਆਪਾਂ ਨੂੰ ਸੋਚ ਵਿਚਾਰ ਕਰ ਲੈਣਾ ਚਾਹੀਦਾ।
1: ਭੈਣਾਂ
0: ਹਾਂ ਤੈਨੂੰ ਪੈਣਾ। ਅੱਛਾ ਬਹੁਤੀਆਂ ਗੱਲਾਂ ਤੇ ਆ ਜਿੱਦਾਂ ਨਾ ਸਾਨੂੰ ਅਸੀਂ ਤਾਂ ਹੀ ਨਹੀਂ ਕਰ ਪਾਉਂਦੇ, ਸਾਨੂੰ ਲੱਗਦਾ ਵੀ ਕੋਈ ਕੀ ਕਹੂਗਾ, ਹੈ ਨਾ, ਸ਼ਰਮ ਹੀ ਮਾਰਦੀ ਹੈ। ਨਿੱਕੇ ਹੁੰਦਿਆਂ ਵੇਖ ਲਓ ਜਿੱਦਾਂ ਮਰਜ਼ੀ ਬੰਦਾ ਖੇਡੀ ਜਾਂਦਾ, ਕੋਈ ਫਰਕ ਨਹੀਂ ਪੈਂਦਾ, ਪਰ ਆ ਇੱਕ ਏਜ ਆਉਂਦੀ ਆ ਵੀ ਆਪਾਂ ਨਿੱਕੀ ਨਿੱਕੀ ਗੱਲ ਤੋਂ ਆਪਾਂ ਇਹ ਸੋਚਦੇ ਹਾਂ ਵੀ ਹਾਏ ਕਿ ਆਪਾਂ ਭੱਜਾਂਗੇ ਨਿਆਣੇ, ਮਗਰ ਵੀ ਬੰਦਾ ਸੋਚ ਕੇ ਭੱਜਦਾ। ਬਾਕੀਆਂ ਬਾਰੇ ਜ਼ਿਆਦਾ ਸੋਚਣ ਲੱਗ ਪੈਂਦੇ ਹਨ, ਆਪਣੇ ਬਾਰੇ ਘੱਟ ਸੋਚਦੇ। ਇੱਕ ਏਜ ਹੁੰਦੀ ਆ ਆਪਾਂ ਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਜੋ ਸੋਚੀ ਜਾਵੇ, ਇਹ ਧਿਆਨ ਹੀ ਨਹੀਂ ਜਾਂਦਾ ਉਸ ਪਾਸੇ, ਹੈ ਨਾ, ਆਪਣਾ ਬੰਦਾ ਖੁੱਲ ਕੇ ਹੱਸਦਾ ਕਰਦਾ।
1: ਉਮਰ ਦੇ ਨਾਲ ਨਾਲ ਫਰਕ ਪੈਂਦਾ ਰਹਿੰਦਾ ਵੀਰ ਜੀ, ਸਾਰਿਆਂ ਦੇ ਉਹੀ ਚੀਜ਼ ਦਾ ਹੈਗਾ ਨਾ।
0: ਦੇ ਦੇ ਨਹੀਂ, ਥੈਂਕ ਯੂ ਭੈਣ ਜੀ, ਥੈਂਕ ਯੂ, ਤੁਹਾਡੀ ਉਂਗਲ ਛੇਤੀ ਛੇਤੀ ਤੁਹਾਡੀ ਠੀਕ ਹੋਵੇ। ਚਲੋ ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਭਾਈ, ਕਿਹੜਾ ਕੰਮ ਆ ਜਿਹੜਾ ਆਪਾਂ ਬੜੇ ਸ਼ੌਂਕ ਦੇ ਨਾਲ ਪਹਿਲਾਂ ਕਰਦੇ ਹਾਂ ਅਤੇ ਹੁਣ ਸਾਡਾ ਜੀ ਕਰਦਾ ਵੀ ਨਹੀਂ ਰੱਬਾ ਝੂਠੀ ਹੋ ਜੇ, ਆਹ ਨਹੀਂ ਸਾਡਾ ਜੀ ਕਰਦਾ ਹੁਣ, ਤਾਂ ਮਜਬੂਰੀ ਜੀ ਨੂੰ ਕਿਤੇ ਕਰਨਾ ਪਵੇ ਅਤੇ ਕਰੀਦਾ। ਮੈਨੂੰ ਲੱਗਦਾ ਤੇਗ ਦੇ ਮੰਮਾ ਆਏ ਨੇ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ।
2: ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਨੇ
0: ਜੀ? ਠੀਕ ਠਾਕ ਭੈਣ ਜੀ, ਵਧੀਆ। ਮੈਨੂੰ ਲੱਗਦਾ ਤੁਸੀਂ ਵੀ ਵਾਕ ਹੀ ਕਰ ਰਹੇ ਹੋ।
2: ਨਹੀਂ ਨਹੀਂ, ਮੈਂ ਬੈਠੀ ਸੀਗੀ, ਮੈਂ ਗਾਰਡਨ 'ਚ ਧੁੱਪ ਸੇਕਣ ਲੱਗੀ ਸੀ ਕੁਰਸੀ ਡਾਹ ਕੇ।
0: ਅੱਛਾ, ਹੁਣ ਤਾਂ ਬੈਠੇ ਬੈਠਿਆਂ ਵੀ ਸਾਹ ਚੜ੍ਹ ਜਾਂਦਾ ਫਿਰ ਤੇ।
2: ਮਤਲਬ ਪਹਿਲਾਂ ਤਾਂ ਇਹਨੂੰ ਏਦਾਂ ਸੀਗਾ ਵੀ ਚਲੋ ਕੁਛ ਲੱਗਿਆ ਸੀ, ਹੁਣ ਇਸ ਵਾਰੀ ਸਰਦੀ ਚ ਗਾਰਡਨਿੰਗ ਬਹੁਤੀ ਕੀਤੀ ਨੀ, ਹੁਣ ਇਹਨੂੰ ਕੁਛ ਵੀ ਹੁੰਦਾ, ਇਵਨ ਗਾਰਡਨ ਦੇ ਵਿੱਚ ਕੋਈ ਪੱਤਾ ਵੀ ਲੱਗਿਆ ਹੈ, ਇਹ ਕਹਿੰਦੀ ਆ ਵੀ ਉਹ ਵੀ ਖਾ ਲਾਂ, ਇਹ ਤਾਂ ਬੜਾ ਬਚਾ ਕੇ ਰੱਖਣਾ ਪੈਂਦਾ।
0: ਚੰਗੀ ਗੱਲ ਹੈ, ਜਿੰਨਾ ਕੱਚਾ ਖਾਊਗੀ ਓਨਾ ਵਧੀਆ ਰਹੂਗੀ।
2: ਹਾਂਜੀ ਹਾਂਜੀ, ਨਹੀਂ ਵਧੀਆ, ਸਗੋਂ ਇਮਿਊਨਿਟੀ ਬਣਦੀ ਹੈ ਬੱਚਿਆਂ ਦੀ, ਉਹਦੇ ਨਾਲ ਨਾਲ ਤੋੜ ਕੇ ਖਾ ਲੋ।
0: ਹਾਂਜੀ, ਨਾ ਵੈਸੇ ਮੈਂ ਵੇਖਿਆ ਜਿਹੜੀ ਜਿੱਦਾਂ ਹੁਣ ਸਟ੍ਰੋਬੇਰੀ ਤੁਸੀਂ ਕਹਿ ਰਹੇ ਹੋ ਨਾ, ਅਤੇ ਜਿਹੜੀ ਸਟ੍ਰੋਬੇਰੀ ਆਪਾਂ ਆਪਣੀ ਤੋੜ ਕੇ ਖਾਂਦੇ ਹਾਂ ਗਾਰਡਨ 'ਚੋਂ, ਅਤੇ ਬਾਹਰੋਂ ਤਾਂ ਉਹਦਾ ਸਵਾਦ ਦਾ ਹੀ ਬੜਾ ਫਰਕ ਆ।
2: ਇੱਕ ਇੱਕ ਉਹ ਵੀ ਆ ਭਾਅ ਜੀ, ਇੱਕ ਨਾ ਇੱਕ ਕਦੇ ਅਸੀਂ ਰੇਡੀਓ ਆਏ ਨਾ, ਮੈਂ ਤੁਹਾਨੂੰ ਸਟ੍ਰੋਬੇਰੀ ਦੇ ਪਲਾਂਟ ਦੇ ਕੇ ਜਾਊਂ, ਸਾਨੂੰ ਨਾ ਅਮਰਿੰਦਰ ਗਏ ਸੀਗੇ ਕਿਤੇ ਡਿਲੀਵਰੀ ਕਰਨ, ਉਹ ਫਾਰਮ ਵਾਲਿਆਂ ਨੇ ਸਟ੍ਰੋਬੇਰੀਜ਼ ਦਿੱਤੀਆਂ, ਉਹ ਦੂਜੀਆਂ ਨੇ ਸਟ੍ਰੋਬੇਰੀਜ਼, ਉਹ ਜਿੱਦਾਂ ਇੱਕ ਪਲਾਂਟ ਲਗਾ ਲਿਆ ਤੁਸੀਂ, ਉਹਦੇ ਵਿੱਚ ਨਾ ਇੱਕ ਨਿਕਲ ਕੇ ਤੂਣ ਉਹਦੀ ਦੂਜੀ ਹੋਰ ਲੱਗ ਜਾਂਦੇ ਆ, ਉਹ ਅੱਗੇ ਅੱਗੇ ਬੂਟੇ ਵਧੀ ਜਾਂਦੇ ਨੇ।
0: ਓਕੇ,
2: ਹਾਂਜੀ, ਉਹ ਫਾਰਮ ਵਾਲੀ ਸਟ੍ਰੋਬੇਰੀਜ਼ ਨੇ, ਤੇ ਉਹ ਘਰੇ ਵੀ ਇੰਨੀਆਂ ਟੇਸਟੀ ਲੱਗਦੀਆਂ ਨੇ, ਬੱਚੇ ਇੰਨੀਆਂ ਖਾਂਦੇ ਨੇ ਨਾ ਵਧੀਆ ਖੁਸ਼ ਹੋ ਕੇ।
0: ਗੁੱਡ,
2: ਤੇ ਉਹਦੇ ਬੂਟੇ ਵੀ ਫਿਰ ਤੁਹਾਨੂੰ ਇੱਕ ਵਾਰੀ ਲਾ ਲਿਆ ਤੇ ਦੁਬਾਰਾ ਲੈ ਕੇ ਆਉਣ ਦੀ ਲੋੜ ਨੀ ਹੈਗੀ, ਕਿਉਂਕਿ ਉਹਦੇ ਆਪਣੇ ਆਪ ਬਣੀ ਜਾਂਦੇ ਨੇ,
0: ਅੱਗੇ ਤੋਂ ਅੱਗੇ ਆਪੇ ਹੋਈ ਜਾਂਦੇ ਆ। ਹਾਂ ਨਹੀਂ, ਬੱਚੇ ਬਹੁਤ ਪਸੰਦ ਕਰਦੇ ਆ।
2: ਹਾਂਜੀ
0: ਜੀ, ਨਹੀਂ ਥੈਂਕ ਯੂ ਭੈਣ ਜੀ, ਥੈਂਕ ਯੂ।
2: ਨਹੀਂ ਮੈਂ ਤੁਹਾਨੂੰ ਅੱਜ ਦੱਸਣਾ ਸ਼ੌਂਕ ਦੀ ਗੱਲ
0: ਜੀ ਜੀ,
2: ਸ਼ੌਂਕ ਰੀਡਿੰਗ ਦਾ ਬਹੁਤ ਸੀਗਾ ਪਹਿਲਾਂ ਮੈਨੂੰ।
0: ਓਕੇ,
2: ਪਰ ਬੱਚਿਆਂ ਨਾਲ ਉਹ ਸ਼ੌਂਕ ਮਤਲਬ ਕਹਿੰਦੇ ਵੀ ਜਾਂਦਾ ਹੀ ਰਿਹਾ, ਮੈਂ ਕਿੰਨੀਆਂ ਕਿਤਾਬਾਂ ਥੋੜੀ ਸ਼ੁਰੂ ਕਰਦੀ ਆ, ਦੋ ਪੇਜ ਪੜੇ ਜਾਂਦੇ ਨੇ, ਬਾਅਦ ਵਿੱਚ ਬੱਚੇ ਪੜ੍ਹਨ ਨਹੀਂ ਦਿੰਦੇ ਹੈਗੇ, ਕਿਉਂਕਿ ਉਹਦੇ ਲਈ ਤੁਹਾਨੂੰ ਸ਼ਾਂਤੀ ਚਾਹੀਦੀ ਆ, ਕੁਛ ਥੋੜਾ ਜਿਹਾ ਇਕਾਂਤ ਚਾਹੀਦਾ, ਬੱਚਿਆਂ ਦੇ ਨਾਲ ਇਕਾਂਤ ਤਾਂ ਤੁਸੀਂ ਨਹੀਂ ਲੈ ਸਕਦੇ ਹੈਗੇ।
0: ਨਹੀਂ ਵਧੀਆ, ਇਹ ਫਿਰ ਉਦਾਂ ਦਾ ਹੋ ਗਿਆ ਨਾ, ਮਤਲਬ ਇਹ ਕਹਿ ਲਓ ਵੀ ਸ਼ੌਂਕ ਤੇ ਨਹੀਂ ਤੁਹਾਡਾ ਹਾਲੇ ਫਿਲਹਾਲ ਫਿਰ ਮਰਿਆ, ਇਹ ਆ ਵੀ ਹਾਲਾਤ ਬਦਲ ਗਏ,
2: ਹਾਲਾਤ ਬਦਲ ਗਏ ਨੇ, ਸਹੀ ਗੱਲ ਆ। ਨਹੀਂ ਸ਼ੌਂਕ ਨਹੀਂ ਮਰਿਆ, ਕਿਉਂਕਿ ਸਾਨੂੰ ਸ਼ੌਂਕ ਕਰਕੇ ਘਰੇ ਬੁੱਕਸ ਵਗੈਰਾ ਕਾਫੀ ਨੇ, ਹੁਣ ਬੱਚਿਆਂ ਨੂੰ ਸ਼ੌਂਕ ਬਹੁਤ ਆ, ਤੇ ਇੰਨੀਆਂ ਬੁੱਕਸ ਪੜ੍ਹਦੀ ਆ, ਅਸੀਂ ਲਾਇਬ੍ਰੇਰੀ ਤੋਂ ਵੀ ਲੈ ਕੇ ਆਉਂਦੇ ਹਾਂ, ਤੇ ਹੁਣ ਅੰਬਰ ਨੂੰ ਈਵਨ ਪੜ੍ਹਨਾ ਨੀ ਆਉਂਦਾ ਹੈਗਾ, ਉਹ ਸਟਿਲ ਉਹਨੇ ਆਪਣੀ ਇੱਕ ਬੁੱਕ ਕੋਲ ਰੱਖਣੀ ਹੁੰਦੀ ਆ ਵੀ ਮੈਂ ਵੀ ਪੜ੍ਹਦੀ ਆ, ਉਹ ਪ੍ਰਟੈਂਡ ਪੜ੍ਹਦੀ ਆ, ਤੇ ਲਾਹੀ ਵੀ ਚੱਕ ਕੇ ਆਪਣੀ ਬੁੱਕ ਲੈ ਕੇ ਆਉਂਦੀ ਆ ਵੀ ਮੈਨੂੰ ਵੀ ਪੜ੍ਹ ਕੇ ਸੁਣਾ ਦਿਓ ਉਹਨਾਂ ਨੂੰ ਦੇਖ ਕੇ, ਬੱਚਿਆਂ ਨੂੰ ਨਾਲ ਨਾਲ ਸ਼ੁਰੂ ਹੋ ਜਾਂਦਾ ਦੇਖ ਕੇ ਫਿਰ।
0: ਨਹੀਂ ਇਹ ਹੁੰਦਾ ਭੈਣ ਜੀ, ਆਪਾਂ ਜੋ ਘਰ 'ਚ ਕਰਦੇ ਹਾਂ ਨਾ, ਭਾਵੇਂ ਬੱਚੇ ਨੂੰ ਆਉਂਦਾ ਭਾਵੇਂ ਨਹੀਂ ਆਉਂਦਾ, ਸਾਡੇ ਵੀ ਉਹ ਵਿਸ਼ਾਲ ਦੀ ਗੁੜੀਆ ਵਾ ਤੇ ਉਹ ਉਹ ਇਹਨਾਂ ਨਾਲੋਂ ਵੀ ਛੋਟੀ ਆ ਤੇ ਉਹਦਾ ਵੀ ਸ਼ੌਂਕ ਹੈ ਕਿਤਾਬਾਂ ਪੜ੍ਹਨਾ। ਤੁਸੀਂ ਸੋਚੋ ਵੀ ਕੀ ਪੜ੍ਹਦੀ ਹੋਊਗੀ ਉਹਦਾ ਇਹ ਆ ਵੀ ਉਹ ਫੜ ਕੇ ਜਿਹੜਾ ਵੀ ਕਿਸੇ ਨੇ ਕੁਛੜ ਚੁੱਕਿਆ ਉਹਨੂੰ ਫੜਾ ਦਿੰਦੀ ਆ।
2: ਹਾਂਜੀ ਏਦਾਂ ਹੀ ਇਲਾਹੀ ਏਦਾਂ ਹੀ ਕਰਦੀ ਹੈ ਇਹਨੇ, ਜਾ ਕੇ ਤੁਹਾਡੇ ਕੋਲ ਫੜਾਈ ਜਾਣਾ ਇਹਨੇ, ਜਦ ਤੱਕ ਤੁਸੀਂ ਉਹਨੂੰ ਪੜ੍ਹ ਕੇ ਸੁਣਾਉਂਦੇ ਨੀ ਇਹਨੇ ਤੁਹਾਨੂੰ ਦੇਈ ਜਾਣੀ ਹੈ ਬੁੱਕ ਲਿਆ ਕੇ, ਵੀ ਨਹੀਂ ਪੜ੍ਹ ਇਹਨੂੰ ਹੁਣ ਛੇਤੀ ਪੜ੍ਹ ਕੇ ਸੁਣਾ ਦੇ ਮੈਨੂੰ।
0: ਤੇ ਉਹ ਇੱਥੋਂ ਤੱਕ ਵੀ ਉਹਦੇ ਕੋਲ ਕਿਤਾਬਾਂ ਉਹ ਲਗਾ ਕੇ ਰੱਖਦੇ ਆ ਵੀ ਇਹਨੂੰ ਕਿਤੇ ਦੇਖ ਨਾ ਪਵੇ, ਉਹ ਖੜੇ ਨਹੀਂ ਛੱਡਦੀ ਫਿਰ ਵੀ ਮੈਨੂੰ ਪੜ੍ਹੀ ਜਾਓ ਮੈਨੂੰ ਵੀ ਆ ਕੀ ਮਤਲਬ ਗੱਲਾਂ ਕਰੀ ਜਾਓ।
2: ਨਹੀਂ ਬੱਚੇ ਏਦਾਂ ਹੀ ਨੇ ਬੱਚੇ, ਉਹ ਨਾ ਇੱਕ ਦਿਨ ਮੈਂ ਇਹਨੂੰ ਉਹ ਕੀਤਾ ਇਲਾਹੀ ਸੋਵੇਂ ਰਾਤ ਨੂੰ, ਮੈਂ ਕਿਹਾ ਚੱਲ ਏਦਾਂ ਕਰਦੀਆਂ ਇਹਨੂੰ ਸਟੋਰੀ ਪੜ੍ਹ ਕੇ ਸੁਣਾਉਂਦੀ ਆ, ਤੇ ਇਹਨੂੰ ਪਤਾ ਨੀ ਉਹਦੇ ਵਿੱਚ ਇੱਕ ਫੋਟੋ ਸੋਹਣੀ ਲੱਗੀ, ਇਹ ਮੈਨੂੰ ਅੱਗੇ ਪੇਜ ਇਹਨੇ ਟਰਨ ਕਰਨ ਦੇਵੇ ਉੱਥੇ ਹੀ ਅੜ ਗਈ। ਮੈਂ ਹੁਣ ਅੱਗੇ ਵੀ ਪੜ੍ਹਦਾ ਨਾ ਉੱਥੇ ਹੀ, ਫਿਰ ਮੁੜ ਕੇ ਫਿਰ ਉੱਥੇ ਪੇਜ ਤੇ ਲਾਇਆ ਕਰੇ ਵੀ ਆਹ ਪੜ੍ਹ
0: ਫਿਰ। ਉਹ ਆਂਦੇ ਹੁਣ ਜਿੰਨਾ ਚਿਰ ਇਹ ਠੀਕ ਨਾ ਪੜ੍ਹਿਆ ਉਹਨਾਂ ਚਿਰ ਨਹੀਂ ਗਾ ਜਾਣਾ।
2: ਸਹੀ ਗੱਲ ਆ, ਉਹਨੂੰ ਪਤਾ ਨੀ ਉਹਦੇ ਵਿੱਚ ਕੀ ਵਧੀਆ ਲੱਗਿਆ। ਇੱਕ ਭਾਜੀ ਤੁਸੀਂ ਇਹਦੀ ਗੱਲ ਕਰਦੇ ਸੀ ਰੈਸਟੋਰੈਂਟ ਦੀ, ਮੈਂ ਵੀ ਰੈਸਟੋਰੈਂਟ ਕੰਮ ਕੀਤਾ ਮੇਰਾ, ਪਰ ਚਲੋ ਸ਼ੈਫ ਦਾ ਨੀ ਸੀਗਾ, ਤੇ ਉਹ ਮੈਂ ਪਹਿਲਾਂ ਨਾ ਇੱਥੇ ਆਪਣੇ ਮੈਲਬਨ ਚ ਨੀ ਸੀਗੇ, ਸਿਦਲਾ ਰੈਸਟੋਰੈਂਟ ਹੁੰਦੇ ਸੀਗੇ
0: ਜੀ,
2: ਉਹ ਮੋਸਟਲੀ ਸਿਡਨੀ ਚ ਸੀਗੇ, ਬ੍ਰਿਸਬਨ ਸੀ ਤੇ ਪਰਥ ਸੀਗੇ
0: ਜੀ,
2: ਤੇ ਉਹ ਉਹਦੇ ਕਰਕੇ ਜਦੋਂ ਮੈਂ ਉੱਥੇ ਕੰਮ ਕੀਤਾ ਮੈਨੂੰ ਏਦਾਂ ਹੋ ਗਿਆ ਸੀਗਾ, ਮੈਨੂੰ ਨਾ ਪਤਾ ਨੀ ਵੀ ਉਹ ਜਾ ਕੇ ਡਾਈਨ ਇਨ ਕਰਨ ਤੋਂ ਇੰਨੀ ਪ੍ਰੋਬਲਮ ਹੋਣ ਲੱਗ ਗਈ ਸੀਗੀ, ਕਿਸੇ ਵੀ ਰੈਸਟੋਰੈਂਟ ਚ ਜਾ ਕੇ ਮੈਨੂੰ ਹੁੰਦਾ ਸੀਗਾ ਨਹੀਂ ਜਾਣਾ ਨੀ ਹੈਗਾ, ਘਰੇ ਬਹਿ ਕੇ ਖਾ ਲਓ ਟੇਕ ਅਵੇ ਲੈ ਆਓ, ਪਰ ਪਤਾ ਨੀ ਵੀ ਉੱਥੇ ਜਾ ਕੇ ਨੀ ਬਹਿ ਕੇ ਖਾਣਾ ਹੈਗਾ।
0: ਧੂੰਏ ਜੇ ਧੁੰਦੀ ਸੀ ਤੁਹਾਨੂੰ ਵੀ ਪ੍ਰੋਬਲਮ?
2: ਮੈਨੂੰ ਧੂੰਏ ਤੋਂ ਨੀ, ਮੈਨੂੰ ਪਤਾ ਨੀ ਉੱਥੇ ਦਾ ਜਿਹੜਾ ਕਲਚਰ ਸੀ, ਉੱਥੇ ਜਿੱਦਾਂ ਲੋਕ ਕੰਮ ਕਰਦੇ ਨੇ, ਪਤਾ ਨੀ ਆਹ ਉਹਨੂੰ ਕੀ ਹੁੰਦਾ ਸੀਗਾ, ਪਰ ਉਹਦੇ ਤੋਂ ਹੋਣ ਲੱਗ ਗਿਆ ਸੀ। ਹੁਣ ਹੌਲੀ ਹੌਲੀ ਜਿੱਦਾਂ ਟਾਈਮ ਦੇ ਨਾਲ ਫਰਕ ਪਿਆ, ਹੁਣ ਲੱਗਦਾ ਵੀ ਹਾਂ ਠੀਕ ਆ ਹੁਣ ਜਾ ਕੇ ਡਾਈਨ ਇਨ ਕਰਿਆ ਕਰੀਏ, ਪਰ ਉਹ ਮੈਨੂੰ ਉਦੋਂ ਬਹੁਤ ਹੋ ਗਿਆ ਸੀਗਾ।
0: ਵੇਖੋ ਇੱਕ ਚੀਜ਼ ਤੇ ਪੱਕੀ ਆ, ਜਿੱਦਾਂ ਮੈਂ ਵੀ ਆਪਣੀ ਐਗਜ਼ਾਮਪਲ ਦੱਸੀ, ਹੋਰ ਵੀ ਇੱਕ ਦੋ ਚੀਜ਼ਾਂ ਨੇ ਮੈਂ ਅੱਗੇ ਦੱਸੂਗਾ। ਇਹਦਾ ਮਤਲਬ ਇਹ ਆ ਵੀ ਆਪਾਂ ਨਾ ਜਿਹੜਾ ਟੂ ਮੱਚ ਕੰਮ ਕਰਦੇ ਆ ਨਾ ਕੋਈ ਵੀ ਉਹ ਖਤਰਨਾਕ ਹੁੰਦਾ। ਸਿਰਫ ਕਹਿਣ ਚ ਵਧੀਆ ਲੱਗਦੀਆਂ ਪਰ ਜਦੋਂ ਪ੍ਰੈਕਟੀਕਲੀ ਤੁਸੀਂ ਉਹਨਾਂ ਨੂੰ ਜਦੋਂ ਕਰਦੇ ਹੋ ਤੇ ਉਦੋਂ ਤੁਹਾਨੂੰ ਪਤਾ ਲੱਗਦਾ, ਜਾਂ ਫਿਰ ਮੰਨ ਲਓ ਤੁਸੀਂ ਪ੍ਰੋਫੈਸ਼ਨ ਜੇ ਬਣਾ ਵੀ ਲਓ ਤੇ ਇਹ ਨਹੀਂ ਆ ਵੀ ਦਿਨ ਰਾਤ ਤੁਸੀਂ ਉਹੀ ਕੰਮ ਕਰੀ, ਕਿਉਂਕਿ ਤੁਹਾਨੂੰ ਇੱਕ ਇੱਕ ਟਾਈਮ ਤੇ ਤੁਹਾਨੂੰ ਮਜ਼ਾ ਆਉਂਦਾ ਵਾ, ਤੁਹਾਨੂੰ ਸਵਾਦ ਆਉਂਦਾ ਉਹ ਕੰਮ ਕਰਕੇ, ਪਰ ਉਹ ਕਹਿੰਦੇ ਨਾ ਵੀ ਤੁਸੀਂ ਰੋਟੀ ਖਾਓ ਤੇ ਥੋੜੀ ਭੁੱਖ ਰੱਖ ਕੇ ਖਾਓ।
2: ਹਾਂਜੀ ਇਹ ਵੀ ਗੱਲ।
0: ਤੇ ਆਪਾਂ ਜਦੋਂ ਬਹੁਤ ਜ਼ਿਆਦਾ ਓਵਰ ਹੀ ਆਪਾਂ ਖਾ ਜਾਂਦੇ ਕਈ ਵਾਰੀ, ਕਈ ਵੇਖੋ ਤੁਸੀਂ ਨਾ ਕਈ ਡਿਸ਼ਿਜ਼ ਵੀ ਇੱਦਾਂ ਦੀਆਂ ਹੁੰਦੀਆਂ ਨੇ ਉਹ ਸਾਡੀ ਬਹੁਤ ਪਸੰਦੀਦਾ ਸਬਜ਼ੀ ਹੁੰਦੀ ਆ ਜਾਂ ਚੀਜ਼ ਹੁੰਦੀ ਆ ਤੇ ਆਪਾਂ ਓਵਰ ਖਾ ਕੇ ਆਫਰ ਕੇ ਜਦੋਂ ਖਾਂਦੇ ਹਾਂ ਬਾਅਦ 'ਚ ਤੰਗ ਹੁੰਦੇ ਹਾਂ, ਤੁਸੀਂ ਵੇਖੋਗੇ ਕਈ ਕਈ ਚਿਰ ਸਾਡਾ ਉਸ ਚੀਜ਼ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਮੁੜ ਕੇ ਮੂੰਹ ਮੁੜ ਜਾਂਦਾ ਬੰਦੇ ਦਾ। ਸਾਡਾ ਨਾ ਇੱਕ ਭਤੀਜਾ ਤੇ ਉਹਦੀ ਇਹ ਪੋਲਿਸੀ ਆ, ਉਹ ਕਹਿੰਦਾ ਵੀ ਮੈਨੂੰ ਜਿੱਦਾਂ ਜਿਹੜੀ ਚੀਜ਼ ਕੋਈ ਮੈਨੂੰ ਬਹੁਤ ਜ਼ਿਆਦਾ ਉਹ ਕਰੇ ਨਾ ਅਪੀਲਿੰਗ ਜੀ ਲੱਗੇ ਜਾਂ ਮੈਨੂੰ ਕਰੇਮਿੰਗ ਹੋਵੇ, ਜਿੱਦਾਂ ਚੋਕਲੇਟਾਂ ਦੀ ਬੜੀ ਕਰੇਮਿੰਗ ਉਹਨੂੰ ਹੁੰਦੀ ਸੀ, ਅਤੇ ਉਹਨੇ ਆਪਣਾ ਫਾਰਮੂਲਾ ਹੀ ਇਹ ਬਣਾ ਲਿਆ, ਉਹ ਨਾ ਤਸੱਲੀ ਨਾਲ ਰੱਜ ਕੇ ਮਤਲਬ ਦਿਨ ਰਾਤ ਇੱਕ ਕਰ ਦਿੰਦਾ, ਕਹਿੰਦਾ ਮੁੜ ਕੇ ਅੱਕ ਕੇ ਮੈਂ ਆਪੇ ਹਟ ਜਾਂਦਾ।
2: ਬੱਚਾ
0: ਵੇਖੋ ਇੱਕ ਸਟੇਜ ਹੁੰਦੀ ਹੈ ਉਦੋਂ ਤੱਕ ਨਾ ਬੱਚਾ ਸਾਰਾ ਕੁਛ ਹੀ ਪਚਾਈ ਪਚੂਈ ਜਾਂਦਾ, ਉਹਨੂੰ ਤੇ ਇਹ ਵੀ ਨੀ ਸਮਝ ਲੱਗਦੀ ਵੀ ਮੈਂ ਕਾਹਦੇ ਕਰਕੇ ਬਿਮਾਰ ਹੋਇਆ, ਇਸ ਕਰਕੇ ਉਹ ਨਹੀਂ ਛੱਡ ਪਾਉਂਦਾ।
2: ਇਹ ਵੀ ਗੱਲ ਹੈ, ਕਿਉਂਕਿ ਉਹੀ ਆ ਬੱਚਿਆਂ ਨੂੰ ਹੁਣ ਜਦ ਠੰਡ ਹੁੰਦੀ ਆ ਉਹਨਾਂ ਨੂੰ ਕਹਿ ਦੋ ਜੈਕਟ ਪਾ ਲਓ, ਉਹਨਾਂ ਨੇ ਉਹ ਥੋੜੀ ਪਾਉਣੀ ਆ, ਜਦੋਂ ਬਿਮਾਰ ਹੋ ਜਾਵੇ ਬੰਦਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ,
0: ਲਿਮਿਟ ਤੱਕ ਹੀ ਰੱਖਿਓ।
2: ਕਿਉਂਕਿ ਉਹ ਏਦਾਂ ਹੀ ਆ, ਆਪਣੇ ਘਰੇ ਹੀ ਆ, ਪਰ ਏਦਾਂ ਸੀਗਾ ਮੈਨੂੰ ਜਦੋਂ ਇੱਥੇ ਵੀ ਪਹਿਲਾਂ ਅਸੀਂ ਪਰਸ ਰਹਿੰਦੇ ਸੀਗੇ ਉਦੋਂ ਜਦੋਂ ਇੱਥੇ ਮੂਵ ਹੋਏ, ਤੇ ਬਾਅਦ ਵਿੱਚ ਉੱਥੇ ਮੈਂ ਜਦੋਂ ਬੂਟੇ ਛੱਡ ਕੇ ਆਈ ਨਾ ਜਿਹੜੇ ਮੇਰੇ ਸੀਗੇ, ਕਿਉਂਕਿ ਇੱਥੇ ਨਾ ਜਦੋਂ ਤੁਸੀਂ ਜੇ ਟ੍ਰਾਂਸਫਰ ਕਰਨੇ ਹੁਣ ਇੰਟਰਸਟੇਟ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਨੇ,
0: ਓਕੇ,
2: ਤੇ ਮੈਨੂੰ ਪਤਾ ਮੈਂ ਆਪਣੇ ਬੂਟੇ ਕਿੱਦਾਂ ਛੱਡ ਕੇ ਆਈ ਸੀ ਉੱਥੇ, ਮੈਂ ਪ੍ਰੋਪਰ ਗਾਰਡਨ ਬਣਾਇਆ ਸੀਗਾ
0: ਜੀ,
2: ਤੇ ਹੁਣ ਫਿਰ ਮੈਂ ਇੱਥੇ ਆ ਕੇ ਏਦਾਂ ਸੀਗਾ ਵੀ ਘਰ ਇੰਨਾ ਛੋਟਾ ਨੀ ਲੈਣਾ ਹੈਗਾ ਵੀ ਥੋੜਾ ਜਿਹਾ ਵੱਡਾ ਹੋਵੇ ਜਿਹਦੇ ਵਿੱਚ ਮੈਂ ਗਾਰਡਨਿੰਗ ਕਰ ਸਕਾਂ
0: ਜੀ।
2: ਤੇ ਚਲੋ ਰੱਬ ਦੀ ਕਿਰਪਾ ਨਾਲ ਉਹ ਸ਼ੌਂਕ ਮਤਲਬ ਮੇਰਾ ਹੋ ਗਿਆ ਵੀ ਘਰ ਏਡਾ ਕੁ ਵੱਡਾ ਹੈਗਾ ਵੀ ਮੈਂ ਹੁਣ ਉਹਦੇ ਨਾਲ ਕਰ ਸਕਦੀ ਆ ਗਾਰਡਨਿੰਗ।
0: ਨਹੀਂ ਗੁੱਡ, ਬੜਾ ਵਧੀਆ ਸ਼ੌਂਕ ਹੈ, ਵੇਖੋ ਨਾਲ ਤੁਹਾਡੀ ਰਸੋਈ ਚੱਲਦੀ ਰਹਿੰਦੀ ਆ, ਨਾਲ ਤੁਸੀਂ ਤੰਦਰੁਸਤ ਰਹਿੰਦੇ ਹੋ, ਸ਼ੌਂਕ ਵੀ ਪੂਰਾ ਹੁੰਦਾ ਰਹਿੰਦਾ, ਤੇ ਨਾਲੇ ਵੈਸੇ ਵੀ ਜਿਹੜਾ ਮਿੱਟੀ ਦੇ ਨਾਲ ਬੰਦੇ ਦਾ ਸੰਪਰਕ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ, ਅਰਥਿੰਗ ਜਿਹੜੀ ਆ।
2: ਪਿਛਲੀ ਵਾਰ ਹੋਏ ਸੀਗੇ ਨਾ, ਹਾਂਜੀ ਉਹੀ ਆ, ਮੈਂ ਪਿਛਲੀ ਵਾਰੀ ਸਬਜ਼ੀਆਂ ਬਹੁਤ ਸੋਹਣੀਆਂ ਹੋਈਆਂ ਤੇ ਮੈਂ ਕਿੰਨੀਆਂ ਤਾਂ ਉੱਥੇ ਇਹਨਾਂ ਦੇ ਤੇਗ ਹੋਣਾ ਦੇ ਸਕੂਲ ਦੇ ਵਿੱਚ ਫੂਡ ਬੈਂਕ ਆ, ਮੈਂ ਉੱਥੇ ਡੋਨੇਟ ਕਰਕੇ ਆਉਂਦੀ ਰਹੀ, ਪਹਿਲਾਂ ਸਾਰਿਆਂ ਨੂੰ ਦਿੱਤੀਆਂ ਆਸ ਪਾਸ ਜਿਹਨੂੰ ਵੀ ਦੇਣੀਆਂ ਸੀਗੀਆਂ, ਫਿਰ ਮੈਂ ਕਿਹਾ ਮੈਂ ਵਾਰੀ ਵਾਰੀ ਪੁੱਛਦੀ ਰਹਿੰਦੀ ਹਾਂ ਤੁਹਾਨੂੰ ਚਾਹੀਦੀਆਂ ਨੇ ਤੁਹਾਨੂੰ ਚਾਹੀਦੀਆਂ ਨੇ, ਮੈਂ ਇਹਦੇ ਨਾਲ ਬੈਟਰ ਆ ਮੈਂ ਉੱਥੇ ਦਿਆ ਕਰਾਂ, ਜਿਹਨੂੰ ਚਾਹੀਦੀ ਹੋਊਗੀ ਅਗਲਾ ਜਾ ਕੇ ਉੱਥੋਂ ਲੈ ਲੂਗਾ।
0: ਇਹ ਵੀ ਹੁੰਦਾ ਜਿਹਨੂੰ ਆਪਾਂ ਬਹੁਤਾ ਪੁੱਛਣ ਲੱਗ ਪਈ ਉਹਨੂੰ ਲੱਗਦਾ ਵਾ ਵੀ ਉਹ ਵੀ ਫੋਰ ਗਰੰਟਿਡ ਲੈਣ ਲੱਗ ਪਏ।
2: ਹਾਂ ਨਹੀਂ ਨਹੀਂ ਸਹੀ ਗੱਲ ਆ, ਮੈਂ ਇਹੀ ਰਿਅਲਾਈਜ਼ ਕੀਤਾ, ਮੈਂ ਕਿਹਾ ਨਹੀਂ ਵੀ ਬਹੁਤ ਹੋ ਗਿਆ ਹੁਣ ਸਭ ਨੂੰ ਦੇਣਾ, ਇਹਦੇ ਨਾਲ ਬੈਟਰ ਆ ਕਿਉਂਕਿ ਸਕੂਲ ਵਾਲੇ ਨੂੰ ਤਾਂ ਫਿਰ ਇੰਨਾ ਉਹ ਹੋ ਗਿਆ ਵੀ ਇਹ ਪਤਾ ਨੀ ਕਿੱਥੋਂ ਲੈ ਕੇ ਆਈ ਜਾਂਦੀਆਂ ਇੰਨੀਆਂ ਸਬਜ਼ੀਆਂ, ਇਹਦੇ ਕਿੱਥੇ ਲੱਗਦੀਆਂ ਨੇ। ਉਹ ਫਿਰ ਮੈਨੂੰ ਇੱਕ ਦਿਨ ਉਹ ਕਹਿੰਦੀ ਕਹਿੰਦੀ ਵੈਸੇ ਤੁਹਾਡਾ ਨਾ ਆ ਕੇ ਗਾਰਡਨ ਦੇਖਣਾ ਚਾਹੁੰਦੇ ਹਾਂ, ਮੈਂ ਆ ਜਿਓ ਅਜੇ ਤਾਂ ਕੁਛ ਨੀ ਲੱਗਿਆ ਸਰਦੀਆਂ 'ਚ, ਤਾਂ ਸਰਦੀਆਂ 'ਚ ਥੋੜੀ ਟਾਈਮ ਹੀ ਨੀ ਲੱਗਿਆ, ਠੰਡ ਬਹੁਤ ਹੁੰਦੀ ਆ, ਬੱਚਿਆਂ ਨਾਲ ਬਾਹਰ ਵੀ ਨੀ ਨਿਕਲਿਆ ਜਾਂਦਾ।
0: ਹਾਂਜੀ ਨਹੀਂ ਸਰਦੀਆਂ 'ਚ ਤਾਂ ਫਿਰ ਔਖਾ ਹੋ ਜਾਂਦਾ, ਗਰਮੀਆਂ 'ਚ ਇੱਕ ਨਾਲੇ ਧੁੱਪ ਸੇਕਣ ਦਾ ਸਬੱਬ ਹੋ ਜਾਂਦਾ।
2: ਹਾਂਜੀ ਨਹੀਂ ਬੱਚੇ ਬੱਚੇ ਬਹੁਤ ਵਧੀਆ ਇੰਟਰਸਟ ਨਾਲ ਉਹ ਕਰਦੇ ਰਹਿੰਦੇ ਨੇ ਤੇ ਖਾਂਦੇ ਵੀ ਰਹਿੰਦੇ ਨੇ।
0: ਨਹੀਂ ਗੁੱਡ ਜੋ ਤੁਸੀਂ
2: ਕਰਦੇ ਹੋ ਲਾਏ ਸੀਗੇ। ਹਾਂਜੀ ਮਟਰ ਲਾਏ ਸੀਗੇ ਉਹ ਬੱਚਿਆਂ ਨੇ ਸਾਰੇ ਬਸ ਉਦਾਂ ਹੀ ਖਾਧੇ ਹੀ ਨੇ, ਗਾਰਡਨ ਦੇ ਵਿੱਚ ਹੀ ਸਿੱਧੇ, ਮੈਂ ਚੱਲ ਵਧੀਆ ਤੁਹਾਡੇ ਅੰਦਰ ਕੁਛ ਤਾਂ ਜਾਂਦਾ।
0: ਨਹੀਂ ਵਧੀਆ, ਆਪਾਂ ਵੀ ਤੇ ਨਿੱਕੇ ਹੁੰਦੇ ਇਦਾਂ ਹੀ ਖਾਂਦੇ ਹੁੰਦੇ ਹਾਂ, ਉਦਾਂ ਕਿਤੇ ਥੋੜੇ ਬਹੁਤੇ ਲੈਣੇ ਤੇ ਉਹਨਾਂ ਕਹਿਣਾ ਉਹ ਚੌਲਾਂ ਜੋਗੇ ਛੱਡ ਦਿਓ, ਸਬਜ਼ੀ ਜੋਗੇ ਛੱਡ ਦਿਓ।
2: ਸਾਡੇ ਨਾਲ ਇੱਦਾਂ ਹੀ, ਮੈਂ ਜਾਣਾ ਖੇਤਾਂ 'ਚ, ਡੈਡੀ ਉਹਨਾਂ ਨੇ ਛੋਟੀ ਜਿਹੀ ਕਿਆਰੀ ਲਾਈ ਹੋਣੀ, ਮੈਂ ਉਹਦੇ ਵਿੱਚ ਕਾਰ ਜਾ ਕੇ ਬਹਿ ਜਾਣਾ, ਮੈਂ ਸਾਰੇ ਮਟਰ ਖਾ ਲੈਣੇ, ਮੰਮੀ ਨੇ ਕਹਿਣਾ ਇਹਨੇ ਸਬਜ਼ੀ ਜੋਗੇ ਕੋਈ ਨੀ ਛੱਡੇ ਹੈਗੇ।
0: ਬਸ ਫਿਰ ਤੁਸੀਂ ਹੁਣ ਬੱਚਿਆਂ 'ਚੋਂ ਵੇਖ ਲਓ ਆਪਣਾ ਆਪ।
2: ਸਹੀ ਗੱਲ,
0: ਆਪਾਂ ਕਈ ਵਾਰੀ ਆਪਾਂ ਖਿੱਚਦੇ ਹਾਂ ਵੀ ਬੱਚਾ ਇੱਦਾਂ ਕਰਦਾ ਉੱਦਾਂ ਕਰਦਾ, ਬੇਸਿਕਲੀ ਜੋ ਅਸੀਂ ਕੀਤਾ ਬਚਪਨ 'ਚ ਉਹੀ ਬੱਚਾ ਕਰ ਰਿਹਾ ਹੁੰਦਾ।
2: ਮੈਂ ਇਹਨਾਂ ਦੇ ਹਿਸਾਬ ਨਾਲ ਦੇਖਾਂ ਨਾ, ਮੈਂ ਤਾਂ ਬਹੁਤ ਵੱਡੀਆਂ ਵੱਡੀਆਂ ਸ਼ਰਾਰਤਾਂ ਕੀਤੀਆਂ ਨੇ, ਮੈਂ ਤਾਂ ਬਹੁਤ ਕੁਛ ਕੀਤਾ। ਮੈਂ ਖੁਦ ਏਦਾਂ ਇੱਕ ਵਾਰੀ ਗਈ ਤੇ ਸ਼ਲਗਮ ਥੋੜੀ, ਉਹ ਪਾਣੀ ਥੋੜਾ ਸੀਗਾ, ਮੈਂ ਉਹ ਕਰਨ ਲੱਗੀ ਉਹਨੂੰ ਝੋਕ ਕੇ ਪਾਣੀ ਦੇ ਵਿੱਚ ਧੋਣ ਲੱਗੀ ਸ਼ਲਗਮ ਨੂੰ, ਤੇ ਉਹ ਮੈਂ ਵਿੱਚ ਡਿੱਗੀ ਪਈ ਉਹਦੇ, ਮੰਮੀ ਉਹਨਾਂ ਨੇ ਦੇਖਣਾ ਨਹੀਂ ਡੁੱਬ ਜਾਣਾ ਸੀ।
0: ਨਹੀਂ ਆਪਣੇ ਤੇ ਜ਼ਿਆਦਾ
2: ਮੈਂ ਬਹੁਤ ਕੁਛ ਕੀਤਾ
0: ਨਹੀਂ ਉਸ ਸਮੇਂ ਦੇ ਹਿਸਾਬ ਦੇ ਨਾਲ, ਤੇ ਅੱਜ ਕੱਲ ਬੱਚੇ ਵਿਚਾਰੇ ਕੁਛ ਵੀ ਨਹੀਂ ਕਰਦੇ ਨਾ ਹੀ ਆਪਾਂ ਲੋ ਕਰਦੇ।
2: ਇਹਨਾਂ ਨੇ ਵਿਚਾਰੇ ਨੇ ਆਹੀ ਕਰਨਾ ਹੁੰਦਾ, ਵੱਧ ਤੋਂ ਵੱਧ ਕੋਈ ਨਾ ਕੋਈ ਚੀਜ਼ ਤੋੜ ਦੇਣਗੇ ਫਿਰ ਉਹੀ ਫਿਰ ਹੋ ਜਾਂਦਾ ਹੈ, ਹੁਣ ਤੁਸੀਂ ਆਹ ਕਰਦੇ ਹੋ
0: ਜੀ। ਨਹੀਂ ਥੈਂਕ ਯੂ ਭੈਣ ਜੀ, ਥੈਂਕ ਯੂ ਤੁਹਾਡੇ ਸਾਂਝ ਪਾਉਣ ਦੇ ਲਈ ਜੀ, ਥੈਂਕ ਯੂ ਜੀ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ, ਆ ਕੇ ਫਿਰ ਬਾਕੀ ਕਾਲਜ ਨਾਲ ਗੱਲਬਾਤ ਹੁੰਦੀ ਆ ਕਿ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਪਹਿਲਾਂ ਬਹੁਤ ਸ਼ੌਂਕ ਨਾਲ ਕਰਦੇ ਸੀ ਅਤੇ ਹੁਣ ਮਜਬੂਰੀ ਨੂੰ ਕਰਦੇ ਹਾਂ ਜਾਂ ਫਿਰ ਸਾਡਾ ਜੀ ਨਹੀਂ ਕਰਦਾ ਕਰਨ। ਇੱਕ ਨਿੱਕੀ ਜੀ ਬ੍ਰੇਕ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਰੇਡੀਓ ਹਾਂਜੀ 1674 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀਆਂ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦੇ ਵਿਸ਼ੇ ਵੱਲ ਨੂੰ ਵੱਧਦੇ ਹਾਂ। ਅੱਜ ਦਾ ਵਿਸ਼ਾ ਸੀ ਸਾਡਾ ਕਿ ਕਿਹੜੇ ਕੰਮ ਉਹ ਜਿਨ੍ਹਾਂ ਨੂੰ ਆਪਾਂ ਬੜੇ ਸ਼ੌਂਕ ਦੇ ਨਾਲ ਕਰਦੇ ਰਹੇ ਹਾਂ, ਅਤੇ ਫਿਰ ਇੱਕ ਸਮਾਂ ਆਇਆ ਜਦੋਂ ਉਹੀ ਸਾਨੂੰ ਝੰਝਟ ਲੱਗਣ ਲੱਗ ਪਏ, ਉਹਦੇ ਵਿੱਚੋਂ ਵੀ ਰਸ ਜਾਂਦਾ ਰਿਹਾ, ਉਹਦੇ ਵਿੱਚੋਂ ਵੀ ਮਜ਼ਾ ਜਾਂਦਾ ਰਿਹਾ। ਕਿਹੜੀ ਚੀਜ਼ ਸੀ ਜਿਹਨੂੰ ਆਪਾਂ ਕਦੇ ਇੰਜੋਏ ਕਰਦੇ ਹੁੰਦੇ ਸੀ ਅਤੇ ਹੁਣ ਉਹ ਸਾਡੀ ਓਬਲੀਗੇਸ਼ਨ ਜੀ ਬਣ ਗਈ ਹੈ। ਕਿਹੜੀ ਚੀਜ਼ ਸੀ ਜਿਹੜੀ ਸਾਡੀ ਹੋਬੀ ਸੀ, ਹੋਬੀ ਤੋਂ ਬਾਅਦ ਜਦੋਂ ਸਾਡੀ ਜੋਬ ਬਣ ਗਈ ਅਤੇ ਉਸ ਤੋਂ ਬਾਅਦ ਫਿਰ ਆਪਾਂ ਮਜ਼ਾ ਹੀ ਗਵਾ ਬੈਠੇ। ਕਿਹੜੀ ਚੀਜ਼ ਸੀ ਜਿਹੜੀ ਕਹਿ ਲਓ ਕਿ ਸਾਡੀ ਰਿਸਪੋਂਸੀਬਿਲਟੀ ਅਤੇ ਤੁਹਾਡਾ ਫੇਵਰੇਟ ਕੰਮ ਸੀ, ਉਹ ਬੋਰਿੰਗ ਬਣ ਗਿਆ ਕਿਉਂਕਿ ਤੁਹਾਡੀ ਉਹ ਇੱਕ ਸਮੇਂ ਰਿਸਪੋਂਸੀਬਿਲਟੀ ਬਣ ਗਈ। ਸੋ ਫੇਵਰੇਟ ਕੰਮ ਤੋਂ ਜਦੋਂ ਰਿਸਪੋਂਸੀਬਿਲਟੀ ਬਣਦੀ ਹੈ ਤਾਂ ਫਿਰ ਕਿੱਦਾਂ ਉਹ ਤੁਹਾਨੂੰ ਬੋਰਿੰਗ ਲੱਗਣ ਲੱਗ ਪੈਂਦੀ ਹੈ, ਇਹ ਆਪਾਂ ਜ਼ਿੰਦਗੀ ਦੇ ਅਲੱਗ ਅਲੱਗ ਵਰਤਾਰਿਆਂ ਦੇ ਵਿੱਚੋਂ ਵੇਖ ਸਕਦੇ ਹਾਂ। ਤੁਹਾਡੀ ਪਸੰਦ ਬਦਲਦੀ ਆ ਜਦੋਂ ਤੁਹਾਡੀ ਜ਼ਿੰਦਗੀ ਬਦਲਦੀ ਆ, ਜਦੋਂ ਸਾਡੇ ਰੁਝੇਵੇਂ ਬਦਲਦੇ ਨੇ। ਬਹੁਤ ਸਾਰੇ ਕੰਮ ਆਪਾਂ ਵੇਖਾਂਗੇ, ਹੁਣ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਗਾਰਡਨਿੰਗ ਕਰਦੇ ਹੋ ਜਾਂ ਫਿਰ ਹੋਰ ਕੋਈ ਵੀ ਕੰਮ ਤੁਹਾਡੇ ਸ਼ੌਂਕ ਦਾ ਵਾ, ਮੰਨ ਲਓ ਤੁਸੀਂ ਜਿੰਮ ਜਾਂ ਜੋ ਵੀ ਵਾਟ ਐਵਰ, ਤੁਸੀਂ ਕੁਕਿੰਗ ਦੇ ਸ਼ੌਕੀਨ ਹੋ, ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਕੁਕਿੰਗ ਸ਼ੌਕੀਨ ਦੇ ਸ਼ੌਂਕ ਰੱਖਦੇ ਹੋ ਜਾਂ ਫਿਰ ਤੁਹਾਨੂੰ ਮਹਿਮਾਨ ਨਵਾਜ਼ੀ ਬਹੁਤ ਪਸੰਦ ਆ। ਕਈ ਬੰਦੇ ਆ ਉਹ ਘਰ ਰੌਣਕ ਲਾ ਕੇ ਰੱਖਣਾ ਪਸੰਦ ਕਰਦੇ ਆ, ਉਹਨਾਂ ਨੂੰ ਇਹ ਲੱਗਦਾ ਵੀ ਕੋਈ ਆਨਾ ਬਹਾਨਾ ਬਣੇ ਅਤੇ ਆਪਾਂ ਮਟਨ ਬਣਾਈਏ, ਆਨਾ ਬਹਾਨਾ ਬਣੇ ਅਤੇ ਆਪਾਂ ਕਿਤੇ ਨਾਨ ਲਾ ਕੇ ਖਵਾਈਏ, ਆਨਾ ਬਹਾਨਾ ਕਿਤੇ ਬਣੇ ਅਤੇ ਆਪਾਂ ਆਪਣੇ ਵੀ ਕਿਤੇ ਨੂਡਲਸ ਕੋਈ ਮਨਚੂਰੀਅਨ ਮਨਚਾਰੀਅਨ ਬਣਾ ਕੇ ਅਤੇ ਆਪਾਂ ਵੀ ਸੱਦੀਏ ਕਿਸੇ ਨੂੰ, ਕੋਈ ਮੁਰਗਾ ਸ਼ੁਰਗਾ ਆਪਾਂ ਵੀ ਵੱਢੀਏ। ਪਰ ਇੱਕ ਸਮਾਂ ਆਉਂਦਾ ਕਿ ਜਦੋਂ ਤੁਸੀਂ ਇੰਨੇ ਕੁ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦੇ ਹੋ, ਤੁਹਾਡੇ ਕੋਲ ਉਹਨਾਂ ਚੀਜ਼ਾਂ ਦੇ ਲਈ ਸਮਾਂ ਨਹੀਂ ਬਚਦਾ, ਫਿਰ ਤੁਸੀਂ ਖਿੱਚਦੇ ਹੋ, ਤੁਸੀਂ ਚਾਹੁੰਦੇ ਹੋ ਵੀ ਆਹ ਚੀਜ਼ ਮੇਰੇ ਸ਼ੌਂਕ ਦੀ ਆ, ਮੈਂ ਕਰਨੀ ਆ, ਪਰ ਹੌਲੀ ਹੌਲੀ ਉਹ ਤੁਹਾਡਾ ਸ਼ੌਂਕ ਕਿਤੇ ਨਾ ਕਿਤੇ ਗਾਇਬ ਹੋ ਜਾਂਦਾ। ਰੀਜ਼ਨ ਇਹ ਹੁੰਦਾ ਕਿ ਉਹਦੇ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ ਬਚਦਾ, ਹੋਰ ਹੋਰ ਬਹੁਤ ਸਾਰੀਆਂ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਨੇ, ਬੱਚਿਆਂ ਦੀਆਂ ਜ਼ਿੰਮੇਵਾਰੀਆਂ, ਕਮਾਈ ਦੀਆਂ ਜ਼ਿੰਮੇਵਾਰੀਆਂ, ਵਧੀਆਂ ਕਿਸ਼ਤਾਂ, ਕੰਮ 1 ਤੋਂ 2, ਕੰਮ 8 ਤੋਂ 10 ਘੰਟੇ, 10 ਤੋਂ 12, 12 ਤੋਂ 18, ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜਿਨ੍ਹਾਂ ਦੇ ਦਰਮਿਆਨ ਤੁਹਾਡੇ ਕੋਲ ਹੁਣ ਸਮਾਂ ਹੀ ਨਹੀਂ ਬਚਦਾ, ਅਤੇ ਫਿਰ ਤੁਹਾਨੂੰ ਲੱਗਦਾ ਉਹ ਕੰਮ ਤੁਹਾਡੇ ਲਈ ਉਲਟਾ ਸਗੋਂ ਬੋਝ ਬਣ ਗਿਆ। ਬੰਦਿਆਂ ਦੇ ਵਿੱਚ ਇਹ ਚੀਜ਼ਾਂ ਅਲੱਗ ਹੋ ਸਕਦੀਆਂ, ਜਨਾਨੀਆਂ ਦੇ ਵਿੱਚ ਇਹ ਚੀਜ਼ਾਂ ਅਲੱਗ, ਹਾਲੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਟੀਆਂ ਮੋਟੀਆਂ ਵੇਖ ਰਹੇ ਹਾਂ, ਬਹੁਤ ਸੂਖਮ, ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਇਹਦੇ ਵਿੱਚ ਸ਼ਾਮਿਲ ਨੇ। ਫੋਰ ਐਗਜ਼ਾਮਪਲ ਜਿੱਦਾਂ ਸਵੇਰ ਦੀ ਚਾਹ ਕੌਫੀ ਇਕੱਠਿਆਂ ਦੀ ਪੀਣੀ, ਬਹੁਤ ਵਾਰੀ ਤੁਸੀਂ ਸਵੇਰੇ ਸਵੇਰੇ ਤੁਹਾਨੂੰ ਯਾਦ ਹੋਊਗਾ ਇੱਕ ਸਮੇਂ ਤੁਸੀਂ ਚਾਹ ਕੌਫੀ ਪੀਣ ਦੇ ਸ਼ੌਕੀਨ ਹੋ, ਜਾਂ ਤੁਸੀਂ ਇਕੱਠੇ ਬਹਿ ਕੇ ਚਾਹ ਪੀਣ ਦੇ ਸ਼ੌਕੀਨ ਹੋ, ਜਾਂ ਤੁਸੀਂ ਹੁਣ ਮਹਿਸੂਸ ਕਰਦੇ ਹੋ ਵੀ ਉਹ ਜਿਹੜੇ ਸ਼ਾਂਤੀ ਦੇ ਪਲ ਤੁਸੀਂ ਇਕੱਠੇ ਵਧੀਆ ਤੁਸੀਂ ਮਹਿਸੂਸ ਕਰਦੇ ਸੀ, ਜਾਂ ਫਿਰ ਪਹਿਲੀਆਂ 'ਚ ਯਾਦ ਹੋਊਗਾ ਕਈਆਂ ਨੂੰ ਆਪਣਾ ਸਮਾਂ, ਆਪਾਂ ਨੂੰ ਬਿਸਤਰੇ 'ਚ ਬੈਠੇ ਬੈਠੇ ਚਾਹ ਮਿਲ ਜਾਂਦੀ ਹੁੰਦੀ ਸੀ ਸਟੀਲ ਦੇ ਗਲਾਸ ਦੇ ਵਿੱਚ, ਸੋ ਉਹ ਆਪਾਂ ਸਮਾਂ ਹੁਣ ਉਹ ਵੀ ਮਿਸ ਕਰਦੇ ਹਾਂ ਆਪਾਂ, ਕਿਉਂਕਿ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਆਪਾਂ ਉਹ ਵਾਲੇ ਸ਼ਾਂਤੀ ਦੇ ਪਲ ਸਾਨੂੰ ਲੱਗਦਾ ਉਹ ਰਹੇ ਨਹੀਂ, ਉਹ ਭੁੱਲ ਹੀ ਗਏ ਆਪਾਂ, ਹੁਣ ਉਹ ਸਾਡੀ ਡਿਕਸ਼ਨਰੀ ਦਾ ਸਾਡੀ ਦਾ ਹਿੱਸਾ ਹੀ ਨਹੀਂ ਰਹੇ। ਇਸੇ ਤਰ੍ਹਾਂ ਦੇ ਨਾਲ ਰਾਤ ਦਾ ਖਾਣਾ, ਇੱਕੋ ਮੇਜ਼ ਦੇ ਉੱਤੇ ਬਹਿ ਕੇ ਖਾਣਾ, ਇਕੱਠਿਆਂ ਨੇ ਬੈਠਣਾ, ਸਾਰੇ ਦਿਨ ਦੀਆਂ ਕੋਈ ਗੱਲਾਂ ਬਾਤਾਂ ਆਪਸ ਦੇ ਵਿੱਚ ਕਰ ਲੈਣੀਆਂ, ਦਿਨ ਭਰ ਦੀਆਂ ਗੱਲਾਂ ਬੱਚਿਆਂ ਦੀਆਂ ਆਪਣੀਆਂ ਇੱਕ ਦੂਸਰੇ ਨਾਲ ਕਰ ਲੈਣੀਆਂ, ਕੁਛ ਹਾਸਾ ਮਜ਼ਾਕ, ਉਹ ਸਾਰਾ ਤੁਹਾਡੀ ਥਕਾਵਟ ਲਾਹ ਦਿੰਦਾ ਸੀ ਅਤੇ ਸੌਣ ਦੇ ਸਮੇਂ ਤੱਕ ਤੁਸੀਂ ਐਂ ਬਿਲਕੁਲ ਹਲਕੇ ਹੋ ਜਾਂਦੇ ਹੋ। ਸਿਆਲ ਦੇ ਦਿਨਾਂ ਦਾ ਤੁਹਾਨੂੰ ਯਾਦ ਹੋਊਗਾ ਕਿ ਸਿਆਲ ਦੇ ਵਿੱਚ ਆਪਾਂ ਰਜਾਈਆਂ ਕੰਬਲਾਂ ਦੇ ਵਿੱਚ ਬਹਿ ਕੇ ਮੂੰਗਫਲੀ ਖਾਣੀ, ਰਿਓੜੀਆਂ ਚੱਬਣੀਆਂ, ਅਤੇ ਘੰਟਾ ਘੰਟਾ ਜਾਂ ਫਿਰ ਇਸ ਤੋਂ ਵੀ ਵਧੇਰੇ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਸਮਾਂ ਆਪਾਂ ਟੀ ਵੀ ਵੇਖਦੇ ਰਹੇ ਅਤੇ ਗੱਲਾਂ ਬਾਤਾਂ ਕਰਦੇ ਰਹੇ, ਮੂੰਗਫਲੀਆਂ ਚੁੱਭਦੇ ਰਹੇ, ਅਤੇ ਹੁਣ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਬਹਿੰਦੇ ਹਾਂ, ਅਤੇ ਜਦੋਂ ਆਪਾਂ ਸਮਾਂ ਵੇਖਣ ਬਹਿ ਜਾਂਦੇ ਹਾਂ ਫਿਰ ਆਪਾਂ ਬਹਿੰਦੇ ਨਹੀਂ ਹਾਂ, ਫਿਰ ਆਪਾਂ ਬਹਿਣ ਵੀ ਹਟ ਜਾਂਦੇ ਹਾਂ, ਫਿਰ ਸਾਨੂੰ ਇਹ ਹੁੰਦਾ ਵੀ ਉਹ ਅੱਧਾ ਘੰਟਾ ਰਹਿ ਗਿਆ ਦਵਾ ਦਵ, ਅਤੇ ਜਦੋਂ ਕਿਸੇ ਇੱਕ ਕੋਈ ਘਰ ਦਾ ਜੀ ਕਹਿੰਦੇ ਨਾ ਕਿ ਅੱਧਾ ਘੰਟਾ ਵਾ ਦਵਾ ਦਵ, ਉਹੋ ਜਿਹਾ ਕੁਛ ਲਾ ਲਓ ਅਤੇ ਉਨੀ ਕੁ ਕੋਈ ਗੱਲ ਕਰੋ, ਅਤੇ ਫਿਰ ਗੱਲ ਉੱਥੇ ਕੀ ਹੋਣੀ ਆ, ਫਿਰ ਉਹ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਆ, ਅਗਲੇ ਦਿਨ ਉਹ ਹੁੰਦੀ ਨਹੀਂ ਆ ਵੀ ਕੱਲ੍ਹ ਤੂੰ ਵਿੱਚੇ ਉੱਠ ਪਿਆ ਹੈ, ਅਤੇ ਫਿਰ ਹੌਲੀ ਹੌਲੀ ਇੱਦਾਂ ਸਾਨੂੰ ਲੱਗਦਾ ਵੀ ਉਹ ਸਾਡੀ ਹੁਣ ਜ਼ਿੰਦਗੀ ਦਾ ਸਾਡੀ ਹੁਣ ਰੂਟੀਨ ਦਾ ਉਹ ਹਿੱਸਾ ਹੀ ਨਹੀਂ ਰਿਹਾ। ਅਤੇ ਜਦੋਂ ਆਪਾਂ ਕਿਤੇ ਫਿਰ ਕੌਂਸਲਿੰਗ ਲਈ ਦੇ ਲਈ ਜਾਂਦੇ ਹਾਂ ਜਾਂ ਫਿਰ ਇੱਕ ਦੂਸਰੇ ਨੂੰ ਆਪਾਂ ਫਿਰ ਕਿਤੇ ਸਮਝਾਉਣਾ ਕਰਨਾ ਹੁੰਦਾ ਵੀ ਕਿੱਦਾਂ ਆਪਾਂ ਆਪਣੇ ਪਰਿਵਾਰਾਂ ਦੇ ਕਿੱਦਾਂ ਆਪਣੇ ਮਨ ਦੇ ਮਸਲੇ ਆਪਾਂ ਹੱਲ ਕਰਨੇ ਆ, ਅਤੇ ਤੁਸੀਂ ਯਾਦ ਕਰੋ, ਫਿਰ ਸਾਨੂੰ ਇਹੋ ਹੀ ਕਿਹਾ ਜਾਂਦਾ
ਸਾਰੀ ਦਿਹਾੜੀ ਭਾਵੇਂ ਵੱਖਰੇ ਵੱਖਰੇ ਰਹੋ, ਰਾਤ ਦੀ ਰੋਟੀ ਇਕੱਠੇ ਖਾਣੀ ਚਾਹੀਦੀ ਹੈ। ਬੱਚਿਆਂ ਦੇ ਕੋਲ ਤੁਹਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਰਾਤ ਦੇ ਟੇਬਲ ਦੇ ਉੱਤੇ ਹੀ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਸਵੇਰੇ ਸਵੇਰੇ ਜਦੋਂ ਬੱਚੇ ਉੱਠਦੇ ਨੇ ਤੁਸੀਂ ਵੀ ਨਾਲ ਉੱਠੋ ਅਤੇ ਥੋੜ੍ਹਾ ਥੋੜ੍ਹਾ ਉਹਨਾਂ ਦੇ ਨਾਲ ਤੁਸੀਂ ਜਿਹੜਾ ਦਿਨ ਦੀ ਰੂਟੀਨ ਸਾਂਝੀ ਕਰੋ, ਪਾਠ ਕਰੋ ਬੱਚਿਆਂ ਦੇ ਨਾਲ ਬਹਿ ਕੇ, ਉਹਨਾਂ ਦੇ ਨਾਲ ਤੁਸੀਂ ਟਿਫਨ ਪੈਕ ਕਰਾਓ, ਉਹਨਾਂ ਦੇ ਨਾਲ ਨਿੱਕੀ ਨਿੱਕੀ ਗੱਪ ਸ਼ੱਪ ਕਰੋ, ਹਾਸਾ ਠੱਠਾ ਕਰੋ। ਸੋ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਘੁੰਮਾ ਕੇ ਫਿਰ ਸਾਨੂੰ ਦੱਸੀਆਂ ਜਾਂਦੀਆਂ ਨੇ, ਪਰ ਇੱਕ ਸਮੇਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਗੈਬ ਹੋ ਚੁੱਕੀਆਂ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਬੰਦਿਆਂ ਦੇ ਕੁਛ ਅਲੱਗ ਕੰਮ ਨੇ, ਔਰਤਾਂ ਦੇ ਅਲੱਗ, ਇਹ ਵੀ ਆਪਾਂ ਕਰਦੇ ਹਾਂ ਅੱਗੇ ਸਾਂਝੇ। ਜਿੱਦਾਂ ਮੰਨ ਲਓ ਘਰ ਨੂੰ ਸਜਾਉਣਾ ਕਰਨਾ ਕਿੰਨਾ ਸ਼ੌਂਕ ਹੁੰਦਾ ਵਾ ਇੱਕ ਸਮੇਂ ਦੋਵਾਂ ਜੀਆਂ ਨੂੰ, ਜਦੋਂ ਨਵਾਂ ਨਵਾਂ ਉਹ ਘਰ ਲੈਂਦੇ ਆ, ਹਰ ਇੱਕ ਚੀਜ਼ ਜਿਹੜੀ ਉਹ ਵਹਿੰਦੇ ਆ ਜਾਂ ਕਿਸੇ ਦੇ ਘਰ ਵਹਿੰਦੇ ਆ ਜਾਂ ਬਾਜ਼ਾਰ 'ਚ ਵਹਿੰਦੇ, ਉਹਨਾਂ ਨੂੰ ਇਹ ਹੁੰਦਾ ਕਿ ਆਪਾਂ ਲਿਆ ਕੇ ਆਪਣੇ ਘਰ ਦੇ ਵਿੱਚ ਰੱਖੀਏ, ਇੱਦਾਂ ਦਾ ਗੁਲਦਸਤਾ, ਇੱਦਾਂ ਦੀ ਪੇਂਟਿੰਗ, ਇੱਦਾਂ ਦਾ ਕੌਫੀ ਟੇਬਲ, ਆਹ ਚੀਜ਼ ਸਾਡੇ ਘਰ ਵਧੀਆ ਲੱਗੂਗੀ, ਆਹ ਇੱਦਾਂ ਦਾ ਫੋਨ ਸਾਡੇ ਘਰ ਵਧੀਆ ਲੱਗੂਗਾ, ਇੱਦਾਂ ਦਾ ਸ਼ੋ ਪੀਸ ਸਾਡੇ ਘਰ ਵਧੀਆ ਲੱਗੂਗਾ, ਇੱਦਾਂ ਦਾ ਬੁੱਕ ਰੈਕ ਸਾਡੇ ਘਰ ਹੋਰ ਵਧੀਆ ਲੱਗੂਗਾ, ਇੱਦਾਂ ਦਾ ਬੈੱਡ, ਇੱਦਾਂ ਦਾ ਕਲਰ ਕੋਂਬੀਨੇਸ਼ਨ। ਪਤਾ ਨਹੀਂ ਕਿੰਨਾ ਕੁਛ ਆਪਾਂ ਸੋਚਦੇ ਕਰਦੇ ਹਾਂ, ਪਰ ਤੁਹਾਨੂੰ ਯਾਦ ਹੋਊਗਾ ਕਿ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਾਜੋ ਸਮਾਨ ਇੰਨਾ ਕੁ

0: ਹੌਲੀ ਹੌਲੀ ਮਾਹੌਲ ਘਰ ਦਾ ਜਿਹੜਾ ਭੱਜ ਦੌੜ ਵਾਲਾ ਬਣਾ ਦਿੰਦੇ ਪਤਾ ਹੀ ਨਹੀਂ ਲੱਗਦਾ। ਸੋ ਇਹੋ ਹੀ ਆ ਜਿਹੜੀਆਂ ਚੀਜ਼ਾਂ ਸਾਡੇ ਸੁੱਖ ਸ਼ਾਂਤੀ ਗਵਾ ਰਹੀਆਂ। ਘੁਮਾ ਕੇ ਜਦੋਂ ਮਰਜ਼ੀ ਕੰਨ ਫੜ ਲਓ। ਕੋਲਰ ਵੀ ਨਾਲ ਦੀ ਨਾਲ ਲਈ ਜਾਂਦੇ ਆਪਾਂ, ਸਾਡੇ ਨਾਲ ਬਲਜੀਤ ਕੌਰ ਜੀ ਨੇ। ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ, ਤੁਸੀਂ ਆਉਂਦੇ ਰਹੋ ਅਤੇ ਨੀਤੂ ਜਿਸ ਤੋਂ ਬਾਅਦ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਬਲਜੀਤ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ?
1: ਵਧੀਆ ਠੀਕ ਠਾਕ, ਤੁਸੀਂ ਸੁਣਾਓ?
0: ਜੀ ਜੀ ਮੈਂ ਬਹੁਤ ਵਧੀਆ, ਥੈਂਕ ਯੂ।
1: ਜਿਵੇਂ ਸਾਰੀਆਂ ਬੀਬੀਆਂ ਨੇ ਮਤਲਬ ਤਾਂ ਵਿਚਾਰੀਆਂ ਇੰਨੀ ਮਿਹਨਤ ਕਰਦੀਆਂ, ਉਹਨਾਂ ਦਾ ਸ਼ੌਂਕ ਹੀ ਮਰ ਗਿਆ ਵਿਚਾਰੀਆਂ ਦੇ।
0: ਨਹੀਂ ਬੀਬੀਆਂ ਇਕੱਲੀਆਂ ਹੀ ਕਿਉਂ, ਓਵਰਆਲ ਹੀ ਸਾਰੇ ਬੰਦੇ ਵੀ ਨਾਲ ਲਾ ਲਓ।
1: ਆ ਨਹੀਂ ਨਾ ਰਹੇ ਬੰਦੇ ਵੀਰ ਜੀ।
0: ਹਾਂਜੀ,
1: ਬੰਦੇ ਆ ਨਹੀਂ ਨਾ ਰਹੇ, ਮੈਂ ਕਿਹਾ ਗੱਲ ਕਰਨ ਲਈ।
0: ਹਾਂ ਨਹੀਂ ਇਹ ਹੁੰਦਾ ਨਾ, ਨਹੀਂ ਬੰਦੇ ਹੈਗੇ ਨੇ, ਰਿਚਰਡ ਜੀ ਤੇ ਹੈਗੇ ਨੇ, ਪਤਾ ਨਹੀਂ ਹੁਣ ਉਹਨਾਂ ਨੂੰ ਤੁਸੀਂ ਮਤਲਬ, ਪਰ ਉਹ ਬੰਦੇ ਐਕਸਪ੍ਰੈਸਿਵ ਨਹੀਂ ਹੁੰਦੇ ਬੰਦਿਆਂ ਦੇ। ਵੇਖੋ ਤੁਸੀਂ, ਹੋਰ ਹੋਰ ਟੌਪਿਕ ਹੁੰਦੇ ਨੇ ਜਿਨ੍ਹਾਂ ਤੇ ਸਿਰਫ ਬੰਦੇ ਆਉਂਦੇ ਨੇ, ਫਿਰ ਬੀਬੀਆਂ ਨਹੀਂ ਆਉਂਦੀਆਂ।
1: ਬਿਲਕੁਲ,
0: ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ, ਕਿਉਂਕਿ ਬੜਾ ਔਖਾ ਹੋ ਜਾਂਦਾ ਵਾ ਇਹ ਚੀਜ਼ਾਂ ਬੰਦਿਆਂ ਨੂੰ ਦੱਸਣੀਆਂ ਵੀ ਸਾਡਾ ਆ ਸ਼ੌਂਕ ਸੀ, ਆ ਹੁਣ ਨਹੀਂ ਰਿਹਾ। ਹੁਣ ਉਹ ਉਹਨਾਂ ਦਾ ਜਿਹੜੀ ਜਿਹੜਾ ਤੌਰ ਤਰੀਕੇ ਜਾਂ ਸ਼ੌਂਕ ਆ, ਹੋਰ ਤਾਂ ਹਿਸਾਬ ਦੇ ਨਾ ਵੀ ਜਿਹਨਾਂ ਦੇ ਉੱਤੇ ਉਹਨਾਂ ਦਾ ਸ਼ੌਂਕ ਕੀ ਆ। ਮੰਨ ਲਓ ਫੋਰ ਐਗਜ਼ਾਮਪਲ ਵੀ ਹਾਂ ਵੀ ਵੀਕਐਂਡ ਦੇ ਉੱਤੇ ਯਾਰਾਂ ਦੋਸਤਾਂ ਨਾਲ ਬਹਿਣਾ, ਹੈ ਨਾ, ਅਤੇ ਬਹਿਣਾ ਅਤੇ ਕੀ ਕਰਨ ਬਹਿਣਾ, ਅਤੇ ਉਹ ਤਾਂ ਉਹਨਾਂ ਨੂੰ ਤਾਂ ਕਹਿ ਕੇ ਹਟਾਇਆ ਗਿਆ। ਉਹਨਾਂ ਨੂੰ ਇਹ ਚੀਜ਼ ਕਹੀ ਗਈ ਆ ਵੀ ਇਹ ਗਲਤ ਕਰ ਰਹੇ ਹੋ ਤੁਸੀਂ, ਇਹ ਤੁਸੀਂ ਗਲਤ ਕਰ ਰਹੇ ਹੋ, ਇੱਦਾਂ ਘਰ ਉੱਜੜਦੇ ਨੇ, ਕੁਛ ਨਹੀਂ ਦੇਣਾ ਯਾਰਾਂ ਦੋਸਤਾਂ ਨੇ। ਸੋ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਪਾ ਦਿੱਤੀ ਗਈ ਆ ਵੀ ਇਹ ਤੁਸੀਂ ਗਲਤ ਗਲਤ ਗਲਤ ਕਰ ਰਹੇ ਹੋ, ਜਦਕਿ ਉਹਨਾਂ ਦਾ ਵੀ ਇੱਕ ਵੈਂਟੀਲੇਸ਼ਨ ਆ।
1: ਮੈਂ ਤਾਂ ਇਸ ਤੇ ਇਹ ਸਾਂਝ ਪਾਉਂਗੀ ਕਿਉਂਕਿ ਮੈਨੂੰ ਸੀਗਾ ਘਰ ਦੀ ਕਲੀਨਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ
0: ਜੀ।
1: ਤੇ ਮੈਂ ਉਹ ਪਰਸਨ ਹੈ ਵੀ ਜਿਵੇਂ ਕੱਪੜੇ, ਹੁਣ ਤਾਂ ਕੱਪੜੇ ਤੁਸੀਂ ਸੰਭਾਲਣੇ ਤੈਅ ਮਾਰਨੇ, ਇੱਕ ਤਾਂ ਬਿਗ ਟਾਸਕ ਹੈ ਨਾ।
0: ਓਕੇ,
1: ਤੇ ਪਹਿਲਾਂ ਸੀ ਮੈਂ ਮਤਲਬ ਤਾਰ ਤੋਂ ਕੱਪੜੇ ਲਾਣੇ, ਚਾਹੇ ਗਰਮੀ ਹੈ ਲਾ ਕੇ ਸਿੱਧਾ ਤੈਅ ਮਾਰ ਕੇ ਰੱਖਣੇ ਕੱਪੜੇ।
0: ਸੁਖਲਾਰਾ ਨਹੀਂ ਵੇਖ ਸਕਦੇ ਤੁਸੀਂ?
1: ਨਹੀਂ, ਮੈਂ ਰੱਖਦੀ ਨੀ ਸੀ ਮਤਲਬ ਬੈਡ ਤੇ, ਮੈਂ ਵੀ ਬਾਅਦ ਚ ਮਾਰ ਲਾਂਗੀ ਤਾਂ ਹੈ ਹੀ ਨੀ ਸੀ ਮੇਰੇ ਉਹ ਚ। ਬਟ ਹੁਣ ਤੁਸੀਂ ਵੀ ਇੱਕ ਰੂਮ ਹੀ ਹੈ ਜਿੱਦਾਂ ਬੈਡ ਤੇ ਪਏ ਆ
0: ਜੀ,
1: ਉੱਤੇ ਫੇਰ ਜਾ ਉਹ ਜਦੋਂ ਟਾਈਮ ਲੱਗੂ ਉਦੋਂ ਮਾਰਾਂਗੇ, ਤੇ ਕੋਸ਼ਿਸ਼ ਕਰੀਦੀ ਹੈ ਕਰ ਲਈਏ, ਪਰ ਉਹ ਪਤਾ ਉਹ ਹੋਰ ਹੋ ਜਾਂਦੇ ਆ, ਹੋਰ ਹੋ ਜਾਂਦੇ।
0: ਸੋ ਤੁਸੀਂ ਤੇ ਕੀ ਰਿਅਲਾਈਜ਼ ਕਰਦੇ ਹੋ ਵੀ ਉਹਦੇ ਲਈ ਸਮਾਂ ਨਹੀਂ ਬਚਦਾ, ਜਾਂ ਫਿਰ ਉਹ ਤੁਹਾਡਾ ਇੰਟਰਸਟ ਹੀ ਨਹੀਂ ਰਿਹਾ ਵੀ ਚਲੋ ਇਹ ਕੋਈ ਏਡੀ ਵੱਡੀ ਗੱਲ ਨਹੀਂ ਆ, ਚਲੋ ਕੋਈ ਨਹੀਂ ਹੋ ਜਾਊਗਾ?
1: ਨਹੀਂ, ਇੰਟਰਸਟ ਮੈਨੂੰ ਹੈਗਾ, ਇੰਟਰਸਟ ਤਾਂ ਹੈਗਾ, ਬਟ ਸਮਾਂ ਹੀ ਪਤਾ ਨਹੀਂ ਕਿਉਂ ਨਹੀਂ ਬਚਦਾ। ਆਈ ਡੋਂਟ ਨੋ ਕਿਉਂ ਨਹੀਂ ਇੰਨਾ, ਮੈਂ ਕਿਉਂਕਿ ਮੈਂ ਐਵੇਂ ਟੂ ਬੀ ਓਨੈਸਟ ਕਹਾਂ ਮੈਂ ਬਹੁਤ ਕੰਮ ਕਰਦੀ, ਉਹ ਵੀ ਨਹੀਂ ਆ, ਤਿੰਨ ਦਿਨ ਹੀ ਕਰਦੀ ਮੈਂ ਪਾਰਟ ਟਾਈਮ ਕੰਮ, ਤੇ ਜਿੱਦਾਂ ਅੱਜ ਮੈਂ ਜਾਣਾ ਆਫਟਰਨੂਨ ਚ, ਸੰਡੇ ਮੰਡੇ ਟਿਊਸਡੇ, ਬਾਕੀ ਤਿੰਨ ਦਿਨ ਘਰ ਹੀ ਆ। ਵੀਕਐਂਡ ਤੇ ਆਇਆ ਹੁੰਦਾ ਵੀ ਹੋਰ ਕੰਮ ਹੋ ਜਾਂਦਾ, ਸਫਾਈ, ਕੱਪੜੇ ਧੋਰੋ, ਗਰੋਸਰੀ, ਵਿੱਚ ਦੋ ਦਿਨ ਹੁੰਦੇ ਆ ਉਹ ਚ ਆਇਆ ਹੁੰਦਾ ਵੀ ਨਹੀਂ ਤਿੰਨ ਦਿਨ ਬਹੁਤ ਕਰ ਲਿਆ ਤੁਸੀਂ ਬੈਠ ਜਾਓ।
0: ਪਰ ਇਹ ਬੇਸਿਕਲੀ ਤੁਸੀਂ ਜਿਹੜਾ ਤਿੰਨ ਦਿਨ ਜਾਂਦੇ ਹੋ, ਤੁਸੀਂ ਸਿਰਫ ਉਹਨੂੰ ਹੀ ਕੰਮ ਗਿਣ ਰਹੇ ਹੋ ਨਾ, ਹੋਰ ਜਿਹੜਾ ਘਰ ਦੇ ਇੰਨੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵਾ ਹਸਬੈਂਡ ਦੇ ਪ੍ਰਤੀ, ਜਾਂ ਘਰ ਦਾ ਤੁਸੀਂ ਕੋਈ ਝਾੜ ਪੂੰਝ ਕਰਨੀ, ਰੋਟੀ ਪਾਣੀ ਬਣਾਉਣਾ, ਉਹਨੂੰ ਤੁਸੀਂ ਕੰਮ ਨਹੀਂ ਨਾ ਗਿਣ ਰਹੇ, ਤੁਹਾਨੂੰ ਲੱਗਦਾ ਵੀ ਮੈਂ ਤਾਂ ਕੰਮ ਬਹੁਤ ਥੋੜ੍ਹਾ ਜਿਹਾ ਕਰਦੀ ਹਾਂ।
1: ਹਾਂਜੀ, ਹੁਣ ਵੀ ਮੈਂ ਸਬਜ਼ੀ ਬਣਾ ਕੇ ਡਨ ਕਰਕੇ ਮੈਂ 2:45 ਵਜੇ ਜਾਣਾ, ਪਹਿਲਾਂ ਸਵੇਰੇ ਛੱਡ ਕੇ ਆ ਕੇ ਬਸ ਚਾਹ ਪੀਣਾ ਹੁੰਦਾ, ਤੁਸੀਂ ਬਹਿ ਕੇ ਹੋਈ ਅੱਧਾ ਘੰਟਾ, ਉਸ ਤੋਂ ਬਾਅਦ ਤੁਸੀਂ ਰੇਡੀਓ ਲਾ ਕੇ ਕੰਮ ਕਰਨਾ।
0: ਇਹ ਵੀ ਇੱਕ ਪ੍ਰੋਬਲਮ ਹੈ ਭੈਣ ਜੀ, ਅਸੀਂ ਨਾ ਦਿਮਾਗੀ ਤੌਰ ਦੇ ਉੱਤੇ ਇਹ ਮੰਨ ਹੀ ਨਹੀਂ ਪਾਉਂਦੇ ਕਿ ਆਹ ਵੀ ਕੰਮ ਆ। ਤੋ ਬੇਸਿਕਲੀ ਸਾਨੂੰ ਲੱਗਦਾ ਵੀ ਬਹੁਤ ਥੋੜ੍ਹਾ ਜਿਹਾ ਕੰਮ ਆ, ਤਾਂ ਵੀ ਨਹੀਂ ਸਾਡੇ ਕੋਲ ਸੂਤਰ ਆ ਰਿਹਾ। ਹੁਣ ਮੰਨ ਲਓ ਤੁਸੀਂ ਵਿੱਚ ਬਾਰ ਜਿਹੜਾ ਕੋਈ ਫੋਨ ਆ ਗਿਆ, ਕੋਈ ਕਿਸੇ ਦਾ ਕੋਈ ਕੰਮ ਤੋਂ ਆ ਗਿਆ, ਕੋਈ ਕਿਸੇ ਰਿਸ਼ਤੇਦਾਰ ਦਾ ਵਾਲਾ ਆ ਗਿਆ, ਜਾਂ ਕੋਈ ਜਨਮ ਦਿਨ ਦਾ, ਕੋਈ ਬੱਚਿਆਂ ਦਾ ਸਕੂਲੋਂ, ਕੋਈ ਕਲਾਸਾਂ ਤੋਂ, ਇਹ ਸਾਰੇ ਕੰਮ ਹੀ ਨੇ, ਪਰ ਆਪਾਂ ਇਹਨਾਂ ਨੂੰ ਕੰਮ ਗਿਣਦੇ ਨਹੀਂ ਗੇ।
1: ਹਾਂਜੀ, ਉਹੀ ਪਤਾ ਨਹੀਂ ਫਿਰ ਆਪ ਨੂੰ ਲੱਗਦਾ ਵੀ ਨਹੀਂ ਇਹ ਤਾਂ ਕੋਈ ਖਾਸ ਕੰਮ ਨਹੀਂ, ਇਹਦੇ ਚ ਉਲਝੇ ਰਹਿੰਦੇ ਆ ਅਸੀਂ, ਤੇ ਸਭ ਉਹੀ ਪਤਾ ਨਹੀਂ ਕਿਉਂ ਨਹੀਂ ਤੁਹਾਡਾ ਦਿਮਾਗ ਨੂੰ ਨਹੀਂ ਕਰਦਾ।
0: ਇਹ ਇੱਕ ਪ੍ਰੋਬਲਮ ਹੈ ਨਾ, ਹੁਣ ਆਪਾਂ ਇਹ ਚੀਜ਼ਾਂ ਸਾਨੂੰ ਵਿੱਚ ਐਡ ਕਰਨੀਆਂ ਪੈਣਗੀਆਂ। ਮੈਂ ਨਾ ਅੱਗੇ ਕੱਲ੍ਹ ਕਿਸੇ ਨਾਲ ਹੱਸ ਰਿਹਾ ਸੀ, ਮੈਂ ਕਿਹਾ ਆਪਾਂ ਨਾ ਜਦੋਂ ਨਵੇਂ ਨਵੇਂ ਆਏ ਸੀ ਨਾ, ਜਾਂ ਥੋੜ੍ਹਾ ਚਿਰ ਪਹਿਲਾਂ ਤੱਕ, ਅਤੇ ਜਦੋਂ ਆਪਾਂ ਕਿਸੇ ਗੋਰੇ ਕੋਲੋਂ ਅਪੁਆਇੰਟਮੈਂਟ ਲੈਂਦੇ ਹਾਂ ਨਾ, ਅਤੇ ਤੁਹਾਨੂੰ ਕੁਛ ਕੁ ਮਤਲਬ ਜਿੱਥੇ ਤੁਹਾਨੂੰ ਪਤਾ ਹੁੰਦਾ ਸੀ, ਅਤੇ ਉੱਥੇ ਆਪਾਂ ਨਾ ਆਪਸ ਵਿੱਚ ਇਹ ਗੱਲਾਂ ਕਰਦੇ ਹੁੰਦੇ ਹਾਂ ਵੀ ਉਹਨੇ ਸਾਨੂੰ ਕਿਹਾ ਵੀ ਇੱਕ ਅਪੁਆਇੰਟਮੈਂਟ ਉਹਦੀ 8 ਵਜੇ ਆ, ਦੂਸਰੀ ਅਪੁਆਇੰਟਮੈਂਟ ਉਹਦੀ 12 ਵਜੇ ਆ, ਅਤੇ ਇੱਦਾਂ ਕਰਕੇ ਉਹਨੇ 4 ਕੁ ਗਣਾਈਆਂ ਮੰਨ ਲਓ ਅਪੁਆਇੰਟਮੈਂਟਾਂ, ਅਤੇ ਵਿੱਚ ਉਹਨੇ ਇੰਨਾ ਸਮਾਂ ਵਿਹਲਾ ਯਾਰ, ਕਿੱਡੇ ਮਤਲਬ ਕੰਮ ਨਹੀਂ ਕਰ ਸਕਦੇ ਭਲਾ। ਪਰ ਹੁਣ ਉਹ ਚੀਜ਼ਾਂ ਸਮਝ ਆਉਂਦੀਆਂ ਵੀ ਉਹ ਵਿਚਲਾ ਸਮਾਂ ਜਿਹੜਾ ਵਾ ਉਹ ਫਿਰ ਦੁਬਾਰਾ ਤੋਂ ਆਪਣੇ ਹੋਰ ਹੋਰ ਕੰਮਾਂ ਲਈ ਵੀ ਕਿਤੇ ਰੱਖ ਕੇ ਉਹ ਆਪਣਾ ਕਾਗਜ਼ ਪੱਤਰ ਸਿੱਧਾ ਕਰਨ ਦੇ ਲਈ ਰੱਖਦੇ ਹੋਣ।

0: ਕਿਤੇ ਸਾਡੇ ਲਈ ਕੀ ਹੁੰਦਾ ਸੀ ਵੀ ਅੱਛਾ 8 ਵਜੇ ਕਿ ਮੰਨ ਲਓ ਜੇ ਅਸੀਂ ਉਹ ਹੀ ਅਪੁਆਇੰਟਮੈਂਟ ਕਿਤੇ ਆਪਾਂ ਦੇਣੀ ਹੋਵੇ ਅਸੀਂ ਕਰਾਂਗੇ 8 ਵਜੇ ਇਹਨੂੰ ਸੱਦਿਆ, ਇਹਨੂੰ ਤਾਂ ਆਪਾਂ 10 ਮਿੰਟਾਂ 'ਚ ਵਿਹਲਾ ਕਰ ਦੇਣਾ, ਅਗਲੇ ਨੂੰ 8:15 ਸੱਦ ਲੈਣਾ, ਉਹ ਜਿਹੜਾ 8:15 ਨੂੰ 8:15 ਛੱਡੋ, ਉਹਨੇ 9:30 ਤੱਕ ਬੈਠੇ ਰਹਿਣਾ। ਸੋ ਆਪਾਂ ਓਵਰਲੋਡਿਡ ਚੱਲਦੇ ਹਾਂ, ਇਹ ਜਿਹੜੇ ਨੇ ਉਸ ਹਿਸਾਬ ਦੇ ਨਾਲ ਚੱਲਦੇ ਵੀ ਆਪਾਂ ਘੱਟ ਬੋਝ ਲੈ ਕੇ ਚੱਲਣਾ। ਸੋ ਹੁਣ ਸਾਨੂੰ ਸਮਝ ਆਉਂਦੀ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੰਮ 'ਚ ਹੀ ਆਉਂਦੀਆਂ ਨੇ, ਪੇਪਰ ਵਰਕ ਉਹਦਾ ਨਾਂ ਨੂੰ ਸਾਈਡ 'ਤੇ ਕਰਕੇ ਰੱਖਣਾ, ਫਾਈਲ ਤਿਆਰ ਕਰਨੀ। ਸੋ ਆਪਾਂ ਹੁਣ ਜਾ ਕੇ ਸਾਨੂੰ ਇਹ ਚੀਜ਼ ਸਮਝ ਆਊਗੀ, ਪਰ ਹਾਲੇ ਵੀ ਆਪਾਂ ਮੰਨ ਕੇ ਨਹੀਂ ਰਾਜੀ।
1: ਬਿਲਕੁਲ ਬਿਲਕੁਲ ਮੰਨ ਕੇ ਨਹੀਂ ਰਾਜੀ। ਬਾਕੀ ਡਿਸ਼ਿਜ਼ ਤਾਂ ਮੇਰੇ ਖਿਆਲ ਸਾਰਿਆਂ ਦਾ ਹੀ ਹੋਣਾ, ਵੀ ਉਹ ਇੱਕ ਭਾਂਡਾ ਵੀ ਤੁਸੀਂ ਨਹੀਂ ਰਹਿਣ ਦੇਣਾ ਸਿੰਕ 'ਚ, ਹੋਣਾ ਹੁੰਦਾ ਵੀ ਕੋਈ ਧੋ ਦੇ। ਕਈ ਵਾਰ ਬੇਟੇ ਨੂੰ ਕਹਿ ਦੇਦਾ ਧੋ ਦਿੰਦਾ, ਮੇਰੀ ਤਾਂ ਮੰਮਾ ਅਜੇ ਬਹੁਤ ਉਮਰ ਪਈ, ਮੈਂ ਹੁਣੇ ਭਾਂਡੇ ਧੋਣੇ।
0: ਕਾਕਾ ਹੁਣੇ ਸਿੱਖੇਗਾ, ਚੰਗੀ ਬੂਟੀ ਮਿਲੂਗੀ।
1: ਉਹਨੂੰ ਕੁਕਿੰਗ ਦਾ ਸ਼ੌਂਕ ਹੈ, ਮਤਲਬ ਬਣਾ ਲੈਂਦਾ ਉਹਦਾ ਪਾਸਤਾ ਪੂਸਤਾ ਜੇ ਉਹਨੇ ਬਣਾਉਣਾ, ਸੌਸ ਵੀ ਆਪ ਬਣਾ ਲੈਂਦਾ। ਪਰ ਦੂਸਰੀ ਕੁਕਿੰਗ ਦੀ ਜ਼ਿਆਦਾ ਸ਼ੌਂਕ ਹੈ, ਇੰਡੀਅਨ ਤਾਂ ਆਪਾਂ ਨੂੰ ਪਤਾ ਵੀ ਮਿਲ ਹੀ ਜਾਣਾ ਘਰ, ਕੱਪੜੇ ਤਹਿ ਮਾਰਨੇ ਉਹਨੇ ਪ੍ਰੋਪਰ ਮਾਰਨਾ, ਮੈਂ ਉਹ ਸੀਸ ਜਲਦੀ ਕਰਾ ਹੀ ਰੱਖਦੀ, ਨਹੀਂ ਮੰਮਾ ਇਹ ਸਹੀ ਨੀ ਹੋਇਆ। ਉਹਨਾਂ ਆਦਤਾਂ ਹੈਗੀਆਂ ਨੇ ਉਦਾਂ ਉਦਾਂ ਕੁਛ
0: ਨਹੀਂ। ਅੱਜ ਕੱਲ ਤੇ ਜ਼ਿਆਦਾ ਹੀ ਬੇਬੇ ਬਣੀ ਆ ਉਹ, ਤੇ ਹੁਣ ਹੋਰ ਜ਼ਿਆਦਾ, ਹੁਣ ਤੇ ਹੋਰ ਬਰੀਕੀ ਚ ਜਾਂਦੀ ਆ।
1: ਹਾਂਜੀ, ਮੂਡ ਹੁੰਦਾ ਕਈ ਵਾਰੀ ਗੱਲ ਕਰਨ ਦਾ,
0: ਨਿੱਕੀ ਨਿੱਕੀ ਵੀ ਫੜ ਲੈਂਦੀ ਆ ਕਈ ਵਾਰੀ।
1: ਹਾਂਜੀ ਬਿਲਕੁਲ,
0: ਏਦਾਂ ਨੀ ਮੇਰਾ ਨਾਂ ਮੇਰਾ ਆ ਵਾ।
1: ਹਾਂਜੀ ਕੁਛ ਕਹਿ ਰਹੀ ਸੀ ਅੱਜ,
0: ਹਾਂ ਕਹਿੰਦੀ ਕਿਸਮਤ ਯਾਰਾ ਨੀ ਆ, ਮੇਰਾ ਨਾਂ ਅਸੀਸ ਕੌਰ ਆ, ਜਾਂ ਫਿਰ ਕਈ ਮੈਨੂੰ ਸਿੱਧੂ ਵੀ ਕਹਿ ਦਿੰਦੇ ਆ ਨਾਲ, ਤੇ ਕਈ ਕੱਲਾ ਅਸੀਸ ਕਹਿ ਦਿੰਦੇ ਆ। ਬਥੇਰੀਆਂ ਸੁਣਾਉਂਦੀ ਆ। ਨਹੀਂ ਥੈਂਕ ਯੂ ਭੈਣ ਜੀ, ਥੈਂਕ ਯੂ ਤੁਹਾਡਾ ਸਾਨੂੰ। ਸੋ ਇਹੀ ਆ ਕਿ ਆਪਾਂ ਨੂੰ ਕੁਛ ਇੱਕ ਨਾ ਇੱਕ ਦੂਸਰੇ ਤੋਂ ਜਦੋਂ ਆਪਾਂ ਸੁਣਦੇ ਹਾਂ ਤੇ ਸਾਨੂੰ ਆਪਣੀਆਂ ਵੀ ਰਿਲਾਈਜ਼ ਹੁੰਦੀਆਂ, ਆਪਾਂ ਉਹਦਾ ਕੀ ਕਰ ਸਕਦੇ ਹਾਂ, ਕਿੱਦਾਂ ਕਰ ਸਕਦੇ ਹਾਂ, ਬਾਅਦ ਦੀਆਂ ਗੱਲਾਂ। ਪਰ ਸਭ ਤੋਂ ਪਹਿਲਾਂ ਸਾਨੂੰ ਐਕਸੈਪਟ ਕਰਨਾ ਪਊਗਾ ਕਿ ਅਸੀਂ ਕੰਮ ਕਾਫੀ ਜ਼ਿਆਦਾ ਸਹੇੜੇ ਆ, ਪਰ ਅਸੀਂ ਉਹਨਾਂ ਨੂੰ ਕੰਮਾਂ ਨੂੰ ਕੰਮ ਗਿਣ ਨਹੀਂ ਰਹੇ।
1: ਰੋਜ ਹੀ ਫਰੈਸ਼ ਹੀ ਬਣਾਉਣਾ ਹੁੰਦਾ, 5 ਦਿਨ ਬਣਾਉਣਾ ਤੁਸੀਂ।
0: ਨਹੀਂ ਉਹ ਤੇ ਵੇਖੋ ਕਿਤੇ ਨਾ ਕਿਤੇ ਤੇ ਵੇਖੋ ਕੰਪਰੋਮਾਈਜ਼ ਹੁੰਦਾ ਹੀ ਹੋਊ ਨਾ। ਇਹ ਤੇ ਸਾਨੂੰ ਆਪੇ ਹੀ ਅਨਾਲਿਸਿਸ ਕਰਨਾ ਪਊਗਾ, ਕਿਸੇ ਦੇ ਕੁਛ ਆਰ ਹੱਥ ਤੇ ਹੈ ਨੀਗੇ।
1: ਬਿਲਕੁਲ
0: ਬਿਲਕੁਲ, ਜੋ ਘਰ ਕਰ ਰਹੇ ਹੋ ਮੋਰ ਦੈਨ ਫੁੱਲ ਟਾਈਮ ਜੋਬ ਹੈ, ਉਹ ਨੀ ਨਾ ਗਿਣਤੀ ਚ ਗਿਣਦੇ ਆਪਾਂ। ਤੇ ਚਲੋ ਕੋਈ ਨੀ, ਹੌਲੀ ਹੌਲੀ ਆਪਾਂ ਸੋਚਣਾ ਸ਼ੁਰੂ ਕਰਾਂਗੇ, ਫਿਰ ਹੌਲੀ ਹੌਲੀ ਸਾਨੂੰ ਸਮਝ ਵੀ ਆਉਣਾ ਸ਼ੁਰੂ ਹੋ ਜਾਊਗਾ।
1: ਥੈਂਕ ਯੂ ਤੁਹਾਡਾ, ਪਹਿਲਾਂ ਤਾਂ ਰੇਡੀਓ ਆਂਦੀ ਦਾ ਜਦੋਂ ਸੁਣ ਲਈਦਾ ਬਸ ਸਾਰਾ ਕੁਝ ਠੀਕ ਹੋ ਜਾਂਦਾ।
0: ਹਾਂ ਨਹੀਂ ਉਹ ਪਤਾ ਲੱਗ ਜਾਂਦਾ ਨਾ ਵੀ ਸਾਰੇ ਇੱਕੋ ਟਾਂਗੇ ਤੇ ਹੀ ਆ,
1: ਇੱਕੋ ਜੇ।
0: ਹਾਂ ਇੱਕੋ ਤੇ ਵੀ ਇਦਾਂ ਨਹੀਂ ਆ ਵੀ ਆ ਪਤਾ ਨਹੀਂ ਸਾਡੇ ਸਿਰ ਹੀ ਸਾਰਾ ਭਾਰ ਹੈ ਸ਼ਾਇਦ।
1: ਬਿਲਕੁਲ ਬਿਲਕੁਲ,
0: ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਹੁਣ ਬੰਦਿਆਂ ਦਾ ਵੀ ਜੇ ਵੇਖਿਆ ਜਾਵੇ ਤੇ ਬੰਦਿਆਂ ਦੀ ਵੀ ਸਮੱਸਿਆ ਲਗਭਗ ਇਹੋ ਹੀ ਆ ਵੀ ਆਪਾਂ ਜਿਨ੍ਹਾਂ ਦੇ ਫੋਨ ਦੇ ਉੱਤੇ ਵੀ ਕੰਮਕਾਰ ਨੇ ਉਹਨਾਂ ਨੂੰ ਇਹ ਸਮਝਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਵੀ ਸਾਡਾ ਸਮਾਂ ਜਾਂਦਾ ਕਿੱਥੇ ਆ, ਸਾਡੇ ਕੋਲ ਕੰਮ ਨਿਬੜਦੇ ਕਿਉਂ ਨਹੀਂ ਆ, ਆਪਾਂ ਸਾਰੀ ਦਿਹਾੜੀ ਬਸ ਇਸੇ ਤਰ੍ਹਾਂ ਭੱਜ ਨੱਠ 'ਚ ਹੀ ਕਿਉਂ ਰਹਿ ਜਾਂਦੇ ਹਾਂ, ਇੱਦਾਂ ਹੀ ਕੰਮ ਅਧੂਰੇ ਛੱਡ ਕੇ ਪੈ ਜਾਈਦਾ, ਫਿਰ ਉੱਠਦੇ ਹਾਂ ਸਵਾਰ। ਸਾਨੂੰ ਇਹ ਚੀਜ਼ ਸਮਝਣੀ ਪਊਗੀ ਵੀ ਜਿਹੜੇ ਆਪਾਂ ਫੋਨ ਸੁਣਦੇ ਹਾਂ ਆਪਾਂ ਕਰਦੇ ਹਾਂ ਉਹ ਵੀ ਸਾਰਾ ਸਾਡੇ ਕਿਤੇ ਨਾ ਕਿਤੇ ਕੰਮ ਦਾ ਹੀ ਹਿੱਸਾ ਵਾ। ਆਪਾਂ ਈਮੇਲਾਂ ਵੇਖਦੇ ਹਾਂ, ਆਪਾਂ ਮੈਸੇਜਾਂ ਦੇ ਰਿਪਲਾਈ ਕਰਦੇ ਹਾਂ, ਸੋ ਉਹ ਸਾਰਾ ਕੁਛ ਜਿਹੜਾ ਤੁਹਾਡਾ ਦਫ਼ਤਰੀ ਕੰਮ ਹੈ ਉਹ ਵੀ ਤੁਹਾਡੇ ਕੰਮ ਦਾ ਹੀ ਹਿੱਸਾ ਵਾ, ਸਾਨੂੰ ਉਹ ਵੀ ਵਿੱਚ ਕਾਊਂਟ ਕਰਨਾ ਪਊਗਾ। ਸੋ ਹੌਲੀ ਹੌਲੀ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਹਾਂਜੀ ਵਧੀਆ, ਯਾਸਮੀ ਨੂੰ ਘਰ ਬੈਠਿਆਂ ਨੂੰ ਸਤਿ ਸ਼੍ਰੀ ਅਕਾਲ ਇਹਨੂੰ। ਹਾਂਜੀ ਤੋਂ ਬਾਅਦ
0: ਅੱਛਾ ਘਰ ਬੈਠਿਆਂ ਨੂੰ ਹੈ।
2: ਹਾਂਜੀ ਹਾਂਜੀ ਸੁਣ ਰਹੇ ਹੋਣਗੇ ਬਾਅਦ ਚੋਂ ਸੁਣ ਕੇ ਆਉਂਦੇ। ਹਾਂਜੀ ਵੀਰੀ, ਵੈਸੇ ਨਾ ਮੈਂ ਫੋਨ ਕਰ ਲਿਆ ਅੱਜ ਤੁਹਾਨੂੰ ਸੁਣਦੇ ਸੁਣਦੇ, ਇਕੱਲੇ ਸੁਣਨਾ ਹੀ ਇੰਨਾ ਵਧੀਆ ਲੱਗ ਰਿਹਾ ਨਾ, ਤੁਸੀਂ ਇੰਨਾ ਵਧੀਆ ਗੱਲਾਂ ਬੋਲਦੇ ਹੋ, ਮੈਂ ਕਿਹਾ ਮੈਂ ਫੋਨ ਲਾ ਲਿਆ ਵੀਰ ਜੀ ਵਧੀਆ, ਮੈਂ ਨੀ ਬੋਲੂੰਗੀ ਤਾਂ ਹੋਰ ਸਾਨੂੰ ਮੈਨੂੰ ਗੱਲਾਂ ਸੁਣਨ ਨੂੰ ਮਿਲ ਜਾਣਗੀਆਂ।
0: ਥੈਂਕ ਯੂ ਤੁਹਾਡਾ।
2: ਨਹੀਂ ਬੜਾ ਵਧੀਆ ਲੱਗਦਾ ਕਿਉਂਕਿ ਇੱਕ ਕਈ ਵਾਰੀ ਕੀ ਹੁੰਦਾ ਨਾ, ਪਤਾ ਹੁੰਦਾ ਆਪਾਂ ਸਾਰੀਆਂ ਚੀਜ਼ਾਂ ਕਰ ਰਹੇ, ਇੱਕ ਚੀਜ਼ ਵੀ ਆਪਾਂ ਨੂੰ ਲੱਗ ਰਿਹਾ ਹੁੰਦਾ ਨਾ ਕਿ ਇੱਕ ਨਵੀਂ ਜਿਹੀ ਲੱਗੀ, ਹਾਂ ਆਪਾਂ ਇੱਦਾਂ ਕਰ ਸਕਦੇ ਹਾਂ ਤੇ ਆਪਾਂ ਉੱਦਾਂ ਕਰੀਏ, ਬੜਾ ਵਧੀਆ ਲੱਗਦਾ ਆਪਣੇ ਆਪ ਨੂੰ, ਫਿਰ ਉਹਨੂੰ ਆਪਾਂ ਕੰਟੀਨਿਊ ਵੀ ਕਰੀਏ ਨਾ, ਤੇ ਬੜਾ ਵਧੀਆ ਲੱਗਦਾ ਹੈਗਾ।
0: ਜੀ ਜੀ
2: ਹਾਂਜੀ ਹਾਂਜੀ ਹਾਂਜੀ
0: ਉਹ ਗੱਲਾਂ ਤੇ ਉਹੀ ਹੁੰਦੀਆਂ, ਸਾਰਿਆਂ ਨੂੰ ਪਤਾ ਹੀ ਹੁੰਦੀਆਂ, ਸਿਰਫ ਇਹ ਹੁੰਦਾ ਇੱਕ ਦੂਸਰੇ ਦੇ ਨਾਲ ਜਦੋਂ ਆਪਾਂ ਡਿਸਕਸ ਕਰ ਲੈਂਦੇ ਹਾਂ ਉਹੀ ਭਾਰ ਹੌਲਾ ਲੱਗਣ ਲੱਗ ਪੈਂਦਾ
2: ਆਪਾਂ ਨੂੰ ਲੱਗਦਾ। ਹਾਂ ਨਹੀਂ ਆਪਾਂ ਨੂੰ ਕਈ ਵਾਰੀ ਲੱਗਦਾ ਕਿ ਵੀ ਹੁਣ ਆਪਾਂ ਹੁਣ ਇੱਥੇ ਸਾਰੇ ਜਾਣੇ ਇੱਕ ਜਾਣੇ ਤਾਂ ਕਿਸੇ ਨੂੰ ਫੋਨ ਲਾ ਕੇ ਗੱਲਾਂ ਕਰ ਨਹੀਂ ਸਕਦੇ, ਤਾਂ ਉਹ ਹੱਲ ਲੱਭਿਆ ਜਾਂਦਾ ਕਿ ਮੈਂ ਗਲਤ ਨਹੀਂ ਹਾਂ ਇਸ ਚੀਜ਼ ਨੂੰ ਲੈ ਕੇ, ਤਾਂ ਇਹ ਸਾਰੇ ਕਹਿ ਰਹੇ ਦੈਟ ਮੀਨਸ ਇਹ ਚੀਜ਼ ਇੱਦਾਂ ਹੀ ਹੁੰਦੀ ਹੈਗੀ, ਇੱਦਾਂ ਹੀ ਹੁੰਦਾ ਵਧੀਆ ਲੱਗਦਾ
0: ਖਾਸ ਤੌਰ ਤੇ ਬੀਬੀਆਂ ਦਾ।
2: ਹਾਂਜੀ ਹਾਂ ਤੇ ਜਿੱਦਾਂ ਨਾ ਹੁਣ ਤੁਸੀਂ ਅੱਜ ਪਹਿਲਾਂ ਮੈਂ ਹੱਸੇ ਵਾਲੀ ਗੱਲ ਦੱਸਾਂ, ਫੀਸ ਦੀ ਗੱਲ ਕਰ ਰਹੀ ਸੀ ਨਾ, ਮਟਰਾਂ ਦੀ ਗੱਲ ਵਾਰ ਵਾਰ ਹੋ ਰਹੀ ਸੀ, ਅੱਜ ਨਾ ਮੈਂ ਦੋਨੋਂ ਸਬਜ਼ੀ ਇੱਕ ਟਾਈਮ ਤੇ ਇਕੱਠੀਆਂ ਬਣਾ ਰਹੀ ਸੀ, ਉਧਰੋਂ ਪੱਤਾ ਗੋਭੀ ਰੱਖੀ ਹੋਈ, ਉਧਰੋਂ ਗਾਜਰ ਆਲੂ ਤੇ ਗਾਜਰਾਂ, ਮੈਂ ਮਟਰ ਚ ਪਾਣੇ ਸੀ ਗਾਜਰ ਮਟਰ ਕਿਉਂਕਿ ਇਹਨਾਂ ਨੂੰ ਵਧੀਆ ਲੱਗਦੀ ਹੈ ਗਾਜਰ ਮਟਰ, ਉਹ ਮੈਂ ਨਾ ਜਿੰਨੇ ਵੀ ਛਾਣੇ ਸੀ ਸਾਰੇ ਪੱਤਾ ਗੋਭੀ ਚ ਪਾਤੇ।
0: ਕੀ ਪਾਤੇ? ਪੱਤਾ ਗੋਭੀ ਚ ਪਾਤੇ? ਅੱਛਾ
2: ਪੱਤਾ ਗੋਭੀ ਚ
0: ਹਾਂ, ਮਟਰ ਮਟਰ ਉਹਦੇ ਚ ਵੀ ਸਵਾਦ ਬਣਦੇ ਆ ਵੇਖੋ, ਬਹੁਤ ਵਧੀਆ ਬਣਦੇ ਆ
2: ਬੰਦੇ। ਫਿਰ ਮੈਂ ਦੋਨੋਂ ਉੱਪਰ ਉੱਪਰ ਪਾਏ ਕੱਢ ਕੇ ਪਾਤੇ, ਫਿਰ ਮੈਨੇ ਕੀ ਕੀਤਾ ਫਲੇਵਰ ਦੇ ਲਈ ਥੋੜੀ ਜਿਹੀ ਮਸਾਲੇ ਚੇਂਜ ਕਰਤੇ, ਤੇ ਇਹ ਜਿਹੜਾ ਗਾਜਰ ਮਟਰ ਸੀ ਉਸ ਕਸੂਰੀ ਮੇਥੀ ਪਾਤੀ, ਤੇ ਪੱਤਾ ਗੋਭੀ ਚ ਹਰਾ ਧਨੀਆ ਪਾਤਾ।
0: ਪਰ ਇਹ ਦੋਵੇਂ ਸੁੱਕੀਆਂ ਸਬਜ਼ੀਆਂ ਹੋ ਗਈਆਂ, ਇਹ ਤੇ ਦੋ ਸੁੱਕੀਆਂ ਕਿਉਂ ਬਣਾ ਰਹੇ ਹੋ?
2: ਨਹੀਂ ਪਈਆਂ ਸੀ ਵੀਰ ਜੀ, ਕੋਈ ਰੀਜ਼ਨ ਸੀ, ਮੈਨੂੰ ਬਣਾਉਣੀਆਂ ਪੈਣੀਆਂ ਸੀਗੀਆਂ।
0: ਅੱਛਾ ਅੱਛਾ ਅੱਛਾ ਮੈਂ ਆਮ ਤੌਰ ਤੇ ਆਪਾਂ ਇੱਕ ਤਰੀ ਵਾਲੀ ਬਣਾਉਂਦੇ ਆ, ਇੱਕ ਸੁੱਕੀ ਬਣਾਉਂਦੇ ਆ।
2: ਨਹੀਂ ਨਹੀਂ ਨਹੀਂ ਹਾਂਜੀ ਮੈਂ ਬਣਾਉਂਦੀ ਤਾਂ ਕਈ ਵਾਰ ਇੱਕੋ ਹੀ ਹੈਗੀ ਆ, ਬਟ ਪ੍ਰੋਬਲਮ ਸੀਗੀ ਉਹ ਖਰਾਬ ਹੋ ਜਾਣੀਆਂ ਸੀਗੀਆਂ ਤੇ ਮੈਨੂੰ ਬਣਾਉਣੀਆਂ ਪੈਣੀਆਂ ਸੀਗੀਆਂ।
0: ਓਕੇ ਓਕੇ
2: ਤੇ ਜੀ ਹਾਂਜੀ ਹਾਂ ਸ਼ੋਮ ਤੇ ਆਨੇ ਆ, ਜਿੱਦਾਂ ਮੰਨ ਲਓ ਅਸੀਂ ਨਾ ਅੱਜ ਤੋਂ 4-5 ਸਾਲ ਪਹਿਲਾਂ ਆਪਾਂ ਬੈਕਯਾਰਡ ਸਾਰਾ ਨਵਾਂ ਕਰਵਾਇਆ ਸੀਗਾ, ਜਿੱਦਾਂ ਕੰਕਰੀਟ ਵੀ, ਫੈਂਸਿੰਗ ਵੀ, ਗਾਰਡਨਿੰਗ ਹੈ ਨਾ ਘਾਹ ਵੀ, ਤੇ ਮੈਂ ਇਹਨਾਂ ਨੂੰ ਸਪੈਸ਼ਲ ਜਗ੍ਹਾ ਛਡਾਈ ਸੀ ਕਿ ਮੈਂ ਪਲਾਂਟਸ ਲਗਾਉਣੇ ਆ। ਮੈਨੂੰ ਬੜਾ ਵਧੀਆ ਲੱਗਦਾ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਆ ਨਾ, ਤੇ ਬੜਾ ਵਧੀਆ ਲੱਗਦਾ, ਫਲਾਵਰ ਲਗਾਵਾਂਗੇ, ਸਾਰੀ ਸਬਜ਼ੀਆਂ ਲਗਾਵਾਂਗੇ ਨਾ, ਤੇ ਚਲੋ ਉਹ ਵੀ ਮੈਂ ਲਗਾਈ ਨੀ, ਮੇਰੀ ਇੱਕ ਨਾਨ ਦੀਦੀ ਆ ਬੜੇ ਪਿਆਰੇ, ਉਹਨਾਂ ਦੇ ਘਰ ਲੱਗੇ ਹੋਏ, ਉਹ ਵੀ ਲਗਾ ਕੇ ਗਏ ਬੂਟੇ, ਤੇ ਉਹੀ ਦੇਖੋ ਵਧੇ ਹੋਏ ਨੇ, ਵਧੀਆ ਲੱਗਦਾ। ਈਵਨ ਮੈਂ ਪਾਣੀ ਵੀ ਨੀ ਦਿੰਦੀ ਹੈਗੀ, ਇਹ ਦਿੰਦੇ ਆ ਪਾਣੀ ਨਾ, ਕਿਉਂਕਿ ਪਹਿਲਾਂ ਲੱਗਦਾ ਕਿਉਂਕਿ ਮੈਂ ਸੱਚ ਬੋਲਦੀ ਹਾਂ ਨਾ, ਕਿਉਂਕਿ ਮੈਂ ਦਵਾਂ ਕਰਾਂਗੀ ਏਦਾਂ, ਨਹੀਂ ਪਰ ਉਹ ਦੇਖਣ ਚ ਬੜੇ ਸੋਹਣੇ ਲੱਗਦੇ ਆ। ਪਰ ਜਿਹੜੀਆਂ ਸਬਜ਼ੀਆਂ ਲਗਾਈਆਂ ਨਾ, ਉਹ ਕੁਛ ਨੀ ਲਗਾਇਆ, ਸਿਰਫ ਇੰਨਾ ਨਹੀਂ ਲਗਾਇਆ ਹਰੀ ਮਿਰਚਾਂ, ਤੇ ਪਿੱਛੇ ਜੇ ਨਾ ਹੁਣ ਕਿਸੇ ਨੇ ਮੈਨੂੰ ਦਿੱਤਾ, ਆਂਟੀ ਨੇ ਸਾਡੇ ਨਾਲ, ਉਹਨਾਂ ਨੇ ਵੀ ਕਹਿੰਦੇ ਉਹ ਦੇ ਗਈ ਪੁਦੀਨਾ, ਕਹਿੰਦੇ ਤੁਸੀਂ ਲਗਾ ਲਿਓ। ਮੈਂ ਹੁਣ ਦੇਖ ਰਹੀ ਹਾਂ ਵੀਰ ਜੀ, ਉਹਨਾਂ ਮਹੀਨਾ ਤੋਂ ਪਹਿਲਾਂ ਇੰਨਾ ਸੋਹਣਾ ਪੁਦੀਨਾ ਦੇਖ ਦੇਖ ਕੇ ਮੈਂ ਇੰਨੀ ਖੁਸ਼ ਹੋ ਰਹੀ ਹਾਂ ਨਾ, ਵੀ ਦੇਖੋ ਵੀ ਜੀ ਲਗਾ ਲਿਆ ਕਿੰਨਾ ਚੰਗਾ ਲੱਗਦਾ। ਹੁਣ ਮੈਨੂੰ ਜਦੋਂ ਚਾਹੀਦਾ ਹੁੰਦਾ ਮੈਂ ਤੋੜਦੀ ਹਾਂ ਉਹਨੂੰ ਨਾ, ਕੈਂਚੀ ਨਾਲ ਕੱਟੋ ਥੋੜਾ ਥੋੜਾ, ਇੰਨਾ ਹਰਾ ਹਰਾ ਹੋ ਜਾਂਦਾ, ਹਰੀ ਮਿਰਚ ਤੋੜੋ, ਮਤਲਬ ਇੰਨੀ ਵਧੀਆ ਫੀਲਿੰਗ ਜੀ ਆਉਂਦੀ ਹੈ ਨਾ, ਕਿ ਦਿਲ ਕਰਦਾ, ਇੱਦਾਂ ਨੀ ਹੈਗਾ ਕਿ ਮੈਂ ਕੰਟੀਨਿਊ ਕਰਾਂ, ਕਿਉਂਕਿ ਵੀਰ ਜੀ ਹੁਣ ਜਿੱਦਾਂ ਮੰਨ ਲਓ ਮੇਰੇ ਘਰ ਦੇ ਅੰਦਰ ਹੈ ਹਨਾ, ਹੁਣ ਮੈਂ ਉਹ ਸਾਰੀਆਂ ਚੀਜ਼ਾਂ ਕਰਦੀ ਹਾਂ, ਜਿੱਦਾਂ ਮੈਨੂੰ ਡੈਕੋਰੇਸ਼ਨ ਦਾ ਸ਼ੌਂਕ ਹੈ, ਉਹ ਮੈਂ ਘਰ ਦੇ ਅੰਦਰ ਹੀ ਜਿਹੜਾ ਡੈਕੋਰ ਕੀਤਾ ਹੋਇਆ ਨਾ, ਉਹਦੇ ਵਿੱਚ ਆਪਣਾ ਟਾਈਮ ਲਗਾ ਲਿਆ, ਹੁਣ ਮੈਨੂੰ ਲੱਗਦਾ ਉਹ ਫਿਨਿਸ਼ ਹੈ, ਉਹ ਕਾਫੀ ਹੱਦ ਤੱਕ ਹੋ ਗਿਆ। ਹੁਣ ਮੈਨੂੰ ਲੱਗਦਾ ਮੈਂ ਫ੍ਰੀ ਹੋਊਂਗੀ, ਮੈਂ ਇਸ ਚੀਜ਼ ਵੱਲ ਆਊਂਗੀ, ਕਿਉਂਕਿ ਅਸੀਂ ਇਕੱਲੇ ਹਾਂ ਇੱਥੇ, ਕੰਮ ਕਰਨਾ ਬੜਾ ਮਤਲਬ ਚੀਜ਼ਾਂ ਹੁੰਦੀ, ਦਿਲ ਬਹੁਤ ਕਰਦਾ ਪਰ ਢਿੱਲੀ ਜਿਹੀ ਹੋ ਜਾਂਦੇ ਆ ਕਿਸੇ ਟਾਈਮ ਦੇ ਵਿੱਚ ਆ ਕੇ ਨਾ, ਤੇ ਮਤਲਬ ਬੜਾ ਲੱਗਦਾ। ਮੈਂ ਸ਼ਾਇਦ ਫੀਲਿੰਗ ਲੈ ਲਈ ਸੀ ਕਿ ਸ਼ਾਇਦ ਇੰਡੀਆ ਦੇ ਵਿੱਚ ਹੁੰਦਾ ਨਾ, ਮਾਲੀ ਵੇਲੇ ਪਾ ਲਓ ਪਾਣੀ ਦੇ ਦਓ, ਫਿਰ ਇਹ ਸਾਰੇ ਪਲਾਂਟਸ ਹੈ ਉਹ ਕਰ ਦੋ, ਵੀ ਇੱਥੇ ਨੀ, ਪਰ ਵੈਸੇ ਕਰਨ ਦਾ ਆਪ ਹੀ ਮਜ਼ਾ ਆਉਂਦਾ, ਕਿਉਂਕਿ ਜਦੋਂ ਆਪਾਂ ਉਹਨਾਂ ਕਰਦੇ ਆ ਨਾ, ਸਾਡਾ ਬੜਾ ਵਧੀਆ ਲੱਗਦਾ। ਯਾਰ ਮੈਂ ਇਨ ਫਿਊਚਰ ਦੇ ਵਿੱਚ ਮੈਨੂੰ ਹੈਗਾ ਮੇਰੀ ਅੰਦਰ ਵਾਲੀ ਇੱਧਰ ਹੋ ਗਈ ਆ, ਤਾਂ ਮੈਂ ਇਹ ਚੀਜ਼ ਮੈਂ ਕਰੂੰਗੀ। ਤੇ ਬਾਕੀ ਵੀਰ ਜੀ ਅਗਰ ਮੈਂ ਇੱਕ ਮੇਨ ਗੱਲ ਤੇ ਆਵਾਂ, ਆਪਾਂ ਰਿਲੇਟ ਕਰਦੇ ਇਸ ਟੋਪਿਕ ਦੇ ਨਾਲ, ਜਿੱਦਾਂ ਕੰਮ ਹੈ ਨਾ, ਆਪਾਂ ਸੋਚਦੇ ਹਾਂ ਕੰਮ ਹੈ, ਹੁਣ ਜਿੱਦਾਂ ਮੈਂ ਹਾਸੇ ਮਜ਼ਾਕ ਵੀ ਕਹਿ ਦਿੰਦੀ ਹਾਂ ਮੈਂ ਜੋਬ ਨਹੀਂ ਕਰਦੀ ਨਾ, ਕੰਮ ਹੈ, ਮੈਂ ਤਾਂ ਖੁਦ ਕਹਿੰਦੀ ਹਾਂ ਮਤਲਬ ਇੰਨੇ ਕੰਮ ਨੇ, ਇੰਨੇ ਕੰਮ ਨੇ, ਕਰਨੇ ਹੀ ਕਿਉਂ ਆਇਆ ਸੀ ਬਾਹਰ ਫੌਜ, ਠੀਕ ਹੈ ਕਈ ਮੇਰੇ ਹਸਬੈਂਡ ਹੀ ਕਹਿ ਦਿੰਦੇ ਆ, ਜਾਂ ਕਈ ਕੋਈ ਲੋਕ ਬਾਹਰ ਕਹਿ ਦਿੰਦੇ ਆ ਵੀ ਇਹ ਆਸਟ੍ਰੇਲੀਆ ਕੰਟਰੀ ਹੈ ਜੀ, ਇੱਥੇ ਸਰਦਾ ਨਹੀਂ ਹੈ, ਦੋਨਾਂ ਨੂੰ ਕੰਮ, ਮੈਨੂੰ ਪਤਾ ਹੈ ਨਹੀਂ ਸਰਦਾ, ਮਜਬੂਰੀਆਂ ਹੁੰਦੀਆਂ ਕੰਮ ਕਰਨਾ ਪੈਂਦਾ, ਬਟ ਮੈਨੂੰ ਇੱਦਾਂ ਲੱਗਦਾ ਵੀ ਹੁਣ ਤੱਕ ਵੀ ਨਹੀਂ ਕੀਤਾ, ਸਾਡਾ ਸਾਰੀ ਰਿਹਾ ਵਧੀਆ, ਇੰਨੇ ਜ਼ਿਆਦਾ ਇੰਨੇ ਕੰਮ ਹੁੰਦੇ ਆ। ਔਰ ਮੇਰਾ ਮੇਨ ਰੀਜ਼ਨ ਇਹ ਸੀਗਾ ਕਿ ਮੈਂ ਅਨਮੈਰਿਡ ਟਾਈਮ 'ਚ ਸਾਰੇ ਕੰਮ ਕਰਕੇ ਆ ਜਾਂਦੇ ਆ, ਜੋਬ ਸਾਰੇ ਕਰਦੇ ਆ, ਬਟ ਮੈਂ ਇਸ ਤਰੀਕੇ ਨਾਲ ਇੰਨਾ ਕੰਮ ਕੀਤਾ ਹੋਇਆ ਨਾ ਵੀਰ ਜੀ, ਇੰਨਾ ਕੰਮ, ਤੇ ਮੈਨੂੰ ਇੱਦਾਂ ਹੋ ਗਿਆ ਕਿ ਮੈਂ ਵਿਆਹ ਤੋਂ ਬਾਅਦ ਜੋਬ ਨਹੀਂ ਕਰਨੀ, ਔਰ ਇਹ ਨਹੀਂ ਸੋਚਿਆ ਸੀ ਕਿ ਬਿਲਕੁਲ ਹੀ ਨਹੀਂ ਕਰਨੀ, ਹੁਣ ਮੈਨੂੰ ਇੰਨੀ ਔਖੀ ਲੱਗਦੀ ਆ, ਬਟ ਮੇਰੇ ਅੰਦਰ ਹੁਣ ਲੱਗਦਾ ਮੇਰੇ ਬੱਚੇ ਵੱਡੇ ਹੋ ਰਹੇ ਆ, ਮੈਂ ਕਰਨਾ ਹੈ, ਮੇਰਾ ਜਿਹੜਾ ਅੰਦਰਲਾ ਸ਼ੌਂਕ ਹੈ ਨਾ, ਉਹ ਮੈਂ ਸ਼ਾਇਦ ਪਹਿਲਾਂ ਵੀ ਡਿਸਕਸ ਕੀਤਾ ਕਿ ਮੇਰੇ ਐਂਕਰਿੰਗ ਕਰਨਾ ਹੈ ਨਾ, ਮੈਨੂੰ ਜਿਹੜੀ ਮੈਨੂੰ ਬਹੁਤ ਕਲੋਜ਼ ਤੋਂ ਜਾਣਦੇ ਆ, ਉਹ ਮੈਨੂੰ ਬਹੁਤ ਕੁਛ ਕਰਦੇ ਆ ਕਿ ਤੂੰ ਚੈਨਲਸ ਬਣਾ, ਤੂੰ ਇੱਦਾਂ ਸਾਰੀਆਂ ਚੀਜ਼ਾਂ ਕਰਨਾ, ਤੇ ਉਹ ਚੀਜ਼ ਮੈਂ ਕਰ ਨਹੀਂ ਪਾ ਰਹੀ ਅਜੇ, ਪਰ ਮੈਨੂੰ ਕਰਨੀ ਆ, ਉਹ ਸ਼ੌਂਕ ਹੈਗਾ, ਇਹ ਨਹੀਂ ਹੈਗਾ ਕਿ ਮੈਂ ਮਾਰ ਹੀ ਦਿੱਤਾ ਕਰਨਾ, ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਨਾ ਕਿ ਹਾਂ ਹਾਂ ਤੇ ਅੱਛਾ ਇੱਕ ਹਾਂ ਜਿਹੜੇ ਇਹਦੇ ਵਿੱਚ ਆਉਂਦਾ ਅਕਾਊਂਟ ਇੱਕ ਵੀਰ ਜੀ ਨੇ ਅਸੀਂ ਨਾ ਟੋਲ ਲਿਆਂਦੀ ਸੀ ਆਪਣਾ ਟ੍ਰੈਡਮਿਲ ਨਹੀਂ ਹੁੰਦੀ ਹੈਗੀ ਉਹ ਮੈਂ ਇੰਨੇ ਸ਼ੌਂਕ ਨਾਲ ਲਿਆਂਦੀ ਇੰਨੇ ਉਹ ਮਤਲਬ ਮੈਂ ਵੀ ਨੀ ਉਹ ਬੰਦੇ ਨੂੰ ਵੀ ਫੋਨ ਕੀਤਾ ਉਹ ਕਹਿੰਦਾ ਮੇਰੇ ਕੋਲ ਆਪਣਾ ਯੂਟ ਹੈਗਾ ਕਿ ਉਹ ਮੈਂ ਖੁਦ ਹੀ ਘਰ ਛੱਡ ਜਾਂਦਾ ਮੈਂ ਕਿਹਾ ਲੈ ਮੈਂ ਤਾਂ ਸਵੇਰੇ ਦਿਨ ਰਾਤ ਕਰਿਆ ਕਰਾਂਗੀ ਹੈ ਨਾ ਇੰਨਾ ਵਧੀਆ ਘਰ ਹੀ ਕਰਨਾ ਉਹਨੂੰ ਚੇਂਜ ਕਰਕੇ ਕਦੀ ਕਿੱਥੇ ਕਰ ਦਿੰਦੇ ਹਾਂ ਕਦੀ ਡਾਇਰੈਕਸ਼ਨ ਕਿੱਥੇ ਕਰ ਦਿੰਦੇ ਹਾਂ ਪਿੱਛੇ ਜੇ ਹੁਣ ਵੀ ਕਿਸੇ ਦਾ ਫੋਨ ਆਇਆ ਇਹਨਾਂ ਦੇ ਫਰੈਂਡ ਦਾ ਕਿ ਮੈਨੂੰ ਨਾ ਤੁਹਾਡੇ ਕੋਲ ਜਿੰਮ ਹੈਗਾ ਚਾਹੇ ਟ੍ਰੈਡਮਿਲ ਚਾਹੀਦਾ ਮੈਂ ਕਿਹਾ ਮੈਂ ਕਰਦੀ ਤਾਂ ਹੈ ਨੀ ਸਗੋਂ ਵਧੀਆ ਮੈਨੂੰ ਭਾਣਾ ਹੈ ਨਾ ਇਹਨਾਂ ਦੇ ਫਰੈਂਡ ਲੈ ਜਾਣਗੇ ਕਿ ਮੇਰਾ ਐਕਸਕਿਊਜ਼ ਜਿਹਾ ਹੋ ਜਾਊਗਾ ਮੈਂ ਪਹਿਲਾਂ ਤੁਹਾਡੀ ਫਰੈਂਡ ਹੀ ਲੈ ਕੇ ਗਈ ਸੀ ਉਹਨਾਂ ਨੂੰ ਚਾਹੀਦੀ ਸੀ ਮੈਥੋਂ ਤਾਂ ਕਰਿਆ ਨੀ ਜਾਂਦਾ ਬਟ ਉਹ ਵੀ ਆਏ ਦੇਖਣ ਦੇ ਲਈ ਤੇ ਉਹਨਾਂ ਨੂੰ ਥੋੜਾ ਹਾਈਟ ਵਾਲੀ ਚਾਹੀਦੀ ਸੀਗੀ ਹੁੰਦੀ ਹੈ ਨਾ ਇੱਕ ਟ੍ਰੈਡਮਿਲ ਦੂਸਰੀ ਆਉਂਦੀ ਤੁਹਾਡਾ ਹਾਈਟ ਤੇ ਆਉਂਦੀ ਆ ਉਹ ਵੀ ਚਲੇ ਗਈ ਮੈਂ ਕਿਹਾ ਨੀ ਵਧੀਆ ਚੱਲ ਨਿਕਲ ਜਾਂਦੀ ਉਹ ਮੈਨੂੰ ਦਿਖਦੀ ਰਹਿੰਦੀ ਹੈ ਮੇਰੇ ਬੈਕਯਾਰਡ ਚੋਂ ਵੀ ਬਾਹਰ ਨਾ ਉਹ ਕਦੀ ਮੈਂ ਡਾਇਰੈਕਸ਼ਨ ਕਿੱਧਰ ਕਰ ਦਿੰਦੀ ਹਾਂ ਕਦੀ ਮੈਂ ਕਿੱਧਰ ਕਰ ਦਿੰਦੀ ਹਾਂ ਗੱਲਾਂ ਵੀ ਕਰਦੀ ਰਹਿੰਦੀ ਹਾਂ ਉਹਦੇ ਨਾਲ ਕਿ ਮੈਂ ਕਰਾਂਗੀ ਤੇ ਤੂੰ ਕਰਾਂਗੀ ਹੈ ਨਾ ਪਰ
0: ਚਲੋ
2: ਨਹੀਂ
0: ਕੋਈ ਗੱਲ
2: ਹੁੰਦੀ ਪਤਾ ਨੀ ਕੋਈ ਐਕਸਰਸਾਈਜ਼ ਉਹ ਹਾਂ ਜਿੱਦਾਂ ਹੁਣ ਅਮਰੀ ਜੀ ਕਹਿ ਕੇ ਗਏ ਆ ਨਾ ਕਿ ਜਿੱਦਾਂ ਕਿਸੇ ਦਾ ਵੇਟ ਕੱਢਿਆ ਦੇਖ ਕੇ ਮੈਨੂੰ ਵੀ ਏਦਾਂ ਫੀਲਿੰਗ ਹੁੰਦੀ ਹੈ ਕਿ ਹਈ ਸ਼ਾਇਦ ਇਹ ਚੀਜ਼ ਏਦਾਂ ਹੁੰਦੀ ਕਿ ਮੈਂ ਹੀ ਘਟਾ ਲਿਆ ਜਿੱਦਾਂ ਖੁਸ਼ੀ ਜੀ ਹੁੰਦੀ ਹੈ ਨਾ ਕਿਸੇ ਨੂੰ ਦੇਖ ਕੇ ਤੇ ਪਰ ਬਾਕੀ ਕਬੀਰ ਜੀ ਮੈਂ ਇਹ ਗੱਲ ਕਹੂੰਗੀ ਕਿ ਅੱਜ ਤਾਂ ਵਾਕ ਦੀ ਗੱਲ ਕਰ ਰਹੇ ਸੀ ਨਾ ਅਮਰੀ ਜੀ ਮੈਂ ਵਾਕ ਕਰਨ ਜਾਂਦੀ ਹਾਂ ਮੈਨੂੰ ਇਕੱਲੇ ਜਾਣਾ ਹੀ ਪਸੰਦ ਹੈ ਮਿਊਜ਼ਿਕ ਲਗਾ ਕੇ ਆਪਣੇ ਟਾਈਮ ਦੇ ਵਿੱਚ ਆਪਣੇ ਆਪ ਨਾਲ ਗੱਲਾਂ ਕਰਨੀਆਂ ਉਹ ਬੈਸਟ ਰਹਿੰਦਾ ਮੈਨੂੰ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਵੀ ਉਹ ਬੜਾ ਵਧੀਆ ਰਹਿੰਦਾ ਉਹ ਚੀਜ਼
0: ਹਾਂ ਨਹੀਂ ਚਲੋ ਆਪਣਾ ਆਪਣਾ ਹਰ ਇੱਕ ਦਾ ਸ਼ੌਂਕ ਥੈਂਕ ਯੂ ਨਿਧੀ ਥੈਂਕ ਯੂ
2: ਓਕੇ ਵੀਜੀ ਸਤਿ ਸ਼੍ਰੀ ਅਕਾਲ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਰਿਜਿਟ ਜੀ ਤੁਸੀਂ ਆਉਣੇ ਰਹੋ
3: ਫੈਸਟੀਵਲ
0: ਤੇ ਮੈਨੂੰ ਲੱਗਦਾ ਤੁਸੀਂ ਆਏ ਨੀ ਗੇ
3: ਕੱਲ ਕਲੋਜ਼ਿੰਗ ਸੋਸ਼ਲ ਵਰਕ ਮੇ ਜ਼ਿਆਦਾ ਗੁੱਸਾ ਦੇਤਾ ਹੂੰ
0: ਕੱਲ ਕਲੋਜ਼ਿੰਗ ਸੈਰੇਮਨੀ ਹੀ ਕੱਲ
3: I had passed it, but I didn't go. I sent another friend who wanted to go with his wife.
0: Okay. ਠੀਕ ਹੈ ਚਲੋ ਹੋਰ ਸੁਣਾਓ ਕੀ ਕਹਿਣਾ ਚਾਹੋਗੇ ਕਿਹੜਾ ਕੰਮ ਪਹਿਲਾਂ ਬੜੇ ਚਾਅ ਨਾਲ ਕਰਦੇ ਹੋ ਤੇ ਹੁਣ ਕੰਮ
3: ਮੈਂ ਸਭ ਕੁਝ ਜੋ ਕਰਤਾ ਹੂੰ ਚਾਹ ਸੀ ਕਰਤਾ ਹੂੰ ਨਹੀਂ ਤੋ ਬਿਨਾਂ ਚਾਹ ਕੇ ਤੋ ਕੁਝ ਕਰਨੇ ਮੇਂ ਮਜ਼ਾ ਹੀ ਨਹੀਂ ਹੈ
0: ਹਾਂ ਨਹੀਂ ਆਪਣਾ ਟੌਪਿਕ ਇਹ ਆ ਵੀ ਪਹਿਲਾਂ ਜਿਹੜਾ ਕੰਮ ਤੁਸੀਂ ਬਹੁਤ ਸ਼ੌਂਕ ਨਾਲ ਕਰਦੇ ਸੀ ਪਰ ਹੁਣ ਤੁਹਾਨੂੰ ਉਹ ਬਿਲਕੁਲ ਕਰਨ ਨੂੰ ਤੁਹਾਡਾ ਜੀ ਨਹੀਂ ਕਰਦਾ ਤੁਸੀਂ ਅੱਕ ਗਏ ਹੋ ਉਸ ਤੋਂ ਉਹ ਦੱਸੋ ਕੁਛ
3: ਵਹੀ ਮੈਂ ਦੱਸ ਰਹਾ ਹੂੰ ਕਿ ਕ੍ਰਿਟਿਸਿਜ਼ਮ ਇਤਨਾ ਮਿਲਤਾ ਹੈ ਕਿ ਬਟ ਇਫ ਯੂ ਆਰ ਪੈਸ਼ਨੇਟ ਅਬਾਊਟ ਇਟ ਯੂ ਡੋਨਟ ਲੈਟ ਇਟ ਡਾਈ ਕਿ ਪੈਸ਼ਨ ਇਜ਼ ਸੱਚ ਅ ਥਿੰਗ ਤੋ ਜੈਸੇ ਫੋਰ ਐਗਜ਼ਾਮਪਲ ਸੋਸ਼ਲ ਵਰਕ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਸੋਸ਼ਲ ਵਰਕ ਸਿਨਸ ਚਾਈਲਡਹੁੱਡ ਕਿਉਂਕਿ ਸਕੂਲ ਮੈਂ ਵਹੀ ਸਿਖਾਇਆ ਗਿਆ ਹੈ ਬਟ ਵੈਨ ਆਈ ਸੀ ਦੈਟ ਪੀਪਲ ਆਰ ਓਨਲੀ ਡੂਇੰਗ ਇਟ ਫੋਰ ਫੇਮ ਔਰ ਓਨਲੀ ਡੂਇੰਗ ਫੋਰ ਰੈਕਗਨੀਸ਼ਨ ਔਰ ਜਸਟ ਫੋਰ ਸਰਟੀਫਿਕੇਸ਼ਨ ਐਂਡ ਆਲ ਤੋ ਉਨਕੋ ਖਿੱਚ ਪੜਤੀ ਜਬ ਮੈਂ ਯੇ ਸਭ ਨਹੀਂ ਕਰਦਾ ਐਂਡ ਆਮ ਟਾਕਿੰਗ ਅਬਾਊਟ ਆਲ ਕਮਿਊਨਿਟੀ ਅਗਰ ਜੈਸੇ ਕੱਲ ਹਮਾਰੇ ਚਰਚ ਮੇ ਵੀ ਹੁਆ ਵੀ ਹੈਡ ਐਨੁਅਲ ਮੀਟਿੰਗ ਔਰ ਵਹਾਂ ਹਮ ਲੋਕ ਕਾਫੀ ਪਿਲਾਤੇ ਹੈ ਆਫਟਰ ਚਰਚ ਟੂ ਐਵਰੀ ਵਨ ਤੋ ਮੈਨੇ ਕਿਹਾ ਹਮ ਬੱਚੋਂ ਕੋ ਔਰ ਚਾਕਲੇਟ ਕਿਉਂ ਨਹੀਂ ਪਿਲਾ ਸਕਤੇ ਵਿੰਟਰਸ ਮੇ ਇਟ ਇਟਸ ਵੀ ਡੋਂਟ ਹੈਵ ਸੋ ਟੂ ਮੈਨੀ ਵਾਲੰਟੀਅਰਸ ਐਂਡ ਇਟਸ ਅ ਹੈਲਥ ਹੈਜ਼ਰਡ ਮੈਨੇ ਕਿਹਾ ਮੇਕ ਇਟ ਲੂਕ ਵਾਰਮ ਇਨ ਅ ਜੱਗ ਐਂਡ ਲੈਟ ਦ ਪੇਰੈਂਟਸ help themselves, they will look after the kid, jaise cafe mein jaate hain. To matlab bahut debate ke baad, matlab 2 saal lage the mujhe, shuru hua, phir band ho gaya dobara, aur kal meeting mein yahi tha ki it's too much of a headache and too much of a burden, we have to clean extra cups and mugs and plates. Maine kaha, hey bhagwan, tum social work bhi karna chahte ho ya volunteer bhi karna chahte ho, but you put so many conditions. And I said, bachchu ne kya bigaada hai? And the dishwasher does all the washing. Ek extra tray chale jayega, it will take hardly 3 minute cycle. So, sabka standard baat yehi hai, chahe church mein ho, chahe mandir mein ho, chahe gurdwara mein ho, chahe main kisi ke personal parents ko leke ja raha hoon, who they don't have a time for. Kehte Richard, ਤੂੰ ਸਿੰਗਲ ਬੰਦਾ ਤੇਰੇ ਪਾਸ ਵਿਹਲਾ ਟਾਈਮ ਹੈ ਵੀ ਡੋਂਟ ਹੈਵ ਸੱਚ ਕਾਇੰਡ ਆਫ ਟਾਈਮ ਔਰ ਬੈਂਡਵਿਡਥ ਐਂਡ ਵੀ ਡੋਂਟ ਹੈਵ ਬੈਂਕ ਬੈਲੈਂਸ ਲਾਈਕ ਯੋਰਸ ਸੋ ਆਈ ਡੋਂਟ ਨੋ ਵਾਈ ਪੀਪਲ ਹੈਵ ਦਿਸ ਸਟੀਰੀਓਟਾਈਪ ਅਬਾਊਟ ਮੀ ਬਟ ਇਟ ਡਜ਼ਨਟ ਡਿਟਰ ਮੀ ਮੈਂ ਇਹ ਬੋਲਣਾ ਚਾਹਤਾ ਹੂੰ ਕਿ ਸੋਸ਼ਲ ਵਰਕ ਅਗਰ कोई मतलब से करो देन इट्स वेरी पेटी एंड पैशन मतलब कुछ जैसे द टॉपिक इज व्हाट वुड यू लाइक टू डू व्हाट यू आर पैशनेट अबाउट बट यू आर फेड अप ऑफ इट तो फिर वो पैशन ही नहीं रहा कि और किसी वजह से तुम अपना पैशन भूल जाओ या छोड़ दो तो मैंने मतलब टॉपिक में ट्विस्ट डाला द टॉपिक इज द सेम बट आई दिस इज माय वे ऑफ थिंकिंग
0: जी जी जी जी थैंक यू रिच जी
3: ओके जी सत श्री अकाल चढ़दी कला विच
0: सत श्री अकाल जी थैंक यू चढ़दी कला दे विच रहो थैंक यू ते मेहरबानी कहिंदे कि कहिंदे कि भाजी आपां नूं किस एज दे विच बच्चियां नूं VSL दे विच पाउणा चाहीदा मीनस कदों मार्क्स ऐड हुंदे ने उस तों पहलां आपां गुरद्वारे वाले स्कूल दे विच पा सकदे हां वेख दस्सो भाई जेकर किसी नूं कोई एक्सपीरियंस है ते वेखो दो अलग अलग ये तुहाडे सवाल ने पहली जां फिर कह लो कंसर्न ने भी पहला तो यह भी बच्चे नूं आपां पंजाबी सिखाउणी आ सो वो जो भी तुहानूं करीबी पैंदा वा उत्थे तुसीं जरूर भेजो तो दूसरा फिर तुम मार्क्स में लैके जोड़ा सवाल है तो ये बारे चलो तू हूँ जिन्हों का वाह वास्ता है वह तू वधेरे तू दस दे कि एज के जाके तो पॉइंट्स ऐड होंगे ने मैं लगता ये लेटर ऑन जाके तो कित ऐड ऑन होंगे होटिया क्लासा के नहीं होंगे पर हाँ तू एक सिस्टम के तहूँ एंट्री करवानी पैनी इन्नी सौखी तो बहुत थावान उत्ते एंट्री मिलती भी नहीं है VSL के भी अजक एक बड़ा चैलेंज आ बच्चे तुहानू उत्थे करवाउणा तो थैंक यू तुहाडा कहिंदे बहुत वधिया विशा जी हमेशा की तरह तो मैं कॉल करन दी सोचा सी पर मेरिया भैणा ने मेरिया सारिया गल्लां पहलां ही दस दित्तियां मैनू निटिंग का बहुत शौक सी अच्छा बुणन का तो बचपन तो पर कहिंदे कि हुण समय की कमी करके बहुत सारे निटिंग प्रोजेक्ट इनकंप्लीट पए ने बहुत कोशिश की है पर अजे तक इसका कोई सल्यूशन मिलिया नहीं धन्यवाद सतबीर जी बहुत शुक्रिया तुहाडा सब तो पहलां तां मैसेज करन दे लई असल विच कई चीज़ा साड़ियाँ ना कितने गई नहीं होंगे वो साढ़े शौक उत्थे दे उत्थे ही पे होंगे कई बार सानू ना स्टैप बैक करना पैंदा होर बहुत सारे रजेवें टाइमली आ जाते हैं बच्चों वधेरे टाइम देना होंदा वा जां आपां मान लो अपने आप के लिए काम कार के लिए वधेरे टाइम देना होंदा वा करी थोड़ी जिहा किश्तां हल्कियां करनियां होंदियां तो फिर जदों भी कितें तुहानू जरूरत पैंदी आ उदों फिर दुबारा तो तुसीं अपने शौक के उत्ते तुसीं काम कार कर सकते हो कोई नैवर टू लेट है गुरजीत जी कहिंदे कि सही गल है जी पहला इन्ना काम किया वा कि हुण बिल्कुल दिल नहीं करता जॉब करन ते सच नहीं सची नहीं दिल करता कि हुण मैं जॉब करा वेख्या जाए तो लेडीज़ क्योंकि ये जीन्स दे विच शुरू तो नहीं रहा हौली हौली वो चीज़ा जिहड़ियां वा सदियां हज़ारां सौवां सालां पुरानी चीज़ है कि लेडीज़ नूं काम करन दा जिहड़ा वो कदी भी रहा नहीं है ये हुण बहुत ही मतलब यंग जिहा मॉडर्न जिहा फिनोमेना भी लेडीज़ ने भी बाहर जाके काम करना तो उस तो बाद उहदा जिहड़ा बहुत छेती उस चीज़ तो अक जाना शायद ये उस दे विच्चों ही एक चीज़ हो सकती है मैं शोर नहीं पर हाँ ये चीज़ जरूर हो सकती है जिदा हुण जे आपां बंदियां दी गल करिए तो मर्द बने काम करन दे लई है मर्द नूं तुसीं घर बाह दो तो वह डिप्रैशन का शिकार हो जूगा बहुत बारी तुसीं वेख्या होगा कि उन्हां नूं वो चीज़ उस तरीके दे नाल मुड़ के नहीं सैट बहिंदी वो चीज़ दिमाग दे उत्ते असर करती है सो वड्डी जिहड़ी पहलां गल आपां कर रहे हाँ वो नाल इहदे ऐड ऑन आपां कर सकदे हां कि आपां बड़े कामां नूं आपां कम समझदे नहीं हैं जिहड़ी सब तों वड्डी समस्या वा सो बच्चों का सांभ संभाल स्कूल छड्डना भेजना चुकना रोटी पकाउणी भांडे धोने सो ये भी सारा कुछ हिस्सा काम करदा ही है सो ये भी सारिया चीज़ा जो आप रला मिला दी है तो मैं समझ नहीं आती भी आप इदा क्यों कहना कहने आप कहनिया वा भी अं तो कोई काम ही नहीं कर दियाँ अं तो घर ही रहनिया वा तो एटलीस्ट हूँ तो वो चीज़ा सानू मान लैनिया चाहिए क्योंकि सारी चीज़ आप जो एक पैटर्न के आप रहने हाँ जान लो इंडिया आप रहने हाँ तो उत्थे बहुत सारिया जिम्मेवारियां इस तरीके दियाँ नहीं ही बच्चों लैके पर हूँ इतने सारा कुछ जो आप जो तुम करना पैदा तो बड़ा कुछ तुहाडे सिर के उत्ते एक जॉब वांगू ही तुहाडे सिर के उत्ते आन पैंदी है जिम्मेवारी सो ये सारिया चीज़ा जो ध्यान च रखो तो जरूर तुहानू माण महसूस होगा नहीं तो फिर इदा ही लगता रहेगा भी हाए आप कुछ करते ही नहीं सो ये ਬਹੁਤ ਸਾਰੀਆਂ ਚੀਜ਼ਾਂ ਹੋਰ ਆ ਜਾਂਦੀਆਂ ਜਿਹਦੇ ਵਿੱਚ ਸਾਰਾ ਦਿਨ ਦੇ ਘਰ ਦੀ ਜਿਹੜੀ ਤੁਹਾਡੀ ਭੱਜ ਦੌੜ ਆ ਸ਼ਾਮ ਤੱਕ ਤੁਸੀਂ ਮਤਲਬ ਵੇਖੋ ਅਤੇ ਚਾਹੇ ਉਹ ਬੰਦੇ ਨੇ ਚਾਹੇ ਜਨਾਨੀਆਂ ਨੇ ਇਸ ਮਾਹੌਲ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਥੋੜ੍ਹਾ ਜਿਹਾ ਵੀ ਤੁਹਾਨੂੰ ਕਿਤੇ ਸਮਾਂ ਇਸ ਤਰੀਕੇ ਦਾ ਨਹੀਂ ਮਿਲਦਾ ਜਦੋਂ ਤੁਹਾਨੂੰ ਲੱਗਦਾ ਹੋਵੇ ਵੀ ਹੁਣ ਤੁਸੀਂ ਆਰਾਮ ਦੇ ਨਾਲ ਤੁਸੀਂ ਬੈ ਕਰ ਸਕਦੇ ਹੋ ਅਤੇ ਵੱਡਾ ਜਿਹੜਾ ਮਾਡਰਨ ਫਿਨੋਮਨਾ ਇੱਕ ਵੱਡੀ ਸਮੱਸਿਆ ਜਿਹੜੀ ਇਹ ਹੈ ਕਿ ਜੇ ਸਾਨੂੰ ਕੋਈ ਸਮਾਂ ਵਿਹਲਾ ਮਿਲਦਾ ਵੀ ਹੈ ਅਤੇ ਉਹ ਸਾਰੇ ਦਾ ਸਾਰਾ ਆਪਾਂ ਫੋਨ ਦੇ ਲੇਖੇ ਲਾ ਦਿੰਦੇ ਅਤੇ ਉੱਥੇ ਵੀ ਉਹ ਸਾਡੇ ਆਰਾਮ ਦਾ ਇੱਕ ਪਲ ਜਾਂਦੇ ਰਹਿੰਦੇ ਆ ਬੇਸਿਕਲੀ ਇਨਸਾਨ ਨੂੰ ਇਨਸਾਨ ਦਾ ਸਾਥ ਬਹੁਤ ਜ਼ਰੂਰੀ ਹੈ ਆਪਾਂ ਬਹੁਤ ਸਾਰੇ ਢੰਗ ਤਰੀਕਿਆਂ ਦੇ ਨਾਲ ਅੱਜ ਕੱਲ੍ਹ ਫੋਨ ਦਾ ਗਾਣਿਆਂ ਦਾ ਹੋਰ ਬਹੁਤ ਕੁਛ ਆਪਾਂ ਨਾਲ ਆਪਾਂ ਜੋੜ ਲਾਂਗੇ ਪਰ ਜਿੰਨਾ ਚਿਰ ਇਨਸਾਨ ਨੂੰ ਇਨਸਾਨ ਦਾ ਸਾਥ ਨਹੀਂ ਮਿਲਦਾ ਜਿੰਨਾ ਚਿਰ ਉਹ ਚਿਹਰੇ ਨਹੀਂ ਪੜ੍ਹ ਲੈਂਦਾ ਜਿੰਨਾ ਚਿਰ ਉਹ ਕਿਸੇ ਜਾਗਦੇ ਜਿਉਂਦੇ ਇਨਸਾਨ ਦੇ ਸਾਹਮਣੇ ਆਪਣਾ ਦਿਲ ਨਹੀਂ ਫੋਲ ਲੈਂਦਾ ਹਾਸਾ ਠੱਠਾ ਨਹੀਂ ਕਰ ਲੈਂਦਾ ਉਨਾ ਚਿਰ ਉਹਦਾ ਰਿਲੈਕਸ ਹੋਣਾ ਬਹੁਤ ਔਖਾ ਵਾ ਇਹ ਚੀਜ਼ ਪ੍ਰਮਾਣਿਤ ਹੈ ਅਤੇ ਇਹ ਜੇਕਰ ਤੁਸੀਂ ਆਪਣੇ ਆਸ ਪਾਸ ਲੋਕਾਂ ਨੂੰ ਬਣਾਈ ਰੱਖੋਗੇ ਤਾਂ ਜ਼ਿਆਦਾ ਵਧੀਆ ਨਹੀਂ ਤਾਂ ਫਿਰ ਜਿਹੜੀ ਆਪਾਂ ਗੱਲ ਅੱਜ ਕੰਮਾਂਕਾਰਾਂ ਬਾਰੇ ਕਰ ਰਹੇ ਹਾਂ ਉਹ ਤੁਸੀਂ ਵੇਖੋਗੇ ਵੀ ਇਨਸਾਨਾਂ ਬਾਰੇ ਵੀ ਅੱਜ ਕੱਲ੍ਹ ਇਹੋ ਹੀ ਹੋ ਰਿਹਾ ਆਪਾਂ ਬਹੁਤ ਜ਼ਿਆਦਾ ਸਮਾਂ ਜਿਹੜੇ ਇਨਸਾਨਾਂ ਦੇ ਨਾਲ ਇਕੱਠਾ ਆਪਾਂ ਬਿਤਾ ਦਿੰਦੇ ਹਾਂ ਆਪਾਂ ਇੱਕ ਸਟੇਜ 'ਤੇ ਅੱਕ ਜਾਂਦੇ ਹਾਂ ਉਸ ਤੋਂ ਬਾਅਦ ਉਹ ਵੀ ਯਾਰੀ ਦੋਸਤੀ ਤੁਹਾਨੂੰ ਫਿੱਕੀ ਲੱਗਣ ਲੱਗ ਪੈਂਦੀ ਹੈ ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਨਾਲ ਸਾਨੂੰ ਸਮਾਂ ਬਿਤਾਉਣਾ ਚੰਗਾ ਲੱਗਦਾ ਸੀ ਅੱਜ ਤੁਸੀਂ ਵੇਖੋਗੇ ਸਾਨੂੰ ਲੱਗਦਾ ਵਾ ਵੀ ਨਹੀਂ ਉਹ ਤਾਂ ਐਵੇਂ ਨਜਾਇਜ਼ ਟਾਈਮ ਖਰਾਬ ਕਰਦਾ ਉਹਨੇ ਤਾਂ ਐਵੇਂ ਆਪਣੇ ਰੋਣੇ ਰੋਣੇ ਹੁੰਦੇ ਆ ਉਹਨੂੰ ਕੋਈ ਕੰਮ ਦੀ ਗੱਲ ਤਾਂ ਆਉਂਦੀ ਨਹੀਂ ਹੁੰਦੀ ਆਪ ਤਾਂ ਉਹ ਵਿਹਲਾ ਮੇਰਾ ਵੀ ਐਵੇਂ ਟਾਈਮ ਖਰਾਬ ਕਰਦਾ ਆਪ ਤਾਂ ਉਹਨੂੰ ਇੰਨੇ ਕੰਮ ਕਰ ਰਿਹਾ ਆਪ ਤਾਂ ਉਹ ਇੰਨੇ ਪੈਸੇ ਕਮਾ ਕੇ ਅਤੇ ਜਦੋਂ ਕਿਤੇ ਮੰਨ ਲਓ ਬੋਝ ਪਾਉਣਾ ਹੁੰਦਾ ਗੱਲਾਂ ਦਾ ਅਤੇ ਉਦੋਂ ਮੇਰੇ ਸਿਰ ਪਾ ਦਿੰਦਾ ਜਾਂ ਫਿਰ ਉਹ ਮੈਨੂੰ ਇੱਦਾਂ ਦੀਆਂ ਗੱਲਾਂ ਸੁਣਾ ਕੇ ਚੱਲੀ ਜਾਂਦੀ ਆ ਵੀ ਤੂੰ ਤਾਂ ਕਰਦੀ ਕੁਛ ਨਹੀਂ ਆ ਮੈਂ ਤਾਂ 6 ਦਿਨ ਕੰਮ ਕਰਦੀ ਹਾਂ ਅਤੇ ਤੂੰ ਤਾਂ ਘਰੇ ਹੀ ਬਹਿ ਕੇ ਆਪਣਾ ਟਾਈਮ ਖਰਾਬ ਕਰੀ ਜਾਂਦੀ ਹੈ ਸੋ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਚਿਰਾਂ ਦੇ ਰਿਲੇਸ਼ਨ ਨੂੰ ਵੀ ਹੁਣ ਖਰਾਬ ਕਰ ਰਹੀਆਂ ਨੇ ਸੋ ਇਹ ਇਕੱਲਾ ਸਾਡੇ ਕੰਮਾਂਕਾਰਾਂ ਦੇ ਲਈ ਨਹੀਂ ਇਹ ਸਾਡੀ ਆਮ ਜ਼ਿੰਦਗੀ ਦੇ ਵਿੱਚ ਆਮ ਸਾਡੇ ਰਿਲੇਸ਼ਨਸ 'ਤੇ ਵੀ ਫਰਕ ਪਾਉਂਦਾ ਅੱਛਾ ਇਸ ਤੋਂ ਇਲਾਵਾ ਇੱਕ ਸਾਡਾ ਸ਼ੌਂਕ ਹੈ ਇਹ ਵੀ ਹੋ ਸਕਦਾ ਕਿਤੇ ਨਾ ਕਿਤੇ ਤੁਹਾਨੂੰ ਕੁਛ ਚੀਜ਼ਾਂ ਪੜ੍ਹਾਉਣ ਦੇ ਵਿੱਚ ਸਿਖਾਉਣ ਦੇ ਵਿੱਚ ਵੀ ਸ਼ੌਂਕ ਹੋਵੇ ਮੰਨ ਲਓ ਸ਼ਾਮ ਦੇ ਵੇਲੇ ਆਪਾਂ ਵਿਹੜੇ ਦੇ ਵਿੱਚ ਖੇਡਦੇ ਸੀ ਸਾਨੂੰ ਕਿੱਡਾ ਵਧੀਆ ਲੱਗਦਾ ਸੀ ਬੱਚਿਆਂ ਨੂੰ ਕੋਈ ਨਵਾਂ ਆਪਾਂ ਕੋਈ ਗੁਰ ਸਿਖਾਉਂਦੇ ਹਾਂ ਕੋਈ ਨਵੀਂ ਖੇਡ ਆਪਾਂ ਸਿਖਾਉਂਦੇ ਹਾਂ ਸ਼ਾਮ ਵੇਲੇ ਆਪਾਂ ਸੌਣ ਦੇ ਲੱਗਿਆਂ ਕੋਈ ਕਹਾਣੀ ਸੁਣਾ ਦਿੰਦੇ ਹਾਂ ਬੱਚਿਆਂ ਨੂੰ ਪਰ ਹੁਣ ਉਹ ਵੀ ਸਾਰੀਆਂ ਸਾਡੀਆਂ ਕੰਮਾਂ ਨੇ ਖਾ ਲਈਆਂ ਹੁਣ ਖਾਧੀਆਂ ਕੰਮਾਂ ਨੇ ਪਰ ਸਾਨੂੰ ਇੱਦਾਂ ਲੱਗਦਾ ਵਾ ਵੀ ਉਹ ਬੇਲੋੜੀਆਂ ਨੇ ਸਾਨੂੰ ਇਹ ਲੱਗਦਾ ਵਾ ਵੀ ਉਹ ਸਾਡਾ ਸ਼ੌਂਕ ਹੀ ਨਹੀਂ ਰਿਹਾ ਹੁਣ ਸਾਨੂੰ ਲੱਗਦਾ ਵੀ ਸਾਨੂੰ ਕੋਈ ਕਹਾਣੀ ਨਹੀਂ ਯਾਦ ਰਹੀ ਹੁਣ ਸਾਨੂੰ ਲੱਗਦਾ ਕਿ ਸਾਨੂੰ ਕੋਈ ਖੇਡ ਹੀ ਨਹੀਂ ਔੜਦੀ ਇਹ ਸਾਰੀਆਂ ਚੀਜ਼ਾਂ ਇਹ ਵੀ ਉਸੇ ਫਿਨੋਮਨੇ ਦੇ ਵਿੱਚੋਂ ਨਿਕਲਦੀਆਂ ਨੇ ਬੰਦਿਆਂ ਦਾ ਅਤੇ ਜਨਾਨੀਆਂ ਦਾ ਥੋੜ੍ਹਾ ਜਿਹਾ ਜ਼ਰੂਰ ਫਰਕ ਹੁੰਦਾ ਕੰਮਾਂਕਾਰਾਂ ਦਾ ਜਿੱਦਾਂ ਕਿ ਬੰਦੇ ਜ਼ਿਆਦਾ ਕਹਿੰਦੇ ਨੇ ਕਿ ਘਰਾਂ ਦੇ ਛੋਟੇ ਮੋਟੇ ਕੰਮ ਕੋਈ ਮੁਰੰਮਤ ਦਾ ਕੰਮ ਕਰ ਲਿਆ ਕੋਈ ਹਾਰਡਵੇਅਰ ਟੂਲਸ ਕੋਈ ਨਵੇਂ ਲੈਣ ਦੇ ਉਹਨਾਂ ਦੇ ਨਾਲ ਕੁਛ ਕਰ ਲਿਆ ਕੋਈ ਟੂਟੀ ਫਿਕਸ ਕਰ ਲਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਧੀਆ ਅਹਿਸਾਸ ਦਿੰਦੀਆਂ ਨੇ ਸੋ ਇਹਨੂੰ ਇਸ ਕਰਕੇ ਡਿਸਕਸ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜਾ ਮਰਦ ਆ ਉਹ ਜਦੋਂ ਘਰ ਦੇ ਇੱਦਾਂ ਦੇ ਕੰਮ ਕਰਦਾ ਤਾਂ ਉਹਨੂੰ ਇੱਕ ਕੰਪਲੀਸ਼ਨ ਦਾ ਅਹਿਸਾਸ ਹੁੰਦਾ ਉਹਨੂੰ ਇਹ ਲੱਗਦਾ ਵੀ ਹਾਂ ਮੈਂ ਆਹ ਚੀਜ਼ ਜਿਹੜੀ ਆ ਇਹ ਮੈਂ ਠੀਕ ਕਰਤੀ ਇਹਦੇ ਨਾਲ ਮੈਂ ਇੰਨੇ ਪੈਸੇ ਬਚਾ ਲਏ ਇਹਦੇ ਵਿੱਚ ਮੇਰੀ ਕ੍ਰੀਏਟੀਵਿਟੀ ਆ ਕੋਈ ਨਿੱਕਾ ਮੋਟਾ ਕੋਈ ਕਿੱਲ ਠੋਕਣਾ ਕੋਈ ਫੋਟੋ ਲਾਉਣੀ ਕੋਈ ਲੀਕੇਜ ਫਿਕਸ ਕਰ ਲਈ ਕੋਈ ਬਾਹਰ ਗਾਰਡਨ ਦਾ ਕੋਈ ਮਾੜਾ ਮੋਟਾ ਕੋਈ ਰੁੱਖ ਛਾਂਗ ਲਏ ਕੋਈ ਘਾਹ ਪੁੱਟ ਲਿਆ ਗੋਡੀ ਕਰ ਲਈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗੱਡੀ ਧੋ ਲਈ ਹੈ ਨਾ ਇਹ ਸਾਰੀਆਂ ਮਰਦ ਨੂੰ ਇੱਕ ਅਹਿਸਾਸ ਦਿੰਦੀਆਂ ਨੇ ਕੋਈ ਕੁਛ ਉਹਨੇ ਉਸਾਰੂ ਕੁਛ ਕੀਤਾ ਉਸੇ ਤਰ੍ਹਾਂ ਦੇ ਨਾਲ ਜੇ ਆਪਾਂ ਔਰਤਾਂ ਦਾ ਵੇਖੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਕੰਮ ਕਾਰ ਕਰਕੇ ਉਹਨਾਂ ਨੂੰ ਥੋੜ੍ਹਾ ਬਹੁਤਾ ਕਿਤੇ ਪਾਰਕ ਲੈ ਕੇ ਜਾਣ 'ਤੇ ਥੋੜ੍ਹਾ ਉਹਨਾਂ ਦੇ ਲਈ ਕੁਛ ਨਵਾਂ ਕੁੱਕ ਕਰਕੇ ਕੁਛ ਉਹਨਾਂ ਦੇ ਲੀੜੇ ਕੱਪੜੇ ਸਿਉਂ ਕੇ ਕਰਕੇ ਧਰ ਕੇ ਜੋੜ ਕੇ ਬੁਣ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਰ ਦੀ ਸਫਾਈ ਕਰਕੇ ਡਸਟਿੰਗ ਕਰਕੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੁੱਖ ਦਾ ਅਹਿਸਾਸ ਦਿੰਦੀਆਂ ਨੇ ਕਿਤੇ ਸ਼ੋਪਿੰਗ ਜਾ ਕੇ ਪਰ ਆਪਾਂ ਓਪੋਜ਼ਿਟ ਸਾਨੂੰ ਇੱਕ ਦੂਸਰੇ ਦੇ ਕੰਮ ਕਹਿੰਦੇ ਨੇ ਕਿ ਮਰਦ ਨੂੰ ਔਰਤ ਦੇ ਔਰਤ ਨੂੰ ਮਰਦ ਦੇ ਇਹ ਬੇਕਾਰ ਲੱਗਦੇ ਨੇ ਹੈ ਨਾ ਔਰਤ ਜੇ ਕਹੂਗੀ ਆਹ ਕੀ ਬਨਿੰਗ ਦੇ ਵਿੱਚ ਬੜੇ ਰਹਿੰਦੇ ਆ ਇੱਥੇ ਕੀ ਐਵੇਂ ਨਜਾਇਜ਼ ਆਹ ਕੀ ਮਤਲਬ ਗੱਡੀ ਤਾਂ ਬਾਹਰੋਂ ਵੀ ਧਵਾਈ ਜਾ ਸਕਦੀ ਹੈ ਇੱਥੇ ਕੀ ਇਹਦਾ ਕੀ ਫਾਇਦਾ ਸਬਜ਼ੀ ਤਾਂ ਬਾਹਰੋਂ ਵੀ ਲਿਆਂਦੀ ਜਾ ਸਕਦੀ ਆ ਇੱਥੇ ਤੁਸੀਂ ਇੰਨਾ ਟਾਈਮ ਖਰਾਬ ਕਰ ਦਿਓ ਸੇਮ ਤਰ੍ਹਾਂ ਦੇ ਨਾਲ ਸ਼ਾਇਦ ਮਰਦ ਨੂੰ ਇਹ ਚੀਜ਼ ਲੱਗੂਗੀ ਵੀ ਆਹ ਕੀ ਚੰਗੀ ਭਲੀ ਤਾਂ ਸਫਾਈ ਹੋਈ ਆ ਫਿਰ ਉੱਤੇ ਟਾਕੀ ਘਸਾਈ ਜਾਂਦੀ ਹੈ ਹਲੇ ਇੰਨੇ ਸੂਟ ਪਏ ਆ ਫਿਰ ਦੁਬਾਰਾ ਤੂੰ ਐਵੇਂ ਆਪਣੇ ਨਹੀਂ ਅਤੇ ਨਿਆਣਿਆਂ ਦੇ ਵੀ ਕੋਈ ਲੈ ਕੇ ਆਓ ਤੁਹਾਨੂੰ ਇਹ ਲੱਗੂਗਾ ਵੀ ਇਹ ਕਾਹਤੋਂ ਲਿਆਉਂਦੇ ਆ ਉਹਨੂੰ ਇਸ ਚੀਜ਼ ਦਾ ਅਹਿਸਾਸ ਮਰਦ ਨੂੰ ਕਹਿੰਦੇ ਇਸ ਚੀਜ਼ ਦਾ ਅਹਿਸਾਸ ਨਹੀਂ ਹੋ ਪਾਉਂਦਾ ਥੋੜ੍ਹੀ ਕੀਤਿਆਂ, ਜਿੰਨਾ ਚਿਰ ਉਹ ਮਿਣ ਕੇ ਨਾ ਵਿਖਾਵੇ ਵੀ ਆਹ ਵੇਖੋ ਬੱਚਿਆਂ ਦੇ ਗਿੱਟਿਆਂ ਤੋਂ ਭਾਈ ਸਾਹਿਬ ਉੱਚੇ ਹੋ ਚੁੱਕੇ ਆ, ਮੈਂ ਇਸ ਕਰਕੇ ਲੈ ਕੇ ਆਈ। ਸੋ ਮੁੱਖ ਦੀ ਗੱਲ ਕਿ ਇੱਕ ਦੂਸਰੇ ਦੇ ਕੰਮ ਕਾਰ ਸਾਨੂੰ ਇੱਦਾਂ ਲੱਗਦੇ ਆ ਵੀ ਜਿੱਦਾਂ ਉਹ ਤਾਂ ਐਵੇਂ ਨਜਾਇਜ਼ ਹੀ ਅਜਾਈ ਕਰੀ ਜਾਂਦਾ, ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਕੂਨ ਦਿੰਦੀਆਂ ਨੇ ਮਰਦ ਨੂੰ ਇੱਕ ਤਰ੍ਹਾਂ ਦੇ ਕੰਮ ਕਰਕੇ, ਔਰਤ ਨੂੰ ਕਿਸੇ ਹੋਰ ਤਰ੍ਹਾਂ ਦੇ ਕੰਮ ਕਰਕੇ। ਅਤੇ ਪਰ ਤਰਾਸਦੀ ਇਹ ਆ ਕਿ ਜੋ ਕਿ ਸਮੇਂ ਦੇ ਵਿੱਚ ਜਦੋਂ ਇਹੀ ਸਾਰੀਆਂ ਚੀਜ਼ਾਂ ਸਾਨੂੰ ਬੋਝ ਲੱਗਣ ਲੱਗ ਪਈਆਂ, ਉਹ ਚੀਜ਼ਾਂ ਜਿਹੜੀਆਂ ਸਾਨੂੰ ਸਕੂਨ ਦਿੰਦੀਆਂ ਸੀ, ਜਿਹਦੇ ਨਾਲ ਆਪਾਂ ਆਪਣੇ ਮੈਂਟਲੀ ਆਪਣਾ ਇਲਾਜ ਕਰਦੇ ਹਾਂ। ਅਤੇ ਤੁਸੀਂ ਹੁਣ ਸੋਚ ਕੇ ਵੇਖੋ ਜਦੋਂ ਉਹੀ ਚੀਜ਼ਾਂ ਸਾਨੂੰ ਹੁਣ ਭਾਰ ਲੱਗਣ ਲੱਗ ਪਈਆਂ, ਉਹੀ ਚੀਜ਼ਾਂ ਸਾਨੂੰ ਹੁਣ ਸਾਡਾ ਸ਼ੌਂਕ ਘੱਟ ਅਤੇ ਮਜਬੂਰੀ ਜ਼ਿਆਦਾ ਲੱਗਣ ਲੱਗ ਪਈਆਂ, ਜਿਹਦੇ 'ਚ ਆਪਾਂ ਅਨੇਕਾਂ ਚੀਜ਼ਾਂ ਦਾ ਆਪਾਂ ਜ਼ਿਕਰ ਕੀਤਾ ਵਾ, ਆਪਾਂ ਜਿਮ ਦਾ ਜ਼ਿਕਰ ਕੀਤਾ ਵਾ, ਆਪਾਂ ਗਾਰਡਨਿੰਗ ਦਾ ਜ਼ਿਕਰ ਕੀਤਾ, ਆਪਾਂ ਕੁਕਿੰਗ ਦਾ ਜ਼ਿਕਰ ਕੀਤਾ, ਆਪਾਂ ਸਾਫ਼ ਸਫਾਈ ਦਾ ਜ਼ਿਕਰ ਕੀਤਾ, ਆਪਾਂ ਖਾਣੇ ਬਣਾਉਣ ਦਾ, ਨਵੀਆਂ ਨਵੀਆਂ ਰੈਸਪੀਆਂ ਵੇਖਣ ਦਾ, ਫੇਰ ਕਰਨ ਦਾ ਆਪਾਂ ਜ਼ਿਕਰ ਕੀਤਾ, ਅਤੇ ਹੋਰ ਯਾਰਾਂ ਦੋਸਤਾਂ ਵੱਲ ਘੁੰਮਣ ਫਿਰਨ ਦਾ, ਕਿਸੇ ਨੂੰ ਸੱਦਣ ਦਾ ਆਪਣੇ ਘਰ, ਕਿਸੇ ਦੀ ਪ੍ਰਾਹੁਣਚਾਰੀ ਕਰਨ ਦਾ, ਦੂਰ ਨੇੜੇ ਕਿਤੇ ਘੁੰਮਣ ਜਾਣ ਦਾ, ਬੀਚ ਦੇ ਉੱਤੇ ਫਿਰਨ ਦਾ, ਸੈਰ ਕਰਨ ਦਾ, ਕਿੰਨੇ ਸਾਰੇ ਸਾਡੇ ਸ਼ੌਂਕ ਸੀ, ਨਿਟਿੰਗ ਦੀ ਗੱਲ ਵਿੱਚ ਆਈ, ਕਿੰਨੇ ਸਾਰੇ ਸਾਡੇ ਸ਼ੌਂਕ ਸੀ ਜਿਹੜੇ ਆਪਾਂ ਨੂੰ ਹੁਣ ਬੋਝ ਲੱਗਦੇ ਨੇ। ਅਤੇ ਜ਼ਰਾ ਸੋਚ ਕੇ ਵੇਖੀ ਕਿ ਇਹੋ ਹੀ ਤਾਂ ਸਾਨੂੰ ਸਕੂਨ ਦਿੰਦੇ ਸੀ, ਇਹੋ ਹੀ ਹੁਣ ਸਾਨੂੰ ਬੋਝ ਲੱਗਣ ਲੱਗ ਪਿਆ, ਅਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਮਾਨਸਿਕ ਪਰੇਸ਼ਾਨੀ ਆ, ਬੋਝ ਆ, ਉਹ ਕਿਤੇ ਇੱਥੇ ਤਾਂ ਨਹੀਂ ਲੁਕਿਆ। ਅਤੇ ਇਹਦੇ ਵਿੱਚ ਗੱਲਾਂ ਗੱਲਾਂ ਦੇ ਵਿੱਚ ਆਪਾਂ ਇਹ ਵੀ ਬਥੇਰੀ ਵਾਰ ਕਹਿ ਚੁੱਕੇ ਹਾਂ ਕਿ ਇਹ ਸਾਰਾ ਕੁਛ ਇਸ ਕਰਕੇ ਆ ਕਿਉਂਕਿ ਆਪਾਂ ਬਹੁਤ ਸਾਰੇ ਹੋਰ ਕੰਮ ਸਹੇੜ ਲਏ, ਜਿੱਥੇ ਸਾਨੂੰ ਇਹ ਲੱਗਦਾ ਵਾ ਵੀ ਆਪਾਂ ਪੈਸਾ ਵੱਧ ਕਮਾ ਲਈਏ, ਆ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਬਾਅਦ 'ਚ ਵੀ ਹੋ ਜਾਣਗੀਆਂ, ਜਦਕਿ ਹੁਣ ਇਹ ਚਾਹੀਦਾ ਵਾ ਵੀ ਇਸ ਸਾਰੇ ਕੁਛ ਦਾ ਸੰਤੁਲਨ ਹੋਣਾ ਚਾਹੀਦਾ। ਉਹਨਾਂ ਕਿ ਤੁਸੀਂ ਕੰਮ ਕਰੋ ਜਿੰਨੇ ਕਿਤੇ ਨਾਲ ਤੁਹਾਡੇ ਸ਼ੌਂਕ ਵੀ ਨਾਲ ਨਾਲ ਚੱਲਦੇ ਰਹਿਣ, ਤੁਹਾਡੇ ਕੋਲ ਆਪਣੇ ਸ਼ੌਂਕ ਪਕਾਉਣ ਦੇ ਲਈ ਸਮਾਂ ਬਚਿਆ ਰਹੇ। ਨਹੀਂ ਤਾਂ ਫਿਰ ਉਲਟਾ ਹੁੰਦਾ ਇਹ ਆ, ਕਿਸੇ ਦਿਨ ਉਹਦੇ 'ਤੇ ਵੀ ਆਪਾਂ ਅੱਗੇ ਵੀ ਚੱਲ ਜਾਂਗੇ, ਉਲਟਾ ਹੁੰਦਾ ਇਹ ਆ ਵੀ ਉਹ ਜਿਹੜੇ ਪੈਸੇ ਤੁਸੀਂ ਕਮਾ ਰਹੇ ਹੋ ਉਹ ਇੱਕ ਤਰ੍ਹਾਂ ਦੇ ਨਾਲ ਦੂਸਰੇ ਪਾਸਿਓਂ ਉੱਜੜ ਰਹੇ ਹੁੰਦੇ ਆ। ਜਦੋਂ ਆਪਾਂ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਪਹੁੰਚਦੇ ਹਾਂ ਤਾਂ ਉੱਥੇ ਤੁਸੀਂ ਨੋਟ ਕਰੋਗੇ ਬਿੱਲ ਲੇਟ ਹੋਣੇ, ਫਿਰ ਤੁਹਾਡੇ ਫਾਈਨ ਆਉਣੇ, ਫਿਰ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਹੋ ਜਾਣੀ, ਗਲਤ ਬੰਦਿਆਂ ਦੇ ਉੱਤੇ ਭਰੋਸਾ ਕਰਕੇ ਉਹਨਾਂ ਦੇ ਹੱਥ ਤੁਸੀਂ ਆਪਣੇ ਪੈਸੇ ਫੜਾ ਦੇਣੇ, ਇੱਦਾਂ ਦਾ ਪਤਾ ਨਹੀਂ ਕਿੰਨਾ ਕੁ ਕੁਛ ਹੁੰਦਾ ਵਾ। ਐਵੇਂ ਨੀਂਦਰੇ 'ਚ ਗੱਡੀਆਂ ਭਜਾਉਣੀਆਂ, ਕਿਤੇ ਐਕਸੀਡੈਂਟ ਕਰ ਬਹਿਣਾ, ਘਰਾਂ ਦੇ ਵਿੱਚ ਲੜਾਈ ਪਾ ਲੈਣੀ, ਤਲਾਕ ਤੱਕ ਗੱਲਾਂ ਬਾਤਾਂ ਪਹੁੰਚ ਜਾਣੀਆਂ, ਰੁਝੇਵੇਂ ਇੰਨੇ ਕੁ ਜ਼ਿਆਦਾ ਹੋਣੇ ਵੀ ਬੱਚੇ ਹੀ ਨਾ ਪਲੈਨ ਕਰਨੇ, ਜੇ ਬੱਚੇ ਪਲੈਨ ਕਰਨੇ ਤਾਂ ਦੇਰ ਸਵੇਰ ਪਲੈਨ ਕਰਨੇ, ਸੋ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਵਧਾ ਲੈਣਾ। ਸੋ ਇੱਦਾਂ ਦੀਆਂ ਕੋਮਨ ਆਪਾਂ ਇੰਨੀਆਂ ਕੁ ਜ਼ਿਆਦਾ ਮਿਸਟੇਕਸ ਕਰਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਇਹ ਪੈਸਾ ਕਮਾ ਕੇ ਵੀ ਅਸੀਂ ਉਸ ਪੈਸੇ ਨੂੰ ਵਰਤ ਨਹੀਂ ਪਾਉਂਦੇ, ਉਸ ਪੈਸੇ ਨੂੰ ਆਪਾਂ ਕਮਾ ਲੈਂਦੇ ਹਾਂ ਪਰ ਬਚਾ ਨਹੀਂ ਪਾਉਂਦੇ, ਉਹਦਾ ਸਦਉਪਯੋਗ ਨਹੀਂ ਕਰ ਪਾਉਂਦੇ। ਸੋ ਆਪਾਂ ਉਨਾ ਕੁ ਆਪਣਾ ਵੇਖੀਏ ਵੀ ਉੱਥੇ ਕੁ ਜੇ ਆਪਣੀ ਕਿੱਲੀ ਟਿਕਾ ਕੇ ਰੱਖੀਏ, ਜਿੱਥੇ ਆਪਾਂ ਕਮਾਈਏ ਵੀ, ਉਹਨੂੰ ਆਪਾਂ ਇੰਜੋਏ ਵੀ ਕਰੀਏ, ਜ਼ਿੰਦਗੀ ਵੀ ਆਪਾਂ ਇੰਜੋਏ ਕਰ ਸਕੀਏ, ਬਾਕੀ ਆਸ ਪਾਸ ਵੇਖ ਕੇ ਸਿਰਫ ਇੰਨਾ ਕਿਹਾ ਜਾ ਸਕਦਾ ਵੀ ਉਹ 7 ਦਿਨ ਕੰਮ ਕਰਦਾ, ਉਹਦੇ ਘੰਟੇ ਦੇ ਇੰਨੇ ਮਿਲਦੇ ਆ ਉਹਨੂੰ, ਪਰ ਉਹਦਾ ਲਾਈਫ ਸਟਾਈਲ ਕੀ ਆ, ਉਹਦੇ ਘਰ ਦੇ ਅੰਦਰ ਕੀ ਚੱਲ ਰਿਹਾ, ਉਹਦੇ ਚਿਹਰੇ ਤੋਂ ਤੁਹਾਨੂੰ ਬਹੁਤ ਲੇਟ ਜਾ ਕੇ ਪਤਾ ਲੱਗਣਾ, ਪਰ ਉਦੋਂ ਤੱਕ ਫਿਰ ਸਾਡੇ ਹੱਥੋਂ ਵੀ ਡੋਰ ਨਿਕਲ ਚੁੱਕੀ ਹੋਣੀ ਆ। ਸੋ ਕੋਸ਼ਿਸ਼ ਕਰਿਓ ਕਿ ਅੱਜ ਦੇ ਇਸ ਵਿਸ਼ੇ ਦੇ ਵਿੱਚੋਂ ਕੁਛ ਨਾ ਕੁਛ ਆਪਾਂ ਜ਼ਰੂਰ ਕੱਢੀਏ, ਆਪਣੀਆਂ ਆਦਤਾਂ ਆਪਣੇ ਸ਼ੌਂਕ ਆਪਣੇ ਜਿੰਦੇ ਰੱਖੀਏ। ਅਤੇ ਜਾਂ ਫਿਰ ਇੱਕ ਚੀਜ਼ ਹੋਰ ਸੀ ਕਿ ਇੰਨਾ ਜ਼ਿਆਦਾ ਵੀ ਨਾ ਕੋਈ ਆਪਾਂ ਕੰਮ ਕਰੀਏ, ਜੇ ਆਪਣੇ ਮੰਨ ਲਓ ਤੁਹਾਡੀ ਹੋਬੀ ਤੁਸੀਂ ਹੁਣ ਪ੍ਰੋਫੈਸ਼ਨ ਦੇ ਵਿੱਚ ਬਦਲ ਹੀ ਲਈ ਆ ਅਤੇ ਪੈਸ਼ਨ ਜਿਹੜਾ ਪ੍ਰੋਫੈਸ਼ਨ ਬਣ ਹੀ ਗਿਆ, ਅਤੇ ਇੰਨਾ ਕੁ ਵੀ ਜ਼ਿਆਦਾ ਦਿਨ ਰਾਤ ਆਪਾਂ ਕੰਮ ਨਾ ਕਰੀ ਜਾਈਏ ਵੀ ਉਹਦੇ ਵਿੱਚੋਂ ਕ੍ਰੀਏਟੀਵਿਟੀ ਮਰ ਜੇ, ਉਨਾ ਕੀ ਕਰੀਏ ਜਿਹੜਾ ਸਾਡਾ ਸਵਾਦ ਰਸ ਬਣਿਆ ਰਹੇ। ਥੈਂਕ ਯੂ। ਇੱਕ ਦੋ ਮੈਸੇਜ ਤਾਂ ਫਿਰ ਆਪਾਂ ਜਾਂਚ ਲੈਂਦੇ। ਕਹਿੰਦੇ ਵੀਰ ਜੀ, ਕੈਨ ਯੂ ਐਨਰੋਲ ਵੈਨ ਹੀ ਔਰ ਸ਼ੀ ਟਰਨ 5? ਓਕੇ, ਅਤੇ ਕਹਿੰਦੇ ਨੇ ਕਿ ਤੁਸੀਂ 5 ਸਾਲ ਦੇ ਜਦੋਂ ਹੋ ਗਏ ਤਾਂ ਉਦੋਂ ਤੁਸੀਂ ਇਨਰੋਲ ਕਰ ਸਕਦੇ ਹੋ, ਸੇਮ ਲਾਈਕ ਸਕੂਲ ਇਨਰੋਲਮੈਂਟਸ, ਐਂਡ ਇਫ ਦੇ ਨੋ ਅਡੀਸ਼ਨਲ ਲੈਂਗੁਏਜ ਦੇ ਕੈਨ ਗੈਟ ਬੈਨੀਫਿਟ ਵੈਨ ਦੇ ਸਟਾਰਟ ਯੂਨੀ। ਅੱਛਾ, ਯੂਨੀ ਦੇ ਵਿੱਚ ਜਾ ਕੇ ਭਾਈ ਫਾਇਦਾ ਹੋਣਾ ਵਾ, ਅਤੇ ਪਰ ਇਨਰੋਲਮੈਂਟ ਤੁਹਾਨੂੰ ਹੁਣੇ ਲੈਣੀ ਪੈਣੀ ਆ। ਧੰਨਵਾਦ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਅੱਜ ਦਾ ਇਹ ਵਿਸ਼ਾ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ। ਅਤੇ ਹੁਣ ਮੁਲਾਕਾਤਾਂ ਹੋਣਗੀਆਂ ਕੱਲ੍ਹ ਤੁਹਾਡੇ ਨਾਲ, ਦਿਓ ਇਜਾਜ਼ਤ, ਰੱਬ ਰੱਖਾ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 24 ਤਰੀਕ ਆ, ਅਗਸਤ ਦਾ ਮਹੀਨਾ, ਅਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਜ ਚੀਨ ਦੇ ਦੌਰੇ ਤੇ ਜਾ ਰਹੇ ਨੇ। ਸਤੰਬਰ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੇ ਦੌਰੇ ਤੇ ਆਉਣ ਦੇ ਜਿਹੜਾ ਹੈ ਉਸ ਤੋਂ ਪਹਿਲਾਂ ਉਹ ਉੱਥੇ ਗੱਲਬਾਤ ਜਾ ਕੇ ਕਰਨਗੇ। ਤੇ ਉਧਰ ਕਾਂਗਰਸ ਨੇ ਮੌਨਸੂਨ ਇਜਲਾਸ ਅਣਮਿੱਥੇ ਸਮੇਂ ਲਈ ਨਾ ਉਠਾਏ ਜਾਣ ਤੇ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਨੇ ਦੋਸ਼ ਲਾਇਆ ਕਿ ਬੀਜੇਪੀ ਸਰਕਾਰ ਬਿਨਾਂ ਨਵਾਂ ਇਜਲਾਸ ਸੱਦੇ ਜਿਹੜਾ ਹੈ ਅਹਿਮ ਬਿੱਲ ਪਾਸ ਕਰਾਉਣ ਦੇ ਦੀ ਤਾਕ ਦੇ ਵਿੱਚ ਹੈ। ਤੇ ਉਧਰ ਪੰਜਾਬ ਸਰਕਾਰ ਨੇ ਦੋ ਯੂਨੀਵਰਸਿਟੀ ਦੇ ਜਿਹੜੇ ਨਵੇਂ VC ਜਿਹੜੇ ਆ ਉਹ ਨਿਯੁਕਤ ਕੀਤੇ ਨੇ। ਰਾਜਪਾਲ ਨੇ ਉਹਨਾਂ ਦੀ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ। ਤੇ ਇੱਕ ਹੋਰ ਖਬਰ ਜਿਹੜੀ ਹੈ, ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਦਾ ਜਿਹੜਾ ਹੈਗਾ ਉਹ ਨੈਸ਼ਨਲ ਐਂਥਮ ਦੇ ਦੌਰਾਨ ਹੀ ਮੰਚ ਤੋਂ ਉੱਤਰ ਕੇ ਜਾਣ ਦਾ ਜਿਹੜਾ ਹੈਗਾ ਮਾਮਲਾ ਸਾਹਮਣੇ ਆਇਆ, ਜਿਹਦੇ ਉੱਤੇ ਜਿਹੜਾ ਹੈ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਨੇ ਜਿਹੜੀ ਹੈ ਇਹ ਕੀਤੀ ਹੈ ਕਿ ਉਹਨਾਂ ਨੇ ਜਿਹੜੀ ਉਲੰਘਣਾ ਕੀਤੀ ਹੈ ਜਾਂ ਇਹ ਕਹਿ ਲਓ ਕਿ ਅਪਮਾਨ ਕੀਤਾ ਜਿਹੜਾ ਹੈਗਾ ਕੌਮੀ ਤਰਾਨੇ ਦਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਅਜੀਤ ਡਵਾਲ ਦੇ ਜਿਹੜੇ ਚੀਨ ਫੇਰੇ ਨੂੰ ਲੈ ਕੇ ਅੱਜ ਕਾਫੀ ਵੱਡੀਆਂ ਵੱਡੀਆਂ ਸੁਰਖੀਆਂ ਨੇ, ਕੀ ਮੈਨੇ ਰੱਖਦਾ ਵਾ ਇਹ ਫੇਰਾ ਸ਼ੀ ਜਿਨਪਿੰਗ ਦੇ ਥੋੜੇ ਸਮਾਂ ਪਹਿਲਾਂ ਭਾਰਤ ਆਉਣ ਤੋਂ?
1: ਦੇਖੋ, ਇੱਕ ਤਾਂ ਇਹ ਹੈਗਾ ਕਿ ਚੀਨ ਦੇ ਨਾਲ ਜਿਹੜਾ ਹੈ ਬਾਰਡਰ ਦੇ ਇਸ਼ੂ ਨੂੰ ਲੈ ਕੇ, ਹੋਰ ਦੋ ਤਿੰਨ ਗੱਲਾਂ ਨੂੰ ਲੈ ਕੇ, ਤੇ ਫੇਰ ਟ੍ਰੇਡ ਦੇ ਇਸ਼ੂ ਨੂੰ ਲੈ ਕੇ ਜਿਹੜੇ ਹੈਗੇ ਕਈ ਮਾਮਲੇ ਆ ਜਿਹੜੇ ਲਗਾਤਾਰ ਚੱਲਦੇ ਆਉਂਦੇ ਆ, ਕਦੇ ਠੰਡੇ ਪੈ ਜਾਂਦੇ ਆ, ਕਦੇ ਫੇਰ ਤਿੱਖੇ ਹੋ ਜਾਂਦੇ ਆ, ਏਦਾਂ ਦੀਆਂ ਗੱਲਾਂ ਜਿਹੜੀਆਂ ਇਹ ਚੱਲ ਰਹੀਆਂ ਨੇ। ਤੇ ਹੁਣ ਕਿਉਂਕਿ ਸਤੰਬਰ ਦੇ ਵਿੱਚ ਬ੍ਰਿਕਸ ਦਾ ਜਿਹੜਾ ਹੈਗਾ ਸੰਮੇਲਨ ਹੋਣਾ ਹੈ, ਤੇ ਉਹਦੇ ਦੌਰਾਨ ਹੀ ਜਿਹੜਾ ਹੈਗਾ ਸ਼ੀ ਜਿਨਪਿੰਗ ਦੇ ਆਉਣ ਦੀ ਜਿਹੜੀ ਉਮੀਦ ਹੈ, ਤੇ ਇਹ ਵੀ ਹੈ ਕਿ ਉਸ ਤੋਂ ਇਲਾਵਾ ਜਿਹੜਾ ਹੈਗਾ ਸੰਮੇਲਨ ਤੋਂ ਇਲਾਵਾ ਵੀ ਉਹ ਸਾਡੇ ਪ੍ਰਧਾਨ ਮੰਤਰੀ ਦੇ ਨਾਲ ਜਾਂ ਇੱਥੋਂ ਦੇ ਹੋਰ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਮੀਟਿੰਗਾਂ ਕਰਨਗੇ, ਇਹ ਜਿਹੜੀ ਉਮੀਦ ਹੈ। ਹੁਣ ਇੱਕ ਤਾਂ ਜਿਹੜਾ ਬਾਰਡਰ ਦਾ ਇਸ਼ੂ ਹੈ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਚੱਲਿਆ ਆ ਰਿਹਾ, ਤੇ ਬਾਰਡਰ ਇਸ਼ੂ ਦੇ ਉੱਪਰ ਜਿਹੜਾ ਹੈ ਸਭ ਤੋਂ ਵੱਧ ਰੌਲਾ ਵੀ ਪਹਿਲਾਂ ਬੀਜੇਪੀ ਜਾਂ ਬੀਜੇਪੀ ਤੋਂ ਪਹਿਲਾਂ ਜਨਸੰਘ ਇਹ ਸਭ ਤੋਂ ਵੱਧ ਰੌਲਾ ਪਾਉਂਦੇ ਰਹੇ, ਖਾਸ ਕਰਕੇ ਨੌਰਥ ਈਸਟ ਦੇ ਵਿੱਚ। ਤੇ ਹੁਣ ਜਿਹੜਾ ਹੈਗਾ ਕਾਫੀ ਲੰਬੇ ਸਮੇਂ ਤੋਂ ਚਾਈਨਾ ਵੀ ਕਈ ਵਾਰੀ ਚਾਈਨਾ ਦੀ ਜਿਹੜੀ ਉੱਥੋਂ ਦੀ ਆਰਮੀ ਹੈ ਜਿਹਨੂੰ ਪੀਪਲਸ ਆਰਮੀ ਕਹਿੰਦੇ ਆ, ਤੇ ਉਹ ਵੀ ਕਾਫੀ ਇੱਧਰ ਉੱਧਰ ਜਿਹੜਾ ਹੈ ਕਦੇ ਨਕਸ਼ੇ ਜਾਰੀ ਕਰਦੇ ਆ, ਕਦੇ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ, ਕਦੇ ਇਹਨਾਂ ਦੀ ਬਾਰਡਰ ਇਸ਼ੂ ਨੂੰ ਜਿਹੜਾ ਹੈਗਾ ਉਹ ਲੈ ਕੇ। ਤੇ ਦੋ ਤਿੰਨ ਜਿਹੜੀਆਂ ਸਟੇਟਸ ਨੇ ਨੌਰਥ ਈਸਟ ਦੀਆਂ, ਤੇ ਉੱਧਰ ਜਿਹੜਾ ਹੈਗਾ ਲਦਾਖ ਰੀਜਨ ਆ ਜਿਹੜਾ, ਲਦਾਖ ਰੀਜਨ ਦੇ ਵਿੱਚ ਵੀ ਤਿੱਬਤ ਦੇ ਨਾਲ ਜਿਹੜਾ ਬਾਰਡਰ ਲੱਗਦਾ, ਤੇ ਉਸ ਨੂੰ ਲੈ ਕੇ। ਤੇ ਦੂਜਾ ਇਸ਼ੂ ਟ੍ਰੇਡ ਦਾ ਹੈਗਾ, ਟ੍ਰੇਡ ਦਾ ਕਈ ਵਾਰੀ ਜਿਹੜਾ ਹੈਗਾ ਟ੍ਰੇਡ ਦਾ ਵੀ ਰਿੜਕਾ ਪੈਂਦਾ ਹੈ ਕਿ ਆਹ ਚੀਜ਼ਾਂ ਚਾਈਨਾ ਤੋਂ ਆ ਰਹੀਆਂ ਨੇ, ਆਹ ਚੀਜ਼ਾਂ ਬੰਦ ਹੋ ਜਾਣ, ਆਹ ਚੀਜ਼ਾਂ ਸ਼ੁਰੂ ਹੋ ਜਾਣ। ਤੇ ਫਿਰ ਖਾਸ ਕਰਕੇ ਜਦੋਂ ਕਰੋਨਾ ਸੀਗਾ 2020-21 ਦੇ ਵਿੱਚ, ਤੇ ਭਾਰਤ ਨੇ ਕਿੰਨੀਆਂ ਜਿਹੜੀਆਂ ਐਪਸ ਵਗੈਰਾ ਸੀਗੀਆਂ ਚਾਈਨਾ ਦੀਆਂ ਸੀ ਉਹ ਬੰਦ ਕਰਤੀਆਂ ਸੀ, ਤੇ ਕਿ ਇੱਥੇ ਜਿਹੜੀਆਂ ਨਹੀਂ ਚੱਲ ਸਕਣਗੀਆਂ, ਤੇ ਉਹਦੇ ਪੈਰਲਲ ਫਿਰ ਕੁਛ ਹੋਰ ਆਪਣੀਆਂ ਵੀ ਚਲਾਈਆਂ ਸੀ ਇੱਦਾਂ ਦੀ। ਤੇ ਸੋ ਇਹ ਕਈ ਜਿਹੜੇ ਹੈਗੇ ਇੱਦਾਂ ਦੇ ਇਸ਼ੂਜ ਹੈਗੇ ਆ ਜਿਹੜੇ ਜਿਹਨੂੰ ਆਪਾਂ ਬੋਨ ਆਫ ਕੰਟੈਂਸ਼ਨ ਜਿੱਦਾਂ ਕਹਿੰਦੇ ਹਾਂ, ਜਿਸ ਕਰਕੇ ਕਈ ਵਾਰੀ ਜਿਹੜੀ ਉਹ ਗੱਲਬਾਤ ਸਿਰੇ ਨਹੀਂ ਚੜ੍ਹਦੀ ਜਾਂ ਕਈ ਵਾਰ ਤਣਾਅ ਵੱਧ ਜਾਂਦਾ ਹੈ, ਕਦੇ ਘੱਟ ਜਾਂਦਾ ਹੈ। ਤੇ ਹੁਣ ਜਿਹੜੀ ਗੱਲ ਕਿਸੇ ਵੇਲੇ ਬੀਜੇਪੀ ਜਾਂ ਭਾਰਤੀ ਜਨਸੰਘ ਇਹ ਕਹਿੰਦੇ ਸੀ, ਤੇ ਹੁਣ ਵਾਰ ਵਾਰ ਕਈ ਵਾਰ ਕਾਂਗਰਸ ਇਹ ਕਹਿੰਦੀ ਹੈ ਕਿ ਹੁਣ ਜਿਹੜੇ ਹੈਗੀ ਸਰਕਾਰ ਇਹ ਚੁੱਪ ਕਿਉਂ ਹੈ, ਤੇ ਅਜੇ ਤੱਕ ਗਲਵਾਨ ਘਾਟੀ ਵਾਲਾ ਮਸਲਾ ਹੱਲ ਨਹੀਂ ਹੋਇਆ ਜਿੱਥੇ ਸਾਡੇ ਭਾਰਤੀ ਫੌਜੀ ਜਿਹੜੇ ਸੀ ਉਹ ਕਾਫੀ ਮਾਰੇ ਗਏ ਸੀ, ਤੇ ਸਿੱਧੀ ਜਿਹੜੀ ਹੈਗੀ ਉਹ ਲੜਾਈ ਦੇ ਵਿੱਚ ਭਾਵੇਂ ਉੱਥੇ ਗੋਲੀਬਾਰੀ ਕੋਈ ਇੱਦਾਂ ਦੀ ਨਹੀਂ ਹੋਈ, ਪਰ ਆਪਸ ਦੇ ਵਿੱਚ ਕੁੱਟਮਾਰ ਦੇ ਮਾਮਲੇ ਦੇ ਵਿੱਚ ਤੇ ਉਹਦਾ ਅਜੇ ਕੋਈ ਮਸਲਾ ਹੱਲ ਨਹੀਂ ਹੋਇਆ, ਤੇ ਜਿੱਥੇ ਆ ਕੇ ਚਾਈਨਾ ਉੱਥੇ ਅੱਗੇ ਵੱਧ ਗਿਆ ਸੀਗਾ ਉੱਥੇ ਵਧਿਆ ਹੋਇਆ, ਇੱਦਾਂ ਦੇ ਇਸ਼ੂ ਨੇ। ਤੇ ਚਲੋ ਨੌਰਥ ਈਸਟ ਦਾ ਤਾਂ ਖੈਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ, ਉੱਥੇ ਤਾਂ ਕੋਈ ਜਿਹੜਾ ਹੈਗਾ ਮਾਰਕੀਟ ਬਾਰਡਰ ਉਦਾਂ ਦਾ ਅਜੇ ਹੈ ਹੀ ਨਹੀਂ ਕਿ ਅਸਲੀ ਜਿਹੜੀ ਹੈਗੀ ਹੈ ਐਕਚੁਅਲ ਲਾਈਨ ਆਫ ਕੰਟਰੋਲ ਕਿਹੜੀ ਹੈ। ਤੇ ਸੋ ਬਾਕੀ ਜਿਹੜੇ ਇਹਨੇ ਟ੍ਰੇਡ ਦੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਇੱਦਾਂ ਦੇ ਜਿਹੜੇ ਇਸ਼ੂਜ ਜਿਹੜੇ ਉਹ ਹੈਗੇ ਆ, ਤੇ ਹੁਣ ਉਹਦੇ ਤੇ ਜਿਹੜੀ ਅਜੀਤ ਡੋਵਾਲ, ਕਿਉਂਕਿ ਬੜੇ ਹੀ ਇਹ ਸਮਝਿਆ ਜਾਂਦਾ ਕਿ ਭਾਰਤ ਨੂੰ ਬੜੇ ਦੇਰ ਬਾਅਦ ਜਿਹੜਾ ਹੈ ਇੱਦਾਂ ਦਾ ਨੈਸ਼ਨਲ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਮਿਲਿਆ ਜਿਹੜਾ ਤੇਜ਼ ਤਰਾਰ ਹੈ ਖਾਸ ਕਰਕੇ ਇੰਟਰਨੈਸ਼ਨਲ ਮਾਮਲਿਆਂ ਦੇ ਵਿੱਚ, ਕਿਉਂਕਿ ਪਹਿਲਾਂ ਕਈ ਖੁਫੀਆ ਏਜੰਸੀਆਂ ਚ ਰਹਿ ਚੁੱਕਿਆ, ਤੇ ਉਹਨੂੰ ਭੇਜਿਆ ਗਿਆ ਗੱਲਬਾਤ ਕਰਨ ਵਾਸਤੇ ਵੀ ਕੀ ਜਿਹੜੀ ਗੱਲਬਾਤ ਕਰਨ ਜਾਂ ਕਿੱਦਾਂ ਕੋਈ ਇਹ ਅੱਗੇ ਇਸ ਇਸ਼ੂ ਤੇ ਗੱਲ ਹੋ ਸਕਦੀ ਹੈ। ਅਗਲੀ ਇੱਕ ਗੱਲ ਰਣਜੋਤ ਜੀ ਹੈਗੀ ਹੈ, ਜਿਹੜੀ ਇੱਕ ਤੁਹਾਡੀ ਇੰਟਰਨੈਸ਼ਨਲ ਜਾਂ ਗਲੋਬਲ ਪੋਲਿਸੀ ਕੀ ਹੈ, ਉਹਨੂੰ ਕਿੱਧਰ ਨੂੰ ਮੋਲਡ ਕਰਨਾ, ਤੇ ਕਿਉਂਕਿ ਇੱਕ ਪਾਸੇ ਤਾਂ US ਹੈ ਤੇ ਅਮਰੀਕਾ US ਕੋਈ ਗੱਲ ਹੈ ਖੈਰ, ਤੇ ਉਹ ਹੁਣ ਇੱਕ ਪਾਸੇ ਤਾਂ ਜਿਹੜਾ ਹੈਗਾ ਭਾਰਤ ਦੀ ਸਰਕਾਰ ਉਹਨਾਂ ਨੂੰ ਵੀ ਗੁੱਸੇ ਨਹੀਂ ਕਰ ਸਕਦੀ, ਉਹਨੂੰ ਐਡ ਨਹੀਂ ਕਰ ਸਕਦੀ, ਤੇ ਦੂਜੇ ਪਾਸੇ ਜਿਹੜਾ ਹੈਗਾ ਇਹ ਬਲੌਕ ਹੈ ਜਿਹਦੇ ਵਿੱਚ ਹੁਣ ਚਾਈਨਾ ਰਸ਼ੀਆ ਇਹ ਕੰਟਰੀ ਇੱਕ ਤਰੀਕੇ ਦੇ ਨਾਲ ਆ ਜਾਂਦੇ ਆ। ਚਲੋ ਰਸ਼ੀਆ ਦੇ ਨਾਲ ਬੜੀ ਪੁਰਾਣੀ ਭਾਰਤ ਦੀ ਸਾਂਝ ਹੈ, ਕਾਂਗਰਸ ਵੇਲੇ ਦੀ ਜਵਾਹਰ ਲਾਲ ਨਹਿਰੂ ਵੇਲੇ ਤੋਂ ਚੱਲੀ ਆ ਰਹੀ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ, ਉਹਦੇ ਚ ਕੋਈ ਬਹੁਤਾ ਫਰਕ ਜਿਹੜਾ ਹੋਇਆ ਉਹ ਪਿਆ ਨਹੀਂ। ਤੇ ਕਿਉਂਕਿ ਹੁਣ ਇੱਕ ਜਦੋਂ ਇਹ ਜਿਹੜੀ ਹੈਗੀ ਹੈ ਯੂਕਰੇਨ ਦੀ ਲੜਾਈ ਤੋਂ ਬਾਅਦ, ਤੇ ਇਹ ਇੱਕ ਪੂਰੀ ਇੱਕ ਧਿਰ ਬਣ ਗਈ ਹੈ ਜਿਹਦੇ ਚ ਜਿਹੜਾ ਰਸ਼ੀਆ ਤੇ ਚਾਈਨਾ, ਤੇ ਭਾਰਤ ਦਾ ਇਸ ਇਹ ਦਵੰਦ ਦੇ ਵਿੱਚ ਹੈ ਕਿ ਉਹ ਇਹਦੇ ਨਾਲ ਕਿੰਨਾ ਕੁ ਰਿਲੇਸ਼ਨ ਰੱਖੇ ਅਮਰੀਕਾ ਨਾਲ, ਜਾਂ ਜਿਹੜੇ ਯੂਰੋਪੀਅਨ ਕੰਟਰੀ ਨੇ ਜਿਹੜੇ ਅਗੇਂਸਟ ਨੇ ਰਸ਼ੀਅਨ ਬਲੌਕ ਦੇ, ਤੇ ਉਹਦੇ ਨਾਲ ਜਿਹੜਾ ਹੈਗਾ ਉਹਨਾਂ ਨਾਲ ਕਿਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਰੱਖੇ। ਤੇ ਪ੍ਰਧਾਨ ਮੰਤਰੀ ਅਕਸਰ ਇਹਨਾਂ ਦੇਸ਼ਾਂ ਦੇ ਦੌਰਿਆਂ ਵਗੈਰਾ ਤੇ ਜਾਂਦੇ ਰਹਿੰਦੇ ਨੇ, ਪਰ ਤੁਹਾਡੀ ਇੱਕ ਕੌਮਾਂਤਰੀ ਨੀਤੀ ਕੀ ਹੋਵੇ, ਇੰਟਰਨੈਸ਼ਨਲ ਪੋਲਿਸੀ ਕੀ ਹੋਵੇ, ਇਹਦੇ ਬਾਰੇ ਕੋਈ ਬਹੁਤੀ ਜਿਹੜੀ ਹੈਗੀ ਨਾ ਲਾਈਨ ਜਿਹੜੀ ਹੈ ਬਹੁਤੀ ਉਹ ਕਲੀਅਰ ਨਹੀਂ, ਬਹੁਤੀ ਉਹ ਸਪਸ਼ਟ ਨਜ਼ਰ ਨਹੀਂ ਆਉਂਦੀ ਰੇਖਾ ਕਿਤੇ, ਕਿਉਂਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਜਾਂਦੇ ਨੇ, ਕਿਉਂਕਿ ਹੈਡ ਆਫ ਦਾ ਗਵਰਨਮੈਂਟ ਤਾਂ ਉਹੀ ਨੇ, ਤੇ ਉੱਥੇ ਇਹਨਾਂ ਇਸ਼ੂਜ ਤੇ ਗੱਲ ਨਹੀਂ ਚੱਲਦੀ ਕਦੇ, ਤੇ ਜਦੋਂ ਉਧਰੋਂ ਕੋਈ ਆਉਂਦਾ ਦੌਰੇ ਤੇ ਉਹ ਵੀ ਹੋਰ ਕਦੇ ਡੇਅਰੀ ਦਾ ਮਸਲਾ, ਕਦੇ ਇੰਡਸਟਰੀ ਦਾ ਕੋਈ ਏਦਾਂ ਦਾ, ਇਹਨਾਂ ਇਸ਼ੂ ਤੇ ਕੋਈ ਗੱਲ ਨਹੀਂ ਚੱਲਦੀ। ਹੁਣ ਜਿਹੜੇ ਇਮੀਡੀਏਟ ਸਾਡੇ ਨਾਲ ਲੱਗਦੇ ਮੁਲਕ ਨੇ, ਜਿਹਦੇ ਵਿੱਚ ਚੀਨ ਵੀ ਇੱਕ ਹੈ, ਤੇ ਚਲੋ ਬੰਗਲਾਦੇਸ਼, ਪਾਕਿਸਤਾਨ, ਤੇ ਬਾਕੀ ਭੂਟਾਨ, ਨੇਪਾਲ ਤਾਂ ਛੋਟੇ, ਖੈਰ ਉਹ ਤਾਂ ਦੋਵੇਂ ਥਾਵਾਂ ਤੇ ਕਿਉਂਕਿ ਉੱਥੇ ਹਿੰਦੂ ਇੱਕ ਤਰੀਕੇ ਦਾ ਰਾਜ ਹੋਣ ਕਰਕੇ ਕਦੇ ਕੋਈ ਬਹੁਤੀ ਸਮੱਸਿਆ ਭਾਰਤ ਨਾਲ ਉਹਨਾਂ ਨੂੰ ਆਉਂਦੀ ਨਹੀਂ, ਤੇ ਨਾ ਹੀ ਭਾਰਤ ਨੂੰ ਉਹਨਾਂ ਨਾਲ ਸਮੱਸਿਆ ਆਉਂਦੀ ਹੈ, ਤੇ ਸੋ ਜ਼ਿਆਦਾ ਪਾਕਿਸਤਾਨ ਨਾਲ ਆਉਂਦੀ ਹੈ, ਪਰ ਪਾਕਿਸਤਾਨ ਦੇ ਨਾਲ ਤਾਂ ਹੁਣ ਇੱਕ ਤਰੀਕੇ ਦੀ ਉਹ ਸਿਖਰ ਤੇ ਹੈ ਜਿਹੜੀ ਤਣਾਤਣੀ ਜਿਹੜੀ ਜਿਸ ਤਰੀਕੇ ਦੀ ਹੈ, ਤੇ ਹੁਣ ਚਾਈਨਾ ਦੇ ਨਾਲ ਕਿਉਂਕਿ ਵੱਡਾ ਬਾਰਡਰ ਲੱਗਦਾ ਹੈ ਇੰਡੀਆ ਦਾ, ਤੇ ਹੁਣ ਚਾਈਨਾ ਦੇ ਨਾਲ ਕਿਸ ਤਰ੍ਹਾਂ ਦੀ ਕਿਸ ਨੀਤੀ ਤਹਿਤ ਰਿਲੇਸ਼ਨ ਰੱਖੇ ਜਾਣ, ਤੇ ਜਾਂ ਤੁਹਾਡੀ ਓਵਰਆਲ ਜਿਹੜੀ ਕੌਮਾਂਤਰੀ ਜਿਹੜੀ ਵਿਦੇਸ਼ ਨੀਤੀ ਉਹ ਕੀ ਹੋਵੇ, ਤੇ ਫਿਰ ਚਾਈਨਾ ਦੇ ਨਾਲ ਉਹ ਕਿਸ ਤਰ੍ਹਾਂ ਦੀ ਹੋਵੇ, ਇਹ ਕਾਫੀ ਵੱਡੇ ਇਸ਼ੂਜ ਹੈਗੇ ਆ ਭਾਰਤ ਦੇ ਸਾਹਮਣੇ, ਤੇ ਹੁਣ ਦੇਖੋ ਕਿੰਨਾ ਇਸ਼ੂਜ ਨੂੰ ਕਿੰਨਾ ਕੁ ਐਡਰੈਸ ਹੁੰਦੇ ਆ ਅਜੀਤ ਡੋਵਾਲ ਤੇ, ਜਾਂ ਕਿੰਨਾ ਨੂੰ ਅਜੇ ਉਵੇਂ ਹੀ ਚੱਲਣ ਜਿਵੇਂ ਪਿੱਛੇ ਸਮੇਂ ਤੋਂ ਚੱਲੇ ਆ ਰਹੇ ਆ ਤੇ ਉਵੇਂ ਹੀ ਚੱਲਦੇ ਰਹਿੰਦੇ ਆ, ਤੇ ਇਹ ਹੁਣ ਦੇਖੋ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ, ਜਾਂ ਉਦੋਂ ਬਾਅਦ ਜਦੋਂ ਬ੍ਰਿਕਸ ਸੰਮੇਲਨ ਇਸ ਵਾਰੀ ਇੱਥੇ ਹੋ ਰਿਹਾ, ਉਦੋਂ ਜਿਹੜੇ ਇੰਟਰਨੈਸ਼ਨਲ ਜਿਹੜੇ ਦੂਸਰੇ ਦੇਸ਼ਾਂ ਦੇ ਲੀਡਰ ਆਉਂਦੇ ਆ, ਤੇ ਉਹਨਾਂ ਨਾਲ ਫਿਰ ਕੀ ਗੱਲਬਾਤ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ।
0: ਸੁਧਰ, ਇੱਕ ਹੋਰ ਖਬਰ ਤੁਸੀਂ ਜਿਹੜੀ ਸਾਂਝੀ ਕੀਤੀ ਕਿ ਯੂਪੀ ਦੇ ਜਿਹੜੇ ਸਪੀਕਰ ਨੇ ਨੈਸ਼ਨਲ ਐਂਥਮ ਦੇ ਦਰਮਿਆਨ ਹੀ ਉਹ ਸਟੇਜ ਤੋਂ ਉਤਰ ਗਏ, ਇਹਦਾ ਮਤਲਬ ਕਿ ਜਿਹੜਾ ਵੱਡੇ ਵੱਡੇ ਜਿਹੜੇ ਆਰਟੀਕਲ ਦਿੱਤੇ ਜਾਂਦੇ ਨੇ, ਖਬਰਾਂ ਬਿਆਨ ਦਿੱਤੇ ਜਾਂਦੇ ਨੇ, ਸੋ ਉਹਦੀ ਅਹਿਮੀਅਤ ਸੁਝਾਈ ਜਾਂਦੀ ਆ, ਫਿਰ ਬਦਲ ਕੀਤੇ ਜਾਂਦੇ ਨੇ, ਈਵਨ ਫਿਲਮਾਂ ਤੋਂ ਪਹਿਲਾਂ ਤੱਕ ਵੀ ਆਪਾਂ ਵੇਖਿਆ ਵੀ ਰੂਲ ਬਣ ਗਿਆ ਕਿ ਤੁਸੀਂ ਰਾਸ਼ਟਰਗਾਨ ਜਿਹੜਾ ਉਹ ਕਰਨਾ, ਸੋ ਇੰਨਾ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਂਦਾ, ਅਤੇ ਦੂਸਰੇ ਪਾਸੇ ਜੇ ਵੇਖੀਏ ਤਾਂ ਫਿਰ ਉਹ ਸਿਰਫ ਬਿਆਨਾਂ ਤੱਕ ਫਿਰ ਸੀਮਿਤ ਹੋਇਆ, ਆਪ ਉਹਨਾਂ ਚੀਜ਼ਾਂ ਦੇ ਉੱਤੇ ਇਹ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਨੇ ਉਹ ਤਾਂ ਖਰੇ ਉਤਰੇ ਨਹੀਂ।
1: ਨਹੀਂ, ਅਸਲ ਦੇ ਵਿੱਚ ਇਹ ਮਸਲਾ ਏਦਾਂ ਨਹੀਂ ਜੀ, ਇਹਨੂੰ ਇਹ ਨਹੀਂ ਕਿ ਵੈਸੇ ਹੋ ਗਿਆ ਕੋਈ ਗੱਲ ਜਾਂ ਉਦਾਂ ਹੀ ਹੋ ਗਈ, ਗੱਲ ਇਹ ਹੋ ਗਈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸਾਡੀ ਨੈਸ਼ਨਲ ਐਂਥਮ ਹੈ ਤੇ ਜਿਹੜੀ ਰਵਿੰਦਰਨਾਥ ਟੈਗੋਰ ਦੀ ਰਚਨਾ ਹੈ ਤੇ ਜਨ ਗਨ ਮਨ, ਤੇ ਉਹਦੇ ਮੁਕਾਬਲੇ ਜਦੋਂ ਹੁਣ ਵੰਦੇ ਮਾਤਰਮ ਨੂੰ ਇਸ ਤਰੀਕੇ ਨਾਲ ਉਛਾਲਿਆ ਜਾ ਰਿਹਾ, ਉਸ ਤੋਂ ਉੱਪਰ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਕਾਰਨ ਉਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਨਾ ਕੁ ਜਨਰਲਾਈਜ਼ ਕਰ ਦਿੱਤਾ ਜਾਵੇ ਗੱਲ ਨੂੰ ਕਿ ਨੈਸ਼ਨਲ ਐਂਥਮ ਦੀ ਕੋਈ ਬਹੁਤੀ ਅਹਿਮੀਅਤ ਨਹੀਂ। ਜਿਹੜਾ ਨੈਸ਼ਨਲ ਸੌਂਗ ਹੈ ਵੰਦੇ ਮਾਤਰਮ, ਉਹਦੀ ਜ਼ਿਆਦਾ ਜਿਹੜੀ ਹੈ ਉਹ ਅਹਿਮੀਅਤ ਹੈ। ਤੇ ਇਹਦੇ ਪਿੱਛੇ ਜਿਹੜੀ ਗੱਲ ਅਸਲ ਦੇ ਵਿੱਚ ਤਾਂ ਜਿਹੜੀ ਇਹ ਹੈ, ਤੇ ਪਰ ਇਹ ਨਹੀਂ ਹੋ ਸਕਦਾ ਜਿਵੇਂ ਕਿਹਾ ਜਾ ਰਿਹਾ ਜੀ ਨਹੀਂ ਇਹੋ ਜਿਹੀ ਨਹੀਂ ਗੱਲ ਸੀ, ਕੋਈ ਏਦਾਂ ਸੀ, ਇਹ ਐਵੇਂ ਵਾਇਰਲ ਹੋ ਗਈ, ਤੇ ਜਾਂ ਇਹ ਕਿ ਪਤਾ ਨਾ ਹੋਵੇ। ਦੇਖੋ ਜਿਹੜਾ ਇੱਕ ਇਹ ਜਿਹੜੇ ਮਿਸਟਰ ਸਤੀਸ਼ ਮਾਨਾ ਜਿਹੜੇ ਸਪੀਕਰ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ, ਸਭ ਤੋਂ ਜ਼ਿਆਦਾ ਸੀਟਾਂ ਵਾਲਾ ਹਾਊਸ ਹੈ ਇਹ ਦੇਸ਼ ਦੇ ਵਿੱਚ ਜਿਹੜੀਆਂ ਅਸੈਂਬਲੀਜ਼ ਨੇ। ਤੇ ਇਹ ਵੀ ਨਹੀਂ ਕਿ ਉਹ ਅਨਪੜ੍ਹ ਨੇ ਜਾਂ ਹੋਰ ਪੜ੍ਹੇ ਲਿਖੇ ਨੇ, ਵੈਲ ਰੈਡ ਜਿਹੜੇ ਹੈਗੇ ਆ ਬੰਦੇ ਨੇ, ਵਿਅਕਤੀ ਨੇ। ਤੇ ਇਹ ਗੱਲ ਕਲੀਅਰ ਹੈ ਕਿ ਉਹਨਾਂ ਨੇ ਇਹਨੂੰ ਇਗਨੋਰ ਜਿਹੜਾ ਹੈ ਕਰਨ ਦੀ ਉਹ ਕੋਸ਼ਿਸ਼ ਕੀਤੀ ਹੈ ਕਿ ਇਹਦੀ ਕੋਈ ਜਿਹੜੀ ਹੈ ਅਹਿਮੀਅਤ ਨਹੀਂ ਹੈ ਰਹੀ ਹੁਣ, ਕਿਉਂਕਿ ਹੁਣ ਬੰਦੇ ਮਾਤਰਮ ਸਾਡੇ ਕੋਲ ਆ ਗਿਆ। ਬਿਆਨਾਂ ਚ ਭਾਵੇਂ ਉਹ ਨਾ ਕਹਿਣ ਜਾਂ ਕਿਸੇ ਤਰੀਕੇ ਦੇ ਨਾਲ ਇਹ ਕਹਿਣ, ਤੇ ਇਹ ਜ਼ਰੂਰ ਹੈ ਕਿ ਉਹ ਇੱਕ ਸ਼ੁਰੂਆਤ ਕਰ ਰਹੇ ਨੇ। ਇਹ ਨੀ ਗਾ ਕਿ ਇਦੂ ਬਾਅਦ ਇਹ ਗੱਲ ਖਤਮ ਹੋ ਜਾਏਗੀ, ਫਿਰ ਹੋਰ ਅੱਗੇ ਵੀ ਚੱਲੇਗੀ ਇਹ ਗੱਲ। ਤੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹੁਣ ਤਾਂ ਇਹ ਵੀ ਹੋ ਗਿਆ ਸੀ ਵੀ ਇੱਕ ਵਾਰੀ ਕਿ ਦੇਖੋ ਨੈਸ਼ਨਲ ਐਂਥਮ ਸਾਡੀ ਪਿੱਛੇ ਹੁੰਦੀ ਜਾ ਰਹੀ ਹੈ, ਤੇ ਇਸ ਕਰਕੇ ਕੋਈ ਪ੍ਰੋਗਰਾਮ ਹੁੰਦੇ ਨੇ। ਚਲੋ ਖੈਰ ਜਿਹੜੇ ਨੈਸ਼ਨਲ ਪ੍ਰੋਗਰਾਮ ਨੇ ਜਾਂ ਸਰਕਾਰੀ ਪ੍ਰੋਗਰਾਮ ਨੇ ਉਹਨਾਂ ਤਾਂ ਨੈਸ਼ਨਲ ਐਂਥਮ ਹੁੰਦੀ ਹੋਈ ਹੈ, ਪਹਿਲਾਂ ਹੁੰਦੀ ਹੈ, ਬਾਅਦ ਦੇ ਵਿੱਚ ਸਮਾਪਤੀ ਵੇਲੇ ਹੁੰਦੀ ਹੈ, ਤੇ ਉਹ ਕੁਛ ਵੀ ਨਹੀਂ, ਜਿਹੜੀ ਉਹ ਜਿਹੜੀ ਟਿਊਨ ਹੈ ਉਹ ਸਾਰੀ 1 ਮਿੰਟ ਤੋਂ ਵੀ ਘੱਟ ਸਮੇਂ ਦੀ ਹੈ, ਸਾਰੀ 52 ਸੈਕਿੰਡ ਦੀ ਜਿਹੜੀ ਹੈ, ਜਿਹੜੀ ਅਪਰੂਵਡ ਹੈ ਬਕਾਇਦਾ। ਤੇ ਉਹਦੇ ਤੇ ਕੋਈ ਬਹੁਤਾ ਖੜਨ ਦੇ ਟਾਈਮ ਵੀ ਨਹੀਂ ਲੱਗਦਾ, ਉਹ ਤਾਂ ਵੀ ਇਸ ਕਰਕੇ ਹੈ ਕਿ ਉਨੀ ਉਹ ਰੱਖੀ ਗਈ। ਹਾਲਾਂਕਿ ਜਿਹੜਾ ਉਹ ਜਨਗਨ ਨਾਲ ਵਾਲਾ ਜਿਹੜਾ ਸੌਂਗ ਹੈ ਜਾਂ ਜਿਹੜੀ ਉਹ ਪੋਇਮ ਹੈ ਜਿਹੜੀ ਜਿੱਥੋਂ ਨੈਸ਼ਨਲ ਐਂਥਮ ਅਸੀਂ ਬਣਾਈ ਹੈ ਰਵਿੰਦਰ ਨਾਥ ਟੈਗੋਰ ਦੀ, ਉਹ ਤਾਂ ਬਹੁਤ ਲੰਬੀ ਹੈ, ਤੇ ਉਹਦਾ ਜਿਹੜਾ ਹੈਗਾ ਇਹ ਸਿਰਫ ਤੇ ਸਿਰਫ ਇਹ ਪਹਿਲਾ ਸਟੈਂਜਾ ਜਿਹੜਾ ਹੈਗਾ ਉਹ ਹੀ ਜਿਹੜਾ ਉਹ ਗਾਇਆ ਜਾਂਦਾ ਹੈ, ਤੇ ਉਸੇ ਦੀ ਜਿਹੜੀ ਟਿਊਨ ਹੈ ਉਹ ਅਪਰੂਵਡ ਹੈ, ਤੇ ਉਹ ਬਕਾਇਦਾ ਉਹਦਾ ਟਾਈਮ ਵੀ ਅਪਰੂਵਡ ਹੈ, ਉਹ ਤਾਂ ਬਕਾਇਦਾ ਲਿਖਿਆ ਹੋਇਆ ਸਾਡੇ ਐਕਟ ਦੇ ਵਿੱਚ ਲਿਖਿਆ ਸਾਰਾ ਕੁਛ ਹੈ। ਤੇ ਹੁਣ ਜੇ ਉਹਨਾਂ ਕੁ ਸਮਾਂ ਵੀ ਇਹ ਨਹੀਂ ਕਿ ਉਹਨਾਂ ਨੂੰ ਕੋਈ ਉਹ ਕਾਹਲੀ ਸੀ ਜਾਂ ਉਹਨਾਂ ਨੂੰ ਇਹ ਹੈ ਕਿ, ਕਿਉਂਕਿ 1 ਮਿੰਟ ਨਾਲ ਤਾਂ ਨਾ ਕਾਹਲੀ ਹੁੰਦੀ ਹੈ ਨਾ ਬੰਦਾ ਲੇਟ ਹੁੰਦਾ, ਤੇ ਉਹ ਇਹ ਹੈ ਕਿ ਉਹ ਇਹ ਜਾਣਦੇ ਇਹ ਇਹ ਜਾਣ ਬੁੱਝ ਕੇ ਕਿ ਇਹਨੂੰ ਇਹ ਕੋਸ਼ਿਸ਼ ਕੀਤੀ ਜਾਵੇ ਕਿ ਇਹਨੂੰ ਇਗਨੋਰ ਕਰੀਏ, ਇਹਨੂੰ ਲਾਂਭੇ ਕਰੀਏ, ਤੇ ਤਾਂ ਕਿ ਜਿਹੜਾ ਹੈਗਾ ਬੰਦੇ ਮਾਤਰਮ ਨੂੰ ਅੱਗੇ ਲੈ ਕੇ ਆਈਏ। ਉਹ ਅਸਲੀ ਗੱਲ ਉਧਰ ਨੂੰ ਤੋਰਨਾ ਜਿਹੜੀ ਉਹ ਚਾਹੁੰਦੇ ਆ, ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਇਹ ਕਿਹਾ ਗਿਆ ਕਿ ਇਹ ਸਜ਼ਾ ਯੋਗ ਹੈ, ਕੋਈ ਅਪਮਾਨ ਨਹੀਂ ਕਰ ਸਕਦਾ, ਬੰਦੇ ਮਾਤਰਮ ਪੂਰਾ ਹੀ ਗਾਉਣਾ ਪਊਗਾ। ਤੇ ਉਧਰੋਂ ਕਾਂਗਰਸ ਇਸ ਗੱਲ ਤੋਂ ਹੈ ਕਿ ਜਿੰਨਾ ਪਹਿਲਾਂ ਜਿਹੜਾ ਹੈਗਾ ਸੰਵਿਧਾਨਕ ਤੌਰ ਤੇ ਜਾਂ ਐਕਟ ਦੇ ਵਿੱਚ ਕਿਹਾ ਗਿਆ ਕਿ ਇਹਦੇ 2 ਸਟੈਂਜੇ ਜਿਹੜੇ ਹੈਗੇ ਉਹ ਗਾਏ ਜਾਂਦੇ ਸੀ, ਪਹਿਲਾਂ ਵੀ 2 ਸਟੈਂਜੇ ਗਾਏ ਜਾਂਦੇ ਸੀ ਵੀ ਅਸੀਂ ਉਨੇ ਗਾਵਾਂਗੇ, ਇਸ ਇਸ਼ੂ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਕਸਮਕਸ ਚੱਲ ਰਹੀ ਹੈ। ਹੁਣ ਉਹਦੇ ਦੌਰਾਨ ਜਿਹੜੀ ਸਾਰਾ ਕੁਛ ਇਹ ਹੋ ਗਿਆ, ਤੇ ਹੁਣ ਜਿਹੜਾ ਇਹ ਸਾਰਾ ਕੁਛ ਜੋ ਉਹ ਚੱਲ ਰਿਹਾ ਹੈਗਾ ਤੇ ਉਹ ਇਹਦੇ ਤੇ ਹੁਣ ਰਿਐਕਸ਼ਨ ਆਉਣਗੇ, ਕਿਉਂਕਿ ਖੈਰ ਕਾਂਗਰਸ ਨੇ ਹੋਰ ਪਾਰਟੀਆਂ ਨੇ ਜਿਹੜੀ ਹੈ ਇਹ ਗੱਲ ਜਿਹੜੀ ਹੈ ਉਹ ਚੱਕੀ ਹੈ। ਤੇ ਹੁਣ ਇੱਕ ਇਹ ਵੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਦੇ ਲੀਡਰਾਂ ਵੱਲੋਂ ਕਹਿ ਲਓ ਜਾਂ ਹੁਣ ਸੱਤਾ ਦੇ ਵਿੱਚ ਨੇ ਉਹਨਾਂ ਕਹਿ ਲਓ, ਤੇ ਉਹ ਇਸ ਤਰੀਕੇ ਦੇ ਨਾਲ ਕਿ ਇੱਕ ਤਰੀਕੇ ਦਾ ਜਾਣ ਬੁੱਝ ਕੇ ਜਿਹੜਾ ਸੀਗਾ ਉਹਨੂੰ ਡੀਗ੍ਰੇਡ ਕੀਤਾ ਜਾਵੇ, ਜਿਹੜਾ ਉਹਦਾ ਅਪਮਾਨ ਕੀਤਾ ਜਾਵੇ, ਤੇ ਇਸ ਤਰੀਕੇ ਦੀ ਜਿਹੜੀ ਸੀ ਇਹ ਹੈ। ਤੇ ਉਧਰ ਜੋ ਸਾਰੀ ਗੱਲ ਇਹਦੀ ਹੈ ਤੇ ਉਹਦੇ ਨਾਲ ਸਾਰੀ ਜੋੜੀ ਜਾ ਰਹੀ ਹੈ ਜਿਹੜੀ ਹੈ ਬੰਦੇ ਮਾਤਰਮ ਦੀ ਜਿਹੜੀ ਗੱਲ ਦੇ ਨਾਲ। ਹੁਣ ਖੈਰ ਕਾਂਗਰਸ ਨੇ ਇਸ ਗੱਲ ਨੂੰ ਚੁੱਕਿਆ ਜਾਂ ਇਸ ਗੱਲ ਨੂੰ ਉਠਾਇਆ, ਇੱਕ ਕਾਰਨ ਇਹਦਾ ਇਹ ਵੀ ਹੈ ਜਿਹੜਾ ਰਣਜੋਤ ਜੀ ਕਿ ਬੀਜੇਪੀ ਨੂੰ ਇਹ ਲੱਗਦਾ ਕਿਉਂਕਿ ਜਿਹੜਾ ਬੰਦੇ ਮਾਤਰਮ ਜਿਹੜਾ ਗੀਤ ਹੈਗਾ ਤੇ ਉਹ ਬੈਂਕਮ ਚੰਦਰ ਚੈਟਰਜੀ ਦੇ ਉਸ ਨਾਵਲ ਚੋਂ ਲਿਆ ਗਿਆ, ਜਿਹੜਾ ਨਾਵਲ ਉਸ ਵੇਲੇ ਲਿਖਿਆ ਗਿਆ ਜਦੋਂ ਇੱਥੇ ਅੰਗਰੇਜ਼ਾਂ ਦਾ ਜਿਹੜਾ ਸੀਗਾ ਉਹ ਰਾਜ ਸੀ। ਤੇ ਨਾਲ ਹੀ ਗੱਲ ਇਹ ਸੀ ਕਿ ਉਹਦਾ ਜਿਹੜਾ ਜ਼ਿਆਦਾ ਥ੍ਰਸਟ ਹੈ ਉਸ ਨਾਵਲ ਦਾ ਉਹ ਮੁਸਲਿਮ ਕਮਿਊਨਿਟੀ ਦਾ ਜਿਹੜਾ ਹੈਗਾ ਖਿਲਾਫ ਹੈ ਇਸ ਤਰੀਕੇ ਦਾ, ਤੇ ਉਹ ਉਸ ਪੱਖੋਂ ਵੀ ਜਿਹੜਾ ਹੈਗਾ ਉਹ ਸੂਟ ਕਰਦਾ। ਬਾਕੀ ਇਹ ਕਿ ਹੁਣ ਤੱਕ ਪਾਰਲੀਮੈਂਟ ਦੇ ਵਿੱਚ ਵੀ ਹਾਲਾਂਕਿ ਉਦੋਂ ਪਾਰਲੀਮੈਂਟ ਦੇ ਵਿੱਚ ਜਿਹੜੀ ਸੀਗੀ ਇਹਦੀ ਸਰਕਾਰ ਸੀ ਉਦੋਂ, ਜਿਹੜੀ ਰਲੀ ਮਿਲੀ ਸਰਕਾਰ ਸੀ, ਤੇ ਉਦੋਂ ਪਾਰਲੀਮੈਂਟ ਦੇ ਵਿੱਚ ਵੀ ਬਕਾਇਦਾ ਉਹਦਾ ਜਿਹੜਾ ਹੈਗਾ ਗਾਇਨ ਕਰਵਾਇਆ ਗਿਆ, ਰਹਿਮਾਨ ਨੇ ਉਹਦਾ ਮਿਊਜ਼ਿਕ ਤਿਆਰ ਕੀਤਾ ਬੰਦੇ ਮਾਤਰਮ ਦਾ। ਤੇ ਇਹ ਨਹੀਂ ਕਿ ਕੋਈ ਡਿਸਰਿਸਪੈਕਟ ਸੀ ਉਹਦੇ ਪ੍ਰਤੀ ਸ਼ੁਰੂ ਤੋਂ ਹੀ, ਤੇ ਇੱਥੋਂ ਤੱਕ ਜਿਹੜੇ ਸਾਡੇ ਗਦਰੀ ਸੀਗੇ, ਗਦਰੀ ਬਾਬੇ ਜਿਹੜਾ ਉਹ ਪੇਪਰ ਕੱਢਦੇ ਸੀ ਉਹਦੇ ਉੱਪਰ ਬੰਦੇ ਮਾਤਰਮ ਲਿਖਿਆ ਹੁੰਦਾ ਸੀਗਾ। ਤੇ ਬਾਕੀ ਇਹ ਸੀਗਾ ਕਿ ਕੁਛ ਕਮਿਊਨਿਟੀ ਨੇ ਫਿਰ ਇਹ ਕਿਹਾ, ਕਿਉਂਕਿ ਜਿਹੜਾ ਉਹਦਾ ਉਹ ਬੰਗਾਲੀ ਗੀਤ ਹੈ ਤੇ ਉਹਦਾ ਜਿਹੜਾ ਅਰਥ ਇਹ ਬਣਦਾ ਹੈ ਕਿ ਅਸੀਂ ਜਿਹੜੀ ਭਾਰਤ ਮਾਤਾ ਉਹਨੂੰ ਵੰਦਨਾ ਕਰਦੇ ਹਾਂ, ਤੇ ਕੁਛ ਕਮਿਊਨਿਟੀ ਨੇ ਇਹ ਕਿਹਾ ਕਿ ਅਸੀਂ ਇਸ 'ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਜਿਹੜਾ ਹੈਗਾ ਸਿਰਫ ਇੱਕ ਜਿਹੜਾ ਹੈਗਾ ਅੱਲਾਹ ਤਾਲਾ ਨੂੰ ਜਾਂ ਇੱਕੋ ਹੀ ਜਿਹੜਾ ਗੋਡ ਨੂੰ ਮੰਨਦੇ ਹਾਂ ਅਸੀਂ, ਇਹ ਸਾਡੇ ਲਈ ਜਿਹੜੀ ਇਹ ਗੱਲ ਸਾਡੇ ਧਰਮ ਨੂੰ ਸੂਟ ਨਹੀਂ ਕਰਦੀ। ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਅਸੀਂ ਨਹੀਂ ਇਹ ਗਾ ਸਕਦੇ, ਜਿੱਥੇ ਕੋਈ ਨਾ ਕੋਈ ਇਦਾਂ ਦੀ ਗੱਲ ਸੀ। ਤੇ ਪਰ ਅਦਰਵਾਈਜ਼ ਇਹ ਸੀ ਕਿ ਰਿਸਪੈਕਟ ਰਹੀ। ਤੇ ਪਰ ਹੁਣ ਜਿਹੜਾ ਇਹ ਸਾਰਾ ਕੁਛ ਕਰਕੇ ਤੇ ਫਿਰ ਉਹਨੂੰ ਨੈਸ਼ਨਲ ਐਂਥਮ ਦੇ ਇੱਕ ਬਰਾਬਰ ਖੜਾ ਕਰਕੇ ਉਹਦਾ ਸ਼ਰੀਕ ਬਣਾ ਕੇ ਜਿਸ ਤਰੀਕੇ ਨਾਲ ਬੀਜੇਪੀ ਪੇਸ਼ ਕਰ ਰਹੀ ਹੈ, ਇਹ ਸਾਰੀ ਗੱਲ ਜਿਹੜੀ ਆ ਉੱਥੋਂ ਜਿਹੜੀ ਆ ਉਹ ਨਿਕਲੀ ਹੋਈ ਹੈ। ਤੇ ਜਦੋਂ ਉਹ ਜਿਹੜਾ ਹੈਗਾ ਜਨ ਗਣ ਮਨ ਸ਼ੁਰੂ ਹੋਇਆ ਉਹ ਉੱਥੋਂ ਉਤਰ ਕੇ ਆ ਗਏ ਸਟੇਜ ਤੋਂ, ਤੇ ਉਦੋਂ ਬਾਅਦ ਜਿਹੜੇ ਸੀਗੇ ਉਹਨਾਂ ਦੇ ਸ਼ਰਧਾਲੂ ਸੀ ਉੱਥੇ ਉਹਨਾਂ ਦੇ ਗੋਡੀ ਗੁੱਡੀ ਹੱਥ ਲਾਉਣ ਲੱਗ ਗਏ, ਉਦੋਂ ਬਾਅਦ ਕਾਰ 'ਚ ਬੈਠ ਕੇ ਜਿਹੜਾ ਉਹ ਚਲੇ ਗਏ। ਤੇ ਫਿਰ ਇਹਦਾ ਇੱਕ ਜਿਹੜਾ ਪ੍ਰਭਾਵ ਜਾਂਦਾ ਤੇ ਉਹ ਇਹ ਜਾਂਦਾ ਕਿ ਜਿਹੜੇ ਨੈਸ਼ਨਲ ਸਿੰਬਲ ਨੇ ਜਾਂ ਸਾਡੇ ਨੈਸ਼ਨਲ ਐਂਥਮ ਨੇ ਤੇ ਸਾਡੇ ਜਿਹੜੇ ਹੋਏ ਐਡੇ ਵੱਡੇ ਜਿਹੜੇ ਚੁਣੇ ਹੋਏ ਲੀਡਰ ਉਹਦਾ ਕਿੰਨਾ ਕੁ ਸਤਿਕਾਰ ਕਰਦੇ ਆ।
0: ਜੀ ਬਿਲਕੁਲ, ਅੱਗੇ ਹੁਣ ਵੇਖਣ ਵਾਲੀ ਚੀਜ਼ ਇਹ ਰਹੂਗੀ ਵੀ ਅੱਗੇ ਕਿਹੜੇ ਤਰੀਕੇ ਦੇ ਨਾਲ ਅਤੇ ਕਿੱਦਾਂ ਇਹਨੂੰ ਵਧਾਇਆ ਜਾਂਦਾ ਜਾਂ ਕਿਹੜੇ ਤਰੀਕੇ ਦਾ ਹੁਣ ਬਾਕੀਆਂ ਦੇ ਵੱਲੋਂ ਵਿਰੋਧ ਜਾਂ ਰੋਸ ਪ੍ਰਗਟ ਕੀਤਾ ਜਾਂਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
3: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
2: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
4: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।

0: ਰੇਡੀਓ ਹਾਂਜੀ 1674 ਦੋਸਤੋ ਸਮਾਂ ਹੋ ਚੁੱਕਾ ਗੱਲਬਾਤ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਕਰੀਏ ਆਪਣੇ ਵਾਤਾਵਰਨ ਦੇ ਬਾਰੇ ਇਸ ਕੁਦਰਤ ਦੇ ਬਾਰੇ ਕੁਛ ਜਾਣੀਏ ਕੀ ਆਪਾਂ ਕਰ ਸਕਦੇ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਜ਼ਰੂਰੀ ਨੇ ਸੋ ਸਾਨੂੰ ਹਮੇਸ਼ਾ ਹਰ ਹਫ਼ਤੇ ਆ ਕੇ ਅਤੇ ਸਾਡੇ ਨਾਲ ਇਹ ਸਾਂਝ ਪਾਉਂਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਜਾਣਕਾਰੀ ਦਿੰਦੇ ਨੇ ਉਹ ਫਿਰ ਇੱਕ ਵਾਰੀ ਫਿਰ ਤੋਂ ਲਾਹਾ ਲੈਂਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਆਉਂ ਰਹੇ ਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਭਾਈ ਜੀ ਸਤਿ ਸ਼੍ਰੀ ਅਕਾਲ ਅਤੇ ਤੁਹਾਡੇ ਸੁਣਨ ਵਾਲਿਆਂ ਨੂੰ ਤੁਹਾਡੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ
0: ਜੀ ਸਤਿ ਸ਼੍ਰੀ ਅਕਾਲ ਭਾਈ ਕੀ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਕਿਵੇਂ ਦਾ ਮੌਸਮ
1: ਮੌਸਮ ਸਾਡੇ ਜੀ ਬੜਾ ਕਦੀ ਉੱਪਰ ਕਦੀ ਥੱਲੇ ਵਾਲੀ ਗੱਲ ਆ ਪਹਿਲਾਂ ਪਿਛਲੇ ਹਫ਼ਤੇ ਗਰਮੀ ਬਹੁਤ ਪਈ ਤੇ ਇਸ ਹਫ਼ਤੇ ਕਾਫੀ ਠੰਡ ਹੋਈ ਹੋਈ ਆ ਆਲਮੋਸਟ ਡੇਲੀ ਮੀਂਹ ਪੈ ਜਾਂਦਾ ਤੇ ਇਹ ਜਿਵੇਂ ਪੰਜਾਬ ਚ ਮੈਂ ਕੱਲ ਗੱਲ ਕਰ ਰਿਹਾ ਸੀ ਕਿਸੇ ਨੇ ਇਸ ਵਾਰੀ ਉੱਥੇ ਮੌਨਸੂਨ ਤਾਂ ਆਈ ਨਹੀਂ ਹੈ ਕਿਤੇ ਇੱਕਾ ਦੁੱਕਾ ਛਿੱਟ ਪੈ ਗਿਆ ਮੀਂਹ ਤੇ ਇਵੇਂ ਸਾਡੇ ਇੱਥੇ ਚੱਲ ਰਿਹਾ ਤੇ ਇਸ ਵਾਰੀ ਓਦਾਂ ਗਰਮੀ ਦੀ ਰੁੱਤ ਪਹਿਲਾਂ ਲੇਟ ਆਈ ਤੇ ਹੁਣ ਜਦੋਂ ਆਈ ਵੀ ਆ ਤੇ ਉਹ ਮਤਲਬ ਹੋਰ ਗਰਸ ਉਂਗੜ ਗਈ ਤੇ ਈਵਨ ਲੋਕਾਂ ਨੇ ਜਿਹੜੀ ਸਬਜ਼ੀਆਂ ਲਾਈਆਂ ਨੇ ਜਿਵੇਂ ਕਰੇਲੇ ਵਗੈਰਾ ਭਿੰਡੀਆਂ ਉਹਨਾਂ ਨੂੰ ਗਰਮੀ ਚਾਹੀਦੀ ਹੈ ਉਹ ਬਿਲਕੁਲ ਨਹੀਂ ਹੋ ਰਹੀਆਂ
0: ਸੋ ਕਾਫੀ ਸਮੱਸਿਆ ਵੇਖੋ ਚਾਰ ਚੁਫੇਰੇ ਆਪਾਂ ਕਹਿ ਲਈਏ ਖੇਤੀਬਾੜੀ ਨੂੰ ਲੈ ਕੇ ਸਾਡੇ ਖਾਣ ਪੀਣ ਨੂੰ ਲੈ ਕੇ ਆ ਰਹੀ ਆ ਹੁਣ ਹੌਲੀ ਹੌਲੀ ਇੱਦਾਂ ਲੱਗਦਾ ਵੀ ਜਿਵੇਂ ਉਹ ਜਿਹੜੀਆਂ ਤਰਪਾਲਾਂ ਜੀਆਂ ਪਾ ਕੇ ਜਾਂ ਫਿਰ ਗ੍ਰੀਨ ਹਾਊਸ ਬਣਾ ਬਣਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਆ ਉਹੋ ਹੀ ਫਿਰ ਗਾਂ ਚੱਲਣ ਵਾਲੀ ਆ ਨਹੀਂ ਤੇ ਫਿਰ ਮੌਸਮ ਦੇ ਵਿੱਚ ਕਦੀ ਬਹੁਤ ਜ਼ਿਆਦਾ ਠੰਡ ਤੇ ਕਦੀ ਗਰਮੀ
1: ਹਾਂਜੀ ਬਿਲਕੁਲ ਪਰ ਅਸੀਂ ਜਿਹੜੀਆਂ ਉਹ ਗ੍ਰੀਨ ਹਾਊਸ ਹੁੰਦੇ ਆ ਉਹ ਤਾਂ ਬਹੁਤ ਘੱਟ ਚੀਜ਼ਾਂ ਉਗਾ ਸਕਦੇ ਹਾਂ ਹਾਂ ਉਹ 'ਚ ਤਾਂ ਅਸੀਂ ਜਿਹੜੀਆਂ ਪੱਤਿਆਂ ਵਾਲੀਆਂ ਚੀਜ਼ਾਂ ਨੇ ਜਿਵੇਂ ਲੈਟਸ ਹੋ ਗਈ ਕੇਲ ਹੋ ਗਈ ਥੋੜ੍ਹੇ ਬਹੁਤ ਛੇ ਟਮਾਟਰ ਉੱਗ ਜਾਂਦੇ ਹੋਣ ਸੋ ਉਹ ਬੜਾ ਲਿਮਿਟਿਡ ਹੈ ਅਤੇ ਸਾਨੂੰ ਸੂਰਜ ਤਾਂ ਚਾਹੀਦਾ ਚਾਹੀਦਾ ਅਤੇ ਉਹਦੇ ਫਸਲਾਂ ਦੇ ਲੋੜ ਮੁਤਾਬਕ ਸਾਨੂੰ ਮੌਸਮ ਵੀ ਚਾਹੀਦੇ ਨੇ ਅਤੇ ਜੇ ਸਾਡੇ ਮੌਸਮਾਂ 'ਤੇ ਗੜਬੜ ਹੋਏਗੀ ਤਾਂ ਫਿਰ ਤਾਂ ਸਾਡੀਆਂ ਜਿਹੜਾ ਸਾਡਾ ਖਾਣ ਦੀ ਪ੍ਰਣਾਲੀ ਆ ਪੂਰੀ ਫੂਡ ਚੇਨ ਹੈ ਉਹ 'ਚ ਤਾਂ ਗੜਬੜ ਹੋ ਜਾਏਗੀ ਨਾ
0: ਜੀ ਬਿਲਕੁਲ ਇਹ ਸਮੱਸਿਆ ਤਾਂ ਵੇਖੋ ਚੱਲ ਰਹੀ ਆ ਤਗੜੀ ਅਤੇ ਇੱਕ ਹੋਰ ਇਸ ਟਾਈਮ ਦੇ ਉੱਤੇ ਜਿਹੜੀ ਸਮੱਸਿਆ ਵਰਲਡ ਵਾਈਡ ਡਿਸਕਸ ਕੀਤੀ ਜਾ ਰਹੀ ਆ ਫੈਸ਼ਨ ਦੇ ਉੱਤੇ ਗੱਲਬਾਤ ਹੋ ਰਹੀ ਆ ਫੈਸ਼ਨ ਦੇ ਉੱਤੇ ਗੱਲਬਾਤ ਹੁੰਦੀ ਆ ਅਤੇ ਲੀੜੇ ਕੱਪੜਿਆਂ ਦੇ ਉੱਤੇ ਹੁੰਦੀ ਆ ਅਤੇ ਉਸ ਤੋਂ ਬਾਅਦ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਇਹਦੀ ਜ਼ਰੂਰਤ ਕੀ ਹੈ ਅਤੇ ਇਹਦਾ ਵਾਤਾਵਰਨ ਦੇ ਉੱਤੇ ਅਸਰ ਕੀ ਆ ਅੱਜ ਦੀ ਜਿਹੜੀ ਗੱਲਬਾਤ ਹੈ ਜਿੱਦਾਂ ਤੁਸੀਂ ਦੱਸ ਰਹੇ ਸੀ ਆਪਾਂ ਥ੍ਰਿਫਟਿੰਗ ਦੇ ਉੱਤੇ ਕਰਾਂਗੇ ਹੈ ਕੀ ਆ ਥ੍ਰਿਫਟਿੰਗ
1: ਹਾਂਜੀ ਬਿਲਕੁਲ ਇਹ ਸ਼ਬਦ ਜੀ ਬਹੁਤਿਆਂ ਨੇ ਸੁਣਿਆ ਨਹੀਂ ਹੋਣਾ ਤੇ ਖਾਸ ਕਰਕੇ ਜਿੱਥੇ ਜਿਹੜੇ ਤੁਹਾਡੇ ਘਰ ਟੀਨੇਜਰ ਨਿਆਣੇ ਨੇ ਫਿਰ ਜ਼ਰੂਰ ਸੁਣਿਆ ਹੋਏਗਾ ਥ੍ਰਿਫਟਿੰਗ ਉਹ ਕਹਿੰਦੇ ਨੇ ਬਈ ਥ੍ਰਿਫਟ ਦਾ ਮਤਲਬ ਹੁੰਦਾ ਵੀ ਤੁਸੀਂ ਜਿਹੜੀ ਕੋਈ ਚੀਜ਼ ਸਸਤੀ ਲੱਭਣੀ ਹਨਾ ਮਤਲਬ ਐਕਚੁਅਲ ਮੀਨਿੰਗ ਤੇ ਆ ਤੇ ਪਰ ਉਹ ਉਸ ਚ ਜੁੜਿਆ ਹੋਇਆ ਥ੍ਰਿਫਟਿੰਗ ਵਰਡ ਅੱਜ ਕੱਲ੍ਹ ਲੋਕ ਜਿਹੜੇ ਕੱਪੜੇ ਖਰੀਦਦੇ ਨੇ ਉਹ ਨਵੇਂ ਨਹੀਂ ਖਰੀਦਦੇ ਉਹ ਜਿਹੜੇ ਕੱਪੜੇ ਜਿਹਨੂੰ ਆਪਾਂ ਸੈਕਿੰਡ ਹੈਂਡ ਕਹਿੰਦੇ ਇੰਡੀਆ 'ਚ ਜਾਂ ਪੁਰਾਣੇ ਕਹਿੰਦੇ ਆ ਉਹ ਖਰੀਦਦੇ ਨੇ ਤੇ ਇਹ ਬੜਾ ਵੱਡਾ ਟ੍ਰੈਂਡ ਹੈ ਅਸਲ 'ਚ ਤੇ ਇਨਫੈਕਟ ਜਿਹੜੇ ਫੈਸ਼ਨ ਇੰਡਸਟਰੀ ਦਾ ਸੈਗਮੈਂਟ ਜਿਹੜਾ ਕੱਪੜਿਆਂ ਦਾ ਜਿਹੜਾ ਸੈਗਮੈਂਟ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋ ਰਿਹਾ ਉਹ ਥ੍ਰਿਫਟਿੰਗ ਦਾ ਹੈਗਾ ਇੱਥੋਂ ਤੱਕ ਕਿ ਜਿਹੜੀਆਂ ਕਈ ਕੰਪਨੀਆਂ ਨੇ ਵੱਡੀਆਂ ਨੇ ਜਿਵੇਂ ਲੂਲੂ ਲੈਮਨ ਹੈ ਉਹਨਾਂ ਨੇ ਆਪਣੇ ਥ੍ਰਿਫਟ ਸਟੋਰ ਖੋਲ ਲਏ ਜਿੱਥੇ ਉਹ ਆਪਣੇ ਕਿ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਕਿਸੇ ਨੇ ਵਾਪਸ ਕੀਤੇ ਨੇ ਥੋੜੇ ਬਹੁਤ ਪਾਏ ਨੇ ਉਹਨਾਂ ਨੂੰ ਉਹ ਵੇਚਦੇ ਆ ਸੋ ਬਾਈ ਜੀ ਇਸ ਤਰ੍ਹਾਂ ਵੀ ਜਿਹੜੇ ਸਾਡੇ ਕੱਪੜੇ ਨੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਬੜਾ ਵੱਡਾ ਤੇ ਉਹਨਾਂ ਤੇ ਪਾਣੀ ਬੜਾ ਲੱਗਦਾ ਤੇ ਇਸ ਲਈ ਤਕਰੀਬਨ 10% ਦੇ ਕਰੀਬ ਜਿਹੜਾ ਦੁਨੀਆਂ ਦੇ ਕਾਰਬਨ ਮਿਸ਼ਨ ਨੇ ਉਹ ਕੱਪੜਿਆਂ ਨਾਲ ਜੁੜੇ ਹੋਏ ਨੇ ਫੈਸ਼ਨ ਇੰਡਸਟਰੀ ਨਾਲ ਜੁੜੇ ਹੋਏ ਨੇ ਸੋ ਇਸ ਲਈ ਇਹ ਬਹੁਤ ਵੱਡਾ ਤੇ ਇਹਦੇ ਵਿੱਚ ਸਾਨੂੰ ਜੇ ਅਸੀਂ ਘਟਾ ਸਕਦੇ ਹਾਂ ਉਹ ਬੜੀ ਵੱਡੀ ਗੱਲ ਹੈ ਤੇ ਇੱਕ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਨਵੇਂ ਕੱਪੜੇ ਨਾ ਖਰੀਦੋ ਤੇ ਵੈਸੇ ਇਹ ਗੱਲ ਬੜੀ ਇਹ ਗੱਲ ਹੈ ਵੀ ਸਾਡੇ ਸਾਡੀ ਕਮਿਊਨਿਟੀ 'ਚ ਜੇ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਕੱਪੜੇ ਜਿਹੜੇ ਨੇ ਜਿੱਥੇ ਨਵੇਂ ਲੈਣ ਦੀ ਬਜਾਏ ਜਿੱਥੇ ਕਿ ਪਾਏ ਹੋਏ ਨੇ ਥੋੜੇ ਬਹੁਤੇ ਉਹ ਲਿਆ ਤਾਂ ਉਹ ਬੰਦਾ ਉਹ ਨਾ ਉਹ ਕੱਚਾ ਜਿਹਾ ਮਹਿਸੂਸ ਕਰਦਾ ਕਿਉਂਕਿ ਅਸੀਂ ਇਹਨੂੰ ਜੋੜਿਆ ਹੋਇਆ ਗਰੀਬੀ ਦੇ ਨਾਲ ਵੀ ਗਰੀਬ ਲੋਕ ਨੇ ਜਿਹੜੇ ਪੁਰਾਣੇ ਕੱਪੜੇ ਨਾਲੇ ਅਸੀਂ ਥ੍ਰਿਫਟਿੰਗ ਨੂੰ ਜਿਹੜੇ ਵਰਤੇ ਹੋਏ ਕੱਪੜਿਆਂ ਨੂੰ ਜੋੜਿਆ ਵੀ ਉਹ ਫਟੇ ਹੁੰਦੇ ਨੇ ਤੇ ਗੰਦੇ ਹੁੰਦੇ ਨੇ ਹਨਾ ਔਰ ਇਹ ਬਿਲਕੁਲ ਨੀ ਸੋ ਮੇਰੇ ਖਿਆਲ ਜਿਹੜੇ ਤੁਸੀਂ ਜੇ ਥ੍ਰਿਫਟਿੰਗ ਨਹੀਂ ਕੀਤੀ ਜਾਂ ਨਹੀਂ ਕਰਦੇ ਜਾਂ ਨਹੀਂ ਸੁਣਿਆ ਤੇ ਘੱਟੋ ਘੱਟ ਇੱਕ ਕੰਮ ਕਰੋ ਵੀ ਜਿਹੜਾ ਵੀ ਤੁਹਾਡੇ ਸ਼ਹਿਰ 'ਚ ਥ੍ਰਿਫਟ ਸਟੋਰ ਹੈ ਤੇ ਹਰੇਕ ਥਾਂ ਤੇ ਵੱਖਰੇ ਵੱਖਰੇ ਨਾਂ ਹੁੰਦੇ ਨੇ ਉਹਨਾਂ ਦੇ ਤੁਸੀਂ ਥੋੜਾ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ ਤੁਸੀਂ ਇੱਕ ਵਾਰੀ ਉੱਥੇ ਫੇਰਾ ਜ਼ਰੂਰ ਪਾ ਕੇ ਆਇਓ ਉੱਥੇ ਕੱਪੜੇ ਵੇਖ ਕੇ ਜ਼ਰੂਰ ਆਇਓ। ਬਹੁਤ ਸਾਰੇ ਕੱਪੜੇ ਨੇ ਜਿਹੜੇ ਬ੍ਰਾਂਡ ਨਹੀਂ ਹੁੰਦੇ ਨੇ, ਕਿਸੇ ਨੂੰ ਕਿਸੇ ਦਾ ਗਿਫਟ ਮਿਲਿਆ ਉਹਨੂੰ ਨਹੀਂ ਪਸੰਦ ਆਇਆ ਉਹਨੇ ਚੱਕ ਕੇ ਦਿੱਤਾ, ਕਿਸੇ ਨੂੰ ਉਹਦਾ ਸਾਈਜ਼ ਨਹੀਂ ਨਾਪ ਆਇਆ, ਕਿਸੇ ਦੇ ਕੋਲ ਗਲਤੀ ਨਾਲ ਖਰੀਦਿਆ ਗਿਆ ਕਿਸੇ ਦੇ ਨਾਲ, ਉਹ ਇਸ ਤਰ੍ਹਾਂ ਦੇ ਬਣੇ ਤੇ ਪਾਏ ਵੀ ਹੁੰਦੇ ਨੇ ਪਰ ਬੜੇ ਜੈਂਟਲੀ ਪਾਏ ਹੁੰਦੇ ਨੇ, ਜਿਹੜੇ ਇਹ ਨਹੀਂ ਕੋਈ ਫਟੇ ਹੋਏ ਨੇ ਲੀਰਾਂ ਹੋਏ ਨੇ, ਨੈਚੁਰਲੀ ਉਹ ਆਪਾਂ ਨਹੀਂ ਕੋਈ ਵੀ ਨਹੀਂ ਪਾਏਗਾ ਜਿਹੜੇ ਫਟੇ ਹੋਏ ਨੇ, ਤੇ ਜਿਹੜਾ ਉਹਦਾ ਇਹ ਪੂਰਾ ਉਹਦਾ ਪੱਕ ਹੈ ਵੀ ਉਹ ਪਾਏ ਹੋਏ ਨੇ, ਤੇ ਜਿਹਦੇ ਤੋਂ ਲੋਕਾਂ ਨੂੰ ਕਚਿਆਣ ਆਉਂਦੀ ਹੈ ਵੀ ਮੈਂ ਕਿਉਂ ਪਾਵਾਂ, ਉਹ ਪਤਾ ਨੀ ਬੰਦਾ ਕੌਣ ਹੋਏਗਾ, ਤੇ ਉਹਨਾਂ ਨੂੰ ਬੜਾ ਸੌਖਾ ਮੇਰਾ ਸਵਾਲ ਹੈ ਬਈ ਤੁਸੀਂ ਜੇ ਕਦੇ ਕਿਸੇ ਹੋਟਲ ਚ ਜਾ ਕੇ ਰਹੇ ਹੋ, ਹਰੇਕ ਬੰਦਾ ਰਹਿੰਦਾ, ਤੇ ਜੇ ਹੋਟਲ ਦੇ ਬੈਡ ਚ ਜਾ ਕੇ ਤੁਸੀਂ ਸੌਂਦੇ ਹੋ, ਜਿਹੜਾ ਸਰਾਣੇ ਦਾ ਲਿਹਾਫ ਹੈ, ਜਿਹੜੀ ਤੁਹਾਡੀ ਰਜਾਈ ਦਾ ਲਿਹਾਫ ਹੈ, ਜਿਹੜੀ ਉੱਤੇ ਚਾਦਰ ਵਿਛੀ ਹੈ, ਜਿਹੜੀ ਚਾਦਰ ਉੱਤੇ ਲੈਂਦੇ ਹੋ, ਤੁਸੀਂ ਕੀ ਸੋਚਦੇ ਹੋ ਤੁਹਾਡੇ ਲਈ ਹਰ ਵਾਰੀ ਨਵੀਂ ਖਰੀਦੀ ਜਾਂਦੀ ਹੈ? ਉਹਦੇ ਚ ਹਜ਼ਾਰਾਂ ਬੰਦੇ ਆ ਕੇ ਸੌ ਚੁੱਕੇ ਨੇ, ਤੇ ਜਦੋਂ ਬੰਦਾ ਸੌਂਦਾ ਪੂਰਾ ਲਿਪਟਿਆ ਹੁੰਦਾ ਚਾਦਰ ਦੇ ਵਿੱਚ, ਤੁਹਾਡੇ ਸਾਰੇ ਸਰੀਰ ਨਾਲ ਲੱਗਦੀ ਹੈ, ਤੁਸੀਂ 8 ਘੰਟੇ ਸੌਂਦੇ ਹੋ, ਤੇ ਜੇ ਉਹ ਚਾਦਰ ਜਿਹੜੀ ਤੁਸੀਂ 8 ਘੰਟੇ ਲੰਮੇ ਪੈ ਕੇ ਐਨ ਲਪੇਟ ਹੋ ਕੇ ਸੌ ਸਕਦੇ ਹੋ, ਤੇ ਜਿਹਦੇ ਚ ਪਹਿਲੇ ਹਜ਼ਾਰਾਂ ਬੰਦੇ ਸੌ ਕੇ ਗਏ ਨੇ, ਤੇ ਫਿਰ ਇੱਕ ਜਿਹੜੀ ਕਿਸੇ ਦੀ ਪਾਈ ਹੋਈ ਜੇ ਪੈਂਟ ਹੈ ਜਾਂ ਟੀ ਸ਼ਰਟ ਹੈ ਜਾਂ ਖਾਸ ਕਰਕੇ ਇਸ ਤਰ੍ਹਾਂ ਦਾ ਕੋਈ ਚੀਜ਼ ਹੈ, ਫਿਰ ਉਹਦੇ ਚ ਕੀ ਫਰਕ ਹੈ? ਜੇ ਤੁਸੀਂ ਉਹਨੂੰ ਧੋ ਲਿਆ, ਡਰਾਈ ਕਲੀਨ ਕਰ ਲਿਆ, ਤਾਂ ਮੁੜ ਕੇ ਉਹ ਨਵੀਂ ਵਰਗੀ ਹੈ। ਸੋ ਇਹ ਸਾਡਾ ਮਨ ਦੀ ਦਿਮਾਗ ਦੀ ਕਾਢ ਹੈ, ਇਹ ਹਕੀਕਤ ਨਹੀਂ ਹੈ। ਇਹ ਹਕੀਕਤ ਹੋਵੇ ਤਾਂ ਫਿਰ ਲੋਕ
0: ਬਹੁਤ ਸਾਰੇ ਜਿੱਦਾਂ ਲੋਕ ਜਿਹੜੇ ਐਨਰਜੀ ਦੇ ਉੱਤੇ ਗੱਲ ਕਰਦੇ ਆ, ਬੋਡੀ ਐਨਰਜੀ ਤੇ ਗੱਲ ਕਰਦੇ ਆ, ਜੋਤਿਸ਼ ਤੇ ਗੱਲਾਂ ਕਰਦੇ ਨੇ, ਉਹ ਔਰੇ ਤੇ ਗੱਲ ਕਰਦੇ ਨੇ, ਤੇ ਉਹ ਇੱਥੋਂ ਤੱਕ ਵੀ ਮੈਂ ਕਈ ਵਾਰ ਸੁਣਿਆ ਪੌਡਕਾਸਟਾਂ ਦੇ ਵਿੱਚ ਵੀ ਉਹ ਤੁਸੀਂ ਦੂਸਰੇ ਦਾ ਭਾਰ ਤੁਸੀਂ ਕੈਰੀ ਕਰ ਲੈਂਦੇ ਹੋ, ਜੇ ਤੁਸੀਂ ਕਿਸੇ ਦਾ ਕੱਪੜਾ ਪਾਉਂਦੇ ਹੋ ਤੇ ਉਹਦੇ ਕਰਮ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਚੇ, ਮਤਲਬ ਉਹਨਾਂ ਦੀਆਂ ਇੱਦਾਂ ਦੀਆਂ ਐਕਸਪਲੇਨੇਸ਼ਨਸ ਨੇ, ਇਸ ਵਜ੍ਹਾ ਕਰਕੇ ਉਹ ਯਾਨੀ ਕਿ ਇਸ ਪਾਸੇ ਨੂੰ ਮੈਂ ਵੇਖਿਆ ਵਾ ਵੀ ਉਹ, ਮੈਂ ਨਹੀਂ ਕਹਿੰਦਾ ਵੀ ਸਾਰੇ, ਪਰ ਕੁਛ ਇੱਕ ਜਿਹੜੇ ਮੈਂ ਸੁਣੇ ਨੇ ਉਹ ਇੱਦਾਂ ਦੇ ਕਲਿੱਪ ਤੁਰੇ ਫਿਰਦੇ ਨੇ ਵੀ ਨਹੀਂ ਤੁਹਾਨੂੰ ਕੱਪੜਾ ਜਿਹੜਾ ਉਹ ਆਪਣਾ ਹੀ ਪਾਉਣਾ ਚਾਹੀਦਾ।
1: ਪਰ ਬਾਈ ਜੀ, ਜਿਹੜੇ ਨਵੇਂ ਕੱਪੜਿਆਂ ਦੇ ਸਟੋਰ ਵੀ ਨੇ, ਤੁਸੀਂ ਮੰਨ ਲਓ ਕੱਲ ਨੂੰ ਤੁਸੀਂ ਲੈ ਕੇ ਆਏ, ਹਰੇਕ ਸਟੋਰ ਦੀ ਪਾਲਿਸੀ ਹੈ ਵੀ ਜੇ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਭਾਵੇਂ 2 ਦਿਨ ਚ ਕਰ ਦਿਓ, 3 ਦਿਨ ਚ ਕਰ ਦਿਓ। ਹੁਣ ਤੁਸੀਂ ਇੱਕ ਕਮੀਜ਼ ਲੈ ਕੇ ਆਏ, ਤੁਸੀਂ ਪੈਂਟ ਲੈ ਕੇ ਆਏ ਜਾਂ ਕੋਈ ਟੀ ਸ਼ਰਟ ਲੈ ਕੇ ਆਏ, ਤੁਸੀਂ ਪਹਿਲਾਂ ਤਾਂ ਜਾਓ ਉੱਥੇ ਪਾ ਕੇ ਦੇਖਦੇ ਹੋ, ਜੇ ਤੁਸੀਂ ਘਰ ਲੈ ਆਏ ਫਿਰ ਤੁਸੀਂ ਪਾ ਕੇ ਵੇਖੀ, ਤੁਹਾਨੂੰ ਘਰਦਿਆਂ ਨੇ ਕਹਿਤਾ ਜੀ ਇਹ ਤਾਂ ਰੰਗ ਜਚਦਾ ਨਹੀਂ ਹੈ ਜਾਂ ਇਹ ਤੁਹਾਡੀ ਉੱਚੀ ਹੈ ਜਾਂ ਟਾਈਟ ਹੈ ਫਲਾਨਾ, ਤੁਸੀਂ ਮੋੜਿਆ, ਹੁਣ ਉਹ ਜਿਹੜੀ ਹੈ ਚੀਜ਼ ਉਹਨੇ ਸੁੱਟਣੀ ਥੋੜੋ ਆ, ਉਹਨੇ ਮੁੜ ਕੇ ਪੈਕੇਜ ਕਰਕੇ ਲੇਬਰ ਲਾ ਕੇ ਉੱਥੇ ਲਾ ਦੇਣੀ ਆ। ਜਿਹੜੇ ਸਟੋਰ ਚ ਕੱਪੜੇ ਨਵੇਂ ਸਟੋਰਾਂ ਚੋਂ ਕੱਪੜੇ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਕੀ ਗਰੰਟੀ ਹੈ ਕਿ ਉਹ ਪਹਿਲਾਂ ਕਿਸੇ ਨੇ ਨਹੀਂ ਪਾਏ? ਭਾਵੇਂ ਉਹਨੇ 5 ਮਿੰਟ ਲਈ ਪਾਏ ਹੋਣ, 10 ਮਿੰਟ ਲਈ ਪਾਏ ਹੋਣ, ਪਰ ਜੇ ਆਪਾਂ ਔਰੇ ਦੀ ਗੱਲ ਕਰਦੇ ਹਾਂ ਉਹਦਾ ਤਾਂ ਕੋਈ ਟਾਈਮ ਨਾਲ ਕੋਈ ਨਹੀਂ ਹੈ, ਸੋ ਇਹਦਾ ਕੋਈ ਮਕਸਦ ਨਹੀਂ ਹੈ। ਦੂਜੀ ਗੱਲ, ਤੁਸੀਂ ਗੂਗਲ ਕਰ ਲਓ ਜੀ ਕਿੰਨੀਆਂ ਸੈਲੈਬ੍ਰਿਟੀਜ਼ ਨੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਥ੍ਰਿਫਟ ਤੇ ਪਾਉਂਦੇ ਨੇ, ਉੱਥੇ ਤੁਹਾਨੂੰ ਐਕਟਰਸਿਸ ਦੇ ਨਾਂ ਆ ਜਾਣਗੇ, ਜਿਹੜੇ ਆਪਣਾ ਅਵਾਰਡ ਲੈਣ ਗਈ ਉਹ, ਤੇ ਉਹਨੇ ਸਿਰਫ $5 ਦੀ ਟੀ ਸ਼ਰਟ ਖਰੀਦੀ ਸੀ ਥ੍ਰਿਫਟ ਸਟੋਰ ਤੇ ਜਿਹੜੀ ਉਹ ਪਾ ਕੇ ਗਈ। ਏਦਾਂ ਦੀਆਂ ਬੜੀਆਂ ਬੜੀਆਂ ਤੁਹਾਨੂੰ ਮਿਸਾਲ ਮਿਲ ਜਾਣਗੀਆਂ। ਅਸੀਂ ਉਹ ਚ ਪਿੱਛੇ ਹਾਂ ਨਾ, ਖਾਸ ਕਰਕੇ ਆਪਾਂ ਜਿਹੜੇ ਵੱਡੀ ਉਮਰ ਦੇ ਹਾਂ, ਜਿਹੜੇ ਆਪਾਂ ਹਿੰਦੁਸਤਾਨ ਤੇ ਜੰਮ ਕੇ ਪਾਕਿਸਤਾਨ ਚ ਜੰਮ ਕੇ ਆਏ ਹਾਂ, ਸੋ ਅਸੀਂ ਕਿਉਂਕਿ ਸਾਡੇ ਉੱਥੇ ਜਿਹੜੇ ਕੱਪੜੇ ਵਿਕਦੇ ਸੀ ਪੁਰਾਣੇ ਉਹ ਬਹੁਤ ਘਟੀਆ ਹੁੰਦੇ ਸੀ, ਹੈ ਨਾ, ਉਹ ਸੱਚਮੁੱਚ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਸੀ ਪਾਏ ਜਾ ਸਕਦੇ, ਉਹ ਗਰੀਬਾਂ ਦੇ ਪਾਉਣ ਵਾਲੇ ਹੁੰਦੇ ਸੀ। ਪਰ ਹੁਣ ਜਿਹੜਾ ਥ੍ਰਿਫਟ ਵਾਲੀ ਮੂਵਮੈਂਟ ਹੈ, ਨਵੀਂ ਮੂਵਮੈਂਟ ਹੈ, ਇਹ ਉਹ ਵਾਲੀ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਜਿਹਨੂੰ ਅਸੀਂ ਸੋਚਿਆ ਸੀ, ਤੇ ਇਹਦੇ ਵਿੱਚ ਜਿਹੜੇ ਨੇ ਮੈਨੂੰ ਦੱਸਦਾ ਕੋਈ ਸੰਗ ਨਹੀਂ ਆਉਂਦੀ ਕਿ ਮੇਰੀਆਂ 2 ਬੇਟੀਆਂ ਨੇ, ਉਹ ਕੋਈ ਨਵਾਂ ਕੱਪੜਾ ਨਹੀਂ ਲੈਂਦੀਆਂ, ਇੱਕ ਉਹਨਾਂ 'ਚ PhD ਕਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਦੂਜੀ ਨੇ ਮਾਸਟਰ ਕਰਕੇ ਉਹ ਆਪਣੀ ਇੱਥੇ ਗੌਰਮੈਂਟ ਜੋਬ ਦੇ ਉੱਤੇ ਹੈ, ਤੇ ਜਿਹੜੀ ਮੇਰੀ ਬੇਟੀ PhD ਕਰ ਰਹੀ ਹੈ ਉਹ ਸ਼ਿਕਾਗੋ ਯੂਨੀਵਰਸਿਟੀ ਕਰ ਰਹੀ ਹੈ, ਪਹਿਲਾਂ ਉਹ ਆਕਸਫੋਰਡ ਤੋਂ ਪੜ੍ਹ ਕੇ ਆਈ ਹੈ, ਉਹ ਤਕਰੀਬਨ ਆਪਣੇ 90% 95% ਜਿਹੜੇ ਉਹਨਾਂ ਦੇ ਕੱਪੜੇ ਨੇ ਉਹ ਥ੍ਰਿਫਟ ਤੋਂ ਲੈਂਦੇ ਨੇ। ਇਨਫੈਕਟ ਉਹ ਕਹਿੰਦੇ ਸਾਨੂੰ ਉੱਥੇ ਫੈਸ਼ਨ ਦੀ ਚੋਇਸ ਬਹੁਤ ਮਿਲ ਜਾਂਦੀ ਹੈ।
0: ਮੈਂ ਵੇਖ ਰਿਹਾ ਸੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਨੇ ਕਿ ਰੁਝਾਨ ਵੱਧ ਰਿਹਾ ਵਾ, ਜਿਹੜੇ ਜੈਨਜੀ ਨੇ ਯਾਨੀ ਕਿ ਸਾਡੀ ਨੌਜਵਾਨ ਪੀੜ੍ਹੀ, ਉਹਨਾਂ ਦੇ ਵਿੱਚ 62% ਲੋਕ ਨਵੇਂ ਕੱਪੜੇ ਖਰੀਦਣ ਦੀ ਬਜਾਏ ਹੁਣ ਇਹ ਸੈਕਿੰਡ ਹੈਂਡ ਕੱਪੜੇ ਪਾਉਣ ਨੂੰ ਪਹਿਲ ਦੇ ਰਹੇ ਨੇ।
1: 62%
0: ਲੋਕ ਜਿਹੜੇ ਨੇ ਉਹ ਇਸ ਪਾਸੇ ਨੂੰ ਤੁਰ ਪਏ ਨੇ ਜੈਨਜੀ ਦੇ ਵਿੱਚੋਂ, ਜੈਨਜੀ ਇਕੱਲੇ ਦੀ ਆਪਾਂ ਗੱਲ ਕਰ ਰਹੇ ਹਾਂ। ਇੱਕ ਹੋਰ ਤਾਜ਼ਾ ਰਿਪੋਰਟ ਇਹ ਕਹਿੰਦੀ ਆ ਵੀ 52% ਜਿਹੜੇ ਕੰਜ਼ਿਊਮਰ ਨੇ ਉਹ ਸੈਕਿੰਡ ਹੈਂਡ ਕੱਪੜੇ ਖਰੀਦਦੇ ਨੇ, ਅਤੇ 60% ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੈਸਾ ਜਿਹੜਾ, ਯਾਨੀ ਕਿ ਉਹਦੀ ਜਿਹੜੀ ਬੈਸਟ ਵੈਲਿਊ ਆ, ਉਹ ਉਹਨਾਂ ਨੂੰ ਮਿਲਦੀ ਹੈ। ਸੋ ਅਦਰਵਾਈਜ਼ ਉਹ ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਨੇ।
1: ਬਿਲਕੁਲ ਜੀ ਬਾਈ ਜੀ, ਮੈਂ ਵਕੀਲ ਹਾਂ, ਮੇਰੀ 60 ਸਾਲ ਉਮਰ ਹੈ, ਮੈਂ ਮੇਰੇ ਕੋਲ 2 ਡਿਗਰੀਆਂ ਇੰਜੀਨੀਅਰਿੰਗ ਦੀਆਂ ਨੇ, ਅਤੇ ਗੁਰੂ ਦੀ ਕਿਰਪਾ ਹੈ, ਪਰ ਮੈਂ ਨਵੇਂ ਕੱਪੜੇ ਨਹੀਂ ਖਰੀਦਦਾ, ਮੈਂ ਉੱਥੋਂ ਲੈ ਕੇ ਆਉਂਦਾ, ਅਤੇ ਉਹਦਾ ਮੇਰਾ ਇੱਕੋ ਇੱਕ ਕਾਰਨ ਹੈ ਕਿ ਧਰਤੀ ਨੂੰ ਅਸੀਂ ਕਿਵੇਂ ਬਚਾਉਣਾ। ਮੈਂ ਇੱਕ ਲੂਲੂ ਲੈਮਨ, ਮੈਨੂੰ ਪੈਂਟ ਚਾਹੀਦੀ ਸੀ ਆਪਣੇ ਆਫਿਸ ਦੇ ਲਈ, ਲੂਲੂ ਲੈਮਨ ਦੀਆਂ ਪੈਂਟਸ ਆਉਂਦੀਆਂ ਨੇ ਤਕਰੀਬਨ ਸਾਡੇ ਇੱਥੇ, ਉਹ ਤੁਹਾਨੂੰ $130 $40 ਦੀ ਮਿਲਦੀ ਨਵੀਂ, ਅਤੇ ਮੈਂ ਉੱਥੋਂ ਲੈ ਕੇ ਆਇਆ, ਬਿਲਕੁਲ ਨਵੀਆਂ ਵਰਗੀ ਆ, ਮੇਰੇ ਖਿਆਲ ਮੈਨੂੰ $25 ਦੇ ਵਿੱਚ ਮਿਲੀ ਉਹ। ਮਤਲਬ ਪੈਸੇ ਬਚਾਉਣ ਦੀ ਭਾਵੇਂ ਨਹੀਂ ਵੀ, ਪਰ ਪੈਸੇ ਬਚਾਉਣ ਦਾ ਬਹੁਤ ਵੱਡਾ ਢੰਗ ਹੈ ਇਹ। ਸੋ ਪਿਛਲੇ ਸਾਡੇ ਪਰਿਵਾਰ ਦੇ ਵਿੱਚ 2025 ਜਿਹੜਾ ਸਾਲ ਬੀਤੇ ਆ, ਉਹਦੇ ਵਿੱਚ ਸਾਡੇ 5 ਵਿਆਹ ਸੀ ਸਾਨੂੰ ਇੱਥੇ ਅਮੈਰੀਕਾ ਤੇ ਕੈਲੀਫੋਰਨੀਆ। ਸੋ ਅਸੀਂ, ਮੈਂ, ਮੇਰੀ ਵਾਈਫ ਤੇ ਬੇਟੀਆਂ ਸੀ, ਅਸੀਂ ਉਹ 5 ਵਿਆਹ ਅਟੈਂਡ ਕੀਤੇ। ਅਸੀਂ 5 ਵਿਆਹਾਂ ਦੇ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ, ਇੱਕ ਵੀ ਜੁੱਤੀ ਨਵੀਂ ਨਹੀਂ ਖਰੀਦੀ, ਤੇ ਅਸੀਂ ਵੀ ਵਿਆਹ ਤਾਂ ਉਹਨਾਂ ਆਨੰਦ ਮਾਣਿਆ ਜਿੰਨਾ ਦੂਜੇ ਲੋਕਾਂ ਨੇ ਮਾਣਿਆ। ਤੇ ਇੱਕ ਵਿਆਹ ਜਿਹੜਾ ਸੀ, ਜੇ ਬੇਟੀ ਦਾ ਵਿਆਹ ਸੀ ਲੜਕੀ ਦਾ, ਉਹਦੀ ਮਾਂ ਨੇ ਵੀ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ।
0: ਵਾਹ, ਸੋ ਕਮਾਲ ਹੈ ਨਾ, ਇਹ ਚੀਜ਼ਾਂ ਸਾਨੂੰ ਪਤਾ ਨਹੀਂ ਹੁੰਦੀਆਂ। ਆਪਾਂ ਵੇਖੋ ਵੇਖੀ ਮਹਿੰਗੇ ਤੋਂ ਮਹਿੰਗੇ ਅਤੇ ਨਵੇਂ ਤੋਂ ਨਵੇਂ ਵੱਲ ਆਪਾਂ ਜ਼ਰੂਰ ਭੱਜਦੇ ਹਾਂ, ਪਰ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਣੇ ਸੁਣ 'ਚ ਆਉਣਗੀਆਂ ਤਾਂ ਸ਼ਾਇਦ ਸਾਡੇ 'ਤੇ ਅਸਰ ਜ਼ਰੂਰ ਹੋਊਗਾ। ਅੱਛਾ, ਜਿਹੜੇ ਸਾਡੇ ਕੱਪੜੇ ਹੁੰਦੇ ਨੇ ਆਪਾਂ ਆਮ ਤੌਰ ਦੇ ਉੱਤੇ, ਇੱਥੇ ਚਲੋ ਆਸਟ੍ਰੇਲੀਆ ਦੇ ਵਿੱਚ ਵੀ ਕਲੈਕਸ਼ਨ ਪੁਆਇੰਟ ਹੁੰਦੇ ਨੇ, ਜਾਂ ਫਿਰ ਉਹ ਘਰੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ, ਉਹ ਕੀ ਉਹ ਵੀ ਉਹਨਾਂ ਹੀ ਸਟੋਰਾਂ ਦੇ ਉੱਤੇ ਦਿੱਤੇ ਜਾ ਸਕਦੇ ਹੁੰਦੇ ਆ?
1: ਹਾਂਜੀ ਬਿਲਕੁਲ, ਮੈਂ ਆਸਟ੍ਰੇਲੀਆ ਦੇ ਬਾਰੇ, ਮਤਲਬ ਆਸਟ੍ਰੇਲੀਆ ਕੈਨੇਡਾ ਵਾਂਗੂ ਹੀ ਆ, ਉਹ ਜਿਹੜੇ ਤੁਹਾਡੇ ਪੁਰਾਣੇ ਕੱਪੜੇ ਨੇ, ਹੁਣ ਜੇ ਮੰਨ ਲਓ ਮੇਰੇ ਇੱਕ ਰਿਸ਼ਤੇਦਾਰ ਆ ਬਾਈ ਜੀ, ਉਹਨਾਂ ਦੇ ਕੋਲ 400 ਪੱਗਾਂ ਨੇ, 400 ਪੱਗਾਂ ਤੇ 365 ਦਿਨ ਹੁੰਦੇ ਸਾਲ ਦੇ, ਤੇ ਮੈਂ ਕਿਹਾ ਵੀ ਮੈਂ ਤੈਨੂੰ ਚੈਲੰਜ ਕਰਦਾ, ਤੂੰ ਮੈਨੂੰ ਉਹਨਾਂ ਦੇ ਰੰਗ ਵੀ ਨੀ ਦੱਸ ਸਕਦਾ ਹਨਾ। ਤੇ ਇਵੇਂ ਹੀ ਮੇਰੇ ਕੋਲ ਰਿਸ਼ਤੇਦਾਰ ਨੇ, ਉਹਨਾਂ ਦੇ ਕੋਲ 250 ਤੋਂ ਵੱਧ ਕਮੀਜ਼ਾਂ ਨੇ ਜਿਹੜੀਆਂ ਰੈਡੀਮੇਡ ਸ਼ਰਟਸ ਨੇ। ਸੋ ਹੁਣ ਜੇ ਤੁਹਾਡੇ ਕੋਲ ਕੱਪੜੇ ਵਾਧੂ ਨੇ, ਉਹ ਤੁਸੀਂ ਉਹਨਾਂ ਨੂੰ ਸੁੱਟਣ ਦੀ ਲੋੜ ਨੀ, ਪਹਿਲਾਂ ਤਾਂ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਤੁਹਾਡਾ ਆਪਣਾ ਭਾਈ ਭੈਣ, ਤੁਹਾਡਾ ਦੋਸਤ, ਕੋਈ ਜਿਹੜਾ ਕੋਈ ਇੰਡੀਆ ਤੋਂ ਨਵਾਂ ਆਇਆ, ਜਾਂ ਤੁਹਾਨੂੰ ਪਤਾ ਵੀ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਤੁਸੀਂ ਉਹਨਾਂ ਨੂੰ ਆਫਰ ਕਰੋ ਵੀ ਮੇਰੇ ਕੋਲ ਵਾਧੂ ਨੇ, ਤੁਸੀਂ ਲੈਣੀ ਤੇ ਲੈ ਲਓ ਹਨਾ, ਲੈਂਦੇ ਨੇ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ, ਮੇਰੀ ਵਾਈਫ ਵਿਆਹ ਤੇ ਗਏ, ਤੇ ਉਹਨਾਂ ਨੇ ਇੱਕ ਸਾੜੀ ਜਿਹੜੀ ਸੀ ਆਪਣੀ ਫਰੈਂਡ ਤੋਂ ਬੋਰੋ ਕੀਤੀ, ਸਿਲਕ ਦੀ ਸਾੜੀ, ਜਿਹੜੀਆਂ ਸਿਲਕ ਦੀਆਂ ਸਾੜੀਆਂ ਨੇ ਉਹ ਤਾਂ 50-50 ਸਾਲ 100-100 ਸਾਲ ਚੱਲਦੀਆਂ ਨੇ। ਹੁਣ ਉਹ ਜਿਹੜੀ ਸਾੜੀ ਸੀ, ਉਹ ਜਿਹੜੀ ਉਹਨੇ ਆਪਣੀ ਫਰੈਂਡ ਤੋਂ ਲਈ, ਉਹਨੂੰ ਆਪਣੀ ਮਾਂ ਤੋਂ ਮਿਲੀ ਸੀ, ਤੇ ਮਾਂ ਨੂੰ ਕਹਾ ਉਹਦੀ ਮਾਂ ਤੋਂ ਮਿਲੀ ਸੀ, ਉਹਦੀ ਨਾਨੀ ਦੀ ਸਾੜੀ ਸੀ, ਉਹ 3ਜੀ ਪੀੜ੍ਹੀ 'ਚ ਚੱਲ ਰਹੀ ਹੈ ਸਾੜੀ ਜਿਹੜੀ ਸਿਲਕ ਦੀ ਹੈ ਨਾ। ਤੇ ਉਹ ਕਿ ਤੁਸੀਂ ਸਾੜੀ ਲਾ ਲਈ ਹੈ, ਹਾਂ ਮੁੜ ਕੇ ਉਹਨੂੰ ਤੁਸੀਂ ਰੱਖ ਦਿੰਦੇ ਹੋ। ਕਿਵੇਂ ਜਿਹੜੇ ਸਾਡੇ ਸੂਟ ਨੇ, ਸੋ ਤੁਸੀਂ ਜਿਹੜੇ ਸੂਟ ਨੇ, ਜਿੱਦਾਂ ਮੇਰੀ ਵਾਈਫ ਆ ਉਹ ਨਾ, 3 ਸਿਸਟਰਸ ਨੇ, ਉਹਨਾਂ ਦੇ ਬੱਚੇ ਨੇ, ਸੋ ਅਸੀਂ ਜਿਹੜਾ ਵੀ ਹੁੰਦਾ ਤੁਸੀਂ ਦੂਜੇ ਨੂੰ ਪੁੱਛ ਲੈਂਦੇ ਹੋ। ਤੇ ਤੁਸੀਂ ਪਹਿਲਾਂ ਤਾਂ ਇਹ ਕਰੋ ਵੀ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਕਿਹੜਾ ਬੰਦਾ ਜਿਹਨੂੰ ਤੁਸੀਂ ਉਹ ਦੇ ਸਕਦੇ ਹੋ ਬੜੇ ਪਿਆਰ ਦੇ ਨਾਲ, ਤੁਸੀਂ ਕੋਈ ਗਲੋਂ ਨੀ ਲਾ ਰਹੇ, ਗਾਰਬੇਜ ਬਣਾ ਕੇ ਨੀ ਸੁੱਟ ਰਹੇ, ਤੇ ਉਹਨੂੰ ਦਿਓ ਜਿਹਨੂੰ ਲੋੜ ਹੈ। ਤੇ ਉਹ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੋਲ ਫਿਰ ਵੀ ਕੱਪੜੇ ਵੱਧ ਗਏ ਨੇ, ਜਾਂ ਤੁਹਾਡੇ ਹੁਣ ਪਸੰਦ ਨਹੀਂ, ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਜਾਂ ਸਾਲਵੇਸ਼ਨ ਆਰਮੀ ਹੁੰਦੀ ਆ, ਜਾਂ ਗੁੱਡਵਿਲ ਇੰਡਸਟਰੀਜ਼ ਹੁੰਦੀਆਂ ਨੇ, ਜਾਂ ਈਵਨ ਸਟੋਰ ਨੇ, ਜਿਹੜੇ ਸਟੋਰ ਵੇਚਦੇ ਨੇ ਉਹ ਤੁਹਾਡੇ ਤੋਂ ਖਰੀਦਦੇ ਵੀ ਨੇ, ਤੁਸੀਂ ਉੱਥੇ ਲੈ ਜਾ ਆਪਣਾ ਜਿਹੜੇ ਕੱਪੜੇ ਨੇ, ਤੁਸੀਂ ਉਹਨਾਂ ਕੋਲ ਲੈ ਜਾਓ, ਦੇਖਦੇ ਨੇ ਵੀ ਇਹ ਅੱਜ ਕੱਲ੍ਹ ਫੈਸ਼ਨ 'ਚ ਹੈ, ਇਹਨਾਂ 'ਤੇ ਕੋਈ ਖਰਾਬੀ ਤਾਂ ਨਹੀਂ ਆ, ਉਹ ਤੁਹਾਡੇ ਤੋਂ ਖਰੀਦ ਲੈਣਗੇ, ਸੋ ਤੁਹਾਨੂੰ ਸੁੱਟਣ ਦੀ ਬਿਲਕੁਲ ਲੋੜ ਨਹੀਂ ਆ। ਤੇ ਜਿੰਨਾ ਉਹ ਨਵਾਂ ਕੱਪੜਾ ਜਾਂ ਜਿੰਨਾ ਵਧੀਆ ਹਾਲੇ, ਉਹ ਤੁਹਾਨੂੰ ਉਹਦੇ ਹਿਸਾਬ ਨਾਲ ਪੇ ਕਰਨਗੇ। ਕਈ ਤਰ੍ਹਾਂ ਦੇ ਸਟੋਰ ਨੇ, ਕੋਈ ਤੁਹਾਨੂੰ ਪੈਸੇ ਪੇ ਕਰ ਦਿੰਦੇ ਨੇ, ਕੋਈ ਕਹਿੰਦੇ ਵੀ ਠੀਕ ਆ ਤੁਸੀਂ ਇਹਨੂੰ ਰੱਖ ਦਿਓ, ਤੁਹਾਨੂੰ ਨੰਬਰ ਦੇ ਦਿੰਦੇ ਆ ਵੀ ਜੇ ਇਹ ਵਿਕ ਗਿਆ ਤੁਹਾਨੂੰ ਅਸੀਂ ਉਹਦੇ ਵਿੱਚੋਂ 1% ਦੇ ਦਾਂਗੇ। ਸੋ ਬੜੇ ਸਕੀਮਾਂ ਨੇ, ਇਨਫੈਕਟ ਖਾਸ ਕਰਕੇ ਤੇ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਸਾਡੇ, ਕਿਉਂਕਿ ਸਾਡੇ ਪੰਜਾਬੀ ਜਿਹੜੀਆਂ ਔਰਤਾਂ ਵਿਆਹਾਂ ਤੇ ਸੂਟ ਬਹੁਤ ਪਾਏ ਜਾਂਦੇ ਨਾ, ਜੇ 5 ਈਵੈਂਟਸ ਹੈ, 5 ਸੂਟ ਹੋ ਗਏ, ਉਹ ਦੁਬਾਰਾ ਦੂਜੇ ਵਿਆਹ ਤੇ ਨੀ ਪਾਇਆ ਜਾਂਦਾ ਮੁੜ ਕੇ, ਕਿਉਂਕਿ ਕਹਿੰਦੇ ਜੀ ਇਹ ਤੇ ਲੋਕਾਂ ਨੇ ਵੇਖ ਲਿਆ ਮੈਂ ਪਾ ਲਿਆ ਸੀ। ਤੇ ਉਹ ਇੱਦਾਂ ਦੇ ਇੱਕ ਬਿਜ਼ਨਸ ਨੇ ਜਿਹੜੇ ਉਹ ਖਰੀਦਦੇ ਨੇ ਤੁਹਾਡੇ ਤੋਂ, ਖਰੀਦ ਕੇ ਮੁੜ ਕੇ ਵੇਚਦੇ ਨੇ। ਸਾਡੇ ਹੁਣ ਇਹ ਸਾਡੀ ਪਾਪੂਲੇਸ਼ਨ ਇੰਨੀ ਜ਼ਿਆਦਾ ਹੋ ਗਈ ਕਿ ਇਹ ਹੁਣ ਬਿਜ਼ਨਸ ਚੱਲ ਰਿਹਾ। ਤੁਹਾਨੂੰ ਲੋਕ ਰੈਂਟ ਤੇ ਦਿੰਦੇ ਨੇ ਵੀ ਤੁਸੀਂ ਵਿਆਹ ਜਾਣਾ ਕਿਸੇ ਦੇ, ਤੁਹਾਨੂੰ ਬਹੁਤ ਵਧੀਆ ਫੈਂਸੀ ਲਹਿੰਗਾ ਜਾਂ ਜੋ ਵੀ ਹੁੰਦਾ ਔਰਤਾਂ ਦਾ ਫੈਸ਼ਨ ਚਾਹੀਦਾ, ਤੁਸੀਂ ਜਾਓ ਉਹਨਾਂ ਤੋਂ ਰੈਂਟ ਲੈ ਲਓ, 2-4 ਦਿਨ ਜਿੰਨਾ ਵੀ ਰੱਖਣਾ ਮੁੜ ਕੇ ਵਾਪਸ ਕਰ ਦਿਓ ਰੈਂਟ ਦੇ ਵਿੱਚ, ਤੁਸੀਂ ਬਣਾਓ ਨੀ। ਸਾਨੂੰ ਇਹਨੂੰ ਜਿਹਨੂੰ ਆਪਾਂ ਸ਼ੇਅਰਿੰਗ ਇਕੋਨਮੀ ਕਹਿੰਦੇ ਹਾਂ ਨਾ, ਸਾਨੂੰ ਇਹ ਇੱਧਰ ਲਿਆਉਣ ਦੀ ਲੋੜ ਹੈ। ਤੇ ਜਿਹੜਾ ਖਾਸ ਕਰਕੇ ਕੱਪੜਿਆਂ ਦਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਫਾਦਰ ਸਾਹਿਬ ਸੀ, ਉਹ 88 ਸਾਲ ਦੀ ਉਮਰ ਚ ਹੁਣੇ ਉਹ ਪਿਛਲੇ ਮਹੀਨੇ ਸੁਰਗਵਾਸ ਹੋਏ ਨੇ। ਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਮੇਰੇ ਫਾਦਰ ਹੋਰਾਂ ਕੋਲ ਕਦੇ ਵੀ ਉਹਨਾਂ ਨੇ 7 ਜਾਂ 8 ਤੋਂ ਵੱਧ ਕੁੜਤੇ, ਤੇ ਉਹਨਾਂ ਕੋਲ 5 ਜਾਂ 6 ਪੱਗਾਂ, 3 ਜਾਂ 4 ਸਵੈਟਰ, 1 ਜਾਂ 2 ਜੈਕਟਾਂ, ਤੇ 2 ਜਾਂ 3 ਜੁੱਤੀਆਂ। ਇਦੋਂ ਵੱਧ ਉਹਨਾਂ ਨੇ ਕਦੀ ਸਾਰੀ ਉਮਰ ਕੋਈ ਚੀਜ਼ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਜ਼ਿੱਦ ਕਰਕੇ ਕਹਿੰਦੇ ਵੀ ਅਸੀਂ ਤੁਸੀਂ ਲੈ ਲਓ, ਕਹਿੰਦੇ ਨਹੀਂ ਮੈਨੂੰ ਲੋੜ ਹੈ, ਮੈਂ ਤੈਨੂੰ ਆਪੇ ਕਹਿ ਦਾਂਗਾ। ਉਹਨਾਂ ਨੇ ਉਹ ਪਾਣੇ ਜਦੋਂ ਥੋੜੇ ਜਿਹਾ ਘਸਣ ਲੱਗੇ, ਉਹ ਇੰਡੀਆ ਜਾਂਦੇ ਲੈ ਜਾਣੇ, ਕਿਸੇ ਨੂੰ ਦੇ ਆਉਣੇ, ਨਵਾਂ ਉਹ ਬਣਾ ਲੈਣਾ, ਪਰ ਰੱਖਣੇ ਹੀ ਨਹੀਂ। ਮੈਂ ਖੁਦ ਜਦੋਂ ਚੰਡੀਗੜ੍ਹ ਪੜ੍ਹਦਾ ਸੀ, ਮੈਂ ਇੰਜੀਨੀਅਰਿੰਗ ਕਾਲਜ 'ਚ ਡਿਗਰੀ ਕੀਤੀ ਆਪਣੀ 83 ਤੋਂ ਲੈ ਕੇ 87 ਤੱਕ, ਤੇ ਮੈਂ ਜਦੋਂ ਪੜ੍ਹਦਾ ਸੀ ਤੇ ਮੇਰੇ ਕਦੇ ਕੋਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਵੀ 7-8 ਪੈਂਟਾਂ, 7-8 ਕਮੀਜ਼ਾਂ, ਤੇ ਇੱਕ ਮੇਰੇ ਕੋਲ ਕੋਟ ਹੁੰਦਾ ਸੀ, ਤੇ ਮੇਰੇ ਕੋਲ 4 ਕੁ ਸਵੈਟਰ ਹੁੰਦੇ ਸੀ, ਕੋਈ ਮੈਨੂੰ ਕਦੋਂ ਗਿਫਟ ਮਿਲ ਗਿਆ ਕਿਸੇ ਨੇ ਬੁਣ ਕੇ ਦੇ ਦਿੱਤਾ, ਦੈਟਸ ਇਟ, ਇੱਕ ਟਰੰਕ 'ਚ ਆ ਜਾਂਦਾ ਸਾਰਾ ਸਮਾਨ। ਤੇ ਅਸੀਂ ਉਦੋਂ ਵੀ ਜਿਉਂਦੇ ਸੀ, ਅਸੀਂ ਉਦੋਂ ਵੀ ਆਨੰਦ ਮਾਣਦੇ ਸੀ, ਉਦੋਂ ਵੀ ਸਾਨੂੰ ਫੈਸ਼ਨ ਕਰਦੇ ਸੀ। ਸੋ ਸਾਨੂੰ ਨਾ ਜਿਹੜਾ ਅਸੀਂ ਫੈਸ਼ਨ ਨੂੰ ਜਾਂ ਬਾਕੀ ਚੀਜ਼ਾਂ ਵਾਂਗ ਅਸੀਂ ਆਪਣੀ ਅਮੀਰੀ ਨਾਲ ਜੋੜ ਲਿਆ ਵੀ ਹੁਣ ਮੈਂ ਅਮੀਰ ਹੋ ਗਿਆ, ਹੁਣ ਮੈਨੂੰ ਇੱਕ ਟੀ ਸ਼ਰਟ ਨਹੀਂ ਚਾਹੀਦੀ, ਹੁਣ ਮੈਨੂੰ 35 ਚਾਹੀਦੀਆਂ ਨੇ, ਹੁਣ ਮੈਨੂੰ ਜੀਨ ਦਾ ਇੱਕ ਜੋੜਾ ਨਹੀਂ ਚਾਹੀਦਾ, ਮੈਨੂੰ ਉਹਦੇ ਹਰ ਰੰਗ ਦਾ ਜੀਨ ਦਾ ਜੋੜਾ ਚਾਹੀਦਾ, ਜਿਹੜਾ ਨਵਾਂ ਫੈਸ਼ਨ ਹੈ, ਇੱਕ ਖੁੱਲੀ ਮੋਰੀ ਵਾਲਾ, ਇੱਕ ਤੰਗ ਮੋਰੀ ਵਾਲਾ। ਸੋ ਅਸੀਂ ਇਸ ਤਰ੍ਹਾਂ ਦੇ ਆਪਣੇ ਮਨ ਦੇ ਬਣਾ ਲਏ। ਭਾਈ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਬਈ ਕਿਸੇ ਬੰਦੇ ਕੋਲ ਟਾਈਮ ਨੀ ਉਹ ਤੁਹਾਡੇ ਕੱਪੜੇ ਵੇਖ ਕੇ, ਮੈਨੂੰ ਖੁਦ ਨੂੰ ਨੀ ਪਤਾ ਹੁੰਦਾ ਮੈਂ ਕੱਲ ਕਿਹੜਾ ਸੂਟ ਪਾਇਆ ਸੀ, ਤੇ ਮੈਂ ਕਿਸੇ ਬਾਰੇ ਕੀ ਦੱਸੂਗਾ ਤੁਹਾਨੂੰ ਵੀ ਕੱਲ ਜਿਹੜਾ ਮੈਨੂੰ ਮਿਲਿਆ ਉਹਨੇ ਸੂਟ ਕਿਹੜਾ ਪਾਇਆ ਸੀ।
0: ਏਦਾਂ ਹੀ ਹੈ, ਇਹ ਪੈਸੇ ਖੁੱਲੇ ਕਮਾਉਣ ਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਆਪਾਂ ਉਹਨੂੰ ਉਜਾੜਨਾ ਵਾ, ਵੱਧ ਉਜਾੜਨਾ ਵਾ, ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਉਹਨੂੰ ਇੰਜੋਏ ਕਰਨਾ ਵਾ। ਸੋ ਇਹ ਨਾ ਇੱਕ ਪਹਿਲੀਆਂ ਦੇ ਵਿੱਚ ਮੈਂ ਪਹਿਲਾਂ ਤਾਂ ਬਹੁਤ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਹੁਣ ਇੱਥੇ ਤਾਂ ਨਹੀਂ ਮੈਂ ਕਦੀ ਵੇਖਿਆ ਨਾ ਹੀ ਕਦੀ ਹੁਣ ਸੁਣਿਆ। ਪਹਿਲੀਆਂ ਦੇ ਵਿੱਚ ਨਿਆਣਿਆਂ ਨੂੰ ਮੰਗਤੇ ਰੱਖਿਆ ਜਾਂਦਾ ਸੀ, ਉਹਦਾ ਮਤਲਬ ਇਹ ਹੁੰਦਾ ਸੀ ਵੀ ਆਪਾਂ ਉਹਨੂੰ ਸੋ ਐਂਡ ਸੋ ਇੰਨੇ ਸਾਲਾਂ ਤੱਕ ਉਹਨੂੰ ਮੰਗ ਕੇ ਹੀ ਕੱਪੜਾ ਪਾਉਣਾ ਵਾ, 5 ਸਾਲ ਤੱਕ ਉਹਨੂੰ ਨਵਾਂ ਕੱਪੜਾ ਨਹੀਂ ਪਾਉਣਾ, ਉਹਨੂੰ ਲੱਥੇ ਕੱਪੜੇ ਹੀ ਪਾਉਣੇ ਆ। ਜਿਨ੍ਹਾਂ ਦੇ ਘਰ ਬੱਚੇ ਥੁੜਕੇ ਹੁੰਦੇ ਸੀ ਉਹ ਇੱਦਾਂ ਦੇ ਸੁੱਖਣਾ ਸੁੱਖ ਦੇ ਹੁੰਦੇ ਸੀ।
1: ਵਾਹ ਜੀ ਵਾਹ, ਹਾਂ ਸਾਡਾ ਬੱਚਾ ਗਰੀਬੜਾ ਬਣ ਕੇ ਜੀਵੇ, ਮਤਲਬ ਦੇਖੋ ਜਿਹੜੇ ਵੀ ਬਹੁਤੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਰਵਾਇਤਾਂ ਨੇ ਕਿਸੇ ਸੰਤ ਤੋਂ ਚੱਲਦੀਆਂ ਨੇ, ਕਿਸੇ ਸੰਤ ਨੇ ਕਿਹਾ ਤੁਸੀਂ ਇੰਜ ਕਰੋਗੇ ਤੁਹਾਡੇ ਬੱਚਾ ਹੋਏਗਾ
0: ਇੱਦਾਂ ਹੀ
1: ਜਾਂ ਬੱਚਾ ਬਚ ਜਾਏਗਾ। ਉਹਨਾਂ ਦਾ ਇੱਕ ਤਰੀਕਾ ਸੀ ਤੁਹਾਨੂੰ ਤੁਹਾਡੇ ਵਿੱਚ ਨਿਮਰਤਾ ਲਿਆਉਣ ਦਾ, ਹੈ ਨਾ, ਵੀ ਆਪਣੇ ਤੋਂ ਗੁਰਬਾਣੀ ਭਰੀ ਪਈ ਹੈ, ਸਿੱਖ ਇਤਿਹਾਸ ਭਰਿਆ ਪਿਆ ਵੀ ਕਿਵੇਂ ਉਹ ਬਾਬਾ ਬੁੱਢਾ ਜੀ ਤੋਂ ਪੁੱਤਰੀ ਦਾਤ ਲੈਣ ਗਏ ਤੇ ਉਹਨਾਂ ਨੇ ਮਤਲਬ ਕਿਹਾ ਵੀ ਗੁਰੂ ਘਰ ਨੂੰ ਭਾਜੜਾਂ ਪਈਆਂ ਨੇ, ਤਾਂ ਕਿਸੇ ਨੇ ਮੁੜ ਕੇ ਕਿਹਾ ਵੀ ਤੁਸੀਂ ਥੋੜੇ ਨਿਮਰ ਹੋ ਕੇ ਜਾਇਓ। ਜਦੋਂ ਅਕਬਰ ਬਾਦਸ਼ਾਹ ਗਿਆ ਅਜਮੇਰ ਮੱਥਾ ਟੇਕਣ, ਤਾਂ ਹਾਥੀ ਤੇ ਚੜ ਕੇ ਗਿਆ ਤੇ ਉਹਨੇ ਜਿਸ ਪੀਰ ਕੋਲ ਗਿਆ ਉਹਨੇ ਗੱਲ ਵੀ ਨੀ ਕੀਤੀ, ਅਗਲੀ ਵਾਰੀ ਪੈਰੀ ਤੁਰ ਕੇ ਗਿਆ। ਸੋ ਬੜੀਆਂ ਗੱਲਾਂ ਨੇ ਮਿੜ ਕੇ ਮੁੜ ਕੇ, ਇਹਦਾ ਜਿਹੜਾ ਮੇਨ ਜਿਹੜੀ ਸਿੱਖਿਆ ਉਹ ਇਹੀ ਆ ਵੀ ਸਾਨੂੰ ਨਿਮਰਤਾ ਦੀ। ਸੋ ਜਿਹੜੇ ਸਾਡੇ ਕੱਪੜੇ ਨੇ, ਜਿਹੜੇ ਜੇ ਦੂਸਰੇ ਲੋਕ ਨੇ ਉਹ ਤੁਹਾਡਾ ਮਾਣ ਸਤਿਕਾਰ ਇੱਜ਼ਤ ਤੁਹਾਡੇ ਕੱਪੜਿਆਂ ਕਰਕੇ ਨਹੀਂ ਕਰਦੇ, ਉਹ ਤੁਹਾਡੇ ਕੰਮਾਂ ਕਰਕੇ ਕਰਦੇ ਆ, ਤੁਹਾਡੇ ਕਰਮਾਂ ਕਰਕੇ ਕਰਦੇ ਆ, ਤੁਹਾਡੀਆਂ ਪ੍ਰਾਪਤੀਆਂ ਕਰਕੇ ਕਰਦੇ, ਤੁਹਾਡੇ ਬੋਲਚਾਲ ਕਰਕੇ ਕਰਦੇ ਨੇ। ਸੋ ਇਹ ਜਿਹੜਾ ਸਾਨੂੰ ਭਰਮ ਹੈ ਕਿ ਸਾਨੂੰ ਸੋਹਣੇ ਕੱਪੜਿਆਂ ਕਰਕੇ ਸਾਡੀ ਟੌਹਰ ਬਣਦੀ ਹੈ ਤੇ ਲੋਕ ਸਾਡੇ ਵੱਲ ਵੇਖਦੇ ਆ, ਇੱਕ ਭਰਮ ਹੈ, ਸਾਨੂੰ ਫੈਸ਼ਨ ਇੰਡਸਟਰੀ ਨੇ ਪਾਇਆ ਹੋਇਆ। ਤੇ ਉਹ ਇਹ ਜਿਹੜਾ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਿਹਦੇ ਚ ਅਸੀਂ ਆਪਣਾ ਪੈਸੇ ਵੀ ਬਚਾ ਸਕਦੇ ਹਾਂ ਤੇ ਸਾਡੀ ਧਰਤੀ ਦਾ ਭਲਾ ਵੀ ਕਰ ਸਕਦੇ।
0: ਬਿਲਕੁਲ, ਉਹ ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਕੁਛ ਇੱਕ ਫੈਕਟ ਚੈੱਕ ਕਰ ਰਿਹਾ ਸੀ, ਕਹਿੰਦੇ ਨੇ ਕਿ ਨਵੇਂ ਕੱਪੜਿਆਂ ਦੀ ਬਜਾਏ ਸੈਕਿੰਡ ਹੈਂਡ ਜਿਹੜਾ ਆਪਾਂ ਪਾਉਂਦੇ ਹਾਂ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਤਾਂ ਉਹਦੇ ਨਾਲ ਕਹਿੰਦੇ ਨੇ ਕਿ ਕਾਰਬਨ ਮਿਸ਼ਨ ਦੇ ਵਿੱਚ ਲਗਭਗ 25% ਕਮੀ ਆਉਂਦੀ ਆ। 25% ਕਾਫੀ ਆ,
1: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਨਾਲੇ ਦੇਖੋ ਤੁਸੀਂ ਮਤਲਬ ਜਿਹੜੀ ਇੱਕ ਟੀ ਸ਼ਰਟ ਹੈ ਜਿਹੜੇ ਉਹਨੂੰ ਬਣਾਉਂਦੇ ਹੋ ਤੁਸੀਂ, ਉਹ ਟੀ ਸ਼ਰਟ ਨੂੰ ਕਪਾਹ ਬਣਨ ਤੋਂ ਲੈ ਕੇ ਉਹਨੂੰ ਚੁਗਣ ਤੱਕ, ਧਾਗ ਕੱਪੜਾ ਧਾਗਾ ਬਣਨ ਤੱਕ, ਉਹਦੀ ਫਿਰ ਉਹਦਾ ਕੱਪੜਾ ਬਣਨ ਤੱਕ, ਫਿਰ ਉਹਦੀ ਟੀ ਸ਼ਰਟ ਬਣਨ ਤੱਕ ਉਹਨੂੰ ਤਕਰੀਬਨ 2700 ਲੀਟਰ ਪਾਣੀ ਲੱਗਦਾ। ਤੇ ਜੇ ਆਪਾਂ ਮੰਨ ਲਈਏ ਵੀ ਜਿਹੜਾ ਔਰਤਾਂ ਦਾ ਸੂਟ ਹੈ ਜਾਂ ਮਰਦਾਂ ਦਾ ਸੂਟ ਹੈ ਵੀ ਉਹਨੂੰ 5 ਗੁਣਾ ਵੱਧ ਕੱਪੜਾ ਹੁੰਦਾ ਟੀ ਸ਼ਰਟ ਨਾਲੋਂ, ਇਹਦਾ ਮਤਲਬ ਇੱਕ ਔਰਤਾਂ ਦੇ ਸੂਟ ਲਈ ਸਾਡੇ ਕੁੜਤੇ ਪਜਾਮੇ ਲਈ ਉਹਨੂੰ 14,000 ਲੀਟਰ ਪਾਣੀ ਲੱਗ ਗਿਆ।
0: ਬੱਲੇ ਬੱਲੇ।
1: ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਤਾਂ ਉਹਨਾਂ ਨੂੰ 1,40,000 ਲੀਟਰ ਪਾਣੀ ਲੱਗ ਗਿਆ। ਜਿਹੜਾ ਤੁਹਾਡਾ ਆਮ ਜਿਹੜਾ ਚਮੜੇ ਦੀ ਜੁੱਤੀ ਹੁੰਦੀ ਹੈ ਉਹਨੂੰ 8,000 ਲੀਟਰ ਪਾਣੀ ਲੱਗਦਾ। ਉਹਦੇ ਮਤਲਬ ਜਿਹੜੀ ਉਹ ਗਾਂ ਜਾਂ ਮੱਝ ਹੈ ਜਦੋਂ ਪਲਦੀ ਹੈ, ਪਲ ਤੋਂ ਬਾਅਦ ਉਹ ਚਮੜਾ ਸਾਫ਼ ਹੁੰਦਾ ਆ ਉਹਨੂੰ ਫਾਰੇ ਦਾ ਪਾ ਕੇ, ਤੇ ਜਿਹੜਾ ਆਪਣੇ ਬੈਗ ਹੁੰਦੇ ਨੇ ਲੈਦਰ ਦੇ ਫੜੇ ਹੋਏ ਲੋਕਾਂ ਨੇ ਔਰਤਾਂ ਨੇ, ਉਹਨਾਂ ਨੂੰ ਤਕਰੀਬਨ 19,000 ਲੀਟਰ ਪਾਣੀ ਲੱਗਦਾ ਹੈ। ਸਾਡੀ ਧਰਤੀ ਦਾ ਜੇ ਇੰਨਾ ਬੁਰਾ ਹਾਲ ਹੈ, ਉਹ ਇਸੇ ਕਰਕੇ ਬੁਰਾ ਹਾਲ ਹੈ।
0: ਨਹੀਂ ਇਹ ਬੜਾ ਮਤਲਬ ਕੰਮ ਕਹਿ ਲਓ ਕਿ ਆਪਣੇ ਸੋਚ ਤੋਂ ਪਰੇ, ਜਾਂ ਫਿਰ ਇੱਦਾਂ ਕਹਿ ਲਓ ਵੀ ਸਾਡੀ ਨੌਲੇਜ ਵਿੱਚ ਜਿੰਨਾ ਚਿਰ ਨਹੀਂ ਆ ਉਹਨਾਂ ਚਿਰ ਤੱਕ ਚਲੋ ਠੀਕ ਆ, ਪਰ ਇਹ ਚੀਜ਼ਾਂ ਪਤਾ ਹੋਣੀਆਂ ਸਾਨੂੰ ਬਹੁਤ ਜ਼ਰੂਰੀ ਆ। ਸੋ ਇਹ ਜਿਹੜਾ 50% ਤੋਂ 80% ਕਹਿੰਦੇ ਨੇ ਕਿ ਤੁਸੀਂ ਆਪਣੀ ਖਰੀਦੋ ਫਰੋਖਤ ਦਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਇਸ ਪਾਸੇ ਨੂੰ ਟਿਲਟ ਹੁੰਦੇ ਹੋ। ਅਤੇ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਜਿਹੜੇ ਇਹ ਕਰਦੇ ਨੇ ਥ੍ਰਿਫਟਿੰਗ, ਉਹ ਬਹੁਤ ਖੁਸ਼ ਨੇ, ਉਹ ਕਹਿੰਦੇ ਨੇ ਕਿ ਆਪਾਂ ਨਵੇਂ ਖਰੀਦਦੇ ਹੀ ਆਪਾਂ ਇਸੇ ਪਾਸੇ ਨੂੰ ਆਏ ਹਾਂ, ਅਤੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇੰਨਾ ਜ਼ਿਆਦਾ ਫਾਇਦਾ ਵਾ। ਹਰ ਸਾਲ ਕਹਿੰਦੇ ਨੇ ਕਿ ਲਗਭਗ 10-12% ਦੀ ਦਰ ਦੇ ਨਾਲ ਇਹ ਵੱਧ ਰਿਹਾ ਵਾ, ਅਤੇ 2034 ਤੱਕ ਇਹਦੇ ਵਿੱਚ $150 to $260 billion ਤੱਕ ਇਹ ਬਾਜ਼ਾਰ ਪਹੁੰਚਣ ਦੀ ਉਮੀਦ ਹੈ ਥ੍ਰਿਫਟਿੰਗ ਵਾਲਾ ਜਿਹੜਾ।
1: ਔਰ ਜਿਹੜੇ ਦੂਸਰੇ ਨੇ ਟ੍ਰੈਡੀਸ਼ਨਲ ਸਟੋਰ ਨੇ ਉਹ ਬੰਦ ਹੋ ਰਹੇ ਨੇ,
0: ਉਹ ਬੰਦ ਹੋ ਰਹੇ
1: ਸਟੋਰ ਖੁੱਲ ਰਹੇ ਨੇ। ਹਾਂ ਪਹਿਲਾਂ ਸਿਰਫ ਚੈਰਿਟੀਜ਼ ਕਰਦੀਆਂ ਸੀ, ਹੁਣ ਪੂਰਾ ਬਿਜ਼ਨਸ ਹੈ, ਕਾਰੋਬਾਰ ਹੈ ਉਹਨਾਂ ਦਾ, ਉਹ ਤੁਹਾਡੇ ਤੋਂ ਖਰੀਦਦੇ ਨੇ ਆਪਣਾ ਮਾਰਜਨ ਪਾ ਕੇ ਵੇਚ ਦਿੰਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਉਹ ਨਵੇਂ ਨਾਲੋਂ ਚੌਥੇ ਹਿੱਸੇ ਤੇ ਪੰਜਵੇਂ ਹਿੱਸੇ ਤੇ ਮਿਲ ਜਾਂਦਾ। ਸੋ ਨਾਲੇ ਤੁਹਾਨੂੰ ਨਵੀਂ, ਜੇ ਮੈਂ ਇੱਕ ਨਵੀਂ ਪੈਂਟ ਕੋਈ ਉੱਥੋਂ ਪੈਂਟ ਖਰੀਦੀ, ਜੇ ਮੈਂ ਨਾ ਉੱਥੇ ਜਾਂਦਾ, ਮੈਂ ਇੱਕ ਨਵੀਂ ਸਟੋਰ ਤੋਂ ਲੈ ਕੇ ਆਉਂਦਾ, ਤੇ ਮੈਂ ਇੱਕ ਜਿਹੜੀ ਡਿਮਾਂਡ ਪੈਦਾ ਕਰਦਾ, ਡਿਮਾਂਡ ਕਰਕੇ ਉੱਥੇ ਨਵੀਂ ਬਣਦੀ। ਸੋ ਜਿਹੜਾ ਥ੍ਰਿਫਟਿੰਗ ਦਾ ਇਹ ਬਹੁਤ ਹੀ ਵਧੀਆ, ਔਰ ਮੈਂ ਮੰਨ ਕੇ ਚੱਲਦਾ ਕਿ ਲੋਕ ਹਿਚਕਚਾਹਟ ਕਰਦੇ ਨੇ, ਪਰ ਇਹਦੇ ਚ ਕੁਛ ਸੰਗਣ ਵਾਲੀ ਲੋੜ ਨੀ, ਕੋਈ ਨੀ। ਇਹ ਇਨਫੈਕਟ ਅੱਜ ਕੱਲ ਫੈਸ਼ਨ ਹੈ, ਜਿਹੜੀਆਂ ਸੈਲੈਬ੍ਰਿਟੀਜ਼ ਨੇ, ਜਿਹੜੇ ਐਕਟਰਸ ਨੇ, ਉਹ ਬੜੀ ਮਾਣ ਨਾਲ ਦੱਸਦੇ ਆ ਕਿ ਜਿਹੜੀ ਆਹ ਟੀ ਸ਼ਰਟ ਪਾਈ ਆ ਉਹਨੇ ਕਿੱਥੋਂ ਲਈ, ਕਿਹੜੇ ਪੁਰਾਣੇ ਸਟੋਰ ਤੋਂ ਲਈ, ਕਿੰਨੇ ਡਾਲਰ ਦੀ ਆਈ
0: ਜੀ। ਸੋ ਇਹ ਵੱਡੀ ਚੀਜ਼ ਹੈ, ਕਹਿ ਰਹੇ ਨੇ ਕਿ ਇਹ ਜਿਹੜਾ ਬਾਜ਼ਾਰ ਆ ਲਗਭਗ 49 to $67 billion ਤੱਕ ਪਹੁੰਚਣ ਦਾ ਅੰਦਾਜ਼ਾ ਵਾ ਇਸ ਵਰ੍ਹੇ ਦੇ ਵਿੱਚ। ਅੱਛਾ, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਵੇਖ ਰਿਹਾ, ਉਹ ਕਹਿੰਦੇ ਨੇ ਕਿ ਜਿਹੜੇ ਇਹ ਜ਼ਿਆਦਾਤਰ ਇਹ ਵਾਲੇ ਥ੍ਰਿਫਟਿੰਗ ਦੇ ਨਾਲ ਸੰਬੰਧਿਤ ਬਿਜ਼ਨਸ ਨੇ, ਇਹ ਨੋਨ ਪ੍ਰੋਫਿਟ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਲੰਟੀਅਰ ਕਰ ਰਹੇ ਨੇ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਾਂ ਉਹ ਨੋਨ ਪ੍ਰੋਫਿਟ ਸੰਸਥਾਵਾਂ, ਜੋ ਇਹ ਪੈਸਾ ਆਉਂਦਾ ਵਾ ਉਹ ਵੀ ਧਰਮ ਕਰਮ ਲਈ ਗਾਂ ਇਹ ਕਿਤੇ ਨਾ ਕਿਤੇ ਦਿੰਦੇ ਆ। ਸੋ ਉਹ ਵੀ ਇੱਕ ਇਨਡਾਇਰੈਕਟ ਸਾਡਾ ਫਾਇਦਾ ਹੋ ਗਿਆ ਫਿਰ।
1: ਬਿਲਕੁਲ ਜੀ, ਬਿਲਕੁਲ। ਉਹ ਜਿਹੜੇ ਇਸ ਤਰ੍ਹਾਂ ਦੇ ਸਟੋਰ ਨੇ ਜਿਵੇਂ ਤੁਸੀਂ ਦੱਸਿਆ, ਉਹ ਚੈਰਿਟੀ ਨੇ, ਉਹ ਉਹਦੇ ਵਿੱਚ ਬੜਾ ਕੁਛ ਹੋਰ ਕਰਦੇ ਨੇ, ਟ੍ਰੇਨਿੰਗ ਦਿੰਦੇ ਨੇ, ਤੇ ਨਾਲ ਨਾਲ ਉਹਨਾਂ ਦੇ ਵਿੱਚ ਜੋ ਕੋਈ ਬੰਦਾ ਕੋਈ ਹੈਂਡੀਕੈਪਟ ਹੈ ਜਿਹਨੂੰ ਕਿਤੇ ਜੋਬ ਨਹੀਂ ਮਿਲਦੀ, ਉਹਨਾਂ ਨੂੰ ਜੋਬ ਦਿੰਦੇ ਨੇ। ਉਹ ਬਹੁਤੇ ਸਟੋਰ ਜਿਹੜੇ ਨੇ ਇਹ ਚੈਰਿਟੀ ਵਾਲੇ ਚਲਾਉਂਦੇ ਨੇ, ਤੇ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਵੇਚ ਕੇ ਉਹਨਾਂ ਨੂੰ ਪੈਸੇ ਬਚਦੇ ਨੇ, ਉਹਦੇ ਨਾਲ ਫਿਰ ਉਹ ਚੈਰੀਟੇਬਲ ਕੰਮ ਕਰਦੇ ਆ, ਉਹ ਕੋਈ ਸਕੂਲ ਚਲਾਉਂਦੇ ਆ, ਕਿਤੇ ਕੋਈ ਮੈਡੀਕਲ ਕੈਂਪ ਲਗਾਉਂਦੇ ਆ। ਸੋ ਇਹ ਜਿਹੜਾ ਮਤਲਬ ਇਹਦੀਆਂ ਕਈ ਪਰਤਾਂ ਨੇ ਜਿਹੜੀਆਂ ਇੱਕ ਤੋਂ ਵੱਧ ਚੰਗੀਆਂ ਨੇ।
0: ਬਹੁਤ ਵਧੀਆ ਨਹੀਂ ਭਾਈ, ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ। ਅਤੇ ਜਿਹੜੇ ਸਿਤਾਰਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਜਿਹਨਾਂ ਦੇ ਵਿੱਚ ਸੋਨਮ ਕਪੂਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਜਾਨਵੀ ਕਪੂਰ, ਸੋ ਇਹ ਸਾਰੀਆਂ ਜਿਹੜੀਆਂ ਅਦਾਕਾਰਾਂ ਨੇ ਇਹ ਸਪੋਰਟ ਕਰ ਰਹੀਆਂ ਨੇ, ਅਤੇ ਅਲੱਗ ਅਲੱਗ ਜਿੱਦਾਂ ਤੁਸੀਂ ਦੱਸ ਰਹੇ ਹੋ ਫੈਸ਼ਨ ਸ਼ੋਅਜ਼ ਦੇ ਉੱਤੇ ਇਹਨਾਂ ਨੇ ਥ੍ਰਿਫਟਿੰਗ ਨੂੰ ਬੜਾਵਾ ਦਿੱਤਾ ਵਾ, ਇਹਨਾਂ ਨੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾ ਕੇ ਇਸ ਚੀਜ਼ ਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ। ਅਤੇ ਜੇ ਇਹਨਾਂ ਨੇ ਕੀਤਾ ਤਾਂ ਫਿਰ ਮੇਰੇ ਖਿਆਲ ਨਾਲ ਸਾਨੂੰ ਵੀ ਕਰ ਲੈਣਾ ਚਾਹੀਦਾ।
1: ਹਾਂਜੀ, ਅਸੀਂ ਕਿਹੜੇ ਬਾਗ ਦੀ ਮੂਲੀ ਆ ਜੀ, ਜੇ ਉਹ ਹਾਲੀਵੁੱਡ ਬਾਲੀਵੁੱਡ ਵਾਲੇ ਕਰ ਸਕਦੇ, ਸਾਨੂੰ ਕਾਹਦੀ ਸੰਗ ਹੈ।
0: ਤੇ ਮੈਨੂੰ ਤਾਂ ਲੱਗਦਾ ਸਗੋਂ ਆਪਾਂ ਨਾ ਬਾਹਰ ਦੁਕਾਨਾਂ ਨਾਲੋਂ ਸਗੋਂ ਸਾਡੇ ਕੋਲ ਆਪਸ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਹੀ ਇੰਨਾ ਕੁਛ ਸਾਡੇ ਕੋਲ ਲੀੜਾ ਕੱਪੜਾ ਹੁੰਦਾ ਵੀ ਆਪਾਂ ਵੇਖ ਲਈਏ ਵੀ ਸਾਡੇ ਕੁ ਸਾਈਜ਼ ਦਾ ਹੋਰ ਕਿਹੜਾ ਵਾ ਜਿਹਦੇ ਕੰਮ ਆ ਸਕਦਾ। ਅਤੇ ਆਪਾਂ ਬੇਸਿਕਲੀ ਨਾ ਉਹ ਪੁਰਾਣਾ ਨਹੀਂ ਹੋਇਆ ਹੁੰਦਾ, ਆਪਾਂ ਭਾਈ ਬਹੁਤ ਹੀ ਵਾਰੀ ਅੱਕੇ ਹੁੰਦੇ ਹਾਂ, ਸਾਨੂੰ ਲੱਗਦਾ ਵੀ ਨਹੀਂ ਅਸੀਂ ਇੰਨਾ ਪਾ ਲਿਆ ਵਾ ਯਾਰ, ਹੈ ਨਾ। ਅਤੇ ਉਹਦੇ ਨਾਲ ਸਗੋਂ ਆਪਾਂ ਸਵੋਪ ਕਰਕੇ
1: ਹੋ ਹੀ ਇੰਨੇ ਜਾਂਦੇ ਵੀ ਤੁਹਾਨੂੰ ਚੇਤੇ ਭੁੱਲ ਜਾਂਦਾ ਉਹ ਚੀਜ਼ ਤੁਹਾਡੇ ਕੋਲ ਹੈਗੀ ਆ,
0: ਚੇਤਾ ਭੁੱਲ ਜਾਂਦਾ। ਆਪਾਂ ਜਦੋਂ ਹੋਸਟਲ
1: ਬੱਚਿਆਂ ਤੇ ਸ਼ੁਰੂ ਕਰੋ
0: ਜੀ,
1: ਹਾਂ ਤੁਸੀਂ ਜੋ ਬੱਚਿਆਂ ਤੋਂ ਸ਼ੁਰੂ ਕਰੋ, ਜਦੋਂ ਤੁਹਾਡੇ ਬੱਚੇ ਵੱਡੇ ਹੋ ਗਏ ਉਹਨਾਂ ਦੇ ਕੱਪੜੇ ਨਹੀਂ ਪੈਂਦੇ। ਹੁਣ ਤੁਸੀਂ ਆਲੇ ਦੁਆਲੇ ਦੇਖੋ, ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆਂਢ ਗੁਆਂਢ 'ਚ ਜਿਹੜੇ ਬੱਚੇ ਤੁਹਾਡੇ ਬੱਚਿਆਂ ਦੇ ਛੋਟੇ ਨੇ, ਉਹਨਾਂ ਨੂੰ ਦੇ ਦਿਓ, ਕਿਉਂਕਿ ਉਹਨਾਂ ਨੂੰ ਵੀ ਕਿਤੇ ਵੱਡੇ ਹੋ ਜਾਣਾ,
0: ਉਹਨਾਂ ਨੂੰ ਪੁੱਛ ਲਓ
1: ਉੱਥੋਂ ਸ਼ੁਰੂ ਕਰਕੇ।
0: ਹਾਂ
1: ਹਾਂ, ਮੇਰੀ ਸਭ ਤੋਂ ਬੇਟੀ ਜਿਹੜੀ ਹੈ ਸਾਡੇ ਪਰਿਵਾਰ 'ਚ ਸਭ ਤੋਂ ਵੱਡੀ ਸੀ, ਉਹ ਤੋਂ ਬਾਅਦ ਸਾਡੇ 6 ਬੱਚੇ ਨੇ। ਸੋ ਸਾਡੀ ਉਹ ਬੇਟੀ ਦੇ ਕਈ ਸੂਟ ਨੇ ਜਿਹੜੇ ਮੁੜ ਕੇ ਗਾਂ ਛੋਟੇ 6 ਬੱਚਿਆਂ ਨੇ ਪਾਏ, ਉਹ ਫਿਰ ਵੀ ਨਹੀਂ ਫਟੇ।
0: ਸੋ ਇਹ ਬੱਚੇ ਦੇ ਜਿਹੜੇ ਆਪਾਂ ਮੰਨ ਲਓ ਲੈਂਦੇ ਹਾਂ ਅਤੇ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਬੱਚੇ ਹੋਰ ਵੱਡੇ ਹੋ ਜਾਂਦੇ ਆ ਅਤੇ ਉਹ ਚੀਜ਼ਾਂ ਫਿਰ ਐਵੇਂ ਹੀ ਆਪਾਂ ਜਾਇਆ ਹੀ ਜਾਂਦੀਆਂ ਨੇ ਉਹਨਾਂ ਦੇ ਖਿਡੌਣੇ ਉਹਨਾਂ ਦਾ ਇਹ ਸਾਰਾ ਕੁਛ ਅਤੇ ਆਪਾਂ ਬਿਹਤਰ ਆ ਵੀ ਇਹਨੂੰ ਆਪਾਂ ਆਪਣੇ ਸੁਭਾਅ ਦੇ ਵਿੱਚ ਆਪਣੀ ਆਦਤ ਦੇ ਵਿੱਚ ਲੈ ਕੇ ਆਈਏ। ਭਾਈ ਬਹੁਤ ਸ਼ੁਕਰੀਆ ਇੰਨੀਆਂ ਵਡਮੁੱਲੀਆਂ ਗੱਲਾਂ ਤੁਸੀਂ ਹਰ ਵਾਰੀ ਲੈ ਕੇ ਆਉਂਦੇ ਹੋ, ਧੰਨਵਾਦ ਤੁਹਾਡਾ।
1: ਬਾਈ ਜੀ ਧੰਨਵਾਦ, ਤੇ ਖਾਸ ਕਰਕੇ ਤੁਹਾਡੇ ਸੁਣਨ ਵਾਲਿਆਂ ਦਾ, ਜੇ ਉਹਨਾਂ ਦਾ ਕੋਈ ਸੁਝਾਅ ਕੋਈ ਸਵਾਲ ਹੈ ਉਹ ਤੁਹਾਡੀ ਜਿੱਥੇ ਵੀ ਪੋਡਕਾਸਟ ਪੁੱਛ ਸਕਦੇ ਨੇ, ਆਪਾਂ ਤੁਹਾਨੂੰ ਟੈਕਸਟ ਕਰ ਸਕਦੇ ਹਾਂ ਜਦੋਂ ਆਪਾਂ ਕਰਦੇ ਹਾਂ, ਤੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
0: ਜੀ ਬਿਲਕੁਲ, ਮੇਰੇ ਵੱਲੋਂ ਵੀ ਗੁਜ਼ਾਰਿਸ਼ ਆਪਣੇ ਸਰੋਤਿਆਂ ਅੱਗੇ ਕਿ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ ਤੇ ਤੁਸੀਂ ਸਾਨੂੰ ਜ਼ਰੂਰ ਅੱਗੋਂ ਪਿੱਛੋਂ ਵੀ ਤੁਸੀਂ ਭੇਜ ਸਕਦੇ ਹੋ ਤੇ ਫਿਰ ਆਪਾਂ ਜ਼ਰੂਰ ਅਗਲੇਰੇ ਪ੍ਰੋਗਰਾਮਾਂ 'ਚ ਡਿਸਕਸ ਕਰਾਂਗੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ,
1: ਧੰਨਵਾਦ
0: ਜੀ। ਦੋਸਤੋ, ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਵਾਰ ਕੁਛ ਨਵਾਂ ਸਾਡੇ ਨਾਲ ਸਾਂਝਾ ਕਰਦੇ ਨੇ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਬਿਹਤਰੀ ਦੇ ਲਈ ਕੁਛ ਕਰ ਸਕਦੇ ਹਾਂ, ਹੋਰ ਇਹ ਨੁਕਸਾਨ ਬਾਰੇ ਜਾਣ ਸਕਦੇ ਹਾਂ, ਆਪਣਾ ਕਿਹੜੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਵੀ ਲੈ ਸਕਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ ਅਤੇ ਅਗਲੀ ਪੀੜ੍ਹੀ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੇ ਵਿੱਚੋਂ ਇਹ ਵੀ ਇੱਕ ਫਰਜ਼ ਨਿਭਾਉਂਦੇ ਚਲੋ।

0: ਰੋਡਸ ਓਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ। BYD Z-Line 7 ਪ੍ਰੀਮੀਅਮ ਸਿਰਫ 54,990 ਡਾਲਰ, BYD Z-Line 8 ਡਾਇਨਾਮਿਕ FWD ਸਿਰਫ 56,990 ਡਾਲਰ ਤੇ BYD Shark 6 ਪ੍ਰੀਮੀਅਮ ਸਿਰਫ 57,900 ਡਾਲਰ। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ। ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਔਨ ਅਸ, ਕੰਡੀਸ਼ਨ ਅਪਲਾਈ। ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
5: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ, ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
7: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
7: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
8: ਓ ਪਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
8: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
10: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
11: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
10: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
12: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਐਮ। ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਆਪਾਂ ਇੱਕ ਸਿਲਸਿਲਾ ਤੁਹਾਡੇ ਨਾਲ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਆਪਾਂ ਅਕਾਊਂਟਿੰਗ ਦੇ ਬਾਰੇ, ਤੁਹਾਡੇ ਹਿਸਾਬ ਕਿਤਾਬ ਦੇ ਬਾਰੇ, ਤੁਹਾਡੇ ਕਾਰੋਬਾਰਾਂ ਦੇ ਬਾਰੇ ਆਪਾਂ ਥੋੜ੍ਹੀ ਜਿਹੀ ਜਾਣਕਾਰੀ ਦੇਣੀ ਹੈ, ਅਤੇ ਉਹਦੇ ਲਈ ਆਪਾਂ ਸਪੈਸ਼ਲਿਸਟ ਪਿਛਲੀ ਵਾਰੀ ਸੱਦੇ ਸੀ। ਇਸ ਵਾਰੀ ਫਿਰ ਆਪਾਂ ਇਹਨਾਂ ਦੇ ਕੋਲੋਂ ਟਾਈਮ ਲਿਆ, ਕਿਉਂਕਿ ਪਿਛਲੇ ਪ੍ਰੋਗਰਾਮ ਦੇ ਵਿੱਚ ਤੁਸੀਂ ਬਹੁਤ ਸੋਹਣੀ ਫੀਡਬੈਕ ਦਿੱਤੀ, ਅਤੇ ਇਸ ਵਾਰੀ ਫਿਰ ਦੁਬਾਰਾ ਤੋਂ ਕੁਲਪ੍ਰੀਤ ਜੀ ਸਾਡੇ ਕੋਲ ਨੇ, ਪ੍ਰੋਫੈਸ਼ਨਲ ਅਕਾਊਂਟੈਂਟ ਨੇ ਅਤੇ ਆਪਣੇ ਭਾਈਚਾਰੇ ਦੀ ਲੰਮੇ ਸਮੇਂ ਤੋਂ ਮਦਦ ਕਰ ਰਹੇ ਨੇ। ਆਓ ਉਸੇ ਸਿਲਸਿਲੇ ਨੂੰ ਆਪਾਂ ਅੱਗੇ ਤੋਰਦੇ ਹਾਂ। ਭਾਈ, ਸਤਿ ਸ਼੍ਰੀ ਅਕਾਲ ਜੀ। ਆਇਆਂ?
13: ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ।
12: ਉਹ ਠੀਕ ਠਾਕ ਹੋ?
13: ਹਾਂਜੀ, ਬਹੁਤ ਵਧੀਆ।
12: ਪਿਛਲੇ ਪ੍ਰੋਗਰਾਮ ਦੀ ਕੋਈ ਫੀਡਬੈਕ ਤੁਹਾਨੂੰ ਆਈ ਹੋਵੇ?
13: ਫੀਡਬੈਕ ਜੀ, ਮੇਰੇ ਖਿਆਲ ਨਾਲ ਤਾਂ ਕਾਫੀ ਸਕਸੈਸਫੁਲ ਰਿਹਾ, ਕਾਫੀ ਕੋਸ਼ਿਸ਼ ਕੀਤੀ ਸੀ ਇਨਫੋਰਮੇਸ਼ਨ ਸ਼ੇਅਰ ਕਰਨ ਦੀ ਤੇ ਕਾਫੀ ਪੋਜ਼ਿਟਿਵ ਫੀਡਬੈਕ ਆਈ ਮੈਨੂੰ।
12: ਗੁੱਡ। ਸੋ ਇਹ ਜਦੋਂ ਫੀਡਬੈਕ ਦਿੰਦੇ ਆ ਨਾ ਸਾਡੇ ਸਰੋਤੇ ਜਾਂ ਦਰਸ਼ਕ, ਤੇ ਫਿਰ ਉਹ ਬੰਦਾ ਹੋਰ ਐਨਰਜੀ ਲੈ ਕੇ ਆਉਂਦਾ। ਸੋ ਆਪਾਂ ਪਿਛਲੀ ਵਾਰੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇੱਕ ਸਟੇਜ ਤੱਕ ਕਰਕੇ ਆਪਾਂ ਅਪਡੇਟਸ ਸਾਂਝੀਆਂ ਕੀਤੀਆਂ ਵੀ ਕੀ ਹੁਣ ਚੱਲ ਰਿਹਾ, ਕੀ ਅੱਗੇ ਚੱਲ ਕੇ ਚੇਂਜ ਹੋਣੇ ਨੇ, ਕਿਹੜੇ ਕਿਹੜੇ ਫਾਇਦੇ, ਕੀ ਆਪਾਂ ਨੂੰ ਪ੍ਰੋ ਕੌਨਸ ਨੇ। ਅੱਜ ਮੇਰਾ ਇਰਾਦਾ ਹੈ ਕਿ ਆਪਾਂ ਸੁਪਰ ਐਨੂਏਸ਼ਨ 'ਤੇ ਗੱਲ ਕਰੀਏ, ਕਿਉਂਕਿ ਸੁਪਰ ਐਨੂਏਸ਼ਨ ਦਾ ਕਾਫੀ ਜ਼ਿਆਦਾ ਰੌਲਾ ਪੈ ਰਿਹਾ। ਖਾਸ ਤੌਰ ਦੇ ਉੱਤੇ ਮੈਂ ਵੇਖਦਾ ਵੀ ਕੋਵਿਡ ਦੇ ਦਿਨਾਂ ਤੋਂ ਲੈ ਕੇ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸੁਪਰ ਐਨੂਏਸ਼ਨ ਹੁੰਦਾ ਵਾ ਕੋਈ। ਮੈਂ ਇੰਡੀਆ ਵੀ ਰਿਲਾਈਜ਼ ਕੀਤਾ ਵੀ ਉੱਥੋਂ ਤੱਕ ਵੀ ਪਤਾ ਲੱਗਾ ਵੀ ਸੁਪਰ ਜੀ ਹੁੰਦੀ ਹੈ ਕੋਈ ਤੁਹਾਡੇ, ਹੈ ਨਾ, ਅਤੇ ਉੱਥੋਂ ਤੱਕ ਵੀ ਗੱਲਾਂ ਬਾਤਾਂ ਪਹੁੰਚ ਗਈਆਂ। ਅੱਜ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਤੁਹਾਡੇ ਕੋਲੋਂ ਜਾਣਕਾਰੀ ਲੈਣੀ ਚਾਹਾਂਗੇ। ਸਭ ਤੋਂ ਪਹਿਲਾ ਸਵਾਲ ਹੀ ਮੇਰਾ ਇਹ ਹੈ ਕਿ ਸੁਪਰ ਐਨੂਏਸ਼ਨ ਹੈ ਕੀ? ਜੇ ਆਪਾਂ ਸਾਦੇ ਸ਼ਬਦਾਂ 'ਚ, ਮੰਨ ਲਓ ਆਸਟ੍ਰੇਲੀਆ ਤੋਂ ਬਾਹਰ ਬੈਠਾ ਕੋਈ ਇੰਡੀਆ ਅਮਰੀਕਾ ਕਿਤੇ ਦੂਰ ਬੈਠਾ ਬੰਦਾ ਸੁਣ ਰਿਹਾ, ਅਤੇ ਉਹਨੂੰ ਆਪਾਂ ਕੀ ਦੱਸਾਂਗੇ, ਹੈ ਕੀ ਹੈ
13: ਸੁਪਰ ਐਨੂਏਸ਼ਨ? ਅਗਰ ਮੈਂ ਸਿੰਪਲ ਟਰਮਸ ਦੇ ਵਿੱਚ ਕਹਾਂ ਤਾਂ ਇਹ ਗੌਰਮੈਂਟ ਵੱਲੋਂ ਲਗਾ ਲਓ ਕਿ ਇੱਕ ਚਲਾਈ ਹੋਈ ਸਕੀਮ ਸੀ, ਜਿਹਦੇ ਵਿੱਚ ਜਿਹਦਾ ਮੇਨ ਜੋ ਮੁੱਖ ਕਾਰਨ ਜੋ ਸੀਗਾ ਉਹ ਤੁਹਾਡੀ ਰਿਟਾਇਰਮੈਂਟ ਦੇ ਲਈ ਸੇਵਿੰਗ ਜਿਹਨੂੰ ਅਸੀਂ ਕਹਿ ਸਕਦੇ ਹਾਂ ਉਹ ਕਰਨਾ ਸੀਗਾ, ਅਤੇ ਜਿਹਦੇ ਵਿੱਚ ਉਹਨਾਂ ਨੇ ਇਹ ਮੇਕ ਸ਼ੋਰ ਕੀਤਾ ਕਿ ਜੇ ਤੁਸੀਂ ਜੋਬ ਕਰਦੇ ਹੋ ਅਤੇ ਤੁਹਾਡਾ ਇੰਪਲੋਇਰ ਕੁਛ ਫਿਕਸਡ ਪਰਸੈਂਟੇਜ ਸਾਈਡ 'ਤੇ ਕਰੇ ਜਿਹੜੀ ਕਿ ਤੁਹਾਨੂੰ ਬੁਢਾਪੇ ਦੇ ਵਿੱਚ ਜਾ ਕੇ ਤੁਹਾਡੇ ਕੰਮ ਆਏਗੀ।
12: ਓਕੇ,
13: ਹਾਂਜੀ, ਸੋ ਇੱਕ ਲਗਾ ਲਓ ਕਿ ਤੁਹਾਡੀ ਸੇਵਿੰਗ ਹੈ ਜਿਹਨੂੰ ਅਸੀਂ ਜ਼ਿਆਦਾਤਰ ਲੋਕ ਦੇਖਦੇ ਵੀ ਨਹੀਂ ਹੈ, ਬਟ ਉਹਨੂੰ ਦੇਖਣਾ ਚਾਹੀਦਾ ਜਿਹੜਾ ਅਸੀਂ ਅੱਜ ਡਿਸਕਸ ਕਰਾਂਗੇ ਕਿ ਉਹਦੇ ਵਿੱਚ ਕੀ ਕੀ
12: ਕਰਨਾ ਚਾਹੀਦਾ। ਬਿਲਕੁਲ ਵੀ ਅੱਛਾ, ਇਹ ਸੌਰਟ ਆਫ ਜਿੱਦਾਂ ਆਪਣਾ ਇੰਡੀਆ ਦੇ ਵਿੱਚ ਉਹ ਕਹਿ ਦਿੰਦੇ ਬੰਦਾ ਰਿਟਾਇਰ ਹੋਇਆ ਯਾਰ ਉਹਨੂੰ TADA ਮਿਲਿਆ, ਇਹ ਉਹ ਉਸ ਕੈਟੇਗਰੀ 'ਚ ਉਹ ਤੋਂ ਵੱਖਰਾ ਕੀ ਇਹਦਾ
13: ਕੰਸੈਪਟ? ਤਾਂ ਵੈਸੇ ਸਿਮਿਲਰ ਹੀ ਆ, ਪਰ ਇਹਦੇ ਵਿੱਚ ਮੇਨ ਇਹੀ ਹੈ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਜੋਬ ਕੀਤੀ, ਤੁਸੀਂ ਹਾਰਡਵਰਕ ਕੀਤਾ ਅਤੇ ਤੁਹਾਡੇ ਇੰਪਲੋਇਰ ਨੇ ਲਗਾ ਲਓ ਕਿ ਤੁਹਾਡੀ ਜੋ ਸੈਲਰੀ ਪੈਕੇਜ ਰੱਖਿਆ ਉਹਦਾ ਇੱਕ ਫਿਕਸ ਪਰਸੈਂਟੇਜ ਤੁਹਾਡੇ ਫੰਡ ਦੇ ਵਿੱਚ ਜਮ੍ਹਾਂ ਕਰਨਾ, ਜਿਹੜਾ ਕਿ ਹੌਲੀ ਹੌਲੀ ਵੱਧਦਾ ਵੱਧਦਾ ਉਹ ਇਨਫ ਇਕੱਠਾ ਹੋ ਜਾਂਦਾ ਤੁਹਾਡਾ
12: ਬੁਢਾਪੇ
13: ਕੀ ਬੁਢਾਪੇ ਤੱਕ,
12: ਰਿਟਾਇਰਮੈਂਟ ਤੱਕ,
13: ਅਤੇ ਕਿ ਅਗਰ ਤੁਸੀਂ ਸਹੀ ਢੰਗ ਨਾਲ ਉਹਨੂੰ ਮੈਨੇਜ ਕਰਦੇ ਹਾਂ, ਕਈ ਲੋਕ ਗਲਤੀਆਂ ਵੀ ਕਰਦੇ ਨੇ ਉਹ ਅਸੀਂ ਅੱਜ ਡਿਸਕਸ ਕਰਾਂਗੇ, ਪਰ ਜੇ ਤੁਸੀਂ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਰਿਟਾਇਰਮੈਂਟ ਦੇ ਵਿੱਚ ਉਹ ਤੁਹਾਡਾ ਇੱਕ ਬਿਗੈਸਟ ਐਸੈਟ ਬਣ ਕੇ ਨਿਕਲਦਾ
12: ਜੀ,
13: ਅਤੇ
12: ਤੁਹਾਡੇ ਕੰਮ ਆ ਜਾਂਦਾ, ਬੱਚਿਆਂ ਦੇ ਕੰਮ ਆ ਜਾਂਦਾ, ਤੁਹਾਡੇ ਬੁੱਢੇ ਬਾਰੇ ਤੁਹਾਡੇ ਆਪਣੇ ਕੰਮ ਆ ਜਾਂਦਾ। ਸੋ ਅੱਜ ਦੋਸਤੋ ਆਪਾਂ ਸੁਪਰ ਐਨੂਏਸ਼ਨ ਦੇ ਬਾਰੇ ਹੀ ਗੱਲਾਂ ਬਾਤਾਂ ਸਾਰੀਆਂ ਕਰਾਂਗੇ, ਕੀ ਫਾਇਦੇ, ਕੀ ਨੁਕਸਾਨ, ਕੀ ਲੋਕ ਗਲਤੀਆਂ ਕਰਦੇ ਨੇ ਇਹਦੇ ਵਿੱਚ, ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਸਮਾਂ ਰਹਿੰਦਿਆਂ ਕਰ ਲੈਣੀਆਂ ਚਾਹੀਦੀਆਂ, ਅਤੇ ਹੋਰ ਬਹੁਤ ਸਾਰੇ ਸਵਾਲ ਜਿਹੜੇ ਤੁਹਾਡੇ ਮਨਾਂ ਦੇ ਨੇ ਉਹ ਅੱਜ ਆਪਾਂ ਇਹਨਾਂ ਦੇ ਸਾਹਮਣੇ ਰੱਖਾਂਗੇ। ਅੱਛਾ, ਇੱਕ ਚੀਜ਼ ਫਿਰ ਇਹ ਆ ਜਾਂਦੀ ਆ ਵੀ ਹੁਣ ਇਸ ਟਾਈਮ ਦੇ ਉੱਤੇ ਸੁਪਰ ਐਨੂਏਸ਼ਨ ਕਿੰਨੇ ਪਰਸੈਂਟ ਆ ਅਤੇ ਕੌਣ ਕੌਣ ਸੁਪਰ ਐਨੂਏਸ਼ਨ ਲੈਂਦਾ?
13: ਕਰੰਟਲੀ ਆਸਟ੍ਰੇਲੀਆ ਦੇ ਵਿੱਚ 12% ਸੁਪਰ ਐਨੂਏਸ਼ਨ ਹੈਗਾ ਰੇਟ, ਜਿਹੜਾ ਇੰਪਲੋਇਰ ਨੇ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ,
12: ਘੱਟ ਤੋਂ ਘੱਟ
13: ਬਾਰਾਂ ਪਰਸੈਂਟ ਦੇਣਾ ਹੁੰਦਾ। ਕਈ ਇੰਪਲੋਇਰਸ ਵੱਧ ਵੀ ਔਫਰ ਕਰਦੇ ਨੇ, ਜਿਵੇਂ ਲਾ ਲਓ ਕਿ ਇੱਕ ਇਨਸੈਂਟਿਵ ਹੀ ਆ
12: ਜੀ,
13: ਬਟ ਫਿਕਸਡ ਜੋ ਇੱਕ ਕੰਪਲਸਰੀ ਕੰਟਰੀਬਿਊਸ਼ਨ ਹੈ ਉਹ 12% ਆ, ਜਿਹੜਾ ਕਿ ਇੰਪਲੋਇਰ ਨੇ ਆਪਣੇ ਇੰਪਲੋਈਜ਼ ਨੂੰ, ਇਹ ਨਹੀਂ ਮੈਟਰ ਕਰਦਾ ਕਿ ਪਾਰਟ ਟਾਈਮ ਹੈ ਫੁੱਲ ਟਾਈਮ ਕੰਮ ਕਰ ਰਿਹਾ, ਉਹਦੀ ਸੈਲਰੀ 'ਤੇ ਦੇਣਾ। ਈਵਨ ਕੈਜੂਅਲ ਵਰਕਰਸ ਨੂੰ ਵੀ ਮਿਲਦਾ ਆ ਸੁਪਰ।
12: ਅੱਛਾ, ਪਹਿਲੀਆਂ ਦੇ ਵਿੱਚ ਹੁੰਦਾ ਸੀ ਕਿ ਇੱਕ ਸਰਟਨ ਅਮਾਊਂਟ ਆਫ ਪੇ ਅਤੇ ਉਹਦੇ ਉੱਤੇ ਸੁਪਰ ਐਨੂਏਸ਼ਨ ਨਹੀਂ ਦੇਣਾ ਪੈਂਦਾ, ਮੇਰੇ ਕੋਲ ਉਹ ਵੀ ਹੁਣ ਖਤਮ ਹੋ ਗਿਆ।
13: ਹਾਂਜੀ, ਉਹ ਖਤਮ ਹੋ ਗਿਆ, ਪਹਿਲਾਂ ਹੁੰਦਾ ਸੀ $450 ਤੋਂ ਅਗਰ ਵੱਧ ਹੋਵੇ ਪੇ ਤੁਹਾਡੀ
12: ਜੀ,
13: ਅਤੇ ਫਿਰ ਹੀ ਸੁਪਰ ਹੁਣ
12: ਪੱਕਾ ਭਾਵੇਂ ਤੁਹਾਡੀ $2 ਪੇ ਆ ਉਹਦਾ ਵੀ ਸੁਪਰ ਜਾਣੇ ਜਾਣਾ।
13: ਹਾਂਜੀ,
12: ਅੱਛਾ, ਇਹ ਹਰ ਇੱਕ ਨੂੰ ਮਿਲਦਾ ਜਿਹੜਾ ਵੀ ਕੋਈ ਕੰਮ ਆਸਟ੍ਰੇਲੀਆ ਦੇ ਵਿੱਚ ਕਰ ਰਿਹਾ ਵਾ?
13: ਇੰਪਲੋਈਜ਼ ਨੂੰ ਮਿਲਦਾ ਹੈ, ਇੰਪਲੋਇਰ ਵੱਲੋਂ ਜੋ ਕੰਪਲਸਰੀ ਆ, ਕੈਜੂਅਲ, ਪਾਰਟ ਟਾਈਮ, ਫੁੱਲ ਟਾਈਮ, ਈਵਨ ਕਿ ਅਗਰ ਕੋਈ ਬੰਦਾ ABN ਤੇ ਵੀ ਕੰਮ ਕਰ ਰਿਹਾ ਉਹਦੇ ਵਿੱਚ ਵੀ ਕਈ ਕੇਸਿਸ ਦੇ ਵਿੱਚ, ਅਗਰ ਡਿਪੈਂਡ ਕਰਦਾ ਕਿ ਅਗਰ ਉਹ ਬੰਦਾ ਲੇਬਰ ਸਰਵਿਸ ਜਸਟ ਪ੍ਰੋਵਾਈਡ ਕਰ ਰਿਹਾ ਕਿ ਉਹਨੂੰ ਤੁਸੀਂ ਭਾਵੇਂ ਪੇਪਰਾਂ ਦੇ ਵਿੱਚ ਐਜ਼ ਏ ਕੰਟਰੈਕਟਰ ਸ਼ੋ ਕਰ ਰਹੇ ਹੋ, ਬਟ ਉਹਦਾ ਮੇਨ ਰੋਲ ਜੋ ਹੈ ਉਹ ਲਾ ਲਓ ਕਿ ਇੱਕ ਡੀਮਡ ਇੰਪਲੋਈ ਹੀ ਹੈ, ਤੁਹਾਡੀਆਂ ਇੰਸਟਰਕਸ਼ਨ ਦੇ ਅੰਡਰ ਹੀ ਕੰਮ ਕਰ ਰਿਹਾ, ਅਤੇ ਉਹਦਾ ਵੀ ਸੁਪਰ ਐਨੂਏਸ਼ਨ ਦੇਣਾ ਕੰਪਲਸਰੀ ਆ।
12: ਓਕੇ, ਸੋ ਇਹਦੇ ਵਿੱਚ ਮੈਂ ਸੁਣਿਆ ਵੀ ਕੁਛ ਇੱਕ ਸੂਰਤਾਂ ਦੇ ਵਿੱਚ ਤੁਸੀਂ ਆਪ ਵੀ ਆਪਣੇ ਲਈ ਕੰਟਰੀਬਿਊਟ ਕਰ ਸਕਦੇ ਹੋ। ਮੰਨ ਲਓ ਫੋਰ ਐਗਜ਼ਾਮਪਲ, ਇੱਕ ਤਾਂ ਚੀਜ਼ ਇਹ ਹੈਗੀ ਆ ਕਿ ਜੇ ਤੁਹਾਨੂੰ ਤੁਹਾਡਾ ਇੰਪਲੋਇਰ ਦੇ ਰਿਹਾ ਸੁਪਰ ਐਨੂਏਸ਼ਨ, ਅਤੇ ਤੁਸੀਂ ਆਪਣੇ ਪੱਲਿਓਂ ਵੀ ਥੋੜ੍ਹਾ ਜਿਹਾ ਵੱਧ ਸ਼ਾਇਦ ਆਪੇ ਆਪਣੇ ਅਕਾਊਂਟ 'ਚ ਪਾ ਸਕਦੇ ਹੋ, ਜਾਂ ਤੁਹਾਡਾ ਇੰਪਲੋਇਰ ਵੀ ਜਿੱਦਾਂ ਤੁਸੀਂ ਦੱਸਿਆ ਵੀ ਉਹ ਜਿੱਦਾਂ ਦੀ ਵੀ ਸੈਟਲਮੈਂਟ ਕੋਈ ਹੋਈ ਹੁੰਦੀ ਆ ਜੋਬ ਦੀ ਉਹ ਤੁਹਾਨੂੰ ਵੱਧ ਪਾ ਦਿੰਦਾ। ਅੱਛਾ ਜੇ ਕੋਈ ਬੰਦਾ ਆਪਣੇ ਲਈ ਆਪੇ ਹੀ ਕੰਮ ਕਰ ਰਿਹਾ, ਮੰਨ ਲਓ ਬਿਜ਼ਨਸ ਕਰ ਰਿਹਾ ਵਾ, ਆਪਣਾ ਹੀ ਛੋਟਾ ਜਿਹਾ ਕੋਈ ਉਹਦਾ ਕੰਮ ਆ, ਅਤੇ ਕੀ ਉਹ ਆਪੇ ਵੀ ਆਪਣੇ ਲਈ ਪਾ ਸਕਦਾ ਸੁਪਰ ਇਨੋਵੇਸ਼ਨ?
13: ਹਾਂਜੀ, ਸੁਪਰ ਇਨੋਵੇਸ਼ਨ ਤੁਸੀਂ ਪਾ ਸਕਦੇ ਹਾਂ, ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਵੇਂ ਆਪਣੇ ਸਟਰਕਚਰ ਕੀਤਾ ਬਿਜ਼ਨਸ ਨੂੰ। ਅਗਰ ਤੁਸੀਂ ਐਜ਼ ਏ ਸੋਲ ਟ੍ਰੇਡਰ ਕੰਮ ਕਰ ਰਹੇ ਹੋ ਤੇ ਉਸ ਕੇਸ ਦੇ ਵਿੱਚ ਕੰਪਲਸਰੀ ਨਹੀਂ ਹੈ ਕਿ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਣਾ। ਤੁਸੀਂ ਉਹਨੂੰ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਪਾਉਣ ਦੇ ਆਪਣੇ ਫਾਇਦੇ ਨੇ ਕਿ ਤੁਸੀਂ ਟੈਕਸ ਬਚਾ ਸਕਦੇ ਆ, ਉਸ ਵੇ ਨਾਲ ਤੁਸੀਂ ਪਾ ਸਕਦੇ ਆ। ਬਟ ਅਗਰ ਤੁਸੀਂ ਆਪਣਾ ਲੈਟਸ ਸੇ ਤੁਸੀਂ ਕੰਪਨੀ ਸਟਰਕਚਰ ਦੇ ਅੰਡਰ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ, ਤੁਸੀਂ ਐਜ਼ ਏ ਡਾਇਰੈਕਟਰ ਆਪਣੀ ਸੈਲਰੀ ਲੈ ਰਹੇ ਹੋ ਕੰਪਨੀ ਤੋਂ, ਉਸ ਕੇਸ ਦੇ ਵਿੱਚ ਸੁਪਰ ਇਨੋਵੇਸ਼ਨ ਕੰਪਲਸਰੀ ਹੈ ਡਾਇਰੈਕਟਰ ਸੈਲਰੀ ਦੇ ਉੱਤੇ ਵੀ ਕਿ ਤੁਸੀਂ ਫਿਕਸ, ਕਿਉਂਕਿ ਕੰਪਨੀ ਦੇ ਲਈ ਤੁਸੀਂ ਇੰਪਲੋਈ ਹੋ, ਭਾਵੇਂ ਤੁਹਾਡੀ ਆਪਣੀ ਕੰਪਨੀ ਆ, ਉਹ ਸੈਪਰੇਟ ਲੀਗਲ ਐਂਟੀਟੀ ਆ। ਕੰਪਨੀ ਤੋਂ ਅਗਰ ਤੁਸੀਂ ਸੈਲਰੀ ਲੈ ਰਹੇ ਹੋ ਤੇ 12% ਸੁਪਰ ਤੁਹਾਨੂੰ ਉਹਦੀ ਦੇਣੀ ਪਏਗੀ, ਪਰ ਉਹਦਾ ਇਹ ਹੈ ਕਿ ਕੰਪਨੀ ਦੇ ਵਿੱਚ ਉਹ ਐਜ਼ ਏ ਐਕਸਪੈਂਸ ਕਲੇਮ ਹੋ ਜਾਂਦਾ, ਸੋ ਤੁਹਾਡਾ ਉੱਥੋਂ ਫਾਇਦਾ ਹੋ ਜਾਂਦਾ, ਪਰ ਕੰਪਲਸਰੀ ਆ, ਸੋ ਕਰਨੀ ਪੈਂਦੀ ਆ।
12: ਅੱਛਾ, ਕਈ ਲੋਕਾਂ ਨੂੰ ਇੱਥੇ ਕੰਫਿਊਜ਼ਨ ਹੁੰਦੀ ਹੈ ਵੀ ਮੇਰਾ ਆਪਣਾ ਕੰਮ ਆ, ਮੈਂ ਚਲੋ ਕਿਹੜੀ ਕਿਸੇ ਨੇ ਸ਼ਿਕਾਇਤ ਕਰਨੀ ਆ, ਮੈਂ ਆਪੇ ਆਪਣਾ ਲਿਆ ਜਾਂ ਨਹੀਂ ਲਿਆ ਸੁਪਰ ਇਨੋਵੇਸ਼ਨ, ਉਹਦੇ ਨਾਲ ਕੀ ਫਰਕ ਪੈਂਦਾ, ਉਹਦੇ 'ਤੇ ਕੀ ਓਬਲੀਗੇਸ਼ਨਸ ਨੇ?
13: ਦੇਖੋ, ਅੱਜ ਦੇ ਸਮੇਂ ਦੇ ਵਿੱਚ ਬਹੁਤ ਹਾਰਡ ਹੈ ਕਿ ਤੁਸੀਂ ਉਹਨੂੰ ATO ਤੋਂ ਹਾਈਡ ਕਰ ਸਕੋ। ਕਾਰਨ ਹੈ ਕਿ ਹੁਣ ਸਿੰਗਲ ਟੱਚ ਪੇਰੋਲ ਕੰਪਲਸਰੀ ਹੈ ਡਾਇਰੈਕਟਰ ਦੇ ਲਈ ਵੀ। ਜਿਵੇਂ ਜਿਵੇਂ ਤੁਸੀਂ ਆਪਣੇ ਆਪ ਨੂੰ ਸੈਲਰੀ ਪਾਉਂਦੇ ਹੋ, ਉਹਦੀ ਨਾਲ ਦੀ ਨਾਲ ਪੇ ਸਲਿੱਪ ATO ਨੂੰ ਵੀ ਰਿਪੋਰਟ ਕਰਦੇ ਹੋ, ਉਹਦੇ ਵਿੱਚ ਸੁਪਰ ਦਾ ਅਮਾਊਂਟ ਵੀ ਜਾਂਦਾ ਹੈ ਕਿ ਕਿੰਨਾ ਅਮਾਊਂਟ ਤੁਸੀਂ ਸੈਲਰੀ ਦੇ ਉੱਤੇ ਸੁਪਰ ਕੀਤਾ। ATO ਟਾਈਮ ਟੂ ਟਾਈਮ ਆਡਿਟ ਕਰਦਾ ਰਹਿੰਦਾ ਹੈ, ਅੱਜ ਕੱਲ੍ਹ ਤਾਂ ਕੁਛ ਜ਼ਿਆਦਾ ਹੀ ਹੋ ਰਹੇ ਨੇ ਸੁਪਰ ਦੇ ਆਡਿਟਸ, ਸੋ ਜਿਹਦੇ ਵਿੱਚ ਉਹ ਦੇਖਦੇ ਨੇ ਕਿ ਜਿੰਨਾ ਤੁਸੀਂ ਕੰਟਰੀਬਿਊਸ਼ਨ ਸੁਪਰ ਦਾ ਰਿਪੋਰਟ ਕੀਤਾ ਆਪਣੀ ਸਿੰਗਲ ਟੱਚ ਪੇਰੋਲ ਦੇ ਵਿੱਚ, ਕੀ ਤੁਸੀਂ ਆਪਣੇ ਫੰਡ ਦੇ ਵਿੱਚ ਉਨਾ ਕੰਟਰੀਬਿਊਟ ਕੀਤਾ, ਸੋ ਉਹ ਤੁਸੀਂ ਅਗਰ ਨਹੀਂ ਕੀਤਾ ਤਾਂ ATO ਤੁਹਾਨੂੰ ਕਦੀ ਵੀ, ਈਵਨ ਪਿਛਲੇ ਸਾਲਾਂ ਦਾ ਵੀ ਕਈ ਵਾਰੀ ਅਸੀਂ ਦੇਖਿਆ ਕਿ ਈਵਨ 3-4 ਸਾਲ ਪੁਰਾਣਾ ਵੀ ਆਡਿਟ ਕੱਢ ਲੈਂਦੇ ਆ।
12: ਅੱਛਾ,
13: ਕਿ ਜਿਹਦੇ ਵਿੱਚ ਅਗਰ ਤੁਸੀਂ ਸੁਪਰ ਕੰਟਰੀਬਿਊਸ਼ਨ ਨਹੀਂ ਕੀਤਾ ਹੋਇਆ ਤਾਂ ਤੁਹਾਨੂੰ ਫਿਰ ਜੁਰਮਾਨਾ ਵੀ ਭਰਨਾ ਪੈਂਦਾ, ਉਹਦੇ 'ਤੇ ਇੰਟਰਸਟ ਵੀ ਪੇ ਕਰਨਾ ਪੈਂਦਾ ਅਤੇ ਫਿਰ ਉਹ ਭਰਨਾ ਪੈਂਦਾ।
12: ਓਕੇ, ਅਤੇ ਇਹਦਾ ਜਿੱਦਾਂ ਮੈਂ ਫਿਰ ਪਹਿਲੇ ਕੁਐਸਚਨ 'ਤੇ ਆਉਣਾ, ਜਿੱਦਾਂ ਮੰਨ ਲਓ ਇੱਕ ਬੰਦੇ ਦੀ ਕੋਈ ਵੈਸੇ ਲੀਗਲੀ ਉੱਦਾਂ ਕੋਈ ਓਬਲੀਗੇਸ਼ਨ ਨਹੀਂ ਗੀ ਕਿ ਉਹ ਸੁਪਰ ਇਨੋਵੇਸ਼ਨ ਉਹਨੇ ਆਪਣੇ ਅਕਾਊਂਟ ਦੇ ਵਿੱਚ ਪਾਉਣਾ, ਪਰ ਫਿਰ ਵੀ ਜਾਂ ਫਿਰ ਜਾਂ ਮੰਨ ਲਓ ਵੱਧ ਪਾਉਣਾ ਚਾਹ ਰਿਹਾ ਵਾ ਕਿ ਇੰਨਾ ਕੁ ਮਿਲਦਾ ਮੈਂ ਹੋਰ ਵੱਧ ਪਾ ਲਾਂ, ਉਹਦੇ ਫਾਇਦੇ ਕੀ ਨੇ?
13: ਦੇਖੋ, ਸੁਪਰ ਇਨੋਵੇਸ਼ਨ ਦੇ ਮੇਨ ਫਾਇਦਾ ਇਹ ਹੈ ਕਿ ਤੁਸੀਂ ਟੈਕਸ ਬਚਾ ਸਕਦੇ ਹੋ ਉਹਦੇ ਨਾਲ।
12: ਕਿਵੇਂ? ਮਤਲਬ ਥੋੜ੍ਹਾ ਜਿਹਾ
13: ਅਗਰ ਮੈਂ ਐਗਜ਼ਾਮਪਲ ਦੇਵਾਂ ਕਿ ਅਗਰ ਤੁਸੀਂ ਐਜ਼ ਏ ਇੰਪਲੋਈ ਜੋਬ ਕਰ ਰਹੇ ਹੋ ਕਿਤੇ, ਇੰਪਲੋਇਰ ਨੇ ਤਾਂ ਤੁਹਾਡੇ 12% ਸੁਪਰ ਪਾਉਣੀ ਆ, ਅਗਰ ਤੁਸੀਂ ਸੈਲਰੀ ਸੈਕਰੀਫਾਈਸ, ਇੱਕ ਹੁੰਦਾ ਕਿ ਜੇ ਤੁਸੀਂ ਆਪਣੇ ਇੰਪਲੋਇਰ ਨੂੰ ਕਹਿੰਦੇ ਕਿ ਮੇਰਾ ਥੋੜ੍ਹਾ ਪਾਰਟ ਸੈਲਰੀ ਦਾ ਕੱਟ ਕੇ ਮੇਰੇ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰ ਦੇ, ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਜਿਹੜੀ ਗਰੋਸ ਇਨਕਮ ਹੈ ਉਹ ਘੱਟ ਜਾਂਦੀ ਆ ਅਤੇ ਤੁਸੀਂ ਉਹਦੇ ਨਾਲ ਟੈਕਸ ਸੇਵ ਕਰਦੇ ਆ। ਸੋ ਅਗਰ ਤੁਹਾਡੀ ਲੈਟਸ ਏ ਤੁਸੀਂ 80,000 ਜਾਂ 90,000 ਪੈਕੇਜ 'ਤੇ ਹੈਗੇ ਆ, ਡੈਟ ਮੀਨਸ ਕਿ ਤੁਹਾਡਾ ਮਾਰਜਨਲ ਟੈਕਸ ਰੇਟ 30% ਆ ਅਤੇ ਪਲੱਸ ਮੈਡੀਕੇਅਰ ਲਈ ਵੀ 2% ਤੁਸੀਂ ਭਰਦੇ ਆ। ਸੋ ਅਗਰ ਤੁਸੀਂ ਐਕਸਟਰਾ 10,000 ਕੰਟਰੀਬਿਊਸ਼ਨ ਕੀਤਾ ਤਾਂ ਤੁਸੀਂ 32% ਤੁਹਾਨੂੰ ਉਹਦਾ ਫਾਇਦਾ ਹੁੰਦਾ।
12: ਓਕੇ,
13: ਜਿਹੜਾ ਕਿ ਲਗਾ ਲਓ ਕਿ ਤੁਹਾਡਾ ਸਾਲ ਦਾ ਟੈਕਸ ਤੁਹਾਨੂੰ ਇਨ ਹੈਂਡ ਬਚਦਾ। ਬਟ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਜਿਹੜਾ ਵੀ ਤੁਸੀਂ ਕੰਟਰੀਬਿਊਸ਼ਨ ਕਰਦੇ ਆ ਸੁਪਰ ਦੇ ਵਿੱਚ, ਈਵਨ ਤੁਹਾਡਾ ਇੰਪਲੋਇਰ ਵੀ ਜੋ ਕੰਟਰੀਬਿਊਸ਼ਨ ਕਰਦਾ, ਸੁਪਰ ਦੇ ਵਿੱਚ 15% ਟੈਕਸ ਉਹਦੇ 'ਤੇ ਲੱਗਦਾ। ਸੋ ਤੁਹਾਡੀ ਨੈੱਟ ਸੇਵਿੰਗ ਜਿਹੜੀ ਆ ਉਹ ਡਿਫਰੈਂਸ ਜੋ ਹੈਗਾ ਤੁਹਾਡੇ ਮਾਰਜਨਲ ਟੈਕਸ ਰੇਟ ਦਾ -15%, ਉਹ ਤੁਹਾਡੀ ਨੈੱਟ ਸੇਵਿੰਗ ਆ। ਬਟ ਸਟਿਲ ਉਹਦੇ ਨਾਲ ਤੁਹਾਡਾ ਅਗਰ ਤੁਸੀਂ ਉਹਨੂੰ ਲਗਾ ਲਓ ਕਿ ਇੱਕ ਹੈਬਿਟ ਬਣਾ ਲੈਂਦੇ ਹਾਂ ਕਿ ਥੋੜ੍ਹਾ ਥੋੜ੍ਹਾ ਪੈਸਾ ਤੁਸੀਂ ਸਾਈਡ 'ਤੇ ਕਰਦੇ ਜਾਂਦੇ ਆ, ਉਹਦੇ ਨਾਲ ਤੁਹਾਡਾ ਸੇਵਿੰਗ ਵੀ ਹੁੰਦੀ ਰਹਿੰਦੀ ਆ, ਉਹ ਪੈਸਾ ਤੁਹਾਡਾ ਇਨਵੈਸਟ ਵੀ ਹੁੰਦਾ ਅਤੇ ਤੁਹਾਡਾ ਜਿਹੜਾ ਟੈਕਸ ਇੱਕ ਵਾਰੀ ਚਲਾ ਗਿਆ ਉਹ ਵਾਪਸ ਨਹੀਂ ਆਉਣਾ, ਇੱਥੇ ਤੁਹਾਡਾ ਟੈਕਸ ਬਚ ਰਿਹਾ ਹਰ ਸਾਲ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨ ਨਾਲ। ਸੋ ਉਹ ਤੁਹਾਨੂੰ ਜ਼ਰੂਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ।
12: ਓਕੇ, ਇਹ ਤਾਂ ਹੋ ਗਿਆ ਇੱਕ ਸਨੈਰੀਓ ਕਿ ਮੰਨ ਲਓ ਮੈਂ ਆਪਣੇ ਇੰਪਲੋਇਰ ਨੂੰ ਕਹਿਤਾ ਵੀ ਆਹ ਇਹਤੋਂ ਪੈਸੇ ਜੇ ਟੱਪਦੇ ਆ ਫੋਰ ਐਗਜ਼ਾਮਪਲ ਤਾਂ ਮੇਰਾ ਟੈਕਸ ਵੱਧ ਜਾਂਦਾ, ਤੂੰ ਇਹ ਮੇਰਾ ਸੁਪਰ ਦੇ ਵਿੱਚ ਪਾ ਦੇ ਅਤੇ ਉੱਥੇ ਮੇਰਾ ਟੈਕਸ ਉਸ ਹਿਸਾਬ ਦੇ ਨਾਲ ਸੇਵ ਹੋ ਗਿਆ। ਪਰ ਜੇਕਰ ਮੰਨ ਲਓ ਇੰਪਲੋਇਰ ਤੁਹਾਡੇ ਪਾ ਦਿੰਦਾ ਵਾ ਖਾਤੇ ਦੇ ਵਿੱਚ, ਉਹ ਇੱਦਾਂ ਦੀ ਸੈਟਲਮੈਂਟ ਦੇ ਉੱਤੇ ਨਹੀਂ ਮੰਨਦਾ, ਵੈਸੇ ਤਾਂ ਚਲੋ ਮੰਨ ਜੂਗਾ ਉਹਨੂੰ ਕੋਈ ਪ੍ਰੋਬਲਮ ਨਹੀਂ ਆ, ਪਰ ਜੇ ਮੰਨ ਲਓ ਤੁਸੀਂ ਜਾਂ ਆਪ ਹੀ ਤੁਸੀਂ ਮੈਨੇਜ ਕਰ ਰਹੇ ਹੋ ਆਪਣਾ ਖਾਤਾ ਅਤੇ ਆਪਣੇ ਤੌਰ ਦੇ ਉੱਤੇ ਜੇ ਤੁਸੀਂ ਆਈ ਪੇ ਦੇ ਵਿੱਚੋਂ ਜੇ ਤੁਸੀਂ ਸੁਪਰ ਇਨੋਵੇਸ਼ਨ ਪਾਉਂਦੇ ਹੋ ਕਿ ਫਿਰ ਵੀ ਉਹ 'ਚ ਟੈਕਸ ਬੈਨੀਫਿਟ ਹੁੰਦੇ ਨੇ?
13: ਹਾਂਜੀ, ਸੋ ਇਹਨੂੰ ਅਸੀਂ ਕਹਿੰਦੇ ਆਫਟਰ ਟੈਕਸ ਕੰਟਰੀਬਿਊਸ਼ਨ। ਸੋ ਲੈਟਸ ਸੇ ਤੁਸੀਂ ਇੰਪਲੋਇਰ ਦੇ ਨਾਲ ਕੋਈ ਅਰੇਂਜਮੈਂਟ ਨਹੀਂ ਕੀਤੀ ਹੋਈ, ਤੁਸੀਂ ਜੋ ਵੀ ਤੁਹਾਡੀ ਇਨ ਹੈਂਡ ਸੈਲਰੀ ਆ ਰਹੀ ਹੈ ਉਹਦੇ ਵਿੱਚੋਂ ਅਗਰ ਤੁਸੀਂ ਸੁਪਰ ਦੇ ਵਿੱਚ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹੋ ਤੇ ਤੁਸੀਂ ਉਹ ਕਰ ਸਕਦੇ ਹੋ। ਉਹ ਤੁਸੀਂ ਇੱਕ ਲਗਾ ਲਓ ਕਿ ਪੂਰਾ ਸਾਲ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਵੀ ਕਰ ਸਕਦੇ ਹੋ ਜਾਂ ਫਿਰ ਸਾਲ ਦੇ ਐਂਡ 'ਤੇ ਇਕੱਠਾ ਵੀ ਪਾ ਸਕਦੇ ਹੋ। ਕੰਡੀਸ਼ਨ ਇਹ ਹੈ ਕਿ 30 June ਤੋਂ ਪਹਿਲਾਂ ਉਹ ਫੰਡਸ ਨੂੰ ਰਿਸੀਵ ਹੋ ਜਾਣੇ ਚਾਹੀਦੇ ਆ। ਅਤੇ ਅਗਰ ਤੁਸੀਂ ਉਹ ਕੀਤਾ ਔਰ ਤੁਹਾਨੂੰ ਇੱਕ ਫੋਰਮ ਸੁਪਰ ਫੰਡ ਨੂੰ ਭੇਜਣਾ ਹੁੰਦਾ, ਨੋਟਿਸ ਆਫ ਇੰਟੈਂਟ ਟੂ ਕਲੇਮ, ਜਿਹਦੇ ਵਿੱਚ ਤੁਸੀਂ ਫੰਡ ਆਪਣੇ ਫੰਡਸ ਨੂੰ ਨੋਟੀਫਾਈ ਕਰਨਾ ਕਿ ਇੰਨਾ ਮੈਂ ਕੰਟਰੀਬਿਊਸ਼ਨ ਟੋਟਲ ਕੰਟਰੀਬਿਊਟ ਕੀਤਾ ਹੈ ਅਤੇ ਜਿਹਦੀ ਮੈਂ ਡਿਡਕਸ਼ਨ ਕਲੇਮ ਕਰਨੀ ਆ। ਉਹ ਫਿਰ ATO ਨੂੰ ਨੋਟੀਫਾਈ ਕਰ ਦਿੰਦੇ ਆ ਕਿ ਇੰਨਾ ਕੰਟਰੀਬਿਊਸ਼ਨ ਆਇਆ ਅਤੇ ਉਹ ਤੁਸੀਂ ਆਪਣੀ ਟੈਕਸ ਰਿਟਰਨ ਦੇ ਵਿੱਚ ਐਜ਼ ਏ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਪਰ ਇਹਦੇ ਵਿੱਚ ਇੱਕ ਚੀਜ਼ ਕਲੀਅਰ ਕਰਦਾ ਕਿ ਜਿਹੜਾ ਕੰਸੈਸ਼ਨਲ ਕੰਟਰੀਬਿਊਸ਼ਨ ਹੈਗਾ, ਇਹਨੂੰ ਕੰਸੈਸ਼ਨਲ ਕੰਟਰੀਬਿਊਸ਼ਨ ਕਹਿੰਦੇ ਆ, ਜਿਹਦੀ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ। ਇਹਦੀ ਲਿਮਿਟ ਹੁੰਦੀ ਹੈ ਸਾਲ ਦੀ, ਕਰੰਟਲੀ ਜਿਵੇਂ $30,000 ਲਿਮਿਟ ਹੈ ਇਹਦੀ,
12: ਸਾਲ ਤੋਂ ਵੱਧ ਨਹੀਂ ਕਰ ਸਕਦੇ।
13: ਮਤਲਬ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਆ ਉਹ ਜਿਹਦੇ 30,000 ਜਿਹੜਾ ਇੰਕਲੂਡਿੰਗ ਇੰਪਲੋਇਰ ਕੰਟਰੀਬਿਊਸ਼ਨ,
12: ਜਿਹੜਾ ਉਹਨੇ ਕੀਤਾ ਉਹ ਪਾ ਕੇ 30 ਹੋਣਾ ਚਾਹੀਦਾ,
13: 30,000 ਟੋਟਲ ਆ। ਬਟ ਇਹਦੇ ਵਿੱਚ ਇੱਕ ਚੀਜ਼ ਹੋਰ ਹੈ, ਸੋਰੀ, ਕਿ ਅਗਰ ਤੁਸੀਂ ਵੱਧ ਕਰਨਾ ਚਾਹੁੰਦੇ ਆ, ਦੇਰ ਇਜ਼ ਏ ਆਪਸ਼ਨ ਕਿ ਤੁਸੀਂ ਆਪਣਾ ਪਿਛਲੇ 5 ਸਾਲਾਂ ਦਾ ਜੋ ਅਨਯੂਜ਼ਡ ਅਮਾਊਂਟ ਆ ਉਹ ਵੀ ਤੁਸੀਂ ਲੰਬ ਸਮੇਂ ਕਰ ਸਕਦੇ ਹਾਂ ਕੰਟਰੀਬਿਊਸ਼ਨ।
12: ਓਕੇ, ਅੱਛਾ, ਉਹ ਵੀ ਤੁਸੀਂ ਵਿੱਚ ਐਡ ਆਨ,
13: ਹਾਂਜੀ, ਕਰਕੇ
12: ਉਹ ਸਾਲਾਂ ਨੂੰ ਯੂਟੀਲਾਈਜ਼ ਕਰ ਸਕਦੇ
13: ਹੋ। ਹਾਂਜੀ, ਪਰ ਇਹਦੇ ਵਿੱਚ ਇਹ ਵੀ ਤੁਸੀਂ ਦੇਖਣਾ ਹੋਏਗਾ ਕਿ ਤੁਹਾਡੀ ਬਚਤ ਕਿੰਨੀ ਹੋ ਰਹੀ ਹੈ। ਕਿ ਜ਼ਿਆਦਾ ਫਾਇਦਾ ਇਹਦਾ ਉਦੋਂ ਹੁੰਦਾ ਕਿ ਜਦੋਂ ਲੈਟਸ ਸੇ ਤੁਹਾਡੀ ਕਿਸੇ ਸਾਲ ਤੁਸੀਂ ਪ੍ਰੋਪਰਟੀ ਸੈੱਲ ਕੀਤੀ, ਜ਼ਿਆਦਾ ਇਨਕਮ ਹੋ ਰਹੀ ਹੈ ਅਤੇ ਤੁਸੀਂ ਟੈਕਸ ਬਚਾਉਣਾ ਚਾਹੁੰਦੇ ਆ, ਫਿਰ ਤੁਹਾਡੇ ਕੋਲ ਇੱਕ ਆਪਸ਼ਨ ਹੈ ਕਿ ਤੁਸੀਂ ਇਹਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਆਈਡੀਆ ਲਗਾ ਸਕਦੇ ਹਾਂ ਕਿ ਕਿੰਨਾ ਕੰਟਰੀਬਿਊਸ਼ਨ ਕਰਨਾ ਚਾਹੀਦਾ ਤੁਹਾਨੂੰ, ਕਿੰਨਾ ਤੁਹਾਨੂੰ ਨੈੱਟ ਕੈਪੀਟਲ ਗੇਨ ਹੋ ਰਿਹਾ, ਫੋਰ ਐਗਜ਼ਾਮਪਲ ਪ੍ਰੋਪਰਟੀ ਤੋਂ ਜਾਂ ਕੋਈ ਹੋਰ ਇਨਵੈਸਟਮੈਂਟ ਇਨਕਮ ਆ ਗਈ ਹੈ, ਅਤੇ ਤੁਸੀਂ ਵੱਧ ਕਰਨ ਦੀ ਵੀ ਆਪਸ਼ਨ ਹੁੰਦੀ ਤੁਹਾਡੇ ਕੋਲ,
12: ਉਹਨੂੰ ਮੈਨੇਜ ਤੁਸੀਂ ਕਰ ਸਕਦੇ ਹੋ।
13: ਹਾਂਜੀ,
12: ਠੀਕ ਹੈ। ਅੱਛਾ, ਆਪਣੇ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਹੈ ਸੁਪਰ ਐਨੋਵੇਸ਼ਨ ਦੇ ਬਾਰੇ? ਜੇ ਮੰਨ ਲਓ ਫੋਰ ਐਗਜ਼ਾਮਪਲ ਮੈਂ ਤੁਹਾਡੇ ਤਜਰਬੇ ਤੋਂ ਪੁੱਛਾਂ, ਵੀ ਤੁਸੀਂ ਰੈਂਡਮਲੀ ਜਦੋਂ ਲੋਕਾਂ ਨੂੰ ਪੁੱਛਦੇ ਹੋ, ਕਿੰਨਿਆਂ ਕੁ ਨੂੰ ਇਸ ਚੀਜ਼ ਦਾ ਪਤਾ ਹੁੰਦਾ ਵੀ ਉਹਨਾਂ ਦਾ ਕਿੰਨਾ ਕੁ ਸੁਪਰ ਐਨੋਵੇਸ਼ਨ?
13: ਅਗਰ ਮੈਂ ਸੱਚ ਕਹਾਂ ਤਾਂ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੁੰਦਾ ਸੁਪਰ ਐਨੋਵੇਸ਼ਨ ਫੰਡ ਦੇ ਵਿੱਚ,
12: ਪਤਾ ਹੁੰਦਾ ਕਿ ਪਤਾ ਹੀ ਨਹੀਂ ਹੁੰਦਾ।
13: ਥੋੜ੍ਹੀ ਇਨਫੋਰਮੇਸ਼ਨ ਹੁੰਦੀ ਉਹਨਾਂ ਨੂੰ, ਇਹ ਪਤਾ ਹੁੰਦਾ ਕਿ ਕੋਈ ਸੁਪਰ ਐਨੋਵੇਸ਼ਨ ਹੈ ਜੋ ਮੇਰਾ ਇੰਪਲੋਇਰ ਕੁਛ ਮੈਨੂੰ ਪੇ ਕਰ ਰਿਹਾ। ਬਟ ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਨਾਂ ਦਾ ਫੰਡ ਦਾ ਬੈਲੈਂਸ ਕੀ ਹੈ ਇਸ ਵਕਤ ਦਾ। ਜ਼ਿਆਦਾ ਫੋਕ ਉਹਨਾਂ ਦਾ ਧਿਆਨ ਹੁੰਦਾ ਕਿ ਕਿਹੜੇ ਫੰਡ ਦੇ ਵਿੱਚ ਉਹਨਾਂ ਦੇ ਪੈਸੇ ਇਨਵੈਸਟ ਹੋਏ ਨੇ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਕੋਵਿਡ ਦੇ ਟਾਈਮ 'ਤੇ ਥੋੜ੍ਹੀ ਨੌਲੇਜ ਆਈ ਸੀ ਸੁਪਰ ਐਨੋਵੇਸ਼ਨ ਦੀ, ਜਦੋਂ ਲੋਕਾਂ ਨੇ ਆਪਣੇ ਬੈਲੈਂਸ ਦੇਖਣੇ ਸ਼ੁਰੂ ਕੀਤੇ, ਜਦੋਂ ਆਪਸ਼ਨ ਸੀਗੀ ਕਿ ਤੁਸੀਂ ਥੋੜ੍ਹਾ ਘਟਾ ਸਕਦੇ ਸੀ। ਪਰ ਉਸ ਤੋਂ ਪਹਿਲਾਂ ਤਾਂ ਬਹੁਤ ਘੱਟ ਨੌਲੇਜ ਸੀ ਸੁਪਰ ਐਨੋਵੇਸ਼ਨ ਬਾਰੇ। ਹੁਣ ਵੀ ਸਿਰਫ ਪਤਾ ਲੋਕਾਂ ਨੂੰ, ਪਰ ਕੋਈ ਇੰਨਾ ਜ਼ਿਆਦਾ ਧਿਆਨ ਨਹੀਂ ਦਿੰਦਾ ਆਪਣੇ ਸੁਪਰ ਫੰਡ ਦੇ ਉੱਤੇ, ਉਹਨੂੰ ਐਕਟਿਵਲੀ ਮੈਨੇਜ ਨਹੀਂ ਕਰਦੇ। ਸਿਰਫ ਇਹ ਪਤਾ ਹੈ ਕਿ ਸੁਪਰ ਫੰਡ
12: ਇੱਦਾਂ ਦੀ ਕੋਈ ਚੀਜ਼ ਹੈਗੀ ਆ।
13: ਹਾਂਜੀ,
12: ਸੋ ਜਿਹੜਾ ਇੰਪਲੋਇਰ ਆ ਉਹਨੂੰ ਵੀ ਬੋਝ ਲੱਗਦਾ ਵੀ ਮੈਂ ਇੰਨੇ ਪੈਸੇ ਦੇਣੇ ਆਏ, ਐਵੇਂ ਵਾਧੂ ਦੇ ਆ, ਅਤੇ ਜਦੋਂ ਤੁਸੀਂ ਲੈਣ ਵਾਲੇ ਹੋ ਤੁਹਾਨੂੰ ਲੱਗਦਾ ਵੀ ਇਹ ਸਾਰੇ ਕਿਤੇ ਮੈਨੂੰ ਮਿਲ ਜਾਣ ਇਕੱਠੇ ਤਾਂ ਜ਼ਿਆਦਾ ਬਿਹਤਰ ਹੈ, ਇਹ ਐਵੇਂ ਉੱਧਰ ਵਿੱਚ ਕੱਟੀ ਕਟਾਈ ਜਾਂਦੇ ਆ। ਸੋ ਇਹਨੂੰ ਆਪਾਂ ਵਾਜਬ ਤਰੀਕੇ ਦੇ ਨਾਲ ਜੇ ਆਪਾਂ ਸਮਝਾਉਣਾ ਹੋਵੇ ਸਾਰਿਆਂ ਨੂੰ ਵੀ ਕੀ ਇਹਦਾ ਫਾਇਦਾ ਕੀ ਨੁਕਸਾਨ ਆ, ਇਹ ਜਿਹੜਾ ਕੰਟਰੀਬਿਊਸ਼ਨ ਹੋ ਰਿਹਾ ਵਾ ਇਹ ਕਿੱਦਾਂ ਜਾ ਕੇ ਅਤੇ ਕਦੋਂ ਕੁ ਜਾ ਕੇ ਫਾਇਦਾ ਦਿੰਦਾ?
13: ਦੇਖੋ, ਸੁਪਰ ਐਨੋਵੇਸ਼ਨ ਲਗਾ ਲਓ ਕਿ ਅਗਰ ਮੈਂ ਕਹਾਂ ਕਿ ਪ੍ਰੋਪਰਟੀ ਤੋਂ ਬਾਅਦ ਤੁਹਾਡਾ ਬਿਗੇਸਟ ਐਸੈਟ ਸੁਪਰ ਐਨੋਵੇਸ਼ਨ ਹੈ। ਕਈ ਵਾਰੀ ਤੁਹਾਨੂੰ ਖੁਦ ਨਹੀਂ ਅੰਦਾਜ਼ਾ ਹੁੰਦਾ ਕਿ ਤੁਹਾਡਾ ਸੁਪਰ ਦੇ ਵਿੱਚ ਕਿੰਨਾ ਪੈਸਾ, ਔਰ ਉਹਨੀ ਅਗਰ ਤੁਸੀਂ ਸਹੀ ਤਰ੍ਹਾਂ ਮੈਨੇਜ ਕਰੋ ਤਾਂ ਤੁਸੀਂ ਕਾਫੀ ਫਾਸਟ ਉਹਨੂੰ ਗਰੋ ਵੀ ਕਰ ਸਕਦੇ ਹੋ,
12: ਪੈਸੇ ਹੋ ਸਕਦੇ ਹੋ,
13: ਅਮੀਰ ਹੋ ਸਕਦੇ।
12: ਕੋਵਿਡ 'ਚ ਬਾਂਹ ਫੜੀ ਹੈ ਸੁਪਰ ਨੇ ਬੜਿਆ।
13: ਹਾਂਜੀ, ਬਿਲਕੁਲ, ਪਰ ਉਦੋਂ ਥੋੜ੍ਹਾ ਮਿਸਯੂਜ਼ ਵੀ ਹੋਇਆ ਕਿ ਲੋਕਾਂ ਨੇ ਜਿਹਨਾਂ ਨੂੰ ਨਹੀਂ ਵੀ ਲੋੜ ਸੀ ਉਹਨਾਂ ਨੇ ਕਢਵਾ ਲਿਆ, ਔਰ ਜਿਹੜਾ ਗਵਰਨਮੈਂਟ ਨੇ ਬਾਅਦ ਵਿੱਚ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਵਾਪਸ ਪਾਉਣਾ ਚਾਹੀਦਾ ਹੈ।
12: ਸਾਰਿਆਂ ਨੂੰ ਵਾਪਸ ਪਾਉਣਾ ਪਿਆ ਭਲਾ?
13: ਕਾਫੀ ਹੱਦ ਤੱਕ ਲੋਕਾਂ ਨੂੰ ATO ਨੇ ਅਪਰੋਚ ਕੀਤਾ ਸੀ ਜਿਨ੍ਹਾਂ ਨੇ ਗਲਤ ਤਰੀਕੇ ਨਾਲ ਉਦੋਂ ਕਰ ਲਏ ਸੀ ਵਿਡਰੋਲਸ। ਬਟ ਐਨੀਵੇਜ਼, ਉਹ ਇੱਕ ਪਾਸਟ ਸੀਗਾ ਜੋ। ਬਟ ਉਸ ਤਰ੍ਹਾਂ ਸੁਪਰ ਐਨੋਵੇਸ਼ਨ ਇੱਕ ਲਗਾ ਲਓ ਕਿ ਇਹਨੂੰ ਤੁਸੀਂ ਐਵੇਂ ਨਾ ਸੋਚੋ ਕਿ ਇਹ ਇੱਕ ਸੈਪਰੇਟ ਕੋਈ ਚੀਜ਼ ਆ, ਦੇਖਾਂਗੇ ਜਦੋਂ ਟਾਈਮ ਆਏਗਾ ਰਿਟਾਇਰਮੈਂਟ 'ਤੇ ਦੇਖਾਂਗੇ ਕੀ ਹੈ ਇਹਦੀ ਸਿਚੁਏਸ਼ਨ। ਤੁਸੀਂ ਉਹਨੂੰ ਐਕਟਿਵਲੀ ਮੈਨੇਜ ਕਰੋ, ਤੁਹਾਡਾ ਪੈਸਾ ਆ। ਜਿਵੇਂ ਆਪਣੇ ਕਹਿੰਦੇ ਸੀ ਬਜ਼ੁਰਗ ਕਿ ਥੋੜ੍ਹਾ ਪੈਸਾ ਸਾਈਡ 'ਤੇ ਰੱਖੋ ਜਿਹੜਾ ਤੁਹਾਡੇ ਬੁਢਾਪੇ 'ਚ ਕੰਮ ਆਵੇ। ਇਹਨੂੰ ਤੁਸੀਂ ਉਹੀ ਚੀਜ਼ ਲਗਾਓ ਕਿ ਇਹ ਤੁਹਾਡੇ
12: ਕੰਮ ਆਉਣ ਵਾਲੀ ਚੀਜ਼।
13: ਹਾਂਜੀ, ਬਿਲਕੁਲ।
12: ਅੱਛਾ, ਇਹਦੇ 'ਚ ਕੋਈ ਇੱਦਾਂ ਦੀ ਵੀ ਕਈ ਲੋਕਾਂ ਦੇ ਵਿੱਚ ਹੈਗੀ ਆ ਇਨਫੋਰਮੇਸ਼ਨ ਜਾਂ ਟਰੈਵਲ ਕਰਦੀਆਂ ਨੇ ਵੀ ਗੋਸਿਪਸ, ਪਤਾ ਨਹੀਂ ਹੁਣ ਗੋਸਿਪ ਆ ਕੀ ਆ, ਕਿ ਜਦੋਂ ਇਹ ਘੱਟ ਜਾਂਦਾ ਵਾ ਪਿਆ ਪਿਆ ਉਹ ਇੰਟਰਸਟ ਘੱਟੀ ਜਾਂਦੇ ਆ, ਜਾਂ ਗਲਤ ਜਗ੍ਹਾ ਦੇ ਉੱਤੇ ਕੰਪਨੀਆਂ ਇਨਵੈਸਟ ਕਰ ਦਿੰਦੀਆਂ ਤਾਂ ਵੀ ਉਹ ਘੱਟ ਜਾਂਦਾ। ਜੇ ਮੰਨ ਲਓ ਤੁਸੀਂ ਤੁਹਾਡੀ ਜੋਬ ਦੇ ਵਿੱਚ ਗੈਪ ਆਉਂਦਾ ਵਾ, ਤੁਸੀਂ ਇੱਕ ਜਗ੍ਹਾ 'ਤੇ ਨੌਕਰੀ ਕਰ ਰਹੇ, ਹੁਣ ਤੁਸੀਂ ਛੱਡੀ ਆ ਨੌਕਰੀ ਜਾਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ, ਅਤੇ ਉਹ ਘਟਨਾ ਸ਼ੁਰੂ ਹੋ ਜਾਂਦਾ, ਇਹ ਚੀਜ਼ਾਂ ਕਿੱਦਾਂ, ਕੀ ਇਹਦੀ ਵਾਜਬ ਇਨਫੋਰਮੇਸ਼ਨ ਹੈ?
13: ਦੇਖੋ ਇਹਦੇ ਵਿੱਚ ਕਾਫੀ ਚੀਜ਼ਾਂ ਹੈ, ਮੇਨ ਜਿਹੜੀ ਲਗਾ ਲਓ ਕਿ ਜੋ ਗਲਤੀਆਂ ਹੁੰਦੀਆਂ ਨੇ ਉਹ ਇਹ ਹੈ ਕਿ ਕਈ ਵਾਰੀ ਐਵੇਂ ਵੀ ਹੁੰਦਾ ਕਿ ਜਦੋਂ ਕੋਈ ਨਵੀਂ ਜੋਬ ਸ਼ੁਰੂ ਕਰਦਾ ਬੰਦਾ, ਉਹ ਇੰਪਲੋਇਰ ਵੱਲੋਂ ਇੱਕ ਕੰਪਲਸਰੀ ਹੁੰਦਾ ਕਿ ਇੰਪਲੋਇਰ ਨੇ ਆਪਸ਼ਨ ਦੇਣੀ ਹੁੰਦੀ ਆ, ਸੁਪਰ ਚੋਇਸ ਫੋਰਮ ਜਿਹਨੂੰ ਕਹਿੰਦੇ ਆ, ਕਿ ਤੁਸੀਂ ਆਪਣਾ ਖੁਦ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਹੜਾ ਫੰਡ ਦੇ ਵਿੱਚ ਆਪਣੇ ਪੈਸੇ ਪਾਉਣਾ ਚਾਹੁੰਦੇ ਹਾਂ। ਜ਼ਿਆਦਾਤਰ ਲੋਕ ਮੈਂ ਦੇਖਿਆ ਕੀ ਕਰਦੇ ਆ ਕਿ ਉਹ ਡਿਫੋਲਟ ਫੰਡ ਇੰਪਲੋਇਰ ਵਾਲਾ ਚੂਜ਼ ਕਰ ਲੈਂਦੇ ਆ, ਜ਼ਿਆਦਾ ਜਾਣਕਾਰੀ ਵੀ ਨਹੀਂ ਹੁੰਦੀ ਕਿ ਉਹ ਫੰਡ ਦੇ ਵਿੱਚ ਕਿਵੇਂ ਤੁਹਾਡਾ ਇਨਵੈਸਟਮੈਂਟਸ ਹੋ ਰਹੀ ਹੈ, ਕੀ ਫੀਸ ਨੇ, ਕੀ ਸਾਰਾ ਕੁਛ। ਔਰ ਹਰ ਜਗ੍ਹਾ 'ਤੇ ਨਵੀਂ ਜੋਬ ਸ਼ੁਰੂ ਕਰਦੇ ਉਹ ਨਵਾਂ ਫੰਡ ਸ਼ੁਰੂ ਕਰ ਲੈਂਦੇ ਆ, ਅਤੇ ਕਈ ਵਾਰੀ ਤੁਹਾਡੇ 3-4 ਫੰਡ ਹੋ ਜਾਂਦੇ ਆ ਅਲੱਗ ਅਲੱਗ ਜੋ ਚੱਲ ਰਹੇ ਹੁੰਦੇ ਆ, ਔਰ ਹਰ ਫੰਡ ਆਪਣੀ ਫੀਸ ਲੈਂਦਾ ਤੁਹਾਡੇ ਮੈਨੇਜ ਕਰਨ ਦੀ। ਸੋ ਤੁਸੀਂ ਮਲਟੀਪਲ ਫੀਸ ਪੇ ਕਰ ਰਹੇ ਹੁੰਦੇ ਆ, ਜਦਕਿ ਬੈਟਰ ਆਪਸ਼ਨ ਇਸ ਕਿ ਤੁਸੀਂ ਇੱਕ ਫੰਡ ਰੱਖੋ ਅਤੇ ਰਿਸਰਚ ਕਰੋ ਕਿੰਨਾ ਤੁਹਾਨੂੰ ਫੀਸ ਚਾਰਜ ਹੋ ਰਹੀ ਹੈ, ਕਿੱਥੇ ਇਨਵੈਸਟ ਹੋ ਰਿਹਾ ਤੁਹਾਡਾ ਪੈਸਾ। ਤੁਸੀਂ ਉਹਨੂੰ ਵੀ ਚੂਜ਼ ਕਰ ਸਕਦੇ ਹਾਂ ਕਿ ਤੁਸੀਂ ਕਿਸ ਹਿਸਾਬ ਨਾਲ ਕੀ ਇਨਵੈਸਟਮੈਂਟ ਸਟ੍ਰੈਟਜੀ ਤੁਸੀਂ ਚੂਜ਼ ਕਰਨਾ ਚਾਹੁੰਦੇ ਆ, ਅਤੇ ਉਹ ਵੀ ਤੁਹਾਡੇ ਹੱਥ 'ਚ ਹੈ, ਉਹ ਤੁਹਾਡਾ ਆਪਣਾ ਪੈਸਾ, ਤੁਸੀਂ ਉਹਨੂੰ ਲਗਾ ਲਓ ਕਿ ਇਸ ਵਕਤ ਤੁਸੀਂ ਨਹੀਂ ਫੀਲ ਕਰ ਪਾ ਰਹੇ, ਬਟ ਉਹ ਤੁਹਾਡਾ ਹੀ ਪੈਸਾ, ਤੁਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ ਕਿ ਤੁਸੀਂ ਕਿੱਥੇ ਇਨਵੈਸਟ ਕਰਨਾ, ਅਤੇ ਉਹ ਤੁਸੀਂ ਅਗਰ ਉਹਨੂੰ ਸਹੀ ਢੰਗ ਨਾਲ ਮੈਨੇਜ ਕਰਦੇ ਹਾਂ ਅਤੇ ਤੁਸੀਂ ਫੀਸ ਬਚਾ ਸਕਦੇ ਹਾਂ, ਅਤੇ ਤੁਸੀਂ ਇਨਵੈਸਟਮੈਂਟ ਉਹਨੂੰ ਪ੍ਰੋਪਰਲੀ, ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਨੇ ਜਿਵੇਂ ਤੁਸੀਂ ਕਿਸ ਏਜ ਗਰੁੱਪ ਦੇ ਵਿੱਚ, ਕੀ ਤੁਹਾਡੀ ਏਜ ਆ ਅੱਜ, ਕੀ ਸਟ੍ਰੈਟਜੀ ਉਸ ਹਿਸਾਬ ਨਾਲ ਹੋਣੀ ਚਾਹੀਦੀ ਆ। ਕਿਉਂਕਿ ਉਹਦੇ ਵਿੱਚ ਕੀ ਹੁੰਦਾ ਕਿ ਫੰਡ ਕਈ ਵਾਰੀ ਜੇ ਤੁਸੀਂ ਡਿਫੋਲਟ ਫੰਡ ਯੂਜ਼ ਕਰ ਲਿਆ ਇੰਪਲੋਇਰ ਦਾ, ਉਹ ਅਗਰ ਲੋ ਲਾ ਲਓ ਕਿ ਕੰਜ਼ਰਵੇਟਿਵ ਇਨਵੈਸਟਮੈਂਟ ਦੇ ਵਿੱਚ ਹੈਗਾ ਕਿ ਜਿਹਦੇ ਵਿੱਚ ਰੇਟ ਆਫ ਰਿਟਰਨ ਬਹੁਤ ਘੱਟ ਆ, ਠੀਕ ਹੈ, ਸੋ ਉਹ ਅਗਰ ਤੁਹਾਨੂੰ ਲਗਾ ਲਓ ਕਿ ਇਸ ਵਕਤ ਨਹੀਂ ਜ਼ਿਆਦਾ ਫੀਲ

0: ਆਫ ਰਿਟਰਨ ਜ਼ਿਆਦਾ ਆ, ਰਿਸਕ ਹੁੰਦਾ ਜ਼ਿਆਦਾ, ਬਟ ਅਗਰ ਤੁਸੀਂ ਹਜੇ ਯੰਗ ਹੋ, ਤੁਹਾਡੇ ਕੋਲ ਲੌਂਗ ਟਾਈਮ ਹੈਗਾ ਆ, ਤਾਂ ਮੋਸਟ ਲਾਈਕਲੀ ਉਹ ਕਵਰ ਅਪ ਕਰ ਜਾਂਦਾ ਲੌਂਗ ਰਨ ਦੇ ਵਿੱਚ, ਔਰ ਕਾਫ਼ੀ ਵਧੀਆ ਰਹਿੰਦਾ ਤਾਂ।
1: ਸੋ ਕੀ ਇਹ ਮੈਨੇਜਮੈਂਟ ਸਾਰੀ ਆਪਣੇ ਹੱਥਾਂ 'ਚ ਹੁੰਦੀ ਆ, ਜਾਂ ਫਿਰ ਆਪਾਂ ਕੁਛ ਵੀ ਨਹੀਂ ਜਦੋਂ ਕਰਦੇ ਤਾਂ ਕੰਪਨੀ ਦੀਆਂ ਉਹ ਡਿਫੋਲਟ ਸੈਟਿੰਗ ਚੱਲ ਜਾਂਦੀਆਂ? ਇੱਕ
0: ਜਦੋਂ ਤੁਸੀਂ ਸੁਪਰ ਫੰਡ ਕੋਈ ਵੀ ਖੋਲਦੇ ਆ, ਹਰ ਫੰਡ ਨੇ ਬਾਏ ਡਿਫੋਲਟ ਜੋ ਉਹਨਾਂ ਦਾ ਫੰਡ ਤੁਸੀਂ ਚੂਜ਼ ਕਰਦੇ ਆ ਉਹਨਾਂ ਨੇ ਕਰਨੀ ਇਨਵੈਸਟਮੈਂਟ, ਬਟ ਹਰ ਫੰਡ ਮੋਸਟਲੀ ਜਿਹੜੇ ਵੀ ਫੰਡਸ ਨੇ ਉਹ ਆਪਸ਼ਨ ਦਿੰਦੇ ਨੇ, ਤੁਸੀਂ ਚੂਜ਼ ਕਰ ਸਕਦੇ ਆ ਕਿ ਤੁਸੀਂ ਉਹ ਪੈਸਾ ਕਿਵੇਂ ਉਹਨੂੰ ਇਨਵੈਸਟ ਕਰਨਾ ਚਾਹੁੰਦੇ ਆ। ਜਿਵੇਂ ਕੋਵਿਡ ਦੇ ਟਾਈਮ ਦੇ ਉੱਤੇ ਲਗਾ ਲਓ ਕਿ ਕਾਫ਼ੀ ਜ਼ਿਆਦਾ ਨੁਕਸਾਨ ਹੋ ਰਹੇ ਸੀਗੇ, ਫੰਡਸ ਦੇ ਬੈਲੈਂਸਿਸ ਵੀ ਲੋਕਾਂ ਨੇ ਦੇਖੇ ਕਿ ਘਟੇ, ਚਲੋ ਉਹ ਹੌਲੀ ਹੌਲੀ ਕਵਰ ਅਪ ਹੋ ਹੀ ਜਾਂਦੇ, ਪਰ ਉਸ ਟਾਈਮ ਦੇ ਉੱਤੇ ਕਾਫ਼ੀਆਂ ਨੇ ਆਪਣੇ ਜਿਹੜੇ ਹੈਗੇ ਆ ਉਹ ਉਹਨੂੰ ਕੰਟਰੋਲ ਕਰ ਲਿਆ ਸੀਗਾ ਕਿ ਉਹਨੂੰ ਗਰੋਥ ਦੀ ਜਗ੍ਹਾ ਇੱਕ ਸੇਫ ਆਪਸ਼ਨ ਦੇ ਵਿੱਚ ਥੋੜ੍ਹਾ ਟਾਈਮ ਰੱਖਿਆ, ਔਰ ਉਸ ਤੋਂ ਬਾਅਦ ਉਹਨੂੰ ਚੇਂਜ ਕਰਤਾ। ਸੋ ਅਗਰ ਤੁਸੀਂ ਐਕਟਿਵਲੀ ਮੈਨੇਜ ਕਰਦੇ ਆ ਤਾਂ ਤੁਸੀਂ ਇਹ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਆ।
1: ਸੋ ਆਪਣੇ ਹੱਥਾਂ, ਅੱਛਾ ਜਿੱਦਾਂ ਹੁਣ ਆਪਾਂ ਆਪਣਾ ਹਿਸਾਬ ਕਿਤਾਬ ਜਿਹੜਾ ਵਾ ਉਹ ਅਕਾਊਂਟੈਂਟਸ ਦੇ ਕੋਲੋਂ ਕਰਵਾਉਂਦੇ ਹਾਂ, ਕੀ ਪ੍ਰੋਫੈਸ਼ਨਲਸ ਵੀ ਇਹਦੇ ਬਾਰੇ ਸਾਰੀ ਜਾਣਕਾਰੀ ਦਿੰਦੇ ਨੇ, ਜਾਂ ਕੀ ਆਪਾਂ ਲੈ ਸਕਦੇ ਹਾਂ, ਜਾਂ ਫਿਰ ਉਹ ਇੱਕ ਐਡੀਸ਼ਨਲ ਸਰਵਿਸਿਜ਼ ਹੋ ਜਾਂਦੀਆਂ ਨੇ?
0: ਦੇਖੋ ਮੇਨ ਤਾਂ ਲਗਾ ਲਓ ਕਿ ਇਹ ਤੁਹਾਡਾ ਆਪਣਾ ਫੰਡ ਨੇ, ਤੁਹਾਡਾ ਆਪਣਾ ਪੈਸਾ ਆ, ਤੁਸੀਂ ਅਗਰ ਤੁਹਾਡੇ ਅਕਾਊਂਟੈਂਟ ਜਾਂ ਫਾਈਨੈਂਸ਼ੀਅਲ ਐਡਵਾਈਜ਼ਰ ਆ ਉਹ ਉਹਨਾਂ ਨੂੰ ਤੁਸੀਂ ਅਪਰੋਚ ਕਰਦੇ ਆ, ਤੁਸੀਂ ਜਾਣਨਾ ਚਾਹੁੰਦੇ ਆ, ਤਾਂ ਉਹ ਵੈਸੇ ਤਾਂ ਇੱਕ ਐਕਸਟਰਾ ਸਰਵਿਸ ਹੀ ਆ, ਬਟ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ ਤੁਹਾਡੇ ਬੈਨੀਫਿਟ ਲਈ ਆ। ਸੋ ਉਹ ਤੁਹਾਨੂੰ ਜਾਣਕਾਰੀ ਜੋ ਵੀ ਚਾਹੀਦੀ ਆ ਉਹ ਤੁਹਾਨੂੰ ਮਿਲ ਜਾਂਦੀ ਆ। ਐਂਡ ਆਫ ਦਾ ਡੇ ਡਿਸੀਜ਼ਨ ਮੇਕਿੰਗ ਤਾਂ ਤੁਹਾਡੀ ਹੀ ਆ ਕਿ ਤੁਸੀਂ ਉਹ ਕੀ ਕਰਨਾ ਚਾਹੁੰਦੇ ਆ, ਪਰ ਤੁਹਾਨੂੰ ਜ਼ਰੂਰ ਕੰਸਲਟ ਕਰਨਾ ਚਾਹੀਦਾ, ਅਤੇ ਉਹਦੇ ਬਾਰੇ ਅਗਰ ਤੁਹਾਨੂੰ ਜਾਣਕਾਰੀ ਨਹੀਂ ਹੈ ਤਾਂ ਤੁਹਾਨੂੰ ਜਾਣਕਾਰੀ ਲੈਣੀ ਚਾਹੀਦੀ ਹੈ।
1: ਅੱਛਾ ਕਿੰਨੀ ਕੁ ਔਫਨ ਸਾਨੂੰ ਇਹ ਜਾਣਕਾਰੀ ਲੈਣੀ ਪਊਗੀ? ਮੰਨ ਲਓ ਕਈ ਨੇ ਨਾ ਹੁਣ ਜਿੱਦਾਂ ਆਪਣਾ ਅਕਾਊਂਟਸ ਨੇ, ਅਤੇ ਉਹ ਸਾਨੂੰ ਮੰਨ ਲਓ ਕਿਸੇ ਨੂੰ 3 ਮਹੀਨੇ ਜਾਂ ਸਾਲ ਬਾਅਦ ਤੁਹਾਨੂੰ ਕਰਨਾ ਹੀ ਪੈਂਦਾ ਇੱਕ ਵਾਰੀ ਸਾਰਾ ਜਿਹੜਾ ਹਿਸਾਬ ਕਿਤਾਬ, ਇਹਦੇ ਬਾਰੇ ਇੱਕ ਵਾਰੀ ਜੇ ਚੰਗੀ ਤਰ੍ਹਾਂ ਦੇ ਨਾਲ ਸਮਝਿਆ ਹੋਵੇ ਤਾਂ ਸਰ ਜਾਂਦਾ?
0: ਨਹੀਂ, ਮੇਰੇ ਖਿਆਲ ਨਾਲ ਤਾਂ ਅਗਰ ਤੁਸੀਂ ਜਿਵੇਂ ਮੈਂ ਕਿਹਾ ਐਕਟਿਵਲੀ ਮੈਨੇਜ ਕਰਨਾ, ਐਕਟਿਵਲੀ ਮੈਨੇਜ ਦਾ ਮਤਲਬ ਇਹ ਹੈ ਕਿ ਇਹ ਨਹੀਂ ਕਿ ਤੁਸੀਂ ਬਸ ਇੱਕ ਵਾਰੀ ਉਹਨੂੰ ਅੱਜ ਸੈੱਟ ਕਰਤਾ ਅਤੇ ਉਸ ਤੋਂ ਬਾਅਦ ਭੁੱਲ ਜਾਓ। ਤੁਹਾਨੂੰ ਟਾਈਮ ਟੂ ਟਾਈਮ ਉਹਨੂੰ ਰਿਵਿਊ ਕਰਨਾ ਚਾਹੀਦਾ, ਦੇਖਣਾ ਚਾਹੀਦਾ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਤੁਸੀਂ ਸਟ੍ਰੈਟਜੀ ਲੈਟ ਸੇ 3 ਸਾਲ ਪਹਿਲਾਂ ਜਾਂ 2 ਸਾਲ ਪਹਿਲਾਂ ਜੋ ਸੀਗੀ, ਕੀ ਉਹ ਅੱਜ ਵੀ ਠੀਕ ਹੈ? ਸੋ ਉਸ ਹਿਸਾਬ ਨਾਲ ਤੁਹਾਨੂੰ ਉਹਨੂੰ ਐਕਟਿਵਲੀ ਦੇਖਣਾ ਚਾਹੀਦਾ, ਅਤੇ ਦੇਖੋ ਕਿ ਤੁਸੀਂ ਜੋ ਫੀਸ ਪੇ ਕਰ ਰਹੇ ਹੋ ਉਹ ਠੀਕ ਹੈ, ਕਿਉਂਕਿ ਹਰ ਫੰਡ ਦੀ ਆਪਣੇ ਡਿਫਰੈਂਟ ਰੇਟਸ ਨੇ। ਸੋ ਤੁਸੀਂ ਕੰਪੇਅਰ ਕਰ ਸਕਦੇ, ਈਵਨ ATO ਵੀ ਤੁਹਾਨੂੰ ਇਹ ਸਰਵਿਸ ਪ੍ਰੋਵਾਈਡ ਕਰਦਾ ਕਿ ਤੁਸੀਂ ਕੰਪੇਅਰ ਕਰ ਸਕਦੇ ਹਾਂ ਕਿ ਮਾਰਕੀਟ ਦੇ ਵਿੱਚ ਕਿਹੜਾ ਕਿਹੜਾ ਫੰਡ ਦੀ ਕਿਵੇਂ ਕੀ ਫੀਸ ਹੈ। ਜਿਵੇਂ ਐਗਜ਼ਾਮਪਲ, ਅਗਰ ਆਸਟ੍ਰੇਲੀਅਨ ਸੁਪਰ ਹੋ ਗਿਆ, ਹੈਸਟਾ ਹੋ ਗਿਆ, ਹੋਸ ਪਲੱਸ ਹੋ ਗਿਆ, ਇਹ ਇਹਨਾਂ ਦੀ ਯੂਜਲੀ ਜਿਹੜੇ ਫੀਸ ਥੋੜ੍ਹੀਆਂ ਘੱਟ ਹੁੰਦੀਆਂ ਨੇ ਕਿਉਂਕਿ ਇਹ ਨੋਟ ਫੋਰ ਪ੍ਰੋਫਿਟ ਨੇ, ਪਰ ਕਈ ਰਿਟੇਲ ਨੇ ਜਿਵੇਂ ਬੈਂਕਸ ਵੱਲੋਂ ਸੁਪਰ ਹੁੰਦੇ ਨੇ ਉਹਨਾਂ ਦੀਆਂ ਫੀਸ ਕਈ ਵਾਰੀ ਜ਼ਿਆਦਾ ਹੁੰਦੀਆਂ ਨੇ, ਪਰ ਇਹ ਸਾਰਾ ਕੁਛ ਤੁਹਾਨੂੰ ਇੱਕ ਵਾਰੀ ਦੇਖਣਾ ਚਾਹੀਦਾ। ਅਤੇ ਉਸ ਵੇਲੇ
1: ਅੱਛਾ ਜਿਹਨਾਂ ਦੀਆਂ ਫੀਸਾਂ ਜ਼ਿਆਦਾ ਨੇ ਕੀ ਉਹ ਫਿਰ ਮੁਨਾਫਾ ਵੀ ਜ਼ਿਆਦਾ ਕਮਾ ਕੇ ਦਿੰਦੀਆਂ ਨੇ?
0: ਉਹ ਅਗੇਨ ਡਿਪੈਂਡ ਕਰਦਾ ਕਿ ਤੁਸੀਂ ਇਨਵੈਸਟਮੈਂਟ ਸਟ੍ਰੈਟਜੀ ਕੀ ਚੂਜ਼ ਕੀਤੀ ਹੋਈ ਹੈ। ਅਗਰ ਤੁਸੀਂ ਕੰਜ਼ਰਵੇਟਿਵ ਉਹਦੇ ਵਿੱਚ ਰੱਖਿਆ ਹੋਇਆ ਕਿ ਜਿਹਦੇ ਵਿੱਚ ਤੁਸੀਂ ਚਾਹੁੰਦੇ ਹੋ ਕਿ ਮੇਰਾ ਸਲੋ ਗਰੋ ਹੋਵੇ ਪਰ ਸੇਫ ਰਹੇ, ਅਤੇ ਉਹ ਫਿਰ ਉਹਨੇ ਉਸ ਹਿਸਾਬ ਨਾਲ ਹੀ ਗਰੋ ਕਰਨਾ। ਅਤੇ ਹਰ ਫੰਡ ਦੀ ਪਰਫੋਰਮੈਂਸ ਹੁੰਦੀ ਕਿਉਂਕਿ ਇਹ ਪੈਸਾ ਤੁਹਾਡਾ ਇਨਵੈਸਟ ਹੁੰਦਾ, ਹਰ ਫੰਡ ਨੇ ਆਪਣੇ ਹਿਸਾਬ ਨਾਲ ਉਹਨਾਂ ਦੇ ਜੋ ਹੁੰਦੇ ਨੇ ਟੀਮ ਹੁੰਦੀ ਹੈ ਜੋ ਸਟ੍ਰੈਟਜੀ ਬਣਾਉਂਦੀ ਕਿ ਕਿੱਥੇ ਪੈਸਾ ਇਨਵੈਸਟ ਕਰੀਏ, ਕਿਉਂਕਿ ਇਹ ਡਿਫਰੈਂਟ ਡਿਫਰੈਂਟ ਸ਼ੇਅਰਸ ਦੇ ਵਿੱਚ ਇਨਵੈਸਟ ਕਰਦੇ ਨੇ, ਇੰਟਰਨੈਸ਼ਨਲ ਹੋ ਗਿਆ, ਆਸਟ੍ਰੇਲੀਅਨ ਸ਼ੇਅਰਸ ਹੋ ਗਿਆ, ਕਮਰਸ਼ਲ ਪ੍ਰੋਪਰਟੀਜ਼ ਹੋ ਗਈਆਂ, ਸੋ ਗਵਰਨਮੈਂਟ ਬੋਂਡਸ ਹੋ ਗਏ, ਸੋ ਉਹ ਉਸ ਹਿਸਾਬ ਨਾਲ ਚੂਜ਼ ਕਰਦੇ ਨੇ ਕਿ ਕਿਹੜੀ ਕਿੱਥੋਂ ਕੀ ਰਿਟਰਨ ਆ ਰਹੀ ਹੈ।
1: ਕੀ ਆਪਣੇ ਕੋਲ ਇਹ ਵੀ ਆਪਸ਼ਨ ਹੁੰਦੀ ਹੈ ਵੀ ਮੇਰਾ ਜਿੰਨਾ ਹੈਗਾ ਇਹਨੂੰ ਛੇੜੋ ਨਾ, ਇੱਥੇ ਜਮ੍ਹਾਂ ਹੋਈ ਜਾਣ ਦਿਉ, ਕਿ ਉਹ ਇਨਵੈਸਟ ਹੋਣਾ ਹੀ ਹੋਣਾ ਕਿਤੇ ਨਾ ਕਿਤੇ?
0: ਇਨਵੈਸਟ ਹੋਣਾ, ਪਰ ਉਹ ਸੇਫ ਆਪਸ਼ਨਸ ਹੁੰਦੀਆਂ ਨੇ ਕਿ ਜਿੱਥੇ ਤੁਸੀਂ ਕਹਿੰਦੇ ਕਿ ਮੈਨੂੰ ਜਿਹੜਾ ਕਿ ਯੂਜਲੀ ਲਗਾ ਲਓ ਕਿ ਜਦੋਂ ਜਿਵੇਂ ਜਿਵੇਂ ਰਿਟਾਇਰਮੈਂਟ ਦੇ ਕੋਲ ਪਹੁੰਚਦੇ ਹਾਂ ਉਵੇਂ ਉਵੇਂ ਤੁਹਾਨੂੰ ਸਟ੍ਰੈਟਜੀ ਆਪਣੀ ਚੇਂਜ ਕਰਨੀ ਪੈਂਦੀ ਹੈ। ਸੋ ਰਿਟਾਇਰਮੈਂਟ ਦੇ ਕੋਲ ਜਦੋਂ ਤੁਸੀਂ ਪਹੁੰਚਦੇ ਹਾਂ ਉਦੋਂ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਹੁਣ ਜ਼ਿਆਦਾ ਰਿਸਕ ਨਾ ਲਿਆ ਜਾਵੇ, ਹੁਣ ਉਹਨੂੰ ਪੈਸੇ ਨੂੰ ਬਿਲਕੁਲ ਸੇਫ ਆਪਸ਼ਨ ਦੇ ਵਿੱਚ ਰੱਖਿਆ ਜਾਵੇ ਜਿਹਦੇ ਵਿੱਚ ਉਹ ਗਰੋ ਘੱਟ ਕਰੇ ਪਰ ਉਹ ਘਟੇ ਵੀ ਨਾ, ਮਤਲਬ ਜ਼ਿਆਦਾ ਰਿਸਕ ਨਾ ਹੋਵੇ।
1: ਅੱਛਾ ਐਜ਼ ਏ ਇੰਪਲੋਇਰ ਜਦੋਂ ਆਪਾਂ ਪੇ ਕਰਦੇ ਹਾਂ, ਬੜੀ ਵਾਰੀ ਇੰਪਲੋਇਰ ਬਚਾਉਣ ਦੀ ਕੋਸ਼ਿਸ਼ ਕਰਦਾ ਇੰਪਲੋਈ ਦਾ, ਤਾਂ ਹੋ ਗਿਆ ਕਿ ਇੰਪਲੋਇਰ ਨੂੰ ਵੀ ਕੋਈ ਫਾਇਦਾ ਹੁੰਦਾ ਵਾ ਜੇ ਉਹ ਪੇ ਕਰਦਾ? ਨਾ ਪਏ। ਇੱਕ ਤਾਂ ਓਬਲੀਗੇਸ਼ਨ ਹੋ ਗਈ, ਇੱਕ ਆ ਵੀ ਉਹ ਓਬਲੀਗੇਸ਼ਨ ਦੇ ਵਿੱਚੋਂ ਵੀ ਲੂਪ ਹੋਲ ਲੱਭ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਵਾ, ਚਲੋ

0: ਕਿਸੇ ਹੱਦ ਤੱਕ ਮੰਨ ਲਓ ਵੀ ਉਹ ਇੱਕ ਵਾਜਬ ਕੋਈ ਲੂਪ ਹੋਲ ਲੱਭ ਜਾਂਦਾ, ਪਰ ਕੀ ਕਾਰੋਬਾਰੀ ਨੂੰ ਵੀ ਕੋਈ ਫਾਇਦਾ ਇਸ ਚੀਜ਼ ਦਾ?
1: ਦੇਖੋ ਜਦੋਂ ਤੁਸੀਂ ਇੰਪਲੋਈ ਦਾ, ਵੈਸੇ ਤਾਂ ਕੋਈ ਇਹਦਾ ਲੂਪ ਹੋਲ ਨਹੀਂ ਹੈ, ਅਗਰ ਕੋਈ ਇੰਪਲੋਈ ਹੈ ਤਾਂ ਤੁਹਾਨੂੰ ਪੇ ਕਰਨਾ ਹੀ ਪਏਗਾ। ਜੋ ਵੀ ਤੁਸੀਂ ਸੁਪਰ ਕੰਟਰੀਬਿਊਸ਼ਨ ਹੈ, ਅਗਰ ਤੁਸੀਂ ਉਹਨੂੰ ਟਾਈਮਲੀ ਪੇ ਕਰਦੇ ਹਾਂ ਤਾਂ ਤੁਹਾਨੂੰ ਉਹਦਾ ਫਾਇਦਾ ਆ। ਉਹਦਾ ਫਾਇਦਾ ਇੱਕ ਤਾਂ ਇਹ ਹੈ ਕਿ ਤੁਹਾਡਾ ਐਜ਼ ਏ ਡਿਡਕਸ਼ਨ ਕਲੇਮ ਹੋਣੀ ਆ। ਸੋ ਔਰ ਅੱਜ ਕੱਲ੍ਹ ਇੰਪਲੋਈਜ਼ ਵੀ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਜਿਵੇਂ ਪੇਡ ਏ ਸੁਪਰ ਹੈ, ਨਾਲ ਦੀ ਨਾਲ ਉਹ ਦੇਖ ਸਕਦੇ ਨੇ ਆਪਣਾ ਸੁਪਰ ਕਿ ਇੰਪਲੋਇਰ ਕੰਟਰੀਬਿਊਸ਼ਨ ਕਰ ਰਿਹਾ ਕਿ ਨਹੀਂ,
0: ਉਹ ਐਪਲੀਕੇਸ਼ਨ ਤੇ ਆ ਜਾਊਗਾ।
1: ਹਾਂਜੀ, ਉਹ ਆਪਣਾ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਆਪਣਾ ਸੁਪਰ ਕੰਟਰੀਬਿਊਸ਼ਨ ਦੇਖ ਸਕਦੇ ਕਿ ਉਹਨਾਂ ਦਾ ਇੰਪਲੋਇਰ ਨੇ ਕਿੰਨਾ ਕੰਟਰੀਬਿਊਸ਼ਨ ਕੀਤਾ ਇਸ ਸਾਲ। ਸੋ ਉਹਦੇ ਨਾਲ ਇੱਕ ਤਾਂ ਇਹ ਹੈ ਕਿ ਤੁਸੀਂ, ਤੁਹਾਡੀ ਰੈਪੂਟੇਸ਼ਨ ਰਿਸਕ 'ਤੇ ਹੁੰਦਾ ਕਿ ਇੰਪਲੋਈਜ਼ ਦੇ ਵਿੱਚ ਅਗਰ ਤੁਸੀਂ ਸੁਪਰ ਨਹੀਂ ਪੇ ਕਰ ਰਹੇ ਉਹਨਾਂ ਦਾ, ਤਾਂ ਇੰਪਲੋਈਜ਼ ਹੋ ਸਕਦਾ ਕਿ ਉਹ ਯੂਨੋ ਹੁਣ ਉਹ ਇਹ ਨੇ ਕਿ ਲੰਬਾ ਸਮਾਂ ਤੁਹਾਡੇ ਨਾਲ ਫਿਰ ਉਹ ਵੇਟ ਕਰਨ। ਸੋ ਉਹ ਨਾਲ ਦੀ ਨਾਲ ਕੰਪਲੇਂਟ ਕਰ ਸਕਦੇ ਆ। ਸੋ ਸੁਪਰ ਪੇ ਕਰਨ ਨਾਲ ਤੁਹਾਡਾ ਡਿਡਕਸ਼ਨ ਕਲੇਮ ਹੋ ਗਈ, ਇੰਪਲੋਈਜ਼ ਵੀ ਟਿਕਿਆ ਰਿਹਾ ਕਿ ਤੁਸੀਂ ਪੇ ਕਰ ਰਹੇ ਹਾਂ, ਔਰ ਤੁਹਾਨੂੰ ਕੋਈ ਕੰਪਲਾਇੰਸ ਦਾ ਵੀ ਕੋਈ ਰਿਸਕ ਨਹੀਂ ਹੈ, ਕਿਉਂਕਿ ਜੇ ਤੁਸੀਂ ਲੇਟ ਪੇ ਕਰਦੇ ਹਾਂ ਤੁਹਾਨੂੰ ਬਾਅਦ ਵਿੱਚ ਜੁਰਮਾਨਾ ਵੀ ਦੇਣਾ ਪੈਂਦਾ, ਤੁਹਾਨੂੰ ਇੰਟਰਸਟ ਵੀ ਪੇ ਕਰਨਾ ਪੈਂਦਾ ਉਹਦੇ 'ਤੇ, ਅਤੇ ਔਡਿਟ ਦੀ ਹੈਸਲ ਵੀ। ਸੋ ਬੈਟਰ ਆਪਸ਼ਨ ਇਹੀ ਹੈ ਕਿ ਜੇ ਇੰਪਲੋਈ ਤੁਸੀਂ ਹਾਇਰ ਕੀਤਾ, ਤੁਸੀਂ ਉਹ ਕੋਸਟ ਨੂੰ ਨਾਲ ਐਡ ਕਰਕੇ ਚੱਲੋ, ਕਿ ਸਿਰਫ ਇਹ ਨਾ ਲਗਾ ਕੇ ਚੱਲੋ ਕਿ ਮੈਂ ਉਹਨੂੰ ਇੰਨਾ ਪੇ ਰੇਟ ਪੇ ਕਰਨਾ ਆ, ਉਹੀ ਤੁਹਾਡੀ ਕੋਸਟ ਆ। ਸੁਪਰ ਐਨੂਏਸ਼ਨ ਵੀ ਤੁਹਾਡਾ ਲਗਾ ਲਓ ਕਿ ਉਹ ਇੰਪਲੋਈ ਦਾ ਸੈਲਰੀ ਦਾ ਪੈਕੇਜ ਉਸ ਹਿਸਾਬ ਨਾਲ ਹੀ ਹੈ ਕਿ ਇਹ ਵੀ ਤਾਂ ਅਸੀਂ ਪੇ ਕਰਨਾ ਹੀ ਆ।
0: ਆਈ ਥਿੰਕ ਇੱਕ ਫਾਇਦਾ ਤਾਂ ਇਹ ਵੀ ਹੋ ਗਿਆ ਨਾ ਫਿਰ ਇਸ ਲਿਹਾਜ਼ ਦੇ ਨਾਲ ਕਿ ਤੁਹਾਨੂੰ ਪਤਾ ਲੱਗ ਗਿਆ ਵੀ ਤੁਹਾਡੇ ਖਰਚੇ ਕਿੰਨੇ ਕਿਆ, ਵੀ ਤੁਹਾਨੂੰ ਵਾਰਾ ਖਾ ਵੀ ਰਿਹਾ ਕਾਰੋਬਾਰ ਕਿ ਨਹੀਂ ਖਾ ਰਿਹਾ, ਤੁਸੀਂ ਆਪਣੀ ਚੀਜ਼ ਮਹਿੰਗੀ ਵੇਚਣੀ ਆ ਕਿ ਅਗਲੀ ਵਾਰੀ ਰੇਟ ਤੁਸੀਂ ਹੋਰ ਘੱਟ ਕਰਨੇ ਵੱਧ ਕਰਨੇ। ਸੋ ਇਹ ਵੀ ਚੀਜ਼ਾਂ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਣਗੀਆਂ।
1: ਹਾਂਜੀ, ਸੋ ਜਿਵੇਂ ਗਵਰਨਮੈਂਟ ਨੇ ਹੁਣ ਰੀਸੈਂਟਲੀ ਜੋ ਚੇਂਜ ਕੀਤਾ ਪੇਡ ਇਸ ਉੱਪਰ, ਮੇਰੇ ਖਿਆਲ ਨਾਲ ਉਹ ਕਾਫੀ ਇੰਪਲੋਈ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਪਹਿਲਾਂ ਤਾਂ ਲੱਗ ਰਿਹਾ ਸੀਗਾ ਕਿ ਇੱਕ ਐਕਸਟਰਾ ਬਰਡਨ ਹੈ, ਪਰ ਹੁਣ ਉਹਨਾਂ ਨੂੰ ਥੋੜ੍ਹਾ ਇੱਕ ਬੈਨੀਫਿਟ ਇਹ ਵੀ ਹੋ ਰਿਹਾ ਕਿ ਨਾਲ ਦੀ ਨਾਲ ਹੀ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਇਹ ਪੈਸਾ ਨਾਲ ਦੀ ਨਾਲ ਜਾ ਰਿਹਾ। ਇੱਕ ਇਕੱਠਾ ਪੇ ਕਰਨਾ ਵੀ ਕਈ ਵਾਰੀ ਔਖਾ ਲੱਗਦਾ ਸੀ,
0: ਮਹਿੰਗੀਆਂ ਹੋ ਰਹੀਆਂ ਨੇ ਚੀਜ਼ਾਂ ਹੌਲੀ ਹੌਲੀ।
1: ਹਾਂਜੀ, ਸੋ ਉਹ ਨਾਲ ਦੀ ਨਾਲ ਨਿਕਲ ਜਾਂਦਾ। ਸੋ ਤੁਹਾਨੂੰ ਥੋੜ੍ਹਾ ਆਈਡੀਆ ਰਹਿੰਦਾ ਕਿ ਹੁਣ ਮੇਰਾ ਹਰ ਹਫ਼ਤੇ ਦਾ ਜਾਂ ਹਰ ਫੋਰਟਨਾਈਟ ਦਾ ਇੰਨਾ ਖਰਚਾ ਤਾਂ ਹੈ।
0: ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਇਸ ਕਰਕੇ ਕਿਉਂਕਿ ਆਪਣੇ ਲਈ ਇਹ ਨਵਾਂ ਸਿਸਟਮ ਹੈ ਬਹੁਤਿਆਂ ਲਈ, ਪਹਿਲਾਂ ਤਾਂ ਉੱਦਾਂ ਹੀ ਕੰਮ ਕਰੀ ਗਏ, ਸਾਨੂੰ ਲੱਗਦਾ ਸੀ ਵੀ ਇਹ ਸਾਈਡ ਦੇ ਉੱਤੇ ਇੱਕ ਖਰਚਾ ਜਿਹਾ ਕੱਟੀ ਜਾਂਦੇ ਐਵੇਂ, ਅਤੇ ਸਾਨੂੰ ਲੱਗਾ ਵੀ ਜੋ ਸਾਨੂੰ ਆਉਂਦਾ ਵਾ ਇਹੋ ਹੀ ਸਾਡੀ ਪੇ ਹੈ, ਇਹੋ ਹੀ ਸਾਡੀ ਕਮਾਈ ਹੈ। ਹੁਣ ਹੌਲੀ ਹੌਲੀ ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਵੀ ਸੁਪਰ ਵੀ ਸਾਡੀ ਕਮਾਈ ਹੈ ਅਤੇ ਉਹਨੂੰ ਵੀ ਆਪਾਂ ਮੈਨੇਜ ਕਰਨਾ। ਅੱਛਾ, ਜੇ ਆਪਾਂ ਕੋਈ ਮੰਨ ਲਓ 70,000 ਦਾ ਪੈਕੇਜ ਜੇਕਰ ਕੋਈ ਕੰਮ ਕਰ ਰਿਹਾ, ਸਾਲ ਦੇ ਵਿੱਚ ਕਿੰਨੇ ਕੁ ਪੈਸੇ ਉਹਦੇ ਹੋ ਜਾਣੇ ਚਾਹੀਦੇ?
1: ਅਗਰ 70,000 ਦਾ ਕਰ ਰਿਹਾ ਕਿ 12% ਉਹਦਾ ਸੁਪਰ ਐਨੂਏਸ਼ਨ ਇੰਪਲੋਇਰ ਨੇ ਕੰਟਰੀਬਿਊਟ ਕਰਨਾ, ਜਿਹੜਾ ਕਿ $8,400 ਬਣਦਾ ਆ ਸਾਲ ਦਾ। ਅਗਰ ਤੁਸੀਂ ਉਸ ਤਰ੍ਹਾਂ ਸਮਝੋ ਕਿ ਮੰਥਲੀ ਤੁਹਾਡਾ $700 ਹੋ ਗਿਆ ਮੰਥ ਦਾ ਸੁਪਰ ਜਿਹੜਾ ਤੁਹਾਡਾ ਕੰਟਰੀਬਿਊਟ ਹੋਣਾ, ਅਤੇ ਇਹਨੂੰ ਤੁਸੀਂ ਅਗਰ ਦੇਖੋ ਕਿ ਤੁਹਾਡਾ ਹਰ ਸਾਲ ਇਹ ਐਡ ਹੁੰਦਾ ਪਿਆ ਪੈਸਾ, ਔਰ ਅਗਰ ਤੁਸੀਂ ਤਕਰੀਬਨ ਲਾ ਲਓ ਕਿ ਆਪਣਾ ਕੰਮ ਕੀਤਾ 15-20 ਸਾਲ ਤੁਸੀਂ ਕੰਮ ਕੀਤਾ, ਇਹ ਤੁਹਾਡਾ ਲਗਾ ਲਓ ਕਿ ਪੈਸਾ ਹਰ ਸਾਲ ਐਡ ਹੋ ਰਿਹਾ। ਸੋ ਜੋ ਕਿ ਇਨਵੈਸਟ ਵੀ ਹੋ ਰਿਹਾ ਨਾਲ ਦੀ ਨਾਲ, ਅਤੇ ਉਹਨੇ ਰਿਟਰਨ ਵੀ ਦੇਣੀ ਹੈ, ਸੋ ਉਹ ਰਿਟਰਨ ਵੀ ਨਾਲ ਤੁਹਾਡੀ ਐਡ ਹੁੰਦੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਸਿਰਫ ਇਹ ਨਾ ਸੋਚੋ ਕਿ ਉਹ $8,400 ਹੈ, ਉਹ ਵਧਣਾ ਆ, ਉਹਦੇ 'ਚੋਂ ਚਲੋ 15% ਤੁਹਾਡਾ ਟੈਕਸ ਵੀ ਜਾਣਾ ਆ ਜੋ ਇੰਪਲੋਇਰ ਵੱਲੋਂ ਕੰਟਰੀਬਿਊਸ਼ਨ ਹੋਇਆ, ਬਟ ਸਟਿਲ ਤੁਹਾਨੂੰ ਰੇਟ ਆਫ ਰਿਟਰਨ ਅਗਰ ਮੈਂ ਐਵਰੇਜ 7% ਰੇਟ ਆਫ ਰਿਟਰਨ ਵੀ ਲਗਾਵਾਂ ਅਤੇ ਤਾਂ ਵੀ ਤੁਹਾਡਾ ਗਰੋਥ ਮਤਲਬ ਹੁੰਦੀ ਹੈ।
0: ਓਕੇ, ਅੱਛਾ, ਇਸ ਤੋਂ ਇਲਾਵਾ ਇੱਕ ਸੈਲਫ ਮੈਨੇਜਮੈਂਟ ਵੀ ਹੁੰਦੀ ਆ ਸੁਪਰ ਐਨੂਏਸ਼ਨ ਦੀ।
1: ਹਾਂਜੀ,
0: ਉਹਦੇ ਕੀ ਰੂਲ ਰੈਗੂਲੇਸ਼ਨ ਨੇ, ਕਿੰਨੇ ਕੁ ਪੈਸੇ ਜਿਹੜੇ ਹੋਣ ਅਤੇ ਫਿਰ ਆਪਾਂ ਕਰ ਸਕਦੇ ਹਾਂ ਜਾਂ ਕਿੱਦਾਂ ਕਰ ਸਕਦੇ ਹਾਂ, ਕੀ ਉਹ ਵਾਜਬ ਸਟੈਪ ਆ ਜਾਂ ਨਹੀਂ ਆ?
1: ਉਹਦੇ ਲਈ ਡਿਪੈਂਡ ਕਰਦਾ ਕਿ ਸੈਲਫ ਮੈਨੇਜ ਸੁਪਰ ਫੰਡ ਇੱਕ ਬਹੁਤ ਵਧੀਆ ਟੂਲ ਹੈ, ਬਟ ਉਹ ਸਾਰਿਆਂ ਲਈ ਨਹੀਂ ਆ, ਉਹ ਉਹਨਾਂ ਲਈ ਹੈ ਕਿ ਜਿਨ੍ਹਾਂ ਨੇ ਐਕਟਿਵਲੀ ਜਿਨ੍ਹਾਂ ਨੂੰ ਨੌਲੇਜ ਆ, ਜਿਨ੍ਹਾਂ ਨੂੰ ਪਤਾ ਕਿ ਮੈਂ ਕਿੱਥੇ ਇਨਵੈਸਟ ਕਰਨਾ, ਕਿਉਂਕਿ ਉੱਥੇ ਤੁਸੀਂ ਇਹ ਕਹਿ ਰਹੇ ਹੋ ਕਿ ਕੋਈ ਸੁਪਰ ਫੰਡ ਆ ਉਹ ਜਿੱਥੇ ਇਨਵੈਸਟ ਕਰ ਰਹੇ ਨੇ ਉਹਨਾਂ ਦੀ ਰਿਸਰਚ ਆ ਉਹਦੇ ਬਿਹਾਈਂਡ ਕਿ ਕਿੱਥੇ ਉਹ ਇਨਵੈਸਟ ਕਰ ਰਹੇ ਨੇ, ਪਰ ਤੁਸੀਂ ਕਹਿੰਦੇ ਹੋ ਕਿ ਮੈਨੂੰ ਪਤਾ ਆ ਮੈਂ ਮੇਰਾ ਪੈਸਾ ਆ ਮੈਂ ਕਿੱਥੇ ਇਨਵੈਸਟ ਕਰਨਾ। ਕੰਪਲਾਇੰਸ ਕਾਫੀ ਉਹਦੇ ਵਿੱਚ ਹੈਗੀ ਹੈ ਸੈਲ ਮੈਨੇਜ ਸੁਪਰ ਫੰਡ ਦੇ ਵਿੱਚ,
0: ਤੁਸੀਂ ਜਗ੍ਹਾ 'ਤੇ ਕਰ ਰਹੇ ਹੋ ਕਿ ਨਹੀਂ।
1: ਹਾਂਜੀ, ਤੁਸੀਂ ਇਹ ਨਹੀਂ ਕਿ ਤੁਹਾਨੂੰ ਉਹ ਪੈਸਾ ਤੁਹਾਡੇ ਕੋਲ ਆ ਗਿਆ ਅਤੇ ਤੁਸੀਂ ਹੁਣ ਜੋ ਮਰਜ਼ੀ ਕਰੋ, ਤੁਹਾਨੂੰ ਪ੍ਰੋਪਰ ਇਨਵੈਸਟਮੈਂਟ ਸਟ੍ਰੈਟਜੀ ਹੋਣੀ ਚਾਹੀਦੀ ਆ। ਏਟੀਓ ਰਿਕਮੈਂਡ ਕਰਦਾ ਕਿ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਵੱਲ ਨੂੰ ਉਦੋਂ ਜਾਓ ਜਦੋਂ ਤੁਹਾਡਾ ਘੱਟੋ ਘੱਟ $200,000 ਹੋਵੇ ਸੁਪਰ ਦਾ ਬੈਲੈਂਸ। ਅਤੇ ਪਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਤੁਸੀਂ ਕਰਨਾ ਕੀ ਹੈ, ਪਹਿਲਾਂ ਸਟ੍ਰੈਟਜੀ ਬਣਾਓ, ਫਿਰ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰੋ। ਅਤੇ ਕਿਉਂਕਿ ਉਹਦੇ ਵਿੱਚ ਆਪਸ਼ਨਸ ਤੁਹਾਡੇ ਕੋਲ ਹੈਗੀਆਂ ਕਿ ਤੁਸੀਂ ਕਿੱਥੇ ਇਨਵੈਸਟ ਕਰ ਸਕਦੇ ਹੋ। ਹੁਣ ਰੀਸੈਂਟਲੀ ਜੋ ਚੇਂਜ ਹੋਇਆ ਉਹਦੇ ਵਿੱਚ ਇਹ ਕਰਤਾ ਇਹਨਾਂ ਨੇ ਕਿ ਤੁਸੀਂ ਰੈਜ਼ੀਡੈਂਸ਼ੀਅਲ ਪ੍ਰੋਪਰਟੀ ਦੇ ਵਿੱਚ ਹੁਣ ਲੋਨ ਲੈਣਾ ਔਖਾ, ਮਤਲਬ ਲੋਨ ਨਹੀਂ ਲੈ ਸਕਦੇ ਹੁਣ ਉਹਦੇ 'ਤੇ, ਜਿਹੜੀ ਪਹਿਲਾਂ ਲੋਕ ਜ਼ਿਆਦਾਤਰ ਸੈਲਫ ਮੈਨੇਜ ਸੁਪਰ ਫੰਡ ਯੂਜ਼ ਕਰ ਰਹੇ ਸੀ ਪ੍ਰੋਪਰਟੀ ਇਨਵੈਸਟਮੈਂਟ ਦੇ ਲਈ। ਪਰ ਹੁਣ ਵੀ ਕਾਫੀ ਯੂਜ਼ ਹੋ ਰਿਹਾ ਕਿ ਕਮਰਸ਼ਲ ਪ੍ਰੋਪਰਟੀ 'ਚ ਤੁਸੀਂ ਸਟਿਲ ਕਰ ਸਕਦੇ ਇਨਵੈਸਟ, ਜਾਂ ਹੋਰ ਜਗ੍ਹਾਵਾਂ 'ਤੇ ਸ਼ੇਅਰਸ ਜਾਂ ਹੋਰ ਜਗ੍ਹਾ 'ਤੇ ਤੁਸੀਂ ਇਨਵੈਸਟ ਕਰ ਸਕਦੇ ਹੋ।
0: ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
2: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ bansallawyers.com.au।

0: ब्रोकर्स अपने इंश्योरेंस की हर लोड़ ले। याद रखो बस अमरिंदर गिद्दा, कॉल 0491-999-555। गिद्दा इंश्योरेंस। शर्ता लागू।
1: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा। सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस .com.au ते जाओ। आओ थोड़ा कोई हल करिए।
2: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वध लेंडर्स दे नाल तुहाडे लई बेस्ट डील, लो क्रेडिट स्कोर वेलकम। कॉल राज 0494-763-700 और व्हाट्सएप 2Fold Lending।
0: Orbit Homes अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उन्हां दे सुपनियां दा एक मजबूत कर। House and Land Experts Orbit Homes अपने 44 वरियां दे तजुर्बे नाल थानू दिंदे ने 100% fixed price guarantee with an industry leading 24 month price lock। अज ही पहुंचो Orbit Homes Display Centers या कॉल करो हरपन चौहान नू 0433-280-252 ते 0433-280-252 ते।
3: किचन का स्टाइल डल लगदा, बाथरूम वैनिटी सिंपल जिया, हुन टेंशन खत्म करो। आ गया ZJ स्टोन मेसन, पार्टी करनु बनाए एकदम क्लासी। असी बनाने हां डिजाइनर स्टोन बेंच टॉप्स फॉर किचन, स्टाइलिश वैनिटी अते मॉडर्न लॉन्ड्री, ओ भी पोर्सिलिन अते मार्बल नाल, जिथे एलिगेंस मिलदी है ड्यूरेबिलिटी नाल। हुन ना सिर्फ घर पर तुहाडी पर्सनैलिटी भी शाइन करेगी स्टोन दे स्टाइल नाल। कॉल करो 0410-045-555 या आज ही विजिट करो 104 कॉलिंस रोड मेल्टन।
4: अच्छा एक इधर वैसे कोई इंश्योरेंस वगैरह भी होती है इधर?
5: हाँ जी। सो की होता है कि तुसी जो डिफॉल्ट फंड अपना यूज कर दे इंप्लॉयर वालों डिफॉल्ट कर लेने हैं या तुसी नवा फंड सेटअप कर दे बाय डिफॉल्ट मोस्टली जिहड़े सुपर फंड ने वो इंश्योरेंस ऑप्शन देंदे ने। ज़्यादातर जो कॉमन इंश्योरेंस सुपर फंड के थ्रू होंदिया ने वो हैगी है एक तो हो गया डैथ बेनीफिट जिदे विच इनकेस अगर तुहानू कुछ होंदा है तो तुहाडी फैमिली नू इंश्योरेंस पे करती है। एक होंदी है कि टैंपरेरी या पार्शल पार्शल या परमानेंट डिसेबिलिटी के केस दे विच तुसी वो इंश्योरेंस तुहानू पे करती है। ते एक ऑप्शन जिहड़ी है इनकम प्रोटेक्शन इंश्योरेंस जिहदे विच कि तुसी अगर टैंपरेरी किसी कारण तुसी नहीं काम कर सकते तो वह इंश्योरेंस तुहानू जिन्ना तुसी अर्न कर रहे हो उस हिसाब नाल तुहानू पे करती है। तो सो इंश्योरेंस ऑप्शन मिलती ने पर यह भी जो मैं कह रहा कि तुसी एक्टिवली मैनेज करो उस विच यह है कि तुसी वो देखो इन उन्होंने रिव्यू करो कि जो इंश्योरेंसिस तुहानू बाय डिफॉल्ट मिल रही ने कि वह इनफ ने तुहाडे लई या एवें तो नहीं कि जे तुहाडे तीन फंड ने फॉर एग्जाम्पल तुसी हर इंप्लॉयर नाल वक्खरा फंड कर लिया सी और जिन्हें तुसी बाद विच मर्ज नहीं किया वो सारे पासे इंश्योरेंस चल रही है जिहड़ी तुसी कदी यूज भी नहीं की कदी क्लेम भी नहीं किया तो वह भी तुहानू क्योंकि वह प्रीमियम उन्होंने कट्टी जाना उहदे विचों सुपर फंड दे विचों ते सो उहनू भी मैनेज करना जरूरी है कि तुसी एक फंड दे नाल रहो उहनू रिव्यू करो देखो कि वो इंश्योरेंस जो तुहानू मिल रही है वो तुहाडे लई ठीक है।
4: सो इदां नहीं है कि आपां सुनियां सुनाईयां दे उत्ते महफिल च बैठे उत्थों कोई सलाह लई ते जाके करता भी सानू अपने हिसाब दे नाल पहलां उहनू चैक कर लेना चाहिए। अच्छा मेजर गलतियां की करते ने अपने लोग इस लिहाज दे नाल?
5: मेजर गलतियां ने कि एक ते वक्रे वक्रे सुपर फंड दे नाल
4: मल्टीपल
5: सुपर फंड
4: रखदे ने, मतलब एक थां ते जॉब कीती दूसरी थां ते कीती इदां,
5: मतलब तीन चार सुपर फंड सैटअप कर ले हर इंप्लॉयर ने अपना वक्रा सुपर फंड सैटअप करता उन्होंने ज़्यादा ध्यान नहीं दिता कि तुहाडे को ऑप्शन है कि तुसी सेम फंड ही हर जगह पर नोमीनेट कर सकते हो।
4: सो फॉर एग्जाम्पल मैं एक जॉब करता वा इन्होंने सुपर मेरा बनाता अकाउंट मैं दूसरी जगह पर गया उन्होंने अपना वक्रा बनाता तीसरी इदा हों?
5: हाँ जी देखो इंप्लॉयर ने अपने आप नहीं बनाना हों, इंप्लॉयर तुहानू ऑप्शन दिंदा कि तुसी अपना फंड ज़्यादा नोमीनेट कर दो ते या फिर तुहाडे को फॉर्म दे विच ऑप्शन है कि तुसी इंप्लॉयर दा डिफॉल्ट फंड ਚੂਜ਼ ਕਰ ਲਓ। ਜ਼ਿਆਦਾਤਰ ਲੋਕ ਧਿਆਨ ਨਹੀਂ ਦਿੰਦੇ ਉਸ ਚੀਜ਼ 'ਤੇ ਔਰ ਇੰਪਲੋਇਰ ਦਾ ਡਿਫੋਲਟ ਫੰਡ ਹੀ ਕਰ ਲੈਂਦੇ, ਜਾਂ ਤਾਂ ਉਹ ਫੋਰਮ ਦੇ ਉੱਤੇ ਸਿਰਫ ਆਪਣਾ ਬਾਕੀ ਡਿਟੇਲਸ ਪਾ ਕੇ ਕਰ ਲੈਂਦੇ ਕਿ ਇੰਪਲੋਇਰ ਖੁਦ ਹੀ ਉਹਨੂੰ ਕਰ ਲਓ ਬੇਟੇ। ਅਤੇ ਸੋ ਉਸ ਕੇਸ ਦੇ ਵਿੱਚ ਤੁਹਾਡਾ ਫੀਸ ਜਿਹੜੀਆਂ ਨੇ ਉਹ ਮਲਟੀਪਲ ਫੰਡਸ ਨੇ, ਦੈਟ ਮੀਨਸ ਕਿ ਮਲਟੀਪਲ ਤੁਹਾਡੀਆਂ ਫੀਸ ਜਾਣਗੀਆਂ। ਅਗਰ ਇੰਸ਼ੋਰੈਂਸਿਸ ਵੀ ਜਿਵੇਂ ਅਸੀਂ ਡਿਸਕਸ ਕੀਤਾ ਕਿ ਸਾਰਿਆਂ ਫੰਡ ਵੱਲੋਂ ਇੰਸ਼ੋਰੈਂਸਿਸ ਤੁਹਾਨੂੰ ਮਿਲ ਰਹੀਆਂ ਨੇ ਪਰ ਤੁਹਾਨੂੰ ਕਲੇਮ 'ਤੇ ਤੁਸੀਂ ਇੱਕ ਤੋਂ ਹੀ ਕਰ ਸਕਦੇ ਹਾਂ, ਸੋ ਉਹ ਵੀ ਤੁਸੀਂ ਆਪਣਾ ਕਰ ਰਹੇ ਹਾਂ ਨੁਕਸਾਨ। ਫਿਰ ਇਨਵੈਸਟਮੈਂਟ ਸਟ੍ਰੈਟੇਜੀ ਤੁਹਾਡਾ ਕੰਜ਼ਰਵੇਟਿਵ ਉਹਦੇ ਵਿੱਚ ਪਏ ਹੋਏ ਆ ਫੰਡਸ ਦੇ ਵਿੱਚ, ਤੁਹਾਡੀ ਅਜੇ ਤੁਸੀਂ ਯੰਗ ਹੋ, ਤੁਸੀਂ ਅੰਡਰ 30 ਹੋ, ਅਤੇ ਤੁਸੀਂ ਤੁਹਾਨੂੰ ਮਤਲਬ ਅਗਰ ਤੁਸੀਂ ਉਹਨੂੰ ਪਲੈਨ ਕਰੋ ਪ੍ਰੋਪਰਲੀ ਤਾਂ ਤੁਸੀਂ ਉਹਨੂੰ ਗਰੋਥ ਫੰਡ ਦੇ ਵਿੱਚ ਲਗਾਓ ਜਿਹਦੇ ਤੁਹਾਡੀ ਹਾਈ ਗਰੋਥ ਹੈ। ਲੇਟਰ ਔਨ ਜਿਵੇਂ ਜਿਵੇਂ ਤੁਸੀਂ ਤੁਹਾਡੀ ਏਜ ਵੱਧਦੀ ਹੈ ਤੁਸੀਂ ਉਹਨੂੰ ਮੈਨੇਜ ਕਰ ਸਕਦੇ ਹਾਂ, ਤੁਸੀਂ ਉਹਨੂੰ ਬੈਲੈਂਸ ਦੇ ਵਿੱਚ ਲੈ ਜਾਓ। ਫਿਰ ਉਸ ਤੋਂ ਬਾਅਦ ਤੁਸੀਂ ਲਾਸਟ 'ਤੇ ਜਦੋਂ ਰਿਟਾਇਰਮੈਂਟ ਦੇ ਕੋਲ ਆ ਉਦੋਂ ਤੁਸੀਂ ਉਹਨੂੰ ਸੇਫ ਆਪਸ਼ਨ ਦੇ ਵਿੱਚ ਰੱਖ ਸਕਦੇ ਹਾਂ। ਸੋ ਇਹ ਸਾਰੀਆਂ ਗਲਤੀਆਂ ਲੋਕ ਕਰਦੇ ਨੇ
4: ਕਿ ਆਪਾਂ ਪਹਿਲਾਂ ਵੀ ਕਢਾ ਸਕਦੇ ਹਾਂ ਜਾਂ ਇਹ ਰਿਟਾਇਰਮੈਂਟ ਦੇ ਲਈ ਹੀ ਆਏ ਬਸ।
5: ਕੁਛ ਕੇਸਿਸ ਦੇ ਵਿੱਚ ਤੁਸੀਂ ਜਿਵੇਂ ਅਸੀਂ ਕੀਤਾ ਸੀਗਾ ਕਿ ਅਗਰ ਲਗਾ ਲਓ ਕਿ ਤੁਹਾਡਾ ਅਗਰ ਤੁਸੀਂ ਕੰਟਰੀ ਛੱਡ ਰਹੇ ਹੋ ਆਸਟ੍ਰੇਲੀਆ, ਤੁਸੀਂ ਪਰਮਾਨੈਂਟਲੀ ਲੀਵ ਕਰ ਰਹੇ
4: ਕਢਾ ਸਕਦੇ ਹਾਂ,
5: ਫਿਰ ਤੁਸੀਂ ਉਸ ਕੇਸ ਦੇ ਵਿੱਚ ਕਢਾ ਸਕਦੇ ਹਾਂ।
4: ਪੂਰਾ ਮਿਲ ਜਾਂਦਾ?
5: ਨਹੀਂ, ਉਹਦੇ 'ਚੋਂ ਟੈਕਸ ਡਿਡਕਟ ਹੁੰਦਾ ਆ ਅਤੇ ਬਾਕੀ ਦਾ ਪੈਸਾ ਤੁਹਾਨੂੰ ਮਿਲ ਜਾਂਦਾ। ਅਤੇ ਜਾਂ ਫਿਰ ਅਗਰ ਯੂ ਨੋ ਸਮਥਿੰਗ ਹੈਪਨਸ ਅਤੇ ਉਸ ਕੇਸ ਦੇ ਵਿੱਚ
4: ਤੁਹਾਡੀ ਫੈਮਿਲੀ ਨੂੰ
5: ਜੋ ਵੀ, ਹਾਂਜੀ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਉਹ ਬੈਲੈਂਸ ਮਿਲ ਜਾਂਦਾ।
4: ਅੱਛਾ, ਸੋਰੀ, ਇਹ ਵਿਲ ਦੇ ਨਾਲ ਹੀ ਮਿਲਦਾ ਕਿ ਉੱਦਾਂ ਡਿਫੋਲਟ ਮਿਲ ਜਾਂਦਾ?
5: ਦੇਖੋ, ਇਹਦੇ ਵਿੱਚ ਵੀ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਧਿਆਨ ਦੇਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਜਿਹੜਾ ਵੀ ਫੰਡ ਹੈ ਤੁਹਾਡਾ ਤੁਸੀਂ ਉਹਦੇ ਵਿੱਚ ਦੇਖ ਸਕਦੇ ਹਾਂ ਕਿ ਤੁਸੀਂ ਕਿਸੇ ਨੂੰ ਨੋਮੀਨੇਟ ਕੀਤਾ ਹੈ ਜਾਂ ਨਹੀਂ। ਤੁਹਾਨੂੰ ਅਗਰ ਤਾਂ ਤੁਸੀਂ ਨੋਮੀਨੇਸ਼ਨ ਕੀਤੀ ਹੋਈ ਹੈ ਕਿ ਤੁਹਾਡਾ ਬੈਨੀਫਿਟ ਕਿਸ ਨੂੰ ਮਿਲੇ, ਤਾਂ ਫਿਰ ਤਾਂ ਤੁਹਾਡਾ ਸੁਪਰ ਫੰਡ ਕੋਈ ਚੋਇਸ ਨਹੀਂ ਹੁੰਦੀ ਕਿ ਉਹ ਆਪਣੇ ਲੈਵਲ 'ਤੇ ਡਿਸਾਈਡ ਕਰਨ। ਫਿਰ ਤਾਂ ਉਹਨਾਂ ਨੇ ਜਿਹੜਾ ਵੀ ਤੁਸੀਂ ਨੋਮੀਨੇਟ ਕੀਤਾ ਉਹਨੂੰ ਉਹਨਾਂ ਨੇ ਦੇ ਦੇਣਾ। ਹੁਣ ਉਹਦੇ ਵਿੱਚ ਵੀ ਇਹ ਹੈ ਕਿ ਅਗਰ ਉਹਨੂੰ ਅਸੀਂ ਕਹਿੰਦੇ ਡਿਫਾਈਨਡ ਡੈਥ ਬੈਨੀਫਿਸ਼ਰੀ, ਸੋ ਉਹ ਤੁਸੀਂ ਨੋਮੀਨੇਸ਼ਨ ਕੀਤੀ ਔਰ ਉਹ ਨੋਮੀਨੇਸ਼ਨ ਵੀ ਹਰ 3 ਸਾਲ ਬਾਅਦ ਤੱਕ ਮੋਸਟਲੀ ਜਿਵੇਂ ਐਕਸਪਾਇਰ ਹੋ ਜਾਂਦੀ ਹੈ, ਸੋ ਉਹ ਤੁਸੀਂ ਰੀਨਿਊ ਕਰਨੀ ਹੁੰਦੀ ਆ।
4: ਓਕੇ, ਨਹੀਂ ਤਾਂ ਉੱਦਾਂ ਹੀ ਪਈ ਰਹਿਣੀ ਆ।
5: ਹਾਂਜੀ, ਨਹੀਂ ਤਾਂ ਫਿਰ ਉਹ ਬੈਕ ਟੂ ਫਿਰ ਸੁਪਰ ਐਨੂਏਸ਼ਨ ਕੋ, ਕਿਉਂਕਿ ਉਹ ਸੁਪਰ ਐਨੂਏਸ਼ਨ ਇੱਕ ਟਰੱਸਟ ਦੀ ਤਰ੍ਹਾਂ ਆ ਕਿ ਜਿਹਦੇ ਵਿੱਚ ਸੁਪਰ ਫੰਡ ਟਰੱਸਟੀ ਨੇ ਡਿਸਾਈਡ ਕਰਨਾ ਕਿ ਉਹ ਫੰਡਸ ਕਿਹਨੂੰ ਜਾਣਗੇ।
4: ਓਕੇ,
5: ਸੋ ਜੇ ਤਾਂ ਤੁਸੀਂ ਚਾਹੁੰਦੇ ਹਾਂ ਕਿ ਉਹ ਫੰਡਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਕਿਹਨੂੰ ਦੇਣਾ ਚਾਹੁੰਦੇ ਹਾਂ, ਤਾਂ ਉਹ ਤੁਸੀਂ ਉੱਥੇ ਡਿਫਾਈਨ ਕਰ ਸਕਦੇ ਹਾਂ ਕਿ ਉਹ ਫੰਡਸ ਤੁਹਾਡੇ ਅਗਰ ਤੁਹਾਨੂੰ ਕੁਛ ਹੁੰਦਾ ਹੈ ਤਾਂ ਉਹ ਫੰਡਸ ਕਿਹਨੂੰ ਜਾਣ। ਅਤੇ ਜਾਂ ਤਾਂ ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਦੇ ਵਿੱਚ ਆਪਣੀ ਅਸਟੇਟ ਨੂੰ, ਜਿਹਦੇ ਵਿੱਚ ਉਹ ਫੰਡਸ ਇੱਕ ਵਾਰੀ ਤੁਹਾਡੀ ਅਸਟੇਟ ਨੂੰ ਚਲੇ ਜਾਣਗੇ ਅਤੇ ਤੁਹਾਡੀ ਵਿਲ ਦੇ ਅਕੋਰਡਿੰਗਲੀ ਉਹ ਡਿਸਟ੍ਰੀਬਿਊਟ ਹੋ ਜਾਣਗੇ। ਅਤੇ ਜਾਂ ਫਿਰ ਤੁਸੀਂ ਉਹਨੂੰ ਜਿਹਨੂੰ ਵੀ ਤੁਸੀਂ ਦੇਣਾ ਚਾਹੁੰਦੇ ਹੋ ਫੰਡ, ਉਹ ਤੁਸੀਂ ਉੱਥੇ ਨੋਮੀਨੇਟ ਕਰ ਸਕਦੇ ਹਾਂ। ਸੋ ਇਹ ਬਹੁਤ ਜ਼ਰੂਰੀ ਸਟੈਪ ਹੈ ਕਿ ਜਿਹੜਾ ਤੁਹਾਨੂੰ ਚੈੱਕ ਕਰਨਾ ਚਾਹੀਦਾ ਕਿ ਤੁਸੀਂ ਉੱਥੇ ਨੋਮੀਨੇਸ਼ਨ ਕੀਤੀ ਹੋਈ ਹੈ ਜਾਂ ਨਹੀਂ। ਅਗਰ ਨਹੀਂ ਕੀਤੀ ਹੋਈ ਤਾਂ ਤੁਹਾਨੂੰ ਜ਼ਰੂਰ ਕਰਨੀ ਚਾਹੀਦੀ ਆ।
4: ਕੁਛ ਖਾਸ ਸੂਰਤਾਂ ਦੇ ਵਿੱਚ ਉਹ ਪਹਿਲਾਂ ਵੀ ਤੁਹਾਨੂੰ ਅਵੇਲ ਹੋ ਸਕਦਾ?
5: ਨਹੀਂ, ਜਿਹੜਾ ਡੈਥ ਬੈਨੀਫਿਟ ਦੀ ਗੱਲ ਕਰ ਰਿਹਾ ਸੀ ਮੈਂ ਕਿ ਨੋਮੀਨੇਸ਼ਨ ਅਗਰ ਇਨ ਕੇਸ ਤੁਹਾਨੂੰ ਕੁਛ ਹੁੰਦਾ
4: ਤਾਂ ਤੁਸੀਂ ਕੰਟਰੀ ਛੱਡਦੇ ਹੋ ਜਾਂ ਤੁਸੀਂ ਨਹੀਂ ਦੁਨੀਆ 'ਚ ਰਹਿੰਦੇ,
5: ਕੰਟਰੀ ਛੱਡਣ ਦੇ ਕੇਸ ਦੇ ਵਿੱਚ ਤਾਂ ਤੁਸੀਂ ਸਿੰਪਲੀ ਡਿਪਾਰਟਿੰਗ ਆਸਟ੍ਰੇਲੀਆ ਸੁਪਰ ਐਨੂਏਸ਼ਨ ਕਲੇਮ ਤੁਸੀਂ ਆਪਣਾ ਲੋਚ ਕਰਨਾ ਹੁੰਦਾ ਜਦੋਂ ਤੁਸੀਂ ਕੰਟਰੀ ਛੱਡ ਦਿੰਦੇ ਹਾਂ, ਅਤੇ ਤੁਸੀਂ ਉਹਨੂੰ ਕਲੇਮ ਕਰ ਸਕਦੇ ਹਾਂ। ਪਰ ਅਦਰਵਾਈਜ਼ ਜਿਹੜਾ ਮੇਨ ਸੁਪਰ ਐਨੂਏਸ਼ਨ ਫੰਡ ਦਾ ਜੋ ਹੈਗਾ ਕਿ ਜਾਂ ਤਾਂ ਤੁਸੀਂ ਰਿਟਾਇਰਮੈਂਟ 'ਤੇ ਲੈਣਾ ਅਤੇ ਜਾਂ ਤੁਹਾਨੂੰ ਇੱਕ ਉਹ ਹੋ ਜਾਂਦਾ ਕਿ ਪੀਸ ਆਫ ਮਾਇੰਡ ਕਿ ਅਗਰ ਮੈਨੂੰ ਕੁਛ ਹੁੰਦਾ ਤਾਂ ਮੇਰੇ ਪਰਿਵਾਰ ਨੂੰ ਉਹ ਕੋਈ ਪਰੇਸ਼ਾਨੀ ਨਾ ਆਵੇ।
4: ਜੇ ਕੋਈ ਰੱਬ ਨਾ ਕਰੇ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਡਿਸੇਬਿਲਿਟੀ ਹੋ ਜਾਂਦੀ ਹੈ ਫਿਰ ਮਿਲਦਾ ਕਢਾ ਸਕਦਾ ਕਿ ਨਹੀਂ?
5: ਸੋ ਉਸ ਕੇਸ ਦੇ ਵਿੱਚ ਸੁਪਰ ਫੰਡ ਦੇ ਵਿੱਚ ਤੁਹਾਡੀ ਅਗਰ ਇੰਸ਼ੋਰੈਂਸ ਹੈਗੀ ਆ ਅਤੇ ਉਸ ਕੇਸ ਦੇ ਵਿੱਚ ਤੁਸੀਂ ਉਹ ਇੰਸ਼ੋਰੈਂਸ ਤੁਹਾਨੂੰ ਪੇ ਕਰਦੀ ਆ। ਅਤੇ ਈਵਨ ਅਗਰ ਤੁਹਾਨੂੰ ਕੋਈ ਫਾਈਨੈਂਸ਼ੀਅਲ ਹਾਰਡਸ਼ਿਪ ਵੀ ਆ ਕਿ ਤੁਸੀਂ ਸਟਰਗਲ ਕਰ ਰਹੇ ਹੋ, ਤੁਹਾਡੀ ਸਿਚੁਏਸ਼ਨ ਇਸ ਵਕਤ ਨਹੀਂ ਹੈਗੀ ਕਿ ਤੁਸੀਂ ਆਪਣੇ ਜੋ ਐਕਸਪੈਂਸ ਹੈ ਜੋ ਮੇਨ ਨਸੈਸਿਟੀਜ਼ ਨੇ ਉਹ ਪੂਰੀਆਂ ਕਰ ਪਾ ਰਹੇ, ਤਾਂ ਤੁਸੀਂ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਕੇਸ 'ਚ ਵੀ ਅਪਲਾਈ ਕਰ ਸਕਦੇ ਹਾਂ, ਜਿਹਦੇ ਵਿੱਚ ਉਹ ਸੁਪਰ ਫੰਡ ਆਪਣੀਆਂ ਫਾਰਮੈਲਿਟੀਜ਼ ਪੂਰੀਆਂ ਕਰਕੇ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਸੀਂ ਉਹ ਫੰਡਸ ਕਢਾ ਸਕਦੇ ਹਾਂ।
4: ਓਕੇ, ਸੋ ਇਹ ਕੁਛ ਇੱਕ ਸਹੂਲਤਾਂ ਨੇ। ਅੱਛਾ, ਜਿਵੇਂ ਤੁਸੀਂ ਇੱਕ ਵਿੱਚ ਜ਼ਿਕਰ ਕੀਤਾ ਕਿ ਜੇ ਕੋਈ ਕੰਟਰੀ ਛੱਡ ਰਿਹਾ ਵਾ ਤੇ ਉਹਦਾ ਟੈਕਸ ਕੱਟ ਕੇ ਉਹਨੂੰ ਬਾਕੀ ਪੈਸੇ ਜਿਹੜੇ ਉਹ ਦੇ ਦਿੱਤੇ ਜਾਣਗੇ। ਅੱਛਾ, ਜਿਹੜਾ ਆਪਾਂ ਕੰਟਰੀਬਿਊਸ਼ਨ ਕਰ ਰਹੇ, ਜਿੱਦਾਂ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੇ ਤੁਸੀਂ ਮਤਲਬ ਵੱਧ ਕੰਟਰੀਬਿਊਟ ਕਰਦੇ ਹੋ ਤੁਹਾਨੂੰ ਟੈਕਸ ਬੈਨੀਫਿਟ ਹੋ ਜਾਂਦਾ, ਪਰ ਜਦੋਂ ਆਪਾਂ ਫਿਰ ਇਹਨੂੰ ਮੰਨ ਲਓ ਕਢਵਾਉਂਦੇ ਹਾਂ ਰਿਟਾਇਰਮੈਂਟ ਵੇਲੇ, ਮੰਨ ਲਓ ਜੇ ਆਪਾਂ ਕਢਵਾਉਂਦੇ ਹਾਂ ਜਾਂ ਕਿਸੇ ਵੀ ਸੂਰਤ 'ਚ ਕਿਸੇ ਵੀ ਜਦੋਂ ਵੀ ਆਪਾਂ ਐਲੀਜੀਬਲ ਹੋ ਜਾਂਦੇ ਹਾਂ, ਮਤਲਬ ਇਹ ਵੀ ਵਿੱਚੇ ਪਾ ਲਓ ਜਿਹੜੀਆਂ ਹੁਣ ਤੁਸੀਂ ਦੱਸੀਆਂ ਚੀਜ਼ਾਂ, ਕੀ ਉਦੋਂ ਵੀ ਫਿਰ ਇਹ ਟੈਕਸ ਕੱਟ ਕੇ ਮਿਲਦੇ ਆ ਸਾਨੂੰ?
5: ਸੋ ਇਹ ਡਿਪੈਂਡ ਕਰਦਾ ਕਿ ਤੁਸੀਂ ਕਿਸ ਏਜ ਦੇ ਵਿੱਚ ਜਾ ਕੇ ਇਹਨੂੰ ਕਢਾ ਰਹੇ ਹੋ। ਸੋ ਜਿਵੇਂ ਅਗਰ ਤੁਸੀਂ 65 ਸਾਲ ਤੋਂ ਬਾਅਦ ਆਪਣਾ ਸੁਪਰ ਫੰਡ ਕਢਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਲੱਗਦਾ, ਉਹ ਸਾਰਾ ਪੈਸਾ ਤੁਸੀਂ ਟੈਕਸ ਫਰੀ ਕਢਾ ਸਕਦੇ ਹੋ।
4: ਠੀਕ ਠੀਕ ਠੀਕ, ਉਸ ਤੋਂ ਪਹਿਲਾਂ ਲੱਗੂਗਾ ਟੈਕਸ?
5: ਉਸ ਤੋਂ ਪਹਿਲਾਂ ਟੈਕਸ ਲੱਗੇਗਾ।
4: ਓਕੇ, ਸੋ ਇਹਦੇ ਵਿੱਚ ਜੇ ਮੰਨ ਲਓ ਕੋਈ ਅੱਜ ਦੇ ਸਮੇਂ 'ਚ, ਹੁਣ ਆਪਣੇ ਜ਼ਿਆਦਾਤਰ ਮੈਂ ਵੇਖੂੰਗਾ ਵੀ ਐਵਰੇਜ ਭਾਰਤੀ ਜਿਹੜੇ ਆਪਾਂ ਆਏ ਹਾਂ ਪੜ੍ਹਨ ਦੇ ਲਈ ਜਾਂ ਵੈਸੇ ਕੋ 35-40 ਦੇ ਗੇਟ 'ਚ ਹੋਣਗੇ, ਇੰਨੀ ਕੇਜ ਤੱਕ ਕਿੰਨਾ ਕੁ ਇਕੱਠਾ ਹੋ ਜਾਂਦਾ ਜਾਂ ਹੋ ਜਾਣਾ ਚਾਹੀਦਾ? ਸਾਨੂੰ ਤਾਂ ਚਲੋ ਥੋੜ੍ਹਾ ਜਿਹਾ ਫਰਕ ਵੀ ਪਊਗਾ ਕਿਉਂਕਿ ਆਪਾਂ ਆਏ ਉੱਥੋਂ ਆ, ਲੇਟ ਸ਼ੁਰੂ ਕੀਤਾ ਕੰਮ, ਵੈਸੇ ਐਵਰੇਜ ਕੀ ਹੈ?
5: ਦੇਖੋ ਅਗਰ ਤਾਂ ਤੁਸੀਂ ਲੇਟ ਆਏ, ਜਿਵੇਂ ਆਪਾਂ ਲੈ ਲਓ ਐਜ ਏ ਮਾਈਗ੍ਰੈਂਟਸ ਆਏ ਹਾਂ, ਕੋਈ 30 ਸਾਲ ਦੀ ਏਜ 'ਚ ਆਇਆ, ਕੋਈ 35 ਸਾਲ ਦੀ ਆਇਆ, ਕੋਈ ਸਟੱਡੀ ਬੇਸ 'ਤੇ ਅਗਰ ਜਲਦੀ ਵੀ ਆ ਗਏ, ਸੋ ਸਾਡਾ ਫੰਡ ਜਿਹੜੇ ਉਹ ਕੰਟਰੀਬਿਊਸ਼ਨ ਹੋਣਾ ਲੇਟ ਹੋਇਆ। ਕਈ ਵਾਰੀ ਐਵੇਂ ਵੀ ਹੁੰਦਾ ਕਿ ਸਟਾਰਟਿੰਗ ਦੇ ਵਿੱਚ ਸਾਡਾ ਥੋੜ੍ਹਾ ਟਾਈਮ ਲੱਗਦਾ ਇਸਟੈਬਲਿਸ਼ ਕਰਨ 'ਤੇ, ਇਨਕਮ ਵੀ ਇੰਨੀ ਨਹੀਂ ਹੁੰਦੀ ਅਤੇ ਕੰਟਰੀਬਿਊਸ਼ਨ ਬਹੁਤ ਘੱਟ ਹੁੰਦਾ
4: ਜੀ,
5: ਬਟ ਸਟਿਲ ਤੁਸੀਂ ਇਹਨੂੰ ਮੈਨੇਜ ਕਰ ਸਕਦੇ ਆ ਕਿ ਤੁਹਾਡੇ ਅਗਰ ਲੈਟ ਸੇ 40 ਸਾਲ ਦੀ ਏਜ ਵੀ ਆ ਤੁਹਾਡੀ, ਤੁਹਾਡਾ ਇਸ ਵਕਤ 70,000 ਜਾਂ 80,000 ਦਾ ਤੁਹਾਡਾ ਪੈਕੇਜ, 80,000 ਦੇ ਉੱਤੇ ਤੁਹਾਡਾ $9,600 ਤੁਹਾਡਾ ਸਾਲ ਦਾ ਜਾਣਾ, ਪਰ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਇਹਦੇ ਵਿੱਚ ਲੰਬਸਮ ਕੰਟਰੀਬਿਊਸ਼ਨ ਕਰਕੇ ਇਹਨੂੰ ਕਵਰ ਅਪ ਕਰ ਸਕਦੇ ਕਿ ਜਿਵੇਂ ਪਿਛਲੇ 5 ਸਾਲ ਦਾ ਤੁਸੀਂ ਜੋ ਅਨਯੂਜ਼ ਤੁਹਾਡਾ ਅਮਾਊਂਟ ਹੈ ਉਹ ਵੀ ਤੁਸੀਂ ਕੰਟਰੀਬਿਊਟ ਕਰ ਸਕਦੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਕਿ ਲੋਕ ਪਿੱਛੋਂ ਆਪਣਾ ਯੂਨੋ ਕੋਈ ਪ੍ਰੋਪਰਟੀਜ਼ ਵਗੈਰਾ ਸੈੱਲ ਕੀਤੀਆਂ ਜਾਂ ਕੁਛ ਪੈਸੇ ਲੈ ਕੇ ਆਏ ਨੇ, ਸੋ ਉਹ ਆ ਕੇ ਆਪਣਾ ਸੁਪਰ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਕੇ ਇੱਕ ਤਾਂ ਟੈਕਸ ਵੀ ਆਪਣਾ ਬਚਾ ਸਕਦੇ ਨੇ ਅਤੇ ਇੱਕ ਉਹ ਰਿਟਾਇਰਮੈਂਟ ਤੱਕ ਚੰਗੀ ਸੇਵਿੰਗ ਵੀ ਕਰ ਸਕਦੇ ਨੇ।
4: ਅੱਛਾ, ਇੱਕ ਪਿੱਛੇ ਜੇ ਖਬਰ ਲੱਗੀ ਸੀ ਲੋਸਟ ਸੁਪਰ ਦੀ ਵੀ ਵਾਹਵਾ ਮੋਟਾ ਪੈਸਾ ਜਿਹੜਾ ਉਹ ਉਹਦੇ 'ਚ ਵੀ ਪਿਆ ਹੁੰਦਾ ਵਾ, ਅਫਕੋਰਸ ਜਿੱਦਾਂ ਆਪਾਂ ਅੱਜ ਗੱਲ ਕਰ ਰਹੇ ਹਾਂ ਅਤੇ ਬਹੁਤ ਸਾਰੀ ਲੋਕਾਂ ਨੂੰ ਅਵੇਅਰਨੈਸ ਨਹੀਂ ਆ ਇਹਨਾਂ ਚੀਜ਼ਾਂ ਦੇ ਬਾਰੇ, ਅਤੇ ਜੇਕਰ ਇੱਦਾਂ ਦਾ ਕੋਈ ਪੈਸਾ ਪਿਆ ਵਾ ਤੁਹਾਡੇ ਕਿਸੇ ਪਰਿਵਾਰ ਦੇ ਜੀ ਦਾ ਵਾ ਜਾਂ ਕੋਈ ਮਤਲਬ ਕੋਈ ਇਹ ਕੋਈ ਤਰੀਕਾ ਹੈਗਾ ਵਾ ਵੀ ਉਹਦਾ ਪਤਾ ਕੀਤਾ ਜਾਵੇ ਵੀ ਸਾਡੇ ਕਿਸੇ ਦਾ ਤਾਂ ਨਹੀਂ ਆ?
5: ਹਾਂਜੀ, ਸੋ ਇਹ ਤੁਸੀਂ ਬਹੁਤ ਵਧੀਆ ਕੁਸ਼ਚਨ ਪੁੱਛਿਆ ਵੈਸੇ ਕਿ ATO ਦੇ ਹਿਸਾਬ ਨਾਲ ਤਕਰੀਬਨ ਜੋ ਪਿੱਛੇ ਸੀਗੇ ਇਹਨਾਂ ਦਾ ਕਿ $17 billion ਦੇ ਕਰੀਬ ਲੋਸਟ ਸੁਪਰ ਜੋ ਪਈ ਹੈ,
4: $17 billion
5: ਜਿਹੜੀ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਉਹਨਾਂ ਦਾ ਫੰਡ ਪਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਲੈਟਸ ਸੇ ਤੁਸੀਂ ਕਿਸੇ ਨਾਲ ਜੋਬ ਕੀਤੀ ਇੰਪਲੋਇਰ ਦੇ ਨਾਲ, ਉਹਨਾਂ ਨੇ ਤੁਹਾਡਾ ਫੰਡ ਸ਼ੁਰੂ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਮੂਵ ਔਨ ਕਰ ਗਏ, ਤੁਸੀਂ ਨਵੀਂ ਜੋਬ ਸ਼ੁਰੂ ਕਰ ਲਈ, ਉਹ ਫੰਡ ਤੁਹਾਡਾ ਉੱਥੇ ਹੀ ਰਹਿ ਗਿਆ, ਅਤੇ ਹੁਣ ATO ਨੇ ਕੀ ਕੀਤਾ ਸੀਗਾ ਕਿ ਕੰਪਲਸਰੀ ਕਰਤਾ ਸੀ ਕਿ ਇੰਸ਼ੋਰੈਂਸ ਕੰਪਨੀ ਅਗਰ ਤੁਹਾਡਾ ਸੁਪਰ ਫੰਡ ਕਿ ਅਗਰ ਤੁਹਾਡਾ $6,000 ਤੋਂ ਕਿਸੇ ਦਾ ਘੱਟ ਬੈਲੈਂਸ ਹੈਗਾ ਅਤੇ ਤਕਰੀਬਨ 16 ਕੁ ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਤੁਹਾਡਾ ਆਇਆ ਅਤੇ ਉਹ ਫੰਡਸ ਫਿਰ ATO ਨੂੰ ਟ੍ਰਾਂਸਫਰ ਹੋ ਜਾਂਦਾ, ਕਿਉਂਕਿ ਅਦਰਵਾਈਜ਼ ਤਾਂ ਉਹ ਤੁਹਾਡੀ ਫੀਸ ਕੱਟਦੇ ਜਾਂਦੇ ਸੀ
4: ਅਤੇ
5: ਉਹ ਹੌਲੀ ਹੌਲੀ ਕਰਕੇ ਉਹ ਖਤਮ ਹੀ ਹੋ ਜਾਂਦਾ ਸੀ। ਸੋ ਉਸ ਕੇਸ ਦੇ ਵਿੱਚ ATO ਨੂੰ ਹੁਣ ਉਹ ਟ੍ਰਾਂਸਫਰ ਕਰ ਦਿੰਦੇ ਆ ਕਿ ਅਗਰ 16 ਮਹੀਨੇ ਤੱਕ ਕੋਈ ਕੰਟਰੀਬਿਊਸ਼ਨ ਨਹੀਂ ਆ, 6,000 ਤੋਂ ਘੱਟ ਬੈਲੈਂਸ ਆ, ਅਤੇ ਉਹ ਤੁਸੀਂ ਚੈੱਕ ਕਰ ਸਕਦੇ ਆ ATO 'ਤੇ ਆਪਣੇ ਮਾਈਗੋਵ ਦੇ ਵਿੱਚ ਲੌਗਇਨ ਕਰਕੇ ATO 'ਤੇ ਜਾ ਕੇ ਉੱਥੇ ਤੁਸੀਂ ਦੇਖ ਸਕਦੇ ਆ ਕਿ ਅਗਰ ਤੁਹਾਡਾ ਕੋਈ ਪੁਰਾਣਾ ਕੋਈ ਲੋਸਟ ਸੁਪਰ ATO ਦੇ ਰਿਕਾਰਡ 'ਚ ਪਈ ਹੋਈ ਆ ਔਰ ਉਹ ਬੈਲੈਂਸ ਤੁਸੀਂ ਆਪਣਾ ਜੋ ਤੁਹਾਡਾ ਐਕਟਿਵ ਫੰਡ ਆ ਉਹਦੇ ਵਿੱਚ ਟ੍ਰਾਂਸਫਰ ਕਰ ਸਕਦੇ ਆ। ਸੋ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਉਸ ਚੀਜ਼ ਨੂੰ ਚੈੱਕ ਕਰੋ
4: ਜੀ। ਪਰ ਆਪਾਂ ਫਿਰ ਪਤਾ ਕਿੱਦਾਂ ਕਰ ਸਕਦੇ ਹਾਂ ਵੀ ਸਾਡਾ ਕੋਈ ਮਤਲਬ ਉਹ ਸਾਡੇ ਨਾ ਹੋਣਾ?
5: ਹਾਂਜੀ, ਉਹ ਮਾਈਗੋ ਦੇ ਵਿੱਚ ਅਗਰ ਤੁਸੀਂ ਲੌਗਇਨ ਕਰਦੇ ਆ ਸੁਪਰ ਫੰਡ ਦੇ ਵਿੱਚ ਜਾਂਦੇ ਹੋ ਤੁਹਾਨੂੰ ਸਾਰੇ ਤੁਹਾਡੇ ਫੰਡਸ
4: ਦੇ ਉਹ ਤੇ ਆਪਣਾ ਹੋ ਗਿਆ।
5: ਹਾਂਜੀ,
4: ਮੰਨ ਲਓ ਹੁਣ ਉਹ ਕਹਿ ਰਹੇ ਵੀ $17 billion ਪਿਆ ਵਾ, ਉਹ ਸਾਨੂੰ ਸ਼ੱਕ ਆ ਵੀ ਸਾਡਾ ਵੀ ਯਾਰ ਫਲਾਣਾ ਕੰਮ ਕਰਦਾ ਹੁੰਦਾ ਸੀ, ਉਹਦਾ ਵੀ ਕੁਛ ਹੋ ਸਕਦਾ, ਉਹਦਾ ਵੀ ਕੋਈ ਤਰੀਕਾ
5: ਨਹੀਂ? ਉਹ ਤੁਸੀਂ ਸਿਰਫ ਉਹੀ ਚੈੱਕ ਕਰ ਸਕਦੇ ਆਪਣਾ,
4: ਆਪੋ ਆਪਣਾ ਹੀ ਕਰ ਸਕਦੇ,
5: ਆਪੋ ਆਪਣਾ ਚੈੱਕ ਕਰ ਸਕਦੇ ਤੁਸੀਂ ਕਿਸੇ ਦਾ ਮਾਈਗੋਵ ਦੇ ਵਿੱਚ ਨਹੀਂ ਦੇਖ ਸਕਦੇ। ਸੋ ਉਹ ਆਪਣਾ ਸੁਪਰ ਫੰਡ ਉੱਥੋਂ ਮਾਈਗੋਵ ਦੇ ਵਿੱਚ ਲੌਗਇਨ ਕਰਕੇ ਦੇਖ ਸਕਦੇ ਆ ਕਿ ਉਹਨਾਂ ਦਾ ਅਗਰ ਫੰਡ ਉੱਥੇ ਪਏ ਹੋਏ ਆ
4: ਜੀ
5: ਤੇ ਉਹਨੂੰ ਉਹ ਮਰਜ ਕਰ ਸਕਦੇ ਆ।
4: ਸੋ ਮੰਨ ਲਓ ਜੇ ਕਿਸੇ ਦਾ ਕੋਈ ਨੋਮੀਨੀ ਨਹੀਂ ਆ ਜਾਂ ਜਿੱਦਾਂ ਤੁਸੀਂ ਦੱਸਿਆ ਵੀ 3 ਸਾਲ ਬਾਅਦ ਨੋਮੀਨੀ ਰੀਨਿਊ ਹੁੰਦਾ ਉਹ ਵੀ ਨਹੀਂ ਕਿਸੇ ਨੇ ਕਰਵਾਇਆ ਤੇ ਉਹ ਬੰਦਾ ਰੱਬ ਨਾ ਕਰੇ ਚਲੇਗਾ ਦੁਨੀਆ ਤੋਂ ਤੇ ਫਿਰ ਪਰਿਵਾਰ ਦੇ ਮੈਂਬਰ ਉਹਦਾ ਕਲੇਮ ਕਰ ਸਕਦੇ ਆ ਜਾਂ ਸਟਿਲ ਨਹੀਂ?
5: ਨਹੀਂ ਉਹ ਕਲੇਮ ਤੇ ਹੁੰਦਾ ਆ ਪਰ ਮੇਨ ਜੋ ਮੇਰਾ ਕਹਿਣ ਦਾ ਮਕਸਦ ਸੀ ਕਿ ਟਰੱਸਟੀ ਜੋ ਹੈ ਸੁਪਰ ਫੰਡ ਟਰੱਸਟੀ ਉਹਨੇ ਡਿਸਾਈਡ ਕਰਨਾ ਕਿ ਉਹ ਫੰਡ ਕਿੰਨੂ ਜਾਏਗਾ ਤੁਹਾਡਾ ਲੀਗਲ ਬੈਨੀਫਿਸ਼ਰੀ ਕੌਣ ਹੈ।
4: ਜੇਕਰ ਉਹ ਨਹੀਂ ਕਰਕੇ ਗਿਆ ਮੰਨ ਲਓ ਆਪਾਂ ਇੱਥੇ
5: ਅਗਰ ਉਹ ਨਹੀਂ ਕਰਕੇ ਗਿਆ ਬਾਈ ਡਿਫਾਲਟ ਫਿਰ ਉਹ ਜਿਹੜੇ ਤੁਹਾਡਾ ਲੀਗਲ ਬੈਨੀਫਿਸ਼ਰੀ ਉਹਨੂੰ ਜਾਣੇ ਆ ਫੰਡ ਉਹ।
4: ਓਕੇ
5: ਪਰ ਕਹਿਣ ਦਾ ਮਕਸਦ ਇਹ ਸੀਗਾ ਕਿ ਅਗਰ ਤੁਸੀਂ ਚਾਹੁੰਦੇ ਆ ਕਿ ਉਹ ਫੰਡ ਕਿਉਂਕਿ ਉਹਦੇ ਵਿੱਚ ਥੋੜ੍ਹਾ ਐਵੇਂ ਦੀ ਦਿੱਕਤ ਵੀ ਆ ਸਕਦੀ ਲੈਟ ਸੇ ਕਿਸੇ ਦਾ ਡਿਵੋਰਸ ਹੋ ਗਿਆ ਠੀਕ ਹੈ ਮੈਰਿਜ ਔਰ ਉਸ ਤੋਂ ਬਾਅਦ ਉਹ ਕਿਸੇ ਪਾਰਟਨਰ ਦੇ ਨਾਲ ਰਹਿ ਰਿਹਾ ਪਰ ਲੀਗਲੀ ਕੋਈ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਆਇਆ ਉਹ
4: ਜੀ
5: ਉਸ ਤੋਂ ਬਾਅਦ ਫਿਰ ਉਸ ਕੇਸ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹ ਫੰਡਸ ਕਿਹਨੂੰ ਜਾਣਗੇ। ਸੋ ਇਟਸ ਬੈਟਰ ਕਿ ਜੇ ਤੁਸੀਂ ਚਾਹੁੰਦੇ ਆ ਕਿ ਉਹ ਫੰਡਸ ਜਿਵੇਂ ਤੁਹਾਡੇ ਬੱਚੇ ਨੇ ਅਗਰ ਉਹ 18 ਸਾਲ ਦੇ ਹੋ ਜਾਂਦੇ ਆ
4: ਕੱਲ ਨੂੰ ਪੰਗਾ ਨਾ ਪਵੇ
5: ਕੋਈ ਪੰਗਾ ਨਾ ਪਵੇ ਤੇ ਤੁਸੀਂ ਨੋਮੀਨੇਟ ਕਰ ਦਿਓ ਕਿ ਤੁਸੀਂ ਕਿਹਨੂੰ ਚਾਹੁੰਦੇ ਆ ਕਿ ਉਹ ਫੰਡਸ ਕਿਹਨੂੰ ਜਾਣ।
4: ਸੋ ਬਿਹਤਰ ਹੈ ਕਿ ਇੱਕ ਤਾਂ ਆਪਾਂ ਸੁਪਰ ਇਨੋਵੇਸ਼ਨ ਦੀ ਮੈਨੇਜਮੈਂਟ ਸਹੀ ਕਰਕੇ ਉੱਥੇ ਚੈੱਕ ਕਰ ਲਈਏ ਅਤੇ ਇੱਕ ਆਪਣੀ ਵਿਲ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆਪਾਂ ਜ਼ਰੂਰ ਲਿਖੀਏ ਤਾਂ ਕਿ ਉੱਥੋਂ ਵੀ ਸ਼ਾਇਦ ਹੈਲਪ ਹੋ ਜਾਂਦੀ ਹੋਊਗੀ ਫਿਰ।
5: ਹਾਂਜੀ
4: ਜੀ ਅੱਛਾ ਜੇਕਰ ਇਹ ਤਾਂ ਮੰਨ ਲਓ ਇੱਕ ਪਾਰਟਨਰ ਜਿਹੜਾ ਉਹ ਘਰ ਦੇ ਵਿੱਚ ਮੰਨ ਲਓ ਕੰਮ ਕਰਦਾ ਜਾਂ ਉਹ ਪਾਰਟ ਟਾਈਮ ਜਾਂ ਕੈਜੂਅਲ ਕੰਮ ਕਰਦਾ ਦੂਸਰਾ ਜਿਹੜਾ ਉਹ ਜੇ ਵੱਧ ਕਮਾਉਂਦਾ ਵਾ ਉਹਦਾ ਵੱਧ ਵੱਧ ਪੇ ਆ ਰਹੀ ਵੱਧ ਸੁਪਰ ਆ ਅਤੇ ਕੀ ਉਹ ਇੱਕ ਦੂਸਰੇ ਦੇ ਉਹਦੇ ਅਕਾਊਂਟ 'ਚ ਪਾ ਸਕਦੇ ਸੁਪਰ ਕਿ ਨਹੀਂ? ਜਿੱਦਾਂ ਤੁਸੀਂ ਕਿਹਾ ਵੀ ਮੰਨ ਲਓ 30,000 ਤੁਸੀਂ ਵੱਧ ਤੋਂ ਵੱਧ ਪਾ ਸਕਦੇ ਹੋ, ਮੇਰਾ ਮੰਨ ਲਓ 30,000 ਦਾ ਕੰਪਲੀਟ ਹੋ ਚੁੱਕਾ, ਮੈਂ ਕਹਾਂ ਵੀ ਮੈਂ ਆਪਣੀ ਵਾਈਫ ਦੇ ਉਹ ਪਾਰਟ ਟਾਈਮ ਕੰਮ ਕਰਦੀ ਹੈ ਉਹਨੂੰ ਮੈਂ ਕੰਟਰੀਬਿਊਟ ਕਰ ਦੇਵਾਂ, ਇੱਦਾਂ ਹੋ ਜਾਂਦਾ ਕਿ ਨਹੀਂ?
5: ਹਾਂਜੀ ਸੋ ਇਹ ਹਾਂਜੀ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ। ਇਹ ਵੀ ਕਾਫੀ ਲੋਕ ਇਸ ਚੀਜ਼ ਬਾਰੇ ਧਿਆਨ ਨਹੀਂ ਦਿੰਦੇ ਨਾ ਕਰਦੇ ਨੇ, ਪਰ ਇਹਦੇ ਵਿੱਚ ਵੀ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਸਪਾਊਸ ਦੇ ਬਿਹਾਫ 'ਤੇ ਵੀ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ ਉਹਨਾਂ ਦਾ, ਜਿਹਦਾ ਤੁਹਾਨੂੰ ਅਗਰ ਤੁਹਾਡਾ ਸਪਾਊਸ ਪਾਰਟ ਟਾਈਮ ਕੰਮ ਕਰ ਰਿਹਾ ਠੀਕ ਹੈ, ਉਹਨਾਂ ਦੀ ਇਨਕਮ ਘੱਟ ਆ $37 ਤੋਂ ਘੱਟ ਅਗਰ ਉਹ ਅਰਨ ਕਰ ਰਹੇ ਨੇ ਤਾਂ ਤੁਸੀਂ ਕੰਟਰੀਬਿਊਸ਼ਨ ਕਰ ਸਕਦੇ ਹੋ, ਜਿਹਦੇ ਵਿੱਚ ਤੁਹਾਨੂੰ 18% ਆਫਸੈਟ ਮਿਲਦਾ ਤੁਹਾਡੀ ਰਿਟਰਨ ਦੇ ਵਿੱਚ ਅਤੇ ਮੈਕਸੀਮਮ ਤੁਸੀਂ $3,000 ਤੱਕ ਕੰਟਰੀਬਿਊਸ਼ਨ ਕਰ ਸਕਦੇ ਹਾਂ, ਯਾਨੀ ਕਿ $540 ਤੁਸੀਂ ਉਹਦੇ 'ਚੋਂ ਐਜ਼ ਏ ਆਫਸੈਟ ਕਲੇਮ ਕਰ ਸਕਦੇ ਹਾਂ ਆਪਣੀ ਰਿਟਰਨ ਦੇ ਵਿੱਚ ਅਗਰ ਤੁਸੀਂ ਆਪਣੇ ਵਾਈਫ ਦਾ ਜਾਂ ਪਾਰਟਨਰ ਦਾ ਕੰਟਰੀਬਿਊਸ਼ਨ ਕਰਦੇ ਹਾਂ ਸੁਪਰ ਫੰਡ ਦੇ ਵਿੱਚ।
4: ਅੱਛਾ ਕਰ ਸਕਦੇ ਹਾਂ
5: ਤੁਸੀਂ ਕਰ ਸਕਦੇ ਹਾਂ ਔਰ ਬੈਨੀਫਿਟ ਵੀ ਲੈ ਸਕਦੇ ਹਾਂ। ਔਰ ਇੱਕ ਇਹ ਵੀ ਹੈ ਕਿ ਅਗਰ ਕੋਈ ਬੰਦਾ ਪਾਰਟ ਟਾਈਮ ਕੰਮ ਕਰ ਰਿਹਾ ਅਤੇ ਇਨਕਮ ਉਹਨਾਂ ਦੀ ਘੱਟ ਆ ਅਤੇ ਅਗਰ ਉਹ ਆਪਣੇ ਫੰਡ ਦੇ ਵਿੱਚ ਕੰਟਰੀਬਿਊਸ਼ਨ ਕਰਦੇ ਨੇ ਤਾਂ ਗੌਰਮੈਂਟ ਇੱਕ ਸਕੀਮ ਹੈ ਕਿ ਗੌਰਮੈਂਟ ਕੋ ਕੰਟਰੀਬਿਊਟ ਵੀ ਕਰਦੀ ਆ ਕਿ ਜਿਹਦੇ ਵਿੱਚ ਅਗਰ ਤੁਹਾਡੀ ਇਨਕਮ ਇਸ ਵਕਤ ਜੋ ਥਰੈਸ਼ਹੋਲਡ ਹੈ ਤਕਰੀਬਨ 49,000 ਤਕਰੀਬ ਆ ਕਿ ਜੇ ਤੁਹਾਡੀ ਇਨਕਮ ਘੱਟ ਆ ਤੁਸੀਂ ਅਗਰ ਆਪਣੇ ਫੰਡ ਦੇ ਵਿੱਚ ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ 50% ਉਹਦਾ ਕੰਟਰੀਬਿਊਸ਼ਨ। ਸੋ ਇਗਜ਼ਾਮਪਲ ਅਗਰ ਤੁਸੀਂ $1,000 ਕੰਟਰੀਬਿਊਟ ਕਰਦੇ ਹਾਂ ਅਤੇ ਗੌਰਮੈਂਟ $500 ਕੰਟਰੀਬਿਊਟ ਕਰਦੀ ਹੈ ਜਿਹੜਾ ਮੈਕਸੀਮਮ $500 ਹੀ ਆ। ਸੋ ਉਹ ਵੀ ਤੁਸੀਂ ਬੈਨੀਫਿਟ ਲੈ ਸਕਦੇ ਹਾਂ ਕਿ ਅਗਰ ਤੁਹਾਡੇ ਲੈਟਸ ਸੇ ਵਾਈਫ ਦੀ ਇਨਕਮ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਐਕਸਟਰਾ ਕੰਟਰੀਬਿਊਟ ਕਰਵਾ ਕੇ ਅਤੇ ਉਹ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਐਡਵਾਂਟੇਜ ਵੀ ਲੈ ਸਕਦੇ ਹਾਂ।
4: ਓਕੇ ਸੋ ਮੈਨੂੰ ਇਹ ਲੱਗ ਰਿਹਾ ਵੀ ਇਹ ਕਾਫੀ ਕੁਛ ਆ ਅਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਆਪਣੇ ਲੋਕ ਅਵੇਅਰ ਨੇ? ਮੈਨੂੰ ਇਹਦੇ ਵਿੱਚੋਂ ਕਾਫੀ ਚੀਜ਼ਾਂ ਮੈਨੂੰ ਵੀ ਨਹੀਂ ਪਤਾ।
5: ਹਾਂਜੀ ਦੇਖੋ ਮੈਨੂੰ ਲੱਗਦਾ ਕਿ ਕਾਫੀ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ ਉਹਨਾਂ ਨੂੰ ਇਹ, ਕਿਉਂਕਿ ਅਸੀਂ ਕਹਿੰਦੇ ਕਿ ਅਸੀਂ ਪੈਸਾ ਸਿਰਫ ਉਹਨੂੰ ਮੰਨਦੇ ਹਾਂ ਜਾਂ ਆਪਣੀ ਪ੍ਰੋਪਰਟੀ ਉਹਨੂੰ ਮੰਨਦੇ ਹਾਂ ਜਿਹਨੂੰ ਅਸੀਂ ਫਿਜ਼ੀਕਲੀ ਦੇਖ ਸਕਦੇ ਹਾਂ। ਇਹ ਲੱਗਦਾ ਕਿ ਇਹ ਸੁਪਰ ਫੰਡ ਇੱਕ ਸਾਈਟ 'ਤੇ ਕੋਈ ਚੀਜ਼ ਆ ਜਿਹੜੀ ਸਾਨੂੰ ਰਿਟਾਇਰਮੈਂਟ 'ਤੇ ਮਿਲਣੀ ਆ ਅਤੇ ਲੋਕ ਧਿਆਨ ਨਹੀਂ ਦਿੰਦੇ। ਸੋ ਅਵੇਅਰਨੈਸ ਇਸ ਵਕਤ ਬਹੁਤ ਘੱਟ ਹੈ ਲੋਕਾਂ ਨੂੰ, ਜ਼ਿਆਦਾਤਰ ਲੋਕਾਂ ਨੂੰ ਬੈਲੈਂਸ ਨਹੀਂ ਪਤਾ ਆਪਣਾ ਕਿੰਨਾ, ਜ਼ਿਆਦਾਤਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਹੜੇ ਫੰਡ ਦੇ ਨਾਲ ਨੇ ਕਿ ਉਹ ਰਾਈਟ ਸੁਪਰ ਫੰਡ ਦੇ ਨਾਲ ਨੇ। ਸੋ ਇਸ ਵਕਤ ਅਵੇਅਰਨੈਸ ਥੋੜ੍ਹੀ ਘੱਟ ਆ ਪਰ ਹੌਲੀ ਹੌਲੀ ਜਿਵੇਂ ਜਿਵੇਂ ATO ਵੀ ਹੁਣ ਫੋਕਸ ਹੈ ਉਹਨਾਂ ਦਾ ਕਿ ਉਹ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਅਤੇ ਸੋ ਹੌਲੀ ਹੌਲੀ ਵੱਧ ਰਹੀ ਨੌਲੇਜ ਬਟ ਹਜੇ ਵੀ ਕਾਫੀ ਗੈਪ ਹੈ।
4: ਮੈਨੂੰ ਲੱਗਦਾ ਵੀ ਹੋਰ ਬਹੁਤ ਸਾਰੀ ਨੌਲੇਜ ਦੇਸ਼ ਦੁਨੀਆ ਜਾਣ ਦੀ ਛੱਡ ਕੇ ਅਤੇ ਆਪਣੇ ਆਪ ਦੀ ਨੌਲੇਜ ਹੀ ਨਹੀਂ ਆ ਸਾਨੂੰ, ਮੈਨੂੰ ਤਾਂ ਇਹ ਫੀਲ ਹੋ ਰਿਹਾ ਯਾ ਬਹੁਤ ਇੰਪੋਰਟੈਂਟ ਚੀਜ਼ ਆ ਅਤੇ ਸਾਨੂੰ ਨਹੀਂ ਪਤਾ। ਜੇ ਹੁਣ ਦੀ ਹੁਣੀ ਕਵਲਪ੍ਰੀਤ ਜੀ ਜੇ ਮੈਂ ਕਹਾਂ ਵੀ ਹੁਣੇ ਤੁਹਾਡੇ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਮੀਜੀਏਟ ਕੋਈ ਤਿੰਨ ਕੰਮ ਕੋਈ ਇਹੋ ਜਿਹੇ ਕੋਈ ਕਰੇ ਵੀ ਜਿਹਦੇ ਨਾਲ ਉਹਦੇ ਅਗਲੇ ਅਗਲੇ ਰਾਹ ਖੁੱਲ੍ਹਦੇ ਜਾਣ, ਕਪਾਟ ਖੁੱਲ੍ਹ ਜਾਣਾ ਇਸ ਵਿਸ਼ੇ ਦੇ ਅੰਦਰ ਰਹਿ ਕੇ, ਕਿਹੜੇ ਹੋਣਗੇ ਉਹ?
5: ਪਹਿਲਾ ਕੰਮ ਤਾਂ ਇਹ ਕਰਨਾ ਚਾਹੀਦਾ, ਆਪਣਾ ਮਾਈਗੋਵ ਦੇ ਉੱਤੇ ਲੌਗਇਨ ਕਰਨ। ਤੁਹਾਡਾ ਅਗਰ ਅਕਾਊਂਟ ਨਹੀਂ ਹੈ ਤਾਂ ਮਾਈਗੋਵ ਦਾ ਅਕਾਊਂਟ ਬਣਾਓ। ਉਹਦੇ ਵਿੱਚ ਤੁਸੀਂ ਦੇਖੋ ਕਿ ਤੁਹਾਡਾ ਸੁਪਰ ਫੰਡ ਦਾ ਕੀ ਸਿਚੁਏਸ਼ਨ ਹੈ, ਕੀ ਤੁਹਾਡੇ ਮਲਟੀਪਲ ਸੁਪਰ ਫੰਡ ਤਾਂ ਨਹੀਂ ਉੱਥੇ ਹੈਗੇ?
4: ਉੱਥੇ ਸਾਰਾ ਸ਼ੋਅ ਹੋ ਜਾਊਗਾ,
5: ਸਾਰਾ ਸ਼ੋਅ ਹੋ ਜਾਏਗਾ। ਅਗਰ ਤੁਹਾਡੇ ਮਲਟੀਪਲ ਫੰਡਸ ਨੇ ਉਹਨੂੰ ਮਰਜ ਕਰੋ, ਇੱਕ ਫੰਡ ਚੂਜ਼ ਕਰੋ, ਉਹਦੇ ਵਿੱਚ ਸਾਰੇ ਮਰਜ ਕਰੋ। ਪਹਿਲੀ ਚੀਜ਼ ਤਾਂ ਇਹ ਕਰੋ, ਜਿਹਦੇ ਨਾਲ ਤੁਸੀਂ ਆਪਣੀਆਂ ਫੀਸ ਬਚਾਓਗੇ। ਹਰ ਸੁਪਰ ਫੰਡ ਤੁਹਾਨੂੰ ਚਾਰਜ ਕਰ ਰਿਹਾ ਫੀਸ, ਉਹਨੂੰ ਤੁਸੀਂ ਬਚਾਓ, ਠੀਕ ਹੈ? ਪਹਿਲੇ ਨੰਬਰ 'ਤੇ ਤਾਂ ਇਹ ਕਰੋ
4: ਜੀ।
5: ਦੂਸਰੇ ਨੰਬਰ ਦੇ ਉੱਤੇ ਤੁਸੀਂ ਦੇਖੋ ਕਿ ਤੁਹਾਡੀ ਇਨਵੈਸਟਮੈਂਟ ਸਟ੍ਰੈਟੇਜੀਜ਼ ਕੀ, ਉੱਥੇ ਸੁਪਰ ਫੰਡ ਜਿਹੜਾ ਤੁਹਾਡਾ ਹੈਗਾ, ਲੈਟਸ ਸੇ ਤੁਹਾਡਾ ਹੋਸ ਪਲੱਸ ਹੈ ਜਾਂ ਆਸਟ੍ਰੇਲੀਅਨ ਸੁਪਰ ਆ, ਤੁਸੀਂ ਉਹਦੇ 'ਚ ਲੌਗਇਨ ਕਰੋ, ਦੇਖੋ ਕਿ ਉਹ ਤੁਹਾਡਾ ਪੈਸਾ ਕਿੱਥੇ ਇਨਵੈਸਟ ਹੋ ਰਿਹਾ। ਕੀ ਜਿਵੇਂ ਅਸੀਂ ਗੱਲ ਕੀਤੀ ਕਿ ਤੁਸੀਂ ਆਪਣੀ ਏਜ ਦੇ ਹਿਸਾਬ ਨਾਲ ਡਿਸਾਈਡ ਕਰੋ ਕਿ ਤੁਸੀਂ ਕਿੰਨਾ ਰਿਸਕ ਲੈ ਸਕਦੇ ਹਾਂ, ਕਿ ਉਹ ਪੈਸਾ ਬਹੁਤ ਸਲੋ ਤਾਂ ਨਹੀਂ ਗਰੋ ਕਰ ਰਿਹਾ। ਉਹਨੂੰ ਤੁਸੀਂ ਦੇਖੋ ਕਿ ਇਨਵੈਸਟਮੈਂਟ ਸਟ੍ਰੈਟਜੀ ਅਗਰ ਚੇਂਜ ਕਰਨ ਦੀ ਲੋੜ ਹੈ ਤਾਂ ਕਰੋ। ਕੰਪੇਅਰ ਕਰੋ ਡਿਫਰੈਂਟ ਓਪਸ਼ਨਸ, ਫੀਸ ਦੇਖੋ ਮਾਰਕੀਟ ਦੇ ਵਿੱਚ ਕਿਹੜਾ ਫੰਡ ਤੁਹਾਨੂੰ ਘੱਟ ਫੀਸ ਚਾਰਜ ਕਰ ਰਿਹਾ, ਇਨਵੈਸਟਮੈਂਟ ਵਧੀਆ ਓਪਸ਼ਨਸ ਦੇ ਰਿਹਾ, ਉਹ ਤੁਸੀਂ ਉਹਨੂੰ ਚੈੱਕ ਕਰੋ।
4: ਓਕੇ, ਹੋ ਗਿਆ।
5: ਸੋ ਫੀਸ, ਇਨਵੈਸਟਮੈਂਟ ਸਟ੍ਰੈਟਜੀ, ਇੱਕ ਲਾਸਟ ਦੇ ਉੱਤੇ ਕਿ ਇਹ ਚੈੱਕ ਕਰੋ ਕਿ ਤੁਹਾਡੀ ਨੋਮੀਨੇਸ਼ਨ ਹੋਈ ਹੈ ਕਿ ਨਹੀਂ, ਡੈਥ ਬੈਨੀਫਿਟ ਨੋਮੀਨੇਸ਼ਨ,
4: ਜਿਹਦੀ ਆਪਾਂ ਪਹਿਲਾਂ ਗੱਲ ਕੀਤੀ,
5: ਉਹਨੂੰ ਉਹ ਡਿਫਾਈਨਡ ਤੁਸੀਂ ਕੀਤਾ ਹੋਵੇ ਕਿ ਤੁਹਾਡੇ ਫੰਡ ਕਿਹਨੂੰ ਜਾਣ। ਸੋ ਇਹ ਜ਼ਰੂਰ ਕਰੋ।
4: ਓਕੇ, ਸੋ ਇਹ ਮਤਲਬ ਕਾਫੀ ਕੁਛ ਆ, ਵਾਹਵਾ ਟਾਈਮ ਲੱਗਦਾ ਵੈਸੇ ਆਪਾਂ ਜਿੱਦਾਂ ਮੰਨ ਲਓ ਇਹ ਸੁਣਨ ਦੇ ਵਿੱਚ ਕਾਫੀ ਕੁਛ ਲੱਗ ਰਿਹਾ ਹੈ।
5: ਦੇਖੋ ਮਾਈਗੋਵ ਦੇ ਉੱਤੇ ਲੌਗਇਨ ਤਕਰੀਬਨ ਤੁਹਾਡਾ 5 ਤੋਂ 10 ਮਿੰਟ ਦਾ ਕੰਮ ਹੈ ਸੁਪਰ ਫੰਡ ਨੂੰ ਦੇਖਣਾ। ਜਿਹੜਾ ਫੀਸ ਕੰਪੇਅਰ ਕਰਨਾ, ਤੁਸੀਂ 15-20 ਮਿੰਟ ਦਾ ਕੰਮ ਉਹ ਲਗਾ ਲਓ, ਤੁਸੀਂ ਕੰਪੇਅਰ ਕੀਤਾ। ਇਨਵੈਸਟਮੈਂਟ ਸਟ੍ਰੈਟਜੀ ਰਿਵਿਊ ਕਰਨਾ 10-15 ਮਿੰਟ ਲਗਾ ਲਓ ਤੁਸੀਂ ਉਸ ਚੀਜ਼ ਦੇ ਵੀ। ਅਤੇ ਜਿਹੜਾ ਡਿਫਾਈਨਡ ਡੈਥ ਬੈਨੀਫਿਸ਼ਰੀ ਤੁਸੀਂ ਚੂਜ਼ ਕਰਨਾ, 5-10 ਮਿੰਟ ਉਸ ਚੀਜ਼ ਨੂੰ ਲਗਾ ਲਓ। ਸੋ ਲੈੱਸ ਦੈਨ ਐਨ ਆਵਰ ਲਗਾ ਲਓ ਤੁਸੀਂ ਇਹ ਸਾਰੇ ਕੰਮ ਦਾ। ਸੋ ਇਹ ਇੱਕ ਲਗਾ ਲਓ ਕਿ ਇਹ ਤੁਹਾਡਾ ਆਪਣਾ ਪੈਸਾ, ਤੁਸੀਂ ਇਹਨੂੰ ਆਪਣੇ ਬੈਨੀਫਿਟ ਲਈ ਕਰਨਾ। ਅਤੇ ਤੁਹਾਨੂੰ ਆਪਣਾ ਲਗਾ ਲਓ ਕਿ ਵੀਕਐਂਡ ਦੇ ਉੱਤੇ 1 ਘੰਟਾ ਕੱਢ ਕੇ ਇਹ ਕੰਮ ਜ਼ਰੂਰ ਕਰਨਾ ਚਾਹੀਦਾ।
4: ਸੋ ਬਾਕੀ ਕੰਮ ਜਿਹੜੇ ਆ ਆਪਾਂ ਮੰਨ ਲਓ ਕੋਈ ਰੀਲਾਂ ਰੂਲਾਂ, ਕੋਈ ਹੋਰ ਮਤਲਬ ਬੇਲੋੜੀਆਂ ਖਬਰਾਂ ਆਪਾਂ ਜਿਹੜੀਆਂ ਵੇਖਦੇ ਹਾਂ ਉਹ ਛੱਡ ਕੇ ਤਾਂ ਸਾਨੂੰ ਇਸ ਪਾਸੇ ਨੂੰ ਥੋੜ੍ਹਾ ਜਿਹਾ ਧਿਆਨ ਦੇਣਾ ਚਾਹੀਦਾ। ਤੁਸੀਂ ਐਜ਼ ਏ ਅਕਾਊਂਟੈਂਟ ਤੁਸੀਂ ਕੀ ਚੀਜ਼ ਵੇਖਦੇ ਹੋ ਆਲ ਓਵਰ, ਮਤਲਬ ਕਿਹੜੀ ਚੀਜ਼ ਸਭ ਤੋਂ ਵੱਧ ਇਗਨੋਰਡ ਆ ਇਸ ਟਾਈਮ ਦੇ ਉੱਤੇ?
5: ਦੇਖੋ ਸੁਪਰ ਫੰਡ ਦੇ ਵਿੱਚ ਜ਼ਿਆਦਾਤਰ ਲੋਕ ਇਹਨੂੰ ਸੀਰੀਅਸਲੀ ਨਹੀਂ ਲੈਂਦੇ, ਉਹ ਦੇਖਦੇ ਨੇ ਕਿ ਇਹ ਹਜੇ ਜਦੋਂ ਟਾਈਮ ਆਏਗਾ ਉਦੋਂ ਦੇਖਾਂਗੇ। ਜੋ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਹੈਗਾ ਕਿ ਦੇਖਾਂਗੇ ਜਦੋਂ ਹੋਏਗਾ। ਸੋ ਉਹ ਐਟੀਟਿਊਡ ਨੂੰ ਛੱਡ ਕੇ ਅਸੀਂ ਇਹਨੂੰ ਐਕਟਿਵਲੀ ਜਦੋਂ ਦੇਖਾਂਗੇ ਅਸੀਂ ਇਹਨੂੰ ਬਹੁਤ ਫਾਸਟ ਗਰੋ ਕਰ ਸਕਦੇ ਹਾਂ। ਤੁਸੀਂ ਐਕਸਟਰਾ ਕੰਟਰੀਬਿਊਸ਼ਨ ਕਰਕੇ ਪੈਸਾ ਸੁਪਰ ਦੇ ਵਿੱਚ ਇਨਵੈਸਟ ਹੁੰਦਾ, ਉਹ ਚੀਜ਼ਾਂ ਕਰਕੇ ਤੁਸੀਂ ਇਹਨੂੰ ਧਿਆਨ ਦਿਓ। ਇਹ ਤੁਹਾਡਾ ਪੈਸਾ, ਕਿਸੇ ਹੋਰ ਦਾ ਪੈਸਾ ਨਹੀਂ। ਸੋ ਇਹਨੂੰ ਤੁਸੀਂ ਇਗਨੋਰ ਨਾ ਕਰੋ,
4: ਆਪਣਾ ਸਮਝ ਕੇ ਵਰਤੋ,
5: ਸਪਨਾ ਸਮਝ ਕੇ ਵਰਤੋ ਔਰ ਸਮਝਦਾਰੀ ਦੇ ਨਾਲ ਸਲਾਹ ਜ਼ਰੂਰ ਲਓ। ਕੋਈ ਵੀ ਡਿਸੀਜ਼ਨ ਲੈਣ ਤੋਂ ਪਹਿਲਾਂ, ਕੋਈ ਵੀ ਚੀਜ਼ ਕਰਨ ਤੋਂ ਪਹਿਲਾਂ, ਇਨਵੈਸਟਮੈਂਟ ਸਟ੍ਰੈਟੇਜੀ ਵੀ ਜਿਵੇਂ ਅਸੀਂ ਕਿਹਾ ਰਿਵਿਊ ਕਰਨੀ, ਅਗਰ ਤੁਹਾਨੂੰ ਜਾਣਕਾਰੀ ਨਹੀਂ, ਜਾਂ ਤਾਂ ਤੁਹਾਡੀ ਆਪਣੀ ਰਿਸਰਚ ਹੈਗੀ ਹੈ, ਤੁਹਾਨੂੰ ਨੌਲੇਜ ਹੈ, ਠੀਕ ਹੈ। ਅਗਰ ਨਹੀਂ ਹੈ ਤਾਂ ਤੁਸੀਂ ਸਲਾਹ ਜ਼ਰੂਰ ਲਓ, ਜਿਹਨੂੰ ਨੌਲੇਜ ਆ ਉਹਨਾਂ ਨਾਲ ਡਿਸਕਸ ਕਰੋ।
4: ਅੱਛਾ, ਜਾਂਦੇ ਜਾਂਦੇ ਰਿਸਰਚ ਦੀ ਗੱਲ ਤੁਸੀਂ ਕੀਤੀ, ਅੱਜ ਕੱਲ੍ਹ ਲੋਕ ਏ ਆਈ ਤੋਂ ਬਹੁਤ ਹੈਲਪ ਲੈ ਲੈਂਦੇ ਆ, ਚੈਟ GPT, ਜੈਮਿਨੀ ਬਹੁਤ ਹੈਲਪ ਲੈ ਲੈਂਦੇ, ਕਲਾਊਡ ਤੋਂ ਲੈ ਲੈਂਦੇ ਆ, ਕੀ ਉੱਥੋਂ ਵਾਜਬ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਹੈ, ਮਿਲ ਜਾਂਦੀ ਹੈ?
5: ਦੇਖੋ ਉੱਥੋਂ ਮੈਂ ਤੁਹਾਨੂੰ ਇਹ ਕਹਾਂਗਾ ਕਿ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਦੇ ਲਈ ਤਾਂ ਠੀਕ ਹੈ, ਬਟ ਤੁਸੀਂ ਉਹਦੇ 'ਤੇ ਪੂਰੀ ਤਰ੍ਹਾਂ ਰਿਲਾਈ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਇਨਫੋਰਮੇਸ਼ਨ ਬਿਲਕੁਲ ਲਗਾ ਲਓ ਕਿ 100% ਕਰੈਕਟ ਨਹੀਂ ਹੁੰਦੀ ਕਈ ਵਾਰੀ। ਸੋ ਉਹਦੇ ਲਈ ਤੁਸੀਂ ਲਗਾ ਲਓ ATO ਦੀ ਵੈਬਸਾਈਟ ਦੇ ਉੱਤੇ ਜੋ ਇਨਫੋਰਮੇਸ਼ਨ ਹੈ ਤੁਸੀਂ ਉਹਦੇ 'ਤੇ ਰਿਲਾਈ ਕਰ ਸਕਦੇ ਹੋ, ਪਰ AI ਦੇ ਉੱਤੇ ਤੁਸੀਂ ਬੇਸਿਕ ਇਨਫੋਰਮੇਸ਼ਨ ਲੈਣਾ ਕੋਈ ਹਰਜ ਨਹੀਂ, ਪਰ ਉਹਦੇ ਬੇਸ ਦੇ ਉੱਤੇ ਤੁਸੀਂ ਡਿਸੀਜ਼ਨ ਮੇਕਿੰਗ ਨਹੀਂ ਕਰ ਸਕਦੇ।
4: ਪਰ ਆਪਾਂ ਇੱਦਾਂ ਕਰ ਸਕਦੇ ਹਾਂ ਸ਼ਾਇਦ ਕਿ ਆਪਾਂ ਉਹਦੇ ਤੋਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈ ਕੇ ਜਦੋਂ ਆਪਾਂ ਸਪੈਸ਼ਲਿਸਟ ਕੋਲ ਜਾਂਦੇ ਹਾਂ ਤਾਂ ਉਹਦਾ ਸਮਾਂ ਅਤੇ ਆਪਣਾ ਸਮਾਂ ਬਚਾਉਣ ਦੇ ਲਈ ਸਾਨੂੰ ਪਤਾ ਹੋਵੇ ਟੂ ਦੀ ਪੁਆਇੰਟ ਵੀ ਆਹ ਚੀਜ਼ਾਂ ਆਪਾਂ ਪੁੱਛ।
5: ਹਾਂਜੀ ਬਿਲਕੁਲ, ਅਗਰ ਤੁਹਾਡਾ ਆਪਣਾ ਹੋਮਵਰਕ ਤੁਸੀਂ ਕੀਤਾ ਹੋਇਆ ਤਾਂ ਤੁਹਾਨੂੰ ਕੋਈ ਗਲਤ ਸਲਾਹ ਵੀ ਨਹੀਂ ਦੇ ਸਕਦਾ ਕਿ ਤੁਹਾਨੂੰ ਬਟ ਐਂਡ ਆਫ ਦਾ ਡੇ ਇਵੇਂ ਵੀ ਹੁੰਦਾ ਕਿ ਜਿਹਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੀ ਆਪਣੀ ਸਟੱਡੀ ਆ, ਉਹਦੀ ਆਪਣੀ ਨੌਲੇਜ ਆ, ਸੋ ਹਰ ਚੀਜ਼ ਤੁਸੀਂ ਉਵੇਂ ਨਹੀਂ ਕਰ ਸਕਦੇ। ਬਟ ਤੁਸੀਂ ਕਰੋਸ ਚੈੱਕ ਕਰ ਸਕਦੇ ਹਾਂ ਕਿ ਉਹ ਜੋ ਇਨਫੋਰਮੇਸ਼ਨ ਮੈਨੂੰ ਮਿਲ ਰਹੀ ਹੈ ਕਿ ਉਹ ਸਹੀ ਹੈ ਕਿ ਨਹੀਂ।
4: ਮੈਂ ਅੱਜ ਕੱਲ੍ਹ ਇੱਕ ਚੀਜ਼ ਹੋਰ ਰਿਲਾਈਜ਼ ਕਰਦਾ ਕਿ ਸਪੈਸ਼ਲਿਸਟ ਵੀ ਖਿੱਚ ਜਾਂਦੇ ਇਸ ਚੀਜ਼ ਤੋਂ ਵੀ ਤੁਸੀਂ ਜੇ ਤੁਸੀਂ ਚੈਟ GPT ਵੇਖਣੀ ਸੀ ਤਾਂ ਫਿਰ ਜਾਓ ਉੱਥੋਂ ਵੇਖ ਲਓ, ਹੈ ਨਾ। ਜੇ ਨਹੀਂ ਵੀ ਕੋਈ ਕਹੂਗਾ ਤਾਂ ਮਨ ਦੇ ਵਿੱਚ ਸ਼ਾਇਦ ਉਹਦੇ ਇਹ ਚੀਜ਼ ਆਉਂਦੀ ਆ ਵੀ ਇੱਦਾਂ ਸਾਡੀਆਂ ਹੋਰ ਕੰਫਿਊਜ਼ਨ ਸਾਡੀਆਂ ਵੱਧਦੀਆਂ ਨੇ। ਸੋ ਕੀ ਇਹ ਚੀਜ਼ ਹੈਲਪ ਕਰ ਰਹੀ ਹੈ ਤੁਹਾਡੇ ਪ੍ਰੋਫੈਸ਼ਨਸ ਵਿੱਚ, ਮਤਲਬ ਲੋਕ ਜਿੱਦਾਂ ਵੇਖ ਕੇ ਆਉਂਦੇ ਆ ਪੁੱਛਦੇ ਆ ਸਵਾਲ, ਕਿ ਉਹ ਹੈਲਪ ਕਰ ਰਹੀ ਹੈ ਜਾਂ ਲੋਕ ਕੰਫਿਊਜ਼ ਹੀ ਹੋ ਰਹੇ?
5: ਦੇਖੋ ਚੈਟ GPT ਜਾਂ ਹੋਰ AI ਜਿਹੜੇ ਟੂਲਸ ਨੇ ਉਹਨਾਂ ਨੇ ਤੁਹਾਨੂੰ ਇਨਫੋਰਮੇਸ਼ਨ ਉਸ ਹਿਸਾਬ ਨਾਲ ਦੇਣੀ ਕਿ ਜੋ ਤੁਸੀਂ ਕੁਐਸਚਨ ਪੁੱਛਿਆ, ਸੋ ਤੁਹਾਡਾ ਪ੍ਰੋਮਪਟ ਸਹੀ ਹੈ ਕਿ ਨਹੀਂ ਉਹਦੇ 'ਤੇ ਮੈਟਰ ਕਰਦਾ ਕਿ ਤੁਹਾਨੂੰ ਇਨਫੋਰਮੇਸ਼ਨ ਕੀ ਆਉਣੀ ਆ। ਸੋ ਅਗਰ ਤੁਸੀਂ ਸਹੀ ਪ੍ਰੋਮਪਟ ਯੂਜ਼ ਕੀਤਾ ਤਾਂ ਤੁਹਾਨੂੰ ਸਹੀ ਇਨਫੋਰਮੇਸ਼ਨ ਨਿਕਲ ਕੇ ਆਏਗੀ। ਅਗਰ ਤੁਹਾਡਾ ਪ੍ਰੋਮਪਟ ਠੀਕ ਨਹੀਂ ਹੈ ਤਾਂ ਤੁਹਾਨੂੰ ਇਨਫੋਰਮੇਸ਼ਨ, ਕਈ ਵਾਰੀ ਤੁਸੀਂ ਕਨਫਿਊਜ਼ ਹੋ ਜਾਂਦੇ ਹਾਂ ਕਿ ਟੂ ਮੱਚ ਇਨਫੋਰਮੇਸ਼ਨ ਆ ਜਾਂਦੀ ਆ, ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਇਹਦੇ 'ਚ ਸਹੀ ਕੀ ਹੈ ਅਤੇ ਗਲਤ ਕੀ ਆ, ਸੋ ਉਹ ਡਿਪੈਂਡ ਕਰਦਾ।
4: ਨਹੀਂ, ਬਹੁਤ ਸ਼ੁਕਰੀਆ ਤੁਹਾਡਾ, ਬੜੀ ਅੱਜ ਵੈਲਿਊਬਲ ਜਾਣਕਾਰੀ ਤੁਸੀਂ ਲੈ ਕੇ ਆਇਓ। ਬੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਵੀਆਂ ਸੁਣਨ ਨੂੰ ਮਿਲੀਆਂ, ਬੜੀਆਂ ਸਾਰੀਆਂ ਗਲਤੀਆਂ ਜਿਹੜੀਆਂ ਆਪਾਂ ਸ਼ਾਇਦ ਕਰ ਰਹੇ ਹਾਂ ਅਤੇ ਕਰ ਚੁੱਕੇ ਹਾਂ, ਅਤੇ ਉਸ ਤੋਂ ਗਾਂਹ ਜਪ ਜਾਗੇ ਤਵੀ ਸਵੇਰਾ। ਸੋ ਹੁਣ ਆਪਾਂ ਇਹ ਚਾਹਵਾਂਗੇ ਕਿ ਤੁਸੀਂ ਛੇਤੀ ਤੋਂ ਛੇਤੀ ਪਾਈ ਆਪਣੇ ਆਪਣੇ ਤੁਸੀਂ ਖਾਤੇ ਪਹਿਲਾਂ ਤਾਂ ਚੈੱਕ ਕਰੋ, ਉਸ ਤੋਂ ਬਾਅਦ ਜਿੱਦਾਂ ਜਿੱਦਾਂ ਲੋੜ ਪੈਂਦੀ ਆ ਉਹ ਤੁਸੀਂ ਆਪਣੇ ਆਪਣੇ ਅਕਾਊਂਟੈਂਟਸ ਨਾਲ, ਸਪੈਸ਼ਲਿਸਟ ਦੇ ਨਾਲ ਤੁਸੀਂ ਗੱਲ ਕਰੋ। ਬਾਕੀ ਮੈਂ ਇਸ ਪ੍ਰੋਗਰਾਮ ਦੇ ਬਾਰੇ ਜ਼ਰੂਰ ਦੱਸ ਦੇਵਾਂ ਕਿ ਕਵਲ ਜੀ ਸਾਡੇ ਨਾਲ ਪ੍ਰੋਫੈਸ਼ਨਲ ਪੱਧਰ ਦੇ ਉੱਤੇ ਇਹ ਐਜ਼ ਏ ਅਕਾਊਂਟੈਂਟ ਇਸ ਟਾਈਮ ਸੇਵਾਵਾਂ ਨਿਭਾ ਰਹੇ ਨੇ, ਪਰ ਸਾਡੇ ਕੋਲ ਇਹ ਪ੍ਰੋਗਰਾਮ ਦੇ ਵਿੱਚ ਇਹ ਕੋਈ ਇਹ ਕਮਰਸ਼ੀਅਲ ਪ੍ਰੋਗਰਾਮ ਨਹੀਂ ਆ ਸਾਡਾ ਕੋਈ, ਇਹਦੇ ਵਿੱਚ ਸਿਰਫ ਅਤੇ ਸਿਰਫ ਇਹ ਇਨਫੋਰਮੇਸ਼ਨ ਭਾਈਚਾਰੇ ਦੇ ਲਈ ਦੇਣ ਦੇ ਲਈ ਆਉਂਦੇ ਨੇ, ਜਿਹਦੇ ਲਈ ਕਿ ਆਪਾਂ ਹਮੇਸ਼ਾ ਤੁਹਾਡੇ ਰੇਣੀ ਰਹਾਂਗੇ। ਬਹੁਤ ਸ਼ੁਕਰੀਆ ਤੁਹਾਡਾ, ਜੇ ਮੈਂ ਕੁਛ ਮਿਸ ਕਰ ਗਿਆ ਵਾਂ ਤਾਂ ਪਲੀਜ਼ ਜਾਂਦੇ ਜਾਂਦੇ ਆਪਾਂ ਸਮ ਅਪ ਕਰੀਏ।
5: ਮੇਰੇ ਖਿਆਲ ਨਾਲ ਤਾਂ ਵੈਸੇ ਅਸੀਂ ਕਾਫੀ ਕੁਛ ਕਵਰ ਕੀਤਾ, ਪਰ ਇਹਦੇ ਵਿੱਚ ਇਹ ਇਹੋ ਜਿਹਾ ਟੋਪਿਕ ਹੈ ਕਿ ਇਹਦੇ ਵਿੱਚ ਹੋਰ ਬਹੁਤ ਚੀਜ਼ਾਂ ਨੇ, ਸੋ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਵੇਂ ਜਿਵੇਂ ਹੋਰ ਕਵਰ ਕਰ ਸਕੀਏ ਅਸੀਂ ਕਵਰ ਕਰਾਂਗੇ। ਅਤੇ ਅੱਜ ਦੇ ਲਈ ਹੋਮਵਰਕ ਦੇ ਦਿੱਤਾ ਸੀ ਕਿ ਤੁਸੀਂ
4: ਪਹਿਲਾਂ ਆਪਣੇ ਮਾਈਗੋਵ 'ਤੇ ਲੌਗਇਨ ਕਰੋ,
5: ਹਾਂਜੀ,
4: ਜੇ ਨਹੀਂ ਖਾਤਾ ਬਣਾਇਆ ਤਾਂ ਮਾਈਗੋਵ 'ਤੇ ਬਣਾ ਲਓ,
5: ਹਾਂਜੀ,
4: ਅਤੇ ਉਹਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੰਨੀ ਕੁ ਥਾਵਾਂ 'ਤੇ ਤੁਹਾਡਾ ਸੁਪਰ ਬੋਲ ਦਾ,
5: ਹਾਂਜੀ,
4: ਉਹਨੂੰ ਸਾਰੇ ਨੂੰ ਇੱਕ ਥਾਂ 'ਤੇ ਕਰੋ,
5: ਹਾਂਜੀ, ਤੁਹਾਨੂੰ ਯਾਦ ਹੋ ਗਿਆ ਸਾਰਾ ਕੁਛ,
4: ਅਤੇ ਫਿਰ ਅਗਲੀ ਵਾਰ ਜੇ ਕੋਈ ਤੁਹਾਡਾ ਹੋਰ ਕੁਐਸਚਨ ਰਹਿ ਗਿਆ,
5: ਹਾਂਜੀ,
4: ਅਤੇ ਫਿਰ ਇਹਨਾਂ ਹੋਮਵਰਕ ਕਰਕੇ ਅਤੇ ਅਗਲੀ ਵਾਰੀ ਤੁਸੀਂ ਆਪਾਂ ਪ੍ਰੋਗਰਾਮ ਕਰਦੇ ਰਹਿਣਾ, ਅਤੇ ਉਹਨਾਂ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਸਾਨੂੰ ਜਿਹੜਾ ਭੇਜ ਦਿਓ ਅਤੇ ਆਪਾਂ ਅਗਲੀ ਵਾਰੀ ਡਿਸਕਸ ਕਰ ਲਾਂਗੇ। ਧੰਨਵਾਦ ਤੁਹਾਡਾ ਕਵਲਪ੍ਰੀਤ,
5: ਬਹੁਤ
4: ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ। ਹਾਂਜੀ ਦੋਸਤੋ, ਇਹ ਸਨ ਸਾਡੇ ਨਾਲ ਕਵਲਪ੍ਰੀਤ ਜੀ, ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਸੁਪਰ ਇਨੋਵੇਸ਼ਨ ਦੇ ਉੱਤੇ। ਕਿਵੇਂ ਲੱਗਾ ਤੁਹਾਨੂੰ, ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ। ਰੇਡੀਓ ਹਾਂਜੀ 1674 AM ਜਾਂਦੇ ਜਾਂਦੇ ਇੰਨਾ ਜ਼ਰੂਰ ਮੈਂ ਕਹੂੰਗਾ ਵੀ ਆਪਾਂ ਕਮਾਈਆਂ ਕਰਦੇ ਹਾਂ, ਜੰਮ ਜੰਮ ਕੇ ਕਰੋ, ਅਤੇ ਪਰ ਆਪਾਂ ਉਹਨਾਂ ਕਮਾਈਆਂ ਨੂੰ ਇੱਧਰ ਉੱਧਰ ਖਰਚਦੇ ਹਾਂ, ਘੁੰਮਣ ਫਿਰਨ ਦੇ ਉੱਤੇ ਖਰਚਦੇ ਹਾਂ, ਹੋਰ ਸਾਰੀਆਂ ਥਾਵਾਂ ਦੇ ਉੱਤੇ, ਪਰ ਸਾਨੂੰ ਇਹ ਨਹੀਂ ਪਤਾ ਕਿ ਸਾਡੀ ਕੀਤੀ ਕਮਾਈ ਦੇ ਵਿੱਚੋਂ ਇਹ ਲੀਕੇਜ ਹੋ ਰਹੀ ਆ ਥਾਂ ਥਾਂ ਦੇ ਉੱਤੇ, ਅਤੇ ਸੋ ਇਹ ਇੱਕ ਇੱਕ ਤਰ੍ਹਾਂ ਦੀ ਇੱਕ ਲੀਕੇਜ ਆ ਜਿਹੜੀ ਤੁਸੀਂ ਬਚਾ ਸਕਦੇ ਹੋ। ਸੋ ਆਪਣੇ ਸੁਪਰ 'ਤੇ ਵੀ ਥੋੜ੍ਹਾ ਜਿਹਾ ਧਿਆਨ ਦਿਓ ਜਿੱਥੇ ਆਪਾਂ ਬਾਕੀ ਚੀਜ਼ਾਂ ਦੇ ਉੱਤੇ ਦਿੰਦੇ ਹਾਂ। ਰੱਬ ਰੱਖ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਜੀ ਸਿਡਨੀ ਸਟੂਡੀਓ ਤੋਂ ਜੁੜ ਚੁੱਕੇ ਨੇ। ਅੱਜ 24 ਤਰੀਕ ਆ, ਅਗਸਤ ਦਾ ਮਹੀਨਾ, ਤੇ ਆਓ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਰਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਸੰਜੋ ਜੀ, ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂਆਤ ਅੱਜ ਦੇ ਇਸ ਖਬਰਨਾਮੇ ਦੀ। ਸੋਮਵਾਰ ਦੇ ਦਿਨ ਜ਼ਿਆਦਾਤਰ ਖਬਰਾਂ ਜਿਹੜੀਆਂ ਹੋਣਗੀਆਂ ਉਹ ਇਸ ਪੂਰੇ ਹਫ਼ਤੇ ਦੀਆਂ ਝਲਕੀਆਂ ਹੀ ਹੁੰਦੀਆਂ ਨੇ ਕਿ ਪੂਰੇ ਹਫ਼ਤੇ ਦੇ ਵਿੱਚ ਕਿਹੜੇ ਨੇਤਾ ਨੇ ਕੀ ਬਿਆਨ ਦੇਣਾ, ਵੀਕਐਂਡ ਪੈਂਦਿਆਂ ਪੈਂਦਿਆਂ ਸਭ ਕੁਝ ਠੰਡਾ ਹੋ ਜਾਂਦਾ ਜਾਂ ਕੋਈ ਨਵੇਂ ਮਸਲੇ ਆ ਜਾਂਦੇ ਨੇ। ਖੈਰ, ਟਰੰਪ ਠੰਡੇ ਨਹੀਂ ਕਦੇ ਹੋਣ ਲੱਗੇ। ਹੁਣ ਤੱਕ ਕਦੇ ਇਹ ਗੱਲ ਹੋ ਰਹੀ ਸੀ ਕਿ ਕੈਨੇਡਾ ਅਮਰੀਕਾ ਦਾ ਦੋਸਤ ਹੈ, ਕਦੇ ਟਰੰਪ ਕੈਨੇਡਾ ਨੂੰ ਅਮਰੀਕਾ ਦੀ ਇੱਕ ਸਟੇਟ ਐਲਾਨ ਦਿੰਦੇ ਨੇ, ਤੇ ਕਦੇ ਸਮਝੌਤਾ ਕਰ ਲੈਂਦੇ ਨੇ, ਤੇ ਫਿਰ ਟੈਰਿਫ ਦਾ ਇੱਕ ਧਮਕੀ ਵੀ ਦੇ ਛੱਡਦੇ ਨੇ। ਹੁਣ ਅਮਰੀਕਾ ਕੈਨੇਡਾ ਟ੍ਰੇਡ ਡੀਲ ਇੱਕ ਹੋਰ ਵਿਵਾਦ ਦੇ ਵਿੱਚ ਗਹਿਰਾ ਗਈ ਹੈ। ਟ੍ਰੇਡ ਟਾਕ ਨਾਕਾਮ ਹੋਣ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਦੇ ਉੱਤੇ ਫਿਰ ਤੋਂ ਨਿਸ਼ਾਨਾ ਸਾਧਦਿਆਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੀ ਵਰਤੋਂ ਕਰਦਿਆਂ ਉਸ ਦੇ ਉੱਤੇ ਲਿਖਿਆ ਕਿ ਕੈਨੇਡਾ ਇੱਕ ਸਟੇਟ ਬਣੇ ਬਿਨਾ ਹੀ ਸਟੇਟ ਦਾ ਫਾਇਦਾ ਚੁੱਕਣਾ ਚਾਹੁੰਦਾ। ਉਹਨਾਂ ਨੇ ਕਈ ਸਾਲਾਂ ਤੱਕ ਸਾਡੇ ਮਹਾਨ ਕਿਸਾਨਾਂ ਤੋਂ ਭਾਰੀ ਟੈਰਿਫ ਵੀ ਵਸੂਲੇ ਨੇ, ਪਰ ਹੁਣ ਹੋਰ ਨਹੀਂ। ਗੱਲਬਾਤ ਨਾਕਾਮ ਹੋਣ ਤੋਂ ਬਾਅਦ ਅਮਰੀਕਾ ਨੇ ਕੈਨੇਡਾ ਦੇ ਕਈ ਸਮਾਨਾਂ ਦੇ ਉੱਤੇ 50% ਤੱਕ ਨਵਾਂ ਟੈਰਿਫ ਐਲਾਨ ਦਿੱਤਾ ਸੀ। ਟਰੰਪ ਦਾ ਇਹ ਬਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਉਸ ਬਿਆਨ ਤੋਂ ਬਾਅਦ ਆਇਆ, ਜਿਸ ਦੇ ਵਿੱਚ ਉਹਨਾਂ ਨੇ ਅਮਰੀਕੀ ਟੈਰਿਫ ਨੂੰ ਗਲਤ ਅੰਦਾਜ਼ਾ ਦੱਸਿਆ ਸੀ ਕਿ ਅਮਰੀਕਾ ਨੂੰ ਪਤਾ ਨਹੀਂ ਹੈ ਕਿ ਟੈਰਿਫ ਕਿਵੇਂ ਲਗਾਉਣਾ, ਕਿੰਨਾ ਲਗਾਉਣਾ। ਕਾਰਨੀ ਨੇ ਕਿਹਾ ਸੀ ਕਿ ਇਸ ਟੈਰਿਫ ਦਾ ਮਕਸਦ ਕੈਨੇਡਾ ਨੂੰ ਨੁਕਸਾਨ ਪਹੁੰਚਾਉਣਾ ਹੈ ਤੇ ਕੈਨੇਡਾ ਨੂੰ ਵੰਡਣਾ ਹੈ। ਕਾਰਨੀ ਦੇ ਐਲਾਨ ਦੇ ਨਾਲ ਕੈਨੇਡਾ ਵੀ 8 ਸਤੰਬਰ ਤੋਂ ਅਮਰੀਕਾ ਦੇ ਟੈਰਿਫ ਦਾ ਡਾਲਰ ਫਾਰ ਡਾਲਰ ਜਵਾਬ ਦੇਗਾ, ਯਾਨੀ ਜਿੰਨਾ ਟੈਰਿਫ ਅਮਰੀਕਾ ਲਗਾਏਗਾ ਉਨਾ ਹੀ ਕੈਨੇਡਾ ਲਗਾਏਗਾ। ਇਸ ਦੇ ਵਿੱਚ ਸਟੀਲ, ਡੈਰੀ ਉਤਪਾਦ, ਘਰੇਲੂ ਉਪਕਰਨ, ਇਲੈਕਟ੍ਰੋਨਿਕਸ ਦੇ ਉੱਤੇ ਲਗਾਏ ਗਏ ਟੈਰਿਫ ਵੀ ਸ਼ਾਮਲ ਹੋਣਗੇ। ਉਹਨਾਂ ਕਿਹਾ ਕਿ ਇਸ ਦੇ ਨਾਲ ਦੋਹਾਂ ਦੇਸ਼ਾਂ ਦੇ ਦਰਮਿਆਨ ਹੁਣ ਟ੍ਰੇਡ ਵਾਰ, ਯਾਨੀ ਕਿ ਅਧਿਕਾਰਕ ਤੌਰ ਦੇ ਉੱਤੇ ਵਪਾਰਕ ਜੰਗ ਦੀ ਸਥਿਤੀ ਜਿਹੜੀ ਉਹ ਸ਼ੁਰੂ ਹੋ ਜਾਏਗੀ। ਕਾਰਨੀ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੇਰ ਤੱਕ ਇਸ ਗੱਲ ਦੇ ਬਾਰੇ ਮਨਾਉਣਾ ਪਿਆ, ਪਰ ਜਿਹੜੀ ਗੱਲ ਉਹਨਾਂ ਤੱਕ ਰੱਖੀ ਗਈ ਸੀ ਉਸ ਦੇ ਵਿੱਚ ਕੈਨੇਡਾ ਤੋਂ ਮੰਗਿਆ ਵੱਧ ਜਾ ਰਿਹਾ, ਦਿੱਤਾ ਘੱਟ ਜਾ ਰਿਹਾ। ਉਹਨਾਂ ਕਿਹਾ ਕਿ ਹੁਣ ਜੇਕਰ ਤੁਸੀਂ ਸਾਡੇ ਤੇ ਹਮਲਾ ਕਰਦੇ ਹੋ ਤੇ ਤੁਸੀਂ ਆਪ ਵੀ ਉਸ ਜੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਤਿਆਰ ਰਹੋ। ਖੈਰ, ਇਸ ਮਸਲੇ ਦੇ ਉੱਤੇ ਸ਼ਾਮ ਤੱਕ ਹੋਰ ਜਿਹੜੀਆਂ ਅਮਰੀਕਾ ਤੋਂ ਜਿਹੜੀਆਂ ਖਬਰਾਂ ਸਾਹਮਣੇ ਆ ਜਾਣਗੀਆਂ ਕੈਨੇਡਾ ਤੋਂ, ਉਹ ਸ਼ਾਮ ਦੇ ਖਬਰਨਾਮੇ ਦੇ ਵਿੱਚ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੇ। ਦੂਸਰੀਆਂ ਇੰਟਰਨੈਸ਼ਨਲ ਨਿਊਜ਼ ਦੇ ਵੱਲ ਅੱਗੇ ਵਧੀਏ ਤੇ ਜ਼ੈਲਿੰਸਕੀ ਨੇ, ਜਿਹੜੇ ਯੂਕਰੇਨ ਦੇ ਸਦਰ ਨੇ, ਉਹਨਾਂ ਨੇ ਕਿਹਾ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੰਗ ਖਤਮ ਹੀ ਨਹੀਂ ਕਰਨਾ ਚਾਹੁੰਦੇ ਤੇ ਹਮਲੇ ਅੱਗੇ ਤੇ ਅੱਗੇ ਵਧਾਈ ਜਾ ਰਹੇ ਨੇ। ਹੁਣ ਬੰਬ ਦੇ ਬਦਲੇ ਬੰਬ ਜਦੋਂ ਦੋਵੇਂ ਦੇਸ਼ ਆਪਸ ਦੇ ਵਿੱਚ ਖੇਡਣਗੇ ਤਾਂ ਅਜਿਹਾ ਹੀ ਹੋਏਗਾ। ਜ਼ੈਲਿੰਸਕੀ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਲਿਖਿਆ ਕਿ ਉਹ ਸਰਦੀਆਂ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਸਾਡੇ ਨਾਗਰਿਕ, ਸਾਡੇ ਕਰਮਚਾਰੀ, ਸਾਡੇ ਵਪਾਰੀ, ਸਾਡੇ ਲੌਜਿਸਟਿਕਸ, ਸਾਡੇ ਡਿਲੀਵਰੀ ਸਿਸਟਮ ਨੂੰ ਲਗਾਤਾਰ ਰੂਸ ਨੇ ਤਬਾਹ ਕਰ ਦਿੱਤਾ ਤੇ ਉਹ ਵੀ 2022 ਤੋਂ ਇਸ ਤਰੀਕੇ ਦੇ ਨਾਲ। ਇੱਕ ਚਲਨ ਜਿਹੜਾ ਹੈ ਰੂਸ ਨੇ ਅਪਣਾਇਆ ਕਿ ਸਰਦੀਆਂ ਦੇ ਵਿੱਚ ਉਹ ਇਸ ਇਨਫਰਾਸਟ੍ਰਕਚਰ ਢਾਂਚੇ ਦੇ ਉੱਤੇ ਵੱਧ ਸੱਟ ਮਾਰਦੇ ਨੇ। ਉਹਨਾਂ ਕਿਹਾ ਕਿ ਸਾਡੇ ਲੌਜਿਸਟਿਕਸ ਦੇ ਉੱਤੇ ਉਹਨਾਂ ਦੇ ਹਮਲੇ ਜਿਹੜੇ ਜਦੋਂ ਵੀ ਹੋਣਗੇ ਉਸਦਾ ਉਸੇ ਤਰੀਕੇ ਦੇ ਨਾਲ ਜਵਾਬ ਦਿੱਤਾ ਜਾਏਗਾ ਜਿਵੇਂ ਉਹ ਸਾਡੇ ਉੱਤੇ ਕਰਦੇ ਨੇ। ਇਸ ਦੇ ਲਈ ਅਸੀਂ ਵਾਈਲਡ ਬੈਰੀਜ਼ ਦੇ ਉੱਤੇ ਹਮਲਾ ਕੀਤਾ ਸੀ ਕਿਉਂਕਿ ਇਸ ਦੇ ਨਾਲ ਫੌਜੀ ਸਮਾਨ ਦੀ ਸਪਲਾਈ ਤੋਂ ਰੂਸ ਨੂੰ ਵੱਡੀ ਰਕਮ ਮਿਲਦੀ ਹੈ। ਜ਼ੈਲਿੰਸਕੀ ਨੇ ਵੀ ਦਾਅਵਾ ਕੀਤਾ ਹੈ ਕਿ ਰੂਸ ਦੇ ਵਿੱਚ ਬਹੁਤ ਸਾਰੇ ਲੋਕ ਚਾਹੁੰਦੇ ਨੇ ਕਿ ਜੰਗ ਖਤਮ ਹੋ ਜਾਵੇ। ਰੂਸੀ ਸਮਾਜ ਦੇ 60% ਤੋਂ ਵੱਧ ਲੋਕ ਇਸ ਜੰਗ ਦਾ ਅੰਤ, ਜੰਗ ਦੇ ਉੱਤੇ ਰੋਕ ਚਾਹੁੰਦੇ ਨੇ। ਵਾਈਲਡ ਬੈਰੀਜ਼ ਦੇ ਬਾਰੇ ਦੱਸ ਦਈਏ ਕਿ ਵਾਈਲਡ ਬੈਰੀਜ਼ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੂਲਵਰਸ, ਰੂਸ ਦੇ ਵਿੱਚ ਵਾਈਲਡ ਬੈਰੀਜ਼ ਉਸ ਤਰੀਕੇ ਦੇ ਨਾਲ ਖਾਸ ਤੌਰ ਦੇ ਉੱਤੇ ਰਿਟੇਲ ਦੇ ਖੇਤਰ ਦੇ ਵਿੱਚ ਕੰਮ ਕਰਦਾ, ਐਮਾਜ਼ਨ ਕਹਿ ਸਕਦੇ ਹਾਂ ਰੂਸ ਦਾ। ਪਰ ਜ਼ੈਲਿੰਸਕੀ ਦੀ ਤਰਫ ਤੋਂ ਬਾਰ ਬਾਰ ਜਿਹੜੇ ਵਾਈਲਡ ਬੈਰੀਜ਼ ਦੇ ਗੋਦਾਮਾਂ ਦੇ ਉੱਤੇ ਹਮਲੇ ਕੀਤੇ ਜਾ ਰਹੇ ਸੀ ਇਹ ਕਹਿ ਕੇ ਕਿ ਉੱਥੇ ਫੌਜੀ ਸਾਜੋ ਸਮਾਨ, ਲੌਜਿਸਟਿਕਸ ਰੱਖੇ ਹੋਏ ਨੇ, ਉਸ ਦੇ ਨਾਲ ਰੂਸ ਹੋਰ ਜ਼ਿਆਦਾ ਖਫਾ ਨਜ਼ਰ ਆ ਗਿਆ। ਵੈਸੇ ਜਦੋਂ ਜੰਗ ਦੀਆਂ ਖਬਰਾਂ ਹੁਣ ਤੁਰੀਆਂ ਹੀ ਨੇ ਤੇ ਅਗਲੀਆਂ ਹੁਣ ਈਰਾਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਵੀ, ਪਹਿਲਾਂ ਇਜ਼ਰਾਈਲ ਦਾ ਹਮਲਾ ਜਿੱਥੇ ਗਜ਼ਾ ਪੱਟੀ ਦੇ ਵਿੱਚ ਇਜ਼ਰਾਈਲ ਨੇ ਐਤਵਾਰ ਦੇ ਦਿਨ 2 ਹਵਾਈ ਹਮਲੇ ਕੀਤੇ ਜਿਸ ਦੇ ਵਿੱਚ 4 ਸਾਲਾਂ ਦੇ ਬੱਚਿਆਂ ਸਣੇ ਕਈ ਵਿਅਕਤੀਆਂ ਦੀ ਮੌਤ ਹੋ ਗਈ ਹਮਲੇ ਦੇ ਵਿੱਚ, 7 ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ। ਲੋਕਾਂ ਦੇ ਮੁਤਾਬਕ ਇਹ ਹਮਲਾ ਜ਼ਵਾਇਦਾ ਕਸਬੇ ਦੀ ਇੱਕ ਇਮਾਰਤ ਦੇ ਵਿੱਚ ਹੋਇਆ। ਇਜ਼ਰਾਈਲੀ ਫੌਜ ਨੇ ਇਮਾਰਤ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਸੀ। ਡਾਕਟਰਾਂ ਨੇ ਕਿਹਾ ਕਿ ਹਮਲੇ ਤੋਂ ਬਾਅਦ 4 ਸਾਲ ਦੇ ਇੱਕ ਬੱਚੇ ਸਣੇ 6 ਵਿਅਕਤੀ ਜ਼ਖਮੀ ਹੋ ਗਏ। ਬੱਚੇ ਨੇ ਹਸਪਤਾਲ ਦੇ ਵਿੱਚ ਹੀ ਦਮ ਤੋੜ ਦਿੱਤਾ। ਇਮਾਰਤ ਨੇੜੇ ਰਹਿਣ ਵਾਲੇ ਜਿਹੜੇ ਲੋਕ ਸੀ ਉਹਨਾਂ ਦਾ ਕਹਿਣਾ ਸੀ ਕਿ ਇਹ ਕਿਸ ਕਿਸਮ ਦੀ ਜੰਗ ਬੰਦੀ ਹੈ ਜਿਸ ਦੇ ਵਿੱਚ ਇਜ਼ਰਾਈਲ ਜਦੋਂ ਮਰਜ਼ੀ ਉਹਨਾਂ ਦੇ ਉੱਤੇ ਹਮਲੇ ਕਰ ਦਿੰਦਾ। ਲੋਕ ਮਸਲੇ ਦਾ ਹੱਲ ਚਾਹੁੰਦੇ ਨੇ, ਸ਼ਾਂਤੀ ਚਾਹੁੰਦੇ ਨੇ। ਵੈਸੇ ਇੱਕ ਹੋਰ ਹਮਲਾ ਵੀ ਇਸੇ ਦਿਨ ਕੀਤਾ ਗਿਆ ਇਜ਼ਰਾਈਲ ਦੀ ਤਰਫ ਤੋਂ। ਇਹ ਸੀ ਨੁਸਰਤ ਸ਼ਰਨਾਰਥੀ ਕੈਂਪ ਦੇ ਨੇੜੇ। ਇਜ਼ਰਾਈਲ ਦੇ ਫੌਜ ਜੀ ਨੇ ਕਿਹਾ ਕਿ ਉਹ ਦੋਵੇਂ ਹਮਲਿਆਂ ਦੀ ਜਾਂਚ ਕਰ ਰਿਹਾ। ਇਜ਼ਰਾਈਲ ਅਕਸਰ ਬਾਅਦ ਦੇ ਵਿੱਚ ਇਸ ਕਿਸਮ ਦੇ ਬਿਆਨ ਜਾਰੀ ਕਰ ਦਿੰਦਾ। ਵੈਸੇ ਫੌਜ ਦੀ ਤਰਫ ਤੋਂ ਇਹ ਹਮਲਾ ਅਧਿਕਾਰਕ ਤੌਰ ਦੇ ਉੱਤੇ ਕੀਤਾ ਗਿਆ। ਦੱਸ ਦਈਏ ਕਿ ਇਜ਼ਰਾਈਲ ਨੇ ਬਾਅਦ ਦੇ ਵਿੱਚ ਇਹ ਵੀ ਗੱਲ ਕਹੀ ਕਿ ਉਹਨਾਂ ਨੇ ਹਮਾਸ ਦੇ ਸੀਨੀਅਰ ਆਗੂ ਸ਼ਰੀਫ ਅਲ ਹਸਨਤ ਨੂੰ ਮਾਰ ਮੁਕਾਇਆ। ਹਾਲਾਂਕਿ ਇਹਨਾਂ ਦੋ ਹਮਲਿਆਂ ਦੇ ਵਿੱਚ ਮਾਰ ਮੁਕਾਇਆ ਜਾਂ ਕਿਸੇ ਹੋਰ ਹਮਲੇ ਦੇ ਵਿੱਚ, ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਪਰ ਇਹ ਦੋਸ਼ ਲਗਾਇਆ ਗਿਆ ਕਿ ਸ਼ਰੀਫ ਹਮਾਸ ਦੇ ਅੰਡਰਗਰਾਊਂਡ ਢਾਂਚੇ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਸੀ। ਇਜ਼ਰਾਈਲ ਫੌਜ ਨੇ ਹਮਲਾ ਦੇ ਨੇ ਜਿਹੜਾ ਇਹ ਵੀ ਗੱਲ ਦੱਸਿਆ ਕਿ ਇਸ ਦੇ ਵਿੱਚ ਕੁਝ ਸ਼ੱਕੀ ਜਿਹੜੇ ਫਲਸਤੀਨੀ ਨੇ ਉਹ ਫਰਾਰ ਵੀ ਹੋ ਗਏ ਨੇ। ਦੱਸ ਦਈਏ ਕਿ ਇਜ਼ਰਾਈਲ ਤੇ ਹਮਾਸ ਦੇ ਦਰਮਿਆਨ ਉਂਝ ਕਹਿਣ ਨੂੰ ਇੱਕ ਜੰਗ ਬੰਦੀ ਹੋਈ ਹੋਈ ਹੈ। ਅਮਰੀਕਾ ਦੀ ਤਰਫ ਤੋਂ ਕਈ ਵਾਰ ਘੂਰੀਆਂ ਵੀ ਦਿੱਤੀਆਂ ਗਈਆਂ ਨੇ ਇਜ਼ਰਾਈਲ ਨੂੰ, ਪਰ ਫਿਰ ਵੀ ਇਸ ਵਕਤ ਇਸ ਮੌਕੇ ਦੇ ਉੱਤੇ ਜੰਗ ਰੋਕਣ ਦਾ ਨਾਮ ਨਹੀਂ ਲੈ ਰਹੀ। ਜੰਗ ਤਾਂ ਨਾ ਕਹਿ ਕੇ ਇਜ਼ਰਾਈਲ ਦੇ ਹਮਲੇ ਕਹਿ ਦਈਏ, ਇੱਕ ਪਾਸੜ ਹਮਲੇ ਹੋ ਰਹੇ ਨੇ ਜੋ ਕਿ ਫਿਲਹਾਲ ਨਹੀਂ ਰੁਕ ਰਹੇ। ਉੱਥੇ ਸੀਰੀਆ ਦੇ ਵਿਦੇਸ਼ ਮੰਤਰੀ ਨੇ ਉਮੀਦ ਜਤਾਈ ਹੈ ਕਿ ਇਜ਼ਰਾਈਲ ਦੇ ਨਾਲ ਸੁਰੱਖਿਆ ਸਮਝੌਤੇ ਦੇ ਉੱਤੇ ਗੱਲਬਾਤ ਫਿਰ ਤੋਂ ਸ਼ੁਰੂ ਹੋਏਗੀ ਔਰ ਜਲਦੀ ਸ਼ੁਰੂ ਹੋਏਗੀ। ਸੀਰੀਆਈ ਫੌਜੀ ਅੱਡੇ ਦੇ ਉੱਤੇ ਇਜ਼ਰਾਈਲ ਦੇ ਹਵਾਈ ਹਮਲੇ ਤੋਂ ਕੁਝ ਦਿਨਾਂ ਬਾਅਦ ਅਸਦ ਸ਼ਹਿਬਾਨੀ ਨੇ ਖ਼ਬਰ ਏਜੰਸੀ ਰੀਟਰਸ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਉਹਨਾਂ ਦੇ ਦੇਸ਼ ਦੀ ਤਰਜੀਹ ਇਸ ਸਮੇਂ ਇਜ਼ਰਾਈਲੀ ਹਮਲਿਆਂ ਨੂੰ ਰੋਕਣਾ ਹੈ। ਸ਼ਹਿਬਾਨੀ ਨੇ ਕਿਹਾ ਕਿ ਇਰਾਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਹੀ ਸੁਰੱਖਿਆ ਸਮਝੌਤੇ ਲੰਮੇ ਸਮੇਂ ਤੋਂ ਪੈਂਡਿੰਗ ਪਏ ਸੀ। ਸੀਰੀਆ ਸਰਕਾਰ ਨੂੰ ਉਮੀਦ ਹੈ ਕਿ ਸਮਝੌਤੇ ਹੁਣ ਸਿਰੇ ਚੜ੍ਹਨ ਤੋਂ ਬਾਅਦ ਇਜ਼ਰਾਈਲ ਉਹਨਾਂ ਦੇ ਖੇਤਰ ਦੇ ਵਿੱਚੋਂ ਪਿੱਛੇ ਹਟ ਜਾਏਗਾ। ਦੱਸ ਦਈਏ ਕਿ ਇਜ਼ਰਾਈਲ ਦੀਆਂ ਫੌਜਾਂ ਸੀਰੀਆ ਦੇ ਵਿੱਚ ਗੋਲਾਨ ਹਾਈਟਸ ਤੱਕ ਪਹੁੰਚੀਆਂ ਹੋਈਆਂ ਨੇ। ਸ਼ਹਿਬਾਨੀ ਨੇ ਇਹ ਵੀ ਕਿਹਾ ਕਿ ਕੂਟਨੀਤੀ ਦੇ ਰਸਤੇ ਹਾਲੇ ਵੀ ਖੁੱਲੇ ਨੇ। ਇਜ਼ਰਾਈਲ ਨੂੰ ਇਸ ਇਤਿਹਾਸਕ ਮੌਕੇ ਦਾ ਲਾਭ ਚੁੱਕਣਾ ਚਾਹੀਦਾ। ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਸੰਪਰਕ ਹੋਣਾ ਚਾਹੀਦਾ, ਖਾਸ ਕਰ ਉਸ ਧਿਰ ਦੇ ਨਾਲ ਜੋ ਲਗਾਤਾਰ ਸੀਰੀਆ ਦੀ ਸੁਰੱਖਿਆ ਨੂੰ ਖਤਰਾ ਪਹੁੰਚਾ ਰਹੀ ਹੈ। ਪਰ ਜੇਕਰ ਇਸ ਸੰਪਰਕ ਦਾ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਫਿਰ ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈ। ਫਿਲਹਾਲ ਸਾਨੂੰ ਇਜ਼ਰਾਈਲ ਦੇ ਉੱਤੇ ਭਰੋਸਾ ਵੀ ਨਹੀਂ ਹੈ। ਅਮਰੀਕਾ 1 ਸਾਲ ਤੋਂ ਵੀ ਘੱਟ ਸਮੇਂ ਦੇ ਬਾਅਦ ਇਜ਼ਰਾਈਲ ਤੇ ਸੀਰੀਆ ਦੇ ਰਾਸ਼ਟਰਪਤੀ ਅਹਿਮਦ ਅਲ ਸ਼ਰਾ ਦੀ ਸਰਕਾਰ ਦੇ ਦਰਮਿਆਨ ਇੱਕ ਸੁਰੱਖਿਆ ਸਮਝੌਤੇ ਦੀ ਵਿਚੋਲਗੀ ਕਰਵਾਉਣਾ ਚਾਹੁੰਦਾ ਹੈ। ਪਰ ਹਾਲੇ ਤੱਕ ਅਮਰੀਕਾ ਦੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ ਨੇ ਇਜ਼ਰਾਈਲ ਵਾਲੇ ਪਾਸਿਓਂ। ਇਜ਼ਰਾਈਲ ਨੇ 18 ਅਗਸਤ ਨੂੰ ਤੁਰਕੀ ਦੀ ਸਰਹੱਦ ਦੇ ਕੋਲ ਵੀ ਇੱਕ ਸੀਰੀਆਈ ਮਿਲਟਰੀ ਬੇਸ ਦੇ ਉੱਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਤੁਰਕੀ ਦੇ ਨਾਲ ਵੀ ਇਜ਼ਰਾਈਲ ਦਾ ਤਣਾਅ ਹੋਰ ਜ਼ਿਆਦਾ ਵੱਧ ਗਿਆ ਸੀ। ਉੱਥੇ ਹੀ ਇਰਾਨ ਦੇ ਨਾਲ ਜੁੜੀਆਂ ਖਬਰਾਂ ਵੀ ਸਾਂਝੀਆਂ ਕਰ ਲਈ। ਜੰਗ ਦੇ ਦਰਮਿਆਨ ਇਰਾਨ ਨੇ ਫਾਰਸ ਸੂਬੇ ਦੇ ਵਿੱਚ 7.5 ਖਰਬ ਕਿਊਬਿਕ ਫੁੱਟ ਤੋਂ ਵੀ ਵੱਧ ਗੈਸ ਮਿਲਣ ਦਾ ਦਾਅਵਾ ਕੀਤਾ। ਤੇਲ ਮੰਤਰੀ ਮੌਸਿਨ ਪਾਕ ਨਿਜਾਦ ਨੇ ਐਤਵਾਰ ਦੇ ਦਿਨ ਇਹ ਐਲਾਨ ਕੀਤਾ। ਰਿਕਵਰੀ ਦੇ ਅਨੁਮਾਨ ਦੇ ਆਧਾਰ ਦੇ ਉੱਤੇ ਪਾਕ ਨਿਜਾਦ ਨੇ ਕਿਹਾ ਕਿ ਉਹ ਉਸ ਖੇਤਰ ਦੇ ਵਿੱਚੋਂ ਲਗਭਗ 5,700 ਅਰਬ ਕਿਊਬਿਕ ਫੁੱਟ ਗੈਸ ਕੱਢ ਸਕਦੇ ਨੇ, ਇਸ ਦੀ ਸੰਭਾਵਨਾ ਹੈ। ਇਰਾਨ ਨੇ ਜੰਗ ਤੋਂ ਪਹਿਲਾਂ ਆਪਣੇ ਉਤਪਾਦਨ ਦਾ ਅਨੁਮਾਨ ਲਗਭਗ 65 ਕਰੋੜ ਕਿਊਬਿਕ ਮੀਟਰ ਪ੍ਰਤੀ ਦਿਨ ਲਗਾਇਆ ਸੀ, ਜੋ ਕਿ ਪ੍ਰਤੀ ਸਾਲ ਲਗਭਗ 8.5 ਖਰਬ ਕਿਊਬਿਕ ਫੁੱਟ ਬਣ ਜਾਂਦਾ ਹੈ। ਇਰਾਨ ਨੂੰ ਹੁਣ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਦੇ ਕਾਰਨ ਮੁਲਕ ਦੇ ਅਰਥਚਾਰੇ ਦੇ ਉੱਤੇ ਭਾਰੀ ਦਬਾਅ ਪੈ ਸਕਦਾ ਹੈ। ਇੰਨੀ ਗੈਸ, ਇੰਨਾ ਤੇਲ ਹੋਣ ਦੇ ਬਾਵਜੂਦ ਇਰਾਨ ਆਖਰਕਾਰ ਕਿਸ ਨੂੰ ਵੇਚੇ? ਕਿਉਂਕਿ ਅਮਰੀਕਾ ਨੇ ਇੱਕ ਕਿਸਮ ਦੇ ਨਾਲ ਇਰਾਨ ਨੂੰ ਤਨਹਾ ਕਰ ਦਿੱਤਾ, ਇਕੱਲਿਆਂ ਕਰ ਦਿੱਤਾ ਹੈ, ਔਰ ਦੁਨੀਆਂ ਭਰ ਦੇ ਵਿੱਚ ਵਪਾਰ ਕਰਨ ਦੇ ਲਈ ਗੁਰੇਜ਼ ਕਰਨ ਨੂੰ ਦੁਨੀਆਂ ਦੇ ਅਲੱਗ ਅਲੱਗ ਦੇਸ਼ਾਂ ਨੂੰ ਕਿਹਾ ਹੈ ਕਿ ਜੇਕਰ ਉਹ ਇਰਾਨ ਦੇ ਨਾਲ ਇਸ ਕਿਸਮ ਦੇ ਨਾਲ ਸਿੱਧੇ ਅਸਿੱਧੇ ਤਰੀਕੇ ਤੋਂ ਗੈਸ ਤੇਲ ਦੀ ਸਪਲਾਈ ਹਾਸਲ ਕਰਦੇ ਨੇ ਤਾਂ ਅਮਰੀਕਾ ਦੀ ਨਾਰਾਜ਼ਗੀ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ। ਜੁਲਾਈ ਮਹੀਨੇ ਦੇ ਵਿੱਚ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਸੀ ਕਿ ਇਰਾਨ ਨੂੰ ਉਮੀਦ ਹੈ ਕਿ ਫਰਵਰੀ ਮਹੀਨੇ ਦੇ ਅਖੀਰ ਦੇ ਵਿੱਚ ਜੰਗ ਸ਼ੁਰੂ ਹੋਣ ਤੋਂ ਬਾਅਦ ਹਮਲਿਆਂ ਦੇ ਕਾਰਨ ਉਤਪਾਦਨ ਦੇ ਵਿੱਚ ਕਮੀ ਆਈ ਸੀ, ਪਰ ਉਸ ਤੋਂ ਬਾਅਦ ਆਉਣ ਵਾਲੇ ਮਹੀਨਿਆਂ ਦੇ ਵਿੱਚ ਕੁਦਰਤੀ ਗੈਸ ਦੇ ਲਗਭਗ 10 ਕਰੋੜ ਕਿਊਬਿਕ ਮੀਟਰ ਪ੍ਰਤੀ ਦਿਨ ਉਤਪਾਦਨ ਦੀ ਸਮਰੱਥਾ ਨੂੰ ਬਹਾਲ ਕਰ ਲਿਆ ਜਾਏਗਾ। ਉੱਥੇ ਕੌਮਾਂਤਰੀ ਖਿੱਤੇ ਚ ਆਖਰੀ ਖਬਰ ਦੀ ਸਾਂਝ ਪਾਈਏ ਥਾਈਲੈਂਡ ਤੋਂ, ਜਿੱਥੇ ਥਾਈਲੈਂਡ ਦੇ ਮੁਸਲਿਮ ਇਲਾਕਿਆਂ ਦੇ ਵਿੱਚ, ਬਹੁਗਿਣਤੀ ਇਲਾਕਿਆਂ ਦੇ ਵਿੱਚ ਹਿੰਸਾ ਅਗਜਨੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ, ਔਰ ਹੁਣ ਕੁਝ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਥਾਈ ਫੌਜ ਦਾ ਕਹਿਣਾ ਹੈ ਕਿ ਦੱਖਣੀ ਥਾਈਲੈਂਡ ਦੇ ਵਿੱਚ ਸ਼ਾਂਤੀ ਪੈਦਾ ਕਰਨ ਦੇ ਮਕਸਦ ਦੇ ਨਾਲ 50 ਤੋਂ ਵਧੇਰੇ ਤੈਅਸ਼ੁਦਾ ਤਰੀਕੇ ਦੇ ਨਾਲ ਹਮਲੇ ਕੀਤੇ ਗਏ, ਯਾਨੀ ਟਾਰਗੇਟਿਡ ਅਟੈਕ ਕੀਤੇ ਗਏ, ਜਿਸ ਦੌਰਾਨ ਅਗਜਨੀ ਵੀ ਕੀਤੀ ਗਈ। ਕਈ ਵਾਹਨਾਂ ਨੂੰ ਅੱਗ ਲਗਾ ਦਿੱਤੀ ਗਈ। ਇਹਨਾਂ ਹਮਲਿਆਂ ਦੇ ਵਿੱਚ ਘੱਟੋ ਘੱਟ 2 ਲੋਕ ਜ਼ਖਮੀ ਹੋਏ ਨੇ। ਹਮਲਿਆਂ 'ਚ ਸਥਾਨਕ ਸਰਕਾਰੀ ਦਫ਼ਤਰਾਂ ਦੀਆਂ ਇਮਾਰਤਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਫੌਜ ਨੇ ਘਰੇਲੂ ਸੁਰੱਖਿਆ ਸੰਚਾਲਨ ਦੀ ਕਮਾਨ ਦੇ ਦਫ਼ਤਰ ਦੇ ਹਵਾਲੇ ਦੇ ਨਾਲ ਇਹ ਗੱਲ ਦੱਸੀ ਹੈ ਕਿ ਸ਼ਨੀਵਾਰ ਦੇ ਸਥਾਨਕ ਸਮੇਂ ਦੇ ਮੁਤਾਬਕ ਰਾਤ 8 ਵਜੇ ਅੱਧੀ ਰਾਤ ਨੂੰ ਦੇਸ਼ ਦੇ ਦੱਖਣੀ ਸਰਹੱਦੀ ਇਲਾਕਿਆਂ ਦੇ ਵਿੱਚ ਇਹ ਘਟਨਾਵਾਂ ਸ਼ੁਰੂ ਹੋਈਆਂ। ਨਾਰਾਤੀਵਾਤ ਨਾਮ ਦਾ ਸੂਬਾ, ਜਦਕਿ ਉਸਦੇ ਗੁਆਂਢੀ ਯਾਲਾ ਤੇ ਪਟਾਨੀ ਨਾਮ ਦੇ ਸੂਬਿਆਂ ਦੇ ਵਿੱਚ ਵੀ ਹਮਲੇ ਹੋਏ। ਬੈਂਕਾਕ ਪੋਸਟ ਦੇ ਮੁਤਾਬਕ ਨਾਰਾਤੀਵਾਤ ਸੂਬੇ ਦੇ ਵਿੱਚ ਮੁਆਂਗ ਜ਼ਿਲ੍ਹੇ ਦੇ ਅੰਦਰ ਇੱਕ ਬੰਬ ਵਿਸਫੋਟ ਦੇ ਅੰਦਰ 2 ਮਹਿਲਾਵਾਂ ਜ਼ਖਮੀ ਹੋ ਗਈਆਂ ਸੀ। ਇਹਨਾਂ ਹਮਲਿਆਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੇ ਕਮਿਊਨੀਕੇਸ਼ਨ ਟਾਵਰਸ ਨੇ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਸੀ, ਔਰ ਸ਼ੱਕੀ ਵਸਤਾਂ ਨੂੰ ਵੀ ਨਾ ਛੂਹਣ ਦੀ ਚੇਤਾਵਨੀ ਦਿੱਤੀ ਗਈ ਹੈ। ਹਾਲੇ ਤੱਕ ਕਿਸੇ ਵੀ ਗੁੱਟ ਨੇ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਥਾਈਲੈਂਡ ਦੇ ਵਿੱਚ ਬੌਧ ਧਰਮ ਨੂੰ ਮੰਨਣ ਵਾਲਿਆਂ ਦੀ ਆਬਾਦੀ ਸਭ ਤੋਂ ਜ਼ਿਆਦਾ ਹੈ, ਪਰ ਸਾਲ 2004 ਦੇ ਵਿੱਚ ਥਾਈਲੈਂਡ ਦੇ ਸਭ ਤੋਂ ਦੱਖਣੀ ਸੂਬਿਆਂ ਦੇ ਵਿੱਚ ਸੰਘਰਸ਼ ਸ਼ੁਰੂ ਹੋ ਗਏ ਸੀ। ਮੁਸਲਿਮ ਬਹੁ ਆਬਾਦੀ ਵਾਲੇ ਇਹਨਾਂ ਇਲਾਕਿਆਂ 'ਚ ਵਿਰੋਧ ਅਕਸਰ ਆਜ਼ਾਦੀ ਦੀ ਮੰਗ ਨੂੰ ਲੈ ਕੇ ਹੁੰਦਾ ਰਹਿੰਦਾ ਹੈ। ਹੁਣ ਤੱਕ ਇਹਨਾਂ ਹਿੰਸਾ ਦੀਆਂ ਘਟਨਾਵਾਂ ਦੇ ਵਿੱਚ 7,000 ਤੋਂ ਵਧੇਰੇ ਲੋਕ ਮਾਰੇ ਜਾ ਚੁੱਕੇ ਨੇ। ਸਾਲ 2013 ਚ ਵੀ ਮਲੇਸ਼ੀਆ ਦੀ ਵਿਚੋਲਗੀ ਦੇ ਨਾਲ ਸ਼ੁਰੂ ਹੋਈ ਗੱਲਬਾਤ ਤੋਂ ਬਾਅਦ ਬੈਂਕਾਕ ਦੇ ਵਿੱਚ ਬਦਲਦੀਆਂ ਸਰਕਾਰਾਂ ਤੇ ਦੋਹਾਂ ਧਿਰਾਂ ਨੇ ਅੰਦਰੂਨੀ ਮਤਭੇਦ ਸੁਲਝਾਉਣ ਦਾ ਇੱਕ ਦਾਅਵਾ ਕੀਤਾ ਸੀ, ਪਰ ਥਾਈਲੈਂਡ ਦੇ ਵਿੱਚ ਮੁੜ ਤੋਂ ਉਹ ਸੰਕਟ ਜਿਹੜਾ ਉਹ ਖੜਾ ਹੁੰਦਾ ਨਜ਼ਰ ਆ ਰਿਹਾ ਹੈ। ਵੈਸੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਬਾਂਗਲਾਦੇਸ਼ ਤੋਂ ਇੱਕ ਖਬਰ, ਜਿੱਥੇ ਬਾਂਗਲਾਦੇਸ਼ ਦੇ ਵਿੱਚ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਘੱਟ ਗਿਣਤੀ ਭਾਈਚਾਰਿਆਂ ਦੇ ਉੱਤੇ ਹਮਲਿਆਂ ਦੀਆਂ ਖਬਰਾਂ ਅਕਸਰ ਇੱਥੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਹੁਣ ਬਾਂਗਲਾਦੇਸ਼ ਦੇ ਉੱਤਰੀ ਜ਼ਿਲ੍ਹੇ ਰੰਗਪੁਰ ਦੇ ਵਿੱਚ ਇੱਕ ਜ਼ਿਲ੍ਹੇ ਦੇ ਜਿਹੜਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਹੁੰਦਾ, ਉਸਦੇ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਦੇ ਮਾਮਲੇ 'ਚ 2 ਸ਼ੱਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸ਼ੱਕੀਆਂ ਨੇ ਕਤਲ ਕੀਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਦੀ ਛੱਤ ਦੇ ਉੱਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਵੀ ਕੀਤਾ। ਰੰਗਪੁਰ ਮੈਟਰੋਪੋਲੀਟਨ ਪੁਲਿਸ ਕਮਿਸ਼ਨਰ ਮੁਹੰਮਦ ਅਬਦੁਲ ਬਾਵੂਦ ਨੇ ਇਹ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਵੀ ਲਿਆ, ਪਰ ਮ੍ਰਿਤਕ ਦੇ ਭਰਾ ਨੇ ਜਾਂਚ ਸਹੀ ਤਰੀਕੇ ਦੇ ਨਾਲ ਕਰਕੇ ਵਧੇਰੇ ਅਪਰਾਧੀਆਂ ਨੂੰ ਫੜਨ ਦੀ ਮੰਗ ਕੀਤੀ ਹੈ। ਕਿਹਾ ਹੈ ਕਿ ਇਸ ਦੇ ਵਿੱਚ ਹੋਰ ਵੀ ਲੋਕ ਸ਼ਾਮਲ ਸੀ। ਇਸ ਅਪਰਾਧਕ ਮਾਮਲੇ ਦੇ ਵਿੱਚ ਸ਼ਾਮਲ ਲੋਕਾਂ ਤੋਂ ਪੁੱਛ ਪੜਤਾਲ ਤੋਂ ਬਾਅਦ ਰੰਗਪੁਰ ਮੈਟਰੋਪੋਲੀਟਨ ਪੁਲਿਸ ਨੇ ਇਹ ਗੱਲ ਦੱਸੀ ਕਿ ਇਸ ਰਿਟਾਇਰਡ ਅਧਿਆਪਕ ਤੇ ਉਸਦੇ ਪਰਿਵਾਰ ਦੇ ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਕਾਤਲ 6 ਤੋਂ 7 ਘੰਟੇ ਉਹਨਾਂ ਦੇ ਘਰ ਦੇ ਵਿੱਚ ਹੀ ਰਹੇ, ਨਹਾਇਆ ਵੀ, ਇਸ਼ਨਾਨ ਕਰਨ ਤੋਂ ਬਾਅਦ ਖਜੂਰਾਂ ਵੀ ਖਾਧੀਆਂ ਤੇ ਫਿਰ ਉੱਥੋਂ ਬਾਅਦ ਉਸ ਤੋਂ ਰਵਾਨਾ ਹੋਏ। ਪੁਲਿਸ ਨੇ ਇਸ ਪੂਰੀ ਘਟਨਾ ਦੀ ਇੱਕ ਗੁੱਥੀ ਸੁਲਝਾ ਲਏ ਜਾਣ ਦਾ ਦਾਅਵਾ ਜ਼ਰੂਰ ਕੀਤਾ, ਪਰ ਇਸ ਦੇ ਨਾਲ ਬਾਂਗਲਾਦੇਸ਼ ਦੇ ਵਿੱਚ ਘੱਟ ਗਿਣਤੀ ਭਾਈਚਾਰੇ ਦੇ ਜਿਹੜੇ ਉੱਤੇ ਹੁੰਦੇ ਹਮਲੇ ਨੇ ਉਹਨਾਂ ਦੀ ਇੱਕ ਵਾਰ ਫਿਰ ਤੋਂ ਔਰ ਕਾਨੂੰਨ ਵਿਵਸਥਾ ਦੀ ਜਿਹੜੀ ਇੱਕ ਗੱਲ ਹੈ ਉਹ ਫਿਰ ਤੋਂ ਉੱਠਣ ਲੱਗ ਪਈ ਹੈ। ਵਿਸ਼ਵ ਸਿਹਤ ਸੰਗਠਨ ਯਾਨੀ WHO ਦੀ ਸਾਬਕਾ ਚੀਫ ਸਾਇੰਟਿਸਟ ਡਾਕਟਰ ਸੌਮਿਆ ਸਵਾਮੀਨਾਥਨ ਨੇ H1N1 ਇਨਫਲੂਐਂਜ਼ਾ ਨੂੰ ਲੈ ਕੇ ICMR ਦੀ ਰਿਪੋਰਟ ਦੇ ਉੱਤੇ ਟਿੱਪਣੀ ਦਿੱਤੀ ਹੈ। ਉਹਨਾਂ ਨੇ ਖਬਰ ਏਜੰਸੀ NI ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ICMR ਯਾਨੀ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਿਹਾ ਕਿ H1N1 ਇਨਫਲੂਐਂਜ਼ਾ ਦੇ ਕਿਸੇ ਵੀ ਨਵੇਂ ਸਟ੍ਰੇਨ ਦੀ ਪਛਾਣ ਨਹੀਂ ਹੋਈ ਹੈ, ਇਸ ਤੋਂ ਘਬਰਾਉਣ ਦੀ ਕੋਈ ਵਜ੍ਹਾ ਨਹੀਂ ਹੈ। ਡਾਕਟਰ ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਹਰ ਸਾਲ ਸੀਜ਼ਨਲ ਇਨਫਲੂਐਂਜ਼ਾ ਦੇ ਮਾਮਲੇ ਦੇਖੇ ਜਾਂਦੇ ਨੇ। ਡਾਕਟਰਾਂ ਦਾ ਮੰਨਣਾ ਹੈ ਕਿ ਇਸ ਸਾਲ ਇਹ ਥੋੜਾ ਪਹਿਲਾਂ ਸ਼ੁਰੂ ਹੋ ਗਿਆ ਭਾਰਤ ਭਰ ਦੇ ਵਿੱਚ। ਆਮ ਤੌਰ ਤੇ ਭਾਰਤ ਦੇ ਵਿੱਚ ਮੌਨਸੂਨ ਦੇ ਦਰਮਿਆਨ ਇਨਫਲੂਐਂਜ਼ਾ ਦੇ ਮਾਮਲਿਆਂ 'ਚ ਮੌਸਮੀ ਵਾਧਾ ਹੋ ਜਾਂਦਾ ਹੈ ਜੋ ਕਿ ਸਰਦੀਆਂ ਤੱਕ ਜਾਰੀ ਰਹਿੰਦਾ ਹੈ। ਬਿਹਤਰ ਨਿਗਰਾਨੀ ਦੀ ਵਜ੍ਹਾ ਦੇ ਚੱਲਦਿਆਂ ਤੇ ਸਰਕਾਰ ਦੀ ICMR ਵਾਇਰਲ ਲੈਬੋਰਟਰੀਜ਼ ਦੇ ਜ਼ਰੀਏ ਹੁਣ ਅਸੀਂ ਪੂਰੇ 1 ਸਾਲ ਬਾਅਦ ਜਾਣ ਸਕੇ ਹਾਂ ਕਿ ਕਿਹੜੇ ਵਾਇਰਸ ਕਿੱਥੇ ਜ਼ਿਆਦਾ ਫੈਲ ਰਹੇ ਨੇ ਤੇ ਕਿੰਨੇ ਪ੍ਰਭਾਵੀ ਨੇ। ਮੌਜੂਦਾ ਸਮੇਂ ਦੇ ਵਿੱਚ ਮਾਮਲਿਆਂ ਦੇ ਅੰਦਰ ਵਾਧਾ ਜਿਹੜਾ H1N1 ਮਿਸ਼ੀਗਨ ਸਟ੍ਰੇਨ ਦੀ ਵਜ੍ਹਾ ਦੇ ਚੱਲਦਿਆਂ ਹੋ ਰਿਹਾ। ਇਹ ਇਨਫਲੂਐਂਜ਼ਾ A ਵਾਇਰਸ ਹੈ ਔਰ ਇਹ ਸਟ੍ਰੇਨ ਸਾਲ 2009 ਦੀ ਮਹਾਮਾਰੀ ਤੋਂ ਬਾਅਦ ਫੈਲ ਰਿਹਾ। ਪਿਛਲੇ ਸਾਲ ਵੀ ਫੈਲਣ ਵਾਲੇ ਸਟ੍ਰੇਨ ਦੇ ਵਿੱਚ ਸਭ ਤੋਂ ਜ਼ਿਆਦਾ ਇਹੀ ਮਿਲਿਆ ਹੈ। ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਵਧੀ ਹੈ, ਟੈਸਟ ਕੀਤੇ ਜਾ ਰਹੇ ਨੇ। ਇਸੇ ਦੇ ਲਈ ਦਿੱਲੀ, ਬੈਂਗਲੁਰੂ ਤੇ ਦੂਜੇ ਵੱਡੇ ਸ਼ਹਿਰਾਂ ਦੇ ਵਿੱਚ ਹਸਪਤਾਲਾਂ ਦੇ ਅੰਦਰ ਇਸ ਕਿਸਮ ਦੇ ਮਾਮਲੇ ਵਧੇਰੇ ਸਾਹਮਣੇ ਆ ਰਹੇ ਨੇ। ਦਿੱਲੀ NCR ਦੇ ਵਿੱਚ ਹੁਣ ਤੱਕ H1N1 ਦੇ 1700 ਤੋਂ ਜ਼ਿਆਦਾ ਕਨਫਰਮਡ ਕੇਸ ਆ ਚੁੱਕੇ ਨੇ। ਭਾਰਤ ਦੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਪਾਈਏ ਤੇ ਅੱਜ ਭਾਰਤ ਦੇ ਜਿਹੜੇ ਕੌਮੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ, ਉਹ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਪਹੁੰਚਣਗੇ ਤੇ ਫਿਰ ਭਲਕੇ ਮੰਗਲਵਾਰ ਨੂੰ ਉਹ ਚੀਨ ਦੇ ਵਿਦੇਸ਼ ਮੰਤਰੀ ਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧੀ ਵਾਂਗ ਯੀ ਦੇ ਨਾਲ ਭਾਰਤ ਚੀਨ ਸਰਹੱਦੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਜ਼ੀ ਜਿਨਪਿੰਗ ਦੀ ਸਪਤੰਬਰ ਮਹੀਨੇ ਦੇ ਵਿੱਚ ਹੋ ਰਹੀ ਭਾਰਤ ਯਾਤਰਾ, ਹਾਲਾਂਕਿ ਇਸ ਦੀ ਸਿਰਫ ਤਜਵੀਜ਼ ਦਿੱਤੀ ਗਈ ਹੈ ਕਿ ਜ਼ੀ ਜਿਨਪਿੰਗ ਸਪਤੰਬਰ ਚ ਭਾਰਤ ਆ ਸਕਦੇ ਨੇ। ਉਸ ਤੋਂ ਪਹਿਲਾਂ ਕੁਝ ਹਫ਼ਤੇ ਪਹਿਲਾਂ ਹੋ ਰਿਹਾ ਉਦੋਂ ਭਾਰਤ ਦੇ ਵਿੱਚ ਬ੍ਰਿਕਸ ਦੀ ਮੀਟਿੰਗਾਂ ਵੀ ਹੋਣੀਆਂ ਨੇ। ਡੋਵਾਲ ਤੇ ਵਾਂਗ ਯੀ ਦੋਵਾਂ ਦੇ ਦਰਮਿਆਨ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਜਿਹੜੇ ਦੋਹਾਂ ਨੂੰ ਇਹ ਦਰਜਾ ਵੀ ਦਿੱਤਾ ਗਿਆ ਸੀ ਦੋਹਾਂ ਦੇਸ਼ਾਂ ਦੀ ਤਰਫ ਤੋਂ ਅਧਿਕਾਰਕ ਤੌਰ ਦੇ ਉੱਤੇ ਕਿ ਇਸ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਉਹੀ ਜਿਹੜੇ ਵਿਸ਼ੇਸ਼ ਪ੍ਰਤੀਨਿਧੀ ਹੋਣਗੇ। ਦੋਵਾਂ ਆਗੂਆਂ ਦੇ ਵਿਚਾਲੇ ਮੰਗਲਵਾਰ ਦੇ ਦਿਨ 25ਵੇਂ ਗੇੜ ਦੀ ਗੱਲਬਾਤ ਸ਼ੁਰੂ ਹੋਣੀ ਹੈ। ਵਿਸ਼ੇਸ਼ ਪ੍ਰਤੀਨਿਧੀਆਂ ਨੂੰ ਦੋਵਾਂ ਮੁਲਕਾਂ ਦੇ ਜਿਹੜੇ ਮਸਲੇ ਨੇ ਉਹ ਸਾਹਮਣੇ ਰੱਖਣ ਦਾ ਮੌਕਾ ਮਿਲੇਗਾ। ਖ਼ਬਰ ਇਹ ਨੇ ਕਿ ਡੋਵਾਲ ਆਪਣੀ ਬੀਜਿੰਗ ਯਾਤਰਾ ਦੇ ਦਰਮਿਆਨ ਜ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਨੇ। ਜ਼ੀ ਦੇ 12 ਤੇ 13 ਸਪਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸਮਿਟ ਦੇ ਦਰਮਿਆਨ ਸ਼ਾਮਲ ਹੋਣ ਦੀ ਉਮੀਦ ਹੈ, ਹਾਲਾਂਕਿ ਚੀਨ ਵੱਲੋਂ ਉਹਨਾਂ ਦੀ ਯਾਤਰਾ ਦੇ ਬਾਰੇ ਹਾਲੇ ਤੱਕ ਕੋਈ ਵੀ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਇਹ 2019 ਤੋਂ ਬਾਅਦ ਜ਼ੀ ਜਿਨਪਿੰਗ ਦੀ ਪਹਿਲੀ ਭਾਰਤ ਯਾਤਰਾ ਹੋ ਸਕਦੀ ਹੈ। ਉਸ ਤੋਂ ਪਹਿਲਾਂ ਉਹਨਾਂ ਨੇ ਅਕਤੂਬਰ 2019 ਚ ਤਮਿਲਨਾਡੂ ਦੇ ਮਹਾਬਲੀਪੁਰਮ ਦੇ ਵਿੱਚ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸਿਖਰ ਵਾਰਤਾ ਕੀਤੀ ਸੀ। ਅਪ੍ਰੈਲ 2020 ਚ ਦੋਵਾਂ ਮੁਲਕਾਂ ਦੀ ਫੌਜਾਂ ਪੂਰਬੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਉੱਤੇ ਆਹਮੋ ਸਾਹਮਣੇ ਹੋ ਗਈਆਂ ਸੀ ਤੇ ਫਿਰ ਉਸ ਤੋਂ ਬਾਅਦ ਦੋਹਾਂ ਦੇ ਦਰਮਿਆਨ ਜਿਹੜੇ ਇੱਕ ਅਧਿਕਾਰਕ ਰਿਸ਼ਤੇ ਸੀ ਉਹ ਖਰਾਬ ਹੋਏ ਸੀ, ਪਰ ਅਧਿਕਾਰਕ ਦੌਰੇ ਨਹੀਂ ਸੀ ਹੋ ਰਹੇ। ਪ੍ਰਧਾਨ ਮੰਤਰੀ ਮੋਦੀ ਤੇ ਜ਼ੀ ਜਿਨਪਿੰਗ ਦੀ ਮੁਲਾਕਾਤਾਂ ਜ਼ਰੂਰ ਹੋਈਆਂ ਸੀ। 1 ਸਪਤੰਬਰ ਨੂੰ ਕਿਰਗਿਸਤਾਨ ਦੇ ਬਿਸ਼ਕੇਕ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਯਾਨੀ SCO ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਹੈ। ਖ਼ਬਰਾਂ ਇਹ ਵੀ ਨੇ ਕਿ ਦੋਵਾਂ ਆਗੂਆਂ ਦੇ ਵਿਚਾਰੇ ਦਵੱਲੀ ਮੁਲਾਕਾਤ ਉਦੋਂ ਵੀ ਹੋ ਸਕਦੀ ਹੈ। ਉੱਥੇ ਹੀ ਭਾਰਤ ਤੇ ਪੰਜਾਬ ਦੀਆਂ ਖ਼ਬਰਾਂ ਜਿਹੜੀਆਂ ਨੇ ਅੱਗੇ ਚੱਲ ਕੇ ਪ੍ਰੀਤਮ ਸਿੰਘ ਰੁਪਾਲ ਹੋਰੀ ਵੀ ਸਾਂਝੇ ਕਰਨਗੇ, ਪਰ ਆਓ ਹੁਣ ਆਸਟ੍ਰੇਲੀਆ ਦੀਆਂ ਕੁਝ ਖ਼ਬਰਾਂ ਦੇ ਵੱਲ ਚੱਲਦੇ ਹਾਂ, ਜਿੱਥੇ ਸਿਹਤ, ਸਮਾਜ ਤੇ ਸਿੱਖਿਆ ਦੇ ਨਾਲ ਅਲੱਗ ਅਲੱਗ ਸੈਕਟਰਸ ਦੇ ਵਿੱਚੋਂ ਜੁੜੀਆਂ ਹੋਈਆਂ ਕੁਝ ਖ਼ਬਰਾਂ। ਪਰ ਉਹਨਾਂ ਸਾਰਿਆਂ ਦੇ ਉੱਤੇ ਸਾਂਝ ਪਾਉਣ ਤੋਂ ਪਹਿਲਾਂ ਦੇਸ਼ ਦੇ ਵਿੱਚ ਵਿੱਤ ਦੇ ਨਾਲ ਜੁੜੀ ਹੋਈ, ਤੁਹਾਡੀ ਜੇਬ ਦੇ ਨਾਲ ਜੁੜੀ ਹੋਈ ਖ਼ਬਰ, ਜਿੱਥੇ ਇਹ ਪਤਾ ਚੱਲਦਾ ਹੈ ਕਿ ਦੇਸ਼ ਦੇ ਵਿੱਚ ਇਸ ਵਕਤ $1,30,000 ਡਾਲਰ ਸਾਲਾਨਾ ਰਲ ਕੇ ਕਮਾਉਣ ਵਾਲੇ ਜਿਹੜੇ ਪਰਿਵਾਰ ਨੇ ਜਾਂ ਉਸ ਤੋਂ ਘੱਟ ਆਮਦਨੀ ਵਾਲੇ ਪਰਿਵਾਰ ਨੇ, ਉਹ ਦੇਸ਼ ਦੇ ਜਿੰਨੇ ਵੀ ਸੂਬੇ ਨੇ ਉਹਨਾਂ ਦੇ ਰਾਜਧਾਨੀ ਸ਼ਹਿਰਾਂ ਦੇ ਵਿੱਚ ਜੇਕਰ ਰਹਿੰਦੇ ਨੇ, ਸਿਡਨੀ, ਮੈਲਬਰਨ, ਬ੍ਰਿਸਬੇਨ, ਪਰਥ, ਐਡੀਲੇਡ, ਹੌਬਾਰਟ, ਡਾਰਵਿਨ, ਜਿੱਥੇ ਵੀ ਇਹ ਰਹਿ ਰਹੇ ਨੇ ਉੱਥੇ ਉੱਥੇ ਉਹ ਲੋਕ ਜਿਹੜੇ ਰਲ ਕੇ 1,30,000 ਜਾਂ 40,000 ਤੋਂ ਵੱਧ ਤੇ 1,30,000 ਤੋਂ ਘੱਟ ਕਮਾਉਂਦੇ ਨੇ, ਉਹ ਸਟਰਗਲ ਕਰ ਰਹੇ ਨੇ ਆਪਣੇ ਰੈਂਟ ਦੇਣ ਦੇ ਵਿੱਚ। ਇਹ ਤਾਜ਼ਾ ਰਿਪੋਰਟ ਜਿਹੜੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਐਵਰੀਬਾਡੀਜ਼ ਹੋਮ ਨਾਮ ਦੀ ਇੱਕ ਨੈਸ਼ਨਲ ਕੈਂਪੇਨ ਸ਼ੁਰੂ ਕੀਤਾ ਗਿਆ ਸੀ ਪ੍ਰਾਈਸ ਆਊਟ ਦੀ ਤਰਫ ਤੋਂ। ਪ੍ਰਾਈਸ ਆਊਟ ਦੀ ਇਸ ਰਿਪੋਰਟ ਦੇ ਵਿੱਚ ਇਹ ਵੀ ਗੱਲ ਦੱਸੀ ਗਈ ਹੈ ਕਿ ਔਸਤ ਇੱਕ ਦੱਸੀ ਗਈ ਹੈ ਕੈਪੀਟਲ ਸਿਟੀਜ਼ ਦੇ ਵਿੱਚ ਘਰਾਂ ਦੀ ਜਿਹੜੀ ਔਸਤ ਕਿਰਾਏ ਨੇ ਉਹ $724 ਜਾ ਪਹੁੰਚਦੇ ਨੇ। ਹੁਣ ਅਜਿਹੇ ਚ ਜਿਹੜੇ ਵਿਅਕਤੀ $40,000-$50,000 ਤੱਕ ਹੀ ਸਾਲਾਨਾ ਕਮਾ ਰਹੇ ਨੇ ਉਹਨਾਂ ਦੀ ਆਮਦਨੀ ਦਾ 90% ਤਾਂ ਸਿਰਫ ਕਿਰਾਇਆਂ ਦੇ ਵਿੱਚ ਚਲਾ ਜਾਂਦਾ ਤੇ

ਹਾਲਾਂਕਿ 1,30,000 ਦੀ ਆਮਦਨੀ ਵਾਲਿਆਂ ਨੂੰ ਵੀ ਆਪਣੀ 30% ਇਨਕਮ ਜਿਹੜੀ ਹੈ ਉਹ ਕਿਰਾਇਆਂ ਦੇ ਵਿੱਚ ਦੇਣੀ ਪੈਂਦੀ ਹੈ, ਪਰ ਇਹ ਕਿਰਾਏ ਉਸ ਹਿਸਾਬ ਦੇ ਨਾਲ ਵਾਧੇ ਵੀ ਨੇ, ਉਹਨਾਂ ਦੀਆਂ ਜ਼ਰੂਰਤਾਂ ਵੀ ਵਧਦੀਆਂ ਨੇ। ਪ੍ਰਾਈਸ ਆਊਟ ਦੀ ਰਿਪੋਰਟ ਸਾਲ 2025 ਦੇ ਮਾਰਚ ਮਹੀਨੇ ਦੇ ਵਿੱਚ ਵੀ ਜਾਰੀ ਕੀਤੀ ਗਈ ਸੀ, ਜਦੋਂ ਇਹ ਦੱਸਿਆ ਗਿਆ ਸੀ ਕਿ ਸਾਲਾਨਾ 48 ਮਾਫ ਕਰਨਾ ਸਾਲਾਨਾ $2,500 ਇੱਕ ਵੱਧ ਬੋਝ ਜਿਹੜਾ ਉਹ 2024 ਦੇ ਮੁਕਾਬਲੇ ਦੇਸ਼ ਦੇ ਕਿਰਾਏਦਾਰਾਂ ਤੇ ਪਿਆ। ਹੁਣ 25 ਦੇ ਮੁਕਾਬਲੇ 26 ਤਾਂ ਹੋਰ ਵੀ ਵੱਧ ਗਿਆ, ਤੇ ਇਹ ਮੰਨਿਆ ਜਾ ਰਿਹਾ ਕਿ $48 ਤੋਂ $50 ਪ੍ਰਤੀ ਹਫਤਾ ਕਿਰਾਇਆ ਵਾਧਾ ਜਿਹੜਾ ਉਹ ਹੋਰ ਦੇਣਾ ਪੈ ਰਿਹਾ। ਸਿਡਨੀ, ਪਰਥ ਤੇ ਬ੍ਰਿਸਬਨ ਟਾਪ 10 ਲੋਕੇਸ਼ਨ ਜਿਹੜੀਆਂ ਨੇ ਇਹਨਾਂ ਹੀ ਰਾਜਧਾਨੀ ਸ਼ਹਿਰਾਂ ਦੇ ਵਿੱਚ ਨੇ। ਗੋਲਡ ਕੋਸਟ ਸਭ ਤੋਂ ਐਕਸਪੈਂਸਿਵ ਓਵਰਆਲ ਜਿਹੜੀ ਇੱਕ ਸਿਟੀ ਦੱਸੀ ਜਾ ਰਹੀ ਹੈ ਜਦੋਂ ਕਿਰਾਏ ਦੇ ਘਰਾਂ ਦੀ ਗੱਲ ਆਉਂਦੀ ਹੈ। ਐਵਰੀਬਾਡੀਜ਼ ਹੋਮ ਦੇ ਵਿੱਚ 500 ਦੇ ਕਰੀਬ ਜਿਹੜੇ ਜਿਹੜੇ ਅਲੱਗ ਅਲੱਗ ਗੁੱਟ ਨੇ, ਅਲੱਗ ਅਲੱਗ ਕੰਪਨੀਆਂ ਨੇ, ਉਹਨਾਂ ਦਾ ਇਹ ਇੱਕ ਗਰੁੱਪ ਹੈ ਜਿਨ੍ਹਾਂ ਦੀ ਤਰਫ ਤੋਂ ਇਹ ਸਰਵੇਖਣ ਸਾਹਮਣੇ ਲਿਆਂਦਾ ਗਿਆ। ਸਿਹਤ, ਸਿੱਖਿਆ ਤੇ ਸਮਾਜ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਸਭ ਤੋਂ ਪਹਿਲਾਂ NSW ਦੇ ਵਿੱਚੋਂ, ਸਿੱਖਿਆ ਸੈਕਟਰ ਦੇ ਵਿੱਚੋਂ ਖਬਰਾਂ, ਜਿੱਥੇ ਇੰਡੀਪੈਂਡੈਂਟ NSW ਦੀ ਇੱਕ ਜਿਹੜੀ ਏਜੰਸੀ ਹੈ, ਸਰਕਾਰ ਦੀ ਏਜੰਸੀ ਆਫਿਸ ਆਫ ਦੀ ਚਿਲਡਰਨਸ ਗਾਰਡੀਅਨ OCG, ਇਹਨਾਂ ਦੀ ਤਰਫ ਤੋਂ ਇੱਕ ਆਪਰੇਸ਼ਨਲ ਸੈਂਟੇਨੀਅਲ ਸ਼ੁਰੂ ਕੀਤਾ ਗਿਆ ਸੀ। ਸੈਂਟੇਨੀਅਲ ਜਿਹੜਾ ਆਪਰੇਸ਼ਨ ਸੀ, ਇਸ ਦੇ ਤਹਿਤ ਇਹਨਾਂ ਨੇ NSW ਦੇ ਅਲੱਗ ਅਲੱਗ ਜਿੰਨੇ ਵੀ ਚਾਈਲਡ ਕੇਅਰ ਸੈਂਟਰ ਸੀ ਉਹਨਾਂ ਦੀ ਪੜਤਾਲ ਕਰਨੀ ਸ਼ੁਰੂ ਕੀਤੀ ਸੀ। ਪੜਤਾਲਾਂ ਦੇ ਵਿੱਚ ਇਹ ਪਤਾ ਚੱਲਿਆ ਕਿ ਚਾਈਲਡ ਕੇਅਰ ਸੈਂਟਰ ਦੇ ਵਿੱਚ ਬੱਚੇ ਸੁਰੱਖਿਅਤ ਢੰਗ ਦੇ ਨਾਲ ਨਹੀਂ ਰੱਖੇ ਜਾਂਦੇ। ਵਰਕਿੰਗ ਵਿਦ ਚਿਲਡਰਨ ਚੈੱਕ ਜ਼ਿਆਦਾਤਰ ਦੇ ਜਿਹੜੇ ਨੇ ਉਹ ਖਤਮ ਹੋਏ ਹੋਏ ਨੇ, ਜ਼ਿਆਦਾਤਰ ਜਿਹੜੇ ਕੇਅਰਰ ਕਹੇ ਜਾ ਸਕਦੇ ਨੇ। 100 ਦੇ ਕਰੀਬ ਫਾਈਨ ਦੇ ਦਿੱਤੇ ਗਏ ਨੇ ਜਦੋਂ ਤੋਂ ਇਹ ਨਵੀਂ ਟਾਸਕ ਫੋਰਸ ਬਣਾਈ ਗਈ ਹੈ, ਔਰ ਕੁਝ $100 ਤੋਂ ਲੈ ਕੇ $12,000 ਤੱਕ ਦੇ ਵੀ ਫਾਈਨ ਜਿਹੜੇ ਨੇ ਉਹ ਇਹਨਾਂ ਚਾਈਲਡ ਕੇਅਰਸ ਨੂੰ ਲਗਾਏ ਗਏ ਨੇ। 20 ਫਾਈਨ ਤਾਂ ਐਜੂਕੇਸ਼ਨ ਪ੍ਰੋਵਾਈਡਰਸ ਨੂੰ ਜਾਂ ਜਿਹੜੀਆਂ ਟਿਊਟਰਿੰਗ ਏਜੰਸੀਜ਼ ਨੇ ਉਹਨਾਂ ਨੂੰ ਇਸ ਕਰਕੇ ਲਗਾਏ ਗਏ ਨੇ ਕਿਉਂਕਿ ਉੱਥੇ ਜਿਹੜਾ ਇੱਕ NSW ਸਰਕਾਰ ਦੇ ਦੁਆਰਾ ਤੈਅਸ਼ੁਦਾ ਜਿਹੜੇ ਸਟੈਂਡਰਡਸ ਨੇ, ਸਿਕਿਉਰਿਟੀ ਸਟੈਂਡਰਡਸ, ਉਹਨਾਂ ਨੂੰ ਨਹੀਂ ਅਪਣਾਇਆ ਜਾਂਦਾ। ਚਿਲਡਰਨਸ ਗਾਰਡੀਅਨ ਦੀ ਨਾਮ ਦੀ ਇੱਕ ਸੰਸਥਾ ਦੀ ਤਰਫ ਤੋਂ ਇਹ ਦੱਸਿਆ ਗਿਆ ਕਿ ਜਿਸ ਕਿਸਮ ਦੇ NSW ਸਰਕਾਰ ਦੀ ਤਰਫ ਤੋਂ ਅਬਲੀਗੇਸ਼ਨ ਤਿਆਰ ਕੀਤੇ ਗਏ ਨੇ ਉਹਨਾਂ ਨੂੰ ਬਣਾ ਕੇ ਰੱਖਣਾ, ਉਸ ਮੁਤਾਬਕ ਜਿਹੜੀ ਹੈ ਚਾਈਲਡ ਕੇਅਰ ਸਰਵਿਸਿਸ ਦੇਣਾ ਬਹੁਤ ਸਾਰੇ ਚਾਈਲਡ ਕੇਅਰ ਦੇ ਲਈ ਮੁਸ਼ਕਲ ਹੁੰਦਾ ਜਾ ਰਿਹਾ। ਇਸੇ ਕਰਕੇ ਬਹੁਤ ਸਾਰੇ ਚਾਈਲਡ ਕੇਅਰ ਜਿਹੜੇ ਨੇ ਉਹ ਬਿਜ਼ਨਸ ਦੇ ਵਿੱਚੋਂ ਬਾਹਰ ਵੀ ਹੁੰਦੇ ਜਾ ਰਹੇ ਨੇ। ਪ੍ਰੋਡਕਟੀਵਿਟੀ ਕਮਿਸ਼ਨ ਦੀ ਇੱਕ ਰਿਪੋਰਟ ਦੇ ਮੁਤਾਬਕ 40,000 ਤੋਂ ਜ਼ਿਆਦਾ ਬ੍ਰੀਚ ਦੇ ਕੇਸ ਜਿਹੜੇ ਸੀ ਉਹ ਸਾਹਮਣੇ ਆਏ ਸੀ ਸਾਲ 2024-25 ਦੇ ਵਿੱਚ, ਔਰ ਇਹ 2017-18 ਦੇ ਨਾਲੋਂ ਲਗਭਗ ਡਬਲ ਨੇ। NSW ਦੁਨੀਆ ਆਸਟ੍ਰੇਲੀਆ ਦੇ ਵਾਹਦ ਉਹਨਾਂ ਕੁਝ ਐਸੇ ਸੂਬਿਆਂ ਦੇ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਜ਼ਿਆਦਾ ਜਿਹੜੇ ਚਾਈਲਡ ਕੇਅਰ ਦੇ ਵਿੱਚ ਬ੍ਰੀਚ ਦੇ ਕੇਸਿਸ ਸਾਹਮਣੇ ਆ ਰਹੇ ਨੇ। ਇਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਸਕੂਲਾਂ ਦੇ ਵਿੱਚ ਬੁੱਕ ਵੀਕ ਜਿਹੜੇ ਨੇ ਉਹ ਆਯੋਜਿਤ ਕੀਤੇ ਜਾ ਰਹੇ ਨੇ, ਬੁੱਕ ਪਰੇਡ ਕੀਤੀਆਂ ਜਾ ਰਹੀਆਂ ਨੇ। ਬੱਚਿਆਂ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਅਕੈਡਮਿਕ ਬੁੱਕਸ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਕਿਸੇ ਕਰੈਕਟਰ ਦੇ ਵਰਗੇ ਤੁਸੀਂ ਕੋਸਟਿਊਮ ਜਿਹੜੇ ਉਹ ਪਾ ਕੇ ਆਓ, ਕੱਪੜੇ ਉਸ ਕਿਸਮ ਦੇ ਪਾ ਕੇ ਆਓ। ਪਰ ਦੇਸ਼ ਭਰ ਦੇ ਅਲੱਗ ਅਲੱਗ ਸਕੂਲਾਂ ਦੇ ਵਿੱਚੋਂ ਹੁਣ ਇਹ ਗੱਲ ਉੱਠਣ ਲੱਗ ਪਈ ਹੈ ਕਿ ਕੁਝ ਇੱਕ ਖਾਸ ਕਿਸਮ ਦੇ ਜਿਹੜੇ ਕੋਸਟਿਊਮਸ ਨੇ ਉਹ ਬੁੱਕਸ ਦੇ ਨਾਲ ਤਾਂ ਰਿਲੇਟਿਡ ਵੀ ਨਹੀਂ ਨੇ, ਇਸ ਕਰਕੇ ਉਹਨਾਂ ਨੂੰ ਨਾ ਪਹਿਨਿਆ ਜਾਵੇ ਔਰ ਉਹਨਾਂ ਤੋਂ ਇਨਕਾਰ ਕੀਤਾ ਜਾਵੇ। ਅਦਾਰੇ ਡੇਲੀ ਟੈਲੀਗ੍ਰਾਫ ਦੇ ਮੁਤਾਬਕ ਇੱਕ ਖ਼ਬਰ ਇਹ ਦੱਸੀ ਗਈ ਹੈ ਕਿ ਜ਼ਿਆਦਾਤਰ ਸਕੂਲਾਂ ਦੀ ਤਰਫ ਤੋਂ ਇਸ ਕਿਸਮ ਦੇ ਨੋਟਿਸ ਉਹਨਾਂ ਦੇ ਮਾਪਿਆਂ ਨੂੰ ਬੁੱਕ ਵੀਕ ਆਯੋਜਿਤ ਹੋਣ ਤੋਂ ਪਹਿਲਾਂ ਹੀ ਭੇਜ ਦਿੱਤੇ ਗਏ ਨੇ। ਸਾਊਥ ਆਸਟ੍ਰੇਲੀਅਨ ਦੇ ਕੈਥੋਲਿਕ ਸਕੂਲਸ ਦੀ ਤਰਫ ਤੋਂ ਤਾਂ ਪੋਲੀਟੀਕਲ ਫਿਗਰਸ ਵਰਗੇ ਜਿਹੜੇ ਬਣ ਕੇ ਆਣਾ ਜਿਹੜਾ ਉਸ ਦੀ ਮਨਾਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੋਲੀਟੀਕਲ ਫਿਗਰਸ ਦੇ ਨਾਲ ਨਾਲ ਕੈਥੋਲਿਕ ਸਕੂਲਾਂ ਦੇ ਵਿੱਚ ਪੌਪ ਵਰਗਾ ਕਿਰਦਾਰ ਵੀ ਪਹਿਨ ਕੇ ਨਹੀਂ ਜਾ ਸਕਦੇ, ਉਸ ਨੂੰ ਇੱਕ ਬੁੱਕ ਕਰੈਕਟਰ ਨਹੀਂ ਮੰਨਿਆ ਜਾ ਸਕਦਾ। ਕੁਇਨਜ਼ਲੈਂਡ ਦੇ ਕ੍ਰਿਸਚੀਅਨ ਸਕੂਲ ਦੀ ਤਰਫ ਤੋਂ ਇੱਕ ਈਮੇਲ ਦੇ ਵਿੱਚ ਅਖਬਾਰ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਨੇ ਵਿਜ਼ਾਰਡਸ, ਵਿਚਿਸ, ਵੈਪਨਸ, ਜ਼ੋਂਬੀਜ਼ ਵਰਗੇ ਜਿਹੜੇ ਕਿਰਦਾਰ ਨੇ, ਜ਼ਿਆਦਾਤਰ ਹੈਰੀ ਪੋਟਰ ਵਰਗੀਆਂ ਕਿਤਾਬਾਂ ਜਾਂ ਉਹਨਾਂ ਦੇ ਵਿੱਚੋਂ ਨਿਕਲੇ ਹੋਏ ਕਿਰਦਾਰ, ਉਹਨਾਂ ਨੂੰ ਉਹਨਾਂ ਵਰਗੇ ਤਿਆਰ ਹੋਣ ਦੇ ਲਈ ਬੱਚਿਆਂ ਦੇ ਮਾਪਿਆਂ ਨੂੰ ਮਨਾ ਕਰ ਦਿੱਤਾ ਕਿਉਂਕਿ ਉਹ ਕ੍ਰਿਸਚੀਅਨ ਵੈਲਿਊਜ਼ ਦੇ ਨਾਲ ਮੇਲ ਮਿਲਾਪ ਨਹੀਂ ਰੱਖਦੇ, ਉਸ ਤਰੀਕੇ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਦੇ ਮੁਤਾਬਕ ਉਹ ਨਹੀਂ ਹੁੰਦੇ। ਉਧਰ NSW ਦੇ ਕ੍ਰਿਸਚੀਅਨ ਸਕੂਲਾਂ ਦੀ ਤਰਫ ਤੋਂ ਹੁਣ ਕੁਝ ਇਨਫਲੇਟੇਬਲ ਕੋਸਟਿਊਮਸ ਜਿਹੜੇ ਨੇ ਉਹਨਾਂ ਨੂੰ ਬੈਨ ਕੀਤਾ ਗਿਆ, ਯਾਨੀ ਕਿ ਜਿਹੜੇ

0: ਫੁੱਲ ਕੇ ਗੁਬਾਰੇ ਵਰਗੇ ਵੱਡੇ ਵੱਡੇ ਹੋ ਜਾਂਦੇ ਨੇ, ਭਾਲੂ ਬਣ ਜਾਂਦੇ ਨੇ ਕਈ ਬੱਚੇ, ਕਈ ਸੂਰ ਬਣ ਜਾਂਦੇ ਨੇ। ਇਸੇ ਤਰੀਕੇ ਦੇ ਨਾਲ ਵਿਕਟੋਰੀਆ ਦੇ ਸਕੂਲਾਂ ਦੀ ਤਰਫ ਤੋਂ ਵੀ ਬੁੱਕ ਕਰੈਕਟਰ ਵੀਕ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਅਕੈਡਮਿਕ ਬੁੱਕਸ ਦੇ ਨਾਲ ਜੁੜੇ ਹੋਏ ਕਰੈਕਟਰ ਹੀ ਬੱਚਿਆਂ ਨੂੰ ਤਿਆਰ ਕੀਤੇ ਜਾਣ, ਨਾ ਕਿ ਕੌਮਿਕਸ ਜਾਂ ਫਿਲਮਾਂ ਦੇ ਕਰੈਕਟਰ ਜਿਵੇਂ ਕਿਸੇ ਸੁਪਰ ਹੀਰੋ ਦੇ ਵਰਗਾ ਤਿਆਰ ਕਰ ਦਿੱਤਾ ਜਾਂਦਾ। ਇੱਥੇ ਕੇਮਾਰਟ, ਬਿਗ ਡਬਲਯੂ, ਆਫਿਸ ਵਰਕ ਜਾਂ ਹੋਰ ਦੂਸਰੀਆਂ ਜਿਹੜੀਆਂ ਡਾਲਰ ਸ਼ਾਪਸ ਨੇ ਉਹਨਾਂ ਦੇ ਉੱਤੇ ਬੁੱਕ ਵੀਕ, ਕੋਸਟਿਊਮਸ, ਇਹਨਾਂ ਦਿਨਾਂ 'ਚ ਭਰਮਾਰ ਹੈ। ਸਕੂਲਾਂ ਦੀ ਤਰਫ ਤੋਂ ਰਲ ਕੇ ਇਹ ਜਿਹੜਾ ਇੱਕ ਸਕੂਲਾਂ ਦੀ ਬਾਡੀ ਹੈ ਇਹ ਗੱਲ ਕਹੀ ਗਈ ਹੈ, ਜਿਵੇਂ ਆਲ ਸੈਂਟਸ ਪ੍ਰਾਇਮਰੀ ਸਕੂਲ ਦੀ ਤਰਫ ਤੋਂ, ਕਿ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਬੁੱਕ ਵੀਕ ਤੇ ਹੈਲੋਇਨ ਦੇ ਵਿਚਕਾਰ ਜਿਹੜਾ ਫਰਕ ਹੈ ਉਹ ਮਾਪਿਆਂ ਨੂੰ ਸਮਝਣਾ ਹੋਏਗਾ। ਬੁੱਕ ਵੀਕ ਦਾ ਮਕਸਦ ਜਾਂ ਉਸ ਕਿਸਮ ਦੇ ਜਿਹੜੇ ਫੇਅਰਸ ਨੇ ਉਹਨਾਂ ਦਾ ਮਕਸਦ ਬੱਚਿਆਂ ਨੂੰ ਕਿਤਾਬਾਂ ਦੇ ਪ੍ਰਤੀ ਉਤਸ਼ਾਹਿਤ ਕਰਨਾ ਹੁੰਦਾ। ਅਜਿਹੇ ਦੇ ਵਿੱਚ ਜੇਕਰ ਮਾਪੇ ਖੁਦ ਹੀ ਆਪਣੇ ਬੱਚਿਆਂ ਨੂੰ ਨਾ ਤਾਂ ਕਿਤਾਬਾਂ ਦੇ ਲਈ ਤੇ ਨਾ ਹੀ ਕਿਤਾਬਾਂ ਦੇ ਵਿਚਲੇ ਕਰੈਕਟਰਸ ਦੇ ਵਰਗਾ ਤਿਆਰ ਕਰਨਗੇ ਤਾਂ ਉਹਨਾਂ ਦੇ ਵਿੱਚ ਉਹ ਉਤਸ਼ਾਹ ਕਦੇ ਬਣ ਹੀ ਨਹੀਂ ਸਕੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਕੂਲਾਂ ਦੀ ਇਸੇ ਯੂਨੀਅਨ ਦੀ ਤਰਫ ਤੋਂ ਵੂਲਵਰਸ ਦੇ ਤਰਫ ਵੱਲੋਂ ਚਲਾਏ ਗਏ ਜਿਹੜੀ ਉਸ਼ੀ ਸੀਗੇ $30 ਦੀ ਸ਼ਾਪਿੰਗ ਜਾਂ ਉਸ ਤੋਂ ਵੱਧ ਦੇ, ਉਹ ਸਾਰੇ ਬੈਨ ਕਰਵਾ ਦਿੱਤੇ ਗਏ ਸੀ। ਹੁਣ ਇਸੇ ਯੂਨੀਅਨ ਦੀ ਤਰਫ ਤੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਬੁੱਕ ਵੀਕ ਦੇ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦਾ ਇੱਕ ਲਿਟਰੇਸੀ ਪ੍ਰੋਗਰਾਮ ਵੀ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਣਾ ਚਾਹੀਦਾ। ਆਸਟ੍ਰੇਲੀਆ ਦੇ ਬੱਚੇ ਅਕਸਰ ਰੀਡਿੰਗ ਦੇ ਵਿੱਚ ਜਿਹੜੇ ਉਹ ਪਛੜੇ ਨਜ਼ਰ ਆਉਂਦੇ ਨੇ। ਸਕੂਲਾਂ ਦੀ ਗੱਲ ਹੀ ਅੱਗੇ ਤੋਰੀ ਰੱਖੀਏ ਤੇ ਸਕੂਲਾਂ ਦੇ ਵਿੱਚ ਜਿਹੜਾ ਸੈਕਸ਼ੂਅਲ ਅਸਾਲਟ ਦੀਆਂ ਘਟਨਾਵਾਂ ਨੇ ਉਸ ਨੂੰ ਰੋਕਣ ਦੇ ਲਈ ਹੁਣ ਈ ਸੇਫਟੀ ਕਮਿਸ਼ਨਰ ਦੇ ਤਰਫ ਤੋਂ ਸੁਝਾਏ ਗਏ ਜਿਹੜੇ ਕੁਛ ਮਸ਼ਵਰੇ ਨੇ ਉਹਨਾਂ ਦੇ ਉੱਤੇ ਰਾਊਂਡ ਟੇਬਲ ਮੀਟਿੰਗਾਂ ਕੀਤੀਆਂ ਜਾਣਗੀਆਂ। NSW ਦੀ ਡਿਪਟੀ ਪ੍ਰੀਮੀਅਰ ਤੇ ਸਿੱਖਿਆ ਦਾ ਮੰਤਰਾਲਾ ਸੰਭਾਲੀ ਬੈਠੀ ਕ੍ਰੂ ਕਾਰ ਦੀ ਤਰਫ ਤੋਂ ਇਸ ਸਮਿਟ ਦੇ ਵਿੱਚ, ਇਸ ਦੀ ਸ਼ੁਰੂਆਤ ਦੇ ਵਿੱਚ, ਇਸ ਜਿਹੜੀ ਰਾਊਂਡ ਟੇਬਲ ਮੀਟਿੰਗ ਹੈ ਉਹਦੀ ਸ਼ੁਰੂਆਤ 'ਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਜਿਹੜੇ ਸਕੂਲਾਂ ਦੇ ਵਿੱਚ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਇਹ ਗੱਲ ਸਿੱਖਣੀ ਹੋਏਗੀ ਕਿ ਇੱਕ ਦੂਸਰੇ ਦੀ ਰਿਸਪੈਕਟ ਕਿਵੇਂ ਕਰਨੀ ਹੈ। ਸਕੂਲਾਂ 'ਚ ਸੈਕਸ਼ੂਅਲ ਅਸਾਲਟ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਪਿਛਲੇ ਕੁਝ ਅਰਸੇ ਦੇ ਵਿੱਚ ਵਾਪਰੀਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸਕੋਟਸ ਕਾਲਜ ਦੇ ਜਿਹੜੇ 13-14 ਸਾਲ ਦੇ ਬੱਚੇ ਸੀ ਉਹਨਾਂ ਨੇ ਬੜੀ ਗੰਭੀਰ ਘਟਨਾਵਾਂ ਨੂੰ ਅੰਜਾਮ ਦਿੱਤਾ। ਖਾਸ ਤੌਰ ਦੇ ਉੱਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਉਸਦੀ ਚਰਚਾ ਨਹੀਂ ਕੀਤੀ ਜਾ ਸਕਦੀ। 17 ਸਾਲ ਦੇ ਇੱਕ ਹੋਰ ਲੜਕੇ ਨੇ ਇੱਕ ਵੱਖਰੇ ਸਿਡਨੀ ਦੇ ਸਾਊਥ ਵੈਸਟ ਦੇ ਵਿੱਚ ਪੈਂਦੇ ਇੱਕ ਸਕੂਲ ਦੇ ਵਿੱਚ ਇੱਕ ਆਪਣੀ ਹੀ ਸਹਿ ਵਿਦਿਆਰਥਣ ਦੇ ਨਾਲ ਇਸ ਕਿਸਮ ਦਾ ਜਿਨਸੀ ਬਦਸਲੂਕੀ ਔਰ ਦੁਰਵਿਵਹਾਰ ਕੀਤਾ। ਇਸ ਦੀਆਂ ਘਟਨਾਵਾਂ ਜਿਹੜੀਆਂ ਸੀ ਸਾਹਮਣੇ ਆਈਆਂ ਸੀ। ਉੱਧਰ ਵਿਕਟੋਰੀਆ ਦੇ ਵਿੱਚ ਵੀ ਇਸ ਕਿਸਮ ਦੀ ਘਟਨਾ ਇੱਕ ਪਿਛਲੇ ਹਫਤੇ ਸਾਹਮਣੇ ਆਈ ਸੀ। ਸਵੈਂਸ ਨਾਮ ਦੇ ਇਲਾਕੇ ਦੇ ਆਪਣਾ ਸਿਡਨੀ ਸਵੈਂਸ ਦੀ ਜਿਹੜੀ ਪਾਰਟੀ ਸੀ ਉਸ ਦੇ ਵਿੱਚ ਜਿਹੜੇ ਬੱਚੇ ਸੀ ਜਿਹੜੇ ਟੀਮ ਦੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਲੜਕੀਆਂ ਹੋਟਲ ਦੇ ਉੱਤੇ ਸੱਦ ਕੇ ਤੇ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਸੀ। ਇਹ ਜਿਹੜੇ ਸ਼ਿਸ਼ਟਾਚਾਰ ਨੇ ਇਹ ਕਿਵੇਂ ਖਤਮ ਹੁੰਦੇ ਜਾ ਰਹੇ ਨੇ ਇਸ ਨੂੰ ਲੈ ਕੇ ਆਨਲਾਈਨ ਸੇਫਟੀ ਰੈਗੂਲੇਟਰ ਈ ਸੇਫਟੀ ਕਮਿਸ਼ਨਰ ਦੀ ਤਰਫ ਤੋਂ ਕੁਝ ਇੱਕ ਸੁਝਾਅ ਦਿੱਤੇ ਗਏ ਸੀ ਕਿ ਖਾਸ ਤੌਰ ਦੇ ਉੱਤੇ ਸਕੂਲਾਂ ਦੇ ਵਿੱਚ ਹੀ ਇਸ ਕਿਸਮ ਦੀ ਇੱਕ ਸਿੱਖਿਆ ਜਿਹੜੀ ਹੈ ਉਹਨੂੰ ਜਿਹੜਾ ਪੁਸ਼ ਕੀਤਾ ਜਾਵੇ ਕਿ ਜਿਹੜੇ ਸੈਕਸ਼ੂਅਲ ਅਸੋਲਟ ਦੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਕਿਵੇਂ ਕੰਟਰੋਲ ਕੀਤਾ ਜਾ ਸਕਦਾ। ਹਾਲ ਫਿਲਹਾਲ ਸਾਰੇ ਹੀ ਮਹਿਕਮੇ ਜਿਹੜੇ ਨੇ ਉਹ ਰਾਊਂਡ ਟੇਬਲ ਬੈਠਕ ਦੇ ਵਿੱਚ ਬੈਠੇ ਨੇ, ਪਰ ਮੰਨਿਆ ਇੱਕ ਜਾ ਰਿਹਾ ਹੈ ਕਿ ਜਿਹੜਾ PDHP ਵਰਗਾ ਇੱਕ ਵਿਸ਼ਾ ਹੈ ਜਿਹਨੂੰ ਪਰਸਨਲ ਡਿਵੈਲਪਮੈਂਟ, ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਕਹਿ ਲਿਆ ਜਾਂਦਾ ਹੈ, ਕਿੰਡਰ ਤੋਂ ਲੈ ਕੇ 10th ਤੱਕ ਆਮ ਤੌਰ ਦੇ ਉੱਤੇ NSW ਦੇ ਸਕੂਲਾਂ ਦੇ ਵਿੱਚ ਇਹ ਪੜ੍ਹਾਇਆ ਜਾਂਦਾ ਹੈ, ਇਸ ਵਿਸ਼ੇ ਦੇ ਅੰਦਰ ਹੀ ਤਬਦੀਲੀਆਂ ਕੀਤੀਆਂ ਜਾਣ। NSW ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਕੈਲੀ ਸੋਲੇਨ ਦਾ ਇਹ ਕਹਿਣਾ ਹੈ ਕਿ ਪਰਿਵਾਰਾਂ ਦੇ ਮਸ਼ਵਰੇ ਲੈ ਕੇ ਜਿਹੜੇ ਇਸ ਦੇ ਵਿੱਚ ਪ੍ਰੈਕਟੀਕਲ ਸਪੋਰਟ ਦਿੱਤੀ ਜਾਣੀ ਜ਼ਰੂਰੀ ਹੈ। ਖਾਸ ਤੌਰ ਦੇ ਉੱਤੇ ਬੱਚਿਆਂ ਨੂੰ ਪੋਰਨੋਗ੍ਰਾਫੀ, ਕੰਸੈਂਟ, ਜਿਹੜਾ ਸੈਕਸ਼ੁਅਲ ਬਿਹੇਵੀਅਰ ਹੈ ਇਹਨਾਂ ਦੇ ਬਾਰੇ ਪੜ੍ਹਾਇਆ ਜਾਣਾ, ਸਮਝਾਇਆ ਜਾਣਾ, ਦੱਸਿਆ ਜਾਣਾ ਇਸ ਦੇ ਬਾਰੇ ਕਾਫੀ ਜ਼ਰੂਰੀ ਹੈ। ਵੈਸੇ ਜਦੋਂ ਟੀਨੇਜ ਕ੍ਰਾਈਮ ਦੀ ਗੱਲ ਆਉਂਦੀ ਹੈ ਤਾਂ ਇੱਕ ਵਿਕਟੋਰੀਆ ਦੇ ਨਾਲ ਜੁੜੀ ਹੋਈ ਵੀ ਖਬਰ ਹੈ, ਜਿੱਥੇ ਹੁਣ ਵਿਕਟੋਰੀਆ ਦੇ ਵਿੱਚ ਚੋਣਾਂ ਤੋਂ ਪਹਿਲਾਂ ਇੱਕ ਸ਼ਗੂਫਾ ਛੱਡਿਆ ਵਿਕਟੋਰੀਆ ਦੀ ਵਿਰੋਧੀ ਧਿਰ ਨੇ, ਲਿਬਰਲ ਨੈਸ਼ਨਲ ਗੱਠਜੋੜ ਨੇ। ਉਹ ਇਹ ਕਿ ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਕਾਬਜ਼ ਹੋਏ ਤਾਂ ਵਿਕਟੋਰੀਆ ਦੀ ਸਭ ਤੋਂ ਵੱਡੀ ਔਰ ਸਭ ਤੋਂ ਭਿਆਨਕ ਸਮੱਸਿਆ ਟੀਨੇਜ ਕ੍ਰਾਈਮ, ਇਸ ਦਾ ਹੱਲ ਕੱਢਣ ਦੇ ਲਈ ਉਹ ਇੱਕ ਇੱਕ ਸਲਾਹ ਜਾਂ ਇੱਕ ਮਸ਼ਵਰਾ ਇਹ ਦਿੱਤਾ ਗਿਆ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਆਮ ਲੋਕਾਂ ਦੀ ਹਮਾਇਤ ਦੇ ਨਾਲ, ਆਮ ਲੋਕਾਂ ਤੋਂ ਸਲਾਹ ਮਸ਼ਵਰੇ ਲੈ ਕੇ ਕਿਸੇ ਵੀ ਟੀਨੇਜਰ ਦੀ ਜਿਹੜੀ ਕ੍ਰਾਈਮ ਕਰਨ ਤੋਂ ਬਾਅਦ, ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਦੀ ਸਜ਼ਾ, ਉਸ ਦੇ ਵਿੱਚ ਸਲਾਹ ਮਸ਼ਵਰੇ ਜਿਹੜੇ ਆਮ ਲੋਕਾਂ ਦੇ ਲਏ ਜਾਣਗੇ। ਜੇਕਰ ਕੋਈ ਗੰਭੀਰ ਅਪਰਾਧ ਹੁੰਦਾ ਹੈ ਤਾਂ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਇੱਕ ਵੱਡਾ ਬਦਲਾਅ ਕਰਨ ਦੇ ਸੁਝਾਅ ਦਿੱਤੇ ਗਏ ਨੇ। ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਸੈਂਟੈਂਸਿੰਗ ਐਡਵਾਈਜ਼ਰੀ ਕਾਉਂਸਲਸ ਹੁੰਦੀਆਂ ਨੇ, ਚਿਲਡਰਨ ਕੋਰਟ ਦੇ ਮਾਮਲੇ ਦੇ ਵਿੱਚ ਉਹ ਕੰਮ ਨਹੀਂ ਕਰਦੀਆਂ। ਵੈਸੇ ਮੋਟੇ ਤੌਰ ਤੇ ਤੁਹਾਨੂੰ ਦੱਸ ਦਈਏ 12-13 ਸਾਲ ਦੇ ਬੱਚੇ ਨੇ ਜਿਹੜੇ, ਪਰ ਟੀਨੇਜ ਕ੍ਰਾਈਮ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਐਡਲਟ ਕ੍ਰਾਈਮ ਜਿਹੜੇ ਓਫੈਂਸ ਨੇ ਉਸ ਦੇ ਵਿੱਚ ਸਲਾਹ ਮਸ਼ਵਰੇ ਲਏ ਜਾਣਗੇ। ਹੁਣ ਇਸ ਦੇ ਨਾਲ ਯੂਥ ਕ੍ਰਾਈਮ ਨੂੰ ਕਿੰਨਾ ਕੁ ਫਰਕ ਪੈਂਦਾ ਹੈ ਇਹ ਤਾਂ ਇੱਕ ਅਲੱਗ ਗੱਲ ਹੈ, ਪਰ ਜੈਸ ਵਿਲਸਨ ਦੀ ਤਰਫ ਤੋਂ ਇਹ ਜਿਹੜਾ ਇੱਕ ਸ਼ਗੂਫਾ ਛੱਡਿਆ ਗਿਆ ਕਿ ਆਮ ਲੋਕਾਂ ਦੀ ਕਮੇਟੀ ਬਣਾ ਕੇ ਉਹਨਾਂ ਤੋਂ ਜਿਹੜੀ ਹੈ ਪੈਨਲ, ਜਿਹੜਾ ਜੱਜਿੰਗ ਪੈਨਲ, ਉਹ ਸਲਾਹ ਲਏਗਾ ਕਿ ਇਹ ਸੈਂਟੈਂਸਿੰਗ ਕਿਸੇ ਵੀ ਮਾਮਲੇ ਦੇ ਵਿੱਚ ਕਿੰਨੀ ਕੁ ਗੰਭੀਰ ਹੈ, ਤਾਂ ਆਮ ਲੋਕਾਂ ਦੀ ਰਾਏ ਸ਼ੁਮਾਰੀ ਜਿਹੜੀ ਉਸ ਦੇ ਵਿੱਚ ਸ਼ਾਮਲ ਹੋ ਸਕੇ। ਸੈਂਟੈਂਸਿੰਗ ਐਡਵਾਈਜ਼ਰੀ ਕੌਂਸਲ ਦੇ ਵਿੱਚ ਤਬਦੀਲੀਆਂ ਕੀਤੀਆਂ ਜਾ ਸਕਣ। ਇਸ ਦੇ ਉੱਤੇ ਫਿਲਹਾਲ ਇੱਕ ਚਰਚਾ ਜ਼ਰੂਰ ਛਿੜ ਪਈ ਹੈ ਔਰ ਮੰਨਿਆ ਜਾ ਰਿਹਾ ਹੈ ਕਿ ਸੈਂਟੈਂਸਿੰਗ ਐਡਵਾਈਜ਼ਰੀ ਕੌਂਸਲ ਨੂੰ ਹੋਰ ਸਟਰੈਂਥਨ ਕਰਨ, ਹੋਰ ਮਜ਼ਬੂਤ ਕਰਨ ਦੇ ਉੱਤੇ ਜਿਹੜੀਆਂ ਚਰਚਾਵਾਂ ਕੀਤੀਆਂ ਜਾਣਗੀਆਂ। ਹਾਲਾਂਕਿ ਜੇਕਰ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ ਪ੍ਰਸਤਾਵ ਹੈ ਤਾਂ ਲੇਬਰ ਪਾਰਟੀ ਵੀ ਇਸ ਦੇ ਉੱਤੇ ਖਾਮੋਸ਼ ਕਿਉਂ ਰਹੇਗੀ? ਲੇਬਰ ਦੀ ਟਿੱਪਣੀ ਦੀ ਫਿਲਹਾਲ ਉਡੀਕ ਕੀਤੀ ਜਾ ਰਹੀ ਹੈ। ਆਮ ਤੌਰ ਦੇ ਉੱਤੇ ਇਸ ਕਿਸਮ ਦੇ ਜਿਹੜੇ ਹਾਦਸੇ ਹੁੰਦੇ ਨੇ ਘਰਾਂ ਦੇ ਵਿੱਚ, ਉਹਨਾਂ ਦੇ ਵਿੱਚ ਜਿਹਨੂੰ ਘਰੇਲੂ ਹਿੰਸਾ ਕਹਿ ਲੈਂਦੇ, ਉਸ ਦੇ ਲਈ ਸਭ ਤੋਂ ਵੱਡੀ ਵਜ੍ਹਾ ਸ਼ਰਾਬ ਮੰਨੀ ਜਾਂਦੀ ਹੈ। ਅਲੱਗ ਅਲੱਗ ਸੂਬਿਆਂ ਤੇ ਟੈਰੇਟਰੀਜ਼ ਦੀਆਂ ਸਰਕਾਰਾਂ ਦੀ ਤਰਫ ਤੋਂ ਹੁਣ ਸਿਰ ਜੋੜ ਕੇ ਇੱਕ ਬੈਠਕ ਕੀਤੀ ਜਾਣੀ ਹੈ। ਕਿਹਾ ਜਾ ਰਿਹਾ ਹੈ ਕਿ ਪੂਰੇ ਆਸਟ੍ਰੇਲੀਆ ਦੇ ਵਿੱਚ ਨੈਸ਼ਨਲ ਕੈਬਨਿਟ ਜਿਹੜੀ ਉਹ ਸੱਦੀ ਗਈ ਹੈ ਇਸ ਮਸਲੇ ਦੇ ਉੱਤੇ ਕਿ ਸ਼ਰਾਬ ਤੇ ਇਸ ਦੀ ਵੱਧਦੀ ਵਰਤੋਂ ਦੇ ਚੱਲਦਿਆਂ ਹਿੰਸਾ, ਘਰੇਲੂ ਹਿੰਸਾ, ਬੱਚਿਆਂ ਤੇ ਮਹਿਲਾਵਾਂ ਦੇ ਖਿਲਾਫ ਸ਼ੋਸ਼ਣ ਦੇ ਮਾਮਲੇ ਜਿਹੜੇ ਨੇ ਉਹ ਵੱਧਦੇ ਨੇ, ਉਹਨਾਂ ਨੂੰ ਕੰਟਰੋਲ ਕਰਨ ਦੇ ਲਈ ਕਿਹੜੇ ਸਲਾਹ ਮਸ਼ਵਰੇ ਕੀਤੇ ਜਾਣ? ਬੁੱਧਵਾਰ ਦੇ ਦਿਨ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਅਗਵਾਈ ਦੇ ਵਿੱਚ ਅਲੱਗ ਅਲੱਗ ਸੂਬਿਆਂ ਦੇ ਕੈਬਨਿਟ ਮੰਤਰੀ ਜਿਹੜੇ ਨੇ ਉੱਥੇ ਮੌਜੂਦ ਹੋਣਗੇ, ਪ੍ਰੀਮੀਅਰ ਵੀ ਮੌਜੂਦ ਹੋਣਗੇ। ਇਹ ਇੱਕ ਆਨਲਾਈਨ ਜਿਹੜੀ ਇੱਕ ਕੈਬਨਿਟ ਬੈਠਕ ਹੈ, ਇਸ ਦੇ ਵਿੱਚ ਇਸ ਮਸਲੇ ਨੂੰ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਜਾਵੇ, ਇਸ ਕਿਸਮ ਦੀ ਜਿਹੜੀ ਇੱਕ ਉਮੀਦ ਰੱਖੀ ਜਾ ਰਹੀ ਹੈ। ਫਾਊਂਡੇਸ਼ਨ ਫਾਰ ਅਲਕੋਹਲ ਰਿਸਰਚ ਐਂਡ ਐਜੂਕੇਸ਼ਨ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਅਕਸਰ ਹੁੰਦਾ ਕੀ ਹੈ ਕਿ ਅਲਕੋਹਲ ਦੇ ਨਾਲ ਜੁੜੀਆਂ ਹੋਈਆਂ ਪਾਲਿਸੀਜ਼ ਤਿਆਰ ਹੋ ਜਾਂਦੀਆਂ ਨੇ, ਕਈ ਕਈ ਮਹੀਨਿਆਂ, ਕਈ ਸਾਲਾਂ ਤੱਕ, ਬਲਕਿ ਉਹ ਏਦਾਂ ਹੀ ਪਈਆਂ ਰਹਿੰਦੀਆਂ ਨੇ। ਸਰਕਾਰਾਂ ਬਦਲ ਜਾਂਦੀਆਂ ਜਾਂ ਫਿਰ ਮੰਤਰੀ ਬਦਲ ਜਾਂਦੇ ਆ ਤੇ ਫਿਰ ਤੋਂ ਰਿਵਿਊ ਸ਼ੁਰੂ ਕੀਤੇ ਜਾਂਦੇ ਨੇ ਤੇ ਫਿਰ ਉਹ ਰਿਵਿਊ ਕਈ ਕਈ ਮਹੀਨਿਆਂ ਤੱਕ, ਕਈ ਕਈ ਸਾਲਾਂ ਤੱਕ ਏਦਾਂ ਹੀ ਚੱਲਦੇ ਰਹਿੰਦੇ ਨੇ। ਇਸ ਤਰੀਕੇ ਦੇ ਨਾਲ ਸਕੀਮਾਂ ਸਿਰੇ ਹੀ ਨਹੀਂ ਚੜ ਪਾਉਂਦੀਆਂ। ਉਦਾਹਰਣ ਦੇ ਤੌਰ ਦੇ ਉੱਤੇ ਜਿਵੇਂ ਅਲਕੋਹਲ ਦੀ ਸੇਲਸ ਜਿਹੜੀ ਆ ਉਹ ਰਾਤ 10 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਬੈਨ ਹੋਣੀ ਚਾਹੀਦੀ ਹੈ, ਜਿਹੜੀ ਘਰਾਂ ਦੇ ਵਿੱਚ ਡਿਲੀਵਰੀ ਹੁੰਦੀ ਹੈ, ਤੇ ਜਿਹੜੀ ਇੱਕ 2 ਆਵਰ ਸੇਫਟੀ ਪੌਜ਼ ਹੈ ਉਹ ਲੱਗਣਾ ਚਾਹੀਦਾ, ਯਾਨੀ ਕਿ ਇੱਕ ਡਿਲੀਵਰੀ ਤੋਂ ਦੂਸਰੀ ਡਿਲੀਵਰੀ ਦੇ ਦਰਮਿਆਨ ਘੱਟੋ ਘੱਟ 2 ਘੰਟਿਆਂ ਦਾ ਗੈਪ ਜਿਹੜਾ ਉਹ ਆਰਡਰ ਦੇਣ ਦੇ ਵਿੱਚ ਬਣਿਆ ਰਹੇ, ਯਾਨੀ ਇੱਕ ਵਾਰ ਜਦੋਂ ਡਿਲੀਵਰੀ ਘਰੇ ਪਹੁੰਚ ਗਈ ਤੇ ਉਸ ਤੋਂ ਬਾਅਦ ਫਿਰ 2 ਘੰਟੇ ਦੇ ਲਈ ਕੋਈ ਵਿਅਕਤੀ ਜਿਹੜਾ ਉਹ ਆਨਲਾਈਨ ਆਰਡਰ ਸ਼ਰਾਬ ਦਾ ਨਹੀਂ ਪਾ ਸਕਦਾ। ਹੁਣ ਇਹ ਜਿਹੜੇ ਨਿਯਮ ਬਣੇ ਸੀ, ਇਹ ਨਿਯਮ ਬਣੇ ਦੇ ਬਣੇ ਰਹਿ ਗਏ, ਕਾਗਜ਼ ਦੇ ਉੱਤੇ ਹੀ ਰਹਿ ਗਏ। ਫਾਊਂਡੇਸ਼ਨ ਫਾਰ ਅਲਕੋਹਲ ਰਿਸਰਚ ਐਜੂਕੇਸ਼ਨ ਦੇ CEO ਆਇਲਾ ਕੋਲਰੀ ਦੀ ਤਰਫ ਤੋਂ ਹੈਰਾਲਸਨ ਅਖਬਾਰ ਨੂੰ ਦੱਸਿਆ ਗਿਆ ਕਿ ਇਸ ਕਿਸਮ ਦੀਆਂ ਜਿਹੜੀਆਂ ਸਕੀਮਾਂ ਨੇ ਉਹ ਅਕਸਰ ਬਣਨ ਤੋਂ ਬਾਅਦ ਲਾਗੂ ਹੀ ਨਹੀਂ ਹੁੰਦੀਆਂ। ਸਾਊਥ ਆਸਟ੍ਰੇਲੀਆ ਨੇ ਵੀ ਪਿਛਲੇ ਹਫ਼ਤਿਆਂ ਦੇ ਦਰਮਿਆਨ ਆ 2 ਆਵਰ ਸੇਫਟੀ ਪੌਜ਼ ਵਰਗਾ ਇੱਕ ਨਿਯਮ ਜਿਹੜਾ ਉਹ ਇੰਟਰੋਡਿਊਸ ਕੀਤਾ ਸੀ, ਪਰ ACT ਨੇ ਵੀ ਕੀਤਾ ਸੀ, ਕੈਨਬਰਾ ਨੇ ਵੀ ਕੀਤਾ ਸੀ, ਪਰ ਇਹ ਨਿਯਮ ਸਿਰਫ ਇੰਟਰੋਡਿਊਸ ਕੀਤੇ ਸੀ, ਲਾਗੂ ਨਹੀਂ ਕੀਤੇ। ਉਸਦਾ ਮਤਲਬ ਇਹ ਹੈ ਕਿ ਹਾਲੇ ਵੀ ਸੂਬਾਈ ਪਾਰਲੀਮੈਂਟ ਦੇ ਵਿੱਚੋਂ ਇਹਨਾਂ ਬਿੱਲਾਂ ਨੂੰ, ਇਹਨਾਂ ਪ੍ਰਸਤਾਵਾਂ ਨੂੰ ਕੱਢਿਆ ਜਾਣਾ, ਪਾਰਲੀਮੈਂਟ ਦੇ ਵਿੱਚੋਂ ਇਹ ਪ੍ਰਸਤਾਵ ਜਿਹੜੇ ਪਾਸ ਹੋਣਗੇ ਤੇ ਫਿਰ ਕਾਨੂੰਨ ਬਣੇਗਾ ਤੇ ਫਿਰ ਲਾਗੂ ਹੋਣਗੇ। ਹੁਣ ਬਾਕੀ ਦੇ ਸੂਬੇ ਤਾਂ ਇਹਨਾਂ ਪ੍ਰਸਤਾਵਾਂ ਤੱਕ ਵੀ ਨਹੀਂ ਹਲੇ ਤੱਕ ਪਹੁੰਚ ਸਕੇ ਹੈਗੇ। ਸੋਸ਼ਲ ਸਰਵਿਸਿਜ ਮਿਨਿਸਟਰ ਨੇ ਜਿਹੜੇ ਫੈਡਰਲ ਮਿਨਿਸਟਰ ਤਾਨਿਆ ਪਿਬਸਿਕ, ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਤਰਫ ਤੋਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਹੁਣ ਜਿਹੜੀ ਇਹ ਕੈਬਨਿਟ ਬੈਠਕ ਹੋਏਗੀ ਇਸ ਦੇ ਵਿੱਚ ਸਾਰੇ ਸੂਬਿਆਂ ਨੂੰ ਮਨਾਇਆ ਜਾ ਸਕੇ ਕਿ ਅਲਕੋਹਲ ਕੰਟਰੋਲ, ਅਲਕੋਹਲ ਦੀ ਲਾਇਸੈਂਸਿੰਗ ਤੇ ਅਲਕੋਹਲ ਦੀ ਸਪਲਾਈ ਨੂੰ ਲੈ ਕੇ ਜਿਹੜੇ ਨਿਯਮ ਨੇ ਉਹਨਾਂ ਨੂੰ ਸਖ਼ਤ ਕਿੱਦਾਂ ਬਣਾਇਆ ਜਾਵੇ। ਉੱਥੇ ਹੀ ਸੜਕਾਂ ਦੇ ਉੱਤੇ ਹਾਦਸਿਆਂ ਦੇ ਨਾਲ ਜੁੜੀ ਹੋਈ ਵੀ ਖ਼ਬਰ ਸਾਹਮਣੇ ਆਉਂਦੀ ਹੈ, ਜਿੱਥੇ ਇਹ ਪਤਾ ਚੱਲਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਸਾਲ 2017 ਤੋਂ ਬਾਅਦ ਜਿਹੜਾ ਚਾਲੂ ਕੈਲੰਡਰ ਵਰ੍ਹਾ 2026, ਇਹ ਸੜਕਾਂ ਦੇ ਉੱਤੇ ਹੁੰਦੇ ਹਾਦਸਿਆਂ ਦੇ ਲਿਹਾਜ਼ ਦੇ ਨਾਲ ਸਭ ਤੋਂ ਭਿਆਨਕ ਵਰ੍ਹਾ ਹੈ। ਡਰਾਈਵ ਨਾਮ ਦਾ ਇੱਕ ਐਨਾਲਿਸਿਸ, ਇੱਕ ਸਰਵੇਖਣ ਜਿਹੜਾ ਉਹ ਇੱਕ ਸਟੱਡੀ ਸਾਹਮਣੇ ਆਈ ਹੈ ਨੈਸ਼ਨਲ ਕ੍ਰੈਸ਼ ਡੈਸ਼ਬੋਰਡ ਦੀ ਤਰਫ ਤੋਂ। ਨੈਸ਼ਨਲ ਕ੍ਰੈਸ਼ ਡੈਸ਼ਬੋਰਡ ਨੇ ਦੱਸਿਆ ਹੈ ਕਿ ਹਰ ਮਹੀਨੇ, ਜਨਵਰੀ ਮਹੀਨੇ ਤੋਂ ਲੈ ਕੇ ਜੁਲਾਈ ਮਹੀਨੇ ਤੱਕ ਦੀ ਉਹ ਗੱਲ ਕਰ ਲਈਏ, ਹਲੇ ਆਹ ਸਾਲ ਤਾਂ ਵੈਸੇ ਕੈਲੰਡਰ ਵਾਰਾ ਤਾਂ ਮੁੱਕਿਆ ਵੀ ਨਹੀਂ ਹੈ 2024, ਪਰ ਜਨਵਰੀ ਤੋਂ ਜੁਲਾਈ ਮਹੀਨੇ ਦੇ ਦਰਮਿਆਨ ਹਰ ਮਹੀਨੇ 111 ਸੜਕੀ ਮੌਤਾਂ ਹੋ ਰਹੀਆਂ ਨੇ ਹਾਦਸਿਆਂ ਦੇ ਵਿੱਚ। ਔਰ ਜਿਹੜੀਆਂ ਪਰ ਕੈਪੀਟਾ ਮੌਤਾਂ ਦੀ ਗਿਣਤੀ ਜੇ ਕਰ ਲਈ ਜਾਵੇ ਕਿਸੇ ਵੀ ਸੂਬੇ ਦੇ ਵਿੱਚ, ਕਿਸੇ ਵੀ ਸਟੇਟ, ਕਿਸੇ ਸ਼ਹਿਰ ਦੇ ਅੰਦਰ, ਤਾਂ ਇਹ ਪਿਛਲੇ ਇੱਕ ਦਹਾਕੇ ਦੇ ਵਿੱਚ ਸਭ ਤੋਂ ਭਿਆਨਕ ਸਾਲ ਰਹਿ ਰਿਹਾ। ਔਰ ਜੇ ਇਸੇ ਲਿਹਾਜ਼ ਦੇ ਨਾਲ, ਇਸੇ ਤਰੀਕੇ ਦੇ ਨਾਲ ਇਹ ਮੌਤਾਂ ਹੁੰਦੀਆਂ ਰਹੀਆਂ, ਸੜਕੀ ਹਾਦਸੇ ਇਸੇ ਤਰੀਕੇ ਦੇ ਨਾਲ ਹੁੰਦੇ ਰਹੇ, ਤਾਂ ਮੌਤਾਂ ਦੀ ਗਿਣਤੀ ਇੱਕ ਭਿਆਨਕ ਰਿਕਾਰਡ ਨੂੰ ਛੋ ਸਕਦੀ ਹੈ। ਉਹ ਰਿਕਾਰਡ ਜਿਹੜਾ ਪਿਛਲੇ ਕਈ ਸਾਲਾਂ ਚ ਅੱਜ ਤੱਕ ਨਹੀਂ ਬਣਿਆ, ਉਹ ਰਿਕਾਰਡ ਜਿਹੜਾ ਕੋਈ ਵੀ ਦੇਸ਼, ਕੋਈ ਵੀ ਸਟੇਟ ਜਾਂ ਕੋਈ ਵੀ ਸ਼ਹਿਰ ਨਹੀਂ ਬਣਾਉਣਾ ਚਾਹੀਦਾ, ਕੋਈ ਪਰਿਵਾਰ ਨਹੀਂ ਬਣਾਉਣਾ ਚਾਹੇਗਾ ਕਿ ਸੜਕਾਂ ਦੇ ਉੱਤੇ ਹੁੰਦੇ ਹਾਦਸਿਆਂ ਦੇ ਵਿੱਚ ਮੌਤਾਂ ਹੋ ਜਾਣ। ਸਾਲ 2026 ਚ ਹੁਣ ਤੱਕ 779 ਮੌਤਾਂ ਹੋ ਚੁੱਕੀਆਂ ਨੇ। ਔਰ ਜੇ ਪ੍ਰੋਜੈਕਟ ਇਸੇ ਤਰੀਕੇ ਦੇ ਨਾਲ ਕੀਤਾ ਜਾ ਰਿਹਾ ਕਿ ਜੇ ਏਦਾਂ ਹੀ ਹੁੰਦੀਆਂ ਰਹੀਆਂ ਤਾਂ 1335 ਤੋਂ ਵੱਧ ਲੋਕ ਜਿਹੜੇ ਨੇ ਸਿਰਫ ਸੜਕੀ ਹਾਦਸਿਆਂ ਦੇ ਵਿੱਚ ਆਪਣੀ ਜਾਨ ਗਵਾ ਬੈਠਣਗੇ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਵੀ ਕੁਝ ਅੰਕੜੇ ਸਾਂਝੇ ਕੀਤੇ ਗਏ ਨੇ। ਕਿਹਾ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਆਸਟ੍ਰੇਲੀਆ ਦੇ ਵਿੱਚ ਆਬਾਦੀ ਵਾਧਾ ਹੋ ਰਿਹਾ, ਹਰ 1 ਲੱਖ ਦੇ ਪਿੱਛੇ 4.8 ਮੌਤਾਂ ਜਿਹੜੀਆਂ ਨੇ ਉਹ ਸੜਕੀ ਹਾਦਸਿਆਂ ਦੇ ਵਿੱਚ ਹੋ ਰਹੀਆਂ ਨੇ। ਔਰ ਇਹ ਬੇਹੱਦ ਇੱਕ ਭਿਆਨਕ ਅੰਕੜਾ ਹੈ। 2017 ਤੋਂ ਬਾਅਦ ਥੱਲੇ ਜ਼ਰੂਰ ਗਈਆਂ ਨੇ ਮੌਤਾਂ ਦੀ ਗਿਣਤੀ, ਕੁੱਲ ਮੌਤਾਂ ਦੀ ਗਿਣਤੀ, ਪਰ ਏਦਾਂ ਨਹੀਂ ਹੋਇਆ ਕਿ 2021 ਤੋਂ 2025 ਦੇ ਦਰਮਿਆਨ ਕੋਈ ਵੀ ਸਾਲ ਏਦਾਂ ਰਿਹਾ ਹੋਵੇ ਕਿ 2021 ਚ ਜਿੰਨੀਆਂ ਮੌਤਾਂ ਹੋਈਆਂ 22 ਚ ਉਸ ਤੋਂ ਘੱਟ ਹੋਈਆਂ ਹੋਣ। ਹਰ ਸਾਲ ਵਧੀਆਂ ਹੀ ਗਈਆਂ। ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਨੇ। ਸਪੀਡ ਇੱਕ ਬਹੁਤ ਵੱਡਾ ਕਾਰਨ ਮੰਨਿਆ ਜਾਂਦਾ ਹੈ, ਇਨਫਰਾਸਟ੍ਰਕਚਰ ਦੇ ਜਿਹੜੇ ਇਸ਼ੂਜ਼ ਨੇ ਉਹ ਬਹੁਤ ਵੱਡਾ ਕਾਰਨ ਮੰਨੇ ਜਾਂਦੇ ਨੇ। ਸੜਕ ਦੇ ਉੱਤੇ ਕਿਸੇ ਇੱਕ ਥਾਂ ਦੇ ਉੱਤੇ ਕਲੋਟਿੰਗ ਹੋ ਗਈ, ਯਾਨੀ ਕਿ ਟ੍ਰੈਫਿਕ ਜਮਾ ਹੋ ਗਿਆ, ਉਸ ਤੋਂ ਬਾਅਦ ਫਿਰ ਸਮਾਂ ਬਚਾਉਣ ਦੇ ਚੱਕਰ ਦੇ ਵਿੱਚ ਲੋਕ ਸਪੀਡ ਵਾਧਾ ਕਰ ਲੈਂਦੇ ਨੇ, ਸੜਕ ਦੇ ਕਿਸੇ ਦੂਸਰੇ ਹਿੱਸੇ ਦੇ ਵਿੱਚ ਖਾਲੀ ਥਾਂ ਦੇਖ ਕੇ ਸਪੀਡ ਗੱਡੀ ਦੀ ਵਧਾ ਲਈ ਜਾਂਦੀ ਹੈ। ਇਸ ਨੂੰ ਆਮ ਤੌਰ ਦੇ ਉੱਤੇ ਡਰਾਈਵਰ ਐਰਰ ਕਹਿ ਲਿਆ ਜਾਂਦਾ ਹੈ, ਇਹ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੇ ਨੇ। ਜਾਂ ਫਿਰ ਗੱਡੀਆਂ ਦੇ ਸਾਈਜ਼ ਵੀ ਜਿਹੜੇ ਨੇ ਵਧੇ ਨੇ, ਉਹ ਵੀ ਕਿਹਾ ਜਾ ਰਿਹਾ ਹੈ ਕਿ ਵੱਡੇ ਇੱਕ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਨੇ। ਗਲਤੀਆਂ ਖੈਰ ਕਿਸ ਤੋਂ ਨਹੀਂ ਹੁੰਦੀਆਂ, ਗਲਤੀਆਂ ਤਾਂ ਸਿਆਸਤਦਾਨਾਂ ਤੋਂ ਵੀ ਹੋ ਜਾਂਦੀਆਂ ਨੇ। ਹੁਣ ਉਦਾਹਰਨ ਦੇ ਤੌਰ ਦੇ ਉੱਤੇ ਵਨ ਨੇਸ਼ਨ ਪਾਰਟੀ ਦੇ ਜਿਹੜੇ ਤਾਜ਼ਾ ਬਣੇ MP ਸੀ ਡੇਵਿਡ ਫੈਡਲੇ, ਉਹਨਾਂ ਤੋਂ ਹੀ ਗਲਤੀ ਹੋ ਗਈ। ਉਹਨਾਂ ਨੇ ਇੱਕ ਕੱਲ ਦੇ ਦਿਨ ਬਿਆਨ ਦੇ ਵਿੱਚ ਇਹ ਕਹਿ ਦਿੱਤਾ ਕਿ ਵਨ ਨੇਸ਼ਨ ਪਾਰਟੀ ਜੇਕਰ ਸੱਤਾ ਦੇ ਵਿੱਚ ਆ ਗਈ, ਸਰਕਾਰ ਬਣਾ ਗਈ, ਤਾਂ ਫਿਰ ਉਹ ਜਿਹੜਾ ਸਾਲਾਨਾ ਪ੍ਰਵਾਸ ਦਾਖਲਾ ਉਹ ਵੀ 2,30,000 ਦੇ ਆਸਪਾਸ ਹੀ ਹੋਏਗਾ। ਯਾਨੀ ਕਿ ਸਰਕਾਰ ਵੀ ਤਾਂ ਇੰਨੇ ਕੁ ਹੀ ਪ੍ਰਵਾਸੀਆਂ ਦੇ ਦਾਖਲੇ ਦੇ ਉੱਤੇ ਟੀਚਾ ਮਿਥੀ ਬੈਠੀ ਹੈ, ਮੌਜੂਦਾ ਲੇਬਰ ਸਰਕਾਰ ਵੀ ਇਹੀ ਟੀਚਾ ਮਿਥੀ ਬੈਠੀ ਹੈ ਕਿ 2,25,000 ਅਗਲੇ ਸਾਲ ਤੋਂ ਜਿਹੜੇ ਪ੍ਰਵਾਸੀ ਉਹ ਆਸਟ੍ਰੇਲੀਆ ਦੇ ਵਿੱਚ ਆਉਣ। ਪਰ ਪੌਲਿਨ ਹੈਨਸਨ ਤਾਂ 1,30,000 ਕਹਿ ਰਹੇ ਸੀ। ਇਸ ਤੋਂ ਬਾਅਦ ਵਨ ਨੇਸ਼ਨ ਪਾਰਟੀ ਦੇ ਡਾਇਰੈਕਟਰ ਜੇਮਸ ਐਸ਼ਬੀ TV ਦੇ ਉੱਤੇ ਆਉਂਦੇ ਨੇ, ਉਹਨਾਂ ਨੇ ਕਿਹਾ ਕਿ ਫੈਡਲੀ ਨੇ ਹੋ ਸਕਦਾ ਆਪਣੇ ਹਲਕੇ ਦੇ ਲੋਕਾਂ ਦੇ ਬਾਰੇ ਜਾਂ ਉਹਨਾਂ ਦੇ ਵਿਚਾਰ ਸਾਂਝੇ ਕੀਤੇ ਹੋਣ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਵਨ ਨੇਸ਼ਨ ਪਾਰਟੀ ਦੀ ਪਾਲਿਸੀ ਹੈ। ਵਨ ਨੇਸ਼ਨ ਪਾਰਟੀ ਆਪਣੀ ਪਾਲਿਸੀ ਪਹਿਲਾਂ ਹੀ ਕਲੀਅਰ ਕਰ ਚੁੱਕੀ ਹੈ। ਜਵਾਬ ਦੇਣ ਦੇ ਲਈ ਵੱਡੇ ਨੇਤਾਵਾਂ ਨੂੰ ਵੀ ਅੱਗੇ ਆਉਣਾ ਪੈ ਰਿਹਾ। ਬਾਰਨਬੀ ਜੋਇਸ ਨੇ ਸਨਰਾਈਜ਼ ਨਾਮ ਦੇ ਪ੍ਰੋਗਰਾਮ ਦੇ ਵਿੱਚ ਅੱਜ ਸਵੇਰ ਵੇਲੇ ਦੱਸਿਆ ਕਿ ਵਨ ਨੇਸ਼ਨ ਪਾਰਟੀ ਹਮੇਸ਼ਾ ਹੀ 1,30,000 ਦੀ ਫਿਗਰ ਦੇ ਉੱਤੇ ਟਿਕੀ ਹੋਈ ਸੀ, ਔਰ ਉਸੇ ਦੇ ਉੱਤੇ ਟਿਕੀ ਹੋਈ ਹੈ। ਨੈੱਟ ਮਾਈਗ੍ਰੇਸ਼ਨ ਜਿਹੜੀ ਹੈ, ਹੁਣ ਨੈੱਟ ਮਾਈਗ੍ਰੇਸ਼ਨ ਜਾਂ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹਨੂੰ NOMB ਕਹਿ ਲਿਆ ਜਾਂਦਾ ਹੈ, ਇਹ ਸਮਝਣਾ ਬਹੁਤ ਜ਼ਰੂਰੀ ਹੈ। ਆਮ ਤੌਰ ਦੇ ਉੱਤੇ ਮਾਈਗ੍ਰੇਸ਼ਨ ਦੀਆਂ ਫਿਗਰਸ ਜਿਹੜੀਆਂ ਨੇ ਉਹ ਦੋ ਤਰੀਕਿਆਂ ਦੇ ਨਾਲ ਕਾਊਂਟ ਕੀਤੀਆਂ ਜਾਂਦੀਆਂ ਨੇ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਤੇ ਪਰਮਾਨੈਂਟ ਮਾਈਗ੍ਰੇਸ਼ਨ। ਪਰਮਾਨੈਂਟ ਦਾ ਮਤਲਬ ਸਪਸ਼ਟ ਹੈ ਕਿ ਉਹ ਲੋਕ ਜਿਹੜੇ ਆਸਟ੍ਰੇਲੀਆ ਆਉਂਦੇ ਨੇ ਇੱਥੇ ਰਹਿ ਜਾਂਦੇ ਨੇ। ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦਾ ਮਤਲਬ ਇਹ ਹੈ ਕਿ ਅਰਾਈਵਲ ਤੇ ਡਿਪਾਰਚਰ ਨੂੰ ਜਮਾ ਘਟਾਓ ਕਰ ਲਿਆ ਜਾਂਦਾ, ਕਿੰਨੇ ਲੋਕ ਦੇਸ਼ ਦੇ ਵਿੱਚ ਦਾਖਲ ਹੋ ਰਹੇ ਨੇ ਸ਼ਾਰਟ ਟਰਮ ਦੇ ਲਈ ਤੇ ਫਿਰ ਚਲੇ ਜਾਂਦੇ ਨੇ, ਤੇ ਕਿੰਨੇ ਲੋਕ ਆਸਟ੍ਰੇਲੀਆ ਦੇ ਵਿੱਚ ਵੈਸੇ ਚਲੇ ਜਾ ਰਹੇ ਨੇ, ਉਹਨੂੰ NOM ਕਿਹਾ ਜਾਂਦਾ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ। ਜਿਹੜੇ ਕਿ ਲੈ ਦੇ ਕੇ ਪੱਕੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਬਚ ਜਾਂਦੇ ਨੇ, ਉਹ ਅੰਕੜਾ ਹੁੰਦਾ। ਹੁਣ ਬਾਨਬੀ ਜੋਇਸ ਨੇ ਕਿਹਾ ਕਿ ਉਹ ਅੰਕੜਾ ਵਨ ਨੇਸ਼ਨ ਪਾਰਟੀ ਦਾ 1,30,000 ਹੀ ਹੈ, ਤੇ ਇਹੀ ਅਸੀਂ ਸੋਚੀ ਬੈਠੇ ਹਾਂ ਔਰ ਇਹੀ ਬਾਰ ਬਾਰ ਕਹਿ ਰਹੇ ਹਾਂ। ਫਾੜਲੇ ਦੀ ਜਿੱਥੇ ਤੱਕ ਗੱਲ ਆਉਂਦੀ ਹੈ, ਤੇ ਬਾਨਬੀ ਜੋਇਸ ਨੇ ਕਿਹਾ ਕਿ ਗਲਤੀ ਕਿਸ ਤੋਂ ਨਹੀਂ ਹੁੰਦੀ, ਹੋ ਗਈ ਹੋਣੀ ਹੈ, ਉਹਨਾਂ ਤੋਂ ਵੀ ਗਲਤੀ ਹੋ ਗਈ ਹੋਣੀ ਹੈ। ਮੈਨੂੰ ਕੋਈ ਵੀ ਕੋਈ ਐਸੀ ਕੋਈ ਪੋਲੀਟੀਕਲ ਸ਼ਖਸੀਅਤ ਦਿਖਾਓ ਜਿਸਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਗਲਤ ਬਿਆਨ ਨਾ ਦਿੱਤਾ ਹੋਵੇ, ਤੇ ਹੁਣ ਅਸੀਂ ਜਦੋਂ ਸਾਰੇ ਪਾਰਲੀਮੈਂਟ ਦੇ ਵਿੱਚ ਅਸੀਂ ਚੀਜ਼ਾਂ ਠੀਕ ਕਰਨ ਦੇ ਲਈ ਉਹ ਬੈਠੇ ਹਾਂ, ਉਧਰ ਲੇਬਰ ਪਾਰਟੀ ਦੀ ਤਾਨਿਆ ਪ੍ਰਿਵਸਿਕ ਨੇ ਇਸ ਮਾਮਲੇ ਦੇ ਉੱਤੇ ਨਿਸ਼ਾਨਾ ਸਾਧਿਆ। ਇਸੇ ਹੀ ਪ੍ਰੋਗਰਾਮ ਸਨਰਾਈਜ਼ ਦੇ ਵਿੱਚ ਬਾਨਬੀ ਜੋਇਸ ਤੇ ਉਹਨਾਂ ਦੀ ਪਾਰਟੀ ਨੂੰ ਕਿਹਾ ਕਿ ਇੱਕ ਕਮਰੇ ਦੇ ਵਿੱਚ ਤੁਸੀਂ ਤਿੰਨ ਵਨ ਨੇਸ਼ਨ ਪਾਰਟੀ ਦੇ ਲੀਡਰ ਬਿਠਾ ਦਿਓ, ਤਿੰਨਾਂ ਦੇ ਅਲੱਗ ਅਲੱਗ ਬਿਆਨ ਹੋਣਗੇ, ਤਿੰਨਾਂ ਦੀਆਂ ਅਲੱਗ ਅਲੱਗ ਇਮੀਗ੍ਰੇਸ਼ਨ ਦੀਆਂ ਲੈ ਕੇ ਜਿਹੜੀਆਂ ਨੀਤੀਆਂ ਹੋਣਗੀਆਂ। ਇਹ ਅਕਸਰ ਗਲਤੀ ਹੋ ਜਾਂਦੀ ਹੈ। ਖੈਰ, ਉੱਥੇ ਆਰਥਿਕਤਾ ਦੇ ਨਾਲ ਜੁੜੀ ਹੋਈ ਵੀ ਖਬਰ ਸਾਂਝੀ ਕਰ ਲਈਏ। NSW ਦੀ ਸਰਕਾਰ ਦੀ ਤਰਫ ਤੋਂ ਹੁਣ ਲਾਈਵ ਮਿਊਜ਼ਿਕ ਵੈਨਿਊਸ NSW ਸਟੇਟ ਦੇ ਵਿੱਚ ਜਿਹੜੇ ਜਿੰਨੇ ਵੀ ਨੇ ਉਹਨਾਂ ਨੂੰ ਵਧਾਉਣ ਦੇ ਲਈ ਲਗਭਗ $38 ਲੱਖ ਦਾ ਜਿਹੜਾ ਕੈਸ਼ ਹੈ ਉਹ ਇਨਫਲੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਖੇਤਰ ਦੇ ਵਿੱਚ 33 ਅਲੱਗ ਅਲੱਗ ਵੈਨਿਊਜ਼ ਨੇ ਜਿਨ੍ਹਾਂ ਨੂੰ ਕ੍ਰਿਸਮਸ ਸਰਕਾਰ ਨੇ ਇਹ ਵਿੱਤੀ ਮਦਦ ਦਿੱਤੀ ਹੈ ਤਾਂ ਕਿ ਸਿਡਨੀ ਦੇ ਵਿੱਚ ਜਿਹੜੀ ਨਾਈਟ ਲਾਈਫ ਇਕੋਨਮੀ ਹੈ ਉਹ ਬਣੀ ਰਹੇ, ਉਹ ਬਰਕਰਾਰ ਰਹੇ। ਸਿਡਨੀ ਦੇ ਵਿੱਚ ਲਾਈਵ ਮਿਊਜ਼ਿਕ ਵੈਨਿਊਜ਼ ਜਿਹੜੇ ਨੇ ਜਿੱਥੇ ਜਿੱਥੇ ਲਾਈਵ ਮਿਊਜ਼ਿਕ ਹੁੰਦਾ ਰਾਤ ਵੇਲੇ, ਮੈਰੀਜ਼ ਅੰਡਰਗਰਾਊਂਡ, ਮੌਸ਼ਪਿਟ, ਲੈਜ਼ੀ ਥਿੰਕਿੰਗ, 185 ਬਾਰ ਜਾਂ ਐਨਡੇਲ ਕ੍ਰੀਏਟਿਵ ਆਰਟ ਸੈਂਟਰ, ਇਹਨਾਂ ਦੇ ਸਣੇ ਲਗਭਗ ਅਲੱਗ ਅਲੱਗ 33 ਵੈਨਿਊਜ਼ ਨੂੰ ਇਹ ਮਦਦ ਦਿੱਤੀ ਗਈ ਹੈ। ਦੱਸ ਦਈਏ ਕਿ ਪਿਛਲੇ ਇੱਕ ਵਿੱਤ ਵਰੇ ਦੇ ਅੰਦਰ NSW ਦੇ ਅੰਦਰ ਹੀ 737 ਕੈਫੇ, ਰੈਸਟੋਰੈਂਟ, ਲਾਈਵ ਮਿਊਜ਼ਿਕ ਬਾਰਸ ਇਹ ਸਾਰੇ ਬੰਦ ਹੋ ਗਏ ਸੀ। ਅਲੱਗ ਅਲੱਗ ਮੁੱਖ ਦੀ ਗੱਲ, 750 ਦੇ ਆਸ ਪਾਸ ਜਿਹੜੇ ਬਿਜ਼ਨਸ ਸੀ ਉਹਨਾਂ ਨੂੰ ਆਪਣੇ ਗੇਟ ਬੰਦ ਕਰਨੇ ਪਏ ਸੀ। ਨਾਈਟ ਟਾਈਮ ਇਕੋਨਮੀ ਇੱਕ ਅਲੱਗ ਤੋਂ ਮੰਤਰਾਲਾ ਵੀ ਹੈ NSW ਦੇ ਵਿੱਚ, ਇੱਕ ਬਹੁਤ ਵੱਡਾ ਮਸਲਾ ਵੀ ਹੈ। ਇਸ ਮੰਤਰਾਲੇ ਦੇ ਜਿਹੜੇ ਕਾਰਜਭਾਰ ਸੰਭਾਲੀ ਬੈਠੇ ਨੇ ਮੰਤਰੀ ਜੌਨ ਗ੍ਰਾਹਮ, ਉਹਨਾਂ ਨੇ ਟੈਲੀਗ੍ਰਾਫ ਅਖਬਾਰ ਨੂੰ ਦੱਸਿਆ ਕਿ ਇਸ ਵਕਤ ਕੋਸ਼ਿਸ਼ ਇਹੀ ਹੈ ਕਿ ਜਿਹੜੇ ਵੈਨਿਊਜ਼ ਨੇ ਉਹਨਾਂ ਦੀ ਸਾਊਂਡ ਪ੍ਰੂਫਿੰਗ ਕੀਤੀ ਜਾਵੇ। ਉਹਨਾਂ ਨੂੰ ਵਿੱਤੀ ਮਦਦ ਇਸੇ ਕਰਕੇ ਦਿੱਤੀ ਗਈ ਹੈ ਕਿ ਉਹ ਆਪਣੇ ਵੈਨਿਊਜ਼ ਦੀ ਸਾਊਂਡ ਪ੍ਰੂਫਿੰਗ ਕਰਨ ਤਾਂ ਕਿ ਉਹ ਦੇਰ ਰਾਤ ਤੱਕ ਵੀ ਮਿਊਜ਼ਿਕ ਚੱਲਦਾ ਰੱਖ ਸਕਣ, ਜਿਹੜੇ ਲੋਕੀ ਆਉਣਾ ਚਾਹੁੰਦੇ ਨੇ ਆ, ਪਰ ਇਸ ਦੇ ਨਾਲ ਹੋਰਾਂ ਨੂੰ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਆਡੀਓ ਵਿਜੂਅਲ ਇਕਿਪਮੈਂਟਸ ਜਿਹੜੇ ਨੇ ਉਹ ਅਪਗ੍ਰੇਡ ਕੀਤੇ ਜਾਣ, ਪਲੈਨਿੰਗ ਜਿਹੜੀ ਉਹ ਤਿਆਰ ਕੀਤੀ ਜਾਵੇ। ਜਿਵੇਂ ਬਰਾਸ ਮੰਕੀ ਨਾਮ ਦਾ ਕਰਨੂਲਾ ਦੇ ਵਿੱਚ ਕੈਫੇ ਪੱਬ ਹੈ ਉਸ ਤਰੀਕੇ ਦਾ, ਜਾਂ ਨਿਊ ਕਾਸਲ ਦੇ ਵਿੱਚ ਕਿੰਗ ਸਟਰੀਟ ਹੋਟਲ ਹੈ, ਜਾਂ ਚਿਪਿੰਡੇਲ ਦੇ ਵਿੱਚ ਲੈਂਡਜ਼ਨੋ ਹੋਟਲ ਹੈ, ਇਹਨਾਂ ਨੂੰ ਖਾਸ ਤੌਰ ਦੇ ਉੱਤੇ ਇਸ ਕਿਸਮ ਦੇ ਵੈਨਿਊਜ਼ ਨੂੰ, ਯਾਨੀ ਕਿ ਸਿਰਫ ਸਿਡਨੀ ਸਿਟੀ ਹੀ ਨਹੀਂ ਬਲਕਿ NSW ਦੇ ਨਾ ਖੇਤਰੀ ਇਲਾਕਿਆਂ ਦੇ ਵੈਨਿਊਜ਼ ਨੂੰ ਵੀ ਜਿਹੜੇ ਨੇ ਵਿੱਤੀ ਮਦਦ ਦੇ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉੱਥੇ ਦੇਸ਼ ਦੀ ਕਲਚਰਲ ਕੈਪੀਟਲ ਤਾਂ ਮੈਲਬਰਨ ਹੀ ਹੈ, ਔਰ ਮੈਲਬਰਨ ਦੇ ਇਸ ਖਿਤਾਬ ਨੂੰ ਬਰਕਰਾਰ ਰੱਖਿਆ ਜਾ ਸਕੇ ਇਸ ਦੇ ਲਈ ਲਾਈਵ ਨੇਸ਼ਨ ਆਸਟ੍ਰੇਲੀਆ ਤੇ ਟੈਨਿਸ ਆਸਟ੍ਰੇਲੀਆ ਦੇ ਸਾਬਕਾ ਬੌਸ ਰਹਿ ਚੁੱਕੇ, ਲਾਈਵ ਨੇਸ਼ਨ ਦੇ ਤਾਂ ਹੁਣ ਮੌਜੂਦਾ ਪ੍ਰਮੁੱਖ ਨੇ, ਉਹਨਾਂ ਦਾ ਇਹ ਕਹਿਣਾ ਹੈ ਕਿ ਮੈਲਬਰਨ ਨੂੰ ਕੋਈ 5-7-10 ਹਜ਼ਾਰ ਦੇ ਨਾਲ ਗੱਲ ਨਹੀਂ ਬਣੀ, ਇੱਕ $20,000 ਦੀ ਸਿਟਿੰਗ ਕਪੈਸਿਟੀ ਵਾਲਾ ਇਨਡੋਰ ਅਰੇਨਾ ਹੋਣਾ ਚਾਹੀਦਾ ਜਿੱਥੇ ਵਰਲਡ ਕਲਾਸ ਜਿਹੜੇ ਇਵੈਂਟਸ ਉਹ ਹੋ ਸਕਣ, ਔਰ ਦੁਨੀਆਂ ਦੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਕਿਸਮ ਦੇ ਅਰੀਨਾ ਹੀ ਜਿਹੜੇ ਅਕਸਰ ਕੰਮ ਆਉਂਦੇ ਨੇ। 20,000 ਦੀ ਸਿਟਿੰਗ ਕਪੈਸਿਟੀ ਤੋਂ ਘੱਟ ਦਾ ਅਰੀਨਾ ਜਿਹੜਾ ਮੈਲਬਰਨ ਸ਼ਹਿਰ ਦੇ ਲਈ ਕੰਮ ਨਹੀਂ ਆਏਗਾ, ਔਰ ਇਹ ਮਲਟੀਪਰਪਸ ਅਰੀਨਾ ਹੋਣਾ ਚਾਹੀਦਾ, ਯਾਨੀ ਕਿ ਇਸ ਨੂੰ ਅਲੱਗ ਅਲੱਗ ਸਮਿਆਂ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਵਰਤਿਆ ਜਾ ਸਕੇ। ਜੇਕਰ ਦੁਨੀਆਂ ਭਰ ਦੇ ਨੇਤਾ ਇੱਥੇ ਆ ਕੇ ਸੰਬੋਧਨ ਕਰਨਾ ਚਾਹੁੰਦੇ ਨੇ ਤਾਂ ਉਹ ਵੀ ਕਰ ਸਕਣ, ਜੇਕਰ ਇੱਥੇ ਕਿਸੇ ਕਿਸਮ ਦਾ ਕੋਈ ਵੱਡਾ ਇਵੈਂਟ ਹੋ ਰਿਹਾ ਤਾਂ ਉਹ ਵੀ ਹੋ ਸਕੇ, ਔਰ ਜੇਕਰ ਇੱਥੇ ਕਿਸੇ ਕੰਸਰਟ ਨੂੰ ਅੰਜਾਮ ਦੇਣਾ ਤਾਂ ਉਹ ਵੀ ਹੋ ਸਕੇ। ਉਹਨਾਂ ਕਿਹਾ ਕਿ ਮੈਲਬਰਨ ਦੇ ਵਿੱਚ ਆਸਟ੍ਰੇਲੀਅਨ ਓਪਨ, NRL, NBL, ਸੁਪਰ ਨੈਟਬਾਲ ਇਸ ਕਿਸਮ ਦੇ ਮੈਚਿਸ ਤਾਂ ਹੁੰਦੇ ਹੀ ਨੇ, ਪਰ ਇਸ ਤੋਂ ਇਲਾਵਾ ਇਸ ਨੂੰ ਇੱਕ ਵੈਨਿਊ ਕੈਪੀਟਲ ਬਣਾਉਣ ਦੇ ਲਈ ਇੱਕ ਵੱਡੇ ਐਰੀਨਾ ਦੀ ਲੋੜ ਹੈ। ਲਾਈਵ ਨੇਸ਼ਨ ਦੀ ਤਰਫ ਤੋਂ ਵੱਡੇ ਇਵੈਂਟ ਜਿਹੜੇ ਨੇ ਉਹ ਦੁਨੀਆਂ ਭਰ ਚ ਆਯੋਜਿਤ ਕੀਤੇ ਜਾਂਦੇ ਨੇ, ਮੈਡੋਨਾ, ਬਿਆਂਸੇ ਤੋਂ ਲੈ ਕੇ ਕੋਲਡ ਪਲੇ, ਲੇਡੀ ਗਾਗਾ, ਮੈਟੈਲਿਕਾ, ਟ੍ਰੈਵਿਸ ਸਕੌਟ, ਬਰੂਨੋ ਮਾਰਸ, ਸਾਰਿਆਂ ਦੇ ਸ਼ੋਅ ਇਹਨਾਂ ਦੀ ਤਰਫ ਤੋਂ ਹੀ ਪਿਛਲੇ ਕੁਝ ਅਰਸੇ ਦੇ ਵਿੱਚ ਆਯੋਜਿਤ ਕੀਤੇ ਗਏ ਨੇ। ਵੈਸੇ ਹੁਣ ਤੱਕ ਤਾਂ ਸ਼ਹਿਰ ਦਾ ਸਭ ਤੋਂ ਵੱਡਾ ਐਰੀਨਾ ਰੌਡ ਲੇਵਰ ਐਰੀਨਾ ਹੀ ਹੈ, 1988 ਚ ਬਣਿਆ ਸੀ ਇਹ, ਔਰ ਨੈਸ਼ਨਲ ਟੈਨਿਸ ਸੈਂਟਰ ਦੇ ਤੌਰ ਦੇ ਉੱਤੇ ਇਸ ਨੂੰ ਵਿਕਸਿਤ ਕੀਤਾ ਗਿਆ ਸੀ, ਪਰ ਇੱਥੇ 15,000 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਇੱਥੇ ਬਿਠਾਇਆ ਜਾ ਸਕਦਾ ਇਸ ਦੀ ਕਪੈਸਿਟੀ ਜਿਹੜੀ ਹੈ। ਇਸ ਤੋਂ ਇਲਾਵਾ ਮਾਰਗਰੇਟ ਕੋਰਟ ਅਰੀਨਾ ਉੱਥੇ 6,500 ਲੋਕ ਕੌਂਸਰਟ ਦੇ ਵਿੱਚ ਬੈਠ ਸਕਦੇ ਨੇ, ਜਾਨ ਕੈਨ ਅਰੀਨਾ ਦੇ ਵਿੱਚ 11,000 ਲੋਕ ਬੈਠ ਸਕਦੇ ਨੇ। ਸੋ ਇੱਕ ਵੱਡੇ ਅਰੀਨਾ ਦੀ ਮੰਗ ਹੁਣ ਮੈਲਬਰਨ ਦੇ ਲਈ ਉੱਠਣ ਲੱਗ ਪਈ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: ਓਪਿਟ होम्स अपने इरादियां वांग सिर्फ इमारत नहीं बल्कि अपने हर एक ग्राहक लिए बनाउंदे ने उन्हां दे सुपनिआं दा एक मजबूत घर। हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते। ओ पाजी एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
2: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
1: ਫਿਰ ਲਵਾਈਏ ਕਿੱਥੋਂ?
2: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
1: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
3: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2FOLD LANDING।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
4: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਰਟਨ ਰੋਡ, ਕੈਂਪਲਫੀਲਡ। ਕਾਲ 0390-866-655 ਔਰ ਵਿਜ਼ਿਟ tyreforce.com.au।
6: Rhythm Boys Entertainment presents Bol Paave Na Bol।
7: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
6: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
1: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22-carat ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਕਿੱਥੇ ਵੱਜ ਗਈ ਤੇਰੀ ਗੱਡੀ?
11: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
1: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਸ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
1: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ। ਹੁਣ ਨਵਾਂ BYD ਕਾਰ ਲੈ ਆਓ ਸ਼ਾਨਦਾਰ ਡਰਾਈਵਅਵੇ ਆਫਰਸ ਦੇ ਨਾਲ। BYD C-Line 7 ਪ੍ਰੀਮੀਅਮ ਸਿਰਫ $54,990, BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900। ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ, ਡਿਲੀਵਰੀ 31 ਅਕਤੂਬਰ 2026 ਤੱਕ। ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ। BYD ਔਨ ਰੋਡਸ ਆਨਰਸ, ਕੰਡੀਸ਼ਨਸ ਅਪਲਾਈ। ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
2: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
1: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
1: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, written and directed by

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ। ਅੱਜ 24 ਤਰੀਕ ਹੈ, ਅਗਸਤ ਦਾ ਮਹੀਨਾ, ਤੇ ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ, ਸਭ ਤੋਂ ਪਹਿਲਾਂ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅੱਜ ਚੀਨ ਦੇ ਦੌਰੇ ਤੇ ਜਾ ਰਹੇ ਨੇ। ਸਤੰਬਰ ਮਹੀਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਭਾਰਤ ਦੇ ਦੌਰੇ ਤੇ ਆਉਣ ਦੇ ਜਿਹੜਾ ਹੈ ਉਸ ਤੋਂ ਪਹਿਲਾਂ ਉਹ ਉੱਥੇ ਗੱਲਬਾਤ ਜਾ ਕੇ ਕਰਨਗੇ। ਤੇ ਉਧਰ ਕਾਂਗਰਸ ਨੇ ਮੌਨਸੂਨ ਅਜਲਾਸ ਅਣਮਿੱਥੇ ਸਮੇਂ ਲਈ ਨਾ ਉਠਾਏ ਜਾਣ ਤੇ ਮੋਦੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਨੇ ਦੋਸ਼ ਲਾਇਆ ਕਿ ਬੀਜੇਪੀ ਸਰਕਾਰ ਬਿਨਾਂ ਨਵਾਂ ਅਜਲਾਸ ਸੱਦੇ ਜਿਹੜਾ ਹੈ ਅਹਿਮ ਬਿੱਲ ਪਾਸ ਕਰਾਉਣ ਦੇ ਦੀ ਤਾਕ ਦੇ ਵਿੱਚ ਹੈ। ਤੇ ਉਧਰ ਪੰਜਾਬ ਸਰਕਾਰ ਨੇ 2 ਯੂਨੀਵਰਸਿਟੀ ਦੇ ਜਿਹੜੇ ਨਵੇਂ VC ਜਿਹੜੇ ਆ ਉਹ ਨਿਯੁਕਤ ਕੀਤੇ ਨੇ, ਰਾਜਪਾਲ ਨੇ ਉਹਨਾਂ ਦੀ ਜਿਹੜੀ ਹੈ ਉਹ ਮਨਜ਼ੂਰੀ ਦੇ ਦਿੱਤੀ ਹੈ। ਤੇ ਇੱਕ ਹੋਰ ਖਬਰ ਜਿਹੜੀ ਹੈ, ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ ਸਪੀਕਰ ਦਾ ਜਿਹੜਾ ਹੈਗਾ ਉਹ ਨੈਸ਼ਨਲ ਐਂਥਮ ਦੇ ਦੌਰਾਨ ਹੀ ਮੰਚ ਤੋਂ ਉੱਤਰ ਕੇ ਜਾਣ ਦਾ ਜਿਹੜਾ ਹੈਗਾ ਮਾਮਲਾ ਸਾਹਮਣੇ ਆਇਆ, ਜਿਹਦੇ ਉੱਤੇ ਜਿਹੜਾ ਹੈ ਵਿਰੋਧੀ ਧਿਰਾਂ ਖਾਸ ਕਰਕੇ ਕਾਂਗਰਸ ਨੇ ਜਿਹੜੀ ਹੈ ਇਹ ਕੀਤੀ ਹੈ ਕਿ ਉਹਨਾਂ ਨੇ ਜਿਹੜੀ ਉਲੰਘਣਾ ਕੀਤੀ ਹੈ ਜਾਂ ਇਹ ਕਹਿ ਲਓ ਕਿ ਅਪਮਾਨ ਕੀਤਾ ਜਿਹੜਾ ਹੈਗਾ ਕੌਮੀ ਤਰਾਨੇ ਦਾ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਅਜੀਤ ਡਵਾਲ ਦੇ ਜਿਹੜੇ ਚੀਨ ਫੇਰੇ ਨੂੰ ਲੈ ਕੇ ਅੱਜ ਕਾਫੀ ਵੱਡੀਆਂ ਵੱਡੀਆਂ ਸੁਰਖੀਆਂ ਨੇ, ਕੀ ਮੈਨੇ ਰੱਖਦਾ ਵਾ ਇਹ ਫੇਰਾ ਸ਼ੀ ਜਿਨਪਿੰਗ ਦੇ ਥੋੜੇ ਸਮਾਂ ਪਹਿਲਾਂ ਭਾਰਤ ਆਉਣ ਤੋਂ?
1: ਦੇਖੋ, ਇੱਕ ਤਾਂ ਇਹ ਹੈਗਾ ਕਿ ਚੀਨ ਦੇ ਨਾਲ ਜਿਹੜਾ ਹੈ ਬਾਰਡਰ ਦੇ ਇਸ਼ੂ ਨੂੰ ਲੈ ਕੇ, ਹੋਰ 2-3 ਗੱਲਾਂ ਨੂੰ ਲੈ ਕੇ, ਤੇ ਫੇਰ ਟ੍ਰੇਡ ਦੇ ਇਸ਼ੂ ਨੂੰ ਲੈ ਕੇ ਜਿਹੜੇ ਹੈਗੇ ਕਈ ਮਾਮਲੇ ਆ ਜਿਹੜੇ ਲਗਾਤਾਰ ਚੱਲਦੇ ਆਉਂਦੇ ਆ, ਕਦੇ ਠੰਡੇ ਪੈ ਜਾਂਦੇ ਆ, ਕਦੇ ਫੇਰ ਤਿੱਖੇ ਹੋ ਜਾਂਦੇ ਆ, ਏਦਾਂ ਦੀਆਂ ਗੱਲਾਂ ਜਿਹੜੀਆਂ ਇਹ ਚੱਲ ਰਹੀਆਂ ਨੇ। ਤੇ ਹੁਣ ਕਿਉਂਕਿ ਸਤੰਬਰ ਦੇ ਵਿੱਚ ਬ੍ਰਿਕਸ ਦਾ ਜਿਹੜਾ ਹੈਗਾ ਸੰਮੇਲਨ ਹੋਣਾ, ਤੇ ਉਹਦੇ ਦੌਰਾਨ ਹੀ ਜਿਹੜਾ ਹੈਗਾ ਸ਼ੀ ਜਿਨਪਿੰਗ ਦੇ ਆਉਣ ਦੀ ਜਿਹੜੀ ਉਮੀਦ ਹੈ, ਤੇ ਇਹ ਵੀ ਹੈ ਕਿ ਉਸ ਤੋਂ ਇਲਾਵਾ ਜਿਹੜਾ ਹੈਗਾ ਸੰਮੇਲਨ ਤੋਂ ਇਲਾਵਾ ਵੀ ਉਹ ਸਾਡੇ ਪ੍ਰਧਾਨ ਮੰਤਰੀ ਦੇ ਨਾਲ ਜਾਂ ਇੱਥੋਂ ਦੇ ਹੋਰ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ, ਮੀਟਿੰਗਾਂ ਕਰਨਗੇ, ਇਹ ਜਿਹੜੀ ਉਮੀਦ ਹੈ। ਹੁਣ ਇੱਕ ਤਾਂ ਜਿਹੜਾ ਬਾਰਡਰ ਦਾ ਇਸ਼ੂ ਹੈ ਉਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਹੈ ਉਹ ਚੱਲਿਆ ਆ ਰਿਹਾ, ਤੇ ਬਾਰਡਰ ਇਸ਼ੂ ਦੇ ਉੱਪਰ ਜਿਹੜਾ ਹੈ ਸਭ ਤੋਂ ਵੱਧ ਰੌਲਾ ਵੀ ਪਹਿਲਾਂ ਬੀਜੇਪੀ ਜਾਂ ਬੀਜੇਪੀ ਤੋਂ ਪਹਿਲਾਂ ਜਨਸੰਘ, ਇਹ ਸਭ ਤੋਂ ਵੱਧ ਰੌਲਾ ਪਾਉਂਦੇ ਰਹੇ, ਖਾਸ ਕਰਕੇ ਨੌਰਥ ਈਸਟ ਦੇ ਵਿੱਚ। ਤੇ ਹੁਣ ਜਿਹੜਾ ਹੈਗਾ ਕਾਫੀ ਲੰਬੇ ਸਮੇਂ ਤੋਂ ਚਾਈਨਾ ਵੀ ਕਈ ਵਾਰੀ ਚਾਈਨਾ ਦੀ ਜਿਹੜੀ ਉੱਥੋਂ ਦੀ ਆਰਮੀ ਹੈ ਜਿਹਨੂੰ ਪੀਪਲਜ਼ ਆਰਮੀ ਕਹਿੰਦੇ ਆ, ਤੇ ਉਹ ਵੀ ਕਾਫੀ ਇੱਧਰ ਉੱਧਰ ਜਿਹੜਾ ਹੈ ਕਦੇ ਨਕਸ਼ੇ ਜਾਰੀ ਕਰਦੇ ਆ, ਕਦੇ ਉਹਨਾਂ ਦੀ ਸਟੇਟਮੈਂਟ ਆਉਂਦੀ ਹੈ, ਕਦੇ ਇਹਨਾਂ ਦੀ ਬਾਰਡਰ ਇਸ਼ੂ ਨੂੰ ਜਿਹੜਾ ਹੈਗਾ ਉਹ ਲੈ ਕੇ, ਤੇ 2-3 ਜਿਹੜੀਆਂ ਸਟੇਟਸ ਨੇ ਨੌਰਥ ਈਸਟ ਦੀਆਂ, ਤੇ ਉੱਧਰ ਜਿਹੜਾ ਹੈਗਾ ਲਦਾਖ ਰੀਜਨ ਹੈ ਜਿਹੜਾ, ਲਦਾਖ ਰੀਜਨ ਦੇ ਵਿੱਚ ਵੀ ਤਿੱਬਤ ਦੇ ਨਾਲ ਜਿਹੜਾ ਬਾਰਡਰ ਲੱਗਦਾ, ਤੇ ਉਸ ਨੂੰ ਲੈ ਕੇ। ਤੇ ਦੂਜਾ ਇਸ਼ੂ ਟ੍ਰੇਡ ਦਾ ਹੈਗਾ, ਟ੍ਰੇਡ ਦਾ ਕਈ ਵਾਰੀ ਜਿਹੜਾ ਹੈਗਾ ਟ੍ਰੇਡ ਦਾ ਵੀ ਰੇੜਕਾ ਪੈਂਦਾ ਕਿ ਆਹ ਚੀਜ਼ਾਂ ਚਾਈਨਾ ਤੋਂ ਆ ਰਹੀਆਂ ਨੇ, ਆਹ ਚੀਜ਼ਾਂ ਬੰਦ ਹੋ ਜਾਣ, ਆਹ ਚੀਜ਼ਾਂ ਸ਼ੁਰੂ ਹੋ ਜਾਣ। ਤੇ ਫਿਰ ਖਾਸ ਕਰਕੇ ਜਦੋਂ ਕਰੋਨਾ ਸੀਗਾ 2020-21 ਦੇ ਵਿੱਚ, ਤੇ ਭਾਰਤ ਨੇ ਕਿੰਨੀ ਜਿਹੜੀਆਂ ਐਪਸ ਵਗੈਰਾ ਸੀਗੀਆਂ ਚਾਈਨਾ ਦੀਆਂ ਸੀ ਉਹ ਬੰਦ ਕਰਤੀਆਂ ਸੀ, ਤੇ ਕਿ ਇੱਥੇ ਜਿਹੜੀਆਂ ਨਹੀਂ ਚੱਲ ਸਕਣਗੀਆਂ, ਤੇ ਉਹਦੇ ਪੈਰਲਲ ਫਿਰ ਕੁਛ ਹੋਰ ਆਪਣੀਆਂ ਵੀ ਚਲਾਈਆਂ ਸੀ ਇੱਦਾਂ ਦੀ। ਤੇ ਸੋ ਇਹ ਕਈ ਜਿਹੜੇ ਹੈਗੇ ਇੱਦਾਂ ਦੇ ਇਸ਼ੂਜ ਹੈਗੇ ਆ ਜਿਹੜੇ ਜਿਹਨੂੰ ਆਪਾਂ ਬੋਨ ਆਫ ਕੰਟੈਂਸ਼ਨ ਜਿੱਦਾਂ ਕਹਿੰਦੇ ਹਾਂ, ਜਿਸ ਕਰਕੇ ਕਈ ਵਾਰੀ ਜਿਹੜੀ ਉਹ ਗੱਲਬਾਤ ਸਿਰੇ ਨਹੀਂ ਚੜ੍ਹਦੀ ਜਾਂ ਕਈ ਵਾਰ ਤਣਾਅ ਵੱਧ ਜਾਂਦਾ ਕਦੇ ਘੱਟ ਜਾਂਦਾ। ਤੇ ਹੁਣ ਜਿਹੜੀ ਗੱਲ ਕਿਸੇ ਵੇਲੇ ਬੀਜੇਪੀ ਜਾਂ ਭਾਰਤੀ ਜਨਸੰਘ ਇਹ ਕਹਿੰਦੇ ਸੀ, ਤੇ ਹੁਣ ਵਾਰ ਵਾਰ ਕਈ ਵਾਰ ਕਾਂਗਰਸ ਇਹ ਕਹਿੰਦੀ ਹੈ ਕਿ ਹੁਣ ਜਿਹੜੇ ਹੈਗੀ ਸਰਕਾਰ ਇਹ ਚੁੱਪ ਕਿਉਂ ਹੈ, ਤੇ ਅਜੇ ਤੱਕ ਗਲਵਾਨ ਘਾਟੀ ਵਾਲਾ ਮਸਲਾ ਹੱਲ ਨਹੀਂ ਹੋਇਆ ਜਿੱਥੇ ਸਾਡੇ ਭਾਰਤੀ ਫੌਜੀ ਜਿਹੜੇ ਸੀ ਉਹ ਕਾਫੀ ਮਾਰੇ ਗਏ ਸੀ, ਤੇ ਸਿੱਧੀ ਜਿਹੜੀ ਹੈਗੀ ਉਹ ਲੜਾਈ ਦੇ ਵਿੱਚ ਭਾਵੇਂ ਉੱਥੇ ਗੋਲੀਬਾਰੀ ਕੋਈ ਇੱਦਾਂ ਦੀ ਨਹੀਂ ਹੋਈ ਪਰ ਆਪਸ ਦੇ ਵਿੱਚ ਕੁੱਟਮਾਰ ਦੇ ਮਾਮਲੇ ਦੇ ਵਿੱਚ, ਤੇ ਉਹਦਾ ਅਜੇ ਕੋਈ ਮਸਲਾ ਹੱਲ ਨਹੀਂ ਹੋਇਆ, ਤੇ ਜਿੱਥੇ ਆ ਕੇ ਚਾਈਨਾ ਉੱਥੇ ਅੱਗੇ ਵੱਧ ਗਿਆ ਸੀਗਾ ਉੱਥੇ ਵਧਿਆ ਹੋਇਆ, ਇੱਦਾਂ ਦੇ ਇਸ਼ੂ ਨੇ। ਤੇ ਚਲੋ ਨੌਰਥ ਈਸਟ ਦਾ ਤਾਂ ਖੈਰ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ, ਉੱਥੇ ਤਾਂ ਕੋਈ ਜਿਹੜਾ ਹੈਗਾ ਮਾਰਕੀਟ ਬਾਰਡਰ ਉੱਦਾਂ ਦਾ ਅਜੇ ਹੈ ਹੀ ਨਹੀਂ ਕਿ ਅਸਲੀ ਜਿਹੜੀ ਹੈਗੀ ਹੈ ਐਕਚੁਅਲ ਲਾਈਨ ਆਫ ਕੰਟਰੋਲ ਕਿਹੜੀ ਹੈ। ਤੇ ਸੋ ਬਾਕੀ ਜਿਹੜੇ ਇਹਨੇ ਟਰੇਡ ਦੇ ਜਿੱਦਾਂ ਆਪਾਂ ਗੱਲ ਕਰਦੇ ਹਾਂ ਇੱਦਾਂ ਦੇ ਜਿਹੜੇ ਇਸ਼ੂਜ ਜਿਹੜੇ ਉਹ ਹੈਗੇ ਆ, ਤੇ ਹੁਣ ਉਹਦੇ ਤੇ ਜਿਹੜੀ ਅਜੀਤ ਡੋਵਾਲ, ਕਿਉਂਕਿ ਬੜੇ ਹੀ ਇਹ ਸਮਝਿਆ ਜਾਂਦਾ ਕਿ ਭਾਰਤ ਨੂੰ ਬੜੇ ਦੇਰ ਬਾਅਦ ਜਿਹੜਾ ਹੈ ਇੱਦਾਂ ਦਾ ਨੈਸ਼ਨਲ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਮਿਲਿਆ ਜਿਹੜਾ ਤੇਜ਼ ਤਰਾਰ ਹੈ ਖਾਸ ਕਰਕੇ ਇੰਟਰਨੈਸ਼ਨਲ ਮਾਮਲਿਆਂ ਦੇ ਵਿੱਚ, ਕਿਉਂਕਿ ਪਹਿਲਾਂ ਕਈ ਖੁਫੀਆ ਏਜੰਸੀਆਂ ਚ ਰਹਿ ਚੁੱਕਿਆ, ਤੇ ਉਹਨੂੰ ਭੇਜਿਆ ਗਿਆ ਗੱਲਬਾਤ ਕਰਨ ਵਾਸਤੇ ਵੀ ਕੀ ਜਿਹੜੀ ਗੱਲਬਾਤ ਕਰਨ ਜਾਂ ਕਿੱਦਾਂ ਕੋਈ ਇਹ ਅੱਗੇ ਇਸ ਇਸ਼ੂ ਤੇ ਗੱਲ ਹੋ ਸਕਦੀ ਹੈ। ਅਗਲੀ ਇੱਕ ਗੱਲ ਰਣਜੋਤ ਜੀ ਹੈਗੀ ਹੈ, ਜਿਹੜੀ ਇੱਕ ਤੁਹਾਡੀ ਇੰਟਰਨੈਸ਼ਨਲ ਜਾਂ ਗਲੋਬਲ ਪੋਲਿਸੀ ਕੀ ਹੈ, ਉਹਨੂੰ ਕਿੱਧਰ ਨੂੰ ਮੋਲਡ ਕਰਨਾ, ਤੇ ਕਿਉਂਕਿ ਇੱਕ ਪਾਸੇ ਤਾਂ US ਹੈ ਤੇ ਅਮਰੀਕਾ US ਕੋਈ ਗੱਲ ਹੈ ਖੈਰ, ਤੇ ਉਹ ਹੁਣ ਇੱਕ ਪਾਸੇ ਤਾਂ ਜਿਹੜਾ ਹੈਗਾ ਭਾਰਤ ਦੀ ਸਰਕਾਰ ਉਹਨਾਂ ਨੂੰ ਵੀ ਗੁੱਸੇ ਨਹੀਂ ਕਰ ਸਕਦੀ, ਉਹਨੂੰ ਐਡ ਨਹੀਂ ਕਰ ਸਕਦੀ, ਤੇ ਦੂਜੇ ਪਾਸੇ ਜਿਹੜਾ ਹੈਗਾ ਇਹ ਬਲੌਕ ਹੈ ਜਿਹਦੇ ਵਿੱਚ ਹੁਣ ਚਾਈਨਾ ਰਸ਼ੀਆ ਇਹ ਕੰਟਰੀ ਇੱਕ ਤਰੀਕੇ ਦੇ ਨਾਲ ਆ ਜਾਂਦੇ ਆ। ਚਲੋ ਰਸ਼ੀਆ ਦੇ ਨਾਲ ਬੜੀ ਪੁਰਾਣੀ ਭਾਰਤ ਦੀ ਸਾਂਝ ਹੈ, ਕਾਂਗਰਸ ਵੇਲੇ ਦੀ ਹੈ, ਜਵਾਹਰ ਲਾਲ ਨਹਿਰੂ ਵੇਲੇ ਤੋਂ ਚੱਲੀ ਆ ਰਹੀ ਹੈ, ਉਹ ਉਸੇ ਤਰ੍ਹਾਂ ਹੀ ਚੱਲੀ ਆ ਰਹੀ ਹੈ, ਉਹਦੇ ਚ ਕੋਈ ਬਹੁਤਾ ਫਰਕ ਜਿਹੜਾ ਹੋਇਆ ਉਹ ਪਿਆ ਨਹੀਂ। ਤੇ ਕਿਉਂਕਿ ਹੁਣ ਇੱਕ ਜਦੋਂ ਇਹ ਜਿਹੜੀ ਹੈਗੀ ਹੈ ਯੂਕਰੇਨ ਦੀ ਲੜਾਈ ਤੋਂ ਬਾਅਦ, ਤੇ ਇਹ ਇੱਕ ਪੂਰੀ ਇੱਕ ਧਿਰ ਬਣ ਗਈ ਹੈ ਜਿਹਦੇ ਚ ਜਿਹੜਾ ਰਸ਼ੀਆ ਤੇ ਚਾਈਨਾ, ਤੇ ਭਾਰਤ ਦਾ ਇਸ ਇਹ ਦਵੰਦ ਦੇ ਵਿੱਚ ਹੈ ਕਿ ਉਹ ਇਹਦੇ ਨਾਲ ਕਿੰਨਾ ਕੁ ਰਿਲੇਸ਼ਨ ਰੱਖੇ ਅਮਰੀਕਾ ਨਾਲ, ਜਾਂ ਜਿਹੜੇ ਯੂਰੋਪੀਅਨ ਕੰਟਰੀ ਨੇ ਜਿਹੜੇ ਅਗੇਂਸਟ ਨੇ ਰਸ਼ੀਅਨ ਬਲੌਕ ਦੇ, ਤੇ ਉਹਦੇ ਨਾਲ ਜਿਹੜੇ ਹੈਗੇ ਉਹਨਾਂ ਨਾਲ ਕਿਸ ਤਰ੍ਹਾਂ ਦੇ ਜਿਹੜੇ ਰਿਲੇਸ਼ਨ ਰੱਖੇ। ਤੇ ਪ੍ਰਧਾਨ ਮੰਤਰੀ ਅਕਸਰ ਇਹਨਾਂ ਦੇਸ਼ਾਂ ਦੇ ਦੌਰਿਆਂ ਵਗੈਰਾ ਤੇ ਜਾਂਦੇ ਰਹਿੰਦੇ ਨੇ, ਪਰ ਤੁਹਾਡੀ ਇੱਕ ਕੌਮਾਂਤਰੀ ਨੀਤੀ ਕੀ ਹੋਵੇ, ਇੰਟਰਨੈਸ਼ਨਲ ਪੋਲਿਸੀ ਕੀ ਹੋਵੇ, ਇਹਦੇ ਬਾਰੇ ਕੋਈ ਬਹੁਤੀ ਜਿਹੜੀ ਹੈਗੀ ਨਾ ਲਾਈਨ ਜਿਹੜੀ ਹੈ ਬਹੁਤੀ ਉਹ ਕਲੀਅਰ ਨਹੀਂ, ਬਹੁਤੀ ਉਹ ਸਪਸ਼ਟ ਨਜ਼ਰ ਨਹੀਂ ਆਉਂਦੀ ਰੇਖਾ ਕਿਤੇ, ਕਿਉਂਕਿ ਜਦੋਂ ਸਾਡੇ ਪ੍ਰਧਾਨ ਮੰਤਰੀ ਜਾਂਦੇ ਨੇ, ਕਿਉਂਕਿ ਹੈਡ ਆਫ ਦਾ ਗਵਰਨਮੈਂਟ ਤਾਂ ਉਹੀ ਨੇ, ਤੇ ਉੱਥੇ ਇਹਨਾਂ ਇਸ਼ੂਜ ਤੇ ਗੱਲ ਨਹੀਂ ਚੱਲਦੀ ਕਦੇ, ਤੇ ਜਦੋਂ ਉਧਰੋਂ ਕੋਈ ਆਉਂਦਾ ਦੌਰੇ ਤੇ ਉਹ ਵੀ ਹੋਰ ਕਦੇ ਡੇਅਰੀ ਦਾ ਮਸਲਾ, ਕਦੇ ਇੰਡਸਟਰੀ ਦਾ ਕੋਈ ਏਦਾਂ ਦਾ, ਇਹਨਾਂ ਇਸ਼ੂ ਤੇ ਕੋਈ ਗੱਲ ਨਹੀਂ ਚੱਲਦੀ। ਹੁਣ ਜਿਹੜੇ ਇਮੀਡੀਏਟ ਸਾਡੇ ਨਾਲ ਲੱਗਦੇ ਮੁਲਕ ਨੇ, ਜਿਹਦੇ ਵਿੱਚ ਚੀਨ ਵੀ ਇੱਕ ਹੈ, ਤੇ ਚਲੋ ਬੰਗਲਾਦੇਸ਼, ਪਾਕਿਸਤਾਨ, ਤੇ ਬਾਕੀ ਭੂਟਾਨ, ਨੇਪਾਲ ਤਾਂ ਛੋਟੇ, ਖੈਰ ਉਹ ਤਾਂ ਦੋਵੇਂ ਥਾਵਾਂ ਤੇ ਕਿਉਂਕਿ ਉੱਥੇ ਹਿੰਦੂ ਇੱਕ ਤਰੀਕੇ ਦਾ ਰਾਜ ਹੋਣ ਕਰਕੇ ਕਦੇ ਕੋਈ ਬਹੁਤੀ ਸਮੱਸਿਆ ਭਾਰਤ ਨਾਲ ਉਹਨਾਂ ਨੂੰ ਆਉਂਦੀ ਨਹੀਂ, ਤੇ ਨਾ ਹੀ ਭਾਰਤ ਨੂੰ ਉਹਨਾਂ ਨਾਲ ਸਮੱਸਿਆ ਆਉਂਦੀ ਹੈ, ਤੇ ਸੋ ਜ਼ਿਆਦਾ ਪਾਕਿਸਤਾਨ ਨਾਲ ਆਉਂਦੀ ਹੈ, ਪਰ ਪਾਕਿਸਤਾਨ ਦੇ ਨਾਲ ਤਾਂ ਹੁਣ ਇੱਕ ਤਰੀਕੇ ਦੀ ਉਹ ਸਿਖਰ ਤੇ ਹੈ ਜਿਹੜੀ ਤਣਾਤਣੀ ਜਿਹੜੀ ਜਿਸ ਤਰੀਕੇ ਦੀ ਹੈ, ਤੇ ਹੁਣ ਚਾਈਨਾ ਦੇ ਨਾਲ ਕਿਉਂਕਿ ਵੱਡਾ ਬਾਰਡਰ ਲੱਗਦਾ ਇੰਡੀਆ ਦਾ, ਤੇ ਹੁਣ ਚਾਈਨਾ ਦੇ ਨਾਲ ਕਿਸ ਤਰ੍ਹਾਂ ਦੀ ਕਿਸ ਨੀਤੀ ਤਹਿਤ ਰਿਲੇਸ਼ਨ ਰੱਖੇ ਜਾਣ, ਤੇ ਜਾਂ ਤੁਹਾਡੀ ਓਵਰਆਲ ਜਿਹੜੀ ਕੌਮਾਂਤਰੀ ਜਿਹੜੀ ਵਿਦੇਸ਼ ਨੀਤੀ ਉਹ ਕੀ ਹੋਵੇ, ਤੇ ਫਿਰ ਚਾਈਨਾ ਦੇ ਨਾਲ ਉਹ ਕਿਸ ਤਰ੍ਹਾਂ ਦੀ ਹੋਵੇ, ਇਹ ਕਾਫੀ ਵੱਡੇ ਇਸ਼ੂਜ ਹੈਗੇ ਆ ਭਾਰਤ ਦੇ ਸਾਹਮਣੇ, ਤੇ ਹੁਣ ਦੇਖੋ ਕਿੰਨਾ ਇਸ਼ੂਜ ਨੂੰ ਕਿੰਨਾ ਕੁ ਐਡਰੈਸ ਹੁੰਦੇ ਆ ਅਜੀਤ ਡੋਵਾਲ ਤੇ, ਜਾਂ ਕਿੰਨਾ ਨੂੰ ਅਜੇ ਉਵੇਂ ਹੀ ਚੱਲਣ ਜਿਵੇਂ ਪਿੱਛੇ ਸਮੇਂ ਤੋਂ ਚੱਲੇ ਆ ਰਹੇ ਆ ਤੇ ਉਵੇਂ ਹੀ ਚੱਲਦੇ ਰਹਿੰਦੇ ਆ, ਤੇ ਇਹ ਹੁਣ ਦੇਖੋ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਹੈ, ਜਾਂ ਉਦੋਂ ਬਾਅਦ ਜਦੋਂ ਬ੍ਰਿਕਸ ਸੰਮੇਲਨ ਇਸ ਵਾਰੀ ਇੱਥੇ ਹੋ ਰਿਹਾ, ਉਦੋਂ ਜਿਹੜੇ ਇੰਟਰਨੈਸ਼ਨਲ ਜਿਹੜੇ ਦੂਸਰੇ ਦੇਸ਼ਾਂ ਦੇ ਲੀਡਰ ਆਉਂਦੇ ਆ, ਤੇ ਉਹਨਾਂ ਨਾਲ ਫਿਰ ਕੀ ਗੱਲਬਾਤ ਹੁੰਦੀ ਹੈ ਜਾਂ ਕਿਸ ਤਰ੍ਹਾਂ ਦੀ ਗੱਲ ਹੁੰਦੀ ਹੈ।
0: ਸੁਧਰ, ਇੱਕ ਹੋਰ ਖਬਰ ਤੁਸੀਂ ਜਿਹੜੀ ਸਾਂਝੀ ਕੀਤੀ ਕਿ ਯੂਪੀ ਦੇ ਜਿਹੜੇ ਸਪੀਕਰ ਨੇ ਨੈਸ਼ਨਲ ਐਂਥਮ ਦੇ ਦਰਮਿਆਨ ਹੀ ਉਹ ਸਟੇਜ ਤੋਂ ਉਤਰ ਗਏ, ਇਹਦਾ ਮਤਲਬ ਕਿ ਜਿਹੜਾ ਵੱਡੇ ਵੱਡੇ ਜਿਹੜੇ ਆਰਟੀਕਲ ਦਿੱਤੇ ਜਾਂਦੇ ਨੇ, ਖਬਰਾਂ ਬਿਆਨ ਦਿੱਤੇ ਜਾਂਦੇ ਨੇ, ਸੋ ਉਹਦੀ ਅਹਿਮੀਅਤ ਸੁਝਾਈ ਜਾਂਦੀ ਆ, ਫਿਰ ਬਦਲ ਕੀਤੇ ਜਾਂਦੇ ਨੇ, ਈਵਨ ਫਿਲਮਾਂ ਤੋਂ ਪਹਿਲਾਂ ਤੱਕ ਵੀ ਆਪਾਂ ਵੇਖਿਆ ਵੀ ਰੂਲ ਬਣ ਗਿਆ ਕਿ ਤੁਸੀਂ ਰਾਸ਼ਟਰਗਾਨ ਜਿਹੜਾ ਉਹ ਕਰਨਾ, ਸੋ ਇੰਨਾ ਇਹਨਾਂ ਚੀਜ਼ਾਂ 'ਤੇ ਧਿਆਨ ਦਿੱਤਾ ਜਾਂਦਾ, ਅਤੇ ਦੂਸਰੇ ਪਾਸੇ ਜੇ ਵੇਖੀਏ ਤਾਂ ਫਿਰ ਉਹ ਸਿਰਫ ਬਿਆਨਾਂ ਤੱਕ ਫਿਰ ਸੀਮਿਤ ਹੋਇਆ, ਆਪ ਉਹਨਾਂ ਚੀਜ਼ਾਂ ਦੇ ਉੱਤੇ ਇਹ ਜਿਹੜੇ ਪ੍ਰਮੁੱਖ ਚਿਹਰੇ ਮੋਹਰੇ ਨੇ ਉਹ ਤਾਂ ਖਰੇ ਉਤਰੇ ਨਹੀਂ।
1: ਨਹੀਂ, ਅਸਲ ਦੇ ਵਿੱਚ ਇਹ ਮਸਲਾ ਏਦਾਂ ਨਹੀਂ ਜੀ, ਇਹਨੂੰ ਇਹ ਨਹੀਂ ਕਿ ਵੈਸੇ ਹੋ ਗਿਆ ਕੋਈ ਗੱਲ ਜਾਂ ਉਦਾਂ ਹੀ ਹੋ ਗਈ, ਗੱਲ ਇਹ ਹੋ ਗਈ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਸਾਡੀ ਨੈਸ਼ਨਲ ਐਂਥਮ ਹੈ ਤੇ ਜਿਹੜੀ ਰਵਿੰਦਰ ਨਾਥ ਟੈਗੋਰ ਦੀ ਰਚਨਾ ਹੈ ਤੇ ਜਨ ਗਨ ਮਨ, ਤੇ ਉਹਦੇ ਮੁਕਾਬਲੇ ਜਦੋਂ ਹੁਣ ਵੰਦੇ ਮਾਤਰਮ ਨੂੰ ਇਸ ਤਰੀਕੇ ਨਾਲ ਉਛਾਲਿਆ ਜਾ ਰਿਹਾ, ਉਸ ਤੋਂ ਉੱਪਰ ਦੱਸਿਆ ਜਾ ਰਿਹਾ। ਅਸਲ ਦੇ ਵਿੱਚ ਕਾਰਨ ਉਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇੰਨਾ ਕੁ ਜਨਰਲਾਈਜ਼ ਕਰ ਦਿੱਤਾ ਜਾਵੇ ਗੱਲ ਨੂੰ ਕਿ ਨੈਸ਼ਨਲ ਐਂਥਮ ਦੀ ਕੋਈ ਬਹੁਤੀ ਅਹਿਮੀਅਤ ਨਹੀਂ। ਜਿਹੜਾ ਨੈਸ਼ਨਲ ਸੌਂਗ ਹੈ ਵੰਦੇ ਮਾਤਰਮ, ਉਹਦੀ ਜ਼ਿਆਦਾ ਜਿਹੜੀ ਹੈ ਉਹ ਅਹਿਮੀਅਤ ਹੈ। ਤੇ ਇਹਦੇ ਪਿੱਛੇ ਜਿਹੜੀ ਗੱਲ ਅਸਲ ਦੇ ਵਿੱਚ ਤਾਂ ਜਿਹੜੀ ਇਹ ਹੈ, ਤੇ ਪਰ ਇਹ ਨਹੀਂ ਹੋ ਸਕਦਾ ਜਿਵੇਂ ਕਿਹਾ ਜਾ ਰਿਹਾ ਜੀ ਨਹੀਂ ਇਹੋ ਜਿਹੀ ਨਹੀਂ ਗੱਲ ਸੀ, ਕੋਈ ਏਦਾਂ ਸੀ, ਇਹ ਐਵੇਂ ਵਾਇਰਲ ਹੋ ਗਈ, ਤੇ ਜਾਂ ਇਹ ਕਿ ਪਤਾ ਨਾ ਹੋਵੇ। ਦੇਖੋ ਜਿਹੜਾ ਇੱਕ ਇਹ ਜਿਹੜੇ ਮਿਸਟਰ ਸਤੀਸ਼ ਮਾਨਾ ਜਿਹੜੇ ਸਪੀਕਰ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੇ, ਸਭ ਤੋਂ ਜ਼ਿਆਦਾ ਸੀਟਾਂ ਵਾਲਾ ਹਾਊਸ ਹੈ ਇਹ ਦੇਸ਼ ਦੇ ਵਿੱਚ ਜਿਹੜੀਆਂ ਅਸੈਂਬਲੀਜ਼ ਨੇ। ਤੇ ਇਹ ਵੀ ਨਹੀਂ ਕਿ ਉਹ ਅਨਪੜ੍ਹ ਨੇ ਜਾਂ ਹੋਰ ਪੜ੍ਹੇ ਲਿਖੇ ਨੇ, ਵੈਲ ਰੈਡ ਜਿਹੜੇ ਹੈਗੇ ਆ ਬੰਦੇ ਨੇ, ਵਿਅਕਤੀ ਨੇ। ਤੇ ਇਹ ਗੱਲ ਕਲੀਅਰ ਹੈ ਕਿ ਉਹਨਾਂ ਨੇ ਇਹਨੂੰ ਇਗਨੋਰ ਜਿਹੜਾ ਹੈ ਕਰਨ ਦੀ ਉਹ ਕੋਸ਼ਿਸ਼ ਕੀਤੀ ਹੈ ਕਿ ਇਹਦੀ ਕੋਈ ਜਿਹੜੀ ਹੈ ਅਹਿਮੀਅਤ ਨਹੀਂ ਹੈ ਰਹੀ ਹੁਣ, ਕਿਉਂਕਿ ਹੁਣ ਬੰਦੇ ਮਾਤਰਮ ਸਾਡੇ ਕੋਲ ਆ ਗਏ। ਬਿਆਨਾਂ ਚ ਭਾਵੇਂ ਉਹ ਨਾ ਕਹਿਣ ਜਾਂ ਕਿਸੇ ਤਰੀਕੇ ਦੇ ਨਾਲ ਇਹ ਕਹਿਣ, ਤੇ ਇਹ ਜ਼ਰੂਰ ਹੈ ਕਿ ਉਹ ਇੱਕ ਸ਼ੁਰੂਆਤ ਕਰ ਰਹੇ ਨੇ। ਇਹ ਨੀ ਗਾ ਕਿ ਇਦੂ ਬਾਅਦ ਇਹ ਗੱਲ ਖਤਮ ਹੋ ਜਾਏਗੀ, ਫਿਰ ਹੋਰ ਅੱਗੇ ਵੀ ਚੱਲੇਗੀ ਇਹ ਗੱਲ। ਤੇ ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਹੁਣ ਤਾਂ ਇਹ ਵੀ ਹੋ ਗਿਆ ਸੀ ਵੀ ਇੱਕ ਵਾਰੀ ਕਿ ਦੇਖੋ ਨੈਸ਼ਨਲ ਐਂਥਮ ਸਾਡੀ ਪਿੱਛੇ ਹੁੰਦੀ ਜਾ ਰਹੀ ਹੈ, ਤੇ ਇਸ ਕਰਕੇ ਕੋਈ ਪ੍ਰੋਗਰਾਮ ਹੁੰਦੇ ਨੇ। ਚਲੋ ਖੈਰ ਜਿਹੜੇ ਨੈਸ਼ਨਲ ਪ੍ਰੋਗਰਾਮ ਨੇ ਜਾਂ ਸਰਕਾਰੀ ਪ੍ਰੋਗਰਾਮ ਨੇ ਉਹਨਾਂ ਤਾਂ ਨੈਸ਼ਨਲ ਐਂਥਮ ਹੁੰਦੀ ਹੋਈ ਹੈ, ਪਹਿਲਾਂ ਹੁੰਦੀ ਹੈ, ਬਾਅਦ ਦੇ ਵਿੱਚ ਸਮਾਪਤੀ ਵੇਲੇ ਹੁੰਦੀ ਹੈ, ਤੇ ਉਹ ਕੁਛ ਵੀ ਨੀ, ਜਿਹੜੀ ਉਹ ਜਿਹੜੀ ਟਿਊਨ ਹੈ ਉਹ ਸਾਰੀ ਇੱਕ ਮਿੰਟ ਤੋਂ ਵੀ ਘੱਟ ਸਮੇਂ ਦੀ ਹੈ, ਸਾਰੀ 52 ਸੈਕਿੰਡ ਦੀ ਜਿਹੜੀ ਹੈ, ਜਿਹੜੀ ਅਪਰੂਵਡ ਹੈ ਬਕਾਇਦਾ। ਤੇ ਉਹਦੇ ਤੇ ਕੋਈ ਬਹੁਤਾ ਖੜਨ ਦੇ ਟਾਈਮ ਵੀ ਨੀ ਲੱਗਦਾ, ਉਹ ਤਾਂ ਵੀ ਇਸ ਕਰਕੇ ਹੈ ਕਿ ਉਨੀ ਉਹ ਰੱਖੀ ਗਈ। ਹਾਲਾਂਕਿ ਜਿਹੜਾ ਉਹ ਜਨਗਣ ਨਾਲ ਵਾਲਾ ਜਿਹੜਾ ਸੌਂਗ ਹੈ ਜਾਂ ਜਿਹੜੀ ਉਹ ਪੋਇਮ ਹੈ ਜਿਹੜੀ ਜਿੱਥੋਂ ਨੈਸ਼ਨਲ ਐਂਥਮ ਅਸੀਂ ਬਣਾਈ ਹੈ ਰਵਿੰਦਰ ਨਾਥ ਟੈਗੋਰ ਦੀ, ਉਹ ਤਾਂ ਬਹੁਤ ਲੰਬੀ ਹੈ। ਤੇ ਉਹਦਾ ਜਿਹੜਾ ਹੈਗਾ ਇਹ ਸਿਰਫ ਤੇ ਸਿਰਫ ਇਹ ਪਹਿਲਾ ਸਟੈਂਜਾ ਜਿਹੜਾ ਹੈਗਾ ਉਹ ਹੀ ਜਿਹੜਾ ਉਹ ਗਾਇਆ ਜਾਂਦਾ, ਤੇ ਉਸੇ ਦੀ ਜਿਹੜੀ ਟਿਊਨ ਹੈ ਉਹ ਅਪਰੂਵਡ ਹੈ, ਤੇ ਉਹ ਬਕਾਇਦਾ ਉਹਦਾ ਟਾਈਮ ਵੀ ਅਪਰੂਵਡ ਹੈ, ਉਹ ਤਾਂ ਬਕਾਇਦਾ ਲਿਖਿਆ ਹੋਇਆ ਸਾਡੇ ਐਕਟ ਦੇ ਵਿੱਚ ਲਿਖਿਆ ਸਾਰਾ ਕੁਛ ਹੈ। ਤੇ ਹੁਣ ਜੇ ਉਹਨਾਂ ਕੁ ਸਮਾਂ ਵੀ ਇਹ ਨੀ ਕਿ ਉਹਨਾਂ ਨੂੰ ਕੋਈ ਉਹ ਕਾਹਲੀ ਸੀ ਜਾਂ ਉਹਨਾਂ ਨੂੰ ਇਹ ਹੈ ਕਿ ਕਿਉਂਕਿ ਇੱਕ ਮਿੰਟ ਨਾਲ ਤਾਂ ਨਾ ਕਾਹਲੀ ਹੁੰਦੀ ਹੈ ਨਾ ਬੰਦਾ ਲੇਟ ਹੁੰਦਾ, ਤੇ ਉਹ ਇਹ ਹੈ ਕਿ ਉਹ ਇਹ ਜਾਣਦੇ ਇਹ ਜਾਣ ਬੁੱਝ ਕੇ ਕਿ ਇਹਨੂੰ ਇਹ ਕੋਸ਼ਿਸ਼ ਕੀਤੀ ਜਾਵੇ ਕਿ ਇਹਨੂੰ ਇਗਨੋਰ ਕਰੀਏ, ਇਹਨੂੰ ਲਾਂਭੇ ਕਰੀਏ, ਤੇ ਤਾਂ ਕਿ ਜਿਹੜਾ ਹੈਗਾ ਬੰਦੇ ਮਾਤਰਮ ਨੂੰ ਅੱਗੇ ਲੈ ਕੇ ਆਈਏ। ਉਹ ਅਸਲੀ ਗੱਲ ਉਧਰ ਨੂੰ ਤੋਰਨਾ ਜਿਹੜੀ ਉਹ ਚਾਹੁੰਦੇ ਆ, ਕਿਉਂਕਿ ਪਿਛਲੇ ਸਮੇਂ ਤੋਂ ਜਦੋਂ ਤੋਂ ਐਕਟ ਦੇ ਵਿੱਚ ਸੋਧ ਕੀਤੀ ਗਈ ਹੈ ਤੇ ਇਹ ਕਿਹਾ ਗਿਆ ਕਿ ਇਹ ਸਜ਼ਾ ਯੋਗ ਹੈ, ਕੋਈ ਅਪਮਾਨ ਨਹੀਂ ਕਰ ਸਕਦਾ, ਬੰਦੇ ਮਾਤਰਮ ਪੂਰਾ ਹੀ ਗਾਉਣਾ ਪਊਗਾ। ਤੇ ਉਧਰੋਂ ਕਾਂਗਰਸ ਇਸ ਗੱਲ ਤੋਂ ਹੈ ਕਿ ਜਿੰਨਾ ਪਹਿਲਾਂ ਜਿਹੜਾ ਹੈਗਾ ਸੰਵਿਧਾਨਕ ਤੌਰ ਤੇ ਜਾਂ ਐਕਟ ਦੇ ਵਿੱਚ ਕਿਹਾ ਗਿਆ ਕਿ ਇਹਦੇ 2 ਸਟੈਂਜੇ ਜਿਹੜੇ ਹੈਗੇ ਉਹ ਗਾਏ ਜਾਂਦੇ ਸੀ, ਪਹਿਲਾਂ ਵੀ 2 ਸਟੈਂਜੇ ਹੀ ਗਾਏ ਜਾਂਦੇ ਸੀ, ਅਸੀਂ ਉਨੇ ਹੀ ਗਾਵਾਂਗੇ, ਇਸ ਇਸ਼ੂ ਨੂੰ ਲੈ ਕੇ ਜਿਹੜਾ ਹੈਗਾ ਕਾਫੀ ਕਸਮਕਸ਼ ਚੱਲ ਰਹੀ ਹੈ। ਹੁਣ ਉਹਦੇ ਦੌਰਾਨ ਜਿਹੜੀ ਸਾਰਾ ਕੁਛ ਇਹ ਹੋ ਗਿਆ, ਤੇ ਹੁਣ ਜਿਹੜਾ ਇਹ ਸਾਰਾ ਕੁਛ ਜੋ ਉਹ ਚੱਲ ਰਿਹਾ ਹੈਗਾ, ਤੇ ਉਹ ਇਹਦੇ ਤੇ ਹੁਣ ਰਿਐਕਸ਼ਨ ਆਉਣਗੇ, ਕਿਉਂਕਿ ਖੈਰ ਕਾਂਗਰਸ ਨੇ ਹੋਰ ਪਾਰਟੀਆਂ ਨੇ ਜਿਹੜੀ ਹੈ ਇਹ ਗੱਲ ਜਿਹੜੀ ਹੈ ਉਹ ਚੱਕੀ ਹੈ। ਤੇ ਹੁਣ ਇੱਕ ਇਹ ਵੀ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਜੇਪੀ ਦੇ ਲੀਡਰਾਂ ਵੱਲੋਂ ਕਹਿ ਲਓ ਜਾਂ ਹੁਣ ਸੱਤਾ ਦੇ ਵਿੱਚ ਨੇ ਉਹਨਾਂ ਕਹਿ ਲਓ, ਤੇ ਉਹ ਇਸ ਤਰੀਕੇ ਦੇ ਨਾਲ ਕਿ ਇੱਕ ਤਰੀਕੇ ਦਾ ਜਾਣ ਬੁੱਝ ਕੇ ਜਿਹੜਾ ਸੀਗਾ ਉਹਨੂੰ ਡੀਗ੍ਰੇਡ ਕੀਤਾ ਜਾਵੇ, ਜਿਹੜਾ ਉਹਦਾ ਅਪਮਾਨ ਕੀਤਾ ਜਾਵੇ, ਤੇ ਇਸ ਤਰੀਕੇ ਦੀ ਜਿਹੜੀ ਸੀ ਇਹ ਹੈ। ਤੇ ਉਧਰ ਜੋ ਸਾਰੀ ਗੱਲ ਇਹਦੀ ਹੈ ਤੇ ਉਹਦੇ ਨਾਲ ਸਾਰੀ ਜੁੜੀ ਜਾ ਰਹੀ ਹੈ ਜਿਹੜੀ ਹੈ ਬੰਦੇ ਮਾਤਰਮ ਦੀ ਜਿਹੜੀ ਗੱਲ ਦੇ ਨਾਲ। ਹੁਣ ਖੈਰ ਕਾਂਗਰਸ ਨੇ ਇਸ ਗੱਲ ਨੂੰ ਚੁੱਕਿਆ ਜਾਂ ਇਸ ਗੱਲ ਨੂੰ ਉਠਾਇਆ, ਇੱਕ ਕਾਰਨ ਇਹਦਾ ਇਹ ਵੀ ਹੈ ਜਿਹੜਾ ਰਣਜੋਤ ਜੀ ਕਿ ਬੀਜੇਪੀ ਨੂੰ ਇਹ ਲੱਗਦਾ ਕਿਉਂਕਿ ਜਿਹੜਾ ਬੰਦੇ ਮਾਤਰਮ ਜਿਹੜਾ ਗੀਤ ਹੈਗਾ ਤੇ ਉਹ ਬੈਂਕਮ ਚੰਦਰ ਚੈਟਰਜੀ ਦੇ ਉਸ ਨਾਵਲ ਚੋਂ ਲਿਆ ਗਿਆ, ਜਿਹੜਾ ਨਾਵਲ ਉਸ ਵੇਲੇ ਲਿਖਿਆ ਗਿਆ ਜਦੋਂ ਇੱਥੇ ਅੰਗਰੇਜ਼ਾਂ ਦਾ ਜਿਹੜਾ ਸੀਗਾ ਉਹ ਰਾਜ ਸੀ। ਤੇ ਨਾਲ ਹੀ ਗੱਲ ਇਹ ਸੀ ਕਿ ਉਹਦਾ ਜਿਹੜਾ ਜ਼ਿਆਦਾ ਥ੍ਰਸਟ ਹੈ ਉਸ ਨਾਵਲ ਦਾ ਉਹ ਮੁਸਲਿਮ ਕਮਿਊਨਿਟੀ ਦਾ ਜਿਹੜਾ ਹੈਗਾ ਖਿਲਾਫ ਹੈ ਇਸ ਤਰੀਕੇ ਦਾ, ਤੇ ਉਹ ਉਸ ਪੱਖੋਂ ਵੀ ਜਿਹੜਾ ਹੈਗਾ ਉਹ ਸੂਟ ਕਰਦਾ। ਬਾਕੀ ਇਹ ਕਿ ਹੁਣ ਤੱਕ ਪਾਰਲੀਮੈਂਟ ਦੇ ਵਿੱਚ ਵੀ ਹਾਲਾਂਕਿ ਉਦੋਂ ਪਾਰਲੀਮੈਂਟ ਦੇ ਵਿੱਚ ਜਿਹੜੀ ਸੀਗੀ ਇਹਦੀ ਸਰਕਾਰ ਸੀ ਉਦੋਂ, ਜਿਹੜੀ ਰਲੀ ਮਿਲੀ ਸਰਕਾਰ ਸੀ, ਤੇ ਉਦੋਂ ਪਾਰਲੀਮੈਂਟ ਦੇ ਵਿੱਚ ਵੀ ਬਕਾਇਦਾ ਉਹਦਾ ਜਿਹੜਾ ਹੈਗਾ ਗਾਇਨ ਕਰਵਾਇਆ ਗਿਆ, ਰਹਿਮਾਨ ਨੇ ਉਹਦਾ ਮਿਊਜ਼ਿਕ ਤਿਆਰ ਕੀਤਾ ਬੰਦੇ ਮਾਤਰਮ ਦਾ। ਤੇ ਇਹ ਨੀ ਕਿ ਕੋਈ ਡਿਸਰਿਸਪੈਕਟ ਸੀ ਉਹਦੇ ਪ੍ਰਤੀ ਸ਼ੁਰੂ ਤੋਂ ਹੀ, ਤੇ ਇਥੋਂ ਤੱਕ ਜਿਹੜੇ ਸਾਡੇ ਗਦਰੀ ਸੀਗੇ, ਗਦਰੀ ਬਾਬੇ ਜਿਹੜਾ ਉਹ ਪੇਪਰ ਕੱਢਦੇ ਸੀ ਉਹਦੇ ਉੱਪਰ ਬੰਦੇ ਮਾਤਰਮ ਲਿਖਿਆ ਹੁੰਦਾ ਸੀਗਾ। ਤੇ ਬਾਕੀ ਇਹ ਸੀਗਾ ਕਿ ਕੁਛ ਕਮਿਊਨਿਟੀ ਨੇ ਫਿਰ ਇਹ ਕਿਹਾ, ਕਿਉਂਕਿ ਜਿਹੜਾ ਉਹਦਾ ਉਹ ਬੰਗਾਲੀ ਗੀਤ ਹੈ ਤੇ ਉਹਦਾ ਜਿਹੜਾ ਅਰਥ ਇਹ ਬਣਦਾ ਹੈ ਕਿ ਅਸੀਂ ਜਿਹੜੀ ਭਾਰਤ ਮਾਤਾ ਉਹਨੂੰ ਵੰਦਨਾ ਕਰਦੇ ਹਾਂ, ਤੇ ਕੁਛ ਕਮਿਊਨਿਟੀ ਨੇ ਇਹ ਕਿਹਾ ਕਿ ਅਸੀਂ ਇਸ ਚ ਵਿਸ਼ਵਾਸ ਨਹੀਂ ਰੱਖਦੇ, ਅਸੀਂ ਜਿਹੜਾ ਹੈਗਾ ਸਿਰਫ ਇੱਕ ਜਿਹੜਾ ਹੈਗਾ ਅੱਲਾਹ ਤਾਲਾ ਨੂੰ ਜਾਂ ਇੱਕੋ ਹੀ ਜਿਹੜਾ ਗੋਡ ਨੂੰ ਮੰਨਦੇ ਹਾਂ, ਅਸੀਂ ਇਹ ਸਾਡੇ ਲਈ ਜਿਹੜੀ ਇਹ ਗੱਲ ਸਾਡੇ ਧਰਮ ਨੂੰ ਸੂਟ ਨਹੀਂ ਕਰਦੀ। ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਨਹੀਂ ਅਸੀਂ ਨਹੀਂ ਇਹ ਗਾ ਸਕਦੇ, ਜਿੱਥੇ ਕੋਈ ਨਾ ਕੋਈ ਏਦਾਂ ਦੀ ਗੱਲ ਸੀ। ਤੇ ਪਰ ਅਦਰਵਾਈਜ਼ ਇਹ ਸੀ ਕਿ ਰਿਸਪੈਕਟ ਰਹੀ। ਤੇ ਪਰ ਹੁਣ ਜਿਹੜਾ ਇਹ ਸਾਰਾ ਕੁਛ ਕਰਕੇ ਤੇ ਫਿਰ ਉਹਨੂੰ ਨੈਸ਼ਨਲ ਐਂਥਮ ਦੇ ਇੱਕ ਬਰਾਬਰ ਖੜਾ ਕਰਕੇ ਉਹਦਾ ਸ਼ਰੀਕ ਬਣਾ ਕੇ ਜਿਸ ਤਰੀਕੇ ਨਾਲ ਬੀਜੇਪੀ ਪੇਸ਼ ਕਰ ਰਹੀ ਹੈ, ਇਹ ਸਾਰੀ ਗੱਲ ਜਿਹੜੀ ਆ ਉੱਥੋਂ ਜਿਹੜੀ ਆ ਉਹ ਨਿਕਲੀ ਹੋਈ ਹੈ। ਤੇ ਜਦੋਂ ਉਹ ਜਿਹੜਾ ਹੈਗਾ ਜਨਗਣਨ ਸ਼ੁਰੂ ਹੋਇਆ ਉਹ ਉੱਥੋਂ ਉਤਰ ਕੇ ਆ ਗਏ ਸਟੇਜ ਤੋਂ, ਤੇ ਉਦੋਂ ਬਾਅਦ ਜਿਹੜੇ ਸੀਗੇ ਉਹਨਾਂ ਦੇ ਸ਼ਰਧਾਲੂ ਸੀ ਉੱਥੇ ਉਹਨਾਂ ਦੇ ਗੋਡੀ ਗੁੱਡੀ ਹੱਥ ਲਾਉਣ ਲੱਗ ਗਏ, ਉਦੋਂ ਬਾਅਦ ਕਾਰ ਚ ਬੈਠ ਕੇ ਜਿਹੜਾ ਉਹ ਚਲੇ ਗਏ। ਤੇ ਫਿਰ ਇਹਦਾ ਇੱਕ ਜਿਹੜਾ ਪ੍ਰਭਾਵ ਜਾਂਦਾ ਤੇ ਉਹ ਇਹ ਜਾਂਦਾ ਕਿ ਜਿਹੜੇ ਨੈਸ਼ਨਲ ਸਿੰਬਲ ਨੇ ਜਾਂ ਸਾਡੇ ਨੈਸ਼ਨਲ ਐਂਥਮ ਨੇ ਤੇ ਸਾਡੇ ਜਿਹੜੇ ਹੋਏ ਏਡੇ ਵੱਡੇ ਜਿਹੜੇ ਚੁਣੇ ਹੋਏ ਲੀਡਰ ਉਹਦਾ ਕਿੰਨਾ ਕੁ ਸਤਿਕਾਰ ਕਰਦੇ ਆ।
0: ਜੀ ਬਿਲਕੁਲ, ਅੱਗੇ ਹੁਣ ਵੇਖਣ ਵਾਲੀ ਚੀਜ਼ ਇਹ ਰਹੂਗੀ ਵੀ ਅੱਗੇ ਕਿਹੜੇ ਤਰੀਕੇ ਦੇ ਨਾਲ ਤੇ ਕਿੱਦਾਂ ਇਹਨੂੰ ਵਧਾਇਆ ਜਾਂਦਾ ਜਾਂ ਕਿਹੜੇ ਤਰੀਕੇ ਦਾ ਹੁਣ ਬਾਕੀਆਂ ਦੇ ਵੱਲੋਂ ਵਿਰੋਧ ਜਾਂ ਰੋਸ ਪ੍ਰਗਟ ਕੀਤਾ ਜਾਂਦਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਜੀ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਤੇ ਹੁਣ ਸਮਾਂ ਆ ਗਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674।
2: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
3: ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰਿਗਨੀਨਾ ਅਤੇ 347 ਲੌਂਗਸਟੇਲ ਸਟ੍ਰੀਟ ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰਿਦਮ ਬੋਇਸ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
7: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ ਹੈ।
6: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
7: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
6: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
8: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
6: ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ। ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ, ਬੋਲ ਭਾਵੇਂ ਨਾ ਬੋਲ।
9: ਹਾਂਜੀ ਰੇਡੀਓ,
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
11: सोना चाहिए
12: भरोसा चाहिए
11: क्वालिटी ते बाई बैक भी चाहिए चले आओ दिल्ली ज्वेलर्स स्टॉकलैंड पॉइंट कुक विखे जिथे बाई कैरेट गोल्ड क्लासी सिल्वर डेजलिंग डायमंड्स अते जेमस्टोन्स कस्टम ज्वेलरी थोड़े ऑर्डर ते रेडी पुराना सोना बाई बैक एंड एक्सचेंज तुरंत कैश चाहिए गोल्ड लोन इजी एंड सेफ रिपेयर बुलियन बाइंग सेलिंग सब एक ही जगह ते ओ भी वाजब रेट ते दिल्ली ज्वेलर्स 310/2 मेन स्ट्रीट पॉइंट कुक कॉल 0493536042
13: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सुमर्टन रोड कैंपलफील्ड कॉल 0390866655 और विजिट tireforce.com.au
14: on roads honor campaign sirf seemit samay layi hun nava BYD car le aao shandar drive away offers de naal BYD C-Lion 7 premium sirf $54,990 BYD C-Lion 8 dynamic FWD sirf $56,990 te BYD Shark 6 premium sirf $57,900 ek khas offer 1 august to 30 september 2026 tak order karan walyan layi hai delivery 31 october 2026 tak ho jankari layi aaj hi BYD Caroline Springs naal sampark karo and mention radio hanji BYD on roads Honors. Conditions apply.

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 4 ਨਵੰਬਰ 3 2802052 ਮੁਹਿੰਮ ਲਈ ਤਿਆਰ ਹੋਵੋ। ਮੈਲਬਨ ਚਿੜੀਆ ਘਰ, ਵੈਰੀ ਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਸਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਜਿਉਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਿਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।
2: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
3: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੂੰਗਾ ਹੈ।
2: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
3: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ। ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
2: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 ਸਪਟੈਂਬਰ। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
4: ਓ ਭਾਜੀ, ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
3: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।

ਨੂੰ ਲੈ ਕੇ ਹੁਣ ਕ੍ਰਿਕਟ ਜਗਤ ਦੇ ਸਾਬਕਾ 21 ਕੈਪਟਨਸ ਦੀ ਤਰਫ ਤੋਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਇੱਕ ਚਿੱਠੀ ਲਿਖੀ ਗਈ ਹੈ। ਸਾਬਕਾ ਕਪਤਾਨਾਂ ਨੇ ਇਮਰਾਨ ਖਾਨ ਨੂੰ ਸਹੀ ਸਿਹਤ ਸਹੂਲਤ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਕ੍ਰਿਕਟ ਇਨਫੋ ਦੇ ਮੁਤਾਬਕ ਇੱਕ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਇਮਰਾਨ ਖਾਨ ਨੂੰ ਹਸਪਤਾਲ ਲਿਜਾ ਕੇ ਮੈਡੀਕਲ ਬੋਰਡ ਤੋਂ ਉਹਨਾਂ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਸੀ। ਇਸ ਬੋਰਡ ਦੇ ਵਿੱਚ ਇਮਰਾਨ ਖਾਨ ਦੇ ਨਿੱਜੀ ਡਾਕਟਰਾਂ ਦੇ ਨਾਲ ਉਹਨਾਂ ਦੀ ਭੈਣ ਡਾਕਟਰ ਉਜ਼ਮਾ ਖਾਨ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਅਦਾਲਤ ਨੇ ਉਹਨਾਂ ਦੇ ਪਰਿਵਾਰ ਦੇ ਨਾਲ ਹਫ਼ਤਾਵਾਰੀ ਮੁਲਾਕਾਤਾਂ ਵੀ ਬਹਾਲ ਕਰ ਦਿੱਤੀਆਂ। ਸਾਬਕਾ ਕਪਤਾਨਾਂ ਨੇ ਹੁਣ ਦਾਅਵਾ ਕੀਤਾ ਹੈ ਕਿ ਇਮਰਾਨ ਖਾਨ ਨੂੰ ਹਸਪਤਾਲ ਦੇ ਵਿੱਚ ਸਿਰਫ ਕੁਝ ਹੀ ਘੰਟੇ ਰੱਖਿਆ ਗਿਆ, ਜਿੱਥੇ ਉਹਨਾਂ ਦੀ ਜਾਂਚ ਅਦਾਲਤ ਦੇ ਨਿਰਦੇਸ਼ਾਂ ਦੇ ਮੁਤਾਬਕ ਗਠਿਤ ਮੈਡੀਕਲ ਬੋਰਡ ਦੀ ਬਜਾਏ ਸਰਕਾਰ ਦੀ ਤਰਫ ਤੋਂ ਨਿਯੁਕਤ ਕੀਤੀ ਟੀਮ ਨੇ ਕੀਤੀ। ਟੀਮ ਨੇ ਉਹਨਾਂ ਨੂੰ ਮੈਡੀਕਲੀ ਫਿੱਟ ਵੀ ਐਲਾਨ ਦਿੱਤਾ ਅਤੇ ਵਾਪਸ ਅਡਿਆਲਾ ਜੇਲ੍ਹ ਵੀ ਭੇਜ ਦਿੱਤਾ। ਇਹ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਸਾਬਕਾ ਕਪਤਾਨਾਂ ਦੀ ਤਰਫ ਤੋਂ ਭੇਜਿਆ ਗਿਆ ਦੂਸਰਾ ਪੱਤਰ, ਦੂਸਰੀ ਚਿੱਠੀ ਹੈ। ਇਸ ਤੋਂ ਪਹਿਲਾਂ ਵੀ ਇਸੇ ਸਾਲ ਫਰਵਰੀ ਮਹੀਨੇ ਦੇ ਵਿੱਚ 14 ਸਾਬਕਾ ਕਪਤਾਨਾਂ ਨੇ, ਕ੍ਰਿਕਟ ਕੈਪਟਨਸ ਨੇ ਇਮਰਾਨ ਖਾਨ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਉਂਦਿਆਂ ਹੋਇਆ ਇੱਕ ਚਿੱਠੀ ਲਿਖੀ ਸੀ। ਉਸ ਸਮੇਂ ਇਮਰਾਨ ਖਾਨ ਦੇ ਪਰਿਵਾਰ ਨੇ ਦਾਅਵਾ ਕੀਤਾ ਸੀ ਕਿ ਅੱਖ ਦੀ ਸਮੱਸਿਆ ਦੇ ਚੱਲਦਿਆਂ ਉਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਪੂਰੀ ਤਰ੍ਹਾਂ ਦੇ ਨਾਲ ਜਾ ਚੁੱਕੀ ਹੈ, ਜਿਸ ਦੇ ਚੱਲਦਿਆਂ ਜੇਲ੍ਹ ਦੇ ਵਿੱਚ ਉਹਨਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਦੱਸ ਦਈਏ ਕਿ ਸਾਬਕਾ ਕਪਤਾਨ ਸਿਰਫ ਪਾਕਿਸਤਾਨ ਦੇ ਨਹੀਂ ਨੇ, ਆਸਟ੍ਰੇਲੀਆ ਅਤੇ ਭਾਰਤ ਦੇ ਵੀ ਨੇ। ਇਹਨਾਂ ਦੇ ਵਿੱਚ ਮਾਈਕਲ ਅਥਰਟਨ, ਐਲੈਕਸ ਬਲੈਕਵੈਲ, ਐਲਨ ਬਾਰਡਰ, ਮਾਈਕਲ ਬ੍ਰਿਲੀ, ਗ੍ਰੈਗ ਚੈਪਲ, ਇਆਨ ਚੈਪਲ, ਬਿਲਿੰਡਾ ਕਲਾਰਕ, ਅਲੈਸਟਰ ਕੁੱਕ, ਸੁਨੀਲ ਗਵਾਸਕਰ, ਕਪਿਲ ਦੇਵ, ਲੀ ਜਰਮਨ, ਐਡਮ ਗਿਲਕ੍ਰਿਸਟ, ਡੇਵਿਡ ਗੋਵਰ, ਕਿਮ ਹਿਊਜ਼, ਨਾਸਿਰ ਹੁਸੈਨ, ਕਲਾਈਡ ਲੋਇਡ, ਅਰਜੁਨਾ ਰਾਣਾਤੁੰਗਾ, ਐਂਡਰਿਊ ਸਟ੍ਰਾਸ, ਸਟੀਵ ਵਾਕ, ਜੌਨ ਰਾਈਟ ਤੇ ਦਲੀਪ ਵੈਂਗਸਕਰ ਸ਼ਾਮਲ ਨੇ। ਉੱਥੇ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਈ ਹੈ, ਜਿੱਥੇ ਭਾਜਪਾ ਦੀ ਕੌਮੀ ਜਨਰਲ ਸਕੱਤਰ ਤੇ ਨਵੀਂ ਨਵੀਂ ਅਹੁਦੇ ਦੇ ਉੱਤੇ ਆਈ ਸਮ੍ਰਿਤੀ ਇਰਾਨੀ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਤਾਂ ਕਿ ਉਹ ਖਬਰਾਂ ਦੇ ਵਿੱਚ ਵੀ ਰਹਿਣ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਤੋਂ ਔਰਤਾਂ ਦੀ ਹਮਾਇਤ ਦੇ ਵਿੱਚ ਦਿੱਤੇ ਆਪਣੇ ਬਿਆਨ ਨੂੰ ਅਮਲ ਦੇ ਵਿੱਚ ਲਿਆਉਣ ਦੇ ਲਈ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਵਿੱਚ ਔਰਤਾਂ ਦੇ ਲਈ 33% ਰਾਖਵਾਂਕਰਨ ਲਾਗੂ ਕਰਨ ਦੀ ਹਮਾਇਤ ਤੇ ਕਾਂਗਰਸ ਦੇ ਦਫ਼ਤਰਾਂ 'ਚ ਵੰਦੇ ਮਾਤਰਮ ਦੇ ਪੂਰਨ ਗਾਇਨ ਦੀ ਵਿਵਸਥਾ ਕਰਨ ਦੇ ਲਈ ਉਹਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਅਤੇ ਯਕੀਨੀ ਬਣਾਉਣਾ ਚਾਹੀਦਾ ਹੈ। ਰਾਹੁਲ ਗਾਂਧੀ ਨੇ ਸ਼ਨੀਵਾਰ ਦੇ ਦਿਨ ਪੂਨੇ ਦੇ ਵਿੱਚ ਛਾਤਰੋਂ ਕੀ ਗੂੰਜ ਨਾਮ ਦੇ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਦੇ ਨਾਲ ਹੋਏ ਗੱਲਬਾਤ ਨੂੰ ਉਹਨਾਂ ਦੇ ਪਿਤਾ ਪੁਰਖੀ ਪ੍ਰਥਾ ਨੂੰ ਖਤਮ ਕਰਨ ਦਾ ਸੱਦਾ ਦਿੱਤਾ ਸੀ, ਜਿਸ ਦੀਆਂ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਕਾਫ਼ੀ ਰੀਲਾਂ ਵੀ ਬਣ ਰਹੀਆਂ ਨੇ। ਉਹਨਾਂ ਨੇ ਮਨੂ ਸਮ੍ਰਿਤੀ ਵਾਲੀ ਮਾਨਸਿਕਤਾ ਦੇ ਉੱਤੇ ਵੀ ਨਿਸ਼ਾਨਾ ਵਿੰਨਦਿਆਂ ਹੋਇਆਂ ਦਾਅਵਾ ਕੀਤਾ ਸੀ ਕਿ ਔਰਤਾਂ ਨੂੰ ਜੀਵਨ ਦੇ ਹਰ ਇੱਕ ਪੜਾਅ ਦੇ ਵਿੱਚ ਮਰਦ ਰਿਸ਼ਤੇਦਾਰਾਂ ਦੇ ਅਧੀਨ ਰਹਿਣ ਦੇ ਲਈ ਮਜਬੂਰ ਕੀਤਾ ਜਾਂਦਾ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਵੀ ਦਾਅਵਾ ਕੀਤਾ ਕਿ ਔਰਤਾਂ ਨੂੰ ਅੱਗੇ ਵਧਣ ਤੋਂ ਰੋਕਣ ਦੇ ਲਈ ਸਮਾਜ ਦੇ ਵਿੱਚ ਹਿੰਸਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 80% ਔਰਤਾਂ ਦਾ ਸ਼ੋਸ਼ਣ ਹੁੰਦਾ ਹੈ। ਭਾਜਪਾ ਦੀ ਨਵਨਿਯੁਕਤ ਕੌਮੀ ਜਨਰਲ ਸਕੱਤਰ ਸਮ੍ਰਿਤੀ ਇਰਾਨੀ ਨੇ ਪੱਤਰਕਾਰਾਂ ਦੇ ਨਾਲ ਦਿੱਲੀ ਦੇ ਵਿੱਚ ਗੱਲਬਾਤ ਕਰਦਿਆਂ ਕਿਹਾ ਕਿ ਕਿਉਂਕਿ ਰਾਹੁਲ ਗਾਂਧੀ ਨੇ ਧਰਮ ਦਾ ਜ਼ਿਕਰ ਕੀਤਾ ਹੈ, ਇਸ ਦੇ ਲਈ ਕਾਂਗਰਸ ਦੇ ਉਸ ਮੁੱਖ ਨੇਤਾ ਨੂੰ ਮੇਰੀ ਇੱਕ ਅਪੀਲ ਹੈ ਕਿ ਵੰਦੇ ਮਾਤਰਮ ਦੀਆਂ ਕੁਝ ਪੰਕਤੀਆਂ ਜਿਨ੍ਹਾਂ ਦਾ ਕਾਂਗਰਸ ਹੈੱਡਕੁਆਟਰ ਦੇ ਵਿੱਚ ਗਾਇਨ ਰੋਕ ਦਿੱਤਾ ਗਿਆ, ਜਿਸ ਦੇ ਵਿੱਚ ਦੇਵੀ ਦੁਰਗਾ ਦਾ ਜ਼ਿਕਰ ਹੈ, ਉਸ ਦੇ ਪੂਰਨ ਗਾਇਨ ਦੀ ਵਿਵਸਥਾ ਕਰਵਾਈ ਜਾਵੇ। ਸਮ੍ਰਿਤੀ ਇਰਾਨੀ ਦੇ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਸਿਰਫ ਦੋ ਅੰਤਰਿਆਂ ਦੇ ਗਾਇਨ ਕੀਤੇ ਜਾਣ ਦੇ ਫੈਸਲੇ ਨੂੰ ਲੈ ਕੇ ਉੱਠੇ ਹੋਏ ਸਮ੍ਰਿਤੀ ਇਰਾਨੀ ਨੇ ਜਿਹੜਾ ਉਹ ਵਿਵਾਦ ਜਿਹੜਾ ਉੱਠਿਆ ਉਸ ਨੂੰ ਲੈ ਕੇ ਆਪਣੀ ਇਹ ਟਿੱਪਣੀ ਦਿੱਤੀ ਸੀ। ਕਾਂਗਰਸ ਨੇ ਕਿਹਾ ਕਿ ਉਹ ਆਪਣੇ ਹੈੱਡਕੁਆਟਰ ਦੇ ਵਿੱਚ ਵੰਦੇ ਮਾਤਰਮ ਦੇ ਪਹਿਲੇ ਦੋ ਸੈਂਟੈਂਸਾਂ ਦੀ ਵਰਤੋਂ ਕਰੇਗੀ। ਦੱਸ ਦਈਏ ਕਿ ਇਸ ਸੰਬੰਧ ਦੇ ਉੱਤੇ ਰਾਹੁਲ ਗਾਂਧੀ ਦੇ ਉੱਤੇ ਪਲਟਵਾਰ ਕਰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਸਾਡੀ ਹਿੰਦੂ ਧਾਰਮਿਕ ਪਰੰਪਰਾ ਨਾ ਸਿਰਫ ਯਤਰ ਨਾਰੀ ਉਤ ਪੂਜਯੰਤੇ ਹਮੰਤੇ ਤਤਰ ਦੇਵਤਾ, ਯਾਨੀ ਜਿੱਥੇ ਔਰਤਾਂ ਦਾ ਸਤਿਕਾਰ ਹੁੰਦਾ ਉੱਥੇ ਦੇਵਤਿਆਂ ਦਾ ਵਾਸ ਹੁੰਦਾ ਹੈ ਦੀ ਭਾਵਨਾ ਨੂੰ ਮੰਨਦੀ ਹੈ, ਸਗੋਂ ਅਸੀਂ ਭਗਵਤੀ, ਲਕਸ਼ਮੀ ਅਤੇ ਸਰਸਵਤੀ ਵਰਗੀਆਂ ਦੇਵੀਆਂ ਦੀ ਵੀ ਪੂਜਾ ਕਰਦੇ ਹਾਂ। 33% ਰਾਖਵੇਂ ਕਰਨ ਦੀ ਵੀ ਰਾਹੁਲ ਗਾਂਧੀ ਗੱਲ ਕਰਨ ਜਦੋਂ ਉਹ ਮਹਿਲਾਵਾਂ ਦੀ ਸਸ਼ਕਤੀਕਰਨ ਦੀ ਗੱਲ ਕਰਦੇ ਨੇ। ਤਾਂ ਹਵਾਈ ਜਹਾਜ਼ਾਂ ਦੇ ਵਿੱਚ ਸਮੱਸਿਆਵਾਂ, ਹਵਾਈ ਜਹਾਜ਼ਾਂ ਦੇ ਚੱਲਦਿਆਂ ਹਵਾਈ ਅੱਡਿਆਂ ਦੇ ਉੱਤੇ ਸਮੱਸਿਆਵਾਂ, ਇਹ ਖਬਰਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਚਾਹੇ ਆਸਟ੍ਰੇਲੀਆ ਹੋਵੇ ਚਾਹੇ ਭਾਰਤ। ਹੁਣ ਝਾਰਖੰਡ ਦੀ ਰਾਜਧਾਨੀ ਰਾਂਚੀ ਤੋਂ ਬੈਂਗਲੁਰੂ ਜਾਣ ਵਾਲੀ ਏਅਰ ਇੰਡੀਆ ਦੀ ਐਕਸਪ੍ਰੈਸ ਉਡਾਨ ਬਿਰਸਾ ਮੁੰਡਾ ਹਵਾਈ ਅੱਡੇ ਦੇ ਉੱਤੇ 5 ਘੰਟੇ ਦੇਰੀ ਦੇ ਨਾਲ ਪਹੁੰਚੀ ਕਿਉਂਕਿ ਏਅਰਲਾਈਨ ਨੂੰ ਦਿੱਲੀ ਤੋਂ ਆਕਸੀਜਨ ਸਿਲੰਡਰ ਮੰਗਵਾਉਣੇ ਪਏ। ਹਵਾਈ ਅੱਡੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਨੰਬਰ 1239 ਬੈਂਗਲੁਰੂ ਤੋਂ ਰਾਂਚੀ ਪਹੁੰਚੀ। ਉਡਾਨ ਦੇ ਦਰਮਿਆਨ
ਇੱਕ ਯਾਤਰੀ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆਈ, ਉਸ ਨੂੰ ਜਹਾਜ਼ ਦੇ ਵਿੱਚ ਹੀ ਆਕਸੀਜਨ ਦਿੱਤੀ ਜਾਣੀ ਸੀ। ਕਿਹਾ ਕਿ ਯਾਤਰੀ ਦੀ ਹਾਲਤ ਸਥਿਰ ਜ਼ਰੂਰ ਸੀ, ਪਰ ਉਹ ਰਾਂਚੀ ਹਵਾਈ ਅੱਡੇ ਦੇ ਉੱਤੇ ਉਤਰਨ ਤੋਂ ਬਾਅਦ ਘਰ ਚਲਾ ਗਿਆ। ਉਸ ਤੋਂ ਬਾਅਦ ਉਸ ਤੋਂ ਪਹਿਲਾਂ ਜੋ ਕੁਛ ਹੋਇਆ ਉਹ ਅਸਲ ਦੇ ਵਿੱਚ ਘਰੇਲੂ ਹਵਾਈ ਉਡਾਨਾਂ ਦੇ ਲਈ ਇੱਕ ਚਿੰਤਾ ਦਾ ਵਿਸ਼ਾ। ਬੈਂਗਲੁਰੂ ਜਾਣ ਵਾਲੀ ਵਾਪਸੀ ਦੀ ਉਡਾਨ ਦੇ ਲਈ ਲਗਭਗ 5 ਘੰਟੇ ਦੇਰੀ ਇਸੇ ਕਰਕੇ ਹੋਈ ਕਿਉਂਕਿ ਇਹ ਸਿਲੰਡਰ ਉੱਥੇ ਕਿਸੇ ਵੀ ਹਵਾਈ ਅੱਡੇ ਦੇ ਉੱਤੇ ਮੌਜੂਦ ਨਹੀਂ ਸੀ, ਬਲਕਿ ਉਸਨੂੰ ਨਵੀਂ ਦਿੱਲੀ ਤੋਂ ਮੰਗਵਾਉਣਾ ਪਿਆ। ਨਵੀਂ ਦਿੱਲੀ ਤੋਂ ਫਲਾਈਟ ਪਹਿਲਾਂ ਬੈਂਗਲੁਰੂ ਆਉਂਦੀ ਹੈ, ਫਿਰ ਉੱਥੋਂ ਇਹ ਆਕਸੀਜਨ ਸਿਲੰਡਰ ਉਸਨੂੰ ਦਿੱਤਾ ਜਾਂਦਾ ਤਾਂ ਕਿ ਉਹ ਰਾਂਚੀ ਤੱਕ ਸਫ਼ਰ ਕਰ ਸਕੇ। ਹਵਾਈ ਅੱਡੇ ਦੇ ਡਾਇਰੈਕਟਰ ਵਿਨੋਦ ਕੁਮਾਰ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਨ ਨੰਬਰ IX1239 ਦੇ ਵਿੱਚ ਆਈ ਇਸ ਸਮੱਸਿਆ ਨੂੰ ਲੈ ਕੇ ਅਲੱਗ ਤੋਂ ਪੜਤਾਲ ਕੀਤੀ ਜਾ ਰਹੀ ਹੈ, ਪਰ ਹਾਲੇ ਇਹ ਜਵਾਬ ਨਹੀਂ ਦਿੱਤਾ ਗਿਆ ਕਿ ਆਖਿਰਕਾਰ ਘਰੇਲੂ ਉਡਾਨਾਂ ਦੇ ਵਿੱਚ ਜਾਂ ਫਿਰ ਘਰੇਲੂ ਹਵਾਈ ਅੱਡਿਆਂ ਦੇ ਉੱਤੇ ਆਕਸੀਜਨ ਸਿਲੰਡਰ ਦੀ ਵਿਵਸਥਾ ਮੌਜੂਦ ਹੈ ਜਾਂ ਨਹੀਂ। ਉੱਥੇ ਆਸਟ੍ਰੇਲੀਆ ਦੀਆਂ ਵੀ ਖ਼ਬਰਾਂ ਦੀ ਸਾਂਝ ਹੁਣ ਪਾਉਂਦੇ ਚੱਲਦੇ ਹਾਂ। ਵਿਕਟੋਰੀਆ ਦੀ ਪੁਲਿਸ ਦੀ ਤਰਫ ਤੋਂ CFMEU ਨਾਮ ਦੀ ਯੂਨੀਅਨ ਦੇ ਹੈੱਡਕੁਆਟਰ ਦੇ ਉੱਤੇ ਅੱਜ ਤੜਕ ਸਵੇਰ ਵੇਲੇ ਇੱਕ ਕਿਸਮ ਦੀ ਮਿਲੀਟੈਂਟ ਅੰਦਾਜ਼ ਦੇ ਵਿੱਚ ਰੇਡ ਕੀਤੀ ਗਈ। ਦੱਸ ਦਈਏ ਕਿ ਜਦ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਨਵੇਂ ਬਣੇ ਪ੍ਰੀਮੀਅਰ ਬੈਨ ਕੈਰਲ CFMEU ਸਣੇ ਬਿਗ ਬਿਲਡ ਨਾਮ ਦੇ ਪ੍ਰੋਜੈਕਟਾਂ ਦੇ ਤਹਿਤ ਜਿੰਨੀਆਂ ਵੀ ਹੇਰਾ ਫੇਰੀਆਂ ਧੋਖਾਧੜੀਆਂ ਜੇ ਹੋਈਆਂ ਨੇ ਤਾਂ ਉਸਦੇ ਲਈ ਰੋਇਲ ਕਮਿਸ਼ਨ ਸਥਾਪਿਤ ਕਰ ਦਿੱਤਾ ਗਿਆ, ਉਸੇ ਦੇ ਵਿੱਚੋਂ ਜਾਂਚ ਪੜਤਾਲ ਕੀਤੀ ਜਾਏਗੀ। ਅਜਿਹੇ ਦੇ ਵਿੱਚ ਇਸ ਹਫ਼ਤੇ ਦਾ ਇਹ ਪਹਿਲਾ ਦਿਨ ਸੀ ਜਦੋਂ ਡਿਟੈਕਟਿਵਸ ਐਲੀਜ਼ਾਬੈਥ ਸਟਰੀਟ ਦੇ ਵਿੱਚ ਕਾਰਲਟਨ ਦੇ ਅੰਦਰ ਬਣੀ ਹੋਈ ਜਿਹੜੀ ਸਾਈਟ ਆ ਉਹਨਾਂ ਦੀ ਹੈੱਡਕੁਆਟਰ ਆ ਉੱਥੇ ਪਹੁੰਚਦੇ ਨੇ ਸਵੇਰੇ 9:30 ਦੇ ਆਸ ਪਾਸ, ਔਰ ਇਸ ਦਰਮਿਆਨ ਦੁਪਹਿਰ ਵੇਲੇ ਇਹ ਇਮਾਰਤ ਖਾਲੀ ਕੀਤੀ ਜਾਂਦੀ ਹੈ। ਹੈਰਾਲਸਨ ਨੇ ਤਾਂ ਇਹ ਵੀ ਖ਼ਬਰ ਪ੍ਰਕਾਸ਼ਿਤ ਕੀਤੀ ਹੈ ਕਿ 5 ਵਿਅਕਤੀ ਜਿਹੜੇ ਯੂਨੀਅਨ ਦੇ ਔਰਗਨਾਈਜ਼ਰ ਮੰਨੇ ਜਾ ਰਹੇ ਨੇ ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੋ ਸਕਦਾ, ਔਰ ਪੁਲਿਸ ਦੀ ਤਰਫ ਤੋਂ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਵਿਕਟੋਰੀਆ ਪੁਲਿਸ ਇਸ ਮਾਮਲੇ ਦੇ ਵਿੱਚ ਟਾਸਕ ਫੋਰਸ ਹੌਕ ਦੇ ਹਵਾਲੇ ਦੇ ਨਾਲ 6 ਅਲੱਗ ਅਲੱਗ ਪਤਿਆਂ ਦੇ ਉੱਤੇ ਅੱਜ ਦੇ ਦਿਨ ਰੇਡ ਮਾਰਦੀ ਹੈ, ਜਿਸ ਦੇ ਵਿੱਚ ਸਭ ਤੋਂ ਪ੍ਰਮੁੱਖ ਪਤਾ ਤਾਂ CFMEU ਦਾ ਜਿਹੜਾ ਇਹ ਹੈੱਡਕੁਆਟਰ ਸੀ ਇਹ ਸੀ। ਇਸ ਤੋਂ ਇਲਾਵਾ ਅਲੱਗ ਅਲੱਗ ਹੋਰ ਪਤਿਆਂ ਦੇ ਉੱਤੇ ਵੀ ਰੇਡ ਕੀਤੀ ਜਾਂਦੀ ਹੈ। ਰੇਡ ਦੇ ਨਤੀਜੇ ਕੀ ਨੇ, ਕਿਵੇਂ ਉਹ ਸਾਰੀ ਗੱਲਬਾਤ ਅੱਗੇ ਤੁਰੀ ਹੈ, ਉਸ ਦੇ ਬਾਰੇ ਫਿਲਹਾਲ ਵਿਸਤਾਰ ਜਾਣਕਾਰੀ ਪੁਲਿਸ ਦੀ ਤਰਫ ਤੋਂ ਤਾਂ ਘੱਟੋ ਘੱਟ ਸਾਂਝੀ ਨਹੀਂ ਕੀਤੀ ਗਈ। ਪਰ ਵਿਕਟੋਰੀਆ ਦੇ ਪ੍ਰੀਮੀਅਰ ਬੈਨ ਕੈਰਲ ਨੇ ਇਹ ਗੱਲ ਸਪਸ਼ਟ ਜ਼ਰੂਰ ਕਰ ਦਿੱਤੀ ਹੈ ਕਿ $50 million ਦੀ ਲਾਗਤ ਵਾਲੇ ਰਾਇਲ ਕਮਿਸ਼ਨ ਦੀ ਤਰਫ ਤੋਂ ਜਿੱਥੇ ਕਰਪਸ਼ਨ, ਮਿਸਕੰਡਕਟ ਔਰ ਸੂਬੇ ਦੇ ਵਿੱਚ ਟੈਕਸਪੇਅਰ ਦੇ ਪੈਸੇ ਦੀ ਦੁਰਵਰਤੋਂ ਕਿਵੇਂ ਕੀਤੀ ਗਈ ਹੈ ਪਿਛਲੇ 18 ਮਹੀਨਿਆਂ 'ਚ ਅਲੱਗ ਅਲੱਗ ਪ੍ਰੋਜੈਕਟਾਂ ਦੇ ਚੱਲਦਿਆਂ ਉਸ ਦੇ ਜਿੱਥੇ ਪਤੜੇ ਫੋਲੇ ਜਾਣਗੇ ਉੱਥੇ ਹੀ ਇਸ ਦੀ ਮਾਫ ਕਰਨਾ 18 ਮਹੀਨੇ ਨਹੀਂ ਬਲਕਿ ਪਿਛਲੇ ਕਈ ਸਾਲਾਂ ਦੇ ਵਿੱਚ ਹੋਏ ਇਸ ਜਿਹੜਾ ਬਿਗ ਬਿਲਡ ਪ੍ਰੋਜੈਕਟ ਹੈ ਜਾਂ ਇਸ ਦੇ ਤਹਿਤ ਇਨਫਰਾਸਟ੍ਰਕਚਰ ਦੇ ਜਿੰਨੇ ਵੀ ਪ੍ਰੋਜੈਕਟ ਨੇ ਜਿਨ੍ਹਾਂ 'ਚ ਯੂਨੀਅਨ ਇਨਵੋਲਵ ਹੈ ਜਾਂ ਨਹੀਂ ਹੈ, ਇਹਨਾਂ ਸਾਰੇ ਪ੍ਰੋਜੈਕਟਾਂ ਦੇ ਉੱਤੇ ਰਾਇਲ ਕਮਿਸ਼ਨ ਆਖਿਰਕਾਰ ਕਦੋਂ ਤੱਕ ਆਪਣੇ ਨਤੀਜੇ ਦੇ ਦੇਵੇਗਾ। ਸ਼ੁਰੂਆਤ ਦੇ ਵਿੱਚ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਘੱਟੋ ਘੱਟ 1 ਸਾਲ ਯਾਨੀ 12 ਮਹੀਨੇ ਲੱਗ ਸਕਦੇ ਨੇ, ਪਰ ਅੱਜ ਸਵੇਰ ਵੇਲੇ 3AW ਰੇਡੀਓ ਦੇ ਉੱਤੇ ਗੱਲਬਾਤ ਕਰਦਿਆਂ ਵਿਕਟੋਰੀਆ ਪ੍ਰੀਮੀਅਰ ਨੇ ਕਿਹਾ ਕਿ ਪਹਿਲੇ 12 ਮਹੀਨੇ ਤਾਂ ਅਸੀਂ ਅਲਾਓ ਕਰ ਹੀ ਰਹੇ ਹਾਂ, ਪਰ ਮੈਨੂੰ ਇਹ ਲੱਗਦਾ ਹੈ ਕਿ 18 ਮਹੀਨੇ ਤੱਕ ਦਾ ਸਮਾਂ ਵੀ ਲੱਗ ਸਕਦਾ, 18 ਮਹੀਨਿਆਂ ਤੋਂ ਬਲਕਿ 2 ਸਾਲ ਤੱਕ ਦਾ ਵੀ ਜੇ ਸਮਾਂ ਤੁਸੀਂ ਕਹਿ ਕੇ ਚੱਲੋ, ਪਰ ਮੈਂ ਪਹਿਲਾਂ ਕੋਈ ਵੀ ਇਸ ਦੇ ਬਾਰੇ ਜਾਣਕਾਰੀ ਜਾਂ ਕੋਈ ਭਵਿੱਖਬਾਣੀ ਨਹੀਂ ਕਰਨਾ ਚਾਹੁੰਦਾ ਕਿ 18 ਮਹੀਨੇ ਹੀ ਲੱਗਣਗੇ। ਇਸ ਦੇ ਲਈ ਇੱਕ ਅਲੱਗ ਮੈਥਸ ਕੈਲਕੂਲੇਟ ਰਾਇਲ ਕਮਿਸ਼ਨ ਖੁਦ ਹੀ ਕਰੇਗਾ। ਉਹਨਾਂ ਕਿਹਾ ਕਿ ਅਸੀਂ $50 million ਇਸੇ ਕਰਕੇ ਰਾਇਲ ਕਮਿਸ਼ਨ ਦੇ ਖਾਤਰ ਰੱਖਵੇਂ ਰੱਖੇ ਨੇ ਤਾਂ ਕਿ ਛੇਤੀ ਅਤੇ ਨਿਰਪੱਖ ਪੜਤਾਲ ਜਿਹੜੀ ਇਸ ਮਾਮਲੇ ਦੇ ਵਿੱਚ ਹੋ ਸਕੇ। ਦੱਸ ਦਈਏ ਕਿ ਹਾਲੇ ਤੱਕ ਇਸ ਰਾਇਲ ਕਮਿਸ਼ਨ ਦੇ ਕਿਹੜੇ ਕਿਹੜੇ ਜਿਹੜੇ ਸੈਗਮੈਂਟਸ ਨੇ ਉਹਨਾਂ ਦੇ ਵਿੱਚ ਪੜਤਾਲ ਕੀਤੀ ਜਾਣੀ ਉਹ ਵੀ ਸਰਕਾਰ ਦੀ ਤਰਫ ਤੋਂ ਸਪਸ਼ਟ ਨਹੀਂ ਕੀਤਾ ਗਿਆ, ਯਾਨੀ ਕਿ ਸਾਬਕਾ ਪ੍ਰੀਮੀਅਰ ਡੈਨੀਅਲ ਐਂਡਰਿਊਸ ਅਤੇ ਜਸਿੰਟਾ ਐਲਨ ਵੀ ਇਸ ਦੇ ਘੇਰੇ ਦੇ ਵਿੱਚ ਆ ਸਕਦੇ ਨੇ। ਜੇਕਰ ਇਸ ਰਾਇਲ ਕਮਿਸ਼ਨ ਦੇ ਵਿੱਚ ਇਹ ਕਿਹਾ ਗਿਆ ਹੁੰਦਾ ਕਿ ਸਾਬਕਾ ਪ੍ਰੀਮੀਅਰਸ ਨੂੰ ਇਸ ਦਾਇਰੇ ਤੋਂ ਬਾਹਰ ਰੱਖਿਆ ਜਾਏਗਾ, ਜੋ ਕਿ ਨਹੀਂ ਕਿਹਾ ਗਿਆ, ਤਾਂ ਫਿਰ ਅਲੱਗ ਗੱਲ ਸੀ। ਬਹਿਰਾਲ CFMEU ਵਰਗੀ ਯੂਨੀਅਨ ਵੀ ਇਸ ਦੇ ਘੇਰੇ ਦੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ ਅਤੇ ਹੋ ਸਕਦਾ ਹੈ ਕਿ ਅੱਜ ਸਵੇਰ ਵੇਲੇ ਦੀ ਰੇਡ ਉਸੇ ਦਾ ਇੱਕ ਹਿੱਸਾ ਹੋਵੇ। ਉੱਥੇ ਵਨ ਨੇਸ਼ਨ ਪਾਰਟੀ ਦੇ ਨੇਤਾ ਬਾਨਬੀ ਜੋਇਸ ਦੀ ਤਰਫ ਤੋਂ ਅਦਾਰੇ News 24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਕਹਿੰਦੇ ਸੀ ਉਸ ਦੇ ਉੱਤੇ ਅਲੱਗ ਤੋਂ ਇੱਕ ਇੰਟਰਵਿਊ ਦੇ ਕੇ ਹੁਣ ਇਹ ਸਪਸ਼ਟੀਕਰਨ ਦਿੱਤਾ ਗਿਆ ਹੈ ਕਿ ਡੇਵਿਡ ਫਾਰਲੇ ਨੇ ਜਿਹੜਾ ਕੱਲ੍ਹ ਦੇ ਦਿਨ ਬਿਆਨ ਦਿੱਤਾ ਸੀ ਉਸ ਵਿੱਚ ਉਹਨਾਂ ਦਾ ਅਕਸਲ ਮਕਸਦ ਕੀ ਸੀ, ਕੀ ਕਹਿਣਾ ਸੀ। ਦੱਸ ਦਈਏ ਕਿ ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਇਹ ਕਹਿ ਚੁੱਕੇ ਨੇ ਕਿ ਉਹ 1,30,000 ਪ੍ਰਵਾਸੀਆਂ ਨੂੰ ਹੀ ਐਂਟਰੀ ਦੇਣਾ ਚਾਹੁੰਦੇ ਨੇ ਆਸਟ੍ਰੇਲੀਆ 'ਚ, ਔਰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਰੇਟ ਹੈ ਜਿਹੜੀ ਉਹ ਇੱਥੇ ਰੱਖਣਾ ਚਾਹੁੰਦੇ ਨੇ।
ਪ੍ਰਕਾਰ ਦੇ ਦਿਨ ਡੇਵਿਡ ਫਾਰਲੇ ਜਿਹੜੇ ਵਨ ਨੇਸ਼ਨ ਦੇ ਐਮਪੀ ਨੇ ਉਹਨਾਂ ਨੇ ਕਿਹਾ ਕਿ ਮੌਜੂਦਾ ਜਿਹੜਾ ਅੰਕੜਾ ਹੈ 230,000 ਦੇ ਆਸ ਪਾਸ ਹੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦਾ ਰਹੇਗਾ। ਅਸਲ ਦੇ ਵਿੱਚ ਕਿੰਨੇ ਪ੍ਰਵਾਸੀ ਆ ਗਏ ਨੇ ਤੇ ਕਿੰਨੇ ਚਲੇ ਗਏ ਨੇ ਉਸ ਤੋਂ ਬਾਅਦ ਜਿਹੜੀ ਗਿਣਤੀ ਬਚ ਜਾਂਦੀ ਹੈ ਉਹਨੂੰ NOM ਕਿਹਾ ਜਾਂਦਾ। ਪਰ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਹ ਪੈਸੀਫਿਕ ਆਸਟ੍ਰੇਲੀਆ ਲੇਬਰ ਮੋਬਿਲਿਟੀ ਯਾਨੀ ਪਾਮ ਸਕੀਮ ਦੇ ਤਹਿਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਕਾਮਿਆਂ ਨੂੰ ਆਸਟ੍ਰੇਲੀਆ ਸੱਦੇਗੀ। ਉਹਨਾਂ ਨੂੰ 12 ਮਹੀਨਿਆਂ ਦੇ ਲਈ ਆਸਟ੍ਰੇਲੀਆ 'ਚ ਰੱਖਿਆ ਜਾਏਗਾ। ਪਰ ਬਾਨਵੀ ਜੋਇਸ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਵੀਜ਼ਾ ਐਕਸਟੈਂਸ਼ਨ ਹੋਣਗੇ, ਕੀ ਉਹ ਆਸਟ੍ਰੇਲੀਆ ਦੇ ਵਿੱਚ NOM ਦੇ ਅੰਦਰ ਕਾਊਂਟ ਕਿਉਂ ਨਹੀਂ ਕੀਤੇ ਜਾ ਰਹੇ, ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਵਿੱਚ ਉਹਨਾਂ ਨੂੰ ਨਹੀਂ ਰੱਖਿਆ ਜਾ ਸਕਦਾ ਕਿਉਂਕਿ ਉਹ ਮਹਿਜ਼ ਟੈਂਪਰੇਰੀ ਯਾਨੀ ਆਰਜ਼ੀ ਆਧਾਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਦਾਖਲ ਹੋਣਗੇ। ਹਾਲੇ ਵੀ ਆਸਟ੍ਰੇਲੀਆ ਦੇ ਵਿੱਚ ਇੱਕ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਦਾਖਲ ਕੀਤਾ ਜਾਂਦਾ, ਚਾਹੇ ਉਹ ਨਿਊਜ਼ੀਲੈਂਡ ਦੇ 444 ਵੀਜ਼ਾ ਕੈਟਾਗਰੀ ਹੋਏ ਜਾਂ ਕੋਈ ਵੀ ਹੋਰ, ਇਸ ਨੂੰ ਲੈ ਕੇ ਆਸਟ੍ਰੇਲੀਆ ਦੇ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਦੇ ਵਿੱਚ ਕਾਊਂਟ ਜ਼ਰੂਰ ਕੀਤਾ ਜਾਂਦਾ ਸੀ, ਜਿਸ ਦੇ ਕਰਕੇ ਆਸਟ੍ਰੇਲੀਆ ਦੇ ਪ੍ਰਵਾਸ ਅੰਕੜੇ ਜਿਹੜੇ ਸੀ, ਗਿਣਤੀ ਜਿਹੜੀ ਸੀ, ਉਹ ਵਧੀ ਸੀ। ਪਰ ਵਨ ਨੇਸ਼ਨ ਪਾਰਟੀ ਉਸ ਕਿਸਮ ਦੇ ਕੈਲਕੂਲੇਟਰ ਨੂੰ ਨਹੀਂ ਵਰਤਣਾ ਚਾਹੁੰਦੀ। ਤਾਂ ਵੀ 130,000 ਦਾ ਜਿਹੜਾ ਪ੍ਰਵਾਸ ਦਾ ਅੰਕੜਾ, ਉਹ ਜ਼ਾਹਰ ਜੀ ਗੱਲ ਹੈ ਕਿ ਜੇ ਉਸੇ ਹੀ ਕੈਲਕੂਲੇਟਰ ਨੂੰ ਵਰਤਿਆ ਜਾਵੇ ਜਿਸ ਕੈਲਕੂਲੇਟਰ 'ਤੇ ਮੌਜੂਦਾ ਸਰਕਾਰ ਜਾਂ ਪਿਛਲੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ, ਤਾਂ ਵਨ ਨੇਸ਼ਨ ਪਾਰਟੀ ਦੀ ਪ੍ਰਵਾਸ ਨੀਤੀ ਦੇ ਵਿੱਚ ਪਿਛਲੀਆਂ ਪ੍ਰਵਾਸ ਨੀਤੀਆਂ ਨਾਲੋਂ ਕੋਈ ਵਧੇਰੇ ਫਰਕ ਨਜ਼ਰ ਨਹੀਂ ਆਉਂਦਾ। ਉੱਥੇ ਫੈਡਰਲ ਸਰਕਾਰ ਦੀ ਤਰਫ ਤੋਂ ਹੁਣ ਡੇਟਾ ਸੈਂਟਰਸ ਕਿਵੇਂ ਸਥਾਪਿਤ ਕੀਤੇ ਜਾਣ ਤਾਂ ਕਿ ਉਹਨਾਂ ਦੇ ਵਿੱਚੋਂ ਬਿਜਲੀ ਦੀ ਖਪਤ, ਊਰਜਾ ਦੀ ਖਪਤ ਜਾਂ ਦੂਸਰੇ ਜਿਹੜੇ ਊਰਜਾ ਦੇ ਸਰੋਤ ਨੇ ਜਿਨ੍ਹਾਂ 'ਚ ਪਾਣੀ ਦੀ ਵੀ ਖਪਤ ਸ਼ਾਮਲ ਹੈ, ਉਹ ਕਿਵੇਂ ਘੱਟ ਹੋ ਸਕੇ, ਉਸ ਨੂੰ ਲੈ ਕੇ ਕੁਇਨਜ਼ਲੈਂਡ ਦੀ ਤਰਫ ਤੋਂ ਤਿਆਰ ਕੀਤਾ ਗਿਆ ਫਰੇਮਵਰਕ ਰੱਦ ਕੀਤਾ ਜਾ ਸਕਦਾ। ਔਰ ਬੁੱਧਵਾਰ ਦੇ ਦਿਨ ਜਦੋਂ ਨੈਸ਼ਨਲ ਕੈਬਨਿਟ ਦੀ ਬੈਠਕ ਹੋਏਗੀ, ਤਾਂ ਕੁਇਨਜ਼ਲੈਂਡ ਦੇ ਢਾਂਚੇ ਨੂੰ ਖਤਮ ਕਰਕੇ ਹੋ ਸਕਦਾ ਹੈ ਕਿ ਆਸਟ੍ਰੇਲੀਆ ਦੀ ਫੈਡਰਲ ਸਰਕਾਰ ਆਪਣਾ ਜਿਹੜਾ ਇੱਕ ਨਜ਼ਰੀਆ ਉਹ ਕੁਇਨਜ਼ਲੈਂਡ ਨੂੰ ਦੇਵੇ। ਨੈਸ਼ਨਲ ਕੈਬਨਿਟ ਦੀ ਬੈਠਕ ਬੁੱਧਵਾਰ ਦੇ ਦਿਨ, ਬਹੁਤ ਸਾਰੇ ਮਸਲਿਆਂ ਦੇ ਉੱਤੇ ਗੱਲਬਾਤ ਹੋਣੀ ਹੈ। ਸਵੇਰ ਵੇਲੇ ਤੁਹਾਡੇ ਨਾਲ ਖਬਰ ਵੀ ਸਾਂਝੀ ਕੀਤੀ ਸੀ। ਇਸ ਤੋਂ ਇਲਾਵਾ ਗਨ ਬਾਏਬੈਕ ਸਕੀਮ ਦੇ ਉੱਤੇ ਵੀ ਚਰਚਾ ਹੋਣੀ ਹੈ, ਨੈਸ਼ਨਲ ਪਲਾਨ ਔਨ ਫੈਮਿਲੀ ਵਾਇਲੈਂਸ ਦੇ ਉੱਤੇ ਵੀ ਚਰਚਾ ਹੋਣੀ ਹੈ। ਸੋ ਬਹੁਤ ਸਾਰੇ ਮਸਲੇ ਨੇ ਜਦੋਂ ਪ੍ਰਧਾਨ ਮੰਤਰੀ ਐਂਥਨੀ ਐਲਬਨੇ ਬੁੱਧਵਾਰ ਦੇ ਦਿਨ ਸੂਬਿਆਂ ਦੇ ਅਲੱਗ ਅਲੱਗ ਜਿਹੜੇ ਪ੍ਰੀਮੀਅਰਸ ਨੇ ਅਤੇ ਟੈਰੀਟਰੀਜ਼ ਦੇ ਚੀਫ ਮਿਨਿਸਟਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਕੁਇਨਜ਼ਲੈਂਡ ਦੇ ਪ੍ਰੀਮੀਅਰ ਡੇਵਿਡ ਕ੍ਰਿਸਫੋਲੀ ਨੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਗੱਲ ਕਹੀ ਸੀ ਕਿ ਉਹ ਕੁਇਨਜ਼ਲੈਂਡ ਸਟੇਟ ਦੇ ਵਿੱਚ ਜਿਹੜੇ ਡੇਟਾ ਸੈਂਟਰ ਪ੍ਰੋਜੈਕਟ ਨੇ ਉਹਨਾਂ ਦੇ ਨਿਰਮਾਣ ਦੇ ਵਿੱਚ ਐਨਰਜੀ ਦਾ ਜਿਹੜੀ ਖਪਤ ਹੈ ਉਸ ਨੂੰ ਘੱਟ ਕਿਵੇਂ ਕੀਤਾ ਜਾ ਸਕੇ, ਉਸ ਨੂੰ ਲੈ ਕੇ ਧਿਆਨ ਦੇ ਵਿੱਚ ਰੱਖਦੇ ਹੀ ਉਹ ਡੇਟਾ ਸੈਂਟਰਸ ਦੀ ਇਜਾਜ਼ਤ ਦੇਣਗੇ। ਆਸਟ੍ਰੇਲੀਆ ਸਰਕਾਰ ਦੀ ਫਿਲਹਾਲ ਇਹ ਬਹੁਤ ਵੱਡੀ ਤਰਜੀਹ ਹੈ। ਅਮਰੀਕਾ ਜਾਂ ਦੂਸਰਿਆਂ ਦੇਸ਼ਾਂ ਦੇ ਲਈ ਦੇਸ਼ ਦੀ ਸਰਹੱਦ, ਦੇਸ਼ ਦੀ ਮਿੱਟੀ ਦੇ ਉੱਤੇ ਜਾਂ ਦੇਸ਼ ਦੀ ਜ਼ਮੀਨ ਦੇ ਉੱਤੇ ਡੇਟਾ ਸੈਂਟਰਸ ਬਣਾਏ ਜਾਣੇ। ਹਾਲਾਂਕਿ ਇਸ ਨੂੰ ਇੱਕ ਧਿਰ ਇਹ ਵੀ ਹੈ ਜਿਹੜੀ ਇਹਨਾਂ ਨੂੰ ਕੋਈ ਬਹੁਤਾ ਵਧੀਆ ਕਦਮ ਨਹੀਂ ਮੰਨ ਰਹੀ ਹੈ। ਕੁਇਨਜ਼ਲੈਂਡ ਅਤੇ ਨਾਰਦਰਨ ਟੈਰੀਟਰੀ ਦੀ ਸਰਕਾਰਾਂ ਨੇ ਕਿਹਾ ਸੀ ਕਿ ਜੇਕਰ ਕੋਈ ਫੈਡਰਲ ਸਟੈਂਡਰਡ ਸਟਰਕਚਰ ਸਰਕਾਰ ਲੈ ਕੇ ਆਉਂਦੀ ਹੈ ਤਾਂ ਉਸ ਦੇ ਉੱਤੇ ਉਹ ਹਸਤਾਖਰ ਨਹੀਂ ਕਰਨਗੇ, ਉਹ ਆਪਣੇ ਰਿਨਿਊਏਬਲ ਸੋਰਸਿਸ ਨੂੰ ਬਚਾਉਣਾ ਚਾਹਣਗੇ। ਉੱਥੇ ਨੌਲੇਜ ਬੇਸਡ ਕੰਪਨੀ KPMG ਦੀ ਤਰਫ ਤੋਂ ਆਪਣੇ 27 ਦੇ ਕਰੀਬ ਜਿਹੜੇ ਪਾਰਟਨਰਸ ਏਜੰਸੀਜ਼ ਨੇ ਹੋਰ, ਉਹਨਾਂ ਦੇ ਵਿੱਚ ਕੰਮ ਕਰਦੇ ਘੱਟੋ ਘੱਟ 350 ਸਟਾਫ ਮੈਂਬਰਸ ਨੂੰ ਨੌਕਰੀ ਤੋਂ ਵਿਹਲਿਆਂ ਕਰ ਦਿੱਤਾ। ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਦਾ ਰੈਵਨਿਊ $2.28 billion ਡਾਲਰ ਤੋਂ ਡਿੱਗ ਕੇ $2.26 billion ਡਾਲਰ ਰਹਿ ਗਿਆ ਸੀ ਇਸ ਵਿੱਤੀ ਵਰ੍ਹੇ ਦੇ ਵਿੱਚ। KPMG ਆਸਟ੍ਰੇਲੀਆ ਦੀ ਤਰਫ ਤੋਂ ਇਸੇ ਕਰਕੇ ਹੁਣ ਆਸਟ੍ਰੇਲੀਆ ਦੇ ਵਿੱਚ ਅਲੱਗ ਅਲੱਗ ਸਰਕਾਰ ਦੇ ਨਾਲ ਚੱਲਦੀਆਂ ਹੋਈਆਂ ਜਿੰਨੀਆਂ ਵੀ ਏਜੰਸੀਆਂ 'ਚ ਕੰਮ ਕਰਦੇ ਲੋਕ ਨੇ ਜਾਂ ਦੂਸਰੇ ਥਰਡ ਪਾਰਟੀ ਵੈਂਡਰ ਦੇ ਜ਼ਰੀਏ KPMG ਦੇ ਤਨਖਾਹ ਗ੍ਰੇਡ ਦੇ ਉੱਤੇ ਉਹ ਕੰਮ ਕਰ ਰਹੇ ਨੇ, ਉਹਨਾਂ ਨੂੰ ਕੱਢਿਆ ਜਾ ਰਿਹਾ ਤਾਂ ਕਿ ਇਸ ਦੇ ਨਾਲ ਕੋਸਟ ਕਟਿੰਗ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਵੀ KPMG ਦੇ ਕੁਝ ਪਾਰਟਨਰਸ ਦੀ ਤਰਫ ਤੋਂ ਇਸ ਕਿਸਮ ਦੇ ਨਾਲ ਨੌਕਰੀਆਂ ਦੇ ਵਿੱਚੋਂ ਕਟੌਤੀ ਕੀਤੀ ਗਈ ਸੀ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਤਾਂ ਆਸਟ੍ਰੇਲੀਆ ਵਿਕਟੋਰੀਆ ਦੇ ਵਿੱਚ ਇੱਕ ਹਸਪਤਾਲ ਇਸ ਵਕਤ ਵਿਵਾਦਾਂ ਦੇ ਘੇਰੇ ਦੇ ਵਿੱਚ ਹੈ। ਇਹ ਦੱਸ ਕੇ ਖਬਰ 9 News ਦੇ ਉੱਤੇ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਇਸ ਹਸਪਤਾਲ ਦੀ ਤਰਫ ਤੋਂ ਕੁਝ ਇੱਕ ਜਿਹੜੇ ਪੋਸਟ ਕੋਡਸ ਨੇ ਉੱਥੋਂ ਆਉਣ ਵਾਲੇ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਗੱਲ ਹੋਵੇ। ਜਦੋਂ ਰਾਇਲ ਮੈਲਬਰਨ ਹਸਪੀਟਲ ਦੇ ਉੱਤੇ ਇਸ ਕਿਸਮ ਦੇ ਇਲਜ਼ਾਮ ਲਗਾਏ ਗਏ ਨੇ ਕਿ ਸਪੈਸ਼ਲਿਸਟ ਸਰਵਿਸਿਜ਼ ਨੂੰ ਖਾਸ ਤੌਰ ਦੇ ਉੱਤੇ ਹਾਸਲ ਕਰਨ ਦੇ ਲਈ ਮੈਰੀਬੈਕ, ਮੁਨੀ ਵੈਲੀ,
ਜਾਂ ਮੈਲਬਰਨ ਦੇ ਕੁਝ ਹੋਰ ਦੂਸਰੀਆਂ ਸਥਾਨਕ ਜਿਹੜੀਆਂ ਕੌਂਸਲਸ ਨੇ ਉਹਨਾਂ ਦੇ ਨਾਲ ਜੁੜੇ ਹੋਏ ਸਬਅਰਬਸ ਜਿਹੜੇ ਉੱਥੋਂ ਆਉਣ ਵਾਲੇ ਨਵੇਂ ਪੇਸ਼ੈਂਟਸ ਨੇ ਉਹਨਾਂ ਨੂੰ ਹੀ ਤਰਜੀਹ ਦਿੰਦਾ ਹੈ, ਜਦਕਿ ਦੂਸਰਿਆਂ ਨਵੇਂ ਪੇਸ਼ੈਂਟਸ ਨੂੰ ਉਸ ਸਿਸਟਮ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ। ਰੋਇਲ ਮੈਲਬਰਨ ਹੋਸਪਿਟਲ ਦੀ ਤਰਫ ਤੋਂ ਹਾਲ ਫਿਲਹਾਲ ਇਸ ਦੇ ਉੱਤੇ ਕੋਈ ਅਧਿਕਾਰਕ ਟਿੱਪਣੀ ਨਹੀਂ ਸਾਂਝੀ ਕੀਤੀ ਗਈ ਹੈ। ਸਾਊਥ ਆਸਟ੍ਰੇਲੀਆ ਤੋਂ ਅਗਲੀ ਖਬਰ, ਜਿੱਥੇ ਐਡੀਲੈਡ ਸਿਟੀ ਕੌਂਸਲ ਦੀ ਤਰਫ ਤੋਂ ਹੁਣ ਇੱਕ ਕੁਝ ਇੱਕ ਸੜਕਾਂ ਦੇ ਉੱਤੇ, ਖਾਸ ਤੌਰ ਦੇ ਉੱਤੇ ਜਿਵੇਂ ਓਕੋਨਲ ਸਟਰੀਟ ਹੈ, ਉਹਦੇ ਉੱਤੇ ਸਪੀਡ ਲਿਮਿਟ 50 ਕਿਲੋਮੀਟਰ ਪਰ ਆਵਰ ਤੋਂ ਘਟਾ ਕੇ 40 ਕਿਲੋਮੀਟਰ ਪਰ ਆਵਰ ਯਾਨੀ ਪ੍ਰਤੀ ਘੰਟੇ ਦੀ ਰਫ਼ਤਾਰ ਤੈਅ ਕਰ ਦਿੱਤੀ ਗਈ ਹੈ, ਘੱਟ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਨੌਰਥ ਐਡੀਲੈਡ ਦੇ ਵਿੱਚ ਟ੍ਰੈਫਿਕ ਦੀ ਸਮੱਸਿਆ ਤਾਂ ਪਹਿਲਾਂ ਤੋਂ ਹੀ ਹੈ, ਪਰ ਐਡੀਲੈਡ ਸਿਟੀ ਕੌਂਸਲ ਦਾ ਇਹ ਫੈਸਲਾ ਇਸ ਟ੍ਰੈਫਿਕ ਨੂੰ ਹੋਰ ਜ਼ਿਆਦਾ ਵਧਾ ਸਕਦਾ। ਨੌਰਥ ਵਾਰਡ ਦੇ ਇੱਕ ਕੌਂਸਲਰ ਦੀ ਤਰਫ ਤੋਂ ਅਦਾਰੇ ABC ਨੂੰ ਦੱਸਿਆ ਗਿਆ ਕਿ ਸਪੀਡ ਲਿਮਿਟ ਘਟਾਉਣ ਦੀ ਇੱਕ ਵਜ੍ਹਾ ਇਹ ਵੀ ਹੈ ਕਿ ਇੱਥੋਂ ਜਿਹੜੇ ਪੈਦਲ ਲੋਕ ਨੇ, ਜਿਹੜੇ ਸਾਈਕਲ ਦੇ ਉੱਤੇ ਗੁਜ਼ਰ ਰਹੇ ਲੋਕ ਨੇ, ਉਹਨਾਂ ਦੀਆਂ ਵਧੇਰੇ ਉਹਨਾਂ ਦੀ ਗਿਣਤੀ ਹੁੰਦੀ ਹੈ। ਸੜਕੀ ਸੁਰੱਖਿਆ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਸਕੇ, ਇਸ ਕਰਕੇ ਹੀ ਇਹ ਜਿਹੜੀ ਸਪੀਡ ਲਿਮਿਟ ਤੈਅ ਕੀਤੀ ਗਈ ਹੈ। ਬਲਕਿ ਸਪੀਡ ਲਿਮਿਟ ਰਿਡਕਸ਼ਨ ਦੇ ਨਾਲ $25 million ਜਿਹੜੇ ਨੇ ਉਹ ਓਕੋਨਲ ਸਟਰੀਟ ਦੇ ਰੀਵਾਈਟਲਾਈਜੇਸ਼ਨ ਪ੍ਰੋਜੈਕਟ ਦੇ ਉੱਤੇ ਵੀ ਖਰਚੇ ਜਾਣੇ ਨੇ। ਉਹ ਚੱਲ ਹੀ ਰਿਹਾ ਉਹ ਪ੍ਰੋਜੈਕਟ। ਵੈਸੇ ਮੰਨਿਆ ਜਾ ਰਿਹਾ ਹੈ ਕਿ ਕੌਂਸਲ ਲਗਭਗ 34,000 ਜਿਹੜੇ ਵਾਹਨ ਨੇ ਓਕੋਨਲ ਸਟਰੀਟ ਤੋਂ ਹਰ ਰੋਜ਼ ਗੁਜ਼ਰਦੇ ਨੇ, ਉਹਨਾਂ ਨੂੰ ਇਹ ਉਹਨਾਂ ਦੇ ਉੱਤੇ ਇਹ ਰੋਕ ਲਗਾ ਕੇ ਉਹਨਾਂ ਦੀ ਗਿਣਤੀ ਨੂੰ ਸੀਮਿਤ ਕਰਨਾ ਚਾਹੁੰਦੀ ਹੈ। 200 ਦੇ ਕਰੀਬ ਦੁਕਾਨਾਂ ਨੇ ਦੋਵੇਂ ਪਾਸੇ ਓਕੋਨਲ ਸਟਰੀਟ 'ਤੇ, ਇਸ ਕਰਕੇ ਇਸ ਸੜਕ ਦੀ ਹੀ ਸਪੀਡ ਨੂੰ ਖਾਸ ਤੌਰ ਦੇ ਉੱਤੇ ਘੱਟ ਕਰਨ ਦਾ ਫੈਸਲਾ ਲਿਆ ਗਿਆ। AFL ਦੇ ਬੌਸ ਐਂਡਰਿਊ ਡਿਲਨ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਸਿਡਨੀ ਸਵੈਨਸ ਦੇ ਸਕੈਂਡਲ ਤੋਂ ਬਾਅਦ ਕਿਸੇ ਇੱਕ ਦੀ ਖਰਾਬੀ ਸਾਰਿਆਂ ਦੇ ਉੱਤੇ ਥੋਪੀ ਨਹੀਂ ਜਾ ਸਕਦੀ, ਸਾਰੇ ਹੀ ਗਲਤ ਨਹੀਂ ਹੋ ਸਕਦੇ। ਇਸ ਕਰਕੇ ਮਰਦਾਂ ਦੇ ਜਿਹੜੇ AFL ਫਾਈਨਲ ਸੀਰੀਜ਼ ਦੇ ਵਾਈਲਡ ਕਾਰਡ ਰਾਊਂਡ, ਸਭ ਤੋਂ ਪਹਿਲੀ ਪਹਿਲੀ ਵਾਰ ਇਸ ਕਿਸਮ ਦੇ ਨਾਲ ਇਹ ਕੀਤੇ ਜਾ ਰਹੇ ਨੇ, ਉਸ ਦੇ ਵਿੱਚ ਔਰ ਉਸਦੀ ਜਿਹੜੀ ਇੱਕ ਸੈਰੇਮਨੀ ਹੈ ਜਿਹਨੂੰ ਬ੍ਰਾਉਨਲੋ ਸੈਰੇਮਨੀ ਅਵਾਰਡ ਸੈਰੇਮਨੀ ਕਿਹਾ ਜਾਂਦਾ, ਉੱਥੇ ਸਿਡਨੀ ਸਵੈਨਸ ਦੀ ਮੌਜੂਦਗੀ ਨਹੀਂ ਹੋਏਗੀ। ਚੇਤੇ ਕਰਾ ਦਿੰਦੇ ਹਾਂ ਕਿ 5 ਖਿਡਾਰੀ ਸਿਡਨੀ ਸਵੈਨਸ ਦੇ ਨਾਲ ਜੁੜੇ ਹੋਏ, ਆਇਜ਼ੈਕ ਹੀਨੀ, ਨਿਕ ਬਲੇਕੀ, ਚੈਟ ਵਾਰਨਰ, ਰਾਈਲੀ ਬਾਈਸ ਅਤੇ ਜੇਮਸ ਜੋਰਡਨ, ਇਹਨਾਂ ਨੂੰ ਸਿਡਨੀ ਸਵੈਨਸ ਦੀ ਟੀਮ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਕਲੱਬ ਸਟੈਂਡਰਡਸ ਦੇ ਨਾਲ ਮੇਲ ਨਹੀਂ ਖਾਂਦੇ। ਲੰਘੇ ਐਤਵਾਰ ਦੇ ਦਿਨ, ਸ਼ਨੀਵਾਰ ਦੇ ਦਿਨ ਮਾਫ਼ ਕਰਨਾ, ਜਦੋਂ ਅਸੈਂਡਨ ਦੇ ਨਾਲ ਹੋਏ ਮੈਚ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਇਹਨਾਂ ਨੇ ਪਿਛਲੇ ਹਫ਼ਤੇ ਦੀ ਇਹ ਗੱਲ, ਇੱਕ ਹੋਟਲ ਦੇ ਵਿੱਚ ਠਹਿਰ ਕੇ ਸ਼ਰਾਬ ਪੀਤੀ ਸੀ, ਲੜਕੀਆਂ ਦੇ ਨਾਲ ਬਦਸਲੂਕੀ ਕੀਤੀ ਸੀ, ਉਸ ਤੋਂ ਬਾਅਦ ਵਿਕਟੋਰੀਆ ਦੇ ਜਿਹੜੀ ਪੁਲਿਸ ਉਹਨਾਂ ਦੀ ਤਰਫ ਤੋਂ ਸੈਕਸ਼ੂਅਲ ਕ੍ਰਾਈਮ ਸਕੁਐਡ ਦੀ ਤਰਫ ਤੋਂ ਇੱਕ ਪੜਤਾਲ ਅਲੱਗ ਤੋਂ ਸ਼ੁਰੂ ਕੀਤੀ ਗਈ ਸੀ। ਉਸ ਮਾਮਲੇ 'ਚ ਜਾਂਚ ਪੜਤਾਲ ਦੇ ਚੱਲਦੇ ਆਇਆਂ ਇਹਨਾਂ 5 ਖਿਡਾਰੀਆਂ ਨੂੰ ਪਰਮਾਨੈਂਟਲੀ ਟੀਮ ਦੇ ਵਿੱਚੋਂ ਬੈਨ ਕਰ ਦਿੱਤਾ ਗਿਆ ਸੀ। ਉੱਥੇ ਹਾਕੀ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਈ ਹੈ। ਭਾਰਤੀ ਮਹਿਲਾ ਹਾਕੀ ਟੀਮ ਵਰਲਡ ਕੱਪ ਦੇ ਸੈਮੀਫਾਈਨਲ ਦੇ ਵਿੱਚ ਥਾਂ ਨਹੀਂ ਬਣਾ ਸਕੀ। ਨੀਦਰਲੈਂਡ ਦੇ ਇੱਕ ਵੈਗਨਰ ਹਾਕੀ ਸਟੇਡੀਅਮ ਦੇ ਵਿੱਚ ਖੇਡੇ ਗਏ ਮੈਚ ਦੇ ਵਿੱਚ ਭਾਰਤ ਦੀ ਟੀਮ ਆਸਟ੍ਰੇਲੀਆ ਦੇ ਹੱਥੋਂ 0-0 ਦੇ ਨਾਲ ਮੈਚ ਡਰਾ ਹੀ ਕਰਵਾ ਸਕੀ। ਭਾਰਤ ਨੂੰ ਸੈਮੀਫਾਈਨਲ 'ਚ ਪਹੁੰਚਣ ਦੇ ਲਈ ਇਸ ਮੈਚ 'ਚ ਜਿੱਤ ਦਰਜ ਕਰਨੀ ਜ਼ਰੂਰੀ ਸੀ, ਪਰ ਟੀਮ ਗੋਲ ਕਰਨ ਦੇ ਵਿੱਚ ਕੋਈ ਵੀ ਗੋਲ ਕਰਨ 'ਚ ਨਾਕਾਮ ਰਹੀ, ਜਦਕਿ ਆਸਟ੍ਰੇਲੀਆ ਨੇ ਡਰਾ ਤੋਂ ਬਾਅਦ ਟੌਪ 4 ਦੇ ਵਿੱਚ ਥਾਂ ਬਣਾ ਲਈ ਹੈ। ਇਹ ਲਗਾਤਾਰ ਤੀਸਰਾ ਮੁਕਾਬਲਾ ਹੈ ਜਦੋਂ ਭਾਰਤੀ ਟੀਮ ਗੋਲ ਨਹੀਂ ਕਰ ਸਕੀ। ਇਸ ਤੋਂ ਪਹਿਲਾਂ ਨੈਦਰਲੈਂਡਸ ਨੇ ਵੀ ਭਾਰਤ ਨੂੰ 0-2 ਦੇ ਨਾਲ ਹਰਾਇਆ ਸੀ। ਭਾਰਤ ਦਾ ਕੋਈ ਵੀ ਗੋਲ ਨਹੀਂ ਸੀ, ਨੈਦਰਲੈਂਡ ਨੇ 2 ਗੋਲ ਕੀਤੇ ਸੀ, ਜਦਕਿ ਇੰਗਲੈਂਡ ਦੇ ਖਿਲਾਫ ਵੀ ਮੁਕਾਬਲਾ 0-0 ਦੇ ਨਾਲ ਬਰਾਬਰੀ 'ਤੇ ਰਿਹਾ ਸੀ। ਟੂਰਨਾਮੈਂਟ ਦੀ ਸ਼ੁਰੂਆਤ ਦੇ ਵਿੱਚ ਵੀ ਭਾਰਤ ਨੇ ਚੀਨ ਦੇ ਨਾਲ ਮੁਕਾਬਲਾ ਡਰਾ ਹੀ ਰੱਖਿਆ ਸੀ। ਮਹਿਲਾਵਾਂ ਦੀ ਟੀਮ ਨੇ ਜਿਸ ਤਰੀਕੇ ਦੇ ਨਾਲ ਸ਼ੁਰੂਆਤ ਕੀਤੀ ਸੀ, ਲੱਗ ਇੰਜ ਰਿਹਾ ਸੀ ਕਿ ਇਹ ਮੁਕਾਬਲਾ ਬੜੇ ਵਧੀਆ ਤਰੀਕੇ ਦੇ ਨਾਲ ਭਾਰਤੀ ਟੀਮ ਸੈਮੀਫਾਈਨਲ ਫਾਈਨਲ ਤੱਕ ਤਾਂ ਪਹੁੰਚ ਕੇ ਲਿਜਾ ਸਕਦੀ ਹੈ। ਭਾਰਤ ਦੀ ਤਰਫ ਤੋਂ ਆਖਰੀ ਗੋਲ 18 ਅਗਸਤ ਨੂੰ ਦੱਖਣ ਅਫਰੀਕਾ ਦੇ ਖਿਲਾਫ ਮੁਕਾਬਲੇ 'ਚ ਹੋਏ ਸੀ। ਹਾਲਾਂਕਿ ਭਾਰਤ ਨੇ ਉਸ ਮੈਚ ਨੂੰ ਹਾਈ ਸਕੋਰ ਮੈਚ ਬਣਾ ਦਿੱਤਾ ਸੀ ਜਦੋਂ ਭਾਰਤ ਨੇ 6 ਗੋਲ ਕੀਤੇ ਸੀ ਅਤੇ ਸਾਊਥ ਅਫਰੀਕਾ ਦੀ ਟੀਮ 1 ਹੀ ਗੋਲ ਕਰ ਸਕੀ। ਭਾਰਤ ਨੇ ਸੈਮੀਫਾਈਨਲ 'ਚ ਪਹੁੰਚਣ ਦੇ ਲਈ ਨੀਦਰਲੈਂਡਸ ਅਤੇ ਚੀਨ ਦੇ ਮੁਕਾਬਲੇ ਦੇ ਉੱਤੇ ਵੀ ਨਿਗਾਹਾਂ ਟਿਕਾ ਕੇ ਰੱਖੀਆਂ ਸੀ। ਨੀਦਰਲੈਂਡਸ ਨੇ ਚੀਨ ਨੂੰ 4-1 ਦੇ ਨਾਲ ਹਰਾ ਕੇ ਭਾਰਤ ਦੇ ਲਈ ਸਮੀਕਰਨ ਆਸਾਨ ਕਰ ਦਿੱਤੇ ਸੀ। ਅਜਿਹੇ 'ਚ ਆਸਟ੍ਰੇਲੀਆ ਦੇ ਖਿਲਾਫ ਜਿੱਤ ਹਾਸਲ ਕਰਨ ਦੇ ਲਈ ਭਾਰਤੀ ਟੀਮ ਨੂੰ 1 ਗੋਲ ਕਰਕੇ ਹੀ ਟੌਪ 4 ਦੇ ਵਿੱਚ ਥਾਂ ਮਿਲ ਜਾਂਦੀ। ਪਰ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੇ ਖਿਲਾਫ ਡਰਾ ਤੋਂ ਬਾਅਦ ਭਾਰਤ, ਆਸਟ੍ਰੇਲੀਆ ਅਤੇ ਚੀਨ ਦੇ ਖਾਤੇ 'ਚ 2-2 ਅੰਕ ਰਹਿ ਗਏ ਨੇ। ਗੋਲ ਅੰਤਰ ਦੇ ਮਾਮਲੇ 'ਚ ਵੀ ਭਾਰਤ ਆਸਟ੍ਰੇਲੀਆ ਦੇ ਬਰਾਬਰੀ 'ਤੇ ਰਿਹਾ, ਹਾਲਾਂਕਿ ਆਸਟ੍ਰੇਲੀਆ ਨੇ ਜ਼ਿਆਦਾ ਗੋਲ ਦਾਗੇ ਨੇ, ਜਿਸ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਸੈਮੀਫਾਈਨਲ ਦੇ ਵਿੱਚ ਥਾਂ ਮਿਲ ਗਈ।
ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਫ੍ਰੀਕੁਐਂਸੀ ਮੋਬਾਈਲ ਐਪ ਤੋਂ ਜਾਰੀ ਰਹਿਣਗੇ।

ਇਹ ਕੌਣ ਹੈ ਵੀ ਮੁੰਡਾ ਜਿਹਨੇ ਇਹ ਗਾਣਾ ਲਿਖਿਆ? ਅਬੀਰ ਸੋਹਣਾ ਲਿਖਿਆ ਹੈਗਾ ਗਾਣਾ। ਨਵੀਂ ਫਿਲਮ ਆ ਰਹੀ ਹੈਗੀ ਹੈ ਜੀ ਬੋਲ ਭਾਵੇਂ ਨਾ ਬੋਲ, ਆ ਰਹੀ ਹੈ? ਹਾਂ ਆ ਰਹੀ ਹੈ, ਸਪਤੰਬਰ 'ਚ ਆ ਰਹੀ ਹੈ ਨਾ, ਹਾਲੇ ਮੈਂ ਉਲਝ ਗਿਆ ਸੀਗਾ, ਮੈਨੂੰ ਲੱਗਿਆ ਕਿਤੇ ਅਗਸਤ ਮੁੱਕ ਗਿਆ ਹੀ। ਅਤੇ ਅਮਰਿੰਦਰ ਗਿੱਲ ਸਾਹਿਬ ਦੀ ਆਵਾਜ਼ ਦੇ ਵਿੱਚ। ਅੱਛਾ, ਲੋਕ ਕਹਿੰਦੇ ਨੇ ਕਿ ਅਮਰਿੰਦਰ ਗਿੱਲ ਵਰਗਾ ਇਹ ਡਾਇਲੈਕਟ ਡਿਲੀਵਰੀ ਦਿੰਦਾ ਮੁੰਡਾ ਹੀਰੋ ਇਸ ਫਿਲਮ ਦਾ, ਸਿਦਕ ਗਿੱਲ, ਪਰ ਮੈਨੂੰ ਲੱਗਦਾ ਕਿ ਆਪਣੇ ਵਾਲਿਦ ਵਰਗੀ ਇਹਦੀ ਹੈਗੀ ਹੈ, ਜਿੱਦਾਂ ਤਾਰਾ ਚ ਭਾਈ ਇੰਟਰਵਿਊਆਂ ਦੇ ਵਿੱਚ ਗੱਲ ਕਰਦੇ ਆਪਾਂ ਸੁਣਿਆ, ਉੱਦਾਂ ਹੀ ਇਹ ਬੋਲਦਾ ਹੈਗਾ। ਅਤੇ ਹੁਣ ਤੱਕ ਬਹੁਤ ਸੋਹਣਾ ਲੱਗ ਰਿਹਾ ਸੀ, ਟ੍ਰੇਲਰ ਵੀ, ਗਾਣੇ ਵੀ, ਸਾਰਾ ਕੁਛ। ਹੁਣ ਵੀ ਕੁਛ ਮਾੜਾ ਨਹੀਂ ਲੱਗਿਆ ਹੈਗਾ, ਮੈਨੂੰ ਐਂ ਲੱਗ ਰਿਹਾ ਕਿ ਜਿਹੜੀ ਕੁੜੀ ਹੈ, ਬਾਕੀ ਕਈ ਵਾਰ ਨਾ ਉਹ ਭੁਲੇਖੇ ਨਿਕਲ ਜਾਂਦੇ ਹੁੰਦੇ ਨੇ, ਫਿਲਮ ਦੇ ਵਿੱਚ ਸ਼ਾਇਦ ਵਧੀਆ ਕਰ ਰਹੀ ਹੋਵੇ ਐਕਟਿੰਗ, ਪਰ ਗਾਣਿਆਂ ਗੁਣਿਆਂ ਦੇ ਵਿੱਚ ਟ੍ਰੇਲਰ 'ਚ ਹੁਣ ਤੱਕ ਦੇਖ ਕੇ ਐਂ ਲੱਗ ਰਿਹਾ ਕਿ ਜਿਹੜੀ ਜਾਣਿਆ ਕੁੜੀ, ਜਾਣਿਆ ਜੋਸ਼ੀ, ਇਹ ਏਕਤਾ ਕਪੂਰ ਦੇ ਕਿਸੇ ਸੀਰੀਅਲ ਦੇ ਵਿੱਚ ਐਕਟਿੰਗ ਕਰ ਰਹੀ ਹੈਗੀ ਹੈ, ਫਿਲਮਾਂ ਵਾਲੀ ਐਕਟਿੰਗ ਨਹੀਂ ਲੱਗ ਰਹੀ, ਜਿੱਦਾਂ ਜਿਸ ਲੈਵਲ 'ਤੇ ਸਿਦਕ ਜਾ ਕੇ ਐਕਟਿੰਗ ਕਰ ਰਹੇ ਇੱਕ ਫਿਲਮਾਂ ਵਾਲੀ, ਐਕਟਿੰਗ ਨਹੀਂ ਹੁੰਦੀ ਹੁੰਦੀ ਉਹਦੇ 'ਚ, ਉਹ ਇੱਕ ਸਟੇਜ ਹੁੰਦੀ ਹੁੰਦੀ ਹੈ, ਉਸ ਸਟੇਜ 'ਤੇ ਪਹੁੰਚਣਾ ਹੁੰਦਾ, ਉਹ ਸਟੇਜ ਹੁੰਦੀ ਹੁੰਦੀ ਹੈ ਕਿ ਬਹੁਤ ਬਰੀਕ ਜਿਹਾ ਫਰਕ, ਇੱਕ ਕਰੈਕਟਰ ਨੂੰ ਫੜ ਕੇ ਕਰੈਕਟਰ ਦੇ ਵਿੱਚ ਵੜ ਜਾਣਾ, ਤੁਸੀਂ ਕਰੈਕਟਰ ਨੂੰ ਜਿਉਣਾ ਹੈਗਾ। ਅਤੇ ਉਹ ਬਾਕੀ ਫਿਰ ਉਹੀ ਗੱਲ ਹੈ, ਗੱਲ ਪਰਸਪੈਕਟਿਵ ਦੀ ਹੈ, ਹੋ ਸਕਦਾ ਕਿ ਜਦੋਂ ਫਿਲਮ ਆਵੇ ਅਤੇ ਉਦੋਂ ਇੱਦਾਂ ਨਾ ਹੋਵੇ। ਐਨੀਵੇਜ਼, ਇਹ ਗਾਣਾ ਸੁਣੋ, ਨਵੀਆਂ ਫਿਲਮਾਂ ਆ ਰਹੀਆਂ ਨੇ, ਨਵੀਆਂ ਫਿਲਮਾਂ ਦੇ ਗਾਣੇ ਵੀ

ਬੋਲ ਭਾਵੇਂ ਨਾ ਬੋਲ 4 ਸਪਤੰਬਰ ਨੂੰ ਸਿਨੇਮਿਆਂ ਦੇ ਵਿੱਚ ਲੱਗ ਜਾਣੀ ਹੈ ਤੇ ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ ਆਣੀ ਹੈਗੀ ਇਹ ਸਿੰਘ ਵਰਸਿਸ ਕੌਰ ਤੇ ਮੈਂ ਨਾ ਇੱਕ ਬੜਾ ਪੁਰਾਣਾ ਮੇਰੇ ਖਿਆਲ ਦੇ ਨਾਲ ਪਹਿਲੀ ਫਿਲਮ ਸੀਗੀ ਸ਼ਾਇਦ ਇਹਨਾਂ ਦੀ ਗਿੱਪੀ ਤੇ ਦਿਲਜੀਤ ਦੀ ਕੱਟਿਆਂ ਦੀ ਤੇ ਉਹਦੇ 'ਚ ਇੱਕ ਰੋਮਾਂਟਿਕ ਜਿਹਾ ਸੌਂਗ ਸੀਗਾ ਨੀਰੂ ਬਾਜਵਾ ਦੇ ਆਲੇ ਦੁਆਲੇ ਦੋਨੋਂ ਹੁੰਦੇ ਨੇ ਉਹ ਮੈਂ ਕਹਿਣਾ ਨਹੀਂ ਚਾਹੁੰਦਾ ਹੈਗਾ ਬਟ ਹੈ ਨਹੀਂ ਆਵਾਜ਼ ਰੋਮਾਂਟਿਕ ਸੌਂਗ ਵਾਲੀ ਪਰ ਚਲੋ ਖੈਰ ਤੁਸੀਂ ਸੁਣ ਕੇ ਦੇਖੋ ਕਿਹੋ ਜਿਹਾ ਇਹ ਗਾਣਾ ਸੋਹਣੀ

ਸੌਰੀ ਪਰ ਸ਼ਹਿਨਾਜ਼ ਗਿੱਲ ਨੂੰ ਵੀ ਸ਼ਾਇਦ ਕੁਝ ਕੁ ਸਾਲਾਂ ਦੇ ਵਿੱਚ ਐਕਟਿੰਗ ਆ ਜੀ ਇਹੋ ਜਿਹੀ ਗੱਲ ਨਹੀਂ ਹੈਗੀ ਲੋਕਾਂ ਨੇ ਕਹਿਣਾ ਆਪ ਪਤਾ ਨਹੀਂ ਕਿੱਡਾ ਕੁ ਇੱਥੇ ਮਾਰਲਿਨ ਮੋਨਰੋ ਬੰਦਾ ਹੈਗਾ ਵੈਸੇ ਉਹ ਵੀ ਜਨਾਨੀ ਹੋ ਸੀਗੀ ਐਨੀ ਵੇਜ਼ ਇਹ ਦੋ ਹੀਰੋਇਨਸ ਦੀ ਗੱਲ ਕੀਤੀ ਹੈ ਮੈਂ ਤਾਂ ਉੱਥੇ ਕਰਕੇ ਫਲਾਈ ਕਰਕੇ ਪਾਰਟ 2 ਸਾਬਾ ਲੈ ਕੇ ਆਇਆ ਸੁਣ ਕੇ ਦੇਖੀਏ ਕਿਹੋ ਜਿਹਾ ਗਾਣਾ

ਲਿਖਿਆ ਗਿਆ ਸੀਗਾ ਕੁੜੀ ਕਹੂਗੀ ਮੈਂ ਸਾਬਾ ਬਾਈ ਬੁਲਾਨੀ ਆ ਬਟ ਇਹ ਕੁੜੀ ਵਾਲਾ ਪਾਰਟ ਵੀ ਸਾਬਾ ਨਹੀਂ ਲਿਖਿਆ ਹੈਗਾ ਵੈਸੇ ਬੀਇੰਗ ਮੇਲ ਲਿਰਿਸਿਸਟ ਫੀਮੇਲ ਵਾਲਾ ਪਾਰਟ ਲਿਖਣਾ ਕਿੰਨਾ ਚੈਲੇਂਜਿੰਗ ਹੁੰਦਾ ਜੇ ਇਹੋ ਜਿਹੇ ਗਾਣੇ ਨੇ ਉਹਦੇ 'ਚ ਤਾਂ ਨਹੀਂ ਖੈਰ ਇਹੋ ਜਿਹੇ ਗਾਣੇ ਵਾਸਤੇ ਅੱਡਾ ਕਿੱਡਾ ਕੌਖਾ ਹੁੰਦਾ ਪਰ ਗੁਲਜ਼ਾਰ ਸਾਹਿਬ ਤੋਂ ਪੁੱਛਣਾ ਪੈਂਦਾ ਉਹਨਾਂ ਨੇ ਲਿਖੇ ਨੇ ਫੀਮੇਲ ਪਾਰਟ ਮਤਲਬ ਉਹ ਕਿੱਦਾਂ ਸੋਚ ਪਾਉਂਦੇ ਹੈਗੇ ਨੇ ਉਸ ਪਾਸਿਓਂ ਐਨੀਵੇਜ਼ ਇਸ ਹਫ਼ਤੇ ਬੜਾ ਕੁਛ ਹੋ ਗਿਆ ਫਿਰ ਹਸਲ ਦੇ ਵਿੱਚ ਹੈ ਜੀ ਕਮਾਲ ਹੀ ਕਰਤਾ ਕਮਾਲ ਹੀ ਹੋ ਗਈ ਹੈਗੀ ਅਤੇ ਬੜੇ ਸੋਹਣੇ ਸੋਹਣੇ ਗਾਣੇ ਆਏ ਹੈਗੇ ਨੇ ਇਸ ਹਫ਼ਤੇ ਅਤੇ ਹਰਿਆਣਵੀ ਕਲਚਰ ਪੰਜਾਬੀ ਕਲਚਰ ਮਰਾਠੀ ਕਲਚਰ ਹਸਲ ਇਜ਼ ਆਲ ਅਬਾਊਟ ਦੀਸ ਜੀ ਕਲਚਰ ਮੈਨੂੰ ਇਹੀ ਲੱਗਦਾ ਕਿ ਹੁਣ ਇੱਥੇ ਤੱਕ ਹੀ ਰਹਿ ਗਿਆ ਹੈਗਾ ਉਹਦੇ ਤੋਂ ਵੀ ਅਗਲੇ ਸੀਜ਼ਨ 'ਚ ਮੇ ਬੀ ਕੁਛ ਆ ਜਾਵੇ ਵੱਖਰਾ ਪਰ ਰੋਟੀ ਅਤੇ ਉਸ ਤੋਂ ਪਹਿਲਾਂ ਕਿਹੜਾ ਸੀ ਝੂਠ ਗਾਣਾ ਗਾਉਣ ਵਾਲਾ ਮੁੰਡਾ ਹਰਮੀਤ ਹੁਣ ਇੱਕ ਨਵਾਂ ਗਾਣਾ ਹੋਰ ਲੈ ਕੇ ਆਇਆ ਪਰ ਇਸ ਵਾਰ ਠੀਕ ਹਿਪ ਹੋਪ ਸਟਾਈਲ ਦੇ ਵਿੱਚ ਜਿਹੜਾ ਟ੍ਰੈਡੀਸ਼ਨਲ ਟਿਪੀਕਲ ਸਟਾਈਲ ਚੱਲਦਾ ਹੈ ਦੇਖਦੇ ਹਾਂ ਕਿਹਾ ਜਾਵੇ ਵੀ ਮੈਂ ਤਾਂ ਸੁਣ ਲਿਆ ਤੁਹਾਨੂੰ ਸੁਣਾ ਦਿੰਦਾ ਦੂਮ ਦੂਮ

0: takes you on with the lovers.
1: धड़कन क्या?

ਇਹਦਾ ਹਰਿਆਣਵੀ ਹੁਣ ਉਹ ਤੁਸੀਂ ਹਰਮੀਤ ਦਾ ਸੁਣ ਲਿਆ ਉਹਦਾ ਐਤਕੀ ਐਡਾ ਠੀਕ ਠੀਕ ਹੀ ਲੱਗਿਆ ਮੈਨੂੰ ਐਡਾ ਵਧੀਆ ਮਤਲਬ ਵਧੀਆ ਓਬਵੀਅਸਲੀ ਬਟ ਉਹ ਹਰਮੀਤ ਵਾਲਾ ਲੈਵਲ ਨਹੀਂ ਉਹ ਟੱਚ ਕਰ ਸਕਿਆ ਹੈਗਾ।

ਇੱਕ ਖਾਸ ਚੀਜ਼ ਇਸ ਵਾਰ ਇਸ ਹਸਲ ਦੇ ਵਿੱਚ ਜਿਹੜੀ ਮੈਨੂੰ ਲੱਗ ਰਹੀ ਹੈਗੀ ਆ ਕਿ ਹਿਪ ਹੌਪ ਦੇ ਨਾਮ ਦੇ ਉੱਤੇ ਕੁਛ ਵੀ ਗੰਦ ਮੰਦ ਨਹੀਂ ਪਰੋਸਿਆ ਜਾ ਰਿਹਾ। ਆਮ ਤੌਰ ਦੇ ਉੱਤੇ ਹਿਪ ਹੌਪ ਦੇ ਵਿੱਚ ਇੰਡੀਆ 'ਚ ਗਾਲਾਂ ਗੁਲਾਂ ਰਹਿ ਗਈਆਂ ਨੇ ਅਤੇ ਉਹ ਸਿੰਬੋਲਿਕ ਜਿਹੜੇ ਮਤਲਬ ਕੁਛ ਵਰਡ ਹੁੰਦੇ ਨੇ ਉਹ ਵਰਤੇ ਜਾਂਦੇ ਹੈਗੇ ਨੇ। ਇਸ ਦੇ ਵਿੱਚ ਹਾਲੇ ਤੱਕ ਤਾਂ ਨਹੀਂ ਮੈਨੂੰ ਦੇਖਣ ਨੂੰ ਮਿਲਿਆ ਹੈਗਾ। ਸੋ ਇਸ ਕਰਕੇ ਇਹ ਸੁਣ ਵੀ ਲਈਦੇ ਨੇ, ਆਪਾਂ ਰੇਡੀਓ 'ਤੇ ਚਲਾ ਵੀ ਦਈਦੇ ਹੈਗੇ ਨੇ, ਬਟ ਹਾਂ ਇਹ ਹੈਗਾ ਕਿ ਜੇ ਤੁਹਾਨੂੰ ਉਸ ਕਿਸਮ ਦਾ ਸ਼ੌਂਕ ਹੈਗਾ। ਇੱਕ ਕਿਕਲੀ ਕਲੀਰ ਦੀ ਵੀ ਅੰਸ਼ ਨੇ ਸੁਣਾਇਆ ਸੀਗਾ, ਉਹ ਵੀ ਮੈਂ ਸੋਚਿਆ ਕਿ ਅੱਜ ਦੇ ਪ੍ਰੋਗਰਾਮ 'ਚ ਆਪਾਂ ਸੁਣ ਹੀ ਲਈਏ ਫਿਰ।

ਛਾ ਗਿਆ ਜੀ, ਮੁੰਡਾ ਛਾ ਗਿਆ। ਦੇਖੋ ਵਿੱਚ ਹੀ ਹਰਿਆਣਵੀ ਗਾਣੇ ਤੇ ਵਿੱਚ ਹੀ ਮਰਾਠੀ ਜਿਹੜਾ ਉਹਨੇ ਅਮੈਲਗਮੇਸ਼ਨ ਜੀ ਕੀਤੀ ਹੈਗੀ ਹੈ, ਕਮਾਲ। ਵਿੱਚ ਕ ਜਿਹੜੇ ਬਾਰਸ ਹੈਗੇ ਨੇ ਉਹ ਬਹੁਤ ਸੋਹਣੇ ਲਏ ਹੈਗੇ, ਆਡੀਓ ਤੇ ਵੀਡੀਓ ਤੇ ਰੇਡੀਓ ਤੇ ਬੜਾ ਬੜਾ ਸੋਹਣਾ, ਕੁਛ ਕੁ ਚੀਜ਼ਾਂ ਦਾ ਬੜੀਆਂ ਸੋਹਣੀਆਂ ਹੋ ਰਹੀਆਂ ਹੈਗੀਆਂ।

ਠੀਕ ਹੈ ਮਤਲਬ ਉਹ ਸਾਊਥ ਇੰਡੀਅਨ ਮਿਊਜ਼ਿਕ ਦੇ ਨਾਲ ਜੇ ਤੁਸੀਂ ਉਸ ਕਿਸਮ ਦਾ ਪੰਜਾਬੀ ਲਿਰਿਕਸ ਲਿਆਂਦੀ ਇੱਕ ਉਹ ਜਿਹੜਾ ਕੰਬੀਨੇਸ਼ਨ ਹੈਗਾ ਆਲਵੇਜ਼ ਚੱਲਦਾ ਹੀ ਹੈ ਪਰ ਆਹ ਇੱਕ ਬੈਂਗਰ ਬੈਂਗਰ ਬੈਂਗਰ ਸ਼ਬਦ ਇੰਨਾ ਜ਼ਿਆਦਾ ਇਸ ਹਸਲ ਦੇ ਵਿੱਚ ਹੋ ਰਿਹਾ ਹੈਗਾ ਉਹ ਵੀ ਮਤਲਬ ਹਰ ਹਰ ਸੀਜ਼ਨ ਦਾ ਇੱਕ ਇੱਕ ਸਟਾਈਲ ਹੋ ਜਾਂਦਾ ਹੈ ਨਾ ਕਿ ਇੱਕ ਅੱਖਰ ਇਹ ਅੱਜ ਕੱਲ੍ਹ ਸ਼ਾਇਦ ਹਿਪ ਹੋਪ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਖਰ ਇਹ ਵਰਤਿਆ ਜਾ ਰਿਹਾ ਬੈਂਗਰ ਜਦੋਂ ਕੋਈ ਗਾਣਾ ਬਹੁਤ ਕਮਾਲ ਦਾ ਹੋਵੇ ਤਾਂ ਬੈਂਗਰ ਅਤੇ ਨਹੀਂ ਤਾਂ ਫਿਰ ਬੈਨ ਹੁਣ ਹਿਪ ਹੋਪ ਦੇ ਜਿਹੜੇ ਜੱਜ ਹੈਗੇ ਨੇ ਮੇਨ ਬਾਦਸ਼ਾਹ ਉਹਨਾਂ ਨੇ ਆਪਣਾ ਹੀ ਗਾਣਾ ਇਹਦੇ 'ਤੇ ਕੱਢਤਾ ਪੂਰਾ ਦਾ ਪੂਰਾ

ਅੱਜ ਗਾਣਿਆਂ ਗੁਣਿਆਂ ਦੇ ਚੱਕਰ ਚ ਮੈਂ ਤਾਂ ਇਹ ਭੁੱਲ ਹੀ ਗਿਆ ਕਿ ਮੰਡੇ ਦਾ ਦਿਨ ਹੈਗਾ ਤੇ ਮੰਡੇ ਨੂੰ ਆਪਾਂ ਲੈ ਕੇ ਆਉਂਦੇ ਪ੍ਰੋਗਰਾਮ ਡੀਪ ਟਾਕ ਸ਼ੋ। ਸੋ ਉਹਦੇ ਚ ਬੜੀਆਂ ਡੀਪ ਗੱਲਾਂ ਹੋਣੀਆਂ ਨੇ, ਇਸ ਕਰਕੇ ਉਹਨਾਂ ਡੀਪ ਤੋਂ ਪਹਿਲਾਂ ਹੁਣ ਥੋੜੀ ਜਿਹੀ ਉਪਰਲੀਆਂ ਗੱਲਾਂ ਕਰ ਲਈਏ। ਮੈਂ ਇੱਕ ਨਿਊਜ਼ ਦੇਖੀ ਸੀ ਇੰਡੀਆ ਦੇ ਚੈਨਲ ਦੇ ਵਿੱਚ, ਇੰਡੀਆ ਦੇ ਕਿੱਥੇ ਕਿਹੜੇ ਇੱਥੇ ਦੇਖੀ ਸੀਗੀ, ਆਈ ਡੋਂਟ ਨੋ, ਮੈਂ ਹੁਣ ਮੇਰੇ ਯਾਦ ਨਹੀਂ ਹੈਗਾ ਪਰ ਕਿੱਥੇ ਪੜ੍ਹੀ ਸੀਗੀ। ਪਰ ਮੋਟਾ ਮੋਟਾ ਜਿਹਾ ਤੁਹਾਨੂੰ ਦੱਸਦਾ ਕਿ ਕੀਨੀਆ ਦੇ ਵਿੱਚ ਇੱਕ ਪਿੰਡ ਦੇ ਅੰਦਰ ਬੱਕਰੀਆਂ ਚਾਰਨ ਵਾਲੇ ਬੰਦੇ ਨੂੰ ਸੋਨੇ ਦੇ ਟੁਕੜੇ ਮਿਲੇ ਨੇ ਪਿਛਲੇ ਹਫ਼ਤੇ, ਅਤੇ ਉਹ ਤੋਂ ਬਾਅਦ ਫਿਰ ਉਹ ਪਿੰਡ ਦੇ ਵਿੱਚ ਹੁਣ ਭੀੜ ਪਈ ਪਈ ਹੈ ਕਿ ਸੋਨਾ ਲੱਭਣ ਦੇ ਲਈ। ਵੈਸੇ ਕੀਨੀਆ ਦੇ ਵਿੱਚ ਹੈਗਾ, ਇਹੋ ਜਿਹੀ ਗੱਲ ਨਹੀਂ ਹੈਗੀ, ਹੈਗਾ ਉੱਥੇ ਸੋਨਾ। ਪਰ ਹੁਣ ਕਹਿੰਦੇ ਕਿ ਉਹਨੇ 3 ਗ੍ਰਾਮ ਸੋਨਾ 36,000 ਕੀਨੀਅਨ ਜਿਹੜੀ ਕਰੰਸੀ ਹੁੰਦੀ ਹੈ ਉਹਨੂੰ ਸ਼ਿਲਿੰਗ ਕਹਿੰਦੇ ਨੇ, 36,000 ਸ਼ਿਲਿੰਗ ਦੇ ਵਿੱਚ ਲਗਭਗ $300 ਲਾ ਲਓ ਤੁਸੀਂ US ਆਪਣੇ ਆਸਟ੍ਰੇਲੀਅਨ ਡਾਲਰ, $300-350 ਦੇ ਵਿੱਚ ਵੇਚਤਾ ਉਹਨਾਂ ਨੇ, $270-280 US ਦੇ ਹੋ ਗਏ। ਅਤੇ ਹੁਣ ਇਹ ਹਾਲਾਤ ਬਣ ਗਏ ਨੇ ਕਿ ਉੱਥੇ ਝਾੜੀਆਂ ਦੇ ਵਿੱਚ ਲੋਕ ਇੱਕ ਆਪਣਾ ਫਾਫੜਾ ਜਿਹਾ ਲੈ ਕੇ ਅਤੇ ਇੱਕ ਤਸਲਾ ਲੈ ਕੇ ਇੱਕ ਉਹ ਲੈ ਕੇ ਉਹ ਉੱਥੇ ਪਹੁੰਚੇ ਹੋਏ ਨੇ, ਕਈ ਤੇ ਤਸਲਾ ਲੈ ਕੇ ਕਿ ਲੱਭੀ ਜਾਓ ਲੱਭੀ ਜਾਓ ਲੱਭੀ ਜਾਓ, ਹੈ ਨਾ। ਅਤੇ ਕਈਆਂ ਨੂੰ ਲੱਭ ਵੀ ਰਿਹਾ। ਹੈਰਾਨੀ ਦੀ ਗੱਲ ਇਹ ਖਬਰ ਇਸ ਕਰਕੇ ਬਣੀ ਹੈ ਕਿਉਂਕਿ ਇਸ ਇੱਕ ਪਿੰਡ ਦੇ ਵਿੱਚ, ਇਸ ਪਿੰਡ ਦੇ ਹੀ ਨਹੀਂ ਪਰ ਬਾਹਰੋਂ ਵੀ ਲੋਕ ਆ ਰਹੇ ਹੈਗੇ ਨੇ, ਔਰ 10,000 ਲੋਕ ਸਿਰਫ ਉਹ ਇੱਕ ਟੋਟੇ ਜਿਹੇ 'ਚ ਹੀ ਲੱਗੇ ਹੋਏ ਨੇ, ਲੱਭਣ ਲੱਗੇ ਹੋਏ ਨੇ। ਉਹ ਖਬਰ ਜਦੋਂ ਮੈਂ ਪੜ੍ਹ ਲਈ ਅਤੇ ਦੇਖ ਲਈ, ਉਹ ਤੋਂ ਬਾਅਦ ਫਿਰ ਉੱਦਾਂ ਦੀਆਂ ਹੀ ਖਬਰਾਂ ਹੁਣ ਆਉਣ ਲੱਗ ਗਈਆਂ। ਅਸਲ ਦੇ ਵਿੱਚ ਉਸ ਤੋਂ ਇੱਕ ਹਫ਼ਤਾ ਪਹਿਲਾਂ ਇੱਕ ਸ਼ੋਅ ਸੋਨੇ ਦੇ ਉੱਤੇ ਵੀ ਕੀਤਾ ਸੀਗਾ ਆਪਾਂ ਇਨਸਾਈਟ ਰਿਪੋਰਟ ਦੇ ਵਿੱਚ, ਕਿ ਰਸ਼ੀਆ ਆਪਣਾ ਸੋਨਾ ਕੱਢ ਕੱਢ ਕੇ ਵੇਚਣ ਲੱਗਿਆ ਹੋਇਆ ਉਹਨੂੰ, ਅਤੇ ਉਹਦੇ ਕਰਕੇ ਫਿਰ ਇੱਕ ਹੋਰ ਵੀ ਰੀਲਾਂ ਜਿਹੀਆਂ ਜਾਂ ਸ਼ਾਰਟਸ ਉਹ ਜਿਹੇ ਆਉਣ ਲੱਗ ਗਏ ਕਿ ਸਮੁੰਦਰ ਦੇ ਵਿੱਚੋਂ ਲੋਕ ਦੇਖਦੇ ਨੇ ਨਾ ਉਹ, ਕਿ ਉਹ ਦੇਖੋ ਜੀ ਉਹ ਸੋਨਾ ਸੋਨਾ ਇਕੱਠਾ ਹੋ ਕੇ ਆ ਗਿਆ, ਉਹਨੂੰ ਫਿਰ ਧੋ ਲਓ ਅਤੇ ਫਿਰ ਉਹ ਸੋਨੇ ਦੇ ਛੋਟੇ ਛੋਟੇ ਜਿਹੇ ਪੱਥਰ ਉਹਨੂੰ ਵੇਚ ਦਿਉ, ਥਿੰਗਸ ਲਾਈਕ ਦੈਟ। ਆਈ ਡੋਂਟ ਨੋ, ਇਹ ਸੱਚ ਨਹੀਂ ਹੋਣਾ ਹੈਗਾ, ਸਾਰਾ ਕੁਛ ਇੱਦਾਂ ਨਹੀਂ ਹੁੰਦਾ ਹੈਗਾ। ਐਨੀਵੇਜ਼, ਅੱਜ ਦੇ ਦਿਨ ਪ੍ਰੋਗਰਾਮ ਡੀਪ ਟਾਕ ਸ਼ੋ ਇਹ ਦੱਸਣਾ ਸੀਗਾ ਤੁਹਾਨੂੰ ਕਿ ਸ਼ਾਮ ਨੂੰ 5 ਵਜੇ ਲੈ ਕੇ ਆਉਣਾ ਸੰਦੀਪ ਜੀ ਹੋਣਗੇ, ਪਰ ਹੁਣ ਕਿਉਂਕਿ ਬਾਦਸ਼ਾਹ ਚਲਾਇਆ ਤਾਂ ਫਿਰ ਗੁਰੂ ਰੰਧਾਵਾ ਦਾ ਵੀ ਨਵਾਂ ਗਾਣਾ ਆਇਆ ਹੈਗਾ, ਮਰਜ਼ੀ ਉਹ ਵੀ ਸੁਣਾ ਦਈਏ ਤੁਹਾਨੂੰ। ਗੁਰੂ ਰੰਧਾਵਾ ਨੇ ਪਿੱਛੇ ਜੇ ਕੁਛ ਬੈਕ ਟੂ ਬੈਕ ਗਾਣੇ ਕੱਢੇ ਨੇ, ਬੜੇ ਹਿੱਟ ਵੀ ਹੋਏ ਹੈਗੇ ਨੇ, ਪਰ ਹੁਣ ਤੱਕ ਉਹ ਕ੍ਰੈਡਿਟ ਨਹੀਂ ਸੀ ਦੇ ਰਹੇ। ਗੁਰਜੀਤ ਗਿੱਲ ਨਾਮ ਦਾ ਮੁੰਡਾ ਸੀਗਾ ਉਹ ਲਿਖ

ਕੁਮਾਰ ਦਾ ਇਹ ਗਾਣਾ ਸੀਗਾ। ਵੈਸੇ ਪਿਛਲੇ ਜੇ ਗਾਣੇ ਦੇ ਮੁੰਡੇ ਦੇ ਕਾਫੀ ਸੋਸ਼ਲ ਮੀਡੀਆ ਤੇ ਚੱਲੇ ਸੀਗੇ, ਮੈਨੂੰ ਲੱਗਿਆ ਕਿ ਉਹ ਜਿਹਾ ਕੁਛ ਹੋਊਗਾ। ਇੱਕ ਆ ਬੇਫਿਕਰਾ ਗਾਣਾ ਇਹਦਾ ਚੱਲਿਆ ਸੀਗਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੁਹਾਡੇ ਚੱਪਦੇ ਹੀ ਜਾਂਦੇ ਨੀ ਬੇਫਿਕਰਾ ਚਾ ਹੋਇਆ ਐ ਨੀ ਇਹ ਬੋਂਬੇ ਸਟਾਈਲ ਦੇ ਵਿੱਚ ਪੰਜਾਬੀ ਗਾਣੇ ਗਾਉਂਦਾ ਹੈਗਾ, ਸੋ ਨਾ ਪੰਜਾਬੀਆਂ ਨੂੰ ਬਹੁਤਾ ਸਮਝ ਆ ਰਿਹਾ ਹੈਗਾ ਨਾ ਉਹਨਾਂ ਨੂੰ। ਕਰੋ ਐਨ ਹੁਣ ਖਾਣ ਪੈਣੀ ਦਾ ਇੱਕ ਗਾਣਾ ਵੀ ਤੁਹਾਨੂੰ ਸੁਣਾ ਦਈਏ, ਤੇ ਇੱਕ ਗਾਣਾ ਲੁਧਿਆਣਾ, ਆਪਾਂ ਲੁਧਿਆਣਾ ਕਹਿ ਲੈਂਦੇ ਹਾਂ ਪੰਜਾਬ ਵਾਲੇ, ਬਾਕੀ ਲੁਧਿਆਣਾ ਕਹਿ ਦਿੰਦੇ।

ਪਤਾ ਨਹੀਂ ਲੱਗ ਰਿਹਾ ਖਾਣ ਭੈਣੇ ਦੁਆਵਾਂ ਦੇ ਰਿਹਾ ਕਿ ਗਾਣਾ ਗੁਣਾ ਕੱਢ ਰਹੇ ਗਾਣੇ ਦੇ ਜੁਗ ਜੁਗ ਜੀ ਜੱਟੀ ਐਨੀਵੇਜ਼ ਲੋ ਜੀ ਪ੍ਰੋਗਰਾਮ ਨੂੰ ਮੁਕਾਉਣ ਦੇ ਵੱਲ ਆ ਰਹੇ ਹੈਗੇ ਆਪਾਂ ਬਸ ਥੋੜ੍ਹੇ ਜਿਹੇ ਗਾਣੇ ਹੋਰ ਥੋੜ੍ਹਾ ਜਿਹਾ ਮੈਨੂੰ ਪਤਾ ਹੈ ਲੰਬਾ ਚਲਾ ਜਾਣਾ ਹੈਗਾ ਅਤੇ ਮੈਂ ਕਿਹਾ ਅੱਜ ਦੇ ਗਾਣੇ ਅੱਜ ਹੀ ਨਿਬੇੜ ਕੇ ਜਾਈਦੇ ਹੁੰਦੇ ਨੇ ਆਹ ਲੁਧਿਆਣਾ ਕਿਹੋ ਜਿਹਾ ਗਾਣਾ

ਬਾਕੀ ਗੱਲਾਂ ਠੀਕ ਹੈਗੀਆਂ, ਪਰ ਉਹ ਜਿਹੜਾ ਮਿਊਜ਼ਿਕ ਹੈਗਾ ਉਹ ਲੂਪ ਜਿਹੜਾ ਅੱਜ ਕੱਲ ਚੱਕ ਲਓ ਤੁਸੀਂ, ਇੱਕ ਲੂਪ ਚੱਕ ਕੇ ਉਹਦੇ ਉੱਤੇ ਹੀ ਗਾਣਾ ਬਣਾ ਦਿਓ ਫਿਰ। ਐਨੀਵੇਜ਼ ਆਈ ਡੋਂਟ ਨੋ, ਇਹ ਮਤਲਬ ਥੋੜ੍ਹਾ ਜਿਹਾ ਮਿਹਨਤ ਹੋਣੀ ਚਾਹੀਦੀ ਹੈਗੀ ਉਹਦੇ 'ਤੇ, ਮਿਊਜ਼ਿਕ ਦੇ ਉੱਤੇ ਤਾਂ ਹੋਣੀ ਚਾਹੀਦੀ ਹੈਗੀ ਆ, ਜੇ ਤੁਸੀਂ ਗਾਣੇ ਦੇ ਉੱਤੇ ਵੀਡੀਓ ਦੇ ਉੱਤੇ ਇੰਨੀ ਕਰ ਰਹੇ ਹੈਗੇ ਹੋ। ਅਤੇ ਜਦੋਂ ਇਹੋ ਜਿਹਾ ਗਾਣਾ ਹੈਗਾ ਤਾਂ ਮੈਂ ਸੋਚਿਆ ਕਿ ਇੱਕ, ਚਲੋ ਪਿੱਛੇ ਜੇ ਆਪਾਂ ਸਿਡਨੀ ਦੇ ਬੜੇ ਸਿੰਗਰਸ ਦੇ, ਆਸਟ੍ਰੇਲੀਆ ਦੇ ਸਿੰਗਰਸ ਦੇ ਚਲਾ ਰਹੇ ਹੈਗੇ ਗਾਣੇ, ਇੱਕ ਹੋਰ ਮੁੰਡਾ ਇੱਥੇ ਦਾ ਸਿਡਨੀ ਦਾ ਹੀ ਗੁਰੀ ਸੇਖ, ਉਹਦਾ ਵੀ ਸੁਣ ਕੇ ਦੇਖ ਲੈਂਦੇ ਹਾਂ ਕਿ ਇਹੋ ਜਿਹਾ ਗਾਣਾ ਹੈ।

0: रेडियो हांजी 1674 एएम ਦੇ ਉਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਦੀ ਡੀਪ ਟਾਕ ਸ਼ੋ ਲੈ ਕੇ ਹੋਏ ਹਾਂ ਹਾਜ਼ਰ। ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਡਾਕਟਰ ਸੰਦੀਪ ਜੀ ਆਪਣੀਆਂ ਡੀਪ ਡੀਪ ਥਿਊਰੀਜ਼ ਦੇ ਨਾਲ ਸਾਨੂੰ ਬਾਹਰ ਕੱਢ ਕੇ ਲੈ ਕੇ ਆਣਗੇ ਅੰਦਰੋਂ ਬਾਹਰ ਤੱਕ। ਤੇ ਕਿੰਨੀ ਕੁ ਬਾਹਰ ਜਾਂਦੇ ਹੈਗੇ ਆ ਤੇ ਕਿੰਨੀ ਕੁ ਤਾਂ ਜਾਂਦੇ ਆ, ਅੱਜ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਨਾਲ। ਸਭ ਤੋਂ ਪਹਿਲਾਂ ਸੰਦੀਪ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਵੈਲਕਮ, ਕੀ ਹਾਲ ਚਾਲ ਨੇ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਪਿਛਲੇ ਕੁਛ ਕੁ ਐਪੀਸੋਡ ਦੇ ਵਿੱਚ ਹੁਣ ਅਸੀਂ ਜਿੱਦਾਂ ਸੰਦੀਪ ਜੀ ਨੇ ਦੱਸਿਆ ਹੀ ਹੈ ਕਿ ਸੀਰੀਜ਼ ਖੁੱਲ੍ਹੀ ਜੀ ਰੱਖੀ ਹੋਈ ਹੈ, ਉਹਦੇ ਚਾਲੇ ਦੁਆਲਿਓਂ ਜਿਹੜੀਆਂ ਵੀ ਚੀਜ਼ਾਂ ਹੈਗੀਆਂ ਨੇ, ਕਿਉਂਕਿ ਹੁਣ ਥੋੜ੍ਹਾ ਜਿਹਾ ਉਸ ਤਰੀਕੇ ਦੇ ਨਾਲ ਚੱਲੀਏ ਕਿ ਆਲੇ ਦੁਆਲੇ ਦੇ ਜਿਹੜੇ ਐਸੇ ਸਵਾਲ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਸਵਾਲ ਹੈਗੇ ਨੇ ਪਰ ਉਹਨਾਂ ਦੇ ਜਵਾਬ ਦੇਣ ਲੱਗਿਆਂ ਸਾਡੇ ਕੋਲ ਜਵਾਬ ਨਹੀਂ ਹੈਗੇ ਬਹੁਤੇ। ਤੇ ਜਿੱਦਾਂ ਕਿਉਂ ਹੈ ਬਲੂ ਹੈ, ਪਾਣੀ ਪਾਣੀ ਪਾਣੀ ਪਾਣੀ ਪਾਣੀ ਪਾਣੀ, ਉਹਦੇ 'ਤੇ ਆਪਾਂ ਗੱਲ ਕਰ ਲਈਏ। ਅੱਜ ਫਿਰ ਸੰਦੀਪ ਜੀ ਕਹਿੰਦੇ ਰੰਗਾਂ ਦੀ ਗੱਲ ਕਰਨੀ ਹੈ, ਅੱਜ ਕਿਹੜੇ ਰੰਗ ਦੀ ਗੱਲ ਕਰਨੀ ਹੈ?
1: ਅੱਜ ਹਾਂਜੀ ਮੈਂ ਕਰਦੀ ਹਾਂ ਗੱਲ, ਪਹਿਲਾਂ ਤੁਸੀਂ ਮੈਨੂੰ ਇੱਕ ਸਵਾਲ ਦਾ ਜਵਾਬ ਮੈਂ ਸੋਚਿਆ ਤਾਂ ਅਗਲੀ ਫਿਰ ਸਵਾਲ
0: ਆਪਾਂ ਕੁਇਜ਼ ਕੁਇਜ਼ਿੰਗ ਖੇਡਦੇ
1: ਹਾਂ। ਹਾਂਜੀ ਬਿਲਕੁਲ, ਮੈਂ ਸਵਾਲ ਮੇਰਾ ਇਹ ਸੀਗਾ ਕਿ ਲਾਸਟ ਟਾਈਮ ਆਪਾਂ ਆਈ ਥਿੰਕ ਇੱਕ ਦੋ ਐਪੀਸੋਡ ਪਹਿਲਾਂ ਕਲਰਸ ਵਾਲਾ ਐਪੀਸੋਡ ਕੀਤਾ ਸੀਗਾ ਕਿ ਕਲਰਸ ਕਿਵੇਂ ਸਾਨੂੰ ਦੇਖਦੇ ਆ ਨਾ, ਤਾਂ ਮੇਰਾ ਸਵਾਲ ਤੁਹਾਨੂੰ ਇਹ ਆ ਅੱਜ ਕਿ ਸਾਨੂੰ ਜਿਹੜਾ ਰਾਤ ਦੇ ਟਾਈਮ ਤੇ ਸਕਾਈ ਜਿਹੜਾ ਡਾਰਕ ਕਿਉਂ ਲੱਗਦਾ ਹੈ, ਸਾਨੂੰ ਕੀ ਲੱਗਦਾ ਕਿ
0: ਰਾਤ ਨੂੰ ਹਨੇਰਾ ਹੋ ਜਾਂਦਾ ਇਸ ਕਰਕੇ ਸੂਰਜ ਘਰੇ ਚਲਾ ਜਾਂਦਾ, ਅਗਲੇ ਨੇ ਸੌਣਾ ਨੀ ਹੁੰਦਾ, ਜਾ ਕੇ ਅਗਲਾ ਦੁਕਾਨ ਦਾ ਸ਼ਟਰ ਸੁੱਟ ਜਾਂਦਾ, ਸਾਰਾ ਕੁਝ ਡਾਰਕ ਹੋ
1: ਜਾਂਦਾ।
0: ਲੋਜੀਕਲ ਆਨਸਰ ਨੀ ਹੈਗਾ ਮੇਰੇ ਕੋਲ ਕੋਈ, ਆਪਾਂ ਨੂੰ ਇਹੀ ਇਹੀ ਦੱਸਿਆ ਗਿਆ ਕਿ ਸਨਸੈਟ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਨਹੀਂ ਸਨ ਨੀ ਸੈੱਟ ਹੁੰਦਾ ਹੈਗਾ, ਤੁਸੀਂ ਉਹ ਜਾ ਕੇ ਸੈੱਟ ਹੋ ਜਾਂਦੇ ਹੋ, ਧਰਤੀ ਉਹ ਸੈੱਟ ਹੋ ਜਾਂਦੀ ਹੈ ਪਰਲੇ ਪਾਸੇ।
1: ਹਾਂਜੀ ਬਿਲਕੁਲ ਨਹੀਂ ਸਹੀ ਆ, ਇਹ ਸਿਰਫ ਤੁਹਾਡਾ ਜਵਾਬ ਨੀ, ਵੈਸੇ ਮੋਸਟਲੀ ਆਪਾਂ ਕਿਸੇ ਨੂੰ ਵੀ ਪੁੱਛਦੇ ਹਾਂ ਸਾਰਿਆਂ ਦਾ ਇਹੀ ਜਵਾਬ ਹੁੰਦਾ ਨਾ, ਜਦੋਂ ਸਾਨੂੰ ਕੋਈ ਬੱਚੇ ਪੁੱਛਦੇ ਅਸੀਂ ਉਹਨਾਂ ਨੂੰ ਇਹੀ ਜਵਾਬ ਦਿੰਦੇ ਹਾਂ ਕਿ ਕਿਉਂਕਿ ਸਨ ਸੈੱਟ ਹੋ ਜਾਂਦਾ ਹੈ ਤੇ ਇਸ ਲਈ ਜਿਹੜਾ ਸਨ ਜਿਹੜਾ ਦੂਸਰੇ ਵਰਲਡ ਦੇ ਦੂਸਰੀ ਸਾਈਡ ਤੇ ਚਲਾ ਜਾਂਦਾ, ਇਸ ਲਈ ਹਨੇਰਾ ਹੋ ਜਾਂਦਾ।
0: ਤੇ ਇਹ ਸਹੀ ਜਵਾਬ ਨਹੀਂ ਹੈਗਾ?
1: ਸਾਰੇ ਮੋਸਟਲੀ ਇਦਾਂ ਕਹਿੰਦੇ ਔਰ ਇਹ ਨਵਾਂ ਨੀ ਚੱਲਿਆ ਕਿ ਹੁਣ ਲੋਕ ਕਹਿਣ ਲੱਗੇ ਆ, ਇਹ ਬਹੁਤ ਸਾਲਾਂ ਤੋਂ ਜਦੋਂ ਦਾ ਐਸਟ੍ਰੋਨੋਮੀ ਦੇ ਵਿੱਚ ਲੋਕਾਂ ਦਾ ਇੰਟਰਸਟ ਹੋਇਆ ਜਾਂ ਆਪਣੇ ਆਲੇ ਦੁਆਲੇ ਚ ਇੰਟਰਸਟ ਹੋਇਆ ਹਨਾ, ਕਾਫੀ ਸਾਲਾਂ ਤੋਂ ਅਰਿਸਟੋਟਲ ਦੇ ਟਾਈਮ ਤੋਂ ਜਾਂ ਉਸ ਤੋਂ ਵੀ ਪਹਿਲਾਂ ਦੇ ਟਾਈਮ ਤੋਂ ਲੈ ਕੇ ਹੁਣ ਤੱਕ ਲੋਕ ਇਹੀ ਕਹਿੰਦੇ ਆਏ ਆ। ਤੋ ਮੋਸਟਲੀ ਲੋਕਾਂ ਨੂੰ ਜਦੋਂ ਪੁੱਛਦੇ ਸੀ ਉਹਨਾਂ ਦਾ ਇਹੀ ਜਵਾਬ ਹੁੰਦਾ ਸੀ ਕਿ ਹਨੇਰਾ ਹੋ ਜਾਂਦਾ, ਸੂਰਜ ਦੂਜੇ ਪਾਸੇ ਚਲੇ ਜਾਂਦਾ, ਇਸ ਲਈ ਸਾਨੂੰ ਸਾਰਾ ਕੁਛ ਜਿਹੜਾ ਦੇਖਣਾ ਬੰਦ ਹੋ ਜਾਂਦਾ। ਬਟ ਫਿਰ ਓਬਵੀਅਸਲੀ ਜਦੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਆ, ਬੱਚੋ ਕੋਈ ਕੋਈ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਨਹੀਂ ਏਦਾਂ ਤਾਂ ਨਹੀਂ ਹੈਗਾ, ਏਦਾਂ ਕਿੱਦਾਂ ਹੋ ਸਕਦੀ ਆ? ਜੇ ਸਨ ਜਦੋਂ ਸਨ ਦੀ ਅਸੀਂ ਗੱਲ ਕਰਦੇ ਹਾਂ ਬੇਸਿਕਲੀ ਤਾਂ ਸਾਨੂੰ ਪਤਾ ਕਿ ਸਾਡਾ ਸਨ ਇੱਕ ਸਟਾਰ ਆ ਹਨਾ, ਔਰ ਸਟਾਰ ਜਿਹੜੇ ਹੁੰਦੇ ਆ, ਜਦੋਂ ਅਸੀਂ ਪੋਡਕਾਸਟ ਕੀਤੇ ਸੀ ਐਸਟ੍ਰੋਨੋਮੀ ਦੇ ਤਾਂ ਉਹਦੇ ਚ ਗੱਲ ਕੀਤੀ ਸੀ ਕਿ ਸਟਾਰ ਬਹੁਤ ਡਿਫਰੈਂਟ ਡਿਫਰੈਂਟ ਸਾਈਜ਼ ਦੇ ਹੁੰਦੇ ਆ, ਤੇ ਸਨ ਸਾਡਾ ਨਾ ਤਾਂ ਬਹੁਤ ਵੱਡਾ ਸਟਾਰ ਆ ਨਾ ਹੀ ਬਹੁਤ ਛੋਟਾ ਸਟਾਰ ਆ, ਇੱਕ ਮੋਡਰੇਟ ਸਾਈਜ਼ ਦਾ ਸਟਾਰ ਆ, ਮੋਡਰੇਟ ਜਿਹੜੀ ਇਹਦੀ ਐਨਰਜੀ ਹੈਗੀ ਆ ਹਨਾ ਬਾਕੀ ਸਟਾਰ ਦੇ ਕੰਪੈਰੀਜ਼ਨ, ਤੇ ਇਹਦੇ ਚੋਂ ਬਹੁਤ ਛੋਟੇ ਸਟਾਰ ਵੀ ਹੈਗੇ, ਇਹਦੇ ਤੋਂ ਬਹੁਤ ਵੱਡੇ ਜਿਹੜੇ ਸਟਾਰ ਵੀ ਹੈਗੇ ਆ। ਸੋ ਹੁਣ ਜਦੋਂ ਸਨ ਸਨ ਇੱਕ ਅਲੱਗ ਚੀਜ਼ ਹੈ, ਇਟਸ ਜਸਟ ਅ ਸਟਾਰ ਹਨਾ ਬਾਕੀ ਸਟਾਰਸ ਦੇ ਵਾਂਗੂ, ਤੇ ਚਲੋ ਰਾਤ ਦੇ ਟਾਈਮ ਤੇ ਚਾਹੇ ਸਨ ਜਿਹੜਾ ਸਾਡਾ ਦੂਜੇ ਪਾਸੇ ਚਲੇ ਜਾਂਦਾ, ਬਟ ਰਾਤ ਦੇ ਟਾਈਮ ਤੇ ਸਾਨੂੰ ਸਟਾਰਸ ਵੀ ਦਿਖਦੇ ਹੈਗੇ ਬਾਕੀ ਸਟਾਰਸ, ਤੇ ਇੰਨੇ ਜ਼ਿਆਦਾ ਜਿਹੜੇ ਸਾਡੇ ਸਟਾਰਸ ਹੈਗੇ ਆ ਉਹਨਾਂ ਦੀ ਵੀ ਤਾਂ ਲਾਈਟ ਆਪਣੀ ਹੈਗੀ ਆ ਨਾ, ਫੇਰ ਕਿਉਂ ਜਿਹੜਾ ਸਾਨੂੰ ਜਿਹੜਾ ਅਸਮਾਨ ਜਿਹੜਾ ਇਹ ਕਾਲਾ ਦਿਖਾਈ ਦਿੰਦਾ ਜਾਂ ਡਾਰਕ ਦਿਖਾਈ ਦਿੰਦਾ ਹਨਾ, ਤੇ ਇੱਦਾਂ ਦੇ ਸਵਾਲ ਜਿਹੜੇ ਆ ਕੁਛ ਕੁ ਲੋਕ ਪੁੱਛਦੇ ਸੀ, ਉਹਨਾਂ ਚ ਜਿਹੜਾ ਕਾਫੀ ਸੀਗੇ, ਬਟ ਜਿਹੜਾ ਮੇਨ ਨਾਮ ਚੱਲਦਾ ਨਾ ਉਹ ਕਿਉਂ ਤੱਕ ਜਿਹਦਾ ਨਾਮ ਚੱਲ ਜਾਂਦਾ, ਉਹ ਇੱਕ ਜਰਮਨ ਸਾਇੰਟਿਸਟ ਸੀਗਾ ਜਿਹਦਾ ਨਾਮ ਸੀਗਾ ਹੈਨਰਿਕ ਵਿਲਮ ਔਲਬਰ, ਤੇ ਉਹਦੇ ਨਾਮ ਤੋਂ ਹੀ ਇੱਕ ਔਲਬਰ ਪੈਰਾਡੋਕਸ ਕਰਕੇ ਜਿਹੜੀ ਇੱਕ ਚੀਜ਼ ਕਹਿੰਦੇ ਜਿਹੜੀ ਇਸੇ ਚੀਜ਼ ਨੂੰ ਕਹਿੰਦੀ, ਉਹਦਾ ਮੰਨਣਾ ਇਹੀ ਸੀ, ਉਹ ਕਹਿੰਦਾ ਕਿ ਚਲੋ ਠੀਕ ਹੈ ਮੈਂ ਮੰਨ ਲੈਂਦਾ ਕਿ ਸਟਾਰ ਜਿਹੜਾ ਸਨ ਜਿਹੜਾ ਉਹ ਸੈੱਟ ਹੋ ਗਿਆ, ਬਟ ਉਸ ਤੋਂ ਬਾਅਦ ਜਿਹੜੇ ਬਾਕੀ ਇੰਨੇ ਸਾਰੇ ਸਟਾਰ ਆ, ਜਿੱਦਾਂ ਸਾਨੂੰ ਪਤਾ ਹੀ ਹੈ ਕਿ ਸਾਡਾ ਯੂਨੀਵਰਸ ਜਿਹੜਾ ਬਹੁਤ ਵੱਡਾ ਹੈਗਾ ਹਨਾ, ਇੱਥੇ ਇੰਨੇ ਜ਼ਿਆਦਾ ਸਟਾਰ ਆ, ਸੋ ਜਿੱਦਾਂ ਜਿੱਦਾਂ ਯੂਨੀਵਰਸ ਵੱਡਾ ਹੁੰਦਾ ਜਾਂਦਾ ਉਦੋਂ ਉਦੋਂ ਸਟਾਰਸ ਵੀ ਇਹਦਾ ਮਤਲਬ ਨੰਬਰ ਵੀ ਜ਼ਿਆਦਾ ਹੀ ਵੱਧਦੇ ਜਾਂਦੇ ਆ ਹਨਾ, ਤੇ ਇੰਨੇ ਸਾਰੇ ਸਟਾਰਸ ਦਾ ਜਿਹੜੇ ਆ ਅਸਮਾਨ ਨੂੰ ਪੂਰਾ ਗਲੋ ਕਰਾ ਦੇਣਾ ਚਾਹੀਦਾ ਸੀਗਾ, ਮਤਲਬ ਇੰਨਾ ਸਾਨੂੰ ਵਾਈਟ ਮਤਲਬ ਐਨ ਚਿੱਟਾ ਜਿਹੜਾ ਇੱਕ ਜਿੱਦਾਂ ਦੀ ਸਨ ਸਟਾਰਸ ਦੀ ਲਾਈਟ ਹੁੰਦੀ ਉਦਾਂ ਦਾ ਅਸਮਾਨ ਦਿਖਣਾ ਚਾਹੀਦਾ ਸੀਗਾ, ਤੇ ਵੀ ਸਾਨੂੰ ਕਿਉਂ ਡਾਰਕ ਜਿਹੜਾ ਲੱਗਦਾ ਹੈ, ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ, ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਨਾ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ। ਉਹ ਸਾਨੂੰ ਜਿਹੜਾ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਬਣੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਟੈਕਟ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ। ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਇੱਦਾਂ ਦਾ ਅਸਮਾਨ ਹੈ। ਸੋ ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ ਤੇ ਇਹਨੂੰ ਅਸੀਂ ਆਲਵੇਸ ਪੈਰਾਡੋਕਸ ਕਹਿ ਦਿੰਦੇ ਹਾਂ। ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ ਹੈਗੇ ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋ ਕੇ ਕਿਉਂ ਏਦਾਂ ਹੈਗਾ।
0: ਰਾਈਟ, ਅੱਛਾ ਉਹਦੇ ਪੈਰਾਡੋਕਸ ਦੇ ਵੱਲ ਆਨੇ ਹੈਗੇ, ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਜਿੱਦਾਂ ਤੁਸੀਂ ਅੱਗੇ ਹਿਸਟਰੀ ਦੇ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਹੈ ਤੇ ਧਰਤੀ ਪੁੱਠੀ ਹੋ ਜਾਂਦੀ ਹੈ, ਤੇ ਜਿਹੜਾ ਜਿਵੇਂ ਨਾਰਦਰਨ ਹੈਮੀਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ ਚ ਹੈ, ਫਿਰ ਏਦਾਂ ਹੀ ਵਾਇਸਾ ਵਰਸਾ। ਹਿਸਟਰੀ ਦੇ ਵਿੱਚ ਕਦੋਂ ਏਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨਾਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਤੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੇਡਾ ਗਲੈਕਸੀ ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੇਡਾ ਗਲੈਕਸੀ ਆ ਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ ਹੈ ਨਾ ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੇ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀ ਆਉਂਦੀ ਘੱਟ ਜਾਂਦੀ ਆ ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਹੈ ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ, ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਹੇ, ਤਾਂ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਨਹੀਂ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਨਲਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ ਨਾ ਅਰਥ ਦੇ ਉੱਤੇ, ਤੇ ਉਹ ਜਿਹੜਾ ਫਲਾਰ ਦਿੰਦਾ ਹੈ ਸਨਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ ਉਹਨਾਂ ਫੋਟੋ ਚ ਸਾਨੂੰ ਜਿਹੜਾ ਪਿੱਛੇ ਅਸਮਾਨ ਤਾਰਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ ਹਨਾ, ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਹੈ ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੀ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜੇ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ ਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ, ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਬੈਸਟ ਹੈਗੀ ਆ ਸਪੇਸ ਦੇ ਵਿੱਚ ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀਗੀ ਉਹ ਸਨਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ ਹਨਾ ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ ਇੱਕ ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀ ਗ੍ਰਾਸ ਸ਼ਾਇਦ ਜਿਹੜੇ ਲੋਕ ਸੁਣਦੇ ਆ ਉਹਨਾਂ ਨੇ ਦੇਖਿਆ ਹੋਣਾ ਉਹਨੇ ਸੁਣੀ ਹੋਣੇ ਆ ਉਹ ਪੋਡਕਾਸਟ ਕਰਦੇ ਆ ਉਹਨਾਂ ਨੇ ਇੱਕ ਮਤਲਬ ਥਿਊਰੀ ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ ਹਨਾ ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ ਹਨਾ ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ ਤਾਂ ਤੁਸੀਂ ਸੋਚ ਸਕਦੇ ਹਾਂ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ ਹਨਾ ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ ਚਾਹੇ ਉੱਥੇ ਡਸਟ ਵੀ ਹੈਗੀ ਹੈ ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ ਤਾਂ ਇਸ ਲਈ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨੀ ਪ੍ਰੈਜੈਂਟ ਔਰ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ ਹਨਾ ਸੋ ਇਸ ਲਈ ਜਿਹੜਾ ਸਾਨੂੰ ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਬਲੈਕ ਲੱਗਦਾ ਸਕਾਈ ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ
0: ਯੂਨੀਵਰਸ ਹਰ ਸੈਕਿੰਡ ਹਰ ਪਲ ਹਰ ਵਕਤ ਜਿਹੜਾ ਵੱਧ ਰਿਹਾ ਹੈਗਾ ਤੇ ਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ ਚ ਸਾਨੂੰ ਸਭ ਤੋਂ ਵੱਧ ਰੋਸ਼ਨੀ ਹੋ ਹੀ ਦਿੰਦਾ ਤੇ ਦੂਜੇ ਤਾਰੇ ਜੇ ਦੇਣਾ ਵੀ ਚਾਹਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਹੇ ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ ਚ ਜਾਂਦੇ ਨੇ ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ ਸੋ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ
1: ਆਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ ਅਫਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਥੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ ਹੁਣ ਇਹਦਾ ਜਿਹੜਾ ਇਹ ਰੀਜ਼ਨ ਜਿੱਦਾਂ ਕਹਿ ਰਹੇ ਕਿ ਕਾਲਾ ਦਿਖਦਾ ਇੱਕ ਸੋਲੂਸ਼ਨ ਉਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਪਹਿਲੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਹੈ ਕਿ ਜਦੋਂ ਅਸੀਂ ਕਲਰਸ ਦੀ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹ ਅਸੀਂ ਵੇਵ ਲੈਂਥ ਕਹਿੰਦੇ ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ ਤੇ ਅਸੀਂ ਵੀਡੀਓ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਹੈ ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਹਨਾਂ ਉਹਨਾਂ ਜਿਹੜੀ ਉਹਦੀ ਵੇਵ ਲੈਂਥ ਦੀ ਜਿਹੜੀ ਵੱਧਦੀ ਜਾਂਦੀ ਹੈ ਹਨਾ ਔਰ ਉਹਨਾਂ ਉਹਨਾਂ ਦੂਰ ਹੁੰਦਾ ਜਾਂਦਾ ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜ਼ੀਬਲ ਲਾਈਟ ਜਿਹਦੇ ਵਿੱਚ 7 ਕਲਰ ਆਉਂਦੇ ਆ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ ਇਹ ਹੀ ਦੇਖ ਸਕਦੇ ਹਾਂ ਇੱਕ ਤੋਂ ਇਲਾਵਾ ਅਸੀਂ ਹੋਰ ਕੋਈ ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ ਦੇਖ ਸਕਦੇ ਹਾਂ ਜਿਹੜੀਆਂ ਐਕਸਰੇਜ ਵਗੈਰਾ ਹੋ ਗਈਆਂ ਰੇਡੀਓ ਵੇਵਸ ਹੋ ਗਈਆਂ ਸੋਰੀ ਐਕਸਰੇਜ ਵਗੈਰਾ ਹੋ ਗਈਆਂ ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈਡ ਤੋਂ ਵੱਡੀ ਵੇਵ ਲੈਂਥ ਵਾਲੀ ਦੇਖ ਸਕਦੇ ਹਾਂ ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ ਜਾਂ ਮਾਈਕਰੋ ਦੇ ਵਿੱਚ ਚਲੇ ਜਾਂਦੇ ਹਾਂ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ। ਸੋ ਜਿਹੜਾ ਅੱਜ ਦੇ ਟਾਈਮ ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਵਲ ਟੈਲੀਸਕੋਪ ਹੈਗਾ ਤਾਂ ਜੇਮਸ ਵੈਬ ਟੈਲੀਸਕੋਪ ਹੈਗਾ, ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਤਾਂ ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ। ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ, ਹਨਾ। ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਉਹ ਮੋਸਟਲੀ ਮਾਈਕ੍ਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ। ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ, ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ, ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕ੍ਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦੇ ਕਲਰ ਆ, ਜਿੱਦਾਂ ਤੁਸੀਂ ਇੱਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਦੋਂ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ। ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ, ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ। ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ਼ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅਸੀਂ ਅੱਜ ਜਿਹੜਾ ਆਪਣੇ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ।
0: ਓਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ ਚ, ਨਹੀਂ ਤਾਂ ਅਗਲੇ ਚ ਅਸੀਂ ਪੁੱਛ ਲਿਆ ਕਰਾਂਗੇ। ਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ। ਪ੍ਰੋਗਰਾਮ ਟਿਕਟੌਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ।

0: नंबर था बांसल इमिग्रेशन वाले का।
1: हाँ जी, अपॉइंटमेंट बुक करवाने लिए कॉल करो 0406-660-960 पे या फिर विजिट करो bansalimmigration.com.au।
2: कुछ गल्लां कहनिया नहीं पैंदियां, बस महसूस करनिया पैंदियां ने।
3: हाय नी, इन्ना सोहना मुंडा वी गूंगा है।
2: इस बार गल सिर्फ बोलन दी नहीं, दिल दी सुनन दी है।
4: मुंडिया नु चाहिदी है सारी रात फोन ते गल्लां करन वाली कुड़ी, तू बोल नहीं सकती, ओने नहीं होना तेरे पिछे।
2: लव इमोशन अते रिलेशनशिप्स दी कहानी। रिदम बॉयज एंटरटेनमेंट प्रेजेंट्स बोल पावे ना बोल, रिलीजिंग वर्ल्ड वाइड 4 September, written and directed by Rakesh Dhawan.
5: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186-190-482-491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 0290631618। ਹੁਣ ਪੈਰਾਮੈਟਾ ਸਿੱਧੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: This station is now the ultimate power in the universe.
7: Radio Haji 16748.
8: ਜੀ ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਸਾਇੰਸ ਦੀਆਂ, ਵਿਗਿਆਨ ਦੀਆਂ ਗੱਲਾਂ, ਔਰ ਅੱਜ ਤਾਂ ਪੁਲਾੜ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ, ਸਪੇਸ ਦੀਆਂ ਗੱਲਾਂ ਚੱਲ ਰਹੀਆਂ। ਗੱਲਾਂ ਬੜੀਆਂ ਕਾਲੀਆਂ ਚੱਲ ਰਹੀਆਂ ਨੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ, ਪਰ ਉਸ ਹਨੇਰੀ ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ, ਪਰ ਉਹਦੇ ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ। ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
9: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਸਟਾਰ ਸਾਡੀ ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ ਚ ਸਿਖਾਉਂਦੇ ਆ ਹਨਾ, ਪਰ ਜਦੋਂ ਤੁਸੀਂ ਐਸਟ੍ਰੋਨਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ। ਇਹ ਸਾਨੂੰ ਲੱਗਦਾ ਇੱਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ। ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਹੈ ਕਾਫੀ ਦੂਰ ਹੁੰਦੇ ਆ ਸਾਡੇ ਤੋਂ ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਆ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸੋਰੀ ਸਟਾਰਸ ਦੀ ਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਪਲਾ ਦਿੰਦਾ, ਜਿਹੜੀ ਲਾਈਟ ਹੁੰਦੀ ਹੈ ਨਾ ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹੋ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹੋ ਹਨਾ, ਤਾਂ ਜਦੋਂ ਸਾਨੂੰ ਕੋਈ ਅੱਗਿਓ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਹਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜ਼ਿਗ ਜ਼ੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਹਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ, ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਇੱਦਾਂ ਹੁੰਦੀ ਆ ਕਿ ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਆ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ ਐਟਮੋਸਫੇਅਰ ਹੈਗਾ ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰਾ ਜਾਂ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ, ਤੇ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ, ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ, ਹਨਾ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਤਾਂ ਲੱਗਦਾ ਕਿ ਚਮਕ ਰਿਹਾ ਹੈ, ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
8: ਓਕੇ, ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਇੱਦਾਂ ਹੈਗਾ ਕਿ ਸਾਰੇ ਪਲੈਨਟਸ ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੋਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
9: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ, ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟ ਦੇ ਉੱਤੇ ਨਹੀਂ ਮਿਲ ਰਿਹਾ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ, ਪਰ ਜਿਹਨਾਂ ਦੇ ਜਿਹਨਾਂ ਪਲੈਨਟ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ, ਹਨਾ, ਜਾਂ ਡਸਟ ਪਾਰਟੀਕਲ ਹੋਰ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ ਔਰ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ, ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ ਵਿੱਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ, ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਬਿਕਾ ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ, ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲੋਂ, ਇਸ ਲਈ ਜਦੋਂ ਨੇੜੇ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਊਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪ ਦਿਖਦੇ ਹੈਗੇ, ਹਨਾ, ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਪਲੈਨਟਸ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ ਪਾਰਟੀਕਲ ਜਾਂ ਜਿਹੜੇ ਆ ਘੱਟ ਹੁੰਦੇ ਆ, ਤੇ ਐਟਮੋਸਫੇਅਰ ਜਿਹੜਾ ਅਰਥ ਦਾ ਹੈਗਾ ਉਹਨਾਂ ਦੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਉਹ ਪ੍ਰੋਪਰਲੀ ਦੇਖ ਸਕਦਾ ਕਿਸੇ ਸਟਾਰ ਨੂੰ ਅਗਰ ਉਹਨਾਂ ਨੇ ਵਿਜੁਅਲਾਈਜ਼ ਕਰਨਾ, ਹੈ ਨਾ। ਇਸ ਲਈ ਜਿਹੜਾ ਐਡਵਿਨ ਹਬਲ ਟੈਲੀਸਕੋਪ ਹੈਗਾ, ਕਾਫੀ ਮਸ਼ਹੂਰ ਟੈਲੀਸਕੋਪ ਹੈਗਾ, ਉਹ ਜਿਹੜਾ ਸਾਡੇ ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੀ ਯੂਨੀਵਰਸ ਨੂੰ ਅਬਜ਼ਰਵ ਕਰਨਾ ਸੀਗਾ, ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਆਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਆਬਜ਼ਰਵੇਸ਼ਨ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪਸ ਦੇ ਥਰੂ। ਤੇ ਇੱਕ ਹੋਰ ਇੱਕ ਗੱਲ ਮੈਂ ਕੰਨ ਹੀ ਭੁੱਲ ਗਈ ਕਿ ਜਿਹੜੇ ਸਟਾਰਸ, ਜਿਹੜੀ ਇੱਕ ਹੋਰ ਚੀਜ਼ ਹੈ ਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਆਪਾਂ ਨੂੰ ਸਟਾਰਸ ਬਹੁਤ ਜ਼ਿਆਦਾ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਹੈਗੇ ਆ, ਹਨਾ, ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 380,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 380,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤੇ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ, ਤੇ ਜਿਹੜੇ ਸਟਾਰਸ ਇਸ 380,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ, ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ, ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਇਹਦਾ ਇਹੀ ਹੈ ਕਿ ਕਿਉਂਕਿ ਅਸੀਂ ਐਜ਼ ਏ ਹਿਊਮਨ ਜਿਹੜੇ ਅਸੀਂ ਮਾਈਕਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਨੇਰਾ ਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
8: ਰਾਈਟ ਰਾਈਟ ਰਾਈਟ ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ ਹੈ ਨਾ ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ ਬਟ ਮੇਜਰਲੀ ਇਸੇ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ ਹਜ਼ਾਰਾਂ ਗ੍ਰਹਿ ਹੈਗੇ ਨੇ ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਉਹ ਸ਼ੈ ਕੀ ਹੈ ਉਹ ਡਸਟ ਹੈ ਉਹ ਧੂੜ ਦਾ ਇੱਕ ਗੁਬਾਰ ਹੈ ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਈਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ ਮੈਂ ਇੱਕ ਆਪਣਾ ਪਰਸਨਲ ਕੁਐਸਚਨ ਪੁੱਛਣ ਲੱਗਿਆ ਹੈਗਾ ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ ਹਨਾ ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ ਲਾਈਟਾਂ ਬਾਲ ਕੇ ਜਾਂਦੇ ਨੇ ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਹੈ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ
9: ਹਾਂਜੀ ਇਹ ਜਿੱਦਾਂ ਤੁਸੀਂ ਮੈਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ ਏ ਫੁੱਲ ਸਟੋਪ ਮੰਨਦੇ ਹਾਂ ਹਨਾ ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਾਲ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ ਸੋ ਇਹ ਜਦੋਂ ਅਸੀਂ ਐਜ ਏ ਫੁੱਲ ਸਟੋਪ ਲੈ ਰਹੇ ਹਾਂ ਪਰ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ ਜਿੱਦਾਂ ਤੁਸੀਂ ਕਹੇ ਆ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨ ਯੂਜ ਹੈਗੀ ਆ ਹਨਾ ਤੇ ਉਹਦੇ ਲਈ ਸਾਨੂੰ ਉੱਥੇ ਕੋਈ ਕਿਹੜਾ ਹੋਰ ਕੋਈ ਟ੍ਰੈਫਿਕ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਏ ਹਿਊਮਨ ਮਾਈਕਰੋਵੇਵ ਨਹੀਂ ਦੇਖ ਸਕਦੇ ਹੈਗੇ ਬਟ ਬਾਕੀ ਜਿਹੜੇ ਆ ਸਾਡੀ ਕੋਲ ਟੈਕਨੋਲੋਜੀ ਹੈਗੀਆਂ ਅਸੀਂ ਹੁਣ ਇਸ ਟਾਈਮ ਉੱਤੇ ਅਸੀਂ ਜਿਹੜੀਆਂ ਮਾਈਕਰੋਵੇਵ ਦੇਖ ਸਕਦੇ ਹੈਗੇ ਹਾਂ ਅਗਰ ਤੁਸੀਂ ਉਹਨਾਂ ਟੈਕਨੋਲੋਜੀ ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ ਅਸੀਂ ਨਹੀਂ ਦੇਖ ਸਕਦੇ ਹੈਗੇ ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ ਤੇ ਸਾਰਾ ਇੰਜੀਨੀਅਰਿੰਗ ਜਿਹੜੀ ਆ ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ ਹਨਾ ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ ਹਨਾ ਤਾਂ ਉਹ ਜਿਹੜਾ ਹੌਲੀ ਹੌਲੀ ਅੱਗੇ ਮੇਬੀ ਹੋਰ ਵਧੀਆ ਹੁੰਦੇ ਜਾਊਗੇ
8: All right, okay. ਠੀਕ ਹੈ ਬਹੁਤ ਧੰਨਵਾਦ ਸੰਦੀਪ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਜਾਣਕਾਰੀ ਦੇ ਲਈ ਸ਼ੁਕਰੀਆ

0: ਸਨ ਜਿਹੜੇ ਆ ਸਟਾਰਸ ਜਿਹੜੇ ਆ ਨਜ਼ਰ ਆ ਸਕਦੇ ਆ, ਮਤਲਬ ਇੰਨੇ ਸਟਾਰ ਹੈਗੇ ਤਾਂ ਬਹੁਤ ਹੈ, ਬਿਲੀਅਨ ਬਿਲੀਅਨ ਜਿੰਨੇ ਵੀ ਹੈਗੇ, ਬਟ ਅਸੀਂ 3,000 ਦੇ ਕਰੀਬ ਜਿਹੜੇ ਆ ਸਟਾਰ ਉਹ ਦੇਖ ਸਕਦੇ ਆ, ਉਸ ਤੋਂ ਜ਼ਿਆਦਾ
1: ਗਿਣੇ ਵੀ ਨੀ ਹੈਗੇ ਕਦੇ, ਕਿਉਂਕਿ ਉਹ ਪੋਸੀਬਲ ਹੀ ਨੀ ਹੈਗੇ, ਕਿਉਂਕਿ ਇੱਕ ਦੇ ਉੱਤੇ ਮਾਰਕ ਲਗਾਉਂਦੇ ਆ ਤੇ ਫਿਰ ਉਲਝ ਜਾਂਦੇ ਆ ਵੀ ਕਿੱਥੇ ਆ ਦੂਜਾ, ਕਿਉਂਕਿ ਇੰਨਾ ਜ਼ਿਆਦਾ ਜਿਵੇਂ ਗਗਨ ਤਾਰਿਕਾ ਦਾਲ ਜਿੱਦਾਂ ਬਾਬਾ ਨਾਨਕ ਵੀ ਦੱਸ ਕੇ ਗਏ ਹੈਗੇ ਨੇ ਕਿ ਇੱਕ ਥਾਲ ਹੈਗਾ ਬਹੁਤ ਵੱਡਾ ਤੇ ਉਹਦੇ ਵਿੱਚ ਤਾਰੇ ਇਸ ਤਰ੍ਹਾਂ ਪਏ ਹੈਗੇ ਨੇ ਕਿ ਮਤਲਬ ਗਿਣੇ ਹੀ ਅਣਗਿਣਤ ਨੇ, ਗਿਣੇ ਨਹੀਂ ਜਾ ਸਕਦੇ ਹੈਗੇ, ਇਹੀ ਕੁਦਰਤ ਹੈਗੀ, ਇਹੀ ਕੁਦਰਤ ਦੇ ਨਜ਼ਾਰੇ ਨੇ। ਪਰ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ। ਸੋ ਇਹ ਸੀ ਸੰਦੀਪ ਜੀ ਸਾਡੇ ਨਾਲ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਫਿਲਹਾਲ ਅੱਜ ਦੇ ਦਿਨ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 ਐਮ। ਇਸ ਪ੍ਰੋਗਰਾਮ ਦੇ ਬਾਰੇ ਕੋਈ ਫੀਡਬੈਕ ਹੋਇਆ ਤਾਂ ਜ਼ਰੂਰ ਸ਼ੇਅਰ ਕਰ ਦਿਓ, ਆਲਵੇਜ਼ ਵੇਟਿੰਗ ਪੋਜ਼ਿਟਿਵ ਫੀਡਬੈਕ, ਤਾਂ ਆਲਵੇਜ਼ ਵੇਟਿੰਗ। ਰੱਖੋ ਸਿਹਤਾਂ ਦਾ ਖਿਆਲ।

0: ਰਿਲੀਜ਼ ਹੋਵੇਗੀ 21 ਅਗਸਤ ਨੂੰ।
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02906316 18। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼।

0: ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
1: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September, written and directed by Rakesh Dhawan।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ, ਕਿਉਂਕਿ ਇਹ ਆ ਲਾਫਟਰ ਥੈਰੇਪੀ। ਸੌਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਹੱਸਣਾ ਅਤੇ ਆਓ ਫਿਰ ਇਸ ਸਫ਼ਰ ਦੇ ਵਿੱਚ ਆਪਾਂ ਰਲ ਮਿਲ ਕੇ ਹੱਸਦੇ ਹਾਂ, ਇੱਕ ਦੂਸਰੇ ਦਾ ਸਾਥ ਬਣ ਕੇ ਹੱਸਦੇ ਹਾਂ ਅਤੇ ਅੱਜ ਦੇ ਇਸ ਸਫ਼ਰ ਨੂੰ ਆਪਾਂ ਸੋਹਣਾ ਵਧੀਆ ਘੈਂਟ ਬਣਾਉਂਦੇ ਹਾਂ। ਅਤੇ ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਭਾਈ ਸਵਾਗਤ ਹੈ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਸਾਡੇ ਨਾਲ ਮੈਂ ਬੇਨਤੀ ਹੈ ਜੀ ਥੋੜ੍ਹਾ ਜਿਹਾ ਹੁਣ ਵੇਟ ਕਰ ਲਓ ਤੁਸੀਂ, ਅਤੇ ਜਿੱਦਾਂ ਜਿੱਦਾਂ ਲਾਈਨਾਂ ਵਿਹਲੀਆਂ ਹੋਣਗੀਆਂ ਫਿਰ ਤੁਸੀਂ ਕਾਲ ਕਰਿਓ। ਉਸ ਤੋਂ ਬਾਅਦ ਅਰਨਵ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ? ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਮੰਨਤ ਦਾ? ਹਾਂਜੀ ਮੈਂ ਵੀ ਠੀਕ ਹਾਂ, ਤੁਸੀਂ ਠੀਕ ਹੋ ਤੇ ਮੈਂ ਵੀ ਠੀਕ। ਕੀ ਕਰ ਰਹੇ ਹੋ?
1: ਹੁਣੀ ਗੁਰਦੁਆਰੇ ਸਾਹਿਬ ਚ ਖੜੇ ਸੀਗੇ।
0: ਓਕੇ ਓਕੇ, ਮੱਥਾ ਟੇਕ ਆਏ ਹੋ ਕਿ ਜਾਣਾ ਹਲੇ?
1: ਉਸ ਤੋਂ ਮੱਥਾ ਟੇਕ ਆਏ।
0: ਠੀਕ ਆਏ, ਓਕੇ, ਗੁੱਡ ਗੁੱਡ ਗੁੱਡ। ਫਿਰ ਤੇ ਬੜੇ ਬੀਬੇ ਪੋਤੇ ਹੋ ਤੁਸੀਂ, ਤੇ ਸਵੇਰੇ ਸਵੇਰੇ ਬਾਬਾ ਜੀ ਦੇ ਮੱਥਾ ਵੀ ਟੇਕ ਆਉਂਦੇ ਹੋ।
1: ਥੈਂਕ ਯੂ।
0: ਹਾਏ, ਅੱਜ ਕੱਲ ਬੜੀ ਸਿਆਣੀ ਸਿਆਣੀ ਜੀ ਮੰਨਤ ਹੋ ਗਈ, ਤੂੰ ਕੀ ਗੱਲ ਹੈ?
1: ਅੱਛਾ,
0: ਘਰੇ ਕਰੇਜ਼ੀ ਰਹਿੰਦੀ ਆ ਤੂੰ? ਗੁੱਡ ਗੁੱਡ, ਕਰੇਜ਼ੀ ਰਹਿਣਾ ਚਾਹੀਦਾ ਹੈ ਨਾ, ਫਨ ਹੁੰਦਾ ਨਾ, ਕਰੇਜ਼ੀ ਫਨ ਹੁੰਦਾ ਨਾ।
1: ਹਾਂਜੀ
0: ਹਾਂ, ਫਿਰ ਠੀਕ ਹੈ, ਫਿਰ ਠੀਕ ਹੈ। ਕੀ ਸੁਣਾਓਗੇ ਫਿਰ ਅੱਜ ਕਰੇਜ਼ੀ ਕਰੇਜ਼ੀ ਮੂਡ ਚ?
1: ਸੁਣਾਓ ਇੱਕ ਬੋਲੀ।
0: ਓਕੇ।
1: ਚੌਲਾ ਵਾਲਾ ਪਾਣੀ ਨੀਂ ਬੋਹੇ ਅੱਖੇ ਡੋਲਿਆ, ਚੌਲਾ ਵਾਲਾ ਪਾਣੀ ਨੀਂ ਬੋਹੇ ਅੱਖੇ ਡੋਲਿਆ, ਆਮ ਦਾ ਚਾਂ ਚਾਂ ਦਾ ਪਿਸ ਲਗਿਆ ਨੀ ਮੇਰਾ ਗੋਂਦੀ ਦਾ ਹੌਸਲਾ।

0: ਫੂਫੂ ਨੀ ਹੁੰਦਾ ਨਾਲੇ ਦੇ ਭਲਾ?
1: ਪਤਾ ਨੀ,
0: ਵੇਖਣਾ ਹੈ ਭਲਾ ਇਹਦੇ ਨਾਲ ਫੂਫੂ ਅਟੈਚ ਹੁੰਦਾ ਕਿ ਨੀ ਭਲਾ ਕਿਤੇ।
1: ਠੀਕ ਆ,
0: ਹੈਂ
1: ਠੀਕ ਆ।
0: ਇਸ ਫੂਫੂ ਪਾਰਟ ਆਫ ਦਿਸ ਬੋਲੀ ਔਰ ਨਾਟ? ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ? ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ?
1: ਯੈਸ।
0: ਓਕੇ, ਸੋ ਫੂਫੂ ਇਸ ਫੂਫੂ ਇਨ ਇੰਗਲਿਸ਼ ਟੂ?
1: ਨੋ।
0: ਹਾਂ,
1: ਨਹੀਂ।
0: ਸੋ ਵਾਟ ਇਸ ਅ ਫੂਫੂ ਇਨ ਇੰਗਲਿਸ਼?
1: ਆਈ ਡੋਨਟ ਨੋ
0: ਅੰਕਲ। ਫੂਫੂ ਕਾਲ ਅੰਕਲ। ਤੇ ਉਹੀ ਹੁੰਦਾ ਜਿਹਨੂੰ ਫੁੱਫੂ ਫੁੱਫੂ ਕਰਦੇ ਰਹਿੰਦੇ। ਥੈਂਕ ਯੂ ਮਨ, ਤੁਹਾਡਾ ਦਿਨ ਵਧੀਆ ਵਧੀਆ। ਹਾਂਜੀ, ਕਰਾਓ ਫਿਰ।
1: ਸਾਸਰੀਕਾਲ ਅੰਕਲ ਜੀ, ਕੋਈ ਵੀ ਨਹੀਂ ਜੀ।
0: ਓ ਸਾਸਰੀਕਾਲ ਫਤਿਹ, ਅੱਜ ਤੂੰ ਆਏ ਨਾ ਹੀ ਯਾਰ ਮੇਰੇ ਨਾਲ।
1: ਨਹੀਂ,
0: ਓ ਯਾਰ ਤੂੰ ਬੰਦਾ ਬੜਾ ਖਰਾਬ ਹੈ। ਤੂੰ ਨੀ ਸਾਥ ਦਿੰਦਾ ਭਰਾ, ਤੂੰ ਨੀ ਭਰਾ ਸਾਥ ਦਿੰਦਾ। ਕਿੰਨੀਆਂ ਗੁੱਡ? ਫਿਰ ਤੇ ਫਿਰ ਤੇ ਫਤਿਹ ਰੇਡੀਓ ਵਾਲਾ ਬਣੂਗਾ। ਗੇ ਦੁਪਹਿਰੇ ਜਾ ਕੇ ਕ੍ਰਿਕਟ ਖੇਡ ਲੇ। ਇੱਥੇ ਖੇਡ ਲਿਆ ਕਰਨੀ ਸੱਚ ਦੇ, ਸਾਡੇ ਕੋਲ ਗਰਾਊਂਡ ਹੈਗੀ ਥੱਲੇ?
1: ਨਹੀਂ,
0: ਉਹ ਹੈਗੀ ਭਰਾ
1: ਹਾਂਜੀ
0: ਹਾਂਜੀ
1: ਕਾਲਾ ਵਾਪਰ ਫੇਰ ਵੀ ਚਾਨਣ ਦਿੰਦਾ।
0: ਅੱਛਾ, ਕਾਲਾ ਆ
1: ਪਰ ਫੇਰ ਵੀ ਚਾਨਣ ਦਿੰਦਾ?
0: ਇਹ ਕਿਹੜੀ ਗੱਲ ਹੋਈ? ਇਹ ਗਲਤ ਹੈ ਬਾਜ਼ਾਰ ਤੇ ਭਰਾ।
1: ਨਹੀਂ ਸਹੀ ਆ ਸਹੀ
0: ਉਹ? ਨਹੀਂ ਯਾਰ, ਇਹ ਫਿਰ ਫੋਨ ਹੋ ਸਕਦਾ, ਫੋਨ ਕਾਲਾ ਹੁੰਦਾ ਜਦੋਂ ਆਪਾਂ ਸੁੱਚ ਦੱਬਦੇ ਤੇ ਉਹ ਚਾਨਣ ਦੇਣ ਲੱਗ ਪੈਂਦਾ।
1: ਹਾਂ ਨਹੀਂ
0: ਨਹੀਂ
1: ਦੱਸਾਂ। ਅੰਸ਼ਰਗ ਕੋਲਾ।
0: ਓ ਮੈਂ ਕਹਿਣ ਹੀ ਲੱਗਾ ਸੀ ਯਾਰ, ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ। ਮੈਂ ਵੇਖਾਂ ਭਲਾ ਕੋਈ ਆਂਟੀ ਨੇ ਫਾਈਨ ਫੂਨ ਕਿਸੇ ਨੇ ਪਵਾਇਆ ਹੋਵੇ। ਹੈ ਵੇਖ ਲਈਏ। ਨਹੀਂ ਅੱਜ ਨੀ, ਅੱਜ ਨੀ ਕੋ ਆਂਟੀ, ਅੱਜ ਨੀ ਕੋ ਆਂਟੀ ਟੱਕਰੀ। ਇਹ ਔਖਾ ਹੀ ਜ਼ਿਆਦਾ ਨਾ, ਇਹ ਆਂਟੀਆਂ ਦੀ ਸਮਝ ਚ ਨਹੀਂ ਆਉਣਾ। ਹਾਂ, ਇਹ ਕੋ ਤੰਦੂਰ ਵਾਲਾ ਬੰਦਾ ਹੀ ਪੁੱਛ ਸਕਦਾ ਹੈ ਨਾ।
1: ਬਾਏ
0: ਬਾਏ, ਥੈਂਕ ਯੂ, ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਅਰਨਬ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਹੋ। ਤੇ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ, ਥੋੜੀਆਂ ਲਾਈਨਾਂ ਵਿਹਲੀਆਂ ਹੋ ਲੈਣ ਦਿਓ ਤੇ ਫਿਰ ਕਰ ਲਿਓ। ਸਤਿ ਸ਼੍ਰੀ ਅਕਾਲ ਅਰਨਬ, ਕੀ ਹਾਲ ਹੈ?
1: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਵਧੀਆ, ਤੁਹਾਡਾ ਕੀ ਹਾਲ ਹੈ?
0: ਬਹੁਤ ਵਧੀਆ, ਤੁਸੀਂ ਸੁਣਾਓ ਕੀ ਕਰਦੇ ਹੋ?
1: ਕੁਛ ਨੀ, ਰੇਡੀਓ ਕੇ ਬੈਠਾ।
0: ਅੱਛਾ, ਵੇਲੇ ਸਿਰ ਹੀ?
1: ਹਾਂਜੀ।
0: ਇੰਨੀ ਪਹਿਲਾਂ ਰੈਡੀ ਹੋ ਜਾਂਦੇ?
1: ਹਾਂਜੀ।
0: ਹੈਂ, ਫਿਰ ਕੀ ਕਰਦੇ ਹੁੰਦੇ ਜਦੋਂ ਪਹਿਲਾਂ ਰੈਡੀ ਹੋ ਜਾਂਦੇ?
1: ਫਿਰ ਤੇ ਮੈਂ ਪਹਿਲਾਂ ਪਾਣੀ ਪਾ ਲੈਂਦਾ ਬੈਗ 'ਚ, ਫਿਰ ਹੈਲਪ ਕਰਾ ਲੈਂਦਾ ਮੰਮਾ ਲਈ ਲੰਚ ਬਣਾਉਣ ਲਈ।
0: ਅੱਛਾ, ਤੇ ਜਿਹੜਾ ਫੋਨ ਵੇਂਦੇ ਜੇ ਉਹ? ਹਾਂ ਹੈਂ
1: ਨਹੀਂ
0: ਹੈ ਹੈ ਕਿ ਟੀਵੀ
1: ਨਹੀਂ
0: ਕੁਛ ਤੇ ਕਰਦਾ ਹੁਣ ਘਰ ਨੂੰ
1: ਹਰੀਆਂ ਕੰਧਾਂ ਲਾਲ ਦਰਵਾਜੇ ਵਿੱਚ ਬੈਠੇ ਇੱਕ ਕਾਲੇ ਬਾਬੇ,
0: ਹਰੀਆਂ ਕੰਧਾਂ, ਲਾਲ ਦਰਵਾਜ਼ੇ,
1: ਲਾਲ ਵਿੱਚ ਬੈਠੇ ਕਾਲੇ ਬਾਬੇ,
0: ਵਿੱਚ ਬੈਠੇ ਕਾਲੇ ਬਾਬੇ। ਯਾਰ ਇਹ ਕੀ ਆ, ਹਰੀਆਂ ਕੰਧਾਂ ਤੇ ਲਾਲ ਦਰਵਾਜ਼ੇ, ਹੈ ਕੁਛ ਹਰਾ ਵਾ ਤੇ ਮਤਲਬ ਨਾਲ ਲਾਲ ਦਰਵਾਜ਼ੇ ਆ, ਹੈ ਤੇ ਨਾਲ ਕਾਲੇ ਬਾਬੇ। ਇਹ ਦਵਾਣਾ ਨੀ, ਦਵਾਣਾ?
1: ਹਾਂਜੀ
0: ਹੈ। ਵਾਹ, ਪਰ ਲਾਲ ਦਰਵਾਜ਼ੇ ਥੋੜੀ ਹੁੰਦੇ ਆ ਕੰਧਾਂ ਤੇ, ਉਹ ਤੇ
1: ਅੰਦਰੋਂ ਲਾਲ ਹੁੰਦੇ ਨਾ, ਅੰਦਰੋਂ ਲਾਲ।
0: ਓਕੇ ਓਕੇ, ਗੁੱਡ,
1: ਸੌਖਾ ਹੀ।
0: ਹਾਂ, ਲਾਲ ਅਲਮਾਰੀਆਂ ਕਹਿ ਸਕਦੇ ਹੈ ਨਾ, ਚੜ੍ਹਦੀ ਕਲਾ ਦੇ ਵਿੱਚ ਰਹੇ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਤੇਗ। ਸਤਿ ਸ੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ? ਤੇ ਉਸ ਤੋਂ ਬਾਅਦ
2: ਸਤਿ ਸ੍ਰੀ ਅਕਾਲ ਅੰਕਲ ਜੀ,
0: ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੇਗ ਦਾ? ਕੀ ਕਰਦੀ ਸੀ ਤੇਗ?
2: ਕੀ ਕਿਹਾ ਸੀ?
0: ਮੈਂ ਕਿਹਾ ਕੀ ਕਰਦੀ ਸੀ ਤੇਗ?
2: ਮੈਂ ਸੋਫੇ ਤੇ ਬੈਠੀ ਸੀ, ਮੰਮਾ ਰੈਡੀ ਹੁੰਦੀ ਆ।
0: ਅੱਛਾ, ਮੰਮਾ ਰੈਡੀ ਹੁੰਦੇ ਆ? ਯੁਵਰਾਜ ਬੜਾ ਕਾਲਾ ਪਿਆ, ਇਹ ਨਾ ਭੱਜ ਕੇ ਬਾਰੀ ਨੂੰ ਹੱਥ ਪਾ ਲੈਂਦਾ, ਸੱਟ ਨਾ ਲਵਾ ਲੈ ਕਿਤੇ, ਇਹਨੂੰ ਮੈਂ ਬਾਈ ਲਵਾਂ ਪਹਿਲਾਂ? ਹਾਂ, ਉਹ ਮੈਂ ਤੁਹਾਨੂੰ ਤੁਹਾਡੀ ਇਜਾਜ਼ਤ ਲੈ ਕੇ ਪੁੱਤੂ ਆਫ ਕੀਤੀ ਸੀ, ਤੁਸੀਂ ਸੁਣਿਆ ਨੀ ਮੈਨੂੰ ਜਾਪਦਾ। ਮੈਂ ਤੇ ਰਿਕੁਐਸਟ ਕੀਤੀ ਸੀ ਮੈਂ ਥੋੜੀ ਜਿਹੀ ਆਫ ਕਰ ਲਾਂ, ਮੈਨੂੰ ਲੱਗਾ ਤੁਸੀਂ ਕਿਹਾ ਯੈਸ, ਪਰ ਤੁਸੀਂ ਸ਼ਾਇਦ ਕਿਹਾ ਵੀ ਨਹੀਂ, ਹੈ ਨਾ?
2: ਫੇਰ ਆਵਾਜ਼ ਆਫ ਹੋ ਗਈ ਸੀ।
0: ਅੱਛਾ, ਫੇਰ ਆਵਾਜ਼ ਆਫ ਹੋ ਗਈ। ਉਹ ਜਦੋਂ ਭੱਜ ਭੱਜ ਕੇ ਸਵਾਰੀਆਂ ਪਾਉਂਦੀਆਂ ਨਾ ਹੱਥ ਬਾਰੀ ਨੂੰ, ਤੇ ਫੇਰ ਆਫ ਹੋ ਜਾਂਦੀ ਹੈ।
2: ਠੀਕ ਆ,
0: ਹੁਣ ਤੇ ਨਹੀਂ ਹੁੰਦੀ? ਲੈ ਫਿਰ ਹੁਣ ਆਪਾਂ ਚੜਾਉਣਾ ਹੀ ਨਹੀਂ ਫਿਰ ਕਿਸੇ ਨੂੰ। ਲੈ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਇੱਕ ਬੋਲੀ? ਹਾਂਜੀ।
2: ABC ਕਿੱਥੇ ਗਈ ਸੀ, ਫੁੱਲਾਂ ਵਾਲੀ ਟੋਕਰੀ ਵਿੱਚ ਸੁੱਤੀ ਪਈ ਸੀ, ਮੰਮਾ ਜੀ ਨੇ ਲੱਤ ਮਾਰੀ, ਰੋ ਪੀ ਸੀ, ਡੈਡੀ ਜੀ ਨੇ ਪੈਸਾ ਦਿੱਤਾ, ਹੱਸ ਪੀ ਸੀ।
0: ਅੱਛਾ, ਇਹ ਬੋਲੀ ਸੀ ਪੋਇਮ ਹੀ? ਬੋਲੀ ਬਣ ਜੂਗੀ। ਅੰਬਰ ਵੀ ਹੈਗੀ ਅੱਜ? ਹਾਂਜੀ।
2: ਆਪਾਂ ਨੇ ਵੀਕਐਂਡ ਤੇ ਬੜੀ ਸ਼ਾਪਿੰਗ ਕੀਤੀ ਸੀ, ਤੇ ਫਿਰ ਮੰਮਾ ਨੇ ਕਿਹਾ ਸੀ ਮੈਂ ਬਨਿੰਗ ਜਾਣਾ, ਤੇ ਫਿਰ ਆਪਾਂ ਬਨਿੰਗ ਗਏ ਸੀ, ਤੇ ਮੰਮਾ ਨੇ ਵੇਖ ਕਿਹਾ ਕੱਲੇ ਮੰਮਾ ਨੇ ਵੇਖਿਆ ਬੂਟੇ, ਮੰਮਾ ਨੇ ਕੁਛ ਵੀ ਨੀ ਵੇਖਿਆ, ਕੱਲੇ ਬੂਟੇ ਹੀ ਵੇਖੇ ਨੇ। ਜਿਹੜੀ ਮੰਮਾ ਬੂਟਾ ਵੇਖਦੀ ਸੀ ਉਹ ਮਿਲ ਗਏ, ਤੇ ਜਿਹੜੇ ਮੰਮਾ ਨੇ ਲੈਣੇ ਸੀ ਉਹ ਨਹੀਂ ਮਿਲੇ,
0: ਉਹ ਨਹੀਂ ਮਿਲੇ।
2: ਹਾਂਜੀ, ਇੱਕ ਮੰਮਾ ਨੇ ਵੇਖੇ ਸੀ ਆਪਣੇ ਫਰੈਂਡ ਪੁੱਛਦੇ ਸੀ ਖੇਤੋਂ ਮੈਂ ਲਾ ਕੇ ਆ ਸਕਦੀ ਆ, ਤੇ ਬਾਰਿੰਗ ਤੋਂ ਮਿਲੇ ਨੀ ਹੈਗੇ।
0: ਓ, ਫਿਰ ਦੁਬਾਰਾ ਜਾਣਾ ਪਊਗਾ, ਹੈਨਾ?
2: ਹਾਂਜੀ, ਮੰਮਾ ਉਹ ਹੀ ਮੰਗਦੀ ਆ ਹੁਣ,
0: ਉਹ ਮੰਗਦੇ ਆ। ਓਕੇ ਚਲੋ ਫਿਰ ਜੇ ਲੱਭਦੇ ਆ ਤੇ ਫਿਰ ਲੱਭ ਹੀ ਜਾਣੇ ਹਨਾ ਮੰਮਾ ਫਿਰ ਇਹਦਾ ਮਤਲਬ ਗਾਰਡਨਿੰਗ ਪਸੰਦ ਕਰਦੇ ਆ
2: ਹਾਂਜੀ ਮੰਮਾ ਦਾ ਫੇਵਰਿਟ ਥਿੰਗ ਗਾਰਡਨਿੰਗ ਆ
0: ਓ ਵੈਰੀ ਨਾਈਸ ਤੇ ਤੁਸੀਂ ਹੈਲਪ ਕਰਾਉਂਦੇ ਹੁੰਦੇ ਹੋ
2: ਹਾਂਜੀ
0: ਓਕੇ ਕੀ ਕਰਦੇ ਹੁੰਦੇ ਹੋ ਪਾਣੀ ਪਾਉਂਦੇ ਹੁੰਦੇ ਹੋ
2: ਹਾਂਜੀ ਤੇ ਨਾਲੇ ਮੈਨੂੰ ਸਭ ਤੋਂ ਵੱਧ ਵਧੀਆ ਲੱਗਦੇ ਹੁੰਦੇ ਆ ਟੋਏ ਪੱਟਨੇ ਤੇ ਖਾ ਕੱਟਣਾ
0: ਓ ਵੈਰੀ ਨਾਈਸ ਤੁਸੀਂ ਤੇ
2: ਡੈਡੀ ਖਾ ਕੱਟਦੇ ਹੁੰਦੇ ਨੇ ਲੋਨ ਮੋਹਨ ਨਾਲ
0: ਫਿਰ ਉਹ ਚੁੰਡੀਆਂ ਨਾਲ ਕੱਟ ਸਕਦੀ ਹੈ ਹੌਲੀ ਹੌਲੀ ਆਪੇ ਸਿੱਖ ਜਾਣਾ ਨਾ ਜਦੋਂ ਜਿਦਾਂ ਵੱਡੀ ਹੋ ਗਈ ਥੈਂਕ ਯੂ ਤੇ
2: ਥੈਂਕ
0: ਯੂ ਥੈਂਕ ਯੂ ਬਾਏ ਬਾਏ ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਆ ਬਈ ਨੈਕਸਟ ਸਾਡੇ ਨਾਲ ਯੁਵਰਾਜ ਆ ਤੇ ਯੁਵਰਾਜ ਤੋਂ ਬਾਅਦ ਫਿਰ ਅਸੀਸ ਕੌਰ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ ਹੈਲੋ ਚਲੋ ਅਸੀਸ ਕੌਰ ਜੇ ਤੁਸੀਂ ਰੈਡੀ ਹੋ ਤੇ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਹਾਂਜੀ ਸਾਡਾ ਵੀ ਠੀਕ ਆ ਭਾਈ ਬਿਲਕੁਲ ਵਧੀਆ ਤੁਸੀਂ ਦੱਸੋ ਕਿੱਦਾਂ ਕਿਵੇਂ ਗਿਆ ਵੀਕਐਂਡ ਤੁਹਾਡਾ
3: ਹੈਲੋ
0: ਹਾਂਜੀ ਹਾਂਜੀ
3: ਜਦੋਂ ਮੈਂ ਇੱਕ ਗੱਲ ਪੁੱਛਣੀ ਸੀ ਕਿਉਂਕਿ ਜਦੋਂ ਮੈਂ ਸਵੇਰੇ ਸਵੇਰੇ ਉੱਠ ਕੇ ਫੋਨ ਲਾਉਣਾ ਤੇ ਫਿਰ ਮੈਂ ਫੋਨ ਸਾਈਡ ਤੇ ਰੱਖ ਲੈਂਦਾ ਤੇ ਫਿਰ ਕੋਈ ਵੀ ਉਹਨੂੰ ਟੱਚ ਨਹੀਂ ਕਰਦਾ ਤੇ ਫਿਰ ਹਰ ਵਾਰੀ ਮੰਮਾ ਕੋਲ ਹੀ ਹੁੰਦਾ ਫੋਨ ਤੇ ਉਹ ਕੱਟ ਜਾਂਦਾ ਹਰ ਵਾਰੀ
0: ਵਰਕਆਊਟ ਕਰਨਾ ਪਊਗਾ ਪੀ ਕੀ ਹੁੰਦਾ ਵਾ ਮੇਰੀ ਨੌਲੇਜ ਤੋਂ ਬਾਹਰ ਆ ਪੀ ਕਿਉਂ ਕੱਟ ਜਾਂਦਾ
3: ਹਾਂਜੀ
0: ਕੀ ਸੁਣਾਓਗੇ
3: ਇੱਕ ਚੁਟਕਲਾ
0: ਹਾਂਜੀ
3: ਇੱਕ ਵਾਰੀ ਪਤੀ ਪਤਨੀ ਗੱਲਾਂ ਕਰ ਰਹੇ ਹੁੰਦੇ ਤੇ ਫਿਰ ਪਤੀ ਪਤਨੀ ਨੂੰ ਕਹਿੰਦੀ ਕਾਸ਼ ਤੂੰ ਗੁੜ ਹੁੰਦੀ ਕਦੇ ਤਾਂ ਮਿੱਠਾ ਬੋਲਦੀ ਤੇ ਫਿਰ ਪਤਨੀ ਪਤੀ ਨੂੰ ਕਹਿੰਦੀ ਵੀ ਕਾਸ਼ ਤੁਸੀਂ ਅਦਰਕ ਹੁੰਦੇ ਮੈਂ ਫਿਰ ਮੈਂ ਤੁਹਾਨੂੰ ਕੁੱਟਦੀ
0: ਹਾਏ ਅਦਰਕ ਨੂੰ ਕੁੱਟੀਦਾ ਹੈ
3: ਹਾਂਜੀ
0: ਅਦਰਕ ਨੂੰ ਕੁੱਟੀਦਾ
4: ਮੇਰਾ
0: ਵੀ ਠੀਕ ਆ ਥੈਂਕ ਯੂ ਜਾਣਾ ਅੱਜ ਕਿ ਨਹੀਂ ਫਿਰ
4: ਹਾਂਜੀ ਅੱਜ ਜਾਣਾ ਪਰ ਥੋੜਾ ਲੇਟ ਜਾਣਾ
0: ਓਕੇ ਓਕੇ ਚਲੋ ਚਲੋ ਜਾਣਾ ਤੇ ਹੋਇਆ ਲੇਡੀ ਸਹੀ ਤੁਹਾਡੀ ਸਰਦਾਰੀ ਹੈ
4: ਹਾਂਜੀ ਬਿਲਕੁਲ ਆਰਾਮ ਨਾਲ ਜਾਈਦਾ
0: ਹਾਂ
4: ਪਰ ਲੇਟ ਆਉਣਾ ਪੈਂਦਾ ਜੇ ਲੇਟ ਜਾਈਏ ਫਿਰ ਲੇਟ ਆਉਣਾ ਪੈਂਦਾ
0: ਤੇ ਯੁਵਰਾਜ ਫਿਰ ਜੈਲਸ ਨਹੀਂ ਫੀਲ ਕਰਦਾ ਵੀ ਇਹ ਤੇ ਜਦੋਂ ਮਰਜ਼ੀ ਚਲ ਜਾਂਦੀ ਦੀਦੀ ਜਦੋਂ ਮਰਜ਼ੀ ਨਹੀਂ ਜਾਂਦੀ
4: ਹਾਂਜੀ
0: ਯੁਵਰਾਜ ਮੈਂ ਕਿਹਾ ਜੈਲਸ ਨਹੀਂ ਫੀਲ ਕਰਦਾ ਫਿਰ ਇਹ ਦੀਦੀ ਤੇ ਬਾਬਾ ਮਰਜ਼ੀ ਹੀ ਨਾ ਜਾਂਦੀ ਹੈ ਹੈ
4: ਨਹੀਂ ਮੈਨੂੰ ਕਿਹਾ ਸੀ ਮੈਂ ਕਿਹਾ ਮੈਂ ਇੱਕ ਦਿਨ ਸਾਡੇ ਪਲਾਨਸ ਵੀ ਕਿਤੇ ਜਾਣਾ ਮੈਂ ਕਿਹਾ ਤੂੰ ਛੁੱਟੀ ਲੈ ਲਾ ਆਪਾਂ ਸਾਰੇ ਚੱਲਦੇ ਕਹਿੰਦਾ ਨਾ ਮੈਂ ਤਾਂ ਨਹੀਂ ਲੈ ਲੂ ਤੁਸੀਂ ਜਾਓ
0: ਅੱਛਾ ਵਾਹ ਐਡਾ ਪੜਾਕੂ ਹੈ ਹੈ
4: ਇਹ ਖੇਲਦੇ ਆ ਜਾ ਕੇ
0: ਵਾਹ ਚਲੋ ਚੰਗੀ ਗੱਲ ਹੈ
4: ਹਾਂਜੀ
0: ਕੀ ਸੁਣਾਓਗੇ ਫਿਰ
4: ਇੱਕ ਚੁਟਕਲਾ
0: ਹਾਂਜੀ
4: ਇੱਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਉੱਥੇ ਇੱਕ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਤੇ ਉਹ ਕੁੜੀ ਪੁੱਛਦੀ ਤੁਹਾਨੂੰ ਕਿੰਨੇ ਸਾਲ ਹੋ ਗਏ ਜਲੇਬੀਆਂ ਕੱਢਦੇ ਨੂੰ ਤੇ ਹਲਵਾਈ ਕਹਿੰਦਾ 10 ਸਾਲ ਹੋ ਗਏ ਫੜੀ ਜਾਂਦੀ ਲੈ 10 ਸਾਲ ਹੋ ਗਏ ਤੇ ਹਜੇ ਤੁਹਾਨੂੰ ਸਿੱਧੀਆਂ ਬਣਾਉਣੀਆਂ ਨਹੀਂ ਆ
0: ਹਲਵਾਈ ਚੰਗਾ ਹੁੰਦਾ ਤੇ ਉਹ ਪੁੱਛਦਾ ਵੀ ਤੁਸੀਂ ਕਿੰਨੇ ਸਾਲਾਂ ਦੇ ਹੋ ਹਨਾ ਤੇ ਫਿਰ ਉਹਨੇ ਫਿਰ ਉਹਨੇ ਦੱਸਣਾ ਸੀ ਵੀ ਮੈਂ ਹੈਗੀਆਂ 20-22 ਸਾਲਾਂ ਦੀ ਤੇ ਉਹਨੇ ਕਹਿਣਾ ਵੀ ਤੁਹਾਨੂੰ ਹਾਲੇ ਤੱਕ ਸਹੀ ਸਵਾਲ ਨਹੀਂ ਪੁੱਛਣਾ ਆ ਥੈਂਕ ਯੂ ਜੈਸ਼ਿਕਾ
4: ਥੈਂਕ ਯੂ
0: ਹੈਵ ਅ ਨਾਈਸ ਡੇ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਤੇ ਉਸ ਤੋਂ ਬਾਅਦ ਅਨਾਹਤ ਉਸ ਤੋਂ ਬਾਅਦ ਤੁਹਾਡੀ ਵਾਰੀ ਸਤਿ ਸ਼੍ਰੀ ਅਕਾਲ ਅਸੀਸ ਕੌਰ
1: ਹਾਂਜੀ
0: ਅਸੀਸ ਕੌਰ ਓਕੇ ਆਹ ਤੇ ਤੁਹਾਡਾ ਨਾਂ ਅਸੀਸ ਕੌਰ ਹੀ ਆ
1: ਹਾਂਜੀ ਤੇ ਫਿਰ ਕਿਸ ਵਿੱਚ ਯਾਰ ਹੈ ਕਿਉਂ ਕਿ
0: ਉਹ ਤੇ ਗਾਣਾ ਵਾ
1: ਮੈਨੂੰ ਵਧੀਆ ਲੱਗਦਾ ਤਾਂ ਕਿਹਾ ਤੇ
0: ਆ ਮੈਨੂੰ ਲੱਗਾ ਤੁਹਾਨੂੰ ਵਧੀਆ ਲੱਗੂਗਾ ਨਹੀਂ ਵਧੀਆ ਲੱਗਦਾ
1: ਨਹੀਂ
0: ਓਏ ਅੱਛਾ ਹੁਣ ਕਿਹੜਾ ਵਧੀਆ ਲੱਗਦਾ ਫਿਰ
1: ਮੈਨੂੰ ਗਾਣਾ ਵਧੀਆ ਲੱਗਦਾ ਬਟ ਮੇਰਾ ਨਾਂ ਮੈਨੂੰ ਬਸ ਮੇਰਾ ਨਾਂ ਹੀ ਕੌਲ ਹੋਣਾ ਚਾਹੀਦਾ
0: ਆ ਤੇ ਨਾਂ ਤੇ ਤੁਹਾਡਾ ਅਸੀਸ ਕੌਰ ਹੀ ਆ
1: ਹਾਂਜੀ ਬਟ ਤੁਸੀਂ ਕਿਸ ਵਿੱਚ ਯਾਰ ਹੈ ਕਹਿੰਦਾ ਮੈਨੂੰ ਬਸ ਆਈ ਵਧੀਆ ਲੱਗਦਾ ਵੀ ਬੰਦੇ ਮੇਰਾ ਨਾਂ ਹੀ ਕਹਿਣ
0: ਅੱਛਾ ਬੰਦੇ ਤੁਹਾਡੇ ਨਾਂ ਹੀ ਕਹਿਣ ਓਕੇ ਓਕੇ ਅਸੀਸ ਕੌਰ ਹੀ ਕਹਿਣ
1: ਹਨ ਸਮ ਪੀਪਲ ਅਸੀਸ ਕੌਰ ਕਹਿੰਦੇ ਸਮ ਪੀਪਲ ਅਸੀਸ ਕੌਰ ਸਿੱਧੂ ਕਹਿੰਦੇ ਸਮ ਪੀਪਲ ਅਸੀਸ ਕਹਿੰਦੇ ਸਮਾਲ ਕਰ ਲੈ
0: ਅੱਛਾ
1: ਸਮ ਪੀਪਲ ਅਸੀਸ ਕੌਰ ਕਹਿੰਦੇ ਬਸ ਸ਼ਾਰਟ ਤੇ ਮੇਰਾ ਸਮ ਪੀਪਲ ਬਸ ਅਸੀਸ ਕੌਰ ਸਿੱਧੂ ਹੀ ਕਰਦੇ
0: ਅੱਛਾ ਅੱਛਾ ਅੱਛਾ ਤੇ ਤੁਹਾਨੂੰ ਕਿਹੜਾ ਲਾਈਕ ਕਰਦੇ ਸਭ ਤੋਂ ਵੱਧ ਕਿਹੜਾ ਪਸੰਦ ਹੈ
1: ਅਸੀਸ ਤੇ ਅਸੀਸ ਕੌਰ
0: ਅਸੀਸ ਤੇ ਅਸੀਸ ਕੌਰ ਅੱਛਾ ਸਿੱਧੂ ਵੀ ਨਹੀਂ ਲਾਉਣਾ ਪਸੰਦ ਹੈ
1: ਸਿੱਧੂ ਪਸੰਦ ਹੈ ਬਟ ਮੋਸਟਲੀ ਮੈਨੂੰ ਅਸੀਸ ਤੇ ਅਸੀਸ ਕੌਰ ਪਸੰਦ
0: ਚੋ ਇਹਨਾਂ ਦੋਵਾਂ ਚੋਂ ਕੁਛ ਕਹਿ ਲੈ ਹਨਾ ਚਲੋ ਠੀਕ ਹੈ ਫਿਰ ਅਸੀਸ ਕੌਰ ਜੀ ਇੱਦਾਂ ਹੀ ਕਹਿ ਲਾਂਗੇ ਆਪਾਂ ਹੋਰ ਦੱਸੋ ਤੁਸੀਂ ਹੋਰ ਕੋਈ ਸੇਵਾ ਦੱਸੋ ਕੋਈ ਸੇਵਾ ਕੋਈ ਸਵੇਰੇ ਸਵੇਰੇ ਕੋਈ ਚੀਂ ਚੀਂ ਕਰਾਉਣੀ ਹੋਵੇ ਤੁਸੀਂ ਹਾਂ ਨਹੀਂ
1: ਨਹੀਂ
0: ਤਿਆਰ ਤਿਉਰ ਹੋ ਗਏ ਹੋ ਕਿ ਨਹੀਂ
1: ਹਾਂਜੀ
0: ਰੋਟੀ ਪਾਣੀ ਖਾ ਲਿਆ ਤਿਆਰ ਹੋ ਗਏ
1: ਹੋ ਤਿਆਰ ਹੋ ਗਈ
0: ਅੰਕਲ
1: ਕੱਲੇ ਆਂਦੇ
0: ਆਹੋ ਵੇਖ ਲਾ ਤੂੰ ਵੇਖ ਲਾ ਤੂੰ ਇਹਨਾਂ ਨੂੰ ਕੋਈ ਫਰਕ ਫਿਕਰ ਨਹੀਂ ਵੇਖ ਲਾ
1: ਜਿੱਦੇ ਜਿੱਦੇ ਉਹ ਲੇਟ ਆਉਂਦੇ ਨਾ ਉਦੋਂ ਹੀ ਤੁਸੀਂ ਉਦੋਂ ਉਹਨਾਂ ਨੂੰ ਬੁਲਾਇਆ ਕਰੋ ਫੇਰ ਬੰਦੇ ਨੂੰ ਲਾਇਆ ਕਰੋ
0: ਅੱਛਾ ਪਹਿਲਾਂ ਉਹਨਾਂ ਨੂੰ ਬੁਲਾਇਆ ਕਰੋ ਫੇਰ
1: ਵੀ ਤਾਂ ਬੋਲਣਾ ਹੀ
0: ਨਹੀਂ ਪਰ ਮੈਨੂੰ ਮੈਨੂੰ ਫਿਰ ਵੱਧ ਬੋਲਣ ਨੂੰ ਮਿਲ ਜਾਂਦਾ ਮੈਨੂੰ ਤਾਂ ਲੱਗਦਾ
1: ਫਿਰ ਕੱਲ ਨੂੰ ਵੀ ਕੋਈ ਆਂਟੀ ਨਹੀਂ ਆਉਂਦੀ
0: ਕੱਲ ਨਹੀਂ ਕੱਲ ਲੈ ਲਾਂਗੇ ਆਂਟੀ ਤੁਸੀਂ ਦੱਸੋ
1: ਉਹ ਵੀ ਤੁਸੀਂ ਕਿੰਨਾ ਵਾਰ ਕਰਦੇ ਤੁਸੀਂ ਰੋਜ਼ ਰੋਜ਼ ਆਉਂਦੇ
0: ਆਹੋ
1: 5 ਦਿਨ
0: ਹੋਰ ਕੀ
1: ਉਹ 1 ਦਿਨ ਆਉਂਦੇ ਜੇ 2 ਦਿਨ ਆਉਂਦੇ ਵੀ
0: ਮੈਂ ਵੀ ਹੁਣ ਇਦਾਂ ਹੀ ਕਰਾ ਕਰਨਾ ਮੈਂ ਵੀ ਇੱਕ ਛੁੱਟੀ ਕਰ ਦਿਆ ਕਰਨੀ
1: ਤੁਸੀਂ ਵੀ ਛੁੱਟੀ ਕਰ ਲਿਆ ਕਰੋ ਫਿਰ ਉਹਨਾਂ ਨੂੰ ਆਉਣਾ ਪਿਆ
0: ਆ ਠੀਕ ਆ ਫਿਰ ਆ ਤੁਹਾਡਾ ਗੁੱਡ ਆਈਡੀਆ
1: ਉਹਨਾਂ ਕੋਲ ਦੋ ਆਪਸ਼ਨਸ ਆ
0: ਸਾਰੇ ਦਿਨ ਆਉਣ ਤੇ ਜਾਂ ਫਿਰ ਮੈਂ ਵੀ ਇੱਕ ਛੁੱਟੀ ਕਰੂੰਗਾ ਏਦਾਂ ਕਹਿਣ ਦਿਓ ਵੈਰੀ ਗੁੱਡ, ਤੁਸੀਂ ਤਾਂ ਬਹੁਤ ਬੀਬੇ ਹੋ ਅਸੀਸ ਕੌਰ।
2: ਹਾਂਜੀ
0: ਤੁਸੀਂ ਤਾਂ ਬਹੁਤ ਸਿਆਣੇ ਹੋ।
2: ਮੈਂ ਕਿਹਾ ਤੁਸੀਂ ਤਾਂ ਰੋਜ਼ ਰੋਜ਼ 5 ਦਿਨ ਕਰਦੇ ਹੋ,
0: ਹੋਰ
2: ਤੁਸੀਂ ਬਸ ਉਹਨਾਂ ਦੋ ਆਪਸ਼ਨਾਂ ਦੋ, ਜਾਂ ਤਾਂ ਅੱਜ ਛੱਡ ਦੋ ਜਾਂ ਤਾਂ ਤੁਸੀਂ ਗੱਲ ਨਾ ਕਰੋ ਜਾਂ ਉਹਨਾਂ ਨੂੰ ਆਉਣਾ।
0: ਬਸ ਹੋ ਗਈ ਫਿਰ ਗੱਲ ਕੇ, ਅੱਜ ਤਾਂ ਮੈਂ ਵੀ ਇਦਾਂ ਹੀ ਕਹਿਣਾ ਫਿਰ।
2: ਮੈਨੂੰ
0: ਲੱਗਦਾ ਤੁਸੀਂ ਗੁੱਡ ਮੈਨੇਜਰ ਬਣ ਜਾਣਾ। ਵੈਰੀ ਗੁੱਡ, ਫਿਰ ਆਪਾਂ ਦੋਵੇਂ ਪ੍ਰੋਗਰਾਮ ਕਰਿਆ ਕਰਾਂਗੇ।
2: ਹਾਂਜੀ
0: ਠੀਕ ਆ, ਫਿਰ ਆਪਾਂ ਉਹਨੇ ਚਿਰ ਨੂੰ ਫਿਰ ਆਪਾਂ ਪੁਰਾਣਾ ਕ੍ਰਿਸਮਸ ਯਾਰਾ ਬੋਲਿਆ ਕਰਾਂਗੇ।
2: ਮਤਲਬ ਵੀ ਬੱਚੇ ਮੈਨੂੰ ਕੀ ਕਾਲ ਕਰਨੇ ਜੇ ਉਹ ਵੀ ਤੋਂ ਛੋਟੇ ਰਹੇ।
0: ਅਸੀਸ ਆਂਟੀ ਉਹ ਤੁਹਾਨੂੰ ਕਿਆ ਕਰਾਂਗੇ ਅਸੀਂ, ਹੈਲੋ ਅਸੀਸ ਆਂਟੀ, ਆਪਾਂ ਇੱਕ ਚੁਟਕਲਾ ਸੁਣਾ ਲਈਏ।
2: ਹਾਂਜੀ ਤੇ ਫਿਰ ਮੈਨੂੰ ਤਾਂ ਯਾਦ ਕਰਨੇ ਨਹੀਂ ਪੈਣਗੇ।
0: ਹਾਂ ਤੁਹਾਨੂੰ ਥੋੜੀ ਯਾਦ ਕਰਨੇ ਪੈਣੇ, ਫਿਰ ਬੱਚਿਆਂ ਨੇ ਸੁਣਾਉਣੇ।
2: ਐਵਰੀ ਡੇ ਮੈਨੂੰ ਇੱਕ ਡੇ ਬਿਫੋਰ ਅਸੀਂ ਗੱਲ ਕਰਨੀ
0: ਯਾਦ ਕਰਨਾ ਪੈਣਾ, ਫਿਰ ਆਪੇ ਬੱਚੇ ਯਾਦ ਕਰਨਗੇ।
2: ਅਸੀਂ ਨਾ ਇੱਕ ਹੋਰ ਗੱਲ
0: ਦੱਸੀ,
2: ਅਸੀਂ ਸੈਟਰਡੇ ਕੋਈ ਗਰਲ ਦੇ ਕੋਈ ਅਸੀਂ ਸੈਟਰਡੇ ਵੀਕਐਂਡ ਤੇ ਨਾ ਮੇਰੀ ਫਰੈਂਡ ਜੋਰਜਾ ਦੇ ਬਰਥਡੇ ਤੇ ਗਏ ਸੀ ਉਹਦੇ ਘਰ। ਅਸੀਂ ਮੇਰੀ ਫਰੈਂਡ ਨੂੰ ਅਸੀਂ ਉਹਦੇ ਰੂਮ ਚ ਗਏ ਨਾ ਇੱਕ ਰੂਮ ਹਨਾ, ਜਦੋਂ ਕੋਈ ਨੌਕ ਸੀ ਨਾ ਬਈ ਕੋਈ ਬੰਦਾ ਆ ਰਿਹਾ ਕੋਈ ਗਰਲ ਜਾਂ ਬੋਏ
0: ਹਨਾ,
2: ਅਸੀਂ ਹਾਈਡ ਕਰ ਲੈਂਦੇ। ਜਦੋਂ ਇੱਕ ਮਤਲਬ ਇੱਕ ਦੋ ਬੰਦੇ ਤਿੰਨ ਬੰਦੇ ਬੈਡ ਦੇ ਦੂਜੀ ਸਾਈਡ ਹਾਈਡ ਕਰ ਲੈਂਦੇ ਥੱਲੇ ਹੋ ਕੇ, ਤੇ ਇੱਕ ਬੰਦਾ ਡੋਰ ਦੇ ਪਿੱਛੇ ਹਨਾ, ਉਹ ਵੀ ਕਰਦਾ ਜਿਹੜਾ ਡੋਰ ਦੇ ਪਿੱਛੇ ਆ ਨਾ ਬੰਦਾ ਉਹ ਡੋਰ ਖੋਲ ਕੇ ਆਏ ਹਾਈਡ ਕਰ ਲੈਂਦਾ। ਫਿਰ ਅਸੀਂ ਹੌਲੀ ਹੌਲੀ ਦੋ ਸਕਿੰਟ ਖੜ ਕੇ ਬੂ ਕਰਦੇ ਨੇ।
0: ਅੱਛਾ ਤੁਸੀਂ ਓਹੋ ਆ ਤੇ ਬੜੀ ਵਧੀਆ ਗੇਮ ਹੁੰਦੀ ਆ, ਆ ਤੇ ਮੈਨੂੰ ਵੀ ਬੜੀ ਪਸੰਦ ਆ।
2: ਉਹਦੇ ਜਦੋਂ ਅਸੀਂ ਰੈਡੀ ਕਰ ਰਹੇ ਸੀ ਨਾ ਅਸੀਂ ਚਾਹ ਰਹੇ ਸੀ ਵੀ ਗਰਲ ਸੀ ਉਹ ਰੂਮ ਦੇ ਵਿੱਚ ਹੋਣ, ਮਤਲਬ ਅਸੀਂ ਕੀ ਕੀਤਾ ਨਾ ਅਸੀਂ ਰੂਮ ਚ ਗਏ, ਬਾਕੀ ਬੋਇਜ਼ ਨਾ ਮੈਂ ਬਾਕੀ ਬੋਇਜ਼ ਅਸੀਂ ਬਾਹਰ ਭੇਜਤਾ ਪਲੇ ਗਰਾਊਂਡ।
0: ਨਹੀਂ ਆ ਗੁੱਡ ਕੀਤਾ, ਬੋਇਜ਼ ਨਾ ਸਾਰੀ ਗੇਮ ਹੀ ਖਰਾਬ ਕਰ ਦਿੰਦੇ। ਕਈ ਬੋਇਜ਼ ਬੜਾ ਖਰਾਬ ਕਰਦੇ ਨਾ, ਕਈ ਬੋਇਜ਼ ਨਾਈਸ ਹੁੰਦੇ ਆ ਨਾ ਉਹ ਵਧੀਆ ਖੇਡ ਲੈਂਦੇ,
2: ਕਈ ਬੋਇਜ਼ ਅੱਛੇ ਹੁੰਦੇ ਕਈ ਗੋਡੇ ਗੋਡੇ ਕਹਾਣੀ ਬਹਿੰਦੀ ਨੀ
0: ਅਸੀਂ ਸਾਡੇ ਨਾਲ ਪਈ ਅਸੀਸ ਕੌਰ ਗੱਲਾਂ ਦਾ ਖਜ਼ਾਨਾ, ਤੇ ਹੁਣ ਸਾਡੇ ਨਾਲ ਕੌਣ ਹੈ ਅਨਾਹ? ਸਤਿ ਸ਼੍ਰੀ ਅਕਾਲ ਅਨਾਹ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਫਿਰ ਤਵਨੀ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਨਾਹਨ। ਸਤਿ ਸ਼੍ਰੀ ਅਕਾਲ ਅੰਕਲ ਜੀ। ਅੱਜ ਤੇ ਪੈਕੇਜ ਹੀ ਆ ਫਿਰ।
4: ਹਾਂਜੀ।
0: ਵਾਹ ਵੈਰੀ ਨਾਈਸ, ਤੁਸੀਂ ਤੇ ਭੈਣਾਂ ਕਮਾਲ ਹੀ ਕਰ ਦਿੰਦੀਆਂ।
4: ਹਾਂਜੀ,
0: ਇੰਨਾ ਵਧੀਆ ਸਿੰਕਰੋਨਾਈਜ਼ ਕਰਦੀਆਂ ਤੁਸੀਂ। ਕੀ ਹਾਲ ਤੁਹਾਡਾ? ਮੇਰਾ ਠੀਕ ਹੈ ਪੁੱਤੂ, ਤੁਹਾਡਾ ਕੀ ਹਾਲ ਹੈ?
4: ਅਸੀਂ ਵਧੀਆ।
0: ਓਕੇ, ਹੋ ਗਿਆ ਤਿਆਰ?
4: ਹਾਂਜੀ, ਗੱਡੀ ਦੇ ਵਿੱਚ ਆ।
0: ਓਕੇ, ਕਿਹਦਾ ਸਕੂਲ ਪਹਿਲਾਂ ਲੱਗਦਾ?
4: ਅਨਾਹਦ ਦਾ।
0: ਓਕੇ, ਤੁਹਾਡਾ ਬਾਅਦ ਚ?
4: ਹਾਂਜੀ।
0: ਓਕੇ, ਕਿੰਨਾ ਕੁ ਫਰਕ ਹੈ?
4: ਬਸ 5 ਮਿੰਟ ਦਾ ਹੀ ਆ।
0: ਓ,
4: 5 10 ਮਿੰਟ ਦਾ।
0: ਤੇ ਇੱਕੋ ਸਕੂਲ ਹੋ ਤੁਸੀਂ ਕਿ ਅਲੱਗ ਅਲੱਗ ਸਕੂਲ ਜਾਂਦੇ ਹੋ?
4: ਨਹੀਂ, ਮੈਂ ਹਾਈ ਸਕੂਲ ਤੇ ਪ੍ਰਾਇਮਰੀ ਤੇ।
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ। ਫੇ ਅਨਾਹਤ ਵੱਡੀ ਹੋਈ ਫਿਰ ਕੇ?
4: ਹਾਂਜੀ
0: ਹਾਂ, ਇਹ ਪਹਿਲਾਂ ਚੱਲ ਜਾਂਦੀ ਹੈ ਨਾ।
4: ਹਾਂਜੀ।
0: ਤੇ ਆ ਵੀ ਪਹਿਲਾਂ ਜਾਂਦੀ ਫਿਰ ਅਨਾਹਤ?
2: ਹਾਂਜੀ।
0: ਓਕੇ, ਗੁੱਡ ਗੁੱਡ ਗੁੱਡ ਗੁੱਡ। ਤੁਸੀਂ ਤੇ ਫਿਰ ਵਾਵਾ ਜ਼ਿੰਮੇਵਾਰ ਹੋ। ਹਾਂ
2: ਹਾਂਜੀ।
0: ਤੇ ਪਹਿਲਾਂ ਕੌਣ ਸੁਣਾਊਗਾ ਕਿ ਇਕੱਠੇ ਸੁਣਾਓਗੇ? ਸਪੈਸ਼ਲ ਵਾਲਾ। ਓਕੇ ਓਕੇ, ਪਲੀਜ਼।
4: ਹਾਂਜੀ। ਰੇਡੀਓ ਟਣਨਣਨਣ, ਉਹ ਬਣ ਗਿਆ ਵੱਖਰੀ ਪਛਾਣ। ਹਾਂਜੀ ਰੇਡੀਓ, ਉਹ ਤੇਰੀ ਵੀ ਆ ਮੇਰੀ ਵੀ ਆ ਜਾਨ। ਹਾਂਜੀ ਰੇਡੀਓ, ਉਹ ਚੁੰਮਦਾ ਦਿਲਾ ਦੇ ਅਸਮਾਨ। ਹਾਂਜੀ ਰੇਡੀਓ, ਉਹ ਮਾਰ ਪੈ

ਵਾਹ, ਵੈਰੀ ਨਾਈਸ। ਤੁਸੀਂ ਤੇ ਕੁੜੀਆਂ

0: ਹਾਂ ਫਾਈਨ ਫਤਿਹ ਕੋਲੋਂ ਪਵਾ ਦਾਂਗੇ ਨਾ।
1: ਹਾਂਜੀ
0: ਹਾਂ, ਗਜ਼ਿਲੀਅਨ ਫਾਈਨ ਪਊਗਾ ਹੁਣ। ਥੈਂਕ ਯੂ ਪੁੱਤ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਥੈਂਕ ਯੂ। ਇਸੇ ਤਰ੍ਹਾਂ ਹੱਸਦੀਆਂ ਖੇਡਦੀਆਂ ਰਹੋ, ਤੁਸੀਂ ਸਾਰੀ ਉਮਰ ਇਸੇ ਤਰ੍ਹਾਂ ਦੇ ਨਾਲ ਖਿੜੀਆਂ ਖਿੜੀਆਂ ਰਹੋ। ਥੈਂਕ ਯੂ, ਧੰਨਵਾਦ, ਰੌਣਕਾਂ ਲਾਈ ਰੱਖੋ। ਅਤੇ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ। ਸਤਿ ਸ੍ਰੀ ਅਕਾਲ, ਇਹ ਕੌਣ ਆ, ਡੈਡਾ ਵਾ ਕੇ ਐਸ਼ਲੀਨ ਆ ਕੇ ਤਾਜਵੀਰ ਆ ਕੇ ਤਵਨੀਤ ਆ? ਬੁੱਝੋ, ਮੈਨੂੰ ਤਾਂ ਡੈਡਾ ਹੀ ਲੱਗਦੇ ਆ।
2: ਨਹੀਂ,
0: ਹਾਂ ਡੈਡਾ ਨਹੀਂ, ਅੱਜ ਤਵਨੀਤ ਲੱਗਦੀ ਫਿਰ ਮੈਨੂੰ।
2: ਨਹੀਂ
0: ਹੈ, ਤਵਨੀਤ ਵੀ ਨਹੀਂ ਆ। ਓਕੇ, ਇਹ ਫਿਰ ਹੋਰ ਕੌਣ ਹੋ ਸਕਦਾ ਹੈ? ਫਿਰ ਗੁਰਜੀਤ ਕੌਰ ਜੀ ਲੱਗਦੇ ਮੈਨੂੰ।
2: ਨਹੀਂ
0: ਹੈ, ਉਹ ਵੀ ਨਹੀਂ ਆ।
2: ਨਹੀਂ,
0: ਓਹੋ
2: ਨਹੀਂ
0: ਹੈਗੇ। ਓਹੋ, ਇਹ ਫਿਰ ਕੌਣ ਹੈਗੇ? ਐਸ਼ਲੀਨ ਕੌਰ ਹੈਗੇ?
2: ਹਾਂਜੀ।
0: ਓ, ਅੱਜ ਤੇ ਸਾਖਸ਼ਾਤ ਐਸ਼ਲੀਨ ਕੌਰ ਜੀ ਆ ਗਏ।
2: ਹਾਂਜੀ,
0: ਵਾਹ, ਅੱਜ ਤੇ ਤੁਸੀਂ ਦਿਨ ਬਣਾਤਾ ਪਹਿਲਾਂ ਵਾਰੀ ਲੈ ਕੇ।
2: ਹਾਂਜੀ, ਮੈਂ ਪਗਾਤਾ ਅੱਜ ਤੇ।
0: ਓ ਵੈਰੀ ਨਾਈਸ, ਵੈਰੀ, ਚਾਰ ਜਾਣਿਆਂ ਤੋਂ। ਤੁਸੀਂ ਤੇ ਤਿੰਨ, ਤੁਸੀਂ ਤੇ ਤਿੰਨ ਜਾਣੇ ਹੋ।
2: ਮੰਮਾ ਤੇ ਦੀਦੀ ਤੇ ਵੀਜੀ ਵੀ ਸੀ।
0: ਅੱਛਾ, ਮੰਮਾ ਨੂੰ ਵੀ ਪਾ ਲਿਆ ਹੈ ਪਗਾੜੇ ਚ? ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ।
2: ਹਾਂਜੀ,
0: ਗੁੱਡ, ਚਲੋ ਵੈਲ ਡਨ। ਫਿਰ ਤੇ ਤੁਹਾਨੂੰ ਵਧਾਈ ਹੋਵੇ ਪਹਿਲਾਂ ਤੇ ਪਗਾੜਾ ਜਿੱਤਣ ਦੀ।
2: ਹਾਂਜੀ,
0: ਵਾਹ, ਤਿਆਰ ਹੋ ਗਏ ਹੋ? ਹੈ,
2: ਹਾਂਜੀ,
0: ਰੈਡੀ ਟੂ ਗੋ?
2: ਹਾਂ,
0: ਖਾ ਲਿਆ?
2: ਹਾਂਜੀ, ਅਸੀਂ ਜਸ ਗੱਡੀ ਚ ਬੈਠੇ।
0: ਅੱਛਾ, ਗੱਡੀ ਚ ਬੈਠੇ। ਓਕੇ, ਕੀ ਸੁਣਾਓਗੇ ਫਿਰ?
2: ਪਰ
0: ਮੈਂ ਕੱਲਾ ਵਾ।
2: ਕਿਸੇ ਨੇ ਤੁਹਾਨੂੰ ਬਹੁਤ ਜ਼ਿਆਦੀ ਵਾਲੀ ਪਾਈ ਹੋਈ।
0: ਓਕੇ, ਪਰ ਮੈਨੂੰ ਚੇਤਾ ਨਹੀਂ ਰਹਿੰਦਾ।
2: ਤੁਸੀਂ ਹੈਲਪ ਲੈ ਸਕਦੇ?
0: ਵੀਰ ਜੀ ਦੀ ਹੈਲਪ ਲੈ ਲੂੰਗਾ, ਵੀਰ ਜੀ ਦੀ, ਸਰਦਾਰ ਜੀ, ਸਰਦਾਰ ਜੀ ਦੀ ਹੈਲਪ। ਹਾਂਜੀ,
2: ਨਿਕਲ ਜਸ ਪਾਈ ਖਿੱਚ ਕੇ ਨਿਕਲ ਲਾਈ।
0: ਓ ਵੀਰ ਜੀ,
2: ਨਹੀਂ
0: ਨਾ, ਵੀਰ ਜੀ ਨਹਾਉਣ ਗਿਆ ਸੀ ਤੇ ਉਹਦੀ ਖਿੱਚ ਕੇ ਤੰਬੀ ਲਾਈ ਤੇ ਫਿਰ ਮਾਮਾ ਨੇ ਫੜ ਕੇ ਨਵਾਤਾ।
2: ਬੱਲੇ
0: ਬੱਲੇ, ਤੁਸੀਂ ਤੇ ਬੜੇ ਬਿਗ ਹੋ ਗਏ।
2: ਅੱਛਾ,
0: ਤੁਸੀਂ ਹੁਣ 8 ਹੈਗੇ? ਓਕੇ,
2: ਖਾਣ
0: ਵਾਲੀ ਚੀਜ਼ ਆ?
2: ਫਰੂਟ।
0: ਓਕੇ, ਟਮਾਟੋ? ਓਰੇਂਜ? ਅੱਛਾ, ਬਠਿੰਡੇ ਵਾਲੇ ਨੰਗਾ ਕਰਕੇ ਖਾ ਲੈਂਦੇ? ਓਕੇ, ਤੈਨੂੰ ਕੁੱਟ ਪੈ ਜਾਣੀ ਬਠਿੰਡੇ ਵਾਲਿਆਂ ਕੋਲੋਂ। ਇਹ ਕੀ ਹੋ ਸਕਦਾ ਫਿਰ? ਇਹ ਫਿਰ ਬਨਾਨਾ ਹੋ ਗਿਆ ਫਿਰ?
2: ਹਾਂਜੀ।
0: ਓ, ਫਿਰ ਤੇ ਅੱਜ ਮੇਰਾ ਗਿਫਟ ਬਣ ਗਿਆ।
2: ਹਾਂਜੀ,
0: ਕੀ ਕੀ ਕੀ ਕੀ
2: ਜਲੇਬੀ?
0: ਓ ਜਲੇਬੀ, ਓਕੇ, ਜਲੇਬੀ ਕਿੱਥੋਂ ਲਿਆ ਕੇ ਦੋਗੇ ਫਿਰ ਮੈਨੂੰ?

0: ਓਕੇ ਘਰੇ ਪਈ ਆ?
1: ਹਾਂਜੀ।
0: ਵਾਹ, ਫਿਰ ਤੇ ਗੁੱਡ ਹੋ ਗਿਆ। ਬਾ ਠੀਕ ਆ, ਫਿਰ ਤੇ ਗੁੱਡ ਹੋ ਗਿਆ ਤੇ।
1: ਹਾਂਜੀ,
0: ਥੈਂਕ ਯੂ।
1: ਮੰਮਾ ਨਾਲ ਗੱਲ ਕਰ।
0: ਹਾਂਜੀ, ਮੰਮਾ ਨਾਲ ਗੱਲ ਕਰਾ ਦੋ। ਹਾਂਜੀ ਹਾਂਜੀ, ਹੈਲੋ,
1: ਸਤਿ ਸ਼੍ਰੀ ਅਕਾਲ ਪਾ ਜੀ ਤੇ ਕੋਈ ਵੀ ਨਹੀਂ ਜੀ।
0: ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਤੁਹਾਡਾ?
1: ਮੈਂ ਠੀਕ ਆ, ਤੁਹਾਡਾ ਕੀ ਹਾਲ ਆ?
0: ਮੇਰਾ ਵੀ ਠੀਕ ਆ, ਹੋਰ ਸੁਣਾਓ, ਬੱਚੇ ਠੀਕ ਠਾਕ ਨੇ?
1: ਬੱਚੇ ਹਾਂਜੀ,
0: ਬੱਚੇ ਤੰਗ ਬੜਾ ਕਰਦੇ ਆ,
1: ਚਾਂਬਲੇ ਹੋਏ
0: ਚਾਂਬਲੇ, ਹਾਂ ਤੰਗ ਬੜਾ ਕਰਦੇ,
1: ਲੜਦੇ ਬਹੁਤ, ਲੜਦੇ ਬਹੁਤ
0: ਬਹੁਤ ਲੜਦੇ,
1: ਟੋਕਰੀ ਪਿੱਛੇ ਲੜਦੇ।
0: ਓਹੋ, ਹਾਂ ਕੱਪੜਿਆਂ ਵਾਲੀ ਟੋਕਰੀ ਪਿੱਛੇ ਲੜੀ ਜਾਂਦੇ ਆ, ਬੁਰੇ ਹਾਲ ਐ, ਲੱਤਾਂ ਮਾਰਦੇ ਇੱਕ ਦੂਸਰੇ ਨੂੰ, ਹੈਨਾ, ਵਾਲ ਪੁੱਟਦੇ ਇੱਕ ਦੂਸਰੇ ਦੇ, ਥੱਪੜੇ ਮਾਰਦੇ ਆ।
1: ਹਾਂਜੀ
0: ਭੈਣ ਜੀ, ਦੋ ਦੋ ਚਾਰ ਛੱਡਿਆ ਕਰੋ ਭੈਣ ਜੀ, ਥੋੜਾ ਜਿਹਾ ਇਹਨਾਂ ਦਾ ਥੋੜਾ ਸੈੱਟ ਜਿਹਾ ਕਰਕੇ ਰੱਖਿਆ ਕਰੋ।
1: ਨਹੀਂ, ਉਹਦਾ ਕੀ ਫਾਇਦਾ ਹੋਣਾ?
0: ਨਹੀਂ ਫਾਇਦਾ ਹੋਊਗਾ, ਫਿਰ ਆਪੇ ਅੱਗੇ ਜਿਹੜੀ ਸੋਚ ਕੇ ਲੜਨਗੇ। ਵੱਡੀ ਦੀਆਂ ਗੁੱਤਾਂ,
1: ਮੈਂ ਤਾਂ ਇੱਕ ਹੀ ਵਾਰੀ ਬੋਲਦੇ ਹੁੰਦੇ ਬਸ।
0: ਉਹ ਵੱਡੀ ਦੀਆਂ ਥੋੜੀਆਂ ਗੁੱਤਾਂ ਪੁੱਟਣੀਆਂ ਹੈ, ਇਹ ਬੜਾ ਤੰਗ ਕਰਦੀ ਨਿੱਕਿਆਂ ਨੂੰ।
1: ਨਹੀਂ, ਨਿੱਕੀ ਤੰਗ ਕਰਦੇ।
0: ਅੱਛਾ, ਨਿੱਕੀ ਨਿੱਕੀ ਜ਼ਿਆਦਾ ਤੰਗ ਕਰਦੀ ਆ?
1: ਹਾਂਜੀ।
0: ਓਕੇ ਓਕੇ, ਫਿਰ ਕਿਹਦੇ? ਹਾਂ
1: ਤੁਸੀਂ ਕੀ ਕਹਿ ਰਹੇ ਸੀ?
0: ਮੈਂ ਫਿਰ ਮੁੰਡਾ, ਮੁੰਡਾ ਠੀਕ ਆ, ਉਹ ਨੀ ਤੰਗ ਕਰਦਾ?
1: ਉਹ ਵੀ ਕਰਦਾ।
0: ਅੱਛਾ, ਵੱਡੀ
1: ਬੀਬੀ ਫੋਲੀ ਫੋਰੀ ਕਰਦਾ?
0: ਓਹੋ, ਵੱਡੀ ਠੀਕ ਆ, ਵੱਡੀ ਵੱਡੀ ਸਿਆਣੀ ਆ।
1: ਹਾਂਜੀ, ਤੇ ਕਰੀ ਚੱਪਲ ਲਕਾਉਂਦਾ।
0: ਚੱਪਲ ਲਕਾ ਦਿੰਦਾ? ਓਹੋ, ਤੁਹਾਡੀ ਵੱਡੀ ਕੁੜੀ ਸਿਆਣੀ ਆ ਨਾ?
1: ਹਾਂਜੀ,
0: ਹਾਂ ਉਹ ਨੀ ਤੰਗ ਕਰਦੀ?
1: ਕਰਦੀ,
0: ਹਾਂ ਨਹੀਂ ਉਹ ਚਲੋ ਦੂਜਿਆਂ ਨੂੰ ਸਮਝਾ ਦਿੰਦੀ ਹੈ ਨਾ।
1: ਲੈਫਟ ਸਾਈਡ ਤੇ ਓਹਨੇ ਗੇਦੀ ਠੋਕ ਕੇ ਮਾਰਨੀ ਸੀ, ਤੇ ਮੰਮਾ ਨੇ ਕਿਹਾ ਮੈਂ ਤੁਹਾਡੇ ਜੁੰਡੇ ਪੁੱਟ ਦੇ ਨੇ।
0: ਕਿਹਦੇ? ਜੂਟ ਵਾਲੇ ਦੇ ਕੇ ਤੁਹਾਡੇ? ਯੂਟ ਵਾਲੇ ਨੇ ਫਿਰ ਗਲਤ ਚਲਾਈ ਗੱਡੀ ਹੈ ਨਾ?
1: ਹਾਂਜੀ, ਤੇ ਫਿਰ ਮੈਂ ਉਂਗਲ ਉੱਪਰ ਕੀਤੀ ਤੇ ਕਿਹਾ ਮੈਂ ਤੁਹਾਡੇ ਜੁੰਡੇ ਪੱਤ ਦੇ ਨੇ, ਉਹ ਪਿੱਛੇ ਹੋ ਗਿਆ।
0: ਹਾਂ, ਡਰ ਗਿਆ।
1: ਚੱਕ
0: ਕੇ ਰੱਖਿਆ ਕਰੋ ਥੋੜਾ ਜਿਹਾ ਕੰਮ।
1: ਅੱਜ ਯਸ਼ਪ੍ਰੀਤ, ਅੱਜ ਭਾਬੀ ਕਿਉਂ ਨੀ ਆਈ?
0: ਹਾਂ ਭਾਬੀ ਪਤਾ ਨੀ ਕਿਉਂ ਨੀ ਆਇਆ, ਉਹਨਾਂ ਨੂੰ ਪਿੰਨੀਆਂ ਦਾ ਆਰਡਰ।
1: ਭੈਣ ਜੀ ਕਿਉਂ ਨੀ ਆਈ?
0: ਭੈਣ ਜੀ ਕਿਉਂ ਨੀ ਆਈ? ਹਾਂ ਭੈਣ ਜੀ ਨੂੰ ਮੈਨੂੰ ਲੱਗਦਾ ਵੱਡਾ ਆਰਡਰ ਆਇਆ ਉਹਨਾਂ ਨੂੰ ਨਾ ਪਿੰਨੀਆਂ ਦਾ। ਹਾਂ
1: ਬਸ ਉਹ ਇੱਕ ਵਾਰੀ ਆਂਦੇ ਵੀਕਲੀ, ਤੇ ਉਹ ਜਿਹੜੇ ਦਿਨ ਹੁੰਦੇ ਜਿਹੜੇ ਨਹੀਂ ਆਂਦੇ ਉਦੋਂ ਬਣਾ ਸਕਦੇ।
0: ਹਾਂ ਆਹੀ ਵੀ ਗੱਲ, ਇਹ ਵੀ ਆਈਡੀਆ ਠੀਕ ਹੈ ਨਾ।
1: ਹਾਂਜੀ, ਤੇ ਤੁਸੀਂ ਫਰਾਈਡੇ ਨੂੰ ਰੋਜ਼ ਛੁੱਟੀ ਕਰ ਲੈਂਦੇ।
0: ਹਾਂ ਉਹ ਫਰਾਈਡੇ
1: ਸਹੀ ਨਹੀਂ ਆ ਗੱਲ।
0: ਸਹੀ ਨਹੀਂ ਆ? ਕਿਉਂ
1: ਨਹੀਂ?
0: ਕੀ ਗੱਲ? ਮੈਂ ਵੀ ਭੈਣ ਜੀ ਛੁੱਟੀ ਕਰਨੀ ਹੁੰਦੀ ਆ।
1: ਬਿਕੋਜ਼ ਤੁਸੀਂ ਫਰਾਈਡੇ, ਸੈਟਰਡੇ, ਸੰਡੇ ਛੁੱਟੀ ਕਰਦੇ।
0: ਓਹੋ, ਨਹੀਂ ਮੈਂ ਭੈਣ ਜੀ ਮੈਂ ਇੱਥੇ ਕੰਮ ਕਰਦਾ ਹੁੰਦਾ।
1: ਬਟ ਤੁਸੀਂ ਫਰਾਈਡੇ ਨੂੰ 10 ਵਜੇ ਚੱਲ ਗਏ ਸੀ।
0: ਆਹ ਤੇ ਤੁਸੀਂ ਮੈਨੂੰ ਉਨੀ ਤਨਖਾਹ ਵੀ ਘੱਟ ਦਿੱਤੀ ਨਾ ਫਿਰ ਯਾਰ ਕੀ।
1: ਨਹੀਂ
0: ਹੈਗੀਆਂ ਫਿਰ ਉਹ ਕਹਿੰਦੇ ਅਸੀਂ ਕਰਾਂਗੇ ਅੱਜ, ਉਹਨਾਂ ਕੋਲ ਨਾਈਸ ਗੱਲਾਂ ਸੀ।
1: ਤੁਹਾਡੇ ਕੋਲ ਵੀ ਨਾਈਸ ਗੱਲਾਂ ਨੇ?
0: ਉਹ ਮੇਰੀਆਂ ਫਿਨਿਸ਼ ਹੋ ਗਈਆਂ ਸੀ ਨਾ।
1: ਮੈਂ ਗੁਜਰਾਤ ਸਰਾਨੀ।
0: ਹਾਂਜੀ,
1: ਸਵੇਰੇ ਸਵੇਰੇ ਲੱਕ ਬੰਸ ਪਾਹੀ ਵੇੜੇ ਵਿੱਚ ਗਿਆ।
0: ਅੱਛਾ, ਉਹ ਕੀ ਕਰਨ ਕੀ ਕਰਨ ਗਿਆ ਸੀ?
1: ਪਤਾ ਨੀ,
0: ਉਹ ਉਹਦੀ ਡਿਸਕ ਹਿੱਲੀ ਸੀ ਮੇਰੇ ਖਿਆਲ ਨਾਲ। ਹਾਂ, ਬੈਲਟ ਪਾ ਕੇ ਗਿਆ ਸੀ।
1: ਨਹੀਂ,
0: ਹਾਂ ਉਹਦੀ L2 ਹਿੱਲੀ ਸੀ।
1: ਨਹੀਂ,
0: ਹਾਂ ਵੈਸੇ ਲੱਕ ਬੰਨੀ ਫਿਰਦਾ ਹੈ।
1: ਵੈਸੇ ਬਾਹਰ ਗਿਆ ਸੀ।
0: ਇਹ ਹੈਗਾ ਮੂੜਾ।
1: ਨੋ,
0: ਹਾਂ ਇਹ ਹੈਗਾ ਜਿਹੜੀ ਟੈਂਟ ਦੇ ਨਾਲ ਕੁਰਸੀ ਆਉਂਦੀ ਆ।
1: ਨੋ,
0: ਉਹ ਬੱਦੀ ਹੁੰਦੀ ਲੱਕ ਤੋਂ। ਨਹੀਂ
1: ਨਹੀਂ,
0: ਉਹ ਵੀ ਨਹੀਂ। ਓਕੇ, ਇਹ ਹੈਗਾ ਬਰਥਡੇ ਵਾਲਾ ਟੇਬਲ।
1: ਨਹੀਂ,
0: ਉਹ ਵੀ ਨਹੀਂ ਆ।
1: ਨਹੀਂ,
0: ਓਕੇ, ਇਹ ਹੈਗਾ ਠੰਡ ਵਾਲਾ ਕੁੱਤਾ।
1: ਨਹੀਂ, ਉਹ ਕਿਹੜਾ ਕੁੱਤਾ ਹੁੰਦਾ?
0: ਉਹ ਜਿਹਨੂੰ ਠੰਡ ਲੱਗਦੀ ਹੈ ਨਾ, ਤੇ ਉਹਨੂੰ ਲੱਕ ਤੇ ਕੁਝ ਪਾ ਦਿੰਦੇ ਆ।
1: ਸਾਰੇ ਕੁੱਤੇ ਨੂੰ ਠੰਡ ਲੱਗਦੀ,
0: ਪਰ ਸਾਰਿਆਂ ਨੂੰ ਉਹ ਨਸੀਬ ਨਹੀਂ ਨਾ ਹੁੰਦੇ। ਉਹ ਝੱਗੀ ਜੀ ਨਹੀਂ ਨਾ ਨਸੀਬ ਹੁੰਦੀ। ਸਵੈਟਰ ਤੇ ਕੋਈ ਕੋਈ ਕੁੱਤਾ ਪਾਉਂਦਾ?
1: ਸਾਰੇ ਪਾਉਂਦੇ।
0: ਸਾਰੇ ਕੁੱਤੇ ਪਾਉਂਦੇ ਆ?
1: ਹਾਂਜੀ।
0: ਆਹਾਂ,
1: ਅਮੇ ਇੰਡੀਆ ਵਾਲੇ ਨਹੀਂ ਪਾਉਂਦੇ।
0: ਇੰਡੀਆ ਵਾਲੇ ਕੀ ਪਾਉਂਦੇ ਆ?
1: ਉਹ ਸ਼ਿੱਕੂ ਪਾਉਂਦੇ।
0: ਸ਼ਿੱਕੂ ਪਾਉਂਦੇ, ਖਲਾਰਾ ਪਾਉਂਦੇ ਆ। ਤੇ
1: ਖਲਾਰਾ ਪਾਉਂਦੇ, ਕਦੀ ਪਾਉਂਦੇ ਸੁੱਟ ਦਿੰਦੇ।
0: ਹਾਂ,
1: ਉਹ ਪਰਾਲੀ ਵਿੱਚ ਵੜ ਜਾਂਦੇ।
0: ਪਰਾਲੀ ਚ ਵੜ ਜਾਂਦੇ, ਐਵੇਂ ਬੇਵਕੂਫ ਜੇ ਹੈ ਨਾ, ਰੂੜੀਆਂ ਤੇ ਲੇਟੀ ਜਾਂਦੇ। ਹਾਂ
1: ਹਾਂਜੀ,
0: ਇਹ ਹੈਗਾ ਝਾੜੂ। ਮੈਨੂੰ ਹੁਣੇ ਦੱਸਿਆ।
1: ਹਾਂਜੀ, ਤੇ ਇੱਕ ਆਨਸਰ ਹੋਰ ਹੈਗਾ ਬੁੱਕਰ। ਬੁੱਕਰ
0: ਭੈਣ ਜੀ, ਤੁਹਾਨੂੰ ਤਵਨੀਤ ਨੇ ਦੱਸਿਆ ਨਾ।
1: ਹਾਂਜੀ,
0: ਤੁਹਾਨੂੰ ਦਬਕਾ ਪਿਆ ਨਾ ਤਵਨੀਤ ਕੋਲੋਂ।
1: ਹਾਂਜੀ, ਇਹ ਮੈਂ ਤਵਨੀਤ ਹੈਗੀ, ਮੰਮਾ ਨਹੀਂ ਹੈਗੀ।
0: ਓਹੋ, ਤੁਸੀਂ ਟ੍ਰਿਕ ਕਿਉਂ ਕਰਦੇ ਰਹਿੰਦੇ ਜੇ ਮੈਨੂੰ?
1: ਸੋ ਦਾ ਬ੍ਰੇਨ ਹੋ ਸਮਾਰਟ ਹੋ ਸਕਦਾ।
0: ਓਕੇ,
1: ਤੇਰਾ ਨੂੰ ਗੱਲਾਂ ਵੱਧ ਹੋ ਸਕਾ ਸਕਦੀ।
0: ਓਕੇ ਓਕੇ, ਠੀਕ ਹੈ, ਥੈਂਕ ਯੂ।
1: ਕਿ ਹੁਣ ਤੁਸੀਂ ਪਾਜੀ ਨਾਲ ਗੱਲ ਕਰ ਲਓ।
0: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
1: ਸਤਿ ਸ਼੍ਰੀ ਅਕਾਲ ਅੰਕਲ ਜੀ, ਤੇ ਕੋਈ ਵੀ ਨਹੀਂ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਨੇ?
1: ਠੀਕ ਆ।
0: ਕੀ ਕਰਦੇ ਸੀ?
1: ਕੁਛ ਨੀ
0: ਭਾਜੀ, ਤੁਸੀਂ ਟੋਕਰੀ ਪਿੱਛੇ ਬੜਾ ਲੜਦੇ ਹੋ।
1: ਹਾਂਜੀ,
0: ਕੀ ਕਰਨੀ ਟੋਕਰੀ ਤੁਸੀਂ?
1: ਵੱਡੀ ਦੀਦੀ ਤੇ ਛੋਟੀ ਦੀਦੀ ਲੂਮ ਚ ਰਾਤੇ ਸੀ,
0: ਦੋਵੇਂ ਲੜਦੀਆਂ।
1: ਵੱਡੀ ਦੀਦੀ ਛੋਟੀ ਦੀਦੀ ਅਮਨੂ ਮਾਲਿਆ ਤੇ ਛੋਟੀ ਦੀਦੀ ਵੱਡੀ ਦੀਦੀ ਦੀ ਲੈਗ ਖਿੱਚੀ, ਤੇ ਮੈਂ ਛੋਟੀ ਦੀਦੀ ਦੀ ਲੈਗ ਖਿੱਚੀ, ਮੈਂ ਛੋਟੀ ਦੀਦੀ ਨੂੰ ਮਾਲਿਆ, ਫੇਰ ਵੱਡੀ ਦੀਦੀ ਨੇ ਛੋਟੀ ਮਾਲਿਆ, ਫੇਰ ਛੋਟੀ ਇੱਕ ਬਾਲਟੀ ਉੱਪਰ ਸੀ, ਫੇਰ ਸਾਈਡ ਹੋਏ ਸੀ, ਫੇਰ ਛੋਟੀ ਵੱਡੀ ਦੀਦੀ ਨੂੰ ਬਾਲਟੀ ਚ ਮੂੰਹ ਮਾਲਿਆ, ਫੇਰ ਵੱਡੀ ਦੀਦੀ ਰੋਈ, ਫੇਰ ਵੱਡੀ ਅਸਰ ਨਿਕਲਿਆ, ਫੇਰ ਵੱਡੀ ਛੋਟੀ ਦੀਦੀ ਨੂੰ ਮਾਰਿਆ, ਫੇਰ ਛੋਟੀ ਬੈਡ ਦੇ ਜਾਂ ਐਟੀ ਨਹੀਂ ਜਾਂ ਕਿ ਨਹੀਂ, ਵੱਡੀ ਦੀ ਛੋਟੀ ਦੀਦੀ ਦੇ ਬੈਡ ਦੇ ਥੱਲੇ ਵੱਡੀ ਦੀ ਛੋਟੀ ਦੀਦੀ ਬੈਡ ਦੇ ਥੱਲੇ ਮਾਰਿਆ, ਟੱਕਾ ਮਾਰਿਆ, ਫੇਰ ਛੋਟੀ ਗਿੱਲ ਗਈ ਬੈਡ ਦੇ ਥੱਲੇ, ਫੇਰ ਛੋਟੀ ਇੰਨਾ ਇੰਨਾ ਜ਼ਿਆਦਾ ਰੋਏ, ਫੇਰ ਮੰਮਾ ਵੀਡੀਓ ਬਣਾ ਲਈ ਸੀ, ਫੇਰ ਅਸੀਂ ਦੇਖਿਆ, ਫੇਰ ਮੰਮਾ ਨੇ ਕਿਹਾ ਤੁਸੀਂ ਦੋਵੇਂ ਇੱਥੇ ਰੂ ਕਮਰੇ ਚ ਰਹੋਗੇ, ਬਾਲ ਨਹੀਂ ਨਿਕਲਦਾ, ਜੋ ਮੈਂ ਕਹੂਗੀ ਔਰ ਬਾਲ ਨਿਕਲਦਾ।
0: ਪਨਿਸ਼ਮੈਂਟ ਮਿਲ ਗਈ ਹੈ?
1: ਹਾਂਜੀ।
0: ਓ, ਫਿਰ ਤੇ ਵਾਵਾ ਮਸਲਾ ਪਿਆ ਫਿਰ ਤੇ।
1: ਮੰਮਾ ਨੂੰ ਜੱਫੀ ਪਾਈ।
0: ਅੱਛਾ, ਫੇਰ ਠੀਕ ਹੋਇਆ ਮਸਲਾ।
1: ਛੋਟੀ ਵੱਡੀ ਜੱਫੀ ਪਾਈ, ਵੱਡੀ ਛੋਟੀ ਜੱਫੀ ਪਾਈ।
0: ਹਾਂ, ਫੇਰ ਜਾ ਕੇ ਮਸਲਾ ਹੋਇਆ।
1: ਮੈਨੂੰ ਮਜ਼ਾ ਆਇਆ।
0: ਅੱਛਾ, ਮਜ਼ਾ ਆਇਆ ਤੁਹਾਨੂੰ? ਓਕੇ।
1: ਮੰਮਾ ਚੀਕੀ ਕਰਦੀ ਸੀ, ਮੰਮਾ ਵੱਡੀ ਦੇ ਛੋਟੀ ਬਾਲ ਨਿਕਲ ਗਏ, ਜੋ ਅਸੀਂ ਪੰਗਲਾ ਕਲਾਸ ਜਾਣਾ ਸੀ।
0: ਅੱਛਾ, ਓਕੇ। ਅੱਛਾ, ਭੰਗੜਾ ਵੀ ਪਾਉਣਾ ਸੀ। ਓਹੋ, ਤੇ ਕੀ ਸੁਣਾਓਗੇ ਅੱਜ?
1: ਬੇਲੀ ਲੀਸ ਡੰਡ ਕ੍ਰਿਸ ਖੁੱਟੀ ਜਾਕਰ ਆਟਾ ਪੀਸ ਤੈਨੂੰ ਕੋਈ ਬਲਾਡਾ ਦੇ ਤੇਲੀ ਬੇਲੀ ਕੱਟੀ
0: ਕੱਟੀ ਅੱਜ ਕਿਹਦੇ ਨਾਲ ਕੱਟੀ ਆ
1: ਵੱਡੀ ਦੀਦੀ ਵੱਡੀ ਦੀਦੀ ਤੇ ਛੋਟੀ ਦੀਦੀ ਪਕੋ ਮੈਂ ਉਹ ਤੈਨੂੰ ਗੱਲ ਸੁਣਾਈ
0: ਅੱਛਾ ਦੋਵਾਂ ਨਾਲ ਕੱਟੀ ਅੱਜ ਚਲੋ ਗੁੱਡ ਹੋ ਗਿਆ ਫਿਰ
1: ਉਹ ਦੋਨਾਂ ਲਾਈ ਵਾਲੀ ਸੀ
0: ਉਹ ਕੁੱਟ ਨਾ ਦੇਣ ਕਿਤੇ ਦੋਵੇਂ ਜਾਣੀਆਂ ਤੈਨੂੰ ਥੈਂਕ ਯੂ
1: ਵੱਡੀ ਦੀਦੀ ਤੇ ਛੋਟੇ ਲੋਚ ਇੰਗਲਿਸ਼ ਬੋਲਦੇ ਤੇ ਮੈਂ ਪੰਜਾਬੀ ਬੋਲਦੇ
0: ਗੁੱਡ ਗੁੱਡ ਗੁੱਡ ਪੰਜਾਬੀ ਬੋਲਦੇ ਸਰਦਾਰ ਜੀ ਜਿੰਦਾਬਾਦ
1: ਮੰਮਾ ਤੇ ਦਾਦਾ ਆਂਦੇ ਤੇ ਮੈਂ ਆਂਦੇ ਉਦੋਂ ਵੱਡੀ ਦੀਦੀ ਤੇ ਛੋਟੇ ਪੰਜਾਬੀ ਬੋਲੋ ਔਰ ਅਸੀਂ ਨੇ ਮੰਮਾ ਦਾਦਾ ਤੇ ਮੈਂ ਨਹੀਂ ਆਂਦੇ ਉਦੋਂ ਛੋਟੀ ਤੇ ਵੱਡੀ ਦੀਦੀ ਇੰਗਲਿਸ਼ ਹੀ ਬੋਲਦੇ ਤੇ ਜਦੋਂ ਮੈਂ ਕੱਲੀ ਆਏ
0: ਸਰਦਾਰ ਜੀ ਜਿੰਦਾਬਾਦ ਸਰਦਾਰ ਜੀ ਓਕੇ ਰਿਪੋਰਟ ਸਰਦਾਰ ਜੀ ਪੰਜਾਬੀ ਬੋਲਦਾ
1: ਕੁਛ ਵੱਡੀ ਦੀਦੀ ਤੇ ਛੋਟੀ ਪੰਜਾਬੀ ਬੋਲਦੇ ਇੰਗਲਿਸ਼ ਬੋਲਦੇ
0: ਓਕੇ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਤੇ ਲਾਸਟ ਸਾਡੇ ਨਾਲ ਹੋਣਗੇ ਡਡਵਾਲ ਸਾਹਿਬ ਸਤਿ ਸ਼੍ਰੀ ਅਕਾਲ ਸੁਖਨ ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ ਕੀ ਹਾਲ ਚਾਲ ਨੇ ਉਹ ਕੀ ਕੀਤਾ ਸੰਡੇ ਨੂੰ ਉਹ ਯਾਰ ਪਤਾ ਕਿਉਂ ਨੀ ਕੀ ਖੇਡੇ ਸੀ ਚੌਕ ਨਾਲ ਡਰਾਇੰਗ ਬਣਾਈ ਅੱਛਾ ਦੀਦੀਆਂ ਨਾਲ ਖੇਡੇ ਆ ਓਹੀ ਅੱਛਾ ਤੁਸੀਂ ਤੇ ਬੜੇ ਲੱਕੀ ਹੋ ਯਾਰ ਤੁਹਾਡੇ ਕੋਲ ਤੇ ਵੀਰਾ ਵੀ ਹੈਗਾ ਖੇਡਣ ਨੂੰ ਤੇ ਦੀਦੀਆਂ ਵੀ ਹੈਗੀਆਂ ਖੇਡਣ ਨੂੰ ਤੇ ਤੁਸੀਂ ਸਕੂਲ ਕਿੱਦਣ ਜਾਂਦੇ ਹੁੰਦੇ ਹੋ ਅੱਛਾ ਅੱਛਾ ਅੱਛਾ ਅੱਛਾ ਬੁੱਧ ਵੀਰਵਾਰ ਜਾਂਦੇ ਹੋ ਕਿੰਡਰ ਤੇ ਬਾਕੀ ਦਿਨ ਫਿਰ ਕੀ ਕਰਦੇ ਹੋ ਅੱਛਾ ਸਕੂਲ ਜਾਂਦੇ ਹੋ ਓਕੇ ਗੁੱਡ ਗੁੱਡ ਗੁੱਡ ਫਿਰ ਇਹਦਾ ਮਤਲਬ ਵੀ ਵੱਡੇ ਹੋ ਗਏ ਤੁਸੀਂ ਅਗਲੇ ਮਹੀਨੇ ਵੱਡੇ ਹੋਏ ਨਾ ਫਿਰ ਹੈ ਅਗਲੇ ਮਹੀਨੇ ਫਿਰ ਬਰਥਡੇ ਹੋ ਜਾਣਾ ਗੁੱਡ ਫਿਰ ਤੇ ਨਜ਼ਾਰੇ ਆ ਜਾਣੇ ਆ ਤੇ ਥੈਂਕ ਯੂ ਡਡਵਾਲ ਸਾਹਿਬ ਕੀ ਸੁਣਾਓਗੇ ਅੱਜ ਓਕੇ
1: ਅਸੀਂ ਕੱਲ ਗਏ ਤੁਹਾਡੇ ਨਾਲ ਉੱਚੇ ਸਾਡੇ ਖਿਆਲ ਕਰਦੇ ਤਾਂ ਅਸੀਂ ਅਮਰੀਕਾ ਇਸ਼ਾਂਤ ਜਾਏ ਰੱਖਿਆ ਬੜਾ ਤੇ ਕਿਰਪਾਨ ਜੋ ਕਿ ਕਿੰਚਾ ਗੰਗਾ ਕੈਸਾ ਵਿਚਕਾ ਕੈਸਾ ਦਾ ਪਿਤਕਾ
0: ਸਮਝ ਨੀ ਲੱਗਣ ਡੀ ਡਡਵਾਲ ਸਾਹਿਬ ਤੁਹਾਡੀ ਨਾ ਆਵਾਜ਼ ਅੱਜ ਬੜੀ ਖਰਾਬ ਹੋਣ ਡਈ ਆ ਤੁਸੀਂ ਜਾਂ ਤੇ ਸਪੀਕਰ ਮੈਨੂੰ ਲੱਗਦਾ ਔਨ ਕੀਤਾ ਵਾ
1: ਅਸੀਂ ਕੱਲ ਗਏ ਤੇ ਲਾਲ ਉੱਚੇ ਉੱਚੇ ਸਾਰੇ ਕਿਆ ਖੰਡੇ ਦਾ ਸੀ ਅੰਮ੍ਰਿਤ ਛਕਿਆ ਇਸ ਦਾ ਅੰਤ ਜਾਇ ਲੱਗਿਆ ਬੜਾ ਸ਼ਹਿਰਾ ਤੇ ਕਿਰਪਾ ਟੋਕੀ ਸਿੱਕੀ ਦੀ ਹੰਛਾਣ ਗੰਗਾ ਰੱਖੇ ਸਮਝ ਕਰ ਕਰੀਏ ਕੈਸਾ ਦਾਫਿਜ ਕਰ ਕਰੀਏ ਪਾਣੀ ਵਿੱਚ ਧਿਆਨ ਲਿਆਈਏ ਵਾਹਿਗੁਰੂ ਵਾਹਿਗੁਰੂ ਮੁੱਕੋ ਗਈ ਵਾਹਿਗੁਰੂ ਵਾਹਿਗੁਰੂ ਮੁੱਕੋ ਗਈਏ
0: ਯਾਦ ਕੀਤੀਆਂ ਥੈਂਕ ਯੂ ਕਿੰਨੇ ਯਾਦ ਕਰਾਇਆ ਪੰਜਾਬੀ ਕਲਾਸ ਨੇ ਓਏ ਗੁੱਡ ਗੁੱਡ ਗੁੱਡ ਫਿਰ ਤੁਸੀਂ ਪੰਜਾਬੀ ਕਲਾਸ ਚੋਂ ਕਿੰਨੀਆਂ ਸੋਹਣੀਆਂ ਗੱਲਾਂ ਸਿੱਖਦੇ ਹੋ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ
1: ਬੇਟਾ ਜੀ ਕਰਦਾ ਮੈਂ ਉੱਥੇ ਹੈ
0: ਥੈਂਕ ਯੂ
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਆਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਔਨ ਰੋਡਸ ਔਨਰ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Line 7 ਪ੍ਰੀਮੀਅਮ ਸਿਰਫ $54,990 BYD C-Line 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 August to 30 September 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 October 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ
3: ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
4: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
6: ਓ ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ
7: ਹੁਣ ਟੈਨਸ਼ਨ ਛੱਡੋ ਜੀ ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ ਬਿਜਲੀ ਦਾ ਬਿੱਲ ਘੱਟ ਟੈਨਸ਼ਨ ਵੀ ਘੱਟ
8: ਫਿਰ ਲਵਾਈਏ ਕਿੱਥੋਂ
7: ਸਨ ਕਰੰਟ ਵਾਲਿਆਂ ਕੋਲੋਂ 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ
9: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ
10: ਆ ਕਿੱਥੇ ਵੱਜ ਗਈ ਤੇਰੀ ਗੱਡੀ
11: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
10: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸਵੇ ਰੇਵਨ ਹਾਲ
12: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ ਵਿਜ਼ਿਟ ਕਰੋ 5/150 ਫਾਰਮਰਸ ਰੋਡ ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ ਡੈਂਡੀਨੋਂਗ ਤੁੰਨਾ ਜੁਐਲਰਸ
13: ਸਮਿਥਸ ਲੇਨ ਬਾਈ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ ਚੁਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ ਇਹ ਆਫਰ 15 September 2026 ਨੂੰ ਖਤਮ ਹੈ ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ ਨਿਯਮ ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ ਆਫਰ 15 September 2026 ਨੂੰ ਖਤਮ
14: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
15: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
14: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
15: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
8: बिजनेस चलाना आसान नहीं, पर सही सलाह नाल हर चैलेंज आसान हो सकता है। सेबी पार्टनर्स वाइज टैक्स एडवाइजर्स तुहाडे नाल ने। ATO ऑडिट्स, टैक्स डिस्प्यूट्स, ATO डेट्स, बिजनेस रीस्ट्रक्चरिंग ते बिजनेस खरीदन जा वेचन संबंधी प्रोफेशनल गाइडेंस। अपने बिजनेस नु देओ मजबूत दिशा। आज ही विजिट करो sebipartners.au। सेबी पार्टनर्स वाइज टैक्स एडवाइजर्स, तुहाडे बिजनेस दे भरोसेमंद टैक्स एडवाइजर्स।
16: हां जी हां जी, ओए हां जी हां।

0: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਹੈ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਸਮਾਂ ਹੋ ਚੁੱਕਾ, ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਚੁਟਕਲੇ ਸੁਣਾਉਣ ਦੇ ਲਈ। ਅਤੇ ਮੈਂ ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਹੱਸਣਾ, ਕਿਉਂਕਿ ਇਹ ਆ ਲਾਫਟਰ ਥੈਰੇਪੀ। ਸੌਣ ਵਾਲਾ ਅੱਧਾ ਪੌਣਾ ਘੰਟਾ ਆਪਾਂ ਹੱਸਣਾ ਅਤੇ ਆਓ ਫਿਰ ਇਸ ਸਫ਼ਰ ਦੇ ਵਿੱਚ ਆਪਾਂ ਰਲ ਮਿਲ ਕੇ ਹੱਸਦੇ ਹਾਂ, ਇੱਕ ਦੂਸਰੇ ਦਾ ਸਾਥ ਬਣ ਕੇ ਹੱਸਦੇ ਹਾਂ ਅਤੇ ਅੱਜ ਦੇ ਇਸ ਸਫ਼ਰ ਨੂੰ ਆਪਾਂ ਸੋਹਣਾ ਵਧੀਆ ਘੈਂਟ ਬਣਾਉਂਦੇ ਹਾਂ। ਅਤੇ ਲਾਫਟਰ ਥੈਰੇਪੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਭਾਈ ਸਵਾਗਤ ਹੈ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਅਤੇ ਫਤਿਹ, ਅਤੇ ਉਸ ਤੋਂ ਬਾਅਦ ਸਾਡੇ ਨਾਲ ਮੈਂ ਬੇਨਤੀ ਹੈ ਜੀ ਥੋੜ੍ਹਾ ਜਿਹਾ ਹੁਣ ਵੇਟ ਕਰ ਲਓ ਤੁਸੀਂ, ਅਤੇ ਜਿੱਦਾਂ ਜਿੱਦਾਂ ਲਾਈਨਾਂ ਵਿਹਲੀਆਂ ਹੋਣਗੀਆਂ ਫਿਰ ਤੁਸੀਂ ਕਾਲ ਕਰਿਓ। ਉਸ ਤੋਂ ਬਾਅਦ ਅਰਨਵ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ।
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਮੰਨਤ ਦਾ?
1: ਠੀਕ ਆ, ਤੁਸੀਂ ਦੱਸੋ।
0: ਹਾਂਜੀ ਮੈਂ ਵੀ ਠੀਕ ਹਾਂ ਪੁੱਤ, ਤੁਸੀਂ ਠੀਕ ਹੋ ਤੇ ਮੈਂ ਵੀ ਠੀਕ। ਕੀ ਕਰ ਰਹੇ ਹੋ?
1: ਅਸਾਂ ਹੁਣੀ ਗੁਰਦੁਆਰੇ ਸਾਹਿਬ ਚ ਖੜੇ ਸੀਗੇ।
0: ਓਕੇ ਓਕੇ, ਮੱਥਾ ਟੇਕ ਆਏ ਹੋ ਕਿ ਜਾਣਾ ਹਲੇ?
1: ਅਸਾਂ ਮੱਥਾ ਟੇਕ ਆਏ।
0: ਠੀਕ ਆਏ, ਓਕੇ, ਗੁੱਡ ਗੁੱਡ ਗੁੱਡ। ਫਿਰ ਤੇ ਬੜੇ ਬੀਬੇ ਪੋਤੇ ਹੋ ਤੁਸੀਂ, ਤੇ ਸਵੇਰੇ ਸਵੇਰੇ ਬਾਬਾ ਜੀ ਦੇ ਮੱਥਾ ਵੀ ਟੇਕ ਆਉਂਦੇ ਹੋ।
1: ਥੈਂਕ ਯੂ।
0: ਹਾਏ, ਅੱਜ ਕੱਲ ਬੜੀ ਸਿਆਣੀ ਸਿਆਣੀ ਜੀ ਮੰਨਤ ਹੋ ਗਈ, ਤੂੰ ਕੀ ਗੱਲ ਹੈ?
1: ਅੱਛਾ,
0: ਘਰੇ ਕਰੇਜ਼ੀ ਰਹਿੰਦੀ? ਗੁੱਡ ਗੁੱਡ, ਕਰੇਜ਼ੀ ਰਹਿਣਾ ਚਾਹੀਦਾ ਹੈ ਨਾ, ਫਨ ਹੁੰਦਾ ਨਾ, ਕਰੇਜ਼ੀ ਫਨ ਹੁੰਦਾ ਨਾ।
1: ਹਾਂਜੀ
0: ਹਾਂ, ਫਿਰ ਠੀਕ ਆ, ਫਿਰ ਠੀਕ ਆ। ਕੀ ਸੁਣਾਓਗੇ ਫਿਰ ਅੱਜ ਕਰੇਜ਼ੀ ਕਰੇਜ਼ੀ ਮੂਡ ਚ?
1: ਇੱਕ ਬੋਲੀ।
0: ਓਕੇ।
1: ਚੌਲਾ ਵਾਲਾ ਪਾਣੀ ਨੀ ਮੈਂ ਬੋਹੇ ਅੱਗੇ ਡੋਲੇ, ਚੌਲਾ ਵਾਲਾ ਪਾਣੀ ਨੀ ਮੈਂ ਬੋਹੇ ਅੱਗੇ ਡੋਲੇ, ਆਮ ਦਾ ਚਾਂ ਚਾਂ ਦਾ ਪੈਸੇ ਲਗੇ ਆਨ ਮੇਰਾ ਗੋਂਦ ਦਾ ਹਾਸ।

0: ਫੂਫੂ ਨੀ ਹੁੰਦਾ ਨਾਲੇ ਦੇ ਭਲਾ?
1: ਪਤਾ ਨਹੀਂ,
0: ਵੇਖਣਾ ਹੈ ਭਲਾ ਇਹਦੇ ਨਾਲ ਫੂਫੂ ਅਟੈਚ ਹੁੰਦਾ ਕਿ ਨਹੀਂ ਭਲਾ ਕਿਤੇ।
1: ਠੀਕ ਆ,
0: ਹੈ
1: ਠੀਕ ਆ।
0: ਇਸ ਫੂਫੂ ਪਾਰਟ ਆਫ ਦਿਸ ਬੋਲੀ ਔਰ ਨਾਟ? ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ? ਇਸ ਦਿਸ ਅ ਗੁੱਡ ਇੰਗਲਿਸ਼ ਔਰ ਨਾਟ?
1: ਯੈਸ।
0: ਓਕੇ, ਸੋ ਫੂਫੂ ਇਸ ਫੂਫੂ ਇਨ ਇੰਗਲਿਸ਼ ਟੂ?
1: ਨੋ।
0: ਹਾਂ
1: ਨਹੀਂ।
0: ਸੋ ਵਾਟ ਇਸ ਫੂਫੂ ਇਨ ਇੰਗਲਿਸ਼?
1: I don't know.
0: Uncle. Phoofu call uncle.
1: Is the phoofad di gal karde?
0: Te oh hi hunda jinu phoofu phoofu karde rinde. Thank you Manan. Toda din vadiya vadiya.
1: Tu na vi gal kar lo.
0: Haan ji karao fir. ਤੂੰ ਬੰਦਾ ਬੜਾ ਖਰਾਬ ਹੈ, ਤੂੰ ਨੀ ਸਾਥ ਦਿੰਦਾ ਭਰਾ, ਤੂੰ ਨੀ ਭਰਾ ਸਾਥ ਦਿੰਦਾ। ਗੱਲਾਂ ਫਿਰ ਤੇ ਫਤਿਹ ਰੇਡੀਓ ਵਾਲਾ ਬਣੂਗਾ। ਉਹ ਚ ਗੱਲਾਂ ਨੀ ਹੁੰਦੀਆਂ, ਉਹ ਚੁੱਪ ਕਰਕੇ ਖੇਡੀ ਜਾਈਦੀ ਆ।
1: ਚੱਲ ਮੈਂ ਰੇਡੀਓ ਵਾਲਾ ਵੀ ਬਣ ਜੂ, ਦੋਨੋਂ ਹੀ ਬਣ ਜੂ।
0: ਆਏ ਆਹੋ ਇੱਥੇ ਰੇਡੀਓ ਸਵੇਰੇ ਸਵੇਰੇ ਕਰਕੇ ਤੇ ਬਾਅਦ ਚ ਦੁਪਹਿਰੇ ਜਾ ਕੇ ਤੇ ਕ੍ਰਿਕਟ ਖੇਡ ਲੈ।
1: ਹਾਂਜੀ
0: ਤੋ ਆਪਾਂ ਇੱਥੇ ਖੇਡ ਲਿਆ ਕਰਨੀ ਸੱਚ ਦੇ, ਸਾਡੇ ਕੋਲ ਗਰਾਊਂਡ ਹੈਗੀ ਥੱਲੇ?
1: ਨਹੀਂ
0: ਉਹ ਹੈਗੀ ਭਰਾ,
1: ਉਹ ਕਿਹੜਾ ਕ੍ਰਿਕਟ ਵਾਲੀ ਆ?
0: ਹੈ
1: ਠੀਕ ਆ, ਮੈਂ ਸੁਣਾਉਂਗਾ ਇੱਕ ਵਰਜਤ।
0: ਹਾਂਜੀ ਹਾਂਜੀ,
1: ਕਾਲਾ ਵਾ ਪਰ ਫੇਰ ਵੀ ਚਾਨਣ ਦਿੰਦਾ।
0: ਅੱਛਾ ਕਾਲਾ ਆ
1: ਪਰ ਫੇਰ ਵੀ ਚਾਨਣ ਦਿੰਦਾ,
0: ਇਹ ਕਿਹੜੀ ਗੱਲ ਹੋਈ? ਇਹ ਗਲਤ ਹੈ ਬਜਾਰਤ ਭਰਾ।
1: ਨਹੀਂ ਸਹੀ ਆ ਸਹੀ,
0: ਉਹ ਨਹੀਂ ਯਾਰ, ਇਹ ਫਿਰ ਫੋਨ ਹੋ ਸਕਦਾ, ਫੋਨ ਕਾਲਾ ਹੁੰਦਾ ਜਦੋਂ ਆਪਾਂ ਸੁੱਚ ਦੱਬਦੇ ਤੇ ਉਹ ਚਾਨਣ ਦੇਣ ਲੱਗ ਪੈਂਦਾ।
1: ਹਾਂ
0: ਨਹੀਂ ਨਹੀਂ
1: ਦੱਸਾਂ। ਅੰਸ਼ਰੈਗ ਕੋਲਾ।
0: ਓ ਮੈਂ ਕਹਿਣ ਹੀ ਲੱਗਾ ਸੀ ਯਾਰ, ਤੁਸੀਂ ਮੈਨੂੰ ਮੌਕਾ ਨਹੀਂ ਦਿੱਤਾ। ਮੈਂ ਵੇਖਾਂ ਭਲਾ ਕੋਈ ਆਂਟੀ ਨੇ ਫਾਈਨ ਫੂਨ ਕਿਸੇ ਨੇ ਪਵਾਇਆ ਹੋਵੇ। ਵੇਖ ਲਈਏ, ਨਹੀਂ ਅੱਜ ਨੀ, ਅੱਜ ਨੀ ਕੋ ਆਂਟੀ, ਅੱਜ ਨੀ ਕੋ ਆਂਟੀ ਟੱਕਰੀ ਹੈ। ਇਹ ਔਖਾ ਹੀ ਜ਼ਿਆਦਾ ਨਾ, ਇਹ ਆਂਟੀਆਂ ਦੀ ਸਮਝ ਚ ਨਹੀਂ ਆਉਣਾ। ਹਾਂ ਇਹ ਕੋ ਤੰਦੂਰ ਵਾਲਾ ਬੰਦਾ ਹੀ ਪੁੱਛ ਸਕਦਾ ਹੈ ਨਾ।
1: ਬਾਏ
0: ਬਾਏ, ਥੈਂਕ ਯੂ, ਹੈਵ ਅ ਨਾਈਸ ਡੇ। ਅਤੇ ਨੈਕਸਟ ਸਾਡੇ ਨਾਲ ਅਰਨਮ, ਉਸ ਤੋਂ ਬਾਅਦ ਫਿਰ ਤੇਗ, ਤੁਸੀਂ ਰੈਡੀ ਰਿਹੋ ਅਤੇ ਬਾਕੀਆਂ ਦੇ ਅੱਗੇ ਬੇਨਤੀ ਆ ਭਾਈ ਥੋੜੀਆਂ ਲਾਈਨਾਂ ਵਿਹਲੀਆਂ ਹੋ ਲੈਣ ਦਿਉ ਅਤੇ ਫਿਰ ਕਰ ਲਿਓ। ਸਤਿ ਸ਼੍ਰੀ ਅਕਾਲ ਅਰਨਮ, ਕੀ ਹਾਲ ਹੈ?
1: ਹੈਲੋ ਅੰਕਲ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
1: ਵਧੀਆ, ਤੁਹਾਡਾ ਕੀ ਹਾਲ ਹੈ?
0: ਬਹੁਤ ਵਧੀਆ, ਤੁਸੀਂ ਸੁਣਾਓ ਕੀ ਕਰਦੇ ਹੋ?
1: ਕੁਛ ਨਹੀਂ, ਰੈਡੀਓ ਕੇ ਬੈਠਾ।
0: ਅੱਛਾ, ਵੇਲੇ ਸੇਰੀ?
1: ਹਾਂਜੀ।
0: ਇੰਨੀ ਪਹਿਲਾਂ ਰੈਡੀ ਹੋ ਜਾਂਦੇ?
1: ਹਾਂਜੀ।
0: ਫਿਰ ਕੀ ਕਰਦੇ ਹੁੰਦੇ ਜਦੋਂ ਪਹਿਲਾਂ ਰੈਡੀ ਹੋ ਜਾਂਦੇ?
1: ਫਿਰ ਤੇ ਮੈਂ ਪਹਿਲਾਂ ਪਾਣੀ ਪਾ ਲੈਂਦਾ ਬੈਗ ਚ, ਫਿਰ ਹੈਲਪ ਕਰਾ ਲੈਂਦਾ ਮੰਮਾ ਲਈ ਲੰਚ ਬਣਾਉਣ ਲਈ।
0: ਅੱਛਾ, ਤੇ ਜਿਹੜਾ ਫੋਨ ਵੇਂਦੇ ਜੇ ਉਹ? ਹਾਂ ਹੈ
1: ਨਹੀਂ
0: ਹੈ ਕਿ ਟੀਵੀ
1: ਨਹੀਂ
0: ਕੁਛ ਤੇ ਕਰਦਾ ਹੁਣ ਘਰ ਨੂੰ
1: ਹਰੀਆਂ ਕੰਧਾਂ ਲਾਲ ਦਰਵਾਜੇ ਵਿੱਚ ਬੈਠੇ ਕਾਲੇ ਬਾਬੇ,
0: ਹਰੀਆਂ ਕੰਧਾਂ, ਲਾਲ ਦਰਵਾਜੇ,
1: ਲਾਲ ਵਿੱਚ ਬੈਠੇ ਕਾਲੇ ਬਾਬੇ,
0: ਵਿੱਚ ਬੈਠੇ ਕਾਲੇ ਬਾਬੇ। ਯਾਰ ਇਹ ਕੀ ਆ, ਹਰੀਆਂ ਕੰਧਾਂ ਤੇ ਲਾਲ ਦਰਵਾਜੇ, ਹੈ ਕੁਛ ਹਰਾ ਵਾ ਤੇ ਮਤਲਬ ਨਾਲ ਲਾਲ ਦਰਵਾਜੇ ਆ, ਹੈ ਤੇ ਨਾਲ ਕਾਲੇ ਬਾਬੇ, ਦਵਾਣਾ ਨੀ ਦਵਾਣਾ?
1: ਹਾਂਜੀ
0: ਹੈ। ਵਾਹ, ਪਰ ਲਾਲ ਦਰਵਾਜੇ ਥੋੜੀ ਹੁੰਦੇ ਆ ਕੰਧਾਂ ਤੇ, ਉਹ ਤੇ
1: ਅੰਦਰੋਂ ਲਾਲ ਹੁੰਦੇ ਨਾ, ਅੰਦਰੋਂ
0: ਲਾਲ। ਓਕੇ ਓਕੇ ਗੁੱਡ,
1: ਸੌਖਾ ਹੀ।
0: ਹਾਂ ਲਾਲ ਅਲਮਾਰੀਆਂ ਕਹਿ ਸਕਦੇ ਹਾਂ ਨਾ, ਤੁਸੀਂ ਮੈਂ ਹਿਸਾਬ ਲਾਇਆ ਦਵਾਣੇ ਵਾਲੇ ਬੜੇ ਤੁਸੀਂ ਅਰਨਵ ਲਿਆਉਂਦੇ, ਤੁਸੀਂ ਬਦਲ ਬਦਲ ਕੇ ਬਾਜ਼ਾਰ ਤਾਂ, ਦਵਾਣਾ ਤੁਹਾਡਾ ਫੇਵਰੇਟ ਹੈ?
1: ਹਾਂਜੀ
0: ਹਾਂ, ਤਾਂਹੀਓ ਫਿਰ, ਤਾਂਹੀਓ ਫਿਰ ਮੈਂ ਅੱਗੇ ਵੀ ਵੇਖਿਆ ਇੱਕ ਦੋ ਵਾਰੀ ਤੁਸੀਂ ਦਵਾਣੇ ਵਾਲੀਆਂ ਅੱਗੇ ਵੀ ਲਿਆਏ।
1: ਹਾਂਜੀ
0: ਥੈਂਕ ਯੂ,
1: ਥੈਂਕ ਯੂ, ਸਤਿ ਸ਼੍ਰੀ ਅਕਾਲ, ਹੈਵ ਅ ਨਾਈਸ ਡੇ। ਸਤਿ ਸ਼੍ਰੀ
0: ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਦੇ ਵਿੱਚ ਰਹੇ। ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਤੇਗ, ਸਤਿ ਸ਼੍ਰੀ ਅਕਾਲ ਤੇਗ, ਤੁਸੀਂ ਆਉਂਦੇ ਰਹੋ, ਕੀ ਹਾਲ ਹੈ ਤੁਹਾਡਾ? ਤੇ ਉਸ ਤੋਂ ਬਾਅਦ
2: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਤੇਗ ਦਾ? ਕੀ ਕਰਦੀ ਸੀ ਤੇਗ?
2: ਕੀ ਸੀ?
0: ਮੈਂ ਕਿਹਾ ਕੀ ਕਰਦੀ ਸੀ ਤੇਗ?
2: ਮੈਂ ਸੋਫੇ ਤੇ ਬੈਠੀ ਸੀ, ਮੰਮਾ ਰੈਡੀ ਹੁੰਦੀ ਆ।
0: ਅੱਛਾ, ਮੰਮਾ ਰੈਡੀ ਹੁੰਦੇ ਆ?
2: ਹੁੰਦੇ ਆ,
0: ਹੁੰਦੇ ਆ, ਹੁੰਦੇ ਆ, ਹੈ ਨਾ। ਇੱਕ ਮਿੰਟ ਮੈਂ ਇੱਕ ਫੋਨ ਚੁੱਕ ਲਾਂ ਨਾ, ਯੁਵਰਾਜ ਬੜਾ ਕਾਲਾ ਪਿਆ ਇਹਦੇ, ਇਹ ਨਾ ਭੱਜ ਕੇ ਬਾਰੀ ਨੂੰ ਹੱਥ ਪਾ ਲੈਂਦਾ ਈ, ਸੱਟ ਨਾ ਲਵਾ ਲੈ ਕਿਤੇ, ਹੈ ਨਾ, ਇਹਨੂੰ ਮੈਂ ਬਾਈ ਲਵਾਂ ਪਹਿਲਾਂ? ਹਾਂ ਉਹ ਮੈਂ ਤੁਹਾਨੂੰ ਤੁਹਾਡੀ ਇਜਾਜ਼ਤ ਲੈ ਕੇ ਹੀ ਪੁੱਤੂ ਔਫ ਕੀਤੀ ਸੀ, ਤੁਸੀਂ ਸੁਣਿਆ ਨੀ ਮੈਨੂੰ ਜਾਪਦਾ। ਮੈਂ ਤੇ ਰਿਕੁਐਸਟ ਕੀਤੀ ਸੀ ਵੀ ਮੈਂ ਥੋੜੀ ਜਿਹੀ ਔਫ ਕਰ ਲਾਂ, ਮੈਨੂੰ ਲੱਗਾ ਤੁਸੀਂ ਕਿਹਾ ਯੈਸ, ਪਰ ਤੁਸੀਂ ਸ਼ਾਇਦ ਕਿਹਾ ਵੀ ਨਹੀਂ, ਹੈ ਨਾ। ਅੱਛਾ ਫੇਰ ਆਵਾਜ਼ ਔਫ ਹੋ ਗਈ, ਉਹ ਜਦੋਂ ਭੱਜ ਭੱਜ ਕੇ ਸਵਾਰੀਆਂ ਪਾਉਂਦੀਆਂ ਨਾ ਹੱਥ ਬਾਰੀ ਨੂੰ, ਤੇ ਫੇਰ ਔਫ ਹੋ ਜਾਂਦੀ ਆ। ਹੁਣ ਤੇ ਨੀ ਹੁੰਦੀ? ਲੈ ਫਿਰ ਹੁਣ ਆਪਾਂ ਚੜਾਉਣਾ ਹੀ ਨੀ ਫਿਰ ਕਿਸੇ ਨੂੰ। ਲੈ ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਇੱਕ ਬੋਲੀ? ਹਾਂਜੀ।
2: ਏ ਬੀ ਸੀ ਕਿੱਥੇ ਗਈ ਸੀ, ਫੁੱਲਾਂ ਵਾਲੀ ਟੋਕਰੀ ਵਿੱਚ ਸੁੱਤੀ ਪਈ ਸੀ, ਮੰਮਾ ਜੀ ਨੇ ਲੱਤ ਮਾਰੀ, ਰੋ ਪੀ ਸੀ, ਡੈਡੀ ਜੀ ਨੇ ਪੈਸਾ ਦਿੱਤਾ, ਹੱਸ ਪੀ ਸੀ।
0: ਅੱਛਾ ਬੋਲੀ ਸੀ ਪੋਇਮ ਹੀ? ਬੋਲੀ ਬਣ ਜੂਗੀ। ਐਂਬਰ ਵੀ ਆ ਗਈ ਅੱਜ?
2: ਹਾਂਜੀ। ਬੂਟੇ ਮੰਮਾ ਨੇ ਕੁਛ ਵੀ ਨੀ ਵੇਖਿਆ, ਕੱਲੇ ਬੂਟੇ ਹੀ ਵੇਖੇ ਨੇ। ਜਿਹੜੀ ਮੰਮਾ ਬੂਟਾ ਵੇਖਦੀ ਸੀ ਉਹ ਮਿਲ ਗਏ, ਤੇ ਜਿਹੜੇ ਮੰਮਾ ਨੇ ਲੈਣੇ ਸੀ ਉਹ ਨਹੀਂ ਮਿਲੇ,
0: ਉਹ ਨਹੀਂ ਮਿਲੇ।
2: ਹਾਂਜੀ। ਇੱਕ ਮੰਮਾ ਨੇ ਵੇਖੇ ਸੀ ਆਪਣੇ ਫਰੈਂਡ ਖੇਤੋਂ ਮੈਂ ਲਾ ਕੇ ਆ ਸਕਦੀ ਆ, ਤੇ ਬਾਰਿੰਗਸ ਤੋਂ ਮਿਲੇ ਨੀ ਹੈਗੇ।
0: ਓ ਫਿਰ ਦੁਬਾਰਾ ਜਾਣਾ ਪਊਗਾ, ਹੈਨਾ?
2: ਹਾਂਜੀ। ਮੰਮਾ ਉਹ ਹੀ ਮੰਗਦੀ ਆ ਹੁਣ,
0: ਉਹ ਮੰਗਦੇ ਆ। ਓਕੇ ਚਲੋ ਫਿਰ ਜੇ ਲੱਭਦੇ ਆ ਤੇ ਫਿਰ ਲੱਭ ਹੀ ਜਾਣੇ ਹਨਾ ਮੰਮਾ ਫਿਰ ਇਹਦਾ ਮਤਲਬ ਗਾਰਡਨਿੰਗ ਪਸੰਦ ਕਰਦੇ ਆ
2: ਹਾਂਜੀ ਮੰਮਾ ਦਾ ਫੇਵਰਿਟ ਥਿੰਗ ਗਾਰਡਨਿੰਗ ਆ
0: ਓ ਵੈਰੀ ਨਾਈਸ ਤੇ ਤੁਸੀਂ ਹੈਲਪ ਕਰਾਉਂਦੇ ਹੁੰਦੇ ਹੋ
2: ਹਾਂਜੀ
0: ਓਕੇ ਕੀ ਕਰਦੇ ਹੁੰਦੇ ਹੋ ਪਾਣੀ ਪਾਉਂਦੇ ਹੁੰਦੇ ਹੋ
2: ਹਾਂਜੀ ਤੇ ਨਾਲੇ ਮੈਨੂੰ ਸਭ ਤੋਂ ਵੱਧ ਵਧੀਆ ਲੱਗਦੇ ਹੁੰਦੇ ਆ ਟੋਏ ਪੱਟਨੇ ਤੇ ਖਾ ਕੱਟਣਾ
0: ਓ ਵੈਰੀ ਨਾਈਸ ਤੁਸੀਂ ਤੇ
2: ਡੈਡੀ ਖਾ ਕੱਟਦੇ ਹੁੰਦੇ ਨੇ ਲੋਨ ਮੋਹਨ ਨਾਲ
0: ਫਿਰ ਉਹ ਚੁੰਡੀਆਂ ਨਾਲ ਕੱਟ ਸਕਦੀ ਹੈ ਨਾ
2: ਹਾਂਜੀ
0: ਗੁੱਡ ਗੁੱਡ ਗੁੱਡ ਫਿਰ ਤੇ ਤਿੰਨੋਂ ਭੈਣਾਂ ਬੜਾ ਕੰਮ ਕਰਾਉਂਦੀਆਂ ਤੁਸੀਂ
2: ਉਹ ਪਹਿਲਾਂ ਉਹ ਅਲਾਈ ਪਹਿਲਾਂ ਵੀ ਇਹ ਪਾਟ ਦਿਆ ਕਾ
0: ਗੁੱਡ
2: ਆਪਾ ਹਟੋਣਾ ਹੁੰਦਾ ਪਾਟ ਨੇ
0: ਵੈਰੀ ਗੁੱਡ ਵੈਰੀ ਗੁੱਡ ਫਿਰ ਉਹਨੇ ਹੌਲੀ ਹੌਲੀ ਆਪੇ ਸਿੱਖ ਜਾਣਾ ਨਾ ਜਦੋਂ ਜਿੱਦਾਂ ਵੱਡੀ ਹੋ ਗਈ ਥੈਂਕ ਯੂ ਤੇ
2: ਹਾਂਜੀ ਥੈਂਕ ਯੂ ਹੈਵ ਅ ਨਾਈਸ ਡੇ ਬਾਏ
0: ਥੈਂਕ ਯੂ ਬਾਏ ਬਾਏ ਤੇ ਨੈਕਸਟ ਨੈਕਸਟ ਸਾਡੇ ਨਾਲ ਕੌਣ ਆ ਵੀ ਨੈਕਸਟ ਸਾਡੇ ਨਾਲ ਯੁਵਰਾਜ ਆ ਤੇ ਯੁਵਰਾਜ ਤੋਂ ਬਾਅਦ ਫਿਰ ਅਸੀਸ ਕੌਰ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਯੁਵਰਾਜ ਹੈਲੋ ਚਲੋ ਅਸੀਸ ਕੌਰ ਜੇ ਤੁਸੀਂ ਰੈਡੀ ਹੋ ਤੇ ਤੁਸੀਂ ਆ ਜਾਓ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਹਾਂਜੀ ਸਾਡਾ ਵੀ ਠੀਕ ਆ ਭਾਈ ਬਿਲਕੁਲ ਵਧੀਆ ਤੁਸੀਂ ਦੱਸੋ ਕਿੱਦਾਂ ਕਿਵੇਂ ਗਿਆ ਵੀਕਐਂਡ ਤੁਹਾਡਾ
3: ਹੈਲੋ
0: ਹਾਂਜੀ ਹਾਂਜੀ
3: ਜਦੋਂ ਮੈਂ ਇੱਕ ਗੱਲ ਪੁੱਛਣੀ ਸੀ ਕਿਉਂਕਿ ਜਦੋਂ ਮੈਂ ਸਵੇਰੇ ਸਵੇਰੇ ਉੱਠ ਕੇ ਫੋਨ ਲਾਉਣਾ ਤੇ ਫਿਰ ਮੈਂ ਫੋਨ ਸਾਈਡ ਤੇ ਰੱਖ ਲੈਂਦਾ ਤੇ ਫਿਰ ਕੋਈ ਵੀ ਉਹਨੂੰ ਟੱਚ ਨਹੀਂ ਕਰਦਾ ਤੇ ਫਿਰ ਹਰ ਵਾਰੀ ਮੰਮਾ ਕੋਲ ਹੀ ਹੁੰਦਾ ਫੋਨ ਤੇ ਉਹ ਕੱਟ ਜਾਂਦਾ ਹਰ ਵਾਰੀ
0: ਹਾਂ ਪੁੱਤ ਮੈਂ ਇਹ ਤਾਂ ਆਨਸਰ ਨਹੀਂ ਮੈਂ ਦੇ ਸਕਦਾ
3: ਓਕੇ ਕਿਉਂਕਿ ਫਿਰ ਅੱਜ ਵੀ ਮੇਰੇ ਮੰਮਾ ਨੇ ਦੂਸਰੀ ਵਾਰੀ ਫੋਨ ਕੀਤਾ
0: ਹਾਂ ਨਹੀਂ ਇਹ ਤੇ ਤੁਹਾਨੂੰ ਵਰਕਆਊਟ ਕਰਨਾ ਪਊਗਾ ਵੀ ਕੀ ਹੁੰਦਾ ਵਾ ਮੇਰੀ ਨੌਲੇਜ ਤੋਂ ਬਾਹਰ ਆ ਵੀ ਕਿਉਂ ਕੱਟ ਜਾਂਦਾ
3: ਹਾਂਜੀ
0: ਕੀ ਸੁਣਾਓਗੇ
3: ਇੱਕ ਚੁਟਕਲਾ
0: ਹਾਂਜੀ
3: ਇੱਕ ਵਾਰੀ ਪਤੀ ਪਤਨੀ ਗੱਲਾਂ ਕਰ ਰਹੇ ਹੁੰਦੇ ਆ ਤੇ ਫਿਰ ਪਤੀ ਪਤਨੀ ਨੂੰ ਕਹਿੰਦੀ ਕਾਸ਼ ਤੂੰ ਗੁੜ ਹੁੰਦੀ ਕਦੇ ਤਾਂ ਮਿੱਠਾ ਬੋਲਦੀ ਤੇ ਫਿਰ ਪਤਨੀ ਪਤੀ ਨੂੰ ਕਹਿੰਦੀ ਵੀ ਕਾਸ਼ ਤੁਸੀਂ ਅਦਰਕ ਹੁੰਦੇ ਮੈਂ ਫਿਰ ਮੈਂ ਤੁਹਾਨੂੰ ਕੁੱਟਦੀ
0: ਹਾਏ ਅੱਛਾ ਅਦਰਕ ਨੂੰ ਕੁੱਟੀ ਦਾ
3: ਹਾਂਜੀ
0: ਅਦਰਕ ਨੂੰ ਕੁੱਟੀ ਦਾ ਮੇਰਾ ਵੀ ਠੀਕ ਆ ਪੁੱਤ ਥੈਂਕ ਯੂ ਜਾਣਾ ਅੱਜ ਕਿ ਨਹੀਂ ਫਿਰ
4: ਹਾਂਜੀ ਅੱਜ ਜਾਣਾ ਪਰ ਥੋੜਾ ਲੇਟ ਜਾਣਾ
0: ਓਕੇ ਓਕੇ ਚਲੋ ਚਲੋ ਜਾਣਾ ਤੇ ਹੋਇਆ ਲੇਟੀ ਸਹੀ ਤੁਹਾਡੀ ਸਰਦਾਰੀ ਹੈ
4: ਹਾਂਜੀ ਬਿਲਕੁਲ ਆਰਾਮ ਨਾਲ ਜਾਈਦਾ
0: ਹਾਂ
4: ਪਰ ਲੇਟ ਆਉਣਾ ਪੈਂਦਾ ਜੇ ਲੇਟ ਜਾਈਏ ਫਿਰ ਲੇਟ ਆਉਣਾ ਪੈਂਦਾ
0: ਤੇ ਯੁਵਰਾਜ ਫਿਰ ਜੈਲਸ ਨਹੀਂ ਫੀਲ ਕਰਦਾ ਵੀ ਇਹ ਤੇ ਜਦੋਂ ਮਰਜ਼ੀ ਚਲ ਜਾਂਦੀ ਦੀਦੀ ਜਦੋਂ ਮਰਜ਼ੀ ਨਹੀਂ ਜਾਂਦੀ
4: ਹਾਂਜੀ
0: ਯੁਵਰਾਜ ਮੈਂ ਕਿਹਾ ਜੈਲਸ ਨਹੀਂ ਫੀਲ ਕਰਦਾ ਫਿਰ ਦੀਦੀ ਤੇ ਬਾਬਾ ਮਰਜ਼ੀ ਨਹੀਂ ਨਾ ਜਾਂਦੀ ਹੈ ਹੈ
4: ਨਹੀਂ ਮੈਨੂੰ ਕਿਹਾ ਸੀ ਮੈਂ ਕਿਹਾ ਮੈਂ ਇੱਕ ਦਿਨ ਸਾਡਾ ਪਲਾਨ ਸੀ ਕਿਤੇ ਜਾਣਾ ਮੈਂ ਕਿਹਾ ਤੂੰ ਛੁੱਟੀ ਲੈ ਲਾ ਆਪਾਂ ਸਾਰੇ ਚੱਲਦੇ ਕਹਿੰਦਾ ਨਾ ਮੈਂ ਤਾਂ ਨਹੀਂ ਲੈ ਲੂ ਤੁਸੀਂ ਜਾਓ
0: ਅੱਛਾ ਵਾਹ ਐਡਾ ਪੜਾਕੂ ਹੈ ਹੈ
4: ਖੇਲਦੇ ਆ ਜਾ ਕੇ
0: ਵਾਹ ਚਲੋ ਚੰਗੀ ਗੱਲ ਹੈ
4: ਹਾਂਜੀ
0: ਕੀ ਸੁਣਾਓਗੇ ਫਿਰ
4: ਇੱਕ ਚੁਟਕਲਾ
0: ਹਾਂਜੀ
4: ਇੱਕ ਕੁੜੀ ਹਲਵਾਈ ਦੀ ਦੁਕਾਨ ਤੇ ਗਈ ਤੇ ਉੱਥੇ ਇੱਕ ਹਲਵਾਈ ਜਲੇਬੀਆਂ ਕੱਢ ਰਿਹਾ ਸੀ ਤੇ ਉਹ ਕੁੜੀ ਪੁੱਛਦੀ ਤੁਹਾਨੂੰ ਕਿੰਨੇ ਸਾਲ ਹੋ ਗਏ ਜਲੇਬੀਆਂ ਕੱਢਦੇ ਨੂੰ ਤੇ ਹਲਵਾਈ ਕਹਿੰਦਾ 10 ਸਾਲ ਹੋ ਗਏ ਕੁੜੀ ਕਹਿੰਦੀ ਲੈ 10 ਸਾਲ ਹੋ ਗਏ ਤੇ ਹਜੇ ਤੁਹਾਨੂੰ ਸਿੱਧੀਆਂ ਬਣਾਉਣੀਆਂ ਨਹੀਂ ਆ।
0: ਹਲਵਾਈ ਚੰਗਾ ਹੁੰਦਾ ਤੇ ਪੁੱਛਦਾ ਵੀ ਤੁਸੀਂ ਕਿੰਨੇ ਸਾਲਾਂ ਦੇ ਹੋ ਹਨਾ, ਤੇ ਫਿਰ ਉਹਨੇ ਫਿਰ ਉਹਨੇ ਦੱਸਣਾ ਸੀ ਵੀ ਮੈਂ ਹੈਗੀਆਂ 20-22 ਸਾਲਾਂ ਦੀ, ਤੇ ਉਹਨੇ ਕਹਿਣਾ ਵੀ ਤੁਹਾਨੂੰ ਹਾਲੇ ਤੱਕ ਸਹੀ ਸਵਾਲ ਨਹੀਂ ਪੁੱਛਣਾ ਆ। ਥੈਂਕ ਯੂ ਜੈਸ਼ਿਕਾ,
4: ਥੈਂਕ ਯੂ,
0: ਹੈਵ ਅ ਨਾਈਸ ਡੇ। ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ, ਤੇ ਉਸ ਤੋਂ ਬਾਅਦ ਅਨਾਹਤ, ਉਸ ਤੋਂ ਬਾਅਦ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ। ਸਤਿ ਸ਼੍ਰੀ ਅਕਾਲ ਜੀ, ਦੋ ਵਾਰੀ ਸਤਿ ਸ਼੍ਰੀ ਅਕਾਲ। ਕਿਸ ਮਿਸ ਯਾਰਾ, ਕੀ ਹਾਲ ਤੁਹਾਰਾ? ਕਿਸ ਮਿਸ ਯਾਰਾ,
5: ਥੋੜੀ ਤਾਂ ਤੁਸੀਂ ਕਿਹਾ ਸੀ
0: ਕੀ ਕਿਸ ਮਿਸ ਯਾਰਾ?
5: ਨਹੀਂ,
0: ਹਾਂ ਇਹੋ ਹੀ ਕਿਹਾ ਸੀ।
5: ਤੁਸੀਂ ਆ ਰਹੇ ਨਾ?
0: ਹਾਂਜੀ
5: ਅਸੀਸ ਕੌਰ।
0: ਅਸੀਸ ਕੌਰ, ਓਕੇ, ਆਹੋ ਤੇ ਤੁਹਾਡਾ ਨਾਂ ਅਸੀਸ ਕੌਰ ਹੀ ਆ।
5: ਹਾਂਜੀ, ਤੇ ਫਿਰ ਕਿਸ ਮਿਸ ਯਾਰਾ ਕਿਉਂ ਕਿਹਾ?
0: ਉਹ ਤੇ ਗਾਣਾ ਵਾ।
5: ਮੈਨੂੰ ਵਧੀਆ ਲੱਗਦਾ ਤਾਂ ਕਿਹਾ ਤੇ
0: ਮੈਨੂੰ। ਆ ਮੈਨੂੰ ਲੱਗਾ ਤੁਹਾਨੂੰ ਵਧੀਆ ਲੱਗੂਗਾ। ਨਹੀਂ ਵਧੀਆ ਲੱਗਦਾ?
5: ਨਹੀਂ।
0: ਓਏ, ਅੱਛਾ ਹੁਣ ਕਿਹੜਾ ਵਧੀਆ ਲੱਗਦਾ ਫਿਰ?
5: ਮੈਨੂੰ ਗਾਣਾ ਵਧੀਆ ਲੱਗਦਾ, ਬਟ ਮੇਰਾ ਨਾਂ, ਮੈਨੂੰ ਬਸ ਮੇਰਾ ਨਾਂ ਹੀ ਕਾਲ ਹੋਣਾ ਚਾਹੀਦਾ।
0: ਆ ਤੇ ਨਾਂ ਤੇ ਤੁਹਾਡਾ ਸੀ ਸਕੋਰੀਆ।
5: ਹਾਂਜੀ, ਬਟ ਤੁਸੀਂ ਕਿਸ ਵਿੱਚ ਯਾਰ ਕਹਿੰਦਾ, ਮੈਨੂੰ ਬਸ ਆਈ ਵਧੀਆ ਲੱਗਦਾ ਵੀ ਬੰਦੇ ਮੇਰਾ ਨਾ ਹੀ ਕਹਿਣ।
0: ਅੱਛਾ, ਬੰਦੇ ਤੁਹਾਡੇ ਨਾ ਹੀ ਕਹਿਣ, ਓਕੇ ਓਕੇ, ਅਸੀਂ ਸਕੋਰ ਹੀ ਕਹਿਣ
5: ਹਨਾ। ਸਮ ਪੀਪਲ ਅਸੀਂ ਸਕੋਰ ਕਹਿੰਦੇ, ਸਮ ਪੀਪਲ ਅਸੀਂ ਸਕੋਰ ਸਿੱਧੂ ਕਹਿੰਦੇ, ਸਮ ਪੀਪਲ ਅਸੀਂ ਕਹਿੰਦੇ ਸਮਾਲ ਕਰ ਲੈ।
0: ਅੱਛਾ,
5: ਸਮ ਪੀਪਲ ਅਸੀਂ ਸਕੋਰ ਕਹਿੰਦੇ ਬਸ ਸ਼ਾਰਟ। ਤੇ ਮੇਰਾ ਸਮ ਪੀਪਲ ਬਸ ਅਸੀਂ ਸਕੋਰ ਸਿੱਧੂ ਹੀ ਕਰਦੇ।
0: ਅੱਛਾ ਅੱਛਾ ਅੱਛਾ, ਤੇ ਤੁਹਾਨੂੰ ਕਿਹੜਾ ਲਾਈਕ ਕਰਦੇ, ਸਭ ਤੋਂ ਵੱਧ ਕਿਹੜਾ ਪਸੰਦ ਹੈ?
5: ਚਲੋ
0: ਠੀਕ ਹੈ ਫਿਰ। ਅਸੀਸ ਕੌਰ ਜੀ, ਏਦਾਂ ਹੀ ਕਹਿ ਲਾਂਗੇ ਆਪਾਂ। ਹੋਰ ਦੱਸੋ ਤੁਸੀਂ, ਹੋਰ ਕੋਈ ਸੇਵਾ? ਦੱਸੋ ਕੋਈ ਸੇਵਾ, ਕੋਈ ਸਵੇਰੇ ਸਵੇਰੇ ਕੋਈ ਚੀਂ ਚੀਂ ਕਰਾਉਣੀ ਹੋਵੇ ਤੁਸੀਂ? ਹਾਂ, ਨਹੀਂ
5: ਨਹੀਂ,
0: ਤਿਆਰ ਤਿਆਰ ਹੋ ਗਏ ਹੋ ਕਿ ਨਹੀਂ?
5: ਹਾਂਜੀ,
0: ਰੋਟੀ ਪਾਣੀ ਖਾ ਲਿਆ, ਤਿਆਰ ਹੋ ਗਏ ਹੋ?
5: ਉਹ ਤਿਆਰ ਹੋ ਗਈ, ਬਸ ਸ਼ੂਜ਼ ਪਾਉਣੇ ਤੇ ਬਸ ਬ੍ਰੈਕਫਾਸਟ ਨੀਅਰਲੀ ਡਨ ਹੈ।
0: ਅੱਛਾ, ਨੀਅਰਲੀ ਡਨ ਹੈ, ਓਕੇ। ਕੀ ਖਾਦਾ ਅੱਜ?
5: ਅੱਜ ਆਂਟੀ ਕਿਉਂ ਨਹੀਂ ਆਏ?
0: ਆਂਟੀ ਪਤਾ ਨਹੀਂ ਕਿਉਂ ਨਹੀਂ ਆਏ, ਉਹ ਤੇ
5: ਛੁੱਟੀ ਕਰ ਲਈ।
0: ਆਹੋ, ਤੇ ਹੋਰ
5: ਅੰਕਲ ਨੂੰ, ਅੰਕਲ ਉਹਨਾਂ ਨੂੰ ਤੁਸੀਂ ਕਹੋ
0: ਕਿ
5: ਅੰਕਲ ਉਹਨਾਂ ਤੁਸੀਂ ਕਹੋ ਵੀ ਅੰਕਲ ਅੰਕਲ ਕੱਲੇ ਆਉਂਦੇ।
0: ਆਹੋ,
5: ਸੀ ਉਹਨਾਂ ਨਾਲ
0: ਲੈ, ਉਹ ਆਹੋ ਵੇਖ ਲਾ, ਤੂੰ ਵੇਖ ਲਾ, ਤੂੰ ਇਹਨਾਂ ਨੂੰ ਕੋਈ ਫਰਕ ਫਿਕਰ ਨਹੀਂ, ਵੇਖ ਲਾ।
5: ਜਿੱਦੇ ਜਿੱਦੇ ਉਹ ਲੇਟ ਆਉਂਦੇ ਨਾ, ਉਦੋਂ ਹੀ ਤੁਸੀਂ ਉਦੋਂ ਉਹਨਾਂ ਨੂੰ ਬੁਲਾਇਆ ਕਰੋ, ਫੇਰ ਬੰਦੇ ਨੂੰ ਲਾਇਆ ਕਰੋ।
0: ਅੱਛਾ, ਪਹਿਲਾਂ ਉਹਨਾਂ ਨੂੰ ਬੁਲਾਇਆ ਕਰੋ, ਫੇਰ
5: ਵੀ ਤਾਂ ਬੋਲਣਾ ਹੀ
0: ਨਹੀਂ, ਪਰ ਮੈਨੂੰ ਮੈਨੂੰ ਫਿਰ ਵੱਧ ਬੋਲਣ ਨੂੰ ਮਿਲ ਜਾਂਦਾ। ਮੈਨੂੰ ਤਾਂ ਲੱਗਦਾ
5: ਕੱਲ ਨੂੰ ਵੀ ਕੋਈ ਆਂਟੀ ਨਹੀਂ ਆਉ।
0: ਕੱਲ ਨਹੀਂ, ਕੱਲ ਲੈ ਲਾਂਗੇ ਆਂਟੀ, ਤੁਸੀਂ ਦੱਸੋ।
5: ਉਹ ਵੀ ਤੁਸੀਂ ਕਿੰਨਾ ਆਰਵ ਕਰਦੇ, ਤੁਸੀਂ ਰੋਜ਼ ਰੋਜ਼ ਆਉਂਦੇ।
0: ਆਹੋ,
5: 5 ਦਿਨ
0: ਹੋਰ ਕੀ,
5: ਉਹ 1 ਦਿਨ ਆਉਂਦੇ ਜੇ 2 ਦਿਨ ਆਉਂਦੇ ਵੀ।
0: ਮੈਂ ਵੀ ਹੁਣ ਇਦਾਂ ਹੀ ਕਰਿਆ ਕਰਨਾ, ਮੈਂ ਵੀ ਇੱਕ ਛੁੱਟੀ ਕਰ ਦਿਆ ਕਰਨੀ।
5: ਤੁਸੀਂ ਵੀ ਛੁੱਟੀ ਕਰ ਲਿਆ ਕਰੋ ਫਿਰ, ਉਹਨਾਂ ਨੂੰ ਆਉਣਾ ਪਿਆ।
0: ਆਹ ਠੀਕ ਆ ਫਿਰ, ਆਹ ਤੁਹਾਡਾ ਗੁੱਡ ਆਈਡੀਆ ਵਾ।
5: ਉਹਨਾਂ ਕੋਲ ਦੋ ਆਪਸ਼ਨ ਆ, ਜਾਂ ਤਾਂ ਉਹ ਆਉਣਗੇ ਜਾਂ ਤੁਸੀਂ ਇੱਕ ਛੁੱਟੀ ਕਰੋ, ਜਾਂ ਤਾਂ ਉਹਨਾਂ ਨੂੰ ਆਉਣਾ ਪਊ,
0: ਜਾਂ
5: ਉਹ ਦਿਨ ਤੁਸੀਂ ਸਾਰੇ ਨਾ।
0: ਹਾਂ,
5: ਜਾਂ ਗੱਲ ਹੀ ਨਹੀਂ ਕਰਨੀ।
0: ਕਹਿਣ ਦਾ ਮਤਲਬ ਵੀ ਜਾਂ ਫਿਰ ਉਹ ਵੀ ਸਾਰੇ ਦਿਨ ਆਉਣ, ਤੇ ਜਾਂ ਫਿਰ ਮੈਂ ਵੀ ਇੱਕ ਛੁੱਟੀ ਕਰੂੰਗਾ, ਇਦਾਂ ਕਹਿਣ ਦਿਓ। ਵੈਰੀ ਗੁੱਡ। ਤੁਸੀਂ ਤਾਂ ਬਹੁਤ ਬੀਬੇ ਹੋ ਅਸੀਸ ਕੌਰ।
6: ਹਾਂਜੀ
0: ਤੁਸੀਂ ਬਹੁਤ ਸਿਆਣੇ ਹੋ।
6: ਮੈਂ ਕਿਹਾ ਤੁਸੀਂ ਤਾਂ ਰੋਜ਼ ਰੋਜ਼ 5 ਦਿਨ ਕਰਦੇ ਹੋ।
0: ਹੋਰ
6: ਤੁਸੀਂ ਬਸ ਉਹਨਾਂ ਦੋ ਆਪਸ਼ਨਾਂ ਦੋ, ਜਾਂ ਤਾਂ ਅੱਜ ਛੱਡ ਦੋ ਜਾਂ ਤਾਂ ਤੁਸੀਂ ਗੱਲ ਨਾ ਕਰੋ ਜਾਂ ਉਹਨਾਂ ਨੂੰ ਆਉਣਾ।
0: ਬਸ ਹੋ ਗਈ ਫਿਰ ਗੱਲ ਕੇ ਅੱਜ ਤਾਂ ਬਸ ਵੀ ਇੱਦਾਂ ਹੀ ਕਹਿਣਾ ਫਿਰ।
6: ਮੈਨੂੰ
0: ਲੱਗਦਾ ਤੁਸੀਂ ਗੁੱਡ ਮੈਨੇਜਰ ਬਣ
6: ਜਾਓਗੇ।
0: ਵੈਰੀ ਗੁੱਡ। ਫਿਰ ਆਪਾਂ ਦੋਵੇਂ ਪ੍ਰੋਗਰਾਮ ਕਰਿਆ ਕਰਾਂਗੇ ਠੀਕ ਆ। ਫਿਰ ਆਪਾਂ ਉਹਨੇ ਚਿਰ ਨੂੰ ਫਿਰ ਆਪਾਂ ਪੁਰਾਣਾ ਕ੍ਰਿਸਮਸ ਯਾਰਾ ਬੋਲਿਆ ਕਰਾਂਗੇ।
6: ਵੀ ਬੱਚੇ ਮੈਨੂੰ ਕੀ ਕਾਲ ਕਰਨਗੇ ਜੇ ਉਹ ਵਿੱਚੋਂ ਛੋਟੇ ਰਹੇ।
0: ਅਸੀਸ ਆਂਟੀ ਉਹ ਤੈਨੂੰ ਕਿਆ ਕਰਾਂਗੇ ਅਸੀਂ। ਹੈਲੋ ਅਸੀਸ ਆਂਟੀ, ਆਪਾਂ ਇੱਕ ਚੁਟਕਲਾ ਸੁਣਾ ਲਈਏ।
6: ਹਾਂਜੀ ਤੇ ਫਿਰ ਮੈਨੂੰ ਤਾਂ ਯਾਦ ਕਰਨੇ ਨਹੀਂ ਪੈਣਗੇ।
0: ਹਾਂ ਤੁਹਾਨੂੰ ਥੋੜੀ ਯਾਦ ਕਰਨੇ ਪੈਣੇ, ਫਿਰ ਬੱਚਿਆਂ ਨੇ ਸੁਣਾਉਣਾ।
6: ਐਵਰੀ ਡੇ ਮੈਨੂੰ ਇੱਕ ਡੇ ਬਿਫੋਰ ਅਸੀਂ ਗੱਲ ਕਰਨੀ
0: ਯਾਦ ਕਰਨਾ ਪੈਂਦਾ। ਫਿਰ ਆਪੇ ਬੱਚੇ ਯਾਦ ਕਰਨਗੇ।
6: ਅਸੀਂ ਸੈਟਰਡੇ ਕੋਈ ਗਰਲ ਦੇ ਕੋਈ ਅਸੀਂ ਸੈਟਰਡੇ ਵੀਕਐਂਡ ਤੇ ਨਾ ਮੇਰੀ ਫਰੈਂਡ ਜੋਰਜਾ ਦੇ ਬਰਥਡੇ ਤੇ ਗਏ ਸੀ ਉਹਦੇ ਘਰ। ਅਸੀਂ ਮੇਰੀ ਫਰੈਂਡ ਨਾ ਅਸੀਂ ਉਹਦੇ ਰੂਮ ਚ ਗਏ ਨਾ ਇੱਕ ਰੂਮ ਹਨਾ
0: ਜੀ।
6: ਜਦੋਂ ਕੋਈ ਨੌਕ ਸੀ ਨਾ
0: ਹਾਂਜੀ
6: ਬਈ ਕੋਈ ਬੰਦਾ ਆ ਰਿਹਾ ਕੋਈ ਗਰਲ ਜਾਂ ਬੋਏ ਹਨਾ ਅਸੀਂ ਹਾਈਡ ਕਰ ਲੈਣੇ। ਜਦੋਂ ਇੱਕ ਮਤਲਬ ਇੱਕ ਦੋ ਬੰਦੇ ਤਿੰਨ ਬੰਦੇ ਬੈਡ ਦੇ ਦੂਜੀ ਸਾਈਡ ਹਾਈਡ ਕਰ ਲੈਂਦੇ ਥੱਲੇ ਹੋ ਕੇ ਤੇ ਇੱਕ ਬੰਦਾ ਡੋਰ ਦੇ ਪਿੱਛੇ ਹਨਾ
0: ਓਕੇ।
6: ਉਹ ਵੀ ਕਰਦਾ ਜਿਹੜਾ ਡੋਰ ਦੇ ਪਿੱਛੇ ਆ ਨਾ ਬੰਦਾ ਉਹ ਡੋਰ ਖੋਲ ਕੇ ਆਏ ਹਾਈਡ ਕਰ ਲੈਂਦਾ। ਫਿਰ ਅਸੀਂ ਹੌਲੀ ਹੌਲੀ ਦੋ ਮਿੰਟ ਦੋ ਸਕਿੰਟ ਖੜ ਕੇ ਬੂ ਕਰ ਲੈਣੇ।
0: ਅੱਛਾ ਤੁਸੀਂ ਓਹੋ ਆਹ ਤੇ ਬੜੀ ਵਧੀਆ ਗੇਮ ਹੁੰਦੀ ਆ, ਆਹ ਤੇ ਮੈਨੂੰ ਵੀ ਬੜੀ ਪਸੰਦ ਆ।
6: ਉਹਦੇ ਜਦੋਂ ਅਸੀਂ ਰੈਡੀ ਕਰ ਰਹੇ ਸੀ ਨਾ ਅਸੀਂ ਚਾਹ ਰਹੇ ਸੀ ਵੀ ਗਰਲ ਸੀ ਉਹ ਰੂਮ ਦੇ ਵਿੱਚ ਹੋਣ। ਮਤਲਬ ਅਸੀਂ ਕੀ ਕੀਤਾ ਨਾ ਅਸੀਂ ਰੂਮ ਚ ਗਏ ਬਾਕੀ ਬੋਇਜ਼ ਨਾ ਮੈਂ ਬਾਕੀ ਬੋਇਜ਼ ਅਸੀਂ ਬਾਹਰ ਭੇਜਤਾ ਪਲੇ ਗਰਾਊਂਡ ਚ।
0: ਨਹੀਂ ਆਹ ਗੁੱਡ ਕੀਤਾ, ਬੋਇਜ਼ ਨਾ ਸਾਰੀ ਗੇਮ ਹੀ ਖਰਾਬ ਕਰ ਦਿੰਦੇ। ਕਈ ਬੋਇਜ਼ ਬੜਾ ਖਰਾਬ ਕਰਦੇ ਨਾ, ਕਈ ਬੋਇਜ਼ ਨਾਈਸ ਹੁੰਦੇ ਆ ਨਾ ਉਹ ਵਧੀਆ ਖੇਡ ਲੈਂਦੇ।
6: ਕਈ ਬੋਇਜ਼ ਅੱਛੇ ਹੁੰਦੇ ਕਈ
0: ਗੋਡੇ
6: ਗੋਡੇ ਕਹਾਣੀ ਬਹਿੰਦੀ ਨੀ
0: ਅਸੀਂ ਬਾਏ ਬਾਏ ਬਾਏ ਕ੍ਰਿਸਮਸ ਯਾਰਾ ਬਾਏ
6: ਬਾਏ
0: ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਥੈਂਕ ਯੂ ਹੈਵ ਅ ਨਾਈਸ ਡੇ। ਤੇ ਇਹ ਸੀ ਸਾਡੇ ਨਾਲ ਪਈ ਅਸੀਸ ਕੌਰ, ਗੱਲਾਂ ਦਾ ਖਜ਼ਾਨਾ। ਤੇ ਹੁਣ ਸਾਡੇ ਨਾਲ ਕੌਣ ਹੈ ਅਨਾਹਤ? ਸਤਿ ਸ਼੍ਰੀ ਅਕਾਲ ਅਨਾਹਤ, ਤੁਸੀਂ ਆਉਣੇ ਰਹੋ, ਉਸ ਤੋਂ ਬਾਅਦ ਫਿਰ ਤਵਨੀ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਨਾਹਨ। ਸਤਿ ਸ਼੍ਰੀ ਅਕਾਲ। ਅੱਜ ਤੇ ਪੈਕੇਜ ਹੀ ਆ ਫਿਰ। ਵਾਹ ਵੈਰੀ ਨਾਈਸ, ਤੁਸੀਂ ਤੇ ਭੈਣਾਂ ਕਮਾਲ ਹੀ ਕਰ ਦਿੰਦੀਆਂ। ਇੰਨਾ ਵਧੀਆ ਸਿੰਕਰੋਨਾਈਜ਼ ਕਰਦੀਆਂ ਤੁਸੀਂ। ਕੀ ਹਾਲ ਤੁਹਾਡਾ? ਮੇਰਾ ਠੀਕ ਹੈ ਪੁੱਤੂ, ਤੁਹਾਡਾ ਕੀ ਹਾਲ ਹੈ?
7: ਅਸੀਂ ਵਧੀਆ।
0: ਓਕੇ, ਹੋ ਗਏ ਤਿਆਰ?
7: ਹਾਂਜੀ, ਗੱਡੀ ਦੇ ਵਿੱਚ ਆ।
0: ਓਕੇ, ਕਿਹਦਾ ਸਕੂਲ ਪਹਿਲਾਂ ਲੱਗਦਾ?
7: ਅਨਾਹਤ ਦਾ।
0: ਓਕੇ, ਤੁਹਾਡਾ ਬਾਅਦ ਚ?
7: ਹਾਂਜੀ।
0: ਓਕੇ, ਕਿੰਨਾ ਕੁ ਫਰਕ ਹੈ?
7: ਬਸ 5 ਮਿੰਟ ਦਾ ਹੀ ਆ।
0: ਓ,
7: 5-10 ਮਿੰਟ
0: ਤੇ ਇੱਕੋ ਸਕੂਲ ਹੋ ਤੁਸੀਂ ਕਿ ਅਲੱਗ-ਅਲੱਗ ਸਕੂਲ ਜਾਂਦੇ ਹੋ?
7: ਨਹੀਂ, ਮੈਂ ਹਾਈ ਸਕੂਲ ਤੇ ਪ੍ਰਾਇਮਰੀ ਤੇ।
0: ਓਕੇ ਓਕੇ, ਗੁੱਡ ਗੁੱਡ ਗੁੱਡ ਗੁੱਡ। ਫੇ ਅਨਾਹਤ ਵੱਡੀ ਹੋਈ ਫਿਰ ਕੇ?
7: ਹਾਂਜੀ
0: ਹਾਂ, ਇਹ ਪਹਿਲਾਂ ਚੱਲ ਜਾਂਦੀ ਹੈ ਨਾ।
7: ਹਾਂਜੀ,
0: ਤੇ ਆ ਵੀ ਪਹਿਲਾਂ ਜਾਂਦੀ ਫਿਰ ਅਨਾਹਤ?
8: ਹਾਂਜੀ।
0: ਓਕੇ, ਗੁੱਡ ਗੁੱਡ ਗੁੱਡ ਗੁੱਡ। ਤੁਸੀਂ ਤੇ ਫਿਰ ਵਾਵਾ ਜ਼ਿੰਮੇਵਾਰ ਹੋ। ਹਾਂ
8: ਹਾਂਜੀ।
0: ਪਹਿਲਾਂ ਕੌਣ ਸੁਣਾਊਗਾ ਕਿ ਇਕੱਠੇ ਸੁਣਾਓਗੇ?
7: ਅੱਜ ਅਸੀਂ ਇਕੱਠੇ ਇੱਕ ਗਾਣਾ ਸੁਣਾਵਾਂਗੇ, ਸਪੈਸ਼ਲ ਵਾਲਾ।
0: ਓਏ, ਸਪੈਸ਼ਲ ਵਾਲਾ? ਓਕੇ ਓਕੇ, ਪਲੀਜ਼।
7: ਹਾਂਜੀ, ਰੇਡੀਓ ਟਣਣਣਣਣ ਉਹ ਬਣ ਗਿਆ ਵੱਖਰੀ ਪਛਾਣ। ਹਾਂਜੀ ਰੇਡੀਓ, ਉਹ ਤੇਰੀ ਵੀ ਆ ਮੇਰੀ ਵੀ ਆ ਗਿਆਨ। ਹਾਂਜੀ ਰੇਡੀਓ, ਉਹ ਚੁੰਮਦਾ

0: ਹਾਂਜੀ ਹਾਂਜੀ ਉਹ ਕਾਰਾਂ ਤੇ ਟਰੱਕਾਂ ਵਿੱਚ ਚੱਲੇ ਹਾਂਜੀ ਰੇਡੀਓ ਵੱਜਦਾ ਵਿਆਹ ਦੇ ਮੁਹੱਲੇ ਹਾਂਜੀ ਰੇਡੀਓ ਫੈਮਿਲੀ ਚ ਸੁਣੋ ਭਾਵੇਂ ਕੱਲੇ ਹਾਂਜੀ ਰੇਡੀਓ ਚੱਕੀ ਜਾਂਦਾ ਫੱਟੇ ਬੱਲੇ ਬੱਲੇ ਹਾਂਜੀ ਰੇਡੀਓ
1: ਰਾਜੇ ਅਰਜੁਨਾ
0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ
2: ਵਾਹ ਵੈਰੀ ਨਾਈਸ ਤੁਸੀਂ ਤੇ ਕੁੜੀਆਂ ਕਮਾਲ ਹੀ ਕਰੀ ਜਾਂਦੀਆਂ ਤੁਸੀਂ ਤੇ ਵੈਰੀ ਨਾਈਸ ਅਰਗੁਨ ਨਾ ਤੁਸੀਂ ਬਹੁਤ ਸੋਹਣੀ ਪੁੱਤ ਆਵਾਜ਼ ਹੈ ਤੁਹਾਡੀ
1: ਥੈਂਕ ਯੂ
2: ਤੁਸੀਂ ਡਾਂਸ ਵੀ ਬੜਾ ਸੋਹਣਾ ਕਰਦੇ ਹੋ ਹਾਂ ਆਂਟੀ ਨਹੀਂ ਆਏ ਪੁੱਤ ਅੱਜ ਉਹਨਾਂ ਨੂੰ ਕੰਮ ਪੈ ਗਿਆ ਹਾਂ ਐਬਸੈਂਟ ਮਾਰਕ ਕਰੋ ਉਹਨਾਂ ਦੀ ਹਾਂ ਹਾਂ ਫਾਈਨ ਫਤਿਹ ਕੋਲੋਂ ਪਵਾ ਦਾਂਗੇ ਨਾ ਥੈਂਕ ਯੂ ਬੁੱਤੂ ਤੁਹਾਡਾ ਦਿਨ ਵਧੀਆ ਵਧੀਆ ਰਵੇ

0: ਸਤਿ ਸ੍ਰੀ ਅਕਾਲ। ਇਹ ਕੌਣ ਆ, ਡੈਡਾ ਵਾ ਕਿ ਐਸ਼ਲੀਨ ਆ ਕਿ ਤਾਜਵੀਰ ਆ ਕਿ ਤਵਨੀਤ ਆ? ਬੁੱਝੋ, ਮੈਨੂੰ ਤਾਂ ਡੈਡਾ ਹੀ ਲੱਗਦੇ ਆ। ਹਾਂ, ਡੈਡਾ ਨੀ, ਅੱਜ ਤਵਨੀਤ ਲੱਗਦੀ ਫਿਰ ਮੈਨੂੰ। ਹੈਂ, ਤਵਨੀਤ ਵੀ ਨਹੀਂ ਆ। ਓਕੇ, ਇਹ ਫਿਰ ਹੋਰ ਕੌਣ ਹੋ ਸਕਦਾ ਹੈ? ਫਿਰ ਗੁਰਜੀਤ ਕੌਰ ਜੀ ਲੱਗਦੇ ਮੈਨੂੰ। ਹੈਂ, ਉਹ ਵੀ ਨਹੀਂ ਆ? ਓਹੋ, ਨਹੀਂ ਹੈਗੇ। ਓਹੋ, ਇਹ ਫਿਰ ਕੌਣ ਹੈਗੇ? ਐਸ਼ਲੀਨ ਕੌਰ ਹੈਗੇ?
1: ਹਾਂਜੀ।
0: ਓ, ਅੱਜ ਤੇ ਸਾਕਸ਼ਾਤ ਐਸ਼ਲੀਨ ਕੌਰ ਜੀ ਆ ਗਏ।
1: ਹਾਂਜੀ।
0: ਵਾਹ, ਅੱਜ ਤੇ ਤੁਸੀਂ ਦਿਨ ਬਣਾਤਾ ਪਹਿਲਾਂ ਵਾਰੀ ਲੈ ਕੇ।
1: ਹਾਂਜੀ, ਮੈਂ ਪਗਾਤਾ ਅੱਜ ਤੇ।
0: ਓ, ਵੈਰੀ ਨਾਈਸ, ਵੈਰੀ। ਚਾਰ ਜਾਣਿਆਂ ਤੋਂ? ਤੁਸੀਂ ਤੇ ਤਿੰਨ, ਤੁਸੀਂ ਤੇ ਤਿੰਨ ਜਾਣੇ ਹੋ।
1: ਮੰਮਾ ਤੇ ਦੀਦੀ ਤੇ ਵੀਜੀ ਵੀ ਸੀ।
0: ਅੱਛਾ, ਮੰਮਾ ਨੂੰ ਵੀ ਪਾ ਲਿਆ ਹੈ ਪਗਾੜੇ ਚ? ਓਕੇ, ਗੁੱਡ ਗੁੱਡ ਗੁੱਡ ਗੁੱਡ ਗੁੱਡ।
1: ਹਾਂਜੀ,
0: ਗੁੱਡ। ਚਲੋ, ਵੈਲ ਡਨ। ਫਿਰ ਤੇ ਤੁਹਾਨੂੰ ਵਧਾਈ ਹੋਵੇ ਪਹਿਲਾਂ ਤੇ ਪਗਾੜਾ ਜਿੱਤਣ ਦੀ।
1: ਹਾਂਜੀ।
0: ਵਾਹ, ਤਿਆਰ ਹੋ ਗਏ ਹੋ? ਹੈਂ,
1: ਹਾਂਜੀ,
0: ਰੈਡੀ ਟੂ ਗੋ?
1: ਹਾਂ,
0: ਖਾ ਲਿਆ?
1: ਹਾਂਜੀ, ਅਸੀਂ ਜਸ ਗੱਡੀ ਚ ਬੈਠੇ।
0: ਅੱਛਾ, ਗੱਡੀ ਚ ਬੈਠੇ। ਓਕੇ, ਕੀ ਸੁਣਾਓਗੇ ਫਿਰ?
1: ਇੱਕ ਬੁਜਾਰ।
0: ਓਕੇ,
1: ਤੇ ਉਹ ਤੇ ਇੱਕ ਸ਼ਰਟ ਹੈਗੀ।
0: ਹਾਂਜੀ ਹਾਂਜੀ, ਕਿਹੜੀ ਸ਼ਰਟ ਆ? ਅੱਧੀਆਂ ਬਾਹਾਂ ਵਾਲੀ ਕਿ ਪੂਰੀਆਂ ਬਾਹਾਂ ਵਾਲੀ?
1: ਸ਼ਰਟ ਨਹੀਂ,
0: ਹਾਂ
1: ਸ਼ਰਟ।
0: ਅੱਛਾ, ਸ਼ਰਟ। ਓਕੇ, ਕੀ
1: ਤੁਹਾਨੂੰ ਉੱਥੇ ਕਲੂ ਨਹੀਂ ਮਿਲੋਗੇ ਬਿਕੋਜ਼ ਉਹ ਈਜ਼ੀ ਹੈ।
0: ਪਰ ਮੈਂ ਇਕੱਲਾ ਵਾਂ।
1: ਵੀਰ
0: ਜੀ ਨਾ, ਵੀਰ ਜੀ ਨਹਾਉਣ ਗਿਆ ਸੀ ਤੇ ਉਹਦੀ ਖਿੱਚ ਕੇ ਤੰਬੀ ਲਾਈ ਤੇ ਫਿਰ ਮੰਮਾ ਨੇ ਫੜ ਕੇ ਨਵਾਤਾ। ਆਪੇ ਨਾ ਲੈਂਦਾ ਵਾ?
1: ਹਾਂਜੀ।
0: ਐਡਾ ਵੱਡਾ ਹੋ ਗਿਆ?
1: ਹਾਂਜੀ।
0: ਨਹੀਂ,
1: ਵੀਰ ਜੀ 7 ਇਅਰਸ ਹੈਗਾ ਤੇ ਮੈਂ 9 ਹੋਣਾ ਦਿਸ ਇਅਰ।
0: ਓ, ਬੱਲੇ ਬੱਲੇ, ਤੁਸੀਂ ਤੇ ਬੜੇ ਬਿਗ ਹੋ ਗਏ।
1: ਮੈਂ ਹੁਣ 8 ਹੈਗੇ।
0: ਅੱਛਾ, ਤੁਸੀਂ ਹੁਣ 8 ਹੈਗੇ? ਓਕੇ,
1: ਮੈਂ 9 ਦਸੰਬਰ ਚ ਹੋਣਾ।
0: ਓਕੇ, ਗੁੱਡ ਗੁੱਡ ਗੁੱਡ ਗੁੱਡ। ਤੇ ਫਿਰ ਇਹਦਾ ਹੁਣ ਕੀ ਕਰੀਏ ਭਾਈ ਦਾ?
1: ਖਾਣ ਵਾਲੀ ਚੀਜ਼ ਹੈ।
0: ਖਾਣ ਵਾਲੀ ਚੀਜ਼ ਆ?
1: ਫਰੂਟ।
0: ਓਕੇ, ਟਮਾਟੋ?
1: ਨਹੀਂ।
0: ਓ, ਔਰੇਂਜ? ਅੱਛਾ, ਬਠਿੰਡੇ ਵਾਲੇ ਨੰਗਾ ਕਰਕੇ ਖਾ ਲੈਂਦੇ? ਓਕੇ, ਤੈਨੂੰ ਕੁੱਠ ਪੈ ਜਾਣੀ ਬਠਿੰਡੇ ਵਾਲਿਆਂ ਕੋਲੋਂ। ਇਹ ਕੀ ਹੋ ਸਕਦਾ ਫਿਰ? ਇਹ ਫਿਰ ਬਨਾਨਾ ਹੋ ਗਿਆ ਫਿਰ?
1: ਹਾਂਜੀ।
0: ਓ, ਫਿਰ ਤੇ ਅੱਜ ਮੇਰਾ ਗਿਫਟ ਬਣ ਗਿਆ।
1: ਹਾਂਜੀ,
0: ਕੀ ਕੀ ਕੀ ਕੀ
1: ਜਲੇਬੀ?
0: ਓ, ਜਲੇਬੀ? ਓਕੇ, ਜਲੇਬੀ ਕਿੱਥੋਂ ਲਿਆ ਕੇ ਦੋਗੇ ਫਿਰ ਮੈਨੂੰ?
1: ਹਾਂਜੀ,
0: ਮੰਮਾ ਨਾਲ ਗੱਲ ਕਰਾ ਦੋ। ਹਾਂਜੀ, ਹੈਲੋ,
1: ਸਤਿ ਸ੍ਰੀ ਅਕਾਲ ਪਾਜੀ ਤੇ ਕੋਈ ਵੀ ਨੀ ਜੀ।
0: ਸਤਿ ਸ੍ਰੀ ਅਕਾਲ ਭੈਣ ਜੀ, ਕੀ ਹਾਲ ਤੁਹਾਡਾ?
1: ਮੇਰਾ ਠੀਕ ਆ, ਤੁਹਾਡਾ ਕੀ ਹਾਲ ਆ?
0: ਮੇਰਾ ਵੀ ਠੀਕ ਆ, ਹੋਰ ਸੁਣਾਓ?

0: ਬੱਚੇ ਠੀਕ ਠਾਕ ਨੇ?
1: ਬੱਚੇ ਹਾਂਜੀ,
0: ਬੱਚੇ ਤੰਗ ਬੜਾ ਕਰਦੇ ਆ,
1: ਚਾਂਬਲੇ ਹੋਏ
0: ਚਾਂਬਲੇ, ਹਾਂ ਤੰਗ ਬੜਾ ਕਰਦੇ,
1: ਲੜਦੇ ਬਹੁਤ, ਲੜਦੇ ਬਹੁਤ
0: ਬਹੁਤ ਲੜਦੇ,
1: ਟੋਕਰੀ ਪਿੱਛੇ ਲੜਦੇ,
0: ਓਹੋ ਹਾਂ ਕੱਪੜਿਆਂ ਵਾਲੀ ਟੋਕਰੀ ਪਿੱਛੇ ਲੜੀ ਜਾਂਦੇ ਆ, ਬੁਰੇ ਹਾਲ, ਲੱਤਾਂ ਮਾਰਦੇ ਇੱਕ ਦੂਸਰੇ ਨੂੰ, ਹਾਂ ਵਾਲ ਪੁੱਟਦੇ ਇੱਕ ਦੂਸਰੇ ਦੇ, ਥੱਪੜੇ ਮਾਰਦੇ ਆ।
1: ਹਾਂਜੀ
0: ਭੈਣ ਜੀ, ਦੋ ਦੋ ਚਾਰ ਛੱਡਿਆ ਕਰੋ ਹਾਂ ਭੈਣ ਜੀ, ਥੋੜਾ ਜਿਹਾ ਇਹਨਾਂ ਦਾ ਥੋੜਾ ਸੈੱਟ ਜਿਹਾ ਕਰਕੇ ਰੱਖਿਆ ਕਰੋ।
1: ਨਹੀਂ ਉਹਦਾ ਕੀ ਫਾਇਦਾ ਹੋਣਾ?
0: ਨਾ ਫਾਇਦਾ ਹੋਊਗਾ, ਫਿਰ ਆਪੇ ਅੱਗੇ ਡੇਰੀ ਸੋਚ ਕੇ ਲੜਨਗੇ। ਵੱਡੀ ਦੀਆਂ ਗੁੱਤਾਂ,
1: ਮੈਂ ਤਾਂ ਇੱਕ ਹੀ ਵਾਰੀ ਬੋਲਦੇ ਹੁੰਦੇ ਬਸ,
0: ਵੱਡੀ ਦੀਆਂ ਥੋੜੀਆਂ ਗੁੱਤਾਂ ਪੁੱਟਣੀਆਂ ਹੈ, ਇਹ ਬੜਾ ਤੰਗ ਕਰਦੀ ਨਿੱਕਿਆਂ ਨੂੰ। ਮੁੰਡਾ ਠੀਕ ਹੈ, ਉਹ ਨੀ ਤੰਗ ਕਰਦਾ?
1: ਉਹ ਵੀ ਕਰਦਾ।
0: ਅੱਛਾ ਵੱਡੀ
1: ਫੋਲੀ ਫੋਰੀ ਕਰਦਾ?
0: ਓਹੋ ਵੱਡੀ ਠੀਕ ਹੈ, ਵੱਡੀ ਵੱਡੀ ਸਿਆਣੀ ਆ। ਦੂਜਿਆਂ ਨੂੰ ਸਮਝਾ ਦਿੰਦੀ
1: ਹੈ। ਅਸੀਂ ਸਕੂਲੋਂ ਵਾਪਸ ਆ ਰਹੇ ਸੀ ਤੇ ਇੱਕ ਯੂਟ ਵਾਲਾ ਸੀ, ਮੈਂ ਉਹਨਾਂ ਦੇ ਸਾਈਡ ਤੇ ਬੈਠੇ ਸੀ, ਲੈਫਟ ਸਾਈਡ ਤੇ, ਉਹਨੇ ਗੇਦੀ ਠੋਕ ਕੇ ਮਾਰਨੀ ਸੀ ਤੇ ਮੰਮਾ ਨੇ ਕਿਹਾ ਮੈਂ ਤੁਹਾਡੇ ਜੁੰਡੇ ਪੁੱਟ ਦੇ ਨੇ।
0: ਕਿਹਦੇ? ਯੂਟ ਵਾਲੇ ਦੇ ਕਿ ਤੁਹਾਡੇ?
1: ਯੂਟ ਵਾਲੇ ਦੇ।
0: ਅੱਛਾ ਯੂਟ ਵਾਲੇ ਦੇ, ਪਰ ਤੁਸੀਂ ਤੇ ਆਪ ਮੰਮਾ ਹੋ?
1: ਹਾਂਜੀ ਮੈਂ ਕਿਹਾ ਸੀ।
0: ਤੁਸੀਂ ਤੇ ਅੱਜ ਮੰਮਾ ਹੈਗੇ? ਯੂਟ ਵਾਲੇ ਨੇ ਫਿਰ ਗਲਤ ਚਲਾਈ ਗੱਡੀ ਹੈ ਨਾ?
1: ਹਾਂਜੀ ਤੇ ਫਿਰ ਜਦੋਂ ਮੈਂ ਉਂਗਲ ਉੱਪਰ ਕੀਤੀ ਤੇ ਕਿਹਾ ਮੈਂ ਤੁਹਾਡੇ ਜੁੰਡੇ ਪੱਤ ਦੇ ਨੇ, ਉਹ ਪਿੱਛੇ ਹੋ ਗਿਆ।
0: ਹਾਂ ਡਰ ਗਿਆ?
1: ਹਾਂਜੀ ਉਹਨੂੰ ਪਤਾ ਲੱਗ ਗਿਆ ਮੈਂ ਕੁਛ ਕਿਹਾ।
0: ਦਹਿਸ਼ ਤੇ ਆਵੇ ਬਟਾਲੇ ਵਾਲਿਆਂ ਦੀ। ਚੱਕ ਕੇ ਰੱਖਿਆ ਕਰੋ ਥੋੜਾ ਜਿਹਾ ਕੰਮ।
1: ਤੇ ਅੱਜ ਯਸ਼ਪ੍ਰੀਤ ਅੱਜ ਭਾਬੀ ਕਿਉਂ ਨਹੀਂ ਆਈ?
0: ਹਾਂ ਭਾਬੀ ਪਤਾ ਨਹੀਂ ਕਿਉਂ ਨਹੀਂ ਆਏ, ਉਹਨਾਂ ਨੂੰ ਪਿੰਨੀਆਂ ਦਾ ਆਰਡਰ।
1: ਭੈਣ ਜੀ ਕਿਉਂ ਨਹੀਂ ਆਈ?
0: ਭੈਣ ਜੀ ਕਿਉਂ ਨਹੀਂ ਆਈ? ਹਾਂ ਭੈਣ ਜੀ ਨੂੰ ਮੈਨੂੰ ਲੱਗਦਾ ਵੱਡਾ ਆਰਡਰ ਆਇਆ ਉਹਨਾਂ ਨੂੰ ਨਾ ਪਿੰਨੀਆਂ ਦਾ। ਹਾਂ
1: ਬਟ ਉਹ ਇੱਕ ਵਾਰੀ ਆਂਦੇ ਵੀਕਲੀ ਤੇ ਉਹ ਜਿਹੜੇ ਦਿਨ ਹੁੰਦੇ ਜਿਹੜੇ ਨਹੀਂ ਆਂਦੇ ਉਦੋਂ ਬਣਾ ਸਕਦੇ।
0: ਹਾਂ ਇਹ ਵੀ ਗੱਲ, ਇਹ ਵੀ ਆਈਡੀਆ ਠੀਕ ਹੈ ਨਾ।
1: ਹਾਂਜੀ ਤੇ ਤੁਸੀਂ ਫਰਾਈਡੇ ਨੂੰ ਰੋਜ਼ ਛੁੱਟੀ ਕਰ ਲੈਂਦੇ।
0: ਹਾਂ ਉਹ ਫਰਾਈਡੇ
1: ਸਹੀ ਨਹੀਂ ਹੈ ਗੱਲ।
0: ਸਹੀ ਨਹੀਂ ਆ ਕਿਉਂ?
1: ਨਹੀਂ
0: ਕੀ ਗੱਲ? ਤੇ ਮੈਂ ਵੀ ਭੈਣ ਜੀ ਛੁੱਟੀ ਕਰਨੀ ਹੁੰਦੀ ਆ।
1: ਬਿਕੋ ਤੁਸੀਂ ਫਰਾਈਡੇ ਸੈਟਰਡੇ ਸੰਡੇ ਛੁੱਟੀ ਕਰਦੇ।
0: ਓਹੋ ਨਹੀਂ ਮੈਂ ਭੈਣ ਜੀ ਮੈਂ ਇੱਥੇ ਕੰਮ ਕਰਦਾ ਹੁੰਦਾ। ਤਨਖਾਹ ਵੀ ਘੱਟ ਦਿੱਤੀ ਨਾ ਫਿਰ ਐਰਕੀ? ਤੁਸੀਂ ਪੈਸੇ ਘੱਟ ਪਾਏ।
1: ਬਾਅਦ ਚੋ ਨੋਨੀਆ ਆਂਟੀ ਤੇ ਕ੍ਰਿਸ਼ਨਾ ਵੀਰ ਜੀ ਆਏ ਸੀ ਬਾਅਦ ਚੋ।
0: ਹਾਂ ਫਿਰ ਉਹਨਾਂ ਕੋਲ ਗੱਲਾਂ ਜਿਆਦੀਆਂ ਸੀ ਨਾ ਮੇਰੇ ਕੋਲੋਂ, ਮੇਰੇ ਕੋਲ ਗੱਲਾਂ ਨੀ ਹੈਗੀਆਂ, ਫਿਰ ਉਹ ਕਹਿੰਦੇ ਅਸੀਂ ਕਰਾਂਗੇ ਅੱਜ। ਉਹਨਾਂ ਕੋਲ ਨਾਈਸ ਗੱਲਾਂ ਸੀ।
1: ਤੁਹਾਡੇ ਕੋਲ ਵੀ ਨਾਈਸ ਗੱਲਾਂ ਨੇ?
0: ਉਹ ਮੇਰੀਆਂ ਫਿਨਿਸ਼ ਹੋ ਗਈਆਂ ਸੀ ਨਾ।
1: ਮੈਂ ਬੁਜਾਰਤ ਸਰਾਨੀ।
0: ਹਾਂਜੀ
1: ਸਵੇਰੇ ਸਵੇਰੇ ਲੱਕ ਬੰਸ ਪਾਹੀ ਵੇੜੇ ਵਿੱਚ ਗਿਆ।
0: ਅੱਛਾ ਉਹ ਕੀ ਕਰਨ ਕੀ ਕਰਨ ਗਿਆ ਸੀ?
1: ਪਤਾ ਨੀ
0: ਉਹ ਉਹਦੀ ਡਿਸਕ ਹਿੱਲੀ ਸੀ ਮੇਰੇ ਖਿਆਲ। ਹਾਂ ਬੈਲਟ ਪਾ ਕੇ ਗਿਆ ਸੀ।
1: ਨਹੀਂ
0: ਹਾਂ ਉਹਦੀ L2 ਹਿੱਲੀ ਸੀ।
1: ਨਹੀਂ
0: ਹਾਂ ਵੈਸੇ ਲੱਕ ਬੰਨੀ ਫਿਰਦਾ ਹੈ।
1: ਵੈਸੇ ਬਾਹਰ ਗਿਆ ਸੀ।
0: ਇਹ ਹੈਗਾ ਮੂੜਾ?
1: ਨੋ
0: ਹਾਂ। ਇਹ ਹੈਗਾ ਜਿਹੜੀ ਟੈਂਟ ਦੇ ਨਾਲ ਕੁਰਸੀ ਆਉਂਦੀ ਆ
1: ਨੋ
0: ਉਹ ਬੱਧੀ ਹੁੰਦੀ ਲੱਕ ਤੋਂ ਨਹੀਂ
1: ਨਹੀਂ
0: ਉਹ ਵੀ ਨਹੀਂ ਓਕੇ ਇਹ ਹੈਗਾ ਬਰਥਡੇ ਵਾਲਾ ਟੇਬਲ
1: ਨਹੀਂ
0: ਉਹ ਵੀ ਨਹੀਂ ਆ
1: ਨਹੀਂ
0: ਓਕੇ ਇਹ ਹੈਗਾ ਠੰਡ ਵਾਲਾ ਕੁੱਤਾ
1: ਨਹੀਂ ਉਹ ਕਿਹੜਾ ਕੁੱਤਾ ਹੁੰਦਾ
0: ਉਹ ਜਿਹਨੂੰ ਠੰਡ ਲੱਗਦੀ ਹੈ ਨਾ ਤੇ ਉਹਨੂੰ ਲੱਕ ਤੇ ਕੁਛ ਪਾ ਦਿੰਦੇ ਆ
1: ਸਾਰੇ ਕੁੱਤੇ ਨੂੰ ਠੰਡ ਲੱਗਦੀ
0: ਪਰ ਸਾਰਿਆਂ ਨੂੰ ਉਹ ਨਸੀਬ ਨਹੀਂ ਨਾ ਹੁੰਦੇ ਉਹ ਝੱਗੀ ਜੀ ਨਹੀਂ ਨਾ ਨਸੀਬ ਹੁੰਦੀ ਸਵੈਟਰ ਤੇ ਕੋਈ ਕੋਈ ਕੁੱਤਾ ਪਾਉਂਦਾ
1: ਸਾਰੇ ਪਾਉਂਦੇ
0: ਸਾਰੇ ਕੁੱਤੇ ਪਾਉਂਦੇ ਆ
1: ਹਾਂਜੀ ਆਹ ਹਾਂ ਅਮੀ ਇੰਡੀਆ ਵਾਲੇ ਨਹੀਂ ਪਾਉਂਦੇ
0: ਇੰਡੀਆ ਵਾਲੇ ਕੀ ਪਾਉਂਦੇ ਆ
1: ਉਹ ਸ਼ਿੱਕੂ ਪਾਉਂਦੇ
0: ਸ਼ਿੱਕੂ ਪਾਉਂਦੇ ਖਲਾਰਾ ਪਾਉਂਦੇ ਆ
1: ਤੇ ਖਲਾਰਾ ਪਾਉਂਦੇ ਕਰੀ ਪਾਉਂਦੇ ਸੁੱਟ ਦਿੰਦੇ
0: ਹਾਂ
1: ਉਹ ਪਰਾਲੀ ਵਿੱਚ ਵੜ ਜਾਂਦੇ
0: ਪਰਾਲੀ ਚ ਵੜ ਜਾਂਦੇ ਐਵੇਂ ਬੇਵਕੂਫ ਜੇ ਹੈ ਨਾ ਰੂੜੀਆਂ ਤੇ ਲੇਟੀ ਜਾਂਦੇ ਹਾਂ
1: ਹਾਂਜੀ
0: ਇਹ ਹੈਗਾ ਝਾੜੂ ਮੈਨੂੰ ਹੁਣੇ ਦੱਸਿਆ
1: ਹਾਂਜੀ ਤੇ ਇੱਕ ਆਨਸਰ ਹੋਰ ਹੈਗਾ ਬੁੱਕਰ ਬੁੱਕਰ
0: ਭੈਣ ਜੀ ਤੁਹਾਨੂੰ ਤਵਨੀਤ ਨੇ ਦੱਸਿਆ ਨਾ
1: ਹਾਂਜੀ
0: ਤੁਹਾਨੂੰ ਦਬਕਾ ਪਿਆ ਨਾ ਤਵਨੀਤ ਕੋਲੋਂ
1: ਹਾਂਜੀ ਤੇ ਮੈਂ ਤਵਨੀਤ ਹੈਗੀ ਮੰਮਾ ਨਹੀਂ ਹੈਗੀ
0: ਓਹੋ ਤੁਸੀਂ ਟ੍ਰਿਕ ਕਿਉਂ ਕਰਦੇ ਰਹਿੰਦੇ ਜੇ ਮੈਨੂੰ
1: ਤੁਹਾਡਾ ਤਾਂ ਬ੍ਰੇਨ ਹੋ ਸਮਾਰਟ ਹੋ ਸਕਦਾ
0: ਓਕੇ
1: ਤੇਰਾ ਨੂੰ ਗੱਲਾਂ ਵੱਧ ਹੋ ਸਕਾ ਸਕਦੀ
0: ਓਕੇ ਓਕੇ ਠੀਕ ਹੈ ਥੈਂਕ ਯੂ
1: ਕੇ ਹੁਣ ਤੁਸੀਂ ਪਾਜੀ ਨਾਲ ਗੱਲ ਕਰ ਲਓ
0: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਕੋਈ ਵੀ ਨਹੀਂ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਨੇ
1: ਠੀਕ ਆ
0: ਕੀ ਕਰਦੇ ਸੀ
1: ਕੁਛ ਨਹੀਂ
0: ਭਾਜੀ ਤੁਸੀਂ ਟੋਕਰੀ ਪਿੱਛੇ ਬੜਾ ਲੜਦੇ ਹੋ
1: ਹਾਂਜੀ
0: ਕੀ ਕਰਨੀ ਟੋਕਰੀ ਤੁਸੀਂ
1: ਵੱਡੀ ਦੀਦੀ ਤੇ ਛੋਟੀ ਦੀਦੀ ਲੂਮ ਚ ਰਾਤੇ ਸੀ
0: ਦੋਵੇਂ ਲੜਦੀਆਂ
1: ਵੱਡੀ ਦੀਦੀ ਛੋਟੀ ਦੀਦੀ ਅਮਨੂ ਮਾਲਿਆ ਤੇ ਛੋਟੀ ਦੀਦੀ ਵੱਡੀ ਦੀਦੀ ਲੈਗ ਖਿੱਚੀ ਤੇ ਮੈਂ ਛੋਟੀ ਦੀਦੀ ਦੀ ਲੈਗ ਖਿੱਚੀ ਤੇ ਮੈਂ ਛੋਟੀ ਦੀਦੀ ਨੂੰ ਮਾਲਿਆ ਫੇਰ ਵੱਡੀ ਦੀਦੀ ਨੇ ਛੋਟੀ ਮਾਲਿਆ ਫੇਰ ਛੋਟੀ ਇੱਕ ਬਾਲਟੀ ਉੱਪਰ ਸੀ ਫੇਰ ਸਾਈਡ ਹੋਏ ਸੀ ਫੇਰ ਛੋਟੀ ਵੱਡੀ ਦੀਦੀ ਨੂੰ ਬਾਲਟੀ ਚ ਮੂੰਹ ਮਾਲਿਆ ਫੇਰ ਵੱਡੀ ਦੀਦੀ ਰੋਈ ਫੇਰ ਵੱਡੀ ਅਸਰ ਨਿਕਲਿਆ ਫੇਰ ਵੱਡੀ ਛੋਟੀ ਦੀਦੀ ਨੂੰ ਮਾਰਿਆ ਫੇਰ ਛੋਟੀ ਬੈਡ ਦੇ ਜਾਂਕੀ ਨੀ ਵੱਡੀ ਦੀ ਛੋਟੀ ਦੀਦੀ ਦੇ ਬੈਡ ਦੇ ਥੱਲੇ ਵੱਡੀ ਦੀ ਛੋਟੀ ਦੀਦੀ ਬੈਡ ਦੇ ਥੱਲੇ ਮਾਰਿਆ ਟੱਕਾ ਮਾਰਿਆ ਫੇਰ ਛੋਟੀ ਗਿੱਲ ਗਈ ਬੈਡ ਦੇ ਥੱਲੇ ਫੇਰ ਛੋਟੀ ਇੰਨਾ ਇੰਨਾ ਜ਼ਿਆਦਾ ਰੋਏ ਫੇਰ ਮੰਮਾ ਵੀਡੀਓ ਬਣਾ ਲਈ ਸੀ ਫੇਰ ਅਸੀਂ ਦੇਖਿਆ ਫੇਰ ਮੰਮਾ ਨੇ ਕਿਹਾ ਤੁਸੀਂ ਦੋਵੇਂ ਇੱਥੇ ਰੂ ਕਮਰੇ ਚ ਰਹੋਗੇ ਬਾਲ ਨਹੀਂ ਨਿਕਲਦਾ ਜਦੋਂ ਮੈਂ ਕਹੂਗੀ ਔਰ ਬਾਲ ਨਿਕਲਦਾ
0: ਪਨਿਸ਼ਮੈਂਟ ਮਿਲ ਗਈ ਹੈ
1: ਹਾਂਜੀ
0: ਓ ਫਿਰ ਤੇ ਵਾਵਾ ਮਸਲਾ ਪਿਆ ਫਿਰ ਤੇ
1: ਛੋਟੀ ਬਾਲ ਨਿਕਲ ਗਏ ਜੋ ਅਸੀਂ ਭੰਗੜਾ ਕਲਾਸ ਜਾਣਾ ਸੀ
0: ਅੱਛਾ ਓਕੇ ਅੱਛਾ ਭੰਗੜਾ ਵੀ ਪਾਉਣਾ ਸੀ ਓਹੋ ਤੇ ਕੀ ਸੁਣਾਓਗੇ ਅੱਜ
1: ਦੋਵਾਂ
0: ਨਾਲ ਕੱਟੀ ਅੱਜ ਚਲੋ ਗੁੱਡ ਹੋ ਗਿਆ ਫਿਰ ਉਹ ਕੁੱਟ ਨਾ ਦੇਣ ਕਿਤੇ ਦੋਵੇਂ ਜਾਣੀਆਂ ਤੈਨੂੰ ਥੈਂਕ ਯੂ
1: ਵੱਡੀ ਦੀਦੀ ਤੇ ਛੋਟੇ ਲੋਚ ਇੰਗਲਿਸ਼ ਬੋਲਦੇ ਤੇ ਮੈਂ ਪੰਜਾਬੀ ਬੋਲਦੇ
0: ਗੁੱਡ ਗੁੱਡ ਗੁੱਡ ਪੰਜਾਬੀ ਬੋਲਦੇ ਸਰਦਾਰ ਜੀ ਜਿੰਦਾਬਾਦ।
1: ਮੰਮਾ ਤੇ ਦਾਦਾ ਆਂਦੇ ਤੇ ਮੈਂ ਆਂਦੇ ਉਦੋਂ ਵੱਡੀ ਦੀ ਤੇ ਛੋਟੀ ਪੰਜਾਬੀ ਬੋਲੋ ਔਰ ਅਸੀਂ ਨੇ ਮੰਮਾ ਦਾਦਾ ਤੇ ਮੈਂ ਨਹੀਂ ਆਂਦੇ ਉਦੋਂ ਛੋਟੀ ਤੇ ਵੱਡੀ ਦੀ ਵੀ ਇੰਗਲਿਸ਼ ਹੀ ਬੋਲਦੇ ਤੇ ਜਦੋਂ ਮੈਂ ਕੱਲੀ ਆਏ ਉਦੋਂ ਅੰਮਾ ਇੰਗਲਿਸ਼ ਹੀ ਬੋਲਦੇ ਤੇ ਜਦੋਂ ਮੰਮਾ ਆਂਦੇ
0: ਫਿਰ ਪੰਜਾਬੀ
1: ਇੰਗਲਿਸ਼ ਬੋਲਦੇ।
0: ਹਾਂ ਫਿਰ ਆਪਾਂ ਕਹਿ ਸਕਦੇ
1: ਹਾਂ
0: ਸਰਦਾਰ ਜੀ ਜਿੰਦਾਬਾਦ, ਸਰਦਾਰ ਜੀ ਓਕੇ ਰਿਪੋਰਟ, ਸਰਦਾਰ ਜੀ ਪੰਜਾਬੀ ਬੋਲਦਾ।
1: ਕੁਛ ਵੱਡੀ ਦੀਦੀ ਤੇ ਛੋਟੀ ਪੰਜਾਬੀ ਬੋਲਦੇ, ਇੰਗਲਿਸ਼ ਬੋਲਦੇ।
0: ਓਕੇ ਓਕੇ ਓਕੇ ਓਕੇ ਓਕੇ ਬਾਏ ਬਾਏ ਬਾਏ ਬਾਏ ਬਾਏ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਵਧੀਆ ਰਵੇ, ਥੈਂਕ ਯੂ। ਤੇ ਲਾਸਟ ਸਾਡੇ ਨਾਲ ਹੋਣਗੇ ਡਡਵਾਲ ਸਾਹਿਬ। ਸਤਿ ਸ਼੍ਰੀ ਅਕਾਲ ਸੁਖਨ। ਸਤਿ ਸ਼੍ਰੀ ਅਕਾਲ ਡਡਵਾਲ ਸਾਹਿਬ, ਕੀ ਹਾਲ ਚਾਲ ਨੇ? ਉਹ ਕੀ ਕੀਤਾ ਸੰਡੇ ਨੂੰ? ਉਹ ਯਾਰ ਪਤਾ ਕਿਉਂ ਨੀ? ਕੀ ਖੇਡੇ ਸੀ? ਚੌਕ ਨਾਲ ਡਰਾਇੰਗ ਬਣਾਈ
1: ਜੀ?
0: ਅੱਛਾ ਦੀਦੀਆਂ ਨਾਲ ਖੇਡੇ ਆ? ਓਏ ਤੁਸੀਂ ਤੇ ਬੜੇ ਲੱਕੀ ਹੋ ਯਾਰ, ਤੁਹਾਡੇ ਕੋਲ ਤੇ ਵੀਰਾ ਵੀ ਹੈਗਾ ਖੇਡਣ ਨੂੰ ਤੇ ਦੀਦੀਆਂ ਵੀ ਹੈਗੀਆਂ ਖੇਡਣ ਨੂੰ। ਤੇ ਤੁਸੀਂ ਸਕੂਲ ਕਿੱਦਣ ਜਾਂਦੇ ਹੁੰਦੇ ਹੋ? ਅੱਛਾ ਅੱਛਾ ਅੱਛਾ, ਅੱਛਾ ਬੁੱਧ ਵੀਰਵਾਰ ਜਾਂਦੇ ਹੋ ਕਿੰਡਰ? ਤੇ ਬਾਕੀ ਦਿਨ ਫਿਰ ਕੀ ਕਰਦੇ ਹੋ? ਅੱਛਾ ਸਕੂਲ ਜਾਂਦੇ ਹੋ, ਓਕੇ। ਗੁੱਡ ਗੁੱਡ ਗੁੱਡ, ਫਿਰ ਇਹਦਾ ਮਤਲਬ ਵੀ ਵੱਡੇ ਹੋ ਗਏ ਤੁਸੀਂ, ਅਗਲੇ ਮਹੀਨੇ ਵੱਡੇ ਹੋਏ ਨਾ ਫਿਰ। ਅਗਲੇ ਮਹੀਨੇ ਫਿਰ ਬਰਥਡੇ ਹੋ ਜਾਣਾ। ਗੁੱਡ, ਫਿਰ ਤੇ ਨਜ਼ਾਰੇ ਆ ਜਾਣੇ ਆ ਤੇ। ਥੈਂਕ ਯੂ ਡਡਵਾਲ ਸਾਹਿਬ, ਕੀ ਸੁਣਾਓਗੇ ਅੱਜ? ਓਕੇ
1: ਸਾਡੇ ਖਿਆਲ ਕਰਦੇ ਤਾਂ ਅਸੀਂ ਅਮਰੀਕਾ ਵਿਸ਼ਰਾਂਤ ਜਾਈ ਰੱਖਿਆ ਬੜਾ ਤੇ ਕਿਰਪਾਨ ਜੋ ਕਿੰਚਾ ਗੰਗਾ ਕੇਸਾ ਵਿਚਕਾ ਕੇਸਾ ਦਾ ਪਿਤਕਾ ਬਾਣੀ ਵਿੱਚ ਬਿਆਨ ਜਾਈ।
0: ਸਮਝ ਨਹੀਂ ਲੱਗਣ ਡੀ ਡਡਵਾਲ ਸਾਹਿਬ, ਤੁਹਾਡੀ ਨਾ ਆਵਾਜ਼ ਅੱਜ ਬੜੀ ਖਰਾਬ ਹੋਣ ਡਈ ਆ। ਤੁਸੀਂ ਜਾਂ ਤੇ ਸਪੀਕਰ ਮੈਨੂੰ ਲੱਗਦਾ ਓਨ ਕੀਤਾ ਵਾ।
1: ਅਸੀਂ ਕੱਲ ਗਏ ਤੇ ਲਾਲ ਉੱਚੇ ਉੱਚੇ ਸਾਰੇ ਕਿਆ ਖੰਡੇ ਦਾ ਸੀ ਅੰਮ੍ਰਿਤ ਛਕਿਆ ਇਸ ਦਾ ਅੰਤ ਜਾਇ ਲੱਗਿਆ ਬੜਾ ਸ਼ਹਿਰਾ ਤੇ ਕਿਰਪਾ ਲੋਕੀ ਸਿੱਕੀ ਦੀ ਹੰਛਾਣ ਗੰਗਾ ਕੇ ਸਮਝ ਕਰ ਕਰੀਏ ਕੇਸਾ ਦਾ ਫਿਚਕਾ ਕਰੀਏ ਪਾਣੀ ਵਿੱਚ
0: ਵੈਰੀ ਨਾਈਸ, ਤੁਸੀਂ ਤੇ ਬਹੁਤ ਇੰਟੈਲੀਜੈਂਟ ਹੋ, ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਤੁਸੀਂ ਤੇ ਯਾਦ ਕੀਤੀਆਂ ਹੋਏ। ਥੈਂਕ ਯੂ, ਕਿੰਨੇ ਯਾਦ ਕਰਾਇਆ? ਪੰਜਾਬੀ ਕਲਾਸ ਨੇ। ਓਏ ਗੁੱਡ ਗੁੱਡ ਗੁੱਡ, ਫਿਰ ਤੁਸੀਂ ਪੰਜਾਬੀ ਕਲਾਸ 'ਚ ਕਿੰਨੀਆਂ ਸੋਹਣੀਆਂ ਗੱਲਾਂ ਸਿੱਖਦੇ ਹੋ। ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ।
1: ਥੈਂਕ
0: ਯੂ।

रेडियो जी 1674 एम दे उत्ते तुहाडा सारयां दा स्वागत है जी। मैं गौतम कपिल और अज प्रोग्राम न्यूज़ रूम दे विच सब तो पहला इंटरनेशनल न्यूज़ दे नाल आओ करदे हां शुरुआत। लंघी कल एक बार फिर तो एक लातीनी मुल्क दे विच भूचाल दे झटके महसूस किए गए ने। पेरू दे एंडिस पहाड़ी खेतर दे विच रिक्टर पैमाने दे उत्ते 6.7 दी तीव्रता वाला एक शक्तिशाली भूचाल आया। अमरीकी भू विज्ञानक सर्वेखण के मुताबिक इस दे विच जानी ते माली नुकसान की कोई बहुतियां बड़ियां खबरां हासिल नहीं हुई, पर इस भूचाल के कारण हफड़ा दफड़ी का माहौल जरूर बन गया। लोग अपनी जान बचाने के लिए सुरक्षित थावां दे वल भजदे दिखाई दिते। अमरीकी सर्वेखण के मुताबिक भूचाल का समा कल दे दिन यानी वीरवार के दिन स्थानक समय के मुताबिक दोपहर 1 बजे के आसपास से, और इसका केंद्र अयाक्चो खेतर के शहर के अंदर लगभग 38 किलोमीटर उत्तर पछम के वल से और 66 किलोमीटर जमीन तो डूंघाई के वल इस भूचाल दे रिकॉर्ड किया गया। भूचाल के झटके दक्षणी पेरू के कई खेतर महसूस किए गए ने। इस दे विच इका ते अरेकीपा भी शामिल ने। दस दईए कि वह खेतर ने जिथे पहला भी भूचाल के असर देखने मिले ने। पेरू प्रशांत महासागर के रिंग ऑफ फायर का हिस्सा है। रिंग ऑफ फायर एक अजिहे खेतर नूं कहा जाता है जो लगातार भूचाल दीआं गतिविधियां दी मार चलदा रहा है और भविख दे विच वी अजिहे भूचाल उत्थे आउंदे रहणगे। इस तों पहलां 2007 दे विच इका खेतर दे अंदर एक 7.9 दी तीव्रता वाला वड्डा भूचाल आया सी जिस दे नतीजे वजों 600 लोकां दी मौत हो गई सी। इंटरनेशनल न्यूज़ दे विच अगली खबर अफ्रीकी मुल्क जैम्बिया तो, जिथों के चोन कमीशन ने लंघे दिनी ऐलान किया कि राष्ट्रपति हकाएंडे हिचेलिमा अगली बार फिर तो 5 साल के लिए प्रधान चुनिया जाता है, यानी कि राष्ट्रपति चुनिया जाता है। पिछले वीरवार के दिन हुई राष्ट्रपति चोणों के विच उन्होंने फैसला कुन जित हासिल की है। इस दे विच रन ऑफ वोटिंग की जरूरत ही खत्म हो गई सी। कुल 50 लाख वोटों के विचों हिचेलिमा 61% यानी कि 29,65,000 तो वधेरे वोटां हासिल हुई ने। उन्हां दे नज़दीकी विरोधी ते विरोधी धिर दे नेता ब्रायन मुंडबायल नूं 18,56,000 वोटां यानी कि लगभग 38% वोटां हासिल हुई। चोन कमीशन दे मुताबक अधिकारक नतीजियां तो बाद हिचेलिमा नूं जैम्बिया गणराज दा एक बार फिर तो अगला राष्ट्रपति चुन लिया गया। इस तो पहला भी उही राष्ट्रपति सी। सारिया नज़रां इस चोणां दे उत्ते इस करके टिकिया हुई सी क्योंकि वोटां दी गिणती दी प्रक्रिया दे दरम्यान एक बहुत तनावपूर्ण माहौल बनिया रहा। कुछ पोलिंग स्टेशन दे उत्ते अधिकारियों दे उत्ते हमलियां दीआं खबरां भी सामने आईआं। बैलेट पेपर दे विच चोरी दीआं खबरां तक सामने आईआं और इस दरम्यान पिछले शुक्रवार दे दिन गिणती भी कुछ एक चोन बूथां दे उत्ते रोक दित्ती गई सी, बल्कि काउंटिंग बूथां दे उत्ते। इस तों बाद भारी सुरक्षा दे विचकार इन्हां गिणती दी प्रक्रियावां नूं फिर तो शुरू किया गया। हालांकि इस दरम्यान कुछ एक गिरफ्तारियां भी हुई पर किसी वड्डे कौमी नेता दे उत्ते कोई इल्जाम नहीं लग्या। अमरीका की जांच एजेंसी FBI ने न्यूयॉर्क दे विच एक महिला नूं गिरफ्तार किया है जिस दे उत्ते दोष यह है कि वह अल्बनी दे विच सूबाई कैपीटल बिल्डिंग दे विच कैपीटल बिल्डिंग यानी कि उत्थों दी पार्लीमेंट दी बिल्डिंग दे उसनूं बंब दे नाल उड़ा के उत्थे मौजूद संसद मैंबरां नूं मारन दी योजना बना रही सी। ये भी कहा गया कि 35 साल की जैसिका बोवी जिस दे उत्ते कथित तौर दे उत्ते इल्जाम लगे ने उसने पहला भी इस्लामिक स्टेट दे प्रति यानी ISIS दे प्रति अपनी वफादारी जताई सी। उस दे उत्ते एक अजिहे विदेशी संगठन नूं मदद देन या स्रोत देन दा इल्जाम लगाया गया जिसनूं अमरीका ने अतवादी संगठन एनाल ऐलान रख्या है। यह भी कहा जा रहा है कि बोवी ने इस इमारत की कई बार निगरानी एक किस्म के नाल रेकी की थी। गिरफ्तारी के समय भी उसके पासों एक नकली बंब एक खराब बंदूक भी हासिल हुई। ये दोवें चीज़ा कथित तौर के उत्ते अंडरकवर एजेंटा ने उसनू दित्तियां सी क्योंकि उन्होंने उस दे उत्ते शक भी किया कि यह इस किस्म की घटना अंजाम दे सकती है और उन्हों का शक सही पाया गया। जो उसका पीछा किया गया अंडरकवर एजेंट के नाल नाल स्थानक पुलिस ने उसनू गिरफ्तार किया। क्रिमिनल की शिकायत के मुताबिक बोवी ने कथित तौर के उत्ते अंडरकवर एजेंट्स नू यह भी गल कही सी कि मैं इमारत का जिन्ना हो सके उन्ना हिस्सा खत्म करना चाहनी हाँ तो सैनेटर्स नू भी मारना चाहनी हाँ। हाले तक यह स्पष्ट नहीं है कि बोवी ने अपने उत्ते लगे दोषों अदालत दे विच लेके जान दा मन बनाया है कि नहीं। अल्बानी दी रहन वाली बोवी ने कथित तौर दे उत्ते FBI दे मुखबरां दे नाल अपनी योजना दे उत्ते चर्चा कीती सी। इस दे बारे तां पुष्टि हो चुकी है पर कई हफ्तियां तक एजेंटां दे संपर्क दे विच वी रही सी।
ਅਮਰੀਕਾ ਤੋਂ ਹੀ ਅਗਲੀ ਖਬਰ ਹੈ ਜਿੱਥੇ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਲੋੜ ਪੈਂਦੀ ਹੈ ਤਾਂ ਇਰਾਨ ਦੇ ਉੱਤੇ 100 ਵਾਰ ਹੋਰ ਹਮਲਾ ਕਰਨ ਤੋਂ ਵੀ ਪਿੱਛੇ ਨਹੀਂ ਹਟਣਗੇ। ਇੱਕ ਰੇਡੀਓ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੱਡਾ ਦਾਅਵਾ ਕੀਤਾ ਕਿ ਇਰਾਨ ਦੇ ਉੱਤੇ ਕਾਰਵਾਈ ਨਾ ਕਰਦੇ ਤਾਂ ਅੱਜ ਇਜ਼ਰਾਈਲ ਬਲਕਿ ਪੂਰਾ ਦਾ ਪੂਰਾ ਮੱਧ ਪੂਰਬ ਤਬਾਹ ਹੋ ਗਿਆ ਹੁੰਦਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਇਰਾਨ ਦੇ ਪਰਮਾਣੂ ਟਿਕਾਣਿਆਂ ਦੇ ਉੱਤੇ ਹਮਲਾ ਕਰਨ ਦਾ ਆਦੇਸ਼ ਉਸ ਸਮੇਂ ਦਿੱਤਾ ਸੀ ਜਦੋਂ ਉਹਨਾਂ ਦੇ ਮੁਤਾਬਕ ਇਰਾਨ ਪਰਮਾਣੂ ਹਥਿਆਰ ਬਣਾਉਣ ਤੋਂ ਮਹਿਜ਼ 2 ਹਫ਼ਤੇ ਹੀ ਦੂਰ ਸੀ। ਹੋਰਮਸ ਸਟ੍ਰੇਟ ਨੂੰ ਲੈ ਕੇ ਵੀ ਟਰੰਪ ਨੇ ਦਾਅਵਾ ਕੀਤਾ ਕਿ ਇਸਦਾ ਕੰਟਰੋਲ ਅਮਰੀਕਾ ਦੇ ਪੂਰੀ ਤਰ੍ਹਾਂ ਦੇ ਨਾਲ ਹੱਥ ਦੇ ਵਿੱਚ ਹੈ। ਉਹਨਾਂ ਇੱਕ ਵਾਰ ਫਿਰ ਤੋਂ ਕਿਹਾ ਕਿ ਅਮਰੀਕੀ ਕਾਰਵਾਈ ਨੇ ਇਰਾਨ ਦੀ ਮਿਜ਼ਾਈਲ ਅਤੇ ਡਰੋਨ ਕਾਬਲੀਅਤ ਨੂੰ ਕਾਫ਼ੀ ਕਮਜ਼ੋਰ ਕਰ ਦਿੱਤਾ ਔਰ ਉਹਨਾਂ ਦੀ ਅਰਥ ਵਿਵਸਥਾ ਵੀ ਢਹਿਣ ਦੀ ਕਗਾਰ ਦੇ ਉੱਤੇ ਆ ਚੁੱਕੀ ਹੈ। ਉੱਥੇ ਇਜ਼ਰਾਈਲ ਨੇ ਕਬਜ਼ੇ ਵਾਲੇ ਵੈਸਟ ਬੈਂਕ ਦੇ ਵਿੱਚ ਰਣਨੀਤਕ ਰੂਪ ਦੇ ਨਾਲ ਇੱਕ ਮਹੱਤਵਪੂਰਨ ਇਲਾਕੇ 'ਚ ਕਰੀਬ 1200 ਨਵੇਂ ਸੈਟਲਮੈਂਟ ਘਰ ਬਣਾਉਣ ਦੇ ਲਈ ਟੈਂਡਰ ਜਾਰੀ ਕਰਨ ਦੀ ਯੋਜਨਾ ਬਣਾਈ ਹੈ। ਇਸ ਫੈਸਲੇ ਦੀ ਅਮਰੀਕਾ ਅਤੇ ਕੁਝ ਪ੍ਰਮੁੱਖ ਸਹਿਯੋਗੀ ਦੇਸ਼ਾਂ ਨੇ ਸਖ਼ਤ ਆਲੋਚਨਾ ਵੀ ਕੀਤੀ ਹੈ, ਜਿਸ ਦੇ ਵਿੱਚ ਬਰਤਾਨੀਆ, ਫਰਾਂਸ, ਜਰਮਨੀ, ਇਟਲੀ ਅਤੇ ਕੈਨੇਡਾ ਸ਼ਾਮਲ ਨੇ, ਜਿਨ੍ਹਾਂ ਨੇ ਸਾਂਝੇ ਬਿਆਨ ਦੇ ਵਿੱਚ ਇਸ ਫੈਸਲੇ ਨੂੰ ਗੈਰ ਸਵੀਕਾਰਯੋਗ ਦੱਸਿਆ ਹੈ। ਇਜ਼ਰਾਈਲ ਨੂੰ ਤੁਰੰਤ ਵਾਪਸ ਲੈ ਲੈਣਾ ਚਾਹੀਦਾ, ਇਸ ਕਿਸਮ ਦੀ ਵੀ ਅਪੀਲ ਕੀਤੀ ਗਈ ਹੈ। ਕੌਮਾਂਤਰੀ ਕਾਨੂੰਨ ਦੇ ਤਹਿਤ ਸਾਰੀਆਂ ਇਜ਼ਰਾਈਲੀ ਸੈਟਲਮੈਂਟਸ ਨੂੰ ਗੈਰ ਕਾਨੂੰਨੀ ਹੀ ਮੰਨਿਆ ਜਾਣਾ ਚਾਹੀਦਾ। ਕੌਮਾਂਤਰੀ ਦਬਾਅ ਦੇ ਚੱਲਦਿਆਂ ਇਜ਼ਰਾਈਲ ਨੇ ਜਰੂਸਲਮ ਦੇ ਵਿੱਚ ਪਹਿਲਾਂ ਵੀ ਇੱਕ E1 ਇਲਾਕੇ ਦੇ ਅੰਦਰ ਨਿਰਮਾਣ ਦੀਆਂ ਯੋਜਨਾਵਾਂ ਨੂੰ ਦਹਾਕਿਆਂ ਤੱਕ ਰੋਕ ਕੇ ਰੱਖਿਆ ਸੀ। ਕਈ ਦੇਸ਼ਾਂ ਅਤੇ ਫਲਸਤੀਨੀਆਂ ਦਾ ਕਹਿਣਾ ਹੈ ਕਿ ਜੇਕਰ ਉੱਥੇ ਨਿਰਮਾਣ ਹੁੰਦਾ ਹੈ ਤਾਂ ਟੂ ਨੇਸ਼ਨ ਥਿਊਰੀ ਨੂੰ ਇੱਕ ਵੱਡਾ ਝਟਕਾ ਲੱਗ ਸਕਦਾ ਹੈ। ਯੂਰਪੀ ਦੇਸ਼ਾਂ ਅਤੇ ਕੈਨੇਡਾ ਨੇ ਵੀਰਵਾਰ ਦੇ ਦਿਨ ਜਾਰੀ ਆਪਣੇ ਬਿਆਨ 'ਚ ਕਿਹਾ ਕਿ ਵੈਸਟ ਬੈਂਕ ਦੇ ਵਿੱਚ ਇਸ ਵਕਤ ਗੰਭੀਰ ਸਥਿਤੀਆਂ ਬਣੀਆਂ ਹੋਈਆਂ ਨੇ। ਆਮ ਲੋਕਾਂ ਦੇ ਖਿਲਾਫ਼ ਇਜ਼ਰਾਈਲ ਦੀ ਹਿੰਸਾ ਬੜੀ ਹੀ ਸੁਭਾਵਕ ਪੱਧਰ ਦੇ ਉੱਤੇ ਜੱਗ ਜ਼ਾਹਰ ਹੈ। ਫਲਸਤੀਨੀ ਅਰਥ ਵਿਵਸਥਾ 'ਤੇ ਗੰਭੀਰ ਪਾਬੰਦੀਆਂ ਨੇ। ਅਜਿਹੇ ਦੇ ਵਿੱਚ ਇਜ਼ਰਾਈਲ ਦੀ ਤਰਫ ਤੋਂ ਇਹ ਫੈਸਲਾ ਤਬਾਹਕੁਨ, ਖਾਸ ਤੌਰ ਦੇ ਉੱਤੇ ਇਸ ਇਲਾਕੇ ਦੇ ਲਈ ਤਬਾਹਕੁਨ ਹੋ ਸਕਦਾ ਹੈ। ਉੱਥੇ ਆਖਰੀ ਖਬਰ ਦੀ ਸਾਂਝ ਵੀ ਪਾਈਏ ਅਤੇ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੀਰਵਾਰ ਦੇਰ ਰਾਤ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਤੋਂ ਇਸਲਾਮਾਬਾਦ ਦੇ ਸ਼ਿਫਾ ਇੰਟਰਨੈਸ਼ਨਲ ਹਸਪੀਟਲ ਦੇ ਵਿੱਚ ਲਿਜਾਇਆ ਗਿਆ। ਦੱਸ ਦੇਈਏ ਕਿ ਪਾਕਿਸਤਾਨ ਦੇ ਸੂਚਨਾ ਮੰਤਰੀ ਆਯਾਤੁੱਲਾ ਤਰਾਰ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਮਰਾਨ ਖਾਨ ਨੂੰ ਮੈਡੀਕਲ ਜਾਂਚ ਤੋਂ ਬਾਅਦ ਹੀ ਹਸਪਤਾਲ ਤੋਂ ਵਾਪਸ ਅਡਿਆਲਾ ਜੇਲ੍ਹ ਵੀ ਭੇਜ ਦਿੱਤਾ ਗਿਆ। ਐਕਸ ਦੇ ਉੱਤੇ ਪੋਸਟ ਦੇ ਵਿੱਚ ਆਤਾ ਤਰਾੜ ਨੇ ਇਹ ਵੀ ਗੱਲ ਕਹੀ ਕਿ ਸੁਪਰੀਮ ਕੋਰਟ ਦੇ ਹੁਕਮ ਦੇ ਉੱਤੇ ਹੀ 20 ਅਤੇ 21 ਅਗਸਤ ਦੀ ਦਰਮਿਆਨੀ ਰਾਤ ਇਮਰਾਨ ਖਾਨ ਨੂੰ ਸਖ਼ਤ ਸੁਰੱਖਿਆ ਦੇ ਦਰਮਿਆਨ ਹਸਪਤਾਲ ਲਿਜਾਇਆ ਗਿਆ ਸੀ। ਉਹਨਾਂ ਦੱਸਿਆ ਕਿ ਅੱਖਾਂ ਦੇ ਡਾਕਟਰ, ਦਿਲ ਦੇ ਰੋਗਾਂ ਦੇ ਮਾਹਰ ਅਤੇ ਹੋਰ ਫਿਜ਼ੀਸ਼ੀਅਨ ਉਹਨਾਂ ਦੇ ਲਈ ਇੱਕ ਵਿਸਤਾਰਤ ਮੈਡੀਕਲ ਜਾਂਚ ਕਰ ਚੁੱਕੇ ਨੇ। ਆਯਾਤੁੱਲਾ ਤਰਾਰ ਦੇ ਮੁਤਾਬਕ ਇਮਰਾਨ ਖਾਨ ਦੀ ਭੈਣ ਉਜ਼ਮਾ ਖਾਨ ਜਾਂਚ ਅਤੇ ਇਲਾਜ ਦੀ ਪੂਰੀ ਪ੍ਰਕਿਰਿਆ ਦੇ ਦਰਮਿਆਨ ਉਹਨਾਂ ਦੇ ਨਾਲ ਮੌਜੂਦ ਸੀ। ਉਹਨਾਂ ਕਿਹਾ ਕਿ ਮੈਡੀਕਲ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ 21 ਅਗਸਤ ਦੀ ਸਵੇਰ 5 ਵਜੇ ਯਾਨੀ ਅੱਜ ਦੇ ਦਿਨ ਉਹਨਾਂ ਨੂੰ ਵਾਪਸ ਪਾਕਿਸਤਾਨ ਦੇ ਸਮੇਂ ਦੇ ਮੁਤਾਬਕ ਅਟਿਆਲਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਲੰਮੇ ਚਿਰ ਤੋਂ ਜਿਹੜੀ ਇਮਰਾਨ ਖਾਨ ਦੀ ਪਾਰਟੀ ਹੈ ਪਾਕਿਸਤਾਨ ਤਹਿਰੀਕ ਇਨਸਾਫ਼, ਉਸ ਦੇ ਬੁਲਾਰੇ ਅਤੇ ਇਸਲਾਮਾਬਾਦ ਦੇ ਵਿੱਚ ਇੱਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਸੀ ਕਿ ਇਮਰਾਨ ਖਾਨ ਦੀ ਸਿਹਤ, ਖਾਸ ਤੌਰ ਦੇ ਉੱਤੇ ਅੱਖਾਂ ਦੀ ਹਾਲਤ ਠੀਕ ਨਹੀਂ ਹੈ। ਉੱਥੇ RSS ਦੇ ਪ੍ਰਮੁੱਖ ਮੋਹਨ ਭਾਗਵਤ 25 ਅਗਸਤ ਨੂੰ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਦਾ ਦੌਰਾ ਕਰਨ ਜਾ ਰਹੇ ਨੇ। ਇਹ ਦੌਰਾ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ RSS ਆਪਣਾ ਸ਼ਤਾਬਦੀ ਵਰ੍ਹਾ ਮਨਾ ਰਿਹਾ, ਪਰ ਉਹਨਾਂ ਦੇ ਦੌਰੇ ਤੋਂ ਪਹਿਲਾਂ ਅਮਰੀਕਾ ਦੇ ਅੰਦਰ ਖਾਸ ਤੌਰ ਦੇ ਉੱਤੇ RSS ਵਿਰੋਧੀ ਆਵਾਜ਼ਾਂ ਉੱਠਣ ਲੱਗ ਪਈਆਂ ਨੇ। US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਯਾਨੀ USCIRF ਨਾਮ ਦੇ ਇਸ ਸੰਗਠਨ ਨੇ ਉਹਨਾਂ ਦੀ ਯਾਤਰਾ ਦਾ ਵਿਰੋਧ ਕੀਤਾ। ਇਸ ਨੇ RSS ਨੂੰ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਅਤਿਆਚਾਰ ਕਰਨ ਵਾਲਾ ਸੰਗਠਨ ਕਰਾਰ ਦਿੱਤਾ। ਸੰਸਥਾ ਨੇ ਅਮਰੀਕਾ ਦੇ ਧਾਰਮਿਕ ਸੁਤੰਤਰਤਾ ਦੇ ਨਾਲ ਜੁੜੇ ਇੱਕ ਫੈਡਰਲ ਸਲਾਹਕਾਰ ਕਮਿਸ਼ਨ ਦੇ ਕੋਲ ਆਪਣੀ ਸ਼ਿਕਾਇਤ ਵੀ ਦਰਜ ਕਰਵਾਈ ਹੈ। ਇਸ ਦੇ ਵਿੱਚ ਅਧਿਕਾਰੀਆਂ ਨੇ RSS ਦੇ ਉੱਤੇ ਪਾਬੰਦੀਆਂ ਲਗਾਉਣ ਅਤੇ ਉਹਨਾਂ ਦੇ ਨੇਤਾਵਾਂ ਨੂੰ ਅਮਰੀਕਾ ਦੀ ਸਰਕਾਰ ਦੀ ਤਰਫ ਤੋਂ ਹਾਈ ਲੈਵਲ ਦੀਆਂ ਜਿਹੜੀਆਂ ਮੀਟਿੰਗਸ ਨੇ ਉਹ ਕਰਨ ਦੇ ਵਿੱਚ ਬਰਾਬਰ ਦੀ ਸ਼ਮੂਲੀਅਤ ਕਰਨ ਤੋਂ ਇਨਕਾਰ ਕਰਨ ਦੀ ਗੱਲ ਕੀਤੀ ਹੈ। ਇਸ ਲੇਖ ਦੇ ਵਿੱਚ ਇਸ ਪੂਰੇ ਦੇ ਪੂਰੇ ਪ੍ਰਕਰਨ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਹੈ ਕਿ RSS ਨੂੰ ਦੂਸਰਿਆਂ ਦੇਸ਼ਾਂ ਦੀ ਤਰਫ ਤੋਂ ਵੀ ਪਾਬੰਦ ਕੀਤਾ ਗਿਆ। RSS ਦੇ ਮੁਤਾਬਕ ਭਾਗਵਤ ਅਮਰੀਕਾ, ਕੈਨੇਡਾ ਅਤੇ ਬਰਤਾਨੀਆ ਦੇ ਸਥਾਨਕ ਸੰਗਠਨਾਂ, ਉੱਥੋਂ ਦੇ ਭਾਰਤੀ ਭਾਈਚਾਰੇ ਦੇ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਨੇ। ਸੰਗਠਨ ਦੇ ਇਸ ਬਾਬਤ ਜਾਣਕਾਰੀ 11 ਅਗਸਤ ਨੂੰ ਜਾਰੀ ਕੀਤੀ ਸੀ। ਹਾਲਾਂਕਿ RSS ਨੇ ਉਹਨਾਂ ਸਾਰੀਆਂ ਯਾਤਰਾਵਾਂ ਦਾ ਪੂਰਾ ਬਿਓਰਾ ਸਾਂਝਾ ਨਹੀਂ ਕੀਤਾ ਜਿਸ ਦੇ ਵਿੱਚ ਭਾਗਵਤ ਪਹਿਲਾਂ ਅਮਰੀਕਾ, ਫਿਰ ਕੈਨੇਡਾ ਅਤੇ ਫਿਰ ਬਰਤਾਨੀਆ ਦੇ ਵਿੱਚ ਕਿਸ ਕਿਸ ਥਾਂ ਦੇ ਉੱਤੇ ਜਾ ਕੇ ਕਿਹੜੇ ਕਿਹੜੇ ਪ੍ਰੋਗਰਾਮਾਂ ਨੂੰ ਸੰਬੋਧਨ ਕਰਨਗੇ।
ਇੰਨਾ ਜ਼ਰੂਰ ਕਿਹਾ ਗਿਆ ਕਿ ਅਮਰੀਕਾ 'ਚ ਉਹਨਾਂ ਦਾ ਸਭ ਤੋਂ ਵੱਡਾ ਜਨਤਕ ਪ੍ਰੋਗਰਾਮ 29 ਅਗਸਤ ਨੂੰ ਨਿਊਯਾਰਕ ਦੇ ਵਿੱਚ ਹੋਣਾ ਯੂਨੀਵਰਸਲ ਵਨਨੈਸ ਸੈਲੀਬ੍ਰੇਸ਼ਨ ਨਾਮ ਦੇ ਤਹਿਤ ਇਸ ਪ੍ਰੋਗਰਾਮ ਦੇ ਵਿੱਚ ਉਹ ਅਮਰੀਕੀ ਹਿੰਦੂਜ਼ ਫਾਰ ਐਨਗੇਜਮੈਂਟ ਐਂਡ ਡਾਇਲਗ ਯਾਨੀ AHEAD ਦੇ ਨਾਮ ਦੇ ਨਾਲ ਆਯੋਜਿਤ ਇੱਕ ਪ੍ਰੋਗਰਾਮ ਦੇ ਵਿੱਚ ਸੰਬੋਧਨ ਕਰਨ ਜਾ ਰਹੇ ਨੇ ਉਧਰ ਇਸ ਦਰਮਿਆਨ ਕਾਂਗਰਸ ਦੀ ਕਾਰਜਕਾਰਨੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਪਹਿਲੇ ਦੋ ਅੰਤਰੇ ਹੀ ਗਾਏ ਜਾਣਗੇ ਕਾਂਗਰਸ ਪਾਰਟੀ ਨੇ ਫੈਸਲਾ ਲੈਂਦੇ ਹੋਏ ਕਰੀਬ ਆਪਣੇ 9 ਦਹਾਕੇ ਪੁਰਾਣੇ ਪ੍ਰਸਤਾਵ ਦਾ ਹਵਾਲਾ ਦਿੱਤਾ ਬੰਕਿਮ ਚੰਦਰ ਚਟੋਪਾਧਿਆਇ ਦੇ ਨਾਵਲ ਆਨੰਦ ਮੱਠ ਤੋਂ ਲਿਆ ਗਿਆ ਵੰਦੇ ਮਾਤਰਮ ਭਾਰਤ ਦਾ ਕੌਮੀ ਗੀਤ ਹੈ ਔਰ ਇਸ ਨੂੰ ਕੌਮੀ ਗਾਣ ਜਨਗਨ ਮਨ ਦੇ ਵਰਗਾ ਹੀ ਦਰਜਾ ਹੁਣ ਪ੍ਰਾਪਤ ਹੈ ਕਾਂਗਰਸ ਪਾਰਟੀ ਨੇ ਇਸ ਫੈਸਲੇ ਦੇ ਨਾਲ ਕੌਮੀ ਗੀਤ ਵੰਦੇ ਮਾਤਰਮ ਨੂੰ ਲੈ ਕੇ ਜਾਰੀ ਵਿਵਾਦ ਨੂੰ ਹੋਰ ਤੇਜ਼ ਕਰ ਦਿੱਤਾ ਕੁਝ ਮਹੀਨੇ ਪਹਿਲਾਂ ਹੀ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਵੰਦੇ ਮਾਤਰਮ ਗੀਤ ਦੇ ਗਾਇਨ ਨੂੰ ਜਾਣਬੁੱਝ ਕੇ ਰੋਕਣ ਇਸ ਦੇ ਵਿੱਚ ਵਿਘਨ ਪਾਉਣ ਅਤੇ ਇਸ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਨੂੰ ਅਪਰਾਧਕ ਬਣਾ ਦਿੱਤਾ ਗਿਆ ਸੀ ਵੰਦੇ ਮਾਤਰਮ ਨੂੰ ਪੂਰੇ ਤਰੀਕੇ ਦੇ ਨਾਲ ਗਾਣਾ ਹੀ ਕੌਮੀ ਸੁਰੱਖਿਆ ਦੇ ਘੇਰੇ ਦੇ ਵਿੱਚ ਲਿਆਂਦਾ ਗਿਆ ਸੀ ਔਰ ਇਸ ਦੇ ਤਹਿਤ ਸਾਰੇ ਸਰਕਾਰੀ ਪ੍ਰੋਗਰਾਮਾਂ ਦੇ ਵਿੱਚ ਵੰਦੇ ਮਾਤਰਮ ਦੇ ਸਾਰੇ 6 ਅੰਤਰੇ ਗਾਣਾ ਲਾਜ਼ਮੀ ਕਰ ਦਿੱਤਾ ਗਿਆ ਸੀ ਭਾਜਪਾ ਵੰਦੇ ਮਾਤਰਮ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਉੱਤੇ ਹਮਲਾਵਰ ਰੁੱਖ ਅਖਤਿਆਰ ਕਰ ਰਹੀ ਹੈ ਕਾਂਗਰਸ ਪਾਰਟੀ ਦੇ ਸੁਤੰਤਰਤਾ ਦਿਹਾੜੇ ਮੌਕੇ ਪ੍ਰੋਗਰਾਮ ਦੇ ਵਿੱਚ ਵੰਦੇ ਮਾਤਰਮ ਦੇ ਗਾਇਨ ਅਤੇ ਉਸ ਤੋਂ ਬਾਅਦ ਗੋਆ ਦੇ ਵਿੱਚ ਪਾਰਟੀ ਪ੍ਰਮੁੱਖ ਮਲਲਿਕਾਰਜਨ ਖੜਗੇ ਦੀ ਮੌਜੂਦਗੀ 'ਚ ਇੱਕ ਪ੍ਰੋਗਰਾਮ ਦੇ ਅੰਦਰ ਇਸ ਗੀਤ ਨੂੰ ਗਾਏ ਜਾਣ ਦੇ ਤਰੀਕੇ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਦੇ ਉੱਤੇ ਸਵਾਲ ਖੜੇ ਕੀਤੇ ਸੀ ਉੱਥੇ ਆਖਰੀ ਖਬਰ ਦੀ ਸਾਂਝ ਪਈ ਹੈ ਭਾਰਤ ਦੇ ਨਾਲ ਜੁੜੀ ਹੋਈ ਪੰਜਾਬ ਦੇ ਮੋਹਾਲੀ ਦੇ ਵਿੱਚ ਸਥਿਤ ਸੈਕਟਰ 82 ਦੀ ਐਰੋ ਸਿਟੀ ਦੇ ਵਿੱਚ ਵੀਰਵਾਰ ਦੇ ਦਿਨ ਇੱਕ ਨਿਰਮਾਣ ਅਧੀਨ ਹਸਪਤਾਲ ਦੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਅਚਾਨਕ ਹੋਏ ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ 'ਚ ਅਫਰਾ ਤਫਰੀ ਫੈਲ ਗਈ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ ਨਿਰਮਾਣ ਕਾਰਜ ਦੇ ਦਰਮਿਆਨ ਮੌਕੇ ਦੇ ਉੱਤੇ ਮਜ਼ਦੂਰ ਵੀ ਕੰਮ ਕਰ ਰਹੇ ਸੀ ਜੋ ਕਿ ਮਲਬੇ ਦੇ ਥੱਲੇ ਦਬੇ ਹੋ ਸਕਦੇ ਨੇ ਹਾਦਸੇ ਦੀ ਸ਼ੁਰੂਆਤੀ ਜਾਂਚ ਜਾਣਕਾਰੀ ਮਿਲਣ ਤੱਕ ਕਰੀਬ 6 ਲੋਕਾਂ ਦੇ ਮਲਬੇ ਥੱਲੇ ਦਬੇ ਹੋਣ ਦੀ ਸੂਚਨਾ ਹਾਸਲ ਹੋਈ ਹੈ ਜਿਸ ਦੇ ਵਿੱਚ 2 ਲੋਕਾਂ ਦੇ ਮ੍ਰਿਤਕ ਹੋਣ ਦੀ ਪੁਸ਼ਟੀ ਵੀ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਮੁਤਾਬਕ ਕੁਝ ਇੱਕ ਫੋਟੋਆਂ ਤਸਵੀਰਾਂ ਅਤੇ ਵੀਡੀਓਜ਼ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਸ਼ੁਰੂਆਤੀ ਜਾਣਕਾਰੀ ਦੇ ਆਧਾਰ ਦੇ ਉੱਤੇ ਪਤਾ ਚੱਲਿਆ ਹੈ ਕਿ ਲਗਾਤਾਰ ਪੈ ਰਹੀ ਭਾਰੀ ਬਾਰਿਸ਼ ਦੇ ਚੱਲਦਿਆਂ ਨਿਰਮਾਣ ਕਾਰਜ ਦੇ ਇੱਕ ਹਿੱਸੇ ਦੀ ਜ਼ਮੀਨ ਧੱਸ ਗਈ ਸੀ ਜਿਸ ਦੇ ਚੱਲਦਿਆਂ ਇਸ ਇਮਾਰਤ ਦਾ ਇੱਕ ਵੱਡਾ ਹਿੱਸਾ ਇੱਕ ਪੱਥਰ ਦੀ ਤਰ੍ਹਾਂ ਥੱਲੇ ਡਿੱਗ ਪਿਆ ਇਸ ਘਟਨਾ ਤੋਂ ਬਾਅਦ ਰੈਸਕਿਊ ਆਪਰੇਸ਼ਨ ਨੂੰ ਮੌਕੇ ਦੇ ਉੱਤੇ ਪੁਲਿਸ ਅਤੇ ਹੋਰਨਾਂ ਦੂਸਰੇ ਫਰੰਟਲਾਈਨ ਵਰਕਰਸ ਦੀ ਤਰਫ ਤੋਂ ਅੰਜਾਮ ਦਿੱਤਾ ਜਾ ਰਿਹਾ ਉੱਥੇ ਇਜ਼ਰਾਈਲ ਦੀ ਤਰਫ ਤੋਂ ਆਖਿਰਕਾਰ ਹੁਣ ਦਬੇ ਸੁਰ ਦੇ ਵਿੱਚ ਹੀ ਸੀ ਹਲਕੀ ਜਿਹੀ ਸੀ ਪਰ ਇੱਕ ਕਿਸਮ ਦੀ ਮੁਆਫ਼ੀ ਜ਼ਰੂਰ ਮੰਗੀ ਜਾ ਰਹੀ ਹੈ ਆਸਟ੍ਰੇਲੀਅਨ ਮਨੁੱਖੀ ਅਧਿਕਾਰ ਕਾਰਕੁਨ ਜ਼ੋਮੀ ਫਰੈਂਕੋਮ ਦੀ ਇਜ਼ਰਾਈਲ ਦੀ ਫੌਜ ਦੇ ਦੁਆਰਾ ਗਜ਼ਾ ਦੇ ਵਿੱਚ ਕੀਤੀ ਗਈ ਕਤਲ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਜੁੜੀ ਇਹ ਖਬਰ ਸਾਹਮਣੇ ਆਈ ਹੈ ਕਿ ਆਸਟ੍ਰੇਲੀਆ 'ਚ ਇਜ਼ਰਾਈਲ ਦੇ ਜਿਹੜੇ ਅੰਬੈਸਡਰ ਨੇ ਹਿਲੇਲ ਨਿਊਮੈਨ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਜੇਕਰ ਵਰਲਡ ਸੈਂਟਰਲ ਕਿਚਨ ਦੇ ਉਸ ਕਾਰਕੁਨ ਦੀ ਮੌਤ ਹੋਈ ਹੈ ਤਾਂ ਇਸ ਦੀ ਪੂਰੀ ਪੜਤਾਲ ਕੀਤੀ ਜਾਏਗੀ ਕਾਫ਼ੀ ਹੱਦ ਤੱਕ ਇਜ਼ਰਾਈਲ ਇਸ ਮਾਮਲੇ 'ਚ ਖੇਦ ਵੀ ਜਤਾਉਂਦਾ ਹੈ ਪਰ ਅਸੀਂ ਇਸ ਮਾਮਲੇ ਦੀ ਪੜਤਾਲ ਪੂਰੀ ਕਰਨ ਤੋਂ ਬਾਅਦ ਹੀ ਦੱਸ ਸਕਦੇ ਹਾਂ ਹਾਲਾਂਕਿ ਇਜ਼ਰਾਈਲ ਦੇ ਅੰਬੈਸਡਰ ਨੇ ਅਦਾਰੇ ABC ਦੇ ਰੇਡੀਓ ਨੈਸ਼ਨਲ ਬ੍ਰੈਕਫਾਸਟ ਪ੍ਰੋਗਰਾਮ ਦੇ ਵਿੱਚ ਇਹ ਗੱਲ ਵੀ ਕਹੀ ਸੀ ਕਿ ਇਹ ਘਟਨਾ ਜਦੋਂ 2024 'ਚ ਵਾਪਰੀ ਸੀ ਤਾਂ ਉਦੋਂ ਦੀ ਡਰੋਨ ਫੁਟੇਜ ਵੀ ਉਹਨਾਂ ਨੇ ਘੋਖ ਪੜਤਾਲ ਹੀ ਉੱਥੋਂ ਦੀ ਇੰਟੈਲੀਜੈਂਸ ਨੇ ਔਰ ਉਹਦੇ 'ਚ ਪਾਇਆ ਹੈ ਕਿ ਉੱਥੇ IDF ਇੱਕ ਮਿਸ਼ਨ ਨੂੰ ਅੰਜਾਮ ਦੇ ਰਹੀ ਸੀ ਜਿੱਥੇ ਮਹਿਜ਼ ਇਹ ਇੱਕ ਮੰਦਭਾਗੀ ਘਟਨਾ ਵਾਪਰੀ ਕਿ ਜ਼ੋਮੀ ਫਰੈਂਕੋਮ ਉਸ ਘਟਨਾ ਦੇ ਘੇਰੇ ਦੇ ਵਿੱਚ ਆ ਗਈ ਦੱਸ ਦਈਏ ਕਿ ਹੁਣ ਇਜ਼ਰਾਈਲ ਦੀ ਤਰਫ ਤੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਜ਼ੋਮੀ ਫਰੈਂਕੋਮ ਦੀ ਮ੍ਰਿਤਕ ਦੇਹ ਵੀ ਆਸਟ੍ਰੇਲੀਆ ਨੂੰ ਸਪੁਰਦ ਕਰਨ ਦੇ ਲਈ ਤਿਆਰ ਨੇ ਉੱਥੇ ਆਸਟ੍ਰੇਲੀਆ ਦੇ ਹੋਮ ਅਫੇਅਰ ਮਿਨਿਸਟਰ ਟੋਨੀ ਬਰਕ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਸਰਕਾਰ ਅਗਲੀ ਵਾਰ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਸੰਬੋਧਨ ਕਰਕੇ ਕਦੋਂ ਇਮੀਗ੍ਰੇਸ਼ਨ ਮਸਲੇ ਦੇ ਉੱਤੇ ਆਪਣੀ ਪੂਰੀ ਰਣਨੀਤੀ ਦੇਸ਼ ਦੇ ਸਾਹਮਣੇ ਰੱਖੇਗੀ ਟੋਨੀ ਬਰਕ ਦੀ ਪ੍ਰੈਸ ਕਾਨਫਰੰਸ ਪਿਛਲੇ ਦਿਨਾਂ ਦੇ ਦਰਮਿਆਨ ਨੈਸ਼ਨਲ ਪ੍ਰੈਸ ਕਲੱਬ ਕੈਨਬਰਾ ਦੇ ਵਿੱਚ ਜਿਹੜੀ ਹੋਣੀ ਸੀ ਉਹ ਰੱਦ ਕਰ ਦਿੱਤੀ ਗਈ ਸੀ ਆਖਰੀ ਮਿੰਟਾਂ ਦੇ ਉੱਤੇ ਕੁਝ ਇੱਕ ਮੀਡੀਆ ਅਦਾਰਿਆਂ ਨੇ ਜਾਣਕਾਰੀ ਦਿੱਤੀ ਕਿ ਟੋਨੀ ਬਰਕ ਉਸ ਸਪੀਚ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਚਾਹੁੰਦੇ ਸੀ ਹਾਲਾਂਕਿ ਉਹਨਾਂ ਦੀ ਉਹ ਸਪੀਚ ਜਿਹੜੀ ਨਹੀਂ ਹੋ ਸਕੀ ਉਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਸੀ ਕਿ ਅਗਲੇ ਹੀ ਹਫ਼ਤੇ ਉਸਨੂੰ ਆਯੋਜਿਤ ਕਰ ਦਿੱਤਾ ਜਾਏਗਾ ਪਰ ਹਾਲੇ ਤੱਕ ਉਹਨੂੰ ਆਯੋਜਿਤ ਕਰਨ ਦਾ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਟੋਨੀ ਬਰਕ ਇਸ ਦੇ ਬਾਰੇ ਕੋਈ ਜਾਣਕਾਰੀ ਵੀ ਦੇਣਾ ਨਹੀਂ ਚਾਹੁੰਦੇ
ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈ ਹੈ ਆਸਟ੍ਰੇਲੀਆ ਦੇ ਨਾਲ ਹੀ ਜੁੜੀਆਂ ਹੋਈਆਂ ਤੇ ਅਗਲੀ ਖਬਰ ਆਸਟ੍ਰੇਲੀਆ ਦੇ AFE ਯਾਨੀ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆਉਂਦੀ ਹੈ ਜਿੱਥੇ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਇੱਕ ਰਸ਼ੀਅਨ ਆਸਟ੍ਰੇਲੀਅਨ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਉਸ ਦੇ ਉੱਤੇ ਘਰੇਲੂ ਮਾਮਲਿਆਂ ਦੇ ਵਿੱਚ ਵਿਦੇਸ਼ੀ ਦਖਲ ਅੰਦਾਜ਼ੀ ਕਰਵਾਉਣ ਤੇ ਰੂਸ ਨੂੰ ਗੁਪਤ ਜਾਣਕਾਰੀ ਆਸਟ੍ਰੇਲੀਆ ਦੇ ਬਾਰੇ ਸਾਂਝਾ ਕਰਨ ਦੇ ਦੋਸ਼ ਲਗਾਏ ਗਏ ਨੇ 27 ਸਾਲਾ ਇਸ ਵਿਅਕਤੀ ਨੂੰ ਬ੍ਰਿਸਬੇਨ ਦੇ ਵੈਸਟਰਨ ਸਬਰਬ ਸਮਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਵਿਕਟੋਰੀਆ ਦਾ ਰਹਿਣ ਵਾਲਾ ਵਸਨੀਕ ਹੈ ਰੂਸੀ ਹਾਲਾਂਕਿ ਆਸਟ੍ਰੇਲੀਅਨ ਨਾਗਰਿਕ ਹੈ ਪਰ ਰੂਸੀ ਪਿਛੋਕੜ ਵਾਲਾ ਹੈ ਇਸ ਨੂੰ ਬ੍ਰਿਸਬੇਨ ਮੈਜਿਸਟਰੇਟ ਕੋਰਟ ਦੇ ਵਿੱਚ ਅੱਜ ਦੇ ਦਿਨ ਪੇਸ਼ ਵੀ ਕੀਤਾ ਗਿਆ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਇੱਕ ਵਿਸਤਾਰ ਪ੍ਰੈਸ ਕਾਨਫਰੰਸ ਵੀ ਆਯੋਜਿਤ ਕੀਤੀ ਹੈ ਪਰ ਖਬਰਾਂ ਦੀ ਜਿਸ ਵੇਲੇ ਲਾਈਵ ਸਾਂਝਾ ਪਾ ਰਹੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਨਾਲ ਜੁੜਿਆ ਹੋਇਆ ਕੋਈ ਵੀ ਅੰਸ਼ ਹਾਲੇ ਤੱਕ ਸਾਹਮਣੇ ਨਹੀਂ ਆ ਸਕਿਆ ਉੱਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਹੁਣ ਸਾਲ 2030 ਦੇ ਅਖੀਰ ਤੱਕ ਫੈਡਰਲ ਸਰਕਾਰ ਜਿਹੜੀ 12 ਲੱਖ ਘਰਾਂ ਦੇ ਨਿਰਮਾਣ ਦਾ ਟੀਚਾ ਮਿਥੀ ਬੈਠੀ ਹੈ ਉਸ ਟੀਚੇ ਤੋਂ ਪਿੱਛੇ ਰਹਿ ਸਕਦੀ ਹੈ ਔਰ ਬਲਕਿ ਇਸ ਟੀਚੇ ਨੂੰ ਸਾਲ 2032 ਤੱਕ ਵੀ ਅੱਗੇ ਵਧਾਇਆ ਜਾ ਸਕਦਾ ਔਰ ਇਸ ਦਾ ਸਭ ਤੋਂ ਵੱਡਾ ਕਾਰਨ NSW ਸਟੇਟ ਹੈ ਜਿੱਥੇ ਸਭ ਤੋਂ ਵੱਧ ਘਰ ਬਣਾਏ ਵੀ ਜਾਣੇ ਨੇ ਪਰ ਇੱਥੇ ਫਿਲਹਾਲ ਘਰ ਬਣਾਏ ਜਾਣ ਦੀ ਪ੍ਰਕਿਰਿਆਵਾਂ ਪਿੱਛੇ ਛੁੱਟ ਰਹੀਆਂ ਨੇ ਨੈਸ਼ਨਲ ਹਾਊਸਿੰਗ ਸਪਲਾਈ ਐਂਡ ਅਫੋਰਡੇਬਿਲਟੀ ਕਮਿਸ਼ਨ ਕੌਂਸਲ ਦੀ ਤਰਫ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 2029 ਨਹੀਂ ਬਲਕਿ ਸਤੰਬਰ 2030 ਇੱਕ ਨਵੀਂ ਮਿਤੀ ਜਿਹੜੀ ਉਹ ਤੈਅ ਕਰ ਦਿੱਤੀ ਗਈ ਹੈ ਹਾਲਾਂਕਿ ਇਹ ਟੀਚਾ 2030 ਤੱਕ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ ਉੱਥੇ ਆਸਟ੍ਰੇਲੀਆ ਖਬਰਾਂ ਦੀ ਸਾਂਝ ਅੱਗੇ ਪਾਈਏ ਤੇ ਬਿਜਲੀ ਵਿਤਰਕ ਕੰਪਨੀ ਓਰੀਜਨ ਐਨਰਜੀ ਦੀ ਤਰਫ ਤੋਂ ਐਲਾਨ ਕੀਤਾ ਗਿਆ ਕਿ ਇਹਨਾਂ ਦੇ 60 ਦੇ ਕਰੀਬ ਗਾਹਕਾਂ ਦੀਆਂ ਜਾਣਕਾਰੀਆਂ ਜੁਲਾਈ ਮਹੀਨੇ ਦੇ ਵਿੱਚ ਬੈਂਕ ਹੈਕਰਸ ਦੀ ਤਰਫ ਤੋਂ ਚੋਰੀ ਕਰ ਲਈਆਂ ਗਈਆਂ ਸੀ ਚੋਰੀ ਕਰਕੇ ਉਸ ਨੂੰ ਬਲੈਕ ਡਾਰਕ ਡੇਟਾ ਦੇ ਉੱਤੇ ਸਾਂਝਾ ਵੀ ਕੀਤਾ ਗਿਆ ਡੇਟਾ ਬ੍ਰੀਚ ਦੀ ਇਸ ਖਬਰ ਦੇ ਵਿੱਚ ਮਹਿਜ਼ 60 ਗ੍ਰਾਹਕਾਂ ਦੀਆਂ ਜਾਣਕਾਰੀਆਂ ਹੀ ਕਿਵੇਂ ਚੋਰੀ ਹੋਈਆਂ ਹੋਰਾਂ ਦੀਆਂ ਕਿਵੇਂ ਨਹੀਂ ਹੋਈਆਂ ਇਸ ਦੇ ਬਾਰੇ ਵੀ ਸਵਾਲ ਉੱਠ ਰਹੇ ਨੇ ਹਾਲਾਂਕਿ ਪਿਛਲੇ ਮਹੀਨੇ ਓਰੀਜਨ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ 9 ਲੱਖ ਦੇ ਕਰੀਬ ਗ੍ਰਾਹਕ ਤੇ ਸਾਬਕਾ ਤੇ ਮੌਜੂਦਾ ਗ੍ਰਾਹਕ ਸਾਬਕਾ ਤੇ ਮੌਜੂਦਾ ਕਰਮਚਾਰੀ ਉਹਨਾਂ ਦੀਆਂ ਜਾਣਕਾਰੀਆਂ ਨਸ਼ਰ ਹੋਈਆਂ ਹੋ ਸਕਦੀਆਂ ਨੇ ਪਰ ਡਾਰਕ ਵੈਬ ਦੇ ਉੱਤੇ ਕਿੰਨੀਆਂ ਗਈਆਂ ਉਸ ਦੀ ਇਹ ਤਾਜ਼ਾ ਗਿਣਤੀ ਦਿੱਤੀ ਗਈ ਹੈ ਉੱਥੇ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਸਿਡਨੀ ਦੇ ਵਿੱਚ ਹਾਲੇ ਵੀ ਜਹਾਜ਼ਾਂ ਦੇ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਨੇ ਸ਼ੁਕਰ ਗੱਲ ਸਿਰਫ ਇਹਨਾਂ ਦੇ ਵਿੱਚ ਇਹੀ ਹੈ ਕਿ ਹਾਦਸੇ ਵੱਡੇ ਪੱਧਰ ਤੱਕ ਦਰਪੇਸ਼ ਨਹੀਂ ਆ ਰਹੇ ਪਰ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਨੇ ਹੁਣ ਇੱਕ ਚੌਥੀ ਘਟਨਾ ਦੀ ਵੀ ਪੁਸ਼ਟੀ ਕਰ ਦਿੱਤੀ ਹੈ ਸਿਡਨੀ ਹਵਾਈ ਅੱਡੇ ਦੇ ਉੱਤੇ ਜਿਹੜੀ ਵਾਪਰੀ ਸੀ ਇਹ ਕੁਆਂਟਸ ਦੀ ਫਲਾਈਟ ਜਿਹੜੀ ਮੈਲਬਰਨ ਜਾ ਕੇ ਰੁਕਣੀ ਸੀ ਇਸ ਨੂੰ ਪਰਮਿਸ਼ਨ ਦੇ ਦਿੱਤੀ ਗਈ ਰਨਵੇ ਦੇ ਉੱਤੇ ਇਹ ਫਲਾਈਟ ਆ ਵੀ ਗਈ ਪਰ ਟੈਕਸੀ ਵੇ ਵਾਲੇ ਪਾਸਿਓਂ ਇੱਕ ਹੋਰ ਵਾਹਨ ਜਿਹੜਾ ਉਹ ਇਸ ਫਲਾਈਟ ਦੇ ਵੱਲ ਆ ਗਿਆ ਏਅਰ ਸਰਵਿਸ ਆਸਟ੍ਰੇਲੀਆ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਵੀ ਅਲੱਗ ਤੋਂ ਪੜਤਾਲ ਕੀਤੀ ਜਾਏਗੀ 3 ਹੋਰ ਮਾਮਲਿਆਂ ਦੀ ਪੜਤਾਲ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਯਾਨੀ ATSB ਦੀ ਤਰਫ ਤੋਂ ਕੀਤੀ ਜਾ ਰਹੀ ਹੈ ਖਾਸ ਤੌਰ ਦੇ ਉੱਤੇ ਕੁਆਂਟਸ ਦੀ ਫਲਾਈਟ QF589 ਅਤੇ ਦੂਸਰੇ ਪਾਸੇ ਜਿਹੜੀ ਗੋਲਡ ਕੋਸਟ ਜਾਣੀ ਸੀ ਅਤੇ ਦੂਸਰੇ ਪਾਸੇ ਜਿਹੜੀ ਕਤਰ ਦੀ ਇੱਕ ਫਲਾਈਟ ਸੀ ਦੋਹਾਂ ਦੀ ਆਪਸ ਦੇ ਵਿੱਚ ਭਿੜੰਤ ਹੁੰਦਿਆਂ ਹੁੰਦਿਆਂ ਜਿਹੜੀ ਬਚ ਗਈ ਸੀ ਨਹੀਂ ਤਾਂ ਇੱਕ ਵੱਡਾ ਹਾਦਸਾ ਹੁੰਦਾ ਇਸ ਭਿੜੰਤ ਤੋਂ ਬਾਅਦ ਹੀ ਇਸ ਕਿਸਮ ਦੀ ਇੱਕ ਜਾਂਚ ਪੜਤਾਲ ਜਿਹੜੀ ਅਲੱਗ ਤੋਂ ਸ਼ੁਰੂ ਕੀਤੀ ਗਈ ਹੈ ਉੱਥੇ ਇੱਕ ਮੰਦਭਾਗਾ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਇੱਕ 52 ਸਾਲਾ ਵਿਅਕਤੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਕੁਝ ਲੋਕ ਜਿਹੜੇ ਸੜਕ ਕਰੋਸ ਕਰ ਰਹੇ ਸੀ ਉਹਨਾਂ ਦੇ ਉੱਤੇ ਉਸਨੇ ਆਪਣੀ ਗੱਡੀ ਚੜਾ ਦਿੱਤੀ ਬੁੱਧਵਾਰ ਸ਼ਾਮੀ 5 ਵਜੇ ਇਹ ਘਟਨਾ ਬ੍ਰਿਸਬੇਨ ਦੇ ਪੈਟਰੀ ਟੈਰਿਸ ਨਾਮ ਦੇ ਸਬਰਬ ਦੇ ਵਿੱਚ ਵਾਪਰੀ ਇਸ ਤੋਂ ਬਾਅਦ ਇਸ 52 ਸਾਲਾ ਵਿਅਕਤੀ ਨੇ ਪੁਲਿਸ ਦੇ ਉੱਤੇ ਵੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਜਾਣ ਬੁੱਝ ਕੇ ਨਹੀਂ ਪਰ ਇਸ ਮਾਮਲੇ ਦੇ ਵਿੱਚ ਇਸ 52 ਸਾਲਾ ਵਿਅਕਤੀ ਜਿਸਦਾ ਕਥਿਤ ਤੌਰ 'ਤੇ ਨਾਮ ਡੈਰਨ ਜੈਕਨੀ ਦੱਸਿਆ ਜਾ ਰਿਹਾ ਉਸਦੀ ਗ੍ਰਿਫਤਾਰੀ ਜਿਹੜੀ ਹੈ ਕਰ ਲਈ ਗਈ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇਹ ਨਹੀਂ ਦਿਓ ਇਜਾਜ਼ਤ ਧੰਨਵਾਦ ਸੁਣਦੇ ਰਹੋ ਰੇਡੀਓ ਹਾਂਜੀ 1674 ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ ਧੰਨਵਾਦ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802522
1: ਤੇ। ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
2: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
1: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ, ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 ਅਗਸਤ ਨੂੰ।
0: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਟਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
0: ਸੋਨਾ ਚਾਹੀਦਾ,
6: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਡੈਲੀ ਜੁਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਲੀ ਜੁਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 04935360042।
7: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
8: ਕੀ ਹੋਇਆ?
7: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
8: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04-10-500-3-500-3
7: ਜਾਂ 90-77-97-33
8: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733।
8: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਰੇਡੀਓ ਹਾਂਜੀ 1674 ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਨੇੜੇ ਜੇ ਨਾ ਹੋ ਕੇ ਬਹਿ ਵਾਜਿਰ ਪਾਤਰ ਦੀ ਆਵਾਜ਼ ਦੇ ਵਿੱਚ ਅਤੇ ਬਸੰਤ ਕੌਰ ਦੀ ਆਵਾਜ਼ ਦੇ ਵਿੱਚ ਇਹ ਗਾਣਾ ਅਤੇ ਆਸ ਕਰਦਾ ਕਿ ਤੁਸੀਂ ਪਸੰਦ ਕੀਤਾ ਹੋਏਗਾ ਅਤੇ ਇਸ ਤੋਂ ਪਹਿਲਾਂ ਸ਼ੱਬੇ ਦਾ ਗਾਣਾ ਆਇਆ ਵਾ ਫਲਾਈ ਕਰਕੇ ਟੂ ਅਤੇ ਆਸ ਕਰਦਾ ਕਿ ਤੁਸੀਂ ਗਾਣੇ ਪਸੰਦ ਕੀਤੇ ਹੋਣਗੇ ਅਤੇ ਹੁਣ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਗਾਣਾ ਇੱਕ ਅਮਰਿੰਦਰ ਗਿੱਲ ਹੋਰਾਂ ਦੀ ਆਵਾਜ਼ ਦੇ ਵਿੱਚ ਵੀ ਆਇਆ ਵਾ ਹਾਜ਼ਰ ਅਤੇ ਇਹ ਵੀ ਤੁਹਾਨੂੰ ਅੱਗੇ ਚੱਲ ਕੇ ਆਪਾਂ ਸੁਣਾਉਂਦੇ ਹਾਂ ਅਤੇ ਅੱਜ ਸੋਮਵਾਰ ਦਾ ਦਿਨ ਅੱਜ 24 ਅਗਸਤ ਦਾ ਮਹੀਨਾ ਅਤੇ ਆਸ ਕਰਦਾ ਕਿ ਤੁਹਾਡਾ ਅੱਜ ਦਾ ਦਿਨ ਉਹ ਵਧੀਆ ਵਧੀਆ ਜਾ ਰਿਹਾ ਹੋਊਗਾ ਹਫ਼ਤੇ ਦੀ ਸ਼ੁਰੂਆਤ ਤੁਹਾਡੀ ਬੜੀ ਸੋਹਣੀ ਹੋ ਚੁੱਕੀ ਹੋਏਗੀ ਅਤੇ ਆਓ ਫਿਰ ਇਸ ਸੋਹਣੀ ਸ਼ੁਰੂਆਤ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ ਦੇ ਵਿੱਚ ਅੱਗੇ ਕਦਮ ਵਧਾਉਂਦੇ ਹਾਂ ਪ੍ਰੋਗਰਾਮ ਦੀ ਥੋੜ੍ਹੀ ਰੂਪ ਰੇਖਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿੱਦਾਂ ਵਿਸ਼ਾ ਹੁੰਦਾ ਅਤੇ ਉੱਦਾਂ ਆਪਾਂ ਇੱਕ ਵਿਸ਼ਾ ਵੀ ਜ਼ਰੂਰ ਰੱਖਾਂਗੇ ਡਿਸਕਸ਼ਨ ਸਾਡੀ ਤੁਹਾਡੀ ਹੋਏਗੀ ਅਤੇ ਤੁਹਾਡੀ ਕਾਲਸ ਤੁਹਾਡੇ ਮੈਸੇਜਿਸ ਇੰਤਜ਼ਾਰ ਰਹੂਗਾ ਅਤੇ 044-717-1674 ਸਾਡਾ ਨੰਬਰ ਹੈ ਇਹ ਵਟਸਐਪ ਦੇ ਲਈ ਅਤੇ ਇਸੇ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ 044-717-1674 ਹੈਗਾ ਉਹੀ ਆ ਬਸ ਪੰਜਾਬੀ 'ਚ ਅਤੇ ਅੰਗਰੇਜ਼ੀ 'ਚ ਫਰਕ ਹੈ 93-56-0-344 ਇਸ ਨੰਬਰ ਦੇ ਉੱਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਸੋ ਅੱਜ ਦਾ ਵਿਸ਼ਾ ਅੱਜ ਆਪਾਂ ਸੋਮਵਾਰ ਦਾ ਦਿਨ ਆ ਅਤੇ ਆਪਾਂ ਗਾਰਡਨਿੰਗ ਦੇ ਉੱਤੇ ਵੀ ਗੱਲ ਕਰਦੇ ਹੁੰਦੇ ਹਾਂ ਅਤੇ ਖਾਸ ਤੌਰ ਦੇ ਉੱਤੇ ਜਦੋਂ ਹੁਣ ਮੌਸਮ ਦੇ ਵਿੱਚ ਆਪਾਂ ਨੂੰ ਲੱਗਾ ਕਿ ਥੋੜ੍ਹਾ ਜਿਹਾ ਫਰਕ ਪੈਣਾ ਸ਼ੁਰੂ ਹੋ ਗਿਆ ਦਿਨ ਖੁੱਲ੍ਹ ਗਏ ਨੇ ਥੋੜ੍ਹੀ ਥੋੜ੍ਹੀ ਧੁੱਪ ਜਿਹੜੀ ਆ ਉਹ ਹੁਣ ਜ਼ਮੀਨ ਦੇ ਉੱਤੇ ਪੈਣੀ ਸ਼ੁਰੂ ਹੋ ਗਈ ਹੈ ਅਤੇ ਧਰਤੀ ਦਾ ਤਾਪਮਾਨ ਥੋੜ੍ਹਾ ਥੋੜ੍ਹਾ ਜਿਹਾ ਵਧਣਾ ਸ਼ੁਰੂ ਹੋ ਗਿਆ ਹਾਲਾਂਕਿ ਹਾਲੇ ਮੀਂਹਾਂ ਦਾ ਕੋਈ ਪਤਾ ਨਹੀਂ ਹਾਲੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲੇ ਮੈਲਬਨ ਦਾ ਮੌਸਮ ਇੱਦਾਂ ਦਾ ਵੀ ਮੀਂਹ ਨੇਰੀ ਕਿਸੇ ਵੇਲੇ ਵੀ ਸੋ ਇਹ ਉਹ ਵਾਲੇ ਦਿਨ ਮੰਨੇ ਜਾਂਦੇ ਨੇ ਪਰ ਫਿਰ ਵੀ ਬਹੁਤ ਸਾਰੀਆਂ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਆਪਣੇ ਗਾਰਡਨ ਨੂੰ ਲੈ ਕੇ ਤੁਸੀਂ ਕਰ ਸਕਦੇ ਹੋ ਇਹ ਤਾਂ ਹੋ ਗਈ ਗਾਰਡਨਿੰਗ ਦੀ ਗੱਲ ਅਤੇ ਨਾਲ ਦੀ ਨਾਲ ਜਿਹੜੀ ਦੂਸਰੀ ਆਪਾਂ ਗੱਲਬਾਤ ਅੱਜ ਛੂਹਣੀ ਆ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਜਾ ਕੇ ਅਤੇ ਗਾਰਡਨਿੰਗ ਦੇ ਨਾਲ ਵੀ ਤੁਸੀਂ ਰਿਲੇਟ ਕਰ ਸਕਦੇ ਹੋ 100% ਨਹੀਂ ਪਰ ਇੱਕ ਪੱਖ ਇਹ ਵੀ ਹੋ ਸਕਦਾ ਅੱਜ ਦੀ ਸਾਡੀ ਗੱਲਬਾਤ ਅੱਜ ਦੀ ਸਾਡੀ ਗੱਲਬਾਤ ਦਾ ਵਿਸ਼ਾ ਰਹੂਗਾ ਕਿ ਉਹ ਕਿਹੜੇ ਕੰਮਕਾਰ ਨੇ ਕਿਹੜੇ ਕਾਰਜ ਨੇ ਜਿਹੜੇ ਤੁਸੀਂ ਪਹਿਲਾਂ ਕਰਨ ਦੇ ਵਿੱਚ ਬਹੁਤ ਫਨ ਮਹਿਸੂਸ ਕਰਦੇ ਹੋ ਬਹੁਤ ਇੰਜੋਏ ਕਰਦੇ ਹੋ ਭੱਜ ਭੱਜ ਕੇ ਕਰਦੇ ਹੋ ਤੁਹਾਨੂੰ ਉਹ ਖੁਸ਼ੀ ਦਿੰਦੇ ਹੀ ਅਤੇ ਹੁਣ ਉਹੀ ਕੰਮ ਤੁਹਾਨੂੰ ਬੋਝ ਲੱਗਣ ਲੱਗ ਪਏ ਨੇ ਸੋ ਇਸ ਕਰਕੇ ਮੈਂ ਕਿਹਾ ਸੀ ਵੀ ਇਹ ਗਾਰਡਨਿੰਗ ਦੇ ਨਾਲ ਵੀ ਸੰਬੰਧਿਤ ਹੋ ਸਕਦਾ ਸੋ ਹੋ ਸਕਦਾ ਕਿ ਇੱਕ ਸਮਾਂ ਤੁਹਾਨੂੰ ਗਾਰਡਨਿੰਗ ਬਹੁਤ ਵਧੀਆ ਲੱਗਦੀ ਹੋਵੇ ਇੱਕ ਸਮਾਂ ਤੁਸੀਂ ਗਾਰਡਨਿੰਗ ਭੱਜ ਭੱਜ ਕੇ ਕਰਦੇ ਹੋ ਤੁਸੀਂ ਇੱਕ ਦਿਨ ਵੀ ਨਾਂਗਾ ਨਾ ਪੈਣ ਦਿੰਦੇ ਹੋ ਗਾਰਡਨ ਦੇ ਵਿੱਚ ਜਾਣ ਤੋਂ ਅਤੇ ਹੁਣ ਹੋ ਸਕਦਾ ਕਿ ਸਮਾਂ ਪਾ ਕੇ ਤੁਹਾਡਾ ਬਿਲਕੁਲ ਹੀ ਇੰਟਰਸਟ ਮਰ ਗਿਆ ਹੋਵੇ ਹੁਣ ਤੁਸੀਂ ਬਿਲਕੁਲ ਜਾਣਾ ਹੀ ਨਾ ਪਸੰਦ ਕਰਦੇ ਹੋ ਹੁਣ ਤੁਹਾਡਾ ਜੀ ਨਾ ਕਰਦਾ ਹੋਵੇ ਵੀ ਮੈਂ ਕੰਮ ਕਰਾਂ ਸੋ ਖੈਰ ਇਹਦੇ ਕਾਰਨਾਂ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਕਿਉਂ ਹੁੰਦਾ ਅਤੇ ਤੁਸੀਂ ਵੀ ਸਾਂਝ ਪਾਇਓ ਵੀ ਕਿਉਂ ਹੁੰਦਾ ਇੱਦਾਂ ਅਤੇ ਫਿਲਹਾਲ ਯਾਦ ਕਰਿਓ ਅਤੇ ਬੜੇ ਸਾਰੇ ਪੱਖ ਹੋ ਸਕਦੇ ਇੱਕ ਤਾਂ ਸਾਡੇ ਬਚਪਨ ਦੇ ਇੰਟਰਸਟ ਹੋ ਸਕਦੇ ਨੇ ਕਿ ਬਚਪਨ ਦੇ ਵਿੱਚ ਆਪਾਂ ਕੀ ਪਸੰਦ ਕਰਦੇ ਸੀ ਜਾਂ ਫਿਰ ਸਾਡੇ ਮਾਂ ਪਿਓ ਕੀ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਆਪਾਂ ਕੀ ਪਸੰਦ ਕਰਦੇ ਸੀ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਹੌਲੀ ਹੌਲੀ ਵੱਡੇ ਹੋਏ ਜਵਾਨ ਹੋਏ ਅਤੇ ਫਿਰ ਆਪਾਂ ਕਿਹੜੇ ਕੰਮ ਜਿਨ੍ਹਾਂ ਤੋਂ ਭੱਜਣਾ ਸ਼ੁਰੂ ਕਰ ਦਿੱਤਾ ਉਸ ਤੋਂ ਬਾਅਦ ਫਿਰ ਜਵਾਨੀ 'ਚ ਕਿਹੜੇ ਕਿਹੜੇ ਕੰਮ ਜਿਹੜੇ ਆਪਾਂ ਵਧੀਆ ਪਸੰਦ ਕਰਦੇ ਸੀ ਅਤੇ ਫਿਰ ਇੱਕ ਸਮਾਂ ਆਇਆ ਆਪਾਂ ਉਤੋਂ ਵੀ ਭੱਜਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਇੱਥੇ ਆ ਜਾਂਦੇ ਆਪਾਂ ਕਿ ਬਾਹਰ ਆ ਕੇ ਕਿਹੜੇ ਕਿਹੜੇ ਕੰਮ ਆ ਜਿਹੜੇ ਆਪਾਂ ਬੜੇ ਇੰਟਰਸਟ ਦੇ ਨਾਲ ਕਰਦੇ ਰਹੇ ਜਾਂ ਫਿਰ ਹਾਲੇ ਜਦੋਂ ਆਪਾਂ ਇਕੱਲੇ ਕਰ ਰਹੇ ਸਾਂ ਅਤੇ ਉਦੋਂ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਭੱਜ ਭੱਜ ਕੇ ਇੰਟਰਸਟ ਦੇ ਨਾਲ ਕਰਦੇ ਰਹੇ ਅਤੇ ਉਸ ਤੋਂ ਬਾਅਦ ਫਿਰ ਜਦੋਂ ਆਪਾਂ ਇੱਕ ਤੋਂ ਦੋ ਹੋ ਗਏ ਯਾਨੀ ਕਿ ਵਿਆਹੇ ਗਏ ਅਤੇ ਉਸ ਤੋਂ ਬਾਅਦ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ ਜਿਨ੍ਹਾਂ ਤੋਂ ਆਪਾਂ ਭੱਜਣ ਲੱਗ ਪਏ ਜਿਹੜੇ ਕਿ ਪਹਿਲਾਂ ਸਾਨੂੰ ਬਹੁਤ ਵਧੀਆ ਲੱਗਦੇ ਸੀ ਕੰਮ ਕਰਨੇ ਚਾਹੇ ਮੇਲ ਚਾਹੇ ਫੇਲ ਚਾਹੇ ਫੀਮੇਲ ਸੋ ਇਹ ਹਾਂ ਵੀ ਠੀਕ ਸੀ ਮੇਲ ਚਾਹੇ ਫੇਲ ਫੀਮੇਲ ਹਾਂ ਅਤੇ ਕਿਹੜੇ ਕਿਹੜੇ ਕੰਮ ਨੇ ਉਹ ਤੁਸੀਂ ਆਪਣੇ ਆਪਣੇ ਸੋਚੋ ਕਿਹੜਾ ਵਾ ਜਿਹੜਾ ਤੁਹਾਨੂੰ ਇੱਦਾਂ ਦਾ ਲੱਗਦਾ ਸੋ ਫਿਲਹਾਲ ਇੱਕ ਵਾਰੀ ਫਿਰ ਕਿ ਬੜਾ ਚਾਅ ਹੁੰਦਾ ਸੀ ਸਾਨੂੰ ਕਈ ਕੰਮ ਕਰਨ ਦਾ ਅਤੇ ਹੁਣ ਆਪਾਂ ਕਹਿੰਦੇ ਹਾਏ ਓ ਰੱਬਾ ਆਹ ਕੰਮ ਕਿਤੇ ਕਰਨਾ ਨਾ ਪੈ ਜੇ ਕਿਤੇ ਸਾਹਮਣੇ ਨਾ ਆ ਜੇ ਇੱਕ ਐਗਜ਼ਾਮਪਲ ਆਪਾਂ ਲੈਂਦੇ ਹਾਂ ਉਹ ਜਿੰਮ ਵੀ ਹੋ ਸਕਦਾ ਕਿਉਂਕਿ ਇੱਕ ਸਮਾਂ ਆਪਾਂ ਜਿੰਮ ਜੁੰਮ ਜਾਣ ਦੇ ਬੜੇ ਸ਼ੌਕੀਨ ਹੁੰਦੇ ਹਾਂ ਸਾਨੂੰ ਲੱਗਦਾ ਕਿ ਆਪਾਂ ਵਰਜਿਸ਼ ਕਰਨੀ ਆ ਆਪਾਂ ਆਪਣਾ ਸਰੀਰ ਬਣਾਉਣਾ ਆ ਆਪਾਂ ਆਪਣੇ ਆਪ ਨੂੰ ਸ਼ੇਪ ਦੇ ਕੇ ਰੱਖਣੀ ਆ ਤੰਦਰੁਸਤ ਰੱਖਣਾ ਭਾਰ ਨਹੀਂ ਵਧਣ ਦੇਣਾ
ਅਤੇ ਇੱਕ ਸਟੇਜ ਆਉਂਦੀ ਹੈ ਜਦੋਂ ਆਪਾਂ ਕਹਿੰਦੇ ਹਾਂ ਹਾਏ ਮਤਲਬ ਇਹ ਜਾਣਾ ਪੈਣਾ, ਇਹ ਮਜਬੂਰੀ ਬਣ ਗਿਆ। ਜਾਂ ਫਿਰ ਇੱਕ ਸਮਾਂ ਹੁੰਦਾ ਜਦੋਂ ਆਪਾਂ ਕਹਿੰਦੇ ਹਾਂ ਵੀ ਆਪਾਂ ਸ਼ੋਪਿੰਗ ਕਰਨਾ ਬਹੁਤ ਪਸੰਦ ਕਰਦੇ ਹਾਂ। ਸ਼ਾਇਦ ਉਹ ਸਮਾਂ ਉਹ ਵਾਲਾ ਹੋ ਸਕਦਾ ਵਾ ਜਦੋਂ ਸਾਡੇ ਕੋਲ ਪੈਸੇ ਇੰਨੇ ਨਹੀਂ ਹੁੰਦੇ ਪਰ ਸਾਨੂੰ ਸ਼ੋਪਿੰਗ ਕਰਨੀ ਬੜੀ ਪਸੰਦ ਹੁੰਦੀ ਸੀ ਕਿ ਆਪਾਂ ਨਹੀਂ ਨਹੀਂ ਕੁਛ ਲੈਣਾ ਤਾਂ ਵੀ ਵਿੰਡੋ ਸ਼ੋਪਿੰਗ ਕਰਨ ਚਲ ਜਾਣਾ। ਦੂਰ ਦਰੇਡੇ ਤੱਕ ਕਿਸੇ ਨੇ ਕਹਿਣਾ ਵੀ ਉਹ ਫਲਾਣੇ ਥਾਂ ਇੱਕ ਸ਼ੋਪਿੰਗ ਸੈਂਟਰ ਆ, ਉਹ ਦੂਰ ਇੱਕ DFO ਆ, ਉੱਥੇ ਬੜੀਆਂ ਸਸਤੀਆਂ ਮਿਲਦੀਆਂ ਵਾ ਚੀਜ਼ਾਂ ਅਤੇ ਭਾਵੇਂ ਪੈਸੇ ਘੱਟ ਹੀ ਹੁੰਦੇ ਸੀ ਤਾਂ ਵੀ ਵੇਖਣ ਚੱਲ ਜਾਣਾ। ਇਸੇ ਤਰ੍ਹਾਂ ਦੇ ਨਾਲ ਸਾਡਾ ਰਿਸ਼ਤੇਦਾਰਾਂ ਦੇ ਆਉਣਾ ਜਾਣਾ, ਜਦੋਂ ਆਪਾਂ ਇੱਕ ਸਟੇਜ ਤੱਕ ਵੀਕਐਂਡ ਦੇ ਉੱਤੇ ਸਾਡਾ ਨਾ ਇੱਕ ਸ਼ੌਂਕ ਹੁੰਦਾ, ਆਪਾਂ ਚਾਹ ਦੇ ਨਾਲ ਆਪਾਂ ਜਾਂਦੇ ਹਾਂ, ਯਾਰਾਂ ਦੋਸਤਾਂ ਦੇ ਵੱਲ ਜਾਂਦੇ ਹਾਂ, ਆਪਾਂ ਬਹਿੰਦੇ ਹਾਂ, ਗੱਲਾਂ ਬਾਤਾਂ ਮਾਰਦੇ ਹਾਂ, ਰਿਸ਼ਤੇਦਾਰਾਂ ਦੇ ਆਪਾਂ ਜਾਂਦੇ ਹਾਂ ਉਹਨਾਂ ਦੇ ਘਰ ਜਾਣਾ ਸਾਨੂੰ ਬਹੁਤ ਵਧੀਆ ਲੱਗਦਾ। ਪਰ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਾਡਾ ਮਨ ਕਰਦਾ ਵੀ ਨਹੀਂ ਘਰੇ ਚੰਗੇ ਹਾਂ। ਜੇ ਕਿਤੇ ਕੋਈ ਸੁਨੇਹਾ ਆ ਵੀ ਜਾਵੇ ਤਾਂ ਫਿਰ ਵੀ ਆਪਾਂ ਸੋਚਦੇ ਹਾਂ ਵੀ ਰੱਬਾ ਮਤਲਬ ਇਹ ਕਿਤੇ ਮਤਲਬ ਝੂਠ ਹੀ ਹੋ ਜਾਏ ਕਿਤੇ, ਮਤਲਬ ਆਪਾਂ ਘਰੇ ਹੀ ਬਹਿ ਕੇ ਆਰਾਮ ਦੇ ਨਾਲ ਕਿਤੇ ਰਿਲੈਕਸ ਜਾਂ ਕਿਤੇ ਧੁੱਪ ਧੱਪ ਜਾ ਸਿੱਕੀਏ, ਕਿਤੇ ਕੋਈ TV ਵੇਖੀਏ। ਅੱਛਾ TV ਤਾਂ ਵੀ ਮਸਲਾ ਇੱਦਾਂ ਦਾ ਇੱਕ ਸਮਾਂ ਕਿਤੇ ਹੋ ਸਕਦਾ ਵਾ ਵੀ ਤੁਹਾਨੂੰ ਇਹ ਲੱਗਦਾ ਹੋਵੇ ਵੀ ਸਾਡਾ ਯਾਰ TV ਵੇਖਣਾ ਸ਼ੌਂਕ ਆ, TV ਆਪਾਂ ਬਹੁਤ ਵੇਖ ਲੈਂਦੇ ਹਾਂ। ਪਰ ਉਸ ਤੋਂ ਬਾਅਦ ਫਿਰ ਇੱਕ ਹੋ ਸਕਦਾ ਤੁਹਾਡੇ 'ਤੇ ਸਟੇਜ ਇਹ ਵੀ ਆਉਂਦੀ ਹੋਵੇ, ਤੁਹਾਨੂੰ ਲੱਗਦਾ ਵੀ ਇਹ TV 'ਤੇ ਸਮੇਂ ਦਾ ਕਹਿ ਲਓ ਖੋ ਹੋ ਗਿਆ, ਇੰਨਾ ਜ਼ਿਆਦਾ ਸਮਾਂ ਆਪਾਂ ਇਹ 'ਤੇ ਵਿਅਸਤ ਕਰਨਾ, ਵਿਅਰਥ ਗਵਾਉਣਾ। ਸੋ ਇਹ ਵੀ ਇੱਕ ਐਂਗਲ ਹੋ ਸਕਦਾ। ਸੋ ਹੋਰ ਬਹੁਤ ਸਾਰੇ ਹੋ ਸਕਦੇ ਨੇ। ਸੋ ਇਹ ਇੱਕ ਛੋਟੀ ਜਿਹੀ ਰੂਪ ਰੇਖਾ ਤੁਹਾਡੇ ਲਈ ਅਤੇ ਕੁੱਲ ਮਿਲਾ ਕੇ ਉਹ ਕਿਹੜਾ ਕੰਮ ਆ ਜਿਹਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਕੰਮ ਮੈਂ ਪਹਿਲਾਂ ਬਹੁਤ ਸ਼ੌਂਕ ਨਾਲ ਕਰਦਾ ਸੀ ਪਰ ਹੁਣ ਇਹ ਕੰਮ ਮੈਨੂੰ ਬਿਲਕੁਲ ਵੀ ਵਧੀਆ ਨਹੀਂ ਲੱਗਦਾ। ਉਹ ਖਾਣਾ ਬਣਾਉਣਾ ਵੀ ਹੋ ਸਕਦਾ ਵਾ, ਉਹ ਗਾਰਡਨਿੰਗ ਵੀ ਹੋ ਸਕਦੀ ਆ, ਉਹ ਤੁਹਾਡਾ ਕਿਤੇ ਆਉਣਾ ਜਾਣਾ ਵੀ ਹੋ ਸਕਦਾ ਵਾ, ਉਹ ਤੁਹਾਡਾ ਖਾਣਾ ਪੀਣਾ ਵੀ ਹੋ ਸਕਦਾ, ਇੱਕ ਤਾਂ ਬਣਾਉਣਾ ਅਤੇ ਇੱਕ ਖਾਣਾ ਵੱਖਰਾ ਹੋ ਜਾਂਦਾ ਵਾ, ਤੁਹਾਡੀ ਕਸਰਤ ਹੋ ਸਕਦੀ ਹੈ ਅਤੇ ਹੋਰ ਬਹੁਤ ਸਾਰਾ ਕੁਛ ਜਿਹਦੇ ਵਿੱਚ ਤੁਸੀਂ ਸਾਂਝ ਪਾਓਗੇ। ਹੋ ਸਕਦਾ ਕਿ ਸਭ ਇਸ ਤੋਂ ਪਹਿਲਾਂ ਤੁਹਾਨੂੰ ਡਰਾਈਵਿੰਗ ਬਹੁਤ ਵਧੀਆ ਲੱਗਦੀ ਹੋਵੇ, ਤੁਸੀਂ ਦੂਰ ਦਰੇਡੇ ਤੱਕ ਤਾਂ ਰਾਜੀ ਕਰਦਾ ਹੋਵੇ, ਗੱਡੀ ਹੋਵੇ ਨਾ ਕਿਤੇ ਓਹੋ ਦੂਰ ਤੱਕ ਕਿਤੇ ਆਪਾਂ ਗੇੜੀ ਮਾਰ ਕੇ ਆਈਏ ਨਜ਼ਾਰਾ ਹੀ ਆ ਜਾਵੇ, ਅਤੇ ਹੁਣ ਜਦੋਂ ਤੁਸੀਂ ਗੱਡੀ ਚਲਾ ਕੇ ਅੱਕ ਗਏ ਹੋ ਤਾਂ ਤੁਹਾਡਾ ਜੀ ਕਰਦਾ ਹੋਵੇ ਵੀ ਰੱਬਾ ਝੂਠ ਹੋ ਜਾਵੇ ਕੋਈ ਚਲਾ ਲਏ ਅਤੇ ਮੈਂ ਨਾਲ ਹੀ ਬਹਿ ਕੇ ਚਲੇ ਜਾਊਂ। ਸੋ ਇਹ ਅੱਜ ਦਾ ਸਾਡਾ ਵਿਸ਼ਾ ਅਤੇ ਇਹਦੇ ਉੱਤੇ ਤੁਸੀਂ ਆਪਣਾ ਪੱਖ ਵੀ ਤੁਸੀਂ ਰੱਖਣਾ ਵੀ ਇੱਦਾਂ ਕਿਹੜੀ ਚੀਜ਼ ਤੁਹਾਨੂੰ ਮਹਿਸੂਸ ਹੁੰਦੀ ਹੈ ਅਤੇ ਤੁਸੀਂ ਕੋਸ਼ਿਸ਼ ਕਰਿਓ ਨਾਲ ਉਹਨੂੰ ਡੀਕੋਡ ਕਰਨ ਦੀ ਵੀ ਇੱਦਾਂ ਕਿਉਂ ਤੁਸੀਂ ਮਹਿਸੂਸ ਕੀਤਾ ਵੀ ਇੱਦਾਂ ਕਿਉਂ ਹੋਇਆ, ਇਹਦੇ ਫਾਇਦੇ ਕੀ ਨੇ, ਇਹਦੇ ਨੁਕਸਾਨ ਕੀ ਨੇ, ਇਹਦੇ ਉੱਤੇ ਵੀ ਆਪਾਂ ਝਾਤੀ ਮਾਰਾਂਗੇ। ਅਜੋਕੇ ਸਮੇਂ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਨੂੰ ਜਿਹੜੀਆਂ ਮਨੋਵਿਗਿਆਨਿਕ ਢੰਗ ਦੇ ਨਾਲ ਤੰਗ ਪਰੇਸ਼ਾਨ ਕਰਦੀਆਂ ਨੇ ਅਤੇ ਇਹਦਾ ਸਾਡੀ ਜ਼ਿੰਦਗੀ ਦੇ ਨਾਲ ਸਾਡੀ ਪ੍ਰੋਡਕਟੀਵਿਟੀ ਦੇ ਨਾਲ ਸਿੱਧਾ ਸਿੱਧਾ ਕੀ ਅਸਰ ਆ, ਸੋ ਇਹਦੇ ਉੱਤੇ ਵੀ ਇਹਦੇ ਨਾਲ ਵੀ ਜੋੜ ਕੇ ਆਪਾਂ ਵੇਖਾਂਗੇ। ਸੋ ਫਿਲਹਾਲ ਤੁਸੀਂ ਦੱਸਣਾ ਵੀ ਕਿਹੜਾ ਕੰਮ ਆ ਉਹ ਜਿਹੜਾ ਤੁਹਾਨੂੰ ਕਰਕੇ ਬਹੁਤ ਵਧੀਆ ਲੱਗਦਾ ਸੀ ਪਰ ਹੁਣ ਤੁਹਾਨੂੰ ਲੱਗਦਾ ਵੀ ਨਹੀਂ ਹੁਣ ਮੈਨੂੰ ਖਿੱਚ ਚੜ੍ਹਦੀ ਆ ਉਹੀ ਕੰਮ ਕਰਨ ਤੋਂ। ਸੋ ਇਹ ਅੱਜ ਸਾਡਾ ਅੱਜ ਦਾ ਵਿਸ਼ਾ ਅਤੇ ਇਸ ਦੇ ਨਾਲ ਨਾਲ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜ੍ਹੀ ਗਾਰਡਨਿੰਗ ਦੇ ਉੱਤੇ ਵੀ ਗੱਲ ਕਰ ਲਾਂਗੇ। ਕੁਛ ਇੱਕ ਤੁਹਾਡੇ ਮੈਸੇਜ ਵੀ ਆਏ ਸੀ ਉਸੇ ਦੇ ਲਿਹਾਜ਼ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਆਪਾਂ ਅੱਗੇ ਤੋਰ ਲਵਾਂਗੇ। ਕੁਛ ਇੱਕ ਅੱਜ ਦੇ ਇਤਿਹਾਸ ਦੇ ਉੱਤੇ ਵੀ ਝਾਤੇ ਮਾਰਾਂਗੇ। ਇਤਿਹਾਸ ਦੇ ਵਿੱਚ ਵੈਸੇ ਕੋਈ ਬਹੁਤ ਜ਼ਿਆਦਾ ਖਾਸ ਨਹੀਂ, ਜੇ ਆਪਾਂ ਕੁਇਕਲੀ ਜਿਹਾ ਪਹਿਲਾਂ ਇਹ ਨਿਬੇੜ ਕੇ ਫਿਰ ਹੀ ਅੱਗੇ ਵਧੀਏ ਅਤੇ ਫਿਲਹਾਲ ਬਹੁਤ ਸਾਰਾ ਕੁਛ ਪਰ ਉਹਦੇ ਵਿੱਚੋਂ ਇੱਕ ਚੀਜ਼ ਜਿਹੜੀ ਸਾਡੇ ਨਾਲ ਜੁੜਦੀ ਆ, 1608 ਦੇ ਵਿੱਚ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਯਾਨੀ ਕਿ ਗੋਰਿਆਂ ਨੇ ਜਦੋਂ ਭਾਰਤ ਦੇ ਵਿੱਚ ਆਮਦ ਕੀਤੀ ਤਾਂ ਇਹ ਅੱਜ ਦਾ ਦਿਨ ਸੀ 24 ਅਗਸਤ 1608। ਕਹਿੰਦੇ ਨੇ ਕਿ ਕੈਪਟਨ ਵਿਲੀਅਮ ਹਾਕਿੰਸ ਜਿਹੜਾ ਵਾ ਉਹ ਆਪਣਾ ਜਹਾਜ਼ ਲੈ ਕੇ ਅਤੇ ਪਹਿਲੀ ਵਾਰ ਗੁਜਰਾਤ ਸੂਰਤ ਬੰਦਰਗਾਹ ਦੇ ਉੱਤੇ ਉਤਰਿਆ ਸੀ। ਇਰਾਦਾ ਉਹਨਾਂ ਦਾ ਇਹੋ ਹੀ ਸੀ ਕਿ ਭਾਰਤ ਦੇ ਵਿੱਚ ਵੀ ਆਪਾਂ ਆਪਣੇ ਪੈਰ ਜਮਾਈਏ, ਇੱਥੇ ਵੀ ਵਪਾਰ ਕਰੀਏ। ਇੰਗਲੈਂਡ ਦੇ ਰਾਜੇ ਜੇਮਸ ਪਹਿਲੇ ਨੇ ਕਹਿੰਦੇ ਉਹਨੂੰ ਭੇਜਿਆ ਸੀ ਅਤੇ ਆਪਣੇ ਨਾਲ ਇੱਕ ਖਤ ਦੇ ਕੇ ਭੇਜਿਆ ਸੀ, ਪੱਤਰ ਦੇ ਕੇ ਭੇਜਿਆ ਸੀ। ਮੁੱਖ ਉਹਨਾਂ ਦਾ ਇਹ ਸੀ ਕਾਰਨ ਉਸ ਸਮੇਂ ਆਉਣ ਦਾ ਕਿ ਬਾਦਸ਼ਾਹ ਭਾਰਤ ਦੇ ਵਿੱਚ ਉਦੋਂ ਜਹਾਂਗੀਰ ਸੀ ਅਤੇ ਉਹਨਾਂ ਦਾ ਇਰਾਦਾ ਸੀ ਕਿ ਆਪਾਂ ਇੱਥੇ ਵਪਾਰ ਕਰੀਏ ਭਾਰਤ ਦੇ ਨਾਲ ਅਤੇ ਇੱਥੇ ਫੈਕਟਰੀਆਂ ਲਾਈਏ। ਸੋ ਇਸ ਚੀਜ਼ ਦੇ ਲਈ ਜਹਾਂਗੀਰ ਦੇ ਕੋਲੋਂ ਉਹ ਰਸਮੀ ਇਜਾਜ਼ਤ ਲੈਣ ਦੇ ਲਈ ਆਇਆ ਸੀ। ਅੱਜ ਦੇ ਦਿਨ ਪਹਿਲੀ ਵਾਰ ਗੁਜਰਾਤ ਦੇ ਵਿੱਚ ਉਤਰਿਆ। ਈਸਟ ਇੰਡੀਆ ਕੰਪਨੀ ਦੀ ਸਥਾਪਨਾ ਜਿਹੜੀ ਆ ਇਸ ਤੋਂ ਕੋਈ ਲਗਭਗ 8 ਸਾਲ ਪਹਿਲਾਂ ਹੋ ਚੁੱਕੀ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਇਹ
ਫੈਸਲਾ ਕੀਤਾ ਕਿ ਜਿਹੜਾ ਬਾਹਰ ਦੁਨੀਆ ਦੇ ਵਿੱਚ ਵੀ ਆਪਾਂ ਜਾਈਏ, ਆਪਣੇ ਵਪਾਰ ਨੂੰ ਵਧਾਈਏ, ਖਾਸ ਤੌਰ ਦੇ ਉੱਤੇ ਜਿਹੜੇ ਪੁਰਤਗੀਜ਼ ਲੋਕ ਸੀ, ਪੁਰਤਗਾਲੀ ਸੀ, ਉਹਨਾਂ ਦੀ ਜਿੱਥੇ ਜਿੱਥੇ ਮੰਡੀ ਸੀ ਉੱਥੇ ਪਹੁੰਚਣਾ ਉਹਨਾਂ ਨੇ ਸ਼ੁਰੂ ਕੀਤਾ। ਅਤੇ ਸਭ ਤੋਂ ਵੱਡਾ ਵਿਰੋਧ ਵੀ ਕਹਿੰਦੇ ਨੇ ਕਿ ਪੁਰਤਗਾਲੀਆਂ ਦੇ ਵੱਲੋਂ ਹੀ ਇਹਨਾਂ ਦਾ ਕੀਤਾ ਗਿਆ, ਕਿਉਂਕਿ ਪੁਰਤਗਾਲੀ ਉਸ ਤੋਂ ਪਹਿਲਾਂ ਹੀ ਇੱਥੇ ਵਪਾਰ ਕਰ ਰਹੇ ਸੀ। ਇਸ ਵਜ੍ਹਾ ਦੇ ਕਰਕੇ ਗੋਰਿਆਂ ਦਾ ਸਖ਼ਤ ਵਿਰੋਧ ਇੱਥੇ ਪੁਰਤਗਾਲੀਆਂ ਦੇ ਵੱਲੋਂ ਕੀਤਾ ਗਿਆ ਅਤੇ ਸ਼ੁਰੂ ਦੇ ਵਿੱਚ ਕੋਈ ਏਡੇ ਪੈਰ ਇਹਨਾਂ ਦੇ ਲੱਗਣ ਨਹੀਂ ਦਿੱਤੇ ਗਏ। ਖਾਸ ਤੌਰ ਦੇ ਉੱਤੇ ਜੇ ਆਪਾਂ ਇਹਨਾਂ ਦੀਆਂ ਫੈਕਟਰੀਆਂ ਦੀ ਗੱਲ ਕਰੀਏ ਤਾਂ ਫੈਕਟਰੀਆਂ ਦੇ ਲਈ ਹਾਂ ਨਹੀਂ ਕਰਨ ਦਿੱਤੀ ਜਾਂਗੀ ਨੂੰ। ਕਈ ਮਹੀਨਿਆਂ ਦੀਆਂ ਮੁਸ਼ਕਤਾਂ ਝੱਲਣੀਆਂ ਪਈਆਂ ਹੌਕਿੰਸ ਕਹਿੰਦੇ ਕਿ ਕਾਫ਼ੀ ਜ਼ਿਆਦਾ ਪਰੇਸ਼ਾਨ ਹੋ ਗਿਆ। ਇੱਕ ਸਮੇਂ ਉਹਨੇ ਸੋਚਿਆ ਸੀ ਕਿ ਮੈਂ ਵਾਪਸ ਹੀ ਚਲੇ ਜਾਵਾਂ। ਇੰਨੀਆਂ ਕੁ ਜ਼ਿਆਦਾ ਸਾਜਿਸ਼ਾਂ ਦਾ ਸਾਹਮਣਾ ਉਹਨੂੰ ਕਰਨਾ ਪਿਆ, ਕਈ ਮਹੀਨੇ ਖੱਜਲ ਖਰਾਬ ਹੁੰਦਾ ਰਿਹਾ। ਫਿਰ ਇੱਕ ਸਾਲ ਬਾਅਦ 1609 ਦੇ ਵਿੱਚ ਉਹ ਆਗਰਾ ਪਹੁੰਚਿਆ ਅਤੇ ਆਖਿਰਕਾਰ ਕਾਮਯਾਬ ਹੋ ਗਿਆ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਜਹਾਂਗੀਰ ਉਹਦੇ ਨਾਲ ਮੁਲਾਕਾਤ ਕਰਨ ਦੇ ਵਿੱਚ। ਸੋ ਪਹਿਲੀ ਵਾਰ ਕਹਿੰਦੇ ਨੇ ਕਿ ਜਦੋਂ ਜਹਾਂਗੀਰ ਦੇ ਦਰਬਾਰ ਦੇ ਵਿੱਚ ਪੇਸ਼ ਹੋਇਆ ਤਾਂ ਉਹਦੇ ਇੱਕ ਵਾਰੀ ਹੋਸ਼ ਉੱਡ ਗਏ, ਜੋ ਫਿਰ ਉਹਨੇ ਜਾ ਕੇ ਉੱਥੇ ਬਿਆਨ ਵੀ ਕੀਤਾ ਅਤੇ ਜਿੱਥੋਂ ਸ਼ਾਇਦ ਕਈ ਲੋਕ ਕਹਿੰਦੇ ਨੇ ਕਿ ਉਦੋਂ ਹੀ ਉਹਨਾਂ ਨੇ ਧਾਰ ਲਿਆ ਹੋਊਗਾ ਕਿ ਜਿੱਥੋਂ ਦੇ ਰਾਜੇ ਐਡੇ ਜ਼ਿਆਦਾ ਅਮੀਰ ਨੇ, ਜਿਨ੍ਹਾਂ ਦੇ ਦਰਬਾਰ ਐਡੇ ਘੈਂਟ ਨੇ, ਉੱਥੇ ਕਿੱਦਾਂ ਹੋਰ ਪੈਰ ਪਸਾਰੇ ਜਾਣੇ ਚਾਹੀਦੇ ਨੇ। ਖੈਰ ਹੌਕਿੰਸ ਨੂੰ ਕਹਿੰਦੇ ਕਿ ਤੁਰਕੀ ਭਾਸ਼ਾ ਆਉਂਦੀ ਸੀ ਅਤੇ ਇਸ ਤੁਰਕੀ ਭਾਸ਼ਾ ਦੇ ਕਰਕੇ ਉਹਨੂੰ ਕਾਫ਼ੀ ਜ਼ਿਆਦਾ ਫਾਇਦਾ ਹੋਇਆ, ਜਿਹਦੇ ਕਰਕੇ ਜਹਾਂਗੀਰ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਇਆ ਵੀ ਅੱਛਾ ਇਹਨੂੰ ਸਾਡੀ ਭਾਸ਼ਾ ਵੀ ਆਉਂਦੀ ਆ। ਸੋ ਸਿੱਧੀ ਗੱਲਬਾਤ ਉਹਨੇ ਕੀਤੀ ਸੀ, ਕੋਈ ਪਹਿਲੀ ਵਾਰੀ ਆਉਂਦਿਆਂ ਹੀ ਉਹਨੇ ਕੋਈ ਕਿਸੇ ਕਿਸਮ ਦਾ ਕੋਈ ਵਿਚੋਲਾ, ਕੋਈ ਟਰਾਂਸਪਰੇਟਰ ਜਿਹੜਾ ਉਹ ਵਿੱਚ ਨਹੀਂ ਸੀ ਪਾਇਆ। ਸੋ ਇਸ ਵਜ੍ਹਾ ਦੇ ਕਰਕੇ ਉਹਨੂੰ ਕਾਫ਼ੀ ਫਾਇਦਾ ਹੋਇਆ। ਸੋ ਇਹਨੂੰ ਕਹਿੰਦੇ ਨੇ ਗੋਰੀ ਚਮੜੀ। ਜਦੋਂ ਕਿਤੇ ਜਾਣਾ ਅਤੇ ਉਦੋਂ ਆਪਣੀ ਪੂਰੀ ਤਿਆਰੀ ਦੇ ਨਾਲ ਜਾਣਾ, ਜਦੋਂ ਕਿਤੇ ਆਪਣਾ ਕੋਈ ਬੰਦਾ ਭੇਜਣਾ ਅਤੇ ਉਦੋਂ ਉਹ ਬੰਦਾ ਭੇਜਣਾ ਜਿਹੜਾ ਕਾਬਲ ਆ, ਜਿਹੜਾ ਉੱਥੇ ਜਾ ਕੇ ਸਰਵਾਈਵ ਕਰ ਸਕੇ, ਜਿਹੜਾ ਉੱਥੇ ਜਾ ਕੇ ਵਧੀਆ ਤਰੀਕੇ ਦੇ ਨਾਲ ਗੱਲਬਾਤ ਰੱਖ ਵੀ ਸਕੇ ਅਤੇ ਉਹਨਾਂ ਦੀ ਭਾਸ਼ਾ ਦੇ ਵਿੱਚ ਰੱਖ ਸਕੇ, ਕਿਉਂਕਿ ਇਹ ਚੀਜ਼ਾਂ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਇਸ ਤੋਂ ਬਾਅਦ ਕਹਿੰਦੇ ਨੇ ਕਿ ਜਿਹੜਾ ਜਹਾਂਗੀਰ ਸੀ ਉਹ ਕਾਫ਼ੀ ਜ਼ਿਆਦਾ ਖੁਸ਼ ਹੋ

ਕਿੰਗਜ਼ ਹੌਲੀ ਹੌਲੀ ਲੱਗਾ ਰਿਹਾ ਅਤੇ 1611 ਦੇ ਵਿੱਚ ਫਿਲਹਾਲ ਬਾਕੀ ਚੀਜ਼ਾਂ ਰਿਲੇਸ਼ਨ ਬਣਾਉਣ ਦੇ ਵਿੱਚ ਤਾਂ ਕਾਮਯਾਬ ਹੋ ਗਿਆ, ਪਰ ਫੈਕਟਰੀ ਲਾਉਣ ਹੱਥੋਂ ਖਾਲੀ ਵਾਪਸ ਪਰਤੇ। ਭਾਵੇਂ ਕਿ ਪਹਿਲੀ ਕੋਸ਼ਿਸ਼ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ ਹੋਈ, ਪਰ ਇਸ ਮੁਲਾਕਾਤ ਨੇ ਰਸਤੇ ਖੋਲ੍ਹ ਦਿੱਤੇ ਸੀ। ਸੋ ਫਿਰ 1613 ਦੇ ਵਿੱਚ ਅੰਗਰੇਜ਼ਾਂ ਨੇ ਸੂਰਤ ਦੇ ਵਿੱਚ ਆਪਣੀ ਪਹਿਲੀ ਫੈਕਟਰੀ ਆਖਿਰਕਾਰ ਲਾ ਦਿੱਤੀ ਸੀ, ਮਾਫੀ ਚਾਹੁੰਦਾ ਮਨਜ਼ੂਰੀ ਲੈ ਲਈ ਇਹਨਾਂ ਨੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਪਤਾ ਹੀ ਹੈ ਸਾਨੂੰ ਕਿ 200 ਸਾਲ ਕਿੱਦਾਂ ਰਿਹਾ। ਸੋ ਇਹ ਅੱਜ ਦੇ ਦਿਨ ਇੱਕ ਤਰ੍ਹਾਂ ਦੇ ਨਾਲ ਕਹਿ ਲਈਏ ਕਿ 24 ਅਗਸਤ 1608 ਨੂੰ ਅੱਜ ਦੇ ਦਿਨ ਇਹ ਬੀਜ ਬੀਜਿਆ ਗਿਆ ਸੀ ਭਾਰਤ ਦੀ ਧਰਤੀ ਦੇ ਵਿੱਚ, ਫਿਰ ਹੌਲੀ ਹੌਲੀ ਅੰਦਰ ਅੰਦਰ ਕਿਤੇ ਨਾ ਕਿਤੇ ਉਹ ਕਹਿ ਲਓ ਕਿ ਜੜ੍ਹਾਂ ਖਿਲਾਰਦਾ ਰਿਹਾ, ਅਤੇ ਖਿਲਾਰ ਖਿਲਾਰ ਕੇ ਫਿਰ ਉਹ ਇੱਥੋਂ ਕੁ ਤੱਕ ਵੱਡਾ ਰੁੱਖ ਬਣ ਗਿਆ ਕਿ 200 ਸਾਲ ਬ੍ਰਿਟਿਸ਼ ਰਾਜ ਦਾ ਇਹ ਜਿਹੜਾ ਰੁੱਖ ਆ ਇਹ ਹਿੱਲ ਨਹੀਂ ਸਕਿਆ। ਸੋ ਫਿਲਹਾਲ ਅੱਜ ਦਾ ਦਿਨ ਇਸ ਕਰਕੇ ਤੁਹਾਡੇ ਨਾਲ ਸਾਂਝਾ ਕਰਨਾ ਜ਼ਿਆਦਾ ਜ਼ਰੂਰੀ ਸਮਝਿਆ ਕਿ ਅੱਜ 24 ਅਗਸਤ ਹੈ। ਫਿਲਹਾਲ ਫਿਰ ਵਾਪਸ ਤੁਹਾਡਾ ਧਿਆਨ ਖਿੱਚਦੇ ਹਾਂ ਅੱਜ ਦੇ ਵਿਸ਼ੇ ਵੱਲ ਨੂੰ। ਸੋ ਅੱਜ ਦਾ ਵਿਸ਼ਾ ਸਾਡਾ ਹੈ ਕਿ ਕਿਹੜੇ ਉਹ ਕੰਮ ਜਿਹੜੇ ਤੁਸੀਂ ਪਹਿਲਾਂ ਬੜੇ ਇੰਟਰਸਟ ਦੇ ਨਾਲ ਕਰਦੇ ਸੀ ਅਤੇ ਅੱਜ ਕੱਲ੍ਹ ਤੁਸੀਂ ਉਸ ਕੰਮ ਤੋਂ ਭੱਜਦੇ ਹੋ, ਅਤੇ ਇਹ ਵਿਸ਼ੇ ਦੇ ਉੱਤੇ ਸਾਂਝ ਤੁਸੀਂ ਪਾ ਸਕਦੇ ਹੋ। ਸਾਡੀਆਂ ਲਾਈਨਾਂ ਓਪਨ ਨੇ ਅਤੇ ਅੱਜ ਦਾਸ ਕੱਲ੍ਹਾ, ਅਤੇ ਅੱਜ ਤੁਸੀਂ ਪਹਿਲੇ ਸੈਗਮੈਂਟ ਦੇ ਵਿੱਚ ਹੀ ਸਾਂਝ ਪਾ ਸਕਦੇ ਹੋ ਜੇਕਰ ਵਿਹਲੇ ਹੋ। 044-717-1674 ਸਾਡਾ ਨੰਬਰ ਹੈ, 9956-0344 ਇਹ ਸਾਡਾ ਨੰਬਰ ਹੈ, ਅਤੇ ਇਹਦੇ ਉੱਤੇ ਤੁਸੀਂ ਕਾਲ ਕਰਕੇ ਅਤੇ ਸਾਂਝ ਪਾ ਸਕਦੇ ਹੋ ਕਿ ਉਹ ਕਿਹੜਾ ਕੰਮ ਆ ਜਿਹੜਾ ਤੁਸੀਂ ਬੜਾ ਭੱਜ ਭੱਜ ਕੇ ਕਰਦੇ ਸੀ ਅਤੇ ਹੁਣ ਤੁਸੀਂ ਕੰਨੀ ਕਤਰਾਉਂਦੇ ਹੋ। ਗਾਰਡਨਿੰਗ ਦੇ ਬਾਰੇ ਕੁਛ ਇੱਕ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰ ਲੈਂਦੇ ਹਾਂ। ਸੋ ਗਾਰਡਨਿੰਗ ਬਹੁਤ ਸਾਰਿਆਂ ਦਾ ਸ਼ੌਂਕ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਜਦੋਂ ਕਿ ਆਪਾਂ ਵੇਖਦੇ ਹਾਂ ਹੁਣ ਥੋੜ੍ਹਾ ਥੋੜ੍ਹਾ ਜਿਹਾ ਮੌਸਮ ਬਦਲਣਾ ਸ਼ੁਰੂ ਹੋ ਗਿਆ, ਅਤੇ ਇਹਨਾਂ ਦਿਨਾਂ ਦੇ ਵਿੱਚ ਕੀ ਤੁਸੀਂ ਕਰ ਸਕਦੇ ਹੋ, ਕਿੱਦਾਂ ਕਿੱਦਾਂ ਹੋ ਸਕਦਾ, ਅਤੇ ਸਭ ਤੋਂ ਪਹਿਲੀ ਚੀਜ਼ ਤਾਂ ਇਹ ਆ ਕਿ ਇਹਨਾਂ ਦਿਨਾਂ 'ਚ ਹੁਣ ਜੇ ਤੁਸੀਂ ਆਪਣੇ ਗਾਰਡਨ ਨੂੰ ਝਾਤੀ ਮਾਰੀ ਆ ਅਤੇ ਕਿਆਰੀ ਧਾੜੀ ਦੇ ਵਿੱਚ ਘਾਹ ਕਾਫੀ ਹੋਇਆ ਹੋਊਗਾ, ਕੋਈ ਨਿੱਕਾ ਨਿੱਕਾ ਜਿਹਾ ਮੀਂਹ ਵੀ ਪਈ ਜਾਂਦਾ ਵਾ ਅਤੇ ਸਲਾਬਾ ਜਿਹਾ ਵੀ ਆ, ਅਤੇ ਕੁਛ ਇੱਕ ਚੀਜ਼ਾਂ ਇਹਨਾਂ ਦਿਨਾਂ ਦੇ ਵਿੱਚ ਤੁਹਾਡੀਆਂ ਧਿਆਨ ਦੇਣ ਵਾਲੀਆਂ ਨੇ। ਇੱਕ ਤਾਂ ਆ ਵੀ ਆਪਣੇ ਜਿਹੜਾ ਗਾਰਡਨ ਆ ਉਹਨੂੰ ਤੁਸੀਂ ਖਾਲੀ ਕਰੋ, ਘਾਹ ਫੂਸ ਜਿਹੜਾ ਉਹਨੂੰ ਪੁੱਟ ਦਿਓ, ਪੁੱਟ ਕੇ ਅਤੇ ਚੰਗੀ ਤਰ੍ਹਾਂ ਦੇ ਨਾਲ ਗੋਡੀ ਦਿਓ। ਗੋਡੀ ਮਤਲਬ ਕਿ ਫੋਲ ਦਿਓ ਆਪਣਾ ਤੁਸੀਂ ਗਾਰਡਨ, ਅਤੇ ਹਵਾ ਲੱਗੇ ਥੋੜ੍ਹੀ ਜਿਹੀ ਤੁਹਾਡੀ ਜ਼ਮੀਨ ਨੂੰ, ਅਤੇ ਜਦੋਂ ਦਿਨੇ ਧੁੱਪ ਲੱਗਦੀ ਅੱਜ ਕੱਲ੍ਹ ਅਤੇ ਉਸ ਧੁੱਪ ਦੇ ਨਾਲ ਤੁਹਾਡੇ ਗਾਰਡਨ ਨੂੰ ਥੋੜ੍ਹਾ ਫਾਇਦਾ ਪਹੁੰਚੇ। ਕੁਛ ਕੁ ਚੀਜ਼ਾਂ ਜਿਹੜੀਆਂ ਨੇ ਹੁਣ ਧੁੱਪ ਲੱਗਣ ਦੇ ਉੱਤੇ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਹੁਣ ਅਗਸਤ ਦੇ ਜਿਹੜੇ ਆਖਰੀ ਦਿਨਾਂ ਦੇ ਵਿੱਚ ਆਪਾਂ ਕਹਿ ਲਓ ਵੀ ਅਗਸਤ ਦੇ ਜਿਹੜੇ ਪਿਛਲੇ ਦਿਨ ਨੇ ਇੱਕ ਤਰ੍ਹਾਂ ਦੇ ਨਾਲ ਸਤੰਬਰ ਦੇ ਨਾਲ ਹੀ ਜੋੜ ਕੇ ਤੁਸੀਂ ਵੇਖ ਸਕਦੇ ਹੋ। ਹਾਲੇ ਬਹੁਤ ਸਾਰਾ ਕੁਛ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਹਾਲੇ ਠੰਡ ਬਰਕਰਾਰ ਹੈ। ਹਾਲੇ ਕਈ ਵਾਰੀ ਆਪਾਂ ਵੇਖਦੇ ਹਾਂ ਵੀ ਸਵੇਰੇ ਸਵੇਰੇ ਟੈਂਪਰੇਚਰ ਬਹੁਤ ਵੱਧ ਜਾਂਦਾ, ਜਿੱਦਾਂ ਕਿ ਅੱਜ ਵੀ ਆਪਾਂ ਵੇਖਿਆ ਸਵੇਰੇ ਕਾਫੀ ਜ਼ਿਆਦਾ ਟੈਂਪਰੇਚਰ ਹੀ, ਈਵਨ ਕੱਲ੍ਹ ਵੀ ਕਾਫੀ ਜ਼ਿਆਦਾ ਠੰਡ ਸੀ ਸਵੇਰੇ ਸਵੇਰੇ। ਸੋ ਇਹ ਜਿਹੜੀ ਜਾਂਦੀ ਜਾਂਦੀ ਠੰਡ ਹੈ, ਜਾਂਦਾ ਜਾਂਦਾ ਕੋਰਾ, ਇਹ ਜ਼ਿਆਦਾ ਮਾਰਦਾ। ਸੋ ਇਸ ਕਰਕੇ ਤੁਸੀਂ ਜਿਹੜੇ ਫਿਲਹਾਲ ਕੋਈ ਉੱਦਾਂ ਦੀ ਕੋਈ ਚੀਜ਼ ਹਾਲੇ ਬੀਜਣੀ ਤਾਂ ਨਹੀਂ, ਪਰ ਹਾਂ ਕੁਛ ਕੁ ਚੀਜ਼ਾਂ ਤੁਸੀਂ ਬੀਜ ਸਕਦੇ ਹੋ ਸੋਰੀ, ਪਰ ਤੁਸੀਂ ਜ਼ਿਆਦਾਤਰ ਚੀਜ਼ਾਂ ਦੇ ਲਈ ਤੁਸੀਂ ਪ੍ਰੈਪਰੇਸ਼ਨ ਕਰਕੇ ਰੱਖ ਸਕਦੇ ਹੋ ਕਿਉਂਕਿ ਹੁਣ ਇਹ ਜਿਹੜਾ ਸਮਾਂ ਆਉਣ ਵਾਲਾ ਸਮਾਂ ਜਿਹੜਾ ਸਪਰਿੰਗ ਦਾ ਇਹ ਬੈਸਟ ਮੰਨਿਆ ਜਾਂਦਾ ਵਾ ਬਹੁਤੀਆਂ ਜ਼ਿਆਦਾਤਰ ਬਹੁਤਾਤ ਸਬਜ਼ੀਆਂ ਫਲ ਫਰੂਟ ਜਿਹੜੇ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਹੀ ਤੁਹਾਡੇ ਲਾਏ ਜ਼ਿਆਦਾ ਬਿਹਤਰ ਰਹਿੰਦੇ ਨੇ ਇਹਨਾਂ ਦਿਨਾਂ 'ਚ, ਯਾਨੀ ਕਿ ਜਿਹੜੇ ਹੁਣ ਅਗਲੇ ਆਉਣ ਵਾਲੇ ਦਿਨ ਆਉਣੇ ਨੇ। ਫਿਲਹਾਲ ਤੁਸੀਂ ਪ੍ਰੈਪਰੇਸ਼ਨ ਕਰਕੇ ਛੱਡ ਸਕਦੇ ਹੋ। ਪ੍ਰੈਪਰੇਸ਼ਨ ਇਹੋ ਹੀ ਆ ਕਿ ਤੁਸੀਂ ਆਪਣਾ ਗਾਰਡਨ ਜਿਹੜਾ ਵਾ ਉਹਦੀ ਗੋਡੀ ਗਾਢੀ ਕਰਨੀ ਹੈ, ਖਾਲੀ ਕਰਨਾ, ਅਤੇ ਜਿਹੜੇ ਵੀ ਤੁਹਾਡੇ ਗਾਰਡਨ ਦੇ ਵਿੱਚ ਕੋਈ ਮੰਨ ਲਓ ਕੋਈ ਰੁੱਖ ਨੇ, ਕੋਈ ਛੋਟੇ ਮੋਟੇ ਤੁਹਾਡੇ ਚਾਹੇ ਵੱਡੇ ਤੁਹਾਡੇ ਰੁੱਖ ਨੇ ਜਾਂ ਪਲਾਂਟ ਨੇ, ਛੋਟੇ ਬੂਟੇ ਨੇ, ਉਹਨਾਂ ਸਾਰਿਆਂ ਦੀ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਉਹਨੂੰ ਥੋੜ੍ਹਾ ਥੋੜ੍ਹਾ ਜਿਹਾ ਥੱਲੇ ਇਹ ਵੇਖਣਾ ਵੀ ਜੇ ਉਹ ਜ਼ਮੀਨ ਦੇ ਉੱਤੇ ਲੱਗੇ ਨੇ ਅਤੇ ਉਹ ਵਾਲੀਆਂ ਟਾਹਣੀਆਂ ਉਹਨਾਂ ਦੀਆਂ ਜਿਹੜੀਆਂ ਉਹ ਤੁਸੀਂ ਵੱਢ ਦਿਓ। ਕੁੱਲ ਮਿਲਾ ਕੇ ਇਹ ਵੀ ਧਿਆਨ ਰੱਖਿਓ ਕਿ ਜਿਹੜੇ ਜਿਹੜੇ ਤੁਹਾਡੇ ਹੈਲਦੀ ਟਾਹਣੀਆਂ ਨੇ ਉਹਨਾਂ ਨੂੰ, ਅਤੇ ਚਾਹੇ ਉਹ ਜ਼ਮੀਨ ਦੇ ਨਾਲ ਲੱਗ ਰਹੀਆਂ ਅਤੇ ਫਿਰ ਉਹ ਚਾਹੇ ਹੈਲਦੀ ਵੀ ਨੇ, ਉਹਨਾਂ ਨੂੰ ਤਾਂ ਵੀ ਤੁਸੀਂ ਕੱਟ ਦਿਓ, ਅਤੇ ਜਿਹੜੀਆਂ ਉਹ ਤਾਂ ਨੂੰ ਨੇ ਜ਼ਮੀਨ ਦੇ ਨਾਲ ਨਹੀਂ ਲੱਗਦੀਆਂ। ਜ਼ਮੀਨ ਦੇ ਨਾਲ ਲੱਗਣ ਵਾਲੀਆਂ ਟਾਹਣੀਆਂ ਦਾ ਨੁਕਸਾਨ ਇਹ ਹੁੰਦਾ ਵੀ ਉਹਨਾਂ ਦੇ ਨਾਲ ਫੰਗਸ ਹੋ ਜਾਂਦੀ ਹੈ। ਸੋ ਇਸ ਕਰਕੇ ਤੁਸੀਂ ਥੱਲਿਓਂ ਜਿਹੜਾ ਵਾ ਕੋਈ ਕੀੜਾ ਪਤੰਗਾ ਉਹ ਵੀ ਆਸਾਨੀ ਦੇ ਨਾਲ ਜਿਹੜਾ ਉਹ ਖਰਾਬ ਕਰ ਜਾਂਦਾ,
ਤੇ ਉਹ ਟਾਹਣੀ ਤੁਹਾਡੀ ਵੈਸੇ ਵੀ ਕੰਮ ਨਹੀਂ ਆਉਣੀ।

0: ਸੋ ਇਸ ਕਰਕੇ ਉਹਨੂੰ ਤੁਸੀਂ ਪਹਿਲੀ ਗੱਲ ਤਾਂ ਕੱਟ ਦਿਓ। ਉਹਦਾ ਫਾਇਦਾ ਇਹ ਆ ਕਿ ਜਦੋਂ ਸੂਰਜ ਜਾਂ ਫਿਰ ਧੁੱਪ ਪੈਣੀ ਆ ਅਤੇ ਉਹ ਥਰੂ ਆਊਟ ਥੱਲਿਓਂ ਦੀ ਉਹ ਸਾਰਾ ਏਰੀਆ ਜਿਹੜਾ ਵਾ ਉਹਨੂੰ ਉਹ ਸਕਾਊਗੀ, ਧੁੱਪ ਉੱਥੋਂ ਤੱਕ ਪਊਗੀ ਅਤੇ ਫਿਰ ਉਹਦਾ ਫਾਇਦਾ ਇਹ ਹੋਊਗਾ ਵੀ ਤੁਹਾਡੇ ਜਿਹੜੇ ਸਨੇਲਸ ਵਗੈਰਾ ਨੇ ਜਾਂ ਹੋਰ ਜਿਹੜੇ ਕਈ ਤਰ੍ਹਾਂ ਦੇ ਕੀੜੇ ਮਕੌੜੇ ਨੇ ਉਹ ਇਸ ਧੁੱਪ ਦੇ ਕਰਕੇ ਮਰ ਜਾਣਗੇ, ਜਿਹੜੇ ਕਿ ਅੱਗੇ ਚੱਲ ਕੇ ਤੁਹਾਡੇ ਬੂਟੇ ਦੇ ਲਈ ਨੁਕਸਾਨਦੇਹ ਹੋ ਸਕਦੇ ਹਨ ਜਾਂ ਫਿਰ ਜਿਹੜੀਆਂ ਤੁਸੀਂ ਹੋਰ ਨਵੀਆਂ ਕੱਲ੍ਹ ਨੂੰ ਚੀਜ਼ਾਂ ਬੀਜੋਗੇ ਉਹਨਾਂ ਦੇ ਲਈ ਨੁਕਸਾਨਦੇਹ ਹੋਣੇ ਨੇ, ਕਿਉਂਕਿ ਇਹ ਸਾਰਾ ਕੁਛ ਜਿਹੜਾ ਇਹ ਜਿੱਦਾਂ ਸਨੇਲਸ ਵਗੈਰਾ ਖਾਸ ਤੌਰ ਦੇ ਉੱਤੇ ਇਹ ਸਲਾਬੇ ਨੂੰ ਪਸੰਦ ਕਰਦੇ ਨੇ, ਸਲਾਬੇ ਦੇ ਵਿੱਚੋਂ ਹੀ ਇਹ ਜੰਮਦੇ ਨੇ। ਅਤੇ ਵੈਸੇ ਤੁਸੀਂ ਇੱਕ ਸਵਾਲ ਜਿਹੜਾ ਵਾ ਇਹ ਵੀ ਜ਼ਰੂਰ ਅੱਜ ਦੇ ਦਿਨ ਸਾਂਝ ਪਾਇਓ ਕਿ ਗਾਰਡਨਿੰਗ ਕਰਦੇ ਸਮੇਂ ਸਭ ਤੋਂ ਵਧੇਰੇ ਤੁਹਾਨੂੰ ਕਿਹੜੇ ਕਿਹੜੀ ਚੀਜ਼ ਦੀ ਪਰੇਸ਼ਾਨੀ ਆਉਂਦੀ ਆ, ਕਿਹੜਾ ਕੀੜਾ ਮਕੌੜਾ ਤੁਹਾਨੂੰ ਪਰੇਸ਼ਾਨ ਕਰਦਾ ਜਾਂ ਫਿਰ ਹੋਰ ਕਿਹੜੀ ਜਿਹੜੀ ਚੀਜ਼ ਆ ਉਹ ਸਭ ਤੋਂ ਵਧੇਰੇ ਤੁਹਾਨੂੰ ਤੰਗ ਪਰੇਸ਼ਾਨ ਕਰਦੀ ਆ, ਕਿੱਲਤ ਕਿਹੜੀ ਚੀਜ਼ ਦੀ ਤੁਹਾਨੂੰ ਸਭ ਤੋਂ ਵਧੇਰੇ ਆਉਂਦੀ ਆ, ਸਭ ਤੋਂ ਵਧੇਰੇ ਤੁਹਾਨੂੰ ਕਿਹੜੀ ਚੀਜ਼ ਇੱਦਾਂ ਦੀ ਲੱਗਦੀ ਹੈ ਵੀ ਆਹ ਯਾਰ ਜੇ ਇਹਦਾ ਮਸਲਾ ਹੱਲ ਹੋ ਜਾਵੇ ਨਾ ਅਤੇ ਫਿਰ ਮਤਲਬ ਬਾਕੀ ਤਾਂ ਕੋਈ ਚੱਕਰ ਨਹੀਂ, ਬਾਕੀ ਤਾਂ ਸਾਰਾ ਕੁਛ ਫਿਰ ਮਸਲਾ ਆਪਾਂ ਆਪ ਹੀ ਕਰ ਲਵਾਂਗੇ। ਅੱਛਾ ਪਹਿਲੀ ਗੱਲ ਤਾਂ ਹੋ ਗਈ ਤੁਸੀਂ ਆਪਣਾ ਗਾਰਡਨ ਸਾਫ਼ ਕਰਨਾ, ਉਹਨੂੰ ਗੋਡੀ ਗਾਡੀ ਦੇਣੀ ਆ, ਪਰੂਨਿੰਗ ਕਰਨੀ ਆ, ਪਰੂਨਿੰਗ ਮਤਲਬ ਹੈਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਹੁਣ ਅਗਾਂਹ ਅੱਗੇ ਚੱਲ ਕੇ ਅਤੇ ਪੰਗਾਰੇ ਦਾ ਆ ਗਿਆ ਸੀਜ਼ਨ। ਹਾਂ ਜਿਹੜੀਆਂ ਕੋਈ ਬਿਮਾਰ ਟਾਹਣੀਆਂ ਨੇ ਉਹ ਜ਼ਰੂਰ ਤੁਸੀਂ ਲਾ ਦਿਓ, ਖਾਸ ਤੌਰ ਦੇ ਉੱਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਗੁਲਾਬ ਦੇ ਬੂਟੇ ਨੇ ਉਹਨਾਂ ਦੇ ਨਾਲੋਂ ਜਿਹੜੀਆਂ ਕੋਈ ਬਿਮਾਰ ਟਾਹਣੀਆਂ ਨੇ ਉਹ ਤੁਸੀਂ ਲਾ ਦਿਓ, ਹਲਕੇ ਹਲਕੇ ਜੇ ਤੁਸੀਂ ਵੇਖੋਗੇ ਵੀ ਅੱਖਾਂ ਹੁਣ ਫੁੱਟਣੀਆਂ ਸ਼ੁਰੂ ਹੋ ਜਾਣੀਆਂ ਸੋ ਉਹਨਾਂ ਦੇ ਨਾਲ ਓਕੇ ਰਿਪੋਰਟ ਹੋ ਜਾਣਾ ਕੰਮ। ਹਾਂ ਵਿਰਲ ਜ਼ਰੂਰ ਵਿਰਲਾ ਵਿਰਲਾ ਜਿਹਾ ਜ਼ਰੂਰ ਕਰ ਦਿਓ ਉਹਨੂੰ ਤਾਂ ਕਿ ਹਵਾ ਹੁਆ ਧੁੱਪ ਧੱਪ ਆਸਾਨੀ ਦੇ ਨਾਲ ਕਰੋਸ ਹੋ ਜਾਵੇ ਅਤੇ ਜਿਹੜੀਆਂ ਨਵੀਆਂ ਸ਼ੂਟ ਆਉਣੀਆਂ ਨੇ ਉਹ ਫਿਰ ਹੋਰ ਭਰ ਕੇ ਜਿਹੜਾ ਆ ਜਾਂਦੀਆਂ। ਜੇ ਅੱਗੇ ਬਿਮਾਰ ਅਤੇ ਮਾੜੀਆਂ ਮੋਟੀਆਂ ਜਿਹੀਆਂ ਟਾਹਣੀਆਂ ਜੇਕਰ ਰੜੀਆਂ ਰਹੀਆਂ ਅਤੇ ਉਹ ਨਵੀਆਂ ਸ਼ੂਟ ਜਿਹੜੀਆਂ ਉਹਨਾਂ ਨੂੰ ਖਿਲਰਨ ਦੇ ਲਈ ਨਹੀਂ ਮਿਲਦੀ ਜਗ੍ਹਾ, ਸੋ ਇਸ ਕਰਕੇ ਤੁਹਾਡਾ ਬੂਟਾ ਭਰਿਆ ਭਰਿਆ ਜਿਹਾ ਨਹੀਂ ਲੱਗਦਾ। ਸੋ ਬਹੁਤ ਜ਼ਿਆਦਾ ਹੈਵੀ ਪ੍ਰੂਨਿੰਗ ਕਰਨ ਦੀ ਲੋੜ ਨਹੀਂ ਹੈ, ਪਰ ਹਾਂ ਇੱਕ ਵਾਰੀ ਓਵਰਆਲ ਝਾਤੀ ਜਿਹੜੀ ਆ ਉਹ ਜ਼ਰੂਰ ਮਾਰ ਲਿਓ। ਸੋ ਇਹ ਤਾਂ ਹੋ ਗਈ ਸਾਫ਼ ਸਫਾਈ ਅਤੇ ਇਹ ਹੋ ਗਈ ਕੱਟ ਕਟਾਈ ਅਤੇ ਤੀਸਰੀ ਚੀਜ਼ ਆਪਾਂ ਇਹ ਕਰ ਸਕਦੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਕੋਈ ਸੋਹਣੀ ਕੋਈ ਵਿੱਠਾਂ ਵੁੱਠਾਂ ਲੱਭ ਕੇ ਕੋਈ ਕਿਤੋਂ ਜੇ ਤੁਹਾਨੂੰ ਲਿੱਦ ਲੱਭਦੀ ਆ ਜਾਂ ਫਿਰ ਤੁਹਾਨੂੰ ਕਿਤੋਂ ਗੋਹਾ ਲੱਭਦਾ ਅਤੇ ਉਹ ਲਿਆ ਕੇ ਤੁਸੀਂ ਪਾ ਸਕਦੇ ਹੋ, ਯਾਨੀ ਕਿ ਔਰਗੈਨਿਕ ਆਪਣੇ ਜਿਹੜਾ ਟਰੀਟਮੈਂਟ ਹੈ ਉਹ ਆਪਣੇ ਗਾਰਡਨ ਨੂੰ ਤੁਸੀਂ ਦੇ ਸਕਦੇ ਹੋ। ਸੋ ਇਹਨਾਂ ਦਿਨਾਂ ਦੇ ਵਿੱਚ ਲਿਆ ਕੇ ਗੋਡੀ ਕਰਕੇ ਇੱਕ ਦੋ ਦਿਨ ਜਿੱਦਾਂ ਮਾੜਾ ਜਿਹਾ ਉਹ ਸੁੱਕ ਜੇ ਗਿੱਲੇ ਗਿੱਲੇ ਦੇ ਵਿੱਚ ਨਾ ਪਾਇਓ, ਜੋ ਚੰਗੀ ਤਰ੍ਹਾਂ ਦੇ ਨਾਲ ਸੁੱਕ ਜੇ ਅਤੇ ਉਹਦੇ ਵਿੱਚ ਤੁਸੀਂ ਲਿਆ ਕੇ ਅਤੇ ਫਿਲਹਾਲ ਹੁਣੇ ਰਲਾ ਦਿਓ। ਬਾਏ ਦਾ ਟਾਈਮ ਜਿੰਨੇ ਚਿਰ ਨੂੰ ਮੌਸਮ ਠੀਕ ਹੋਣਾ ਵਾ ਉਨੇ ਚਿਰ ਨੂੰ ਉਹ ਧਰਤੀ ਦੇ ਨਾਲ ਥੋੜ੍ਹਾ ਜਿਹਾ ਇੱਕਮਿੱਕ ਹੋ ਜੂ ਅਤੇ ਉਹਦੇ ਨਾਲ ਫਿਰ ਇਹ ਆ ਕਿ ਜਿੰਨੇ ਚਿਰ ਨੂੰ ਤੁਸੀਂ ਕੁਛ ਲਾਉਣਾ ਵਾ ਆਪਣੇ ਗਾਰਡਨ ਦੇ ਵਿੱਚ ਉਹਨੇ ਚਿਰ ਨੂੰ ਉਹਦੇ 'ਚ ਤਾਕਤ ਆ ਚੁੱਕੀ ਹੋਊਗੀ। ਸੋ ਇਹ ਹੋ ਗਿਆ ਅਗਲਾ ਸਾਡਾ ਪੜਾਅ, ਹੁਣ ਆ ਜਾਂਦਾ ਵੀ ਕਿਹੜੀ ਕਿਹੜੀ ਚੀਜ਼ ਜਿਹੜੀ ਆ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਲਾ ਸਕਦੇ ਹੋ। ਇੱਕ ਵੀਰ ਹੁਣੀ ਟਮਾਟਰ ਪੁੱਛ ਰਹੀ ਅਤੇ ਮੈਂ ਤਾਂ ਫਿਲਹਾਲ ਇਹ ਕਹੂੰਗਾ ਵੀ ਹਾਲੇ ਨਾ ਲਾਓ ਟਮਾਟਰ। ਹਾਂ ਤੁਸੀਂ ਜੇ ਵੀ ਬਾ ਜੇ ਤੁਸੀਂ ਲਾਉਣੇ ਆ ਤਾਂ ਉਹ ਤੁਸੀਂ ਲਾ ਸਕਦੇ ਹੋ, ਉਹ ਵੀ ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਕਿਸੇ ਛੋਟੇ ਪੋਟ ਪੂਟ ਦੇ ਵਿੱਚ ਪਾ ਕੇ ਅਤੇ ਘੋਰੇ ਤੋਂ ਬਚਾ ਕੇ ਥੋੜ੍ਹਾ ਸ਼ੇਡ ਦੇ ਵਿੱਚ ਹੀ ਰੱਖੋ, ਬਾਹਰ ਦੇ ਹਲੇ ਸ਼ਰੇਆਮ ਨਾ ਹੀ ਲਓ ਕਿਉਂਕਿ ਹਲੇ ਨਹੀਂ ਤੁਰਨੇ, ਹਲੇ ਠੰਡ ਹੋ ਜਾਂਦੀ ਹੈ ਸਵੇਰੇ ਸ਼ਾਮ ਕਾਫੀ ਜ਼ਿਆਦਾ ਠੰਡ ਆ। ਇਹ ਸਾਰੀਆਂ ਜਿਹੜੀਆਂ ਫਸਲਾਂ ਨੇ ਇਹ ਹੈਗੀਆਂ ਨੇ ਗਰਮੀ ਦੀਆਂ, ਜਿੰਨੀ ਵੱਧ ਗਰਮੀ ਉਨਾ ਇਹਨਾਂ ਨੇ ਜ਼ਿਆਦਾ ਵਧੀਆ ਰਹਿਣਾ, ਉਨਾ ਜ਼ਿਆਦਾ ਇਹਨਾਂ ਨੇ ਪਸੰਦ ਕਰਨਾ। ਹਾਂ ਤੁਸੀਂ ਇੰਨਾ ਜ਼ਰੂਰ ਕਰ ਸਕਦੇ ਹੋ ਵੀ ਤਿਆਰੀ ਕਰਕੇ ਤੁਸੀਂ ਰੱਖ ਸਕਦੇ ਹੋ ਉਸ ਸਮੇਂ ਦੇ ਲਈ। ਇਹ ਸਪਰਿੰਗ ਦੇ ਵਿੱਚ ਤੁਸੀਂ ਜਾ ਕੇ ਅਤੇ ਲਾਉਣਾ, ਸਪਰਿੰਗ ਦਾ ਮਤਲਬ ਸਿੱਧਾ ਸਿੱਧਾ ਵੀ ਇਹ ਨਹੀਂ ਵੀ ਸਤੰਬਰ ਆ ਗਿਆ ਅਤੇ ਸਪਰਿੰਗ ਆ, ਹਾਂ ਉਹ ਵੀ ਇੱਕ ਮਤਲਬ ਆ, ਪਰ ਸਪਰਿੰਗ ਦਾ ਸਿੱਧਾ ਮਤਲਬ ਇਹ ਵੀ ਜਦੋਂ ਤੁਹਾਡੇ ਬੂਟਿਆਂ ਦੇ ਵਿੱਚੋਂ ਕਰੂੰਬਲਾਂ ਜਿਹੀਆਂ ਫੁੱਟਣੀਆਂ ਸ਼ੁਰੂ ਹੋ ਗਈਆਂ, ਅੱਖਾਂ ਨਿਕਲ ਆਈਆਂ, ਪੁੰਗਰਨ ਲੱਗ ਪਏ, ਇਹਦਾ ਮਤਲਬ ਕਿ ਹੁਣ ਸਪਰਿੰਗ ਸ਼ੁਰੂ ਹੋ ਗਿਆ, ਇਹਦਾ ਮਤਲਬ ਕਿ ਹੁਣ ਜਿਹੜੇ ਬੂਟੇ ਨੇ ਰੁੱਖ ਨੇ ਉਹਨਾਂ ਨੇ ਕੁਦਰਤ ਦੇ ਨਾਲ ਜਿਹੜਾ ਤਾਲਮੇਲ ਸੋਹਣਾ ਬਿਠਾ ਲਿਆ, ਧੁੱਪ ਸੋਹਣੀ ਲੱਗਣ ਲੱਗ ਪਈ ਆ ਅਤੇ ਉਹ ਪੁੰਗਰਨ ਲੱਗ ਪਏ ਨੇ, ਉਸ ਸਮੇਂ ਫਿਰ ਉਹਨਾਂ ਨੂੰ ਆਪਣੇ ਬੂਟਿਆਂ ਨੂੰ ਤੁਸੀਂ ਵੱਧ ਖੁਰਾਕ ਪਾ ਸਕਦੇ ਹੋ। ਅਤੇ ਹੁਣੇ ਤਿਆਰੀ ਕਰ ਲਓ ਖੁਰਾਕ ਖਰੂਕ, ਮੈਂ ਤਾਂ ਕਹੂੰਗਾ ਵੀ ਲਿਆ ਕੇ ਰੱਖ ਲਓ, ਗੋਡੀ ਗਾਡੀ ਕਰ ਲਓ, ਤਿਆਰੀ ਫੁੱਲ ਤੁਸੀਂ ਰੱਖੋ ਮੁੜ ਕੇ ਭੱਜਣ ਦੀ ਬਜਾਏ ਹੁਣੇ ਲਿਆ ਕੇ ਰੱਖ ਲਓ ਅਤੇ ਨਾਲ ਦੀ ਨਾਲ ਫਿਰ ਲਾਉਣ ਵਾਲੇ ਬਣੋਗੇ। ਹੁਣ ਲਾਉਣ ਦੇ ਵਿੱਚ ਤੁਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਜਿਹੜੀ ਚੀਜ਼ ਆਪਾਂ ਪਿਛਲੇ ਦਿਨ ਵੀ ਗੱਲ ਕੀਤੀ, ਦੋ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਫਿਲਹਾਲ ਜੇ ਤੁਸੀਂ ਚਾਹੁੰਦੇ ਹੋ ਤਾਂ ਲਾ ਸਕਦੇ ਹੋ, ਜਿੱਦਾਂ ਵੀਰ ਹੋਰੀ ਆ ਪਾਲਕ ਦਾ ਪੁੱਛ ਰਹੇ ਨੇ, ਵੈਸੇ ਤਾਂ ਵੇਖੋ ਪਾਲਕ ਜਿਹੜਾ ਉਹ ਠੰਡ ਦਾ ਹੀ ਆ ਜਿਹੜੀ ਠੰਡ ਦੀ ਸਬਜ਼ੀ ਆ, ਅਤੇ ਪਰ ਹਾਲੇ ਠੰਡ ਕਿਹੜੀ ਪੂਰੀ ਤਰ੍ਹਾਂ ਦੇ ਨਾਲ ਗਈ ਨਹੀਂ ਗੀ, ਇਸ ਕਰਕੇ ਜਾਂਦੀ ਜਾਂਦੀ ਪਾਲਕ ਦਾ ਤੁਸੀਂ ਆਨੰਦ ਲੈ ਸਕਦੇ ਹੋ। ਅਤੇ ਹੋਰ ਜੇਕਰ ਕੋਈ ਵਧੇਰੇ ਜਾਣਦਾ ਤਾਂ ਉਹ ਤੁਸੀਂ ਜ਼ਰੂਰ ਦੱਸ ਦਿਓ, ਮੈਂ ਤਾਂ ਇਹ ਕਹੂੰਗਾ ਵੀ ਤੁਸੀਂ ਸਗੋਂ ਪਾਲਕ ਪਈ ਲਾ ਲਓ। ਦੋ ਤਿੰਨ ਚੀਜ਼ਾਂ ਜਿਹੜੀਆਂ ਨੇ ਉਹ ਹਮੇਸ਼ਾ ਮੈਂ ਤਾਂ ਕਹਿੰਦਾ ਹੁੰਦਾ ਵੀ ਆਪਣੇ ਗਾਰਡਨ ਦੇ ਵਿੱਚ ਆਪਾਂ ਰੱਖੀਏ, ਇੱਕ ਤਾਂ ਪਾਲਕ ਹੋ ਗਈ, ਇੱਕ ਧਨੀਆ ਹੋ ਗਿਆ, ਇੱਕ ਮਿਰਚਾਂ ਹੋ ਗਈਆਂ, ਅਤੇ ਗਰਮੀਆਂ ਦੇ ਵਿੱਚ ਟਮਾਟਰ। ਸੋ ਇਹ ਚਾਰ ਕੁ ਚੀਜ਼ਾਂ ਜਿਹੜੀਆਂ ਬੜੀ ਆਸਾਨੀ ਦੇ ਨਾਲ ਹੋ ਵੀ ਜਾਂਦੀਆਂ ਅਤੇ ਇਹ ਸਾਡੇ ਛੱਤੇ ਪੈਰ ਕੰਮ ਵੀ ਸਾਡੇ ਆਉਂਦੀਆਂ। ਪਾਲਕ ਤੁਸੀਂ ਲਾ ਸਕਦੇ ਹੋ, ਇੱਕ ਤੁਸੀਂ ਆਪਣੇ ਆ ਜਿਹੜੇ ਆ ਬਰੋਡ ਬੀਨਸ, ਇਹ ਵੀ ਤੁਸੀਂ ਲਾ ਸਕਦੇ ਹੋ, ਮਟਰ ਹੋ ਗਏ, ਬਰੋਡ ਬੀਨ ਹੋ ਗਏ। ਮਟਰਾਂ ਦਾ ਚਲੋ ਲੰਘ ਗਿਆ ਕੰਮ, ਹੁਣ ਸਿਆਲੀ ਉੱਥੇ ਫਸਲ ਹੈ, ਪਰ ਇਹਨਾਂ ਦੇ ਨਾਲ ਕਹਿੰਦੇ ਨੇ ਕਿ ਹੋਰ ਬੜੇ ਜ਼ਰੂਰੀ ਤੱਤ ਜਿਹੜੇ ਨੇ ਗਾਰਡਨ ਦੇ ਵਿੱਚ ਉਹ ਮਿਲ ਜਾਂਦੇ ਆ। ਸੋ ਇਸ ਕਰਕੇ ਇਹ ਤੁਹਾਨੂੰ ਜ਼ਰੂਰ ਬੀਜ ਲੈਣੀਆਂ ਚਾਹੀਦੀਆਂ, ਚਾਹੇ ਤੁਸੀਂ ਖਾਂਦੇ ਹੋ ਚਾਹੇ ਨਹੀਂ ਖਾਂਦੇ, ਖਾ ਵੀ ਲਓ ਅਤੇ ਇਹਨਾਂ ਦਾ ਬਹੁਤ ਫਾਇਦਾ, ਨਹੀਂ ਵੀ ਤੁਸੀਂ ਖਾਂਦੇ ਅਤੇ ਇਹ ਜਿਹੜੀਆਂ ਵੇਲਦਾਰ ਜਿਹੜੀਆਂ ਸਬਜ਼ੀਆਂ ਨੇ, ਜਿੱਦਾਂ ਮਟਰ ਵੀ ਇੱਕ ਤਰ੍ਹਾਂ ਵੇਲ ਜੀ ਬਣਦੀ ਆ, ਹੈ ਨਾ, ਬਰੋਡ ਬੀਨ ਵੀ ਇੱਕ ਤਰ੍ਹਾਂ ਵੇਲ ਜੀ ਬਣਦੀ ਆ, ਫਲੀਆਂ ਹੋ ਗਈਆਂ ਇਹ ਵੀ ਵੇਲ ਜੀ ਬਣਦੀ ਆ। ਸੋ ਇੱਦਾਂ ਦੇ ਜਿਹੜੇ ਲਾ ਜ਼ਰੂਰ ਲੈਣੇ ਚਾਹੀਦੇ ਆ, ਕੋਈ ਬਾਅਦ ਵਿੱਚ ਹੀ ਜਦੋਂ ਗਾਰਡਨ ਦੇ ਆਪਾਂ ਇਹਨਾਂ ਨੂੰ ਕੁਤਰ ਦਿੰਦੇ ਹਾਂ ਅਤੇ ਸੋਹਣਾ ਸੋਹਣੀ ਇਹ ਖੁਰਾਕ ਬਣ ਜਾਂਦੀ ਹੈ। ਸੋ ਬਰੋਡਬੀਨ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਬੀਜ ਸਕਦੇ ਹੋ, ਇਹਦੇ ਲਈ ਕਹਿੰਦੇ ਨੇ ਕਿ ਸੋਹਣਾ ਸਮਾਂ, ਅਤੇ ਚਲੋ ਉਹ ਤਾਂ ਕਿਸੇ ਕਿਸੇ ਦੀ ਖੇਤੀ ਹੈ, ਪਾਲਕ ਦੇ ਉੱਤੇ ਆਉਂਦੇ ਹਾਂ ਆਪਾਂ। ਸੋ ਪਾਲਕ ਦਾ ਤੁਸੀਂ ਇਹ ਕਰ ਸਕਦੇ ਹੋ ਕਿ ਧਨੀਏ ਦਾ ਅਤੇ ਪਾਲਕ ਦਾ ਇੱਕ ਜਿਹੜਾ ਟਿਪ ਆਪਾਂ ਇਹ ਸਾਂਝਾ ਕਰ ਸਕਦੇ ਹਾਂ ਕਿ ਤੁਸੀਂ ਇਹਨੂੰ ਜਿੰਨੇ ਵੀ ਤੁਹਾਡੇ ਕੋਲ ਬੀਜ ਨੇ ਨਾ, ਇਹਨਾਂ ਨੂੰ ਤਿੰਨੀ ਥਾਈਂ ਡਿਵਾਈਡ ਕਰ ਲਓ। ਇੱਕ ਤੁਸੀਂ ਹੁਣੇ ਬੀਜ ਦਿਓ ਅਤੇ ਉਹ ਤੁਹਾਡੇ ਹੋ ਜਾਣਗੇ, ਦੂਸਰਾ ਜਿਹੜਾ ਉਹ ਤੁਸੀਂ ਹਫ਼ਤਾ ਛੱਡ ਕੇ ਬੀਜੋ, ਅਤੇ ਤੀਸਰਾ ਜਿਹੜਾ ਵਾ ਉਹਨੇ ਚਲੋ ਫਿਰ ਹੋਰ ਗਰਮੀ ਆ ਚੁੱਕੀ ਹੋਣੀ ਹੈ, ਜਾਂ ਫਿਰ ਚਾਰ ਚਾਰ ਦਿਨ ਦਾ ਹੀ ਭਾਵੇਂ ਤੁਸੀਂ ਫਰਕ ਪਾ ਲਓ। ਯਾਨੀ ਕਿ ਇਹ ਜਦੋਂ ਤੁਸੀਂ ਕੋਈ ਚੌਂ ਚੌਂ ਦਿਨਾਂ ਦਾ, ਪੰਜਾਂ ਸੱਤਾਂ ਦਿਨਾਂ ਦਾ ਫਰਕ ਪਾ ਕੇ ਤੁਸੀਂ ਬੀਜੋਗੇ, ਚਲੋ ਹਫ਼ਤਾ ਹਫ਼ਤਾ ਲਾ ਲਓ, ਤੁਸੀਂ ਅੱਜ ਸੋਮਵਾਰ ਬੀਜ ਦਿਓ, ਅਗਲੇ ਸੋਮਵਾਰ ਅਤੇ ਅਗਲੇ ਸੋਮਵਾਰ, ਤਿੰਨੀ ਥਾਈਂ ਜਦੋਂ ਤੁਸੀਂ ਬੀਜਦੇ ਹੋ ਅਤੇ ਉਹਦੇ ਨਾਲ ਕੀ ਆ ਕਿ ਇੱਕ ਜਦੋਂ ਤੁਸੀਂ ਫਸਲ ਤੋੜ ਲੈਂਦੇ ਹੋ ਅਤੇ ਦੂਸਰੀ ਫਿਰ ਨਾਲ ਦੀ ਨਾਲ ਹੀ ਤਿਆਰ ਹੁੰਦੀ ਹੈ, ਕਿਉਂਕਿ ਉਹ ਹਫ਼ਤੇ ਦੇ ਫਰਕ ਦੇ ਨਾਲ ਤੁਸੀਂ ਬੀਜੀ ਸੀ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕੀ ਹੈ ਕਿ ਪਾਲਕ ਦੀ ਗਰੋਥ ਮੁੜ ਕੇ ਇੱਕਦਮ ਰੁਕ ਜਾਣੀ ਆ, ਉਨੀ ਨਹੀਂ ਹੋਣੀ। ਸੋ ਇਸ ਕਰਕੇ ਜਦੋਂ ਕਹਿੰਦੇ ਗਰਮੀ ਵੱਧ ਜਾਂਦੀ ਹੈ ਅਤੇ ਪਾਲਕ ਦਾ ਜਿਹੜਾ ਬੂਟਾ ਉਹ ਸਾਰਾ ਜ਼ੋਰ ਆਪਣਾ ਬੀਜ ਦੇ ਉੱਤੇ ਲਾਉਂਦਾ ਵਾ, ਫਿਰ ਉਹ ਪੱਤਿਆਂ ਦੇ ਉੱਤੇ ਨਹੀਂ ਲਾਉਂਦਾ। ਸੋ ਇਸ ਕਰਕੇ ਫਿਰ ਉਹ ਬੇਭਰਾ ਜਿਹਾ ਹੋ ਜਾਂਦਾ। ਵੈਸੇ ਤਾਂ ਨੋ ਡਾਊਟ ਕਿ ਅੱਜ ਕੱਲ੍ਹ ਸਦਾਬਹਾਰ ਪਾਲਕ ਵੀ ਆ ਗਈ ਹੈ, ਉਹ ਜਿਹੜੀ ਪਾਲਕ ਹੈ ਉਹ ਗਰਮੀਆਂ ਦੇ ਵਿੱਚ ਵੀ ਹੋਈ ਜਾਂਦੀ ਹੈ। ਹੁਣ ਪਾਲਕ ਦਾ ਫਾਇਦਾ ਕੀ ਹੈ, ਕਿਉਂਕਿ ਆਇਰਨ ਦਾ ਬੜਾ ਵਧੀਆ ਸਰੋਤ ਹੈ, ਅਤੇ ਤੁਸੀਂ ਜ਼ਰੂਰੀ ਨਹੀਂ ਹੈ, ਹੁਣ ਬੜਿਆਂ ਦਾ ਮੈਂ ਵੇਖਦਾ ਵਾਂ ਵੀ ਉਹਨਾਂ ਨੂੰ ਇਹ ਰਹਿੰਦਾ ਵੀ ਉਹ ਕਹਿ ਦਿੰਦੇ ਆ ਵੀ ਆਪਾਂ ਕਿਹੜੇ ਹੁਣ ਪਕੌੜੇ ਬਣਾਉਣੇ ਆ ਗਰਮੀ 'ਚ, ਆਪਾਂ ਕਿਹੜਾ ਸਾਗ ਬਣਾਉਣਾ ਕਿਤੇ ਰੋਜ਼ ਰੋਜ਼, ਹੈ ਨਾ। ਪਾਲਕ ਸਿਰਫ ਸਾਗ ਜਾਂ ਫਿਰ ਪਕੌੜਿਆਂ ਦੇ ਕੰਮ ਹੀ ਨਹੀਂ ਆਉਂਦੀ, ਪਾਲਕ ਤੁਸੀਂ ਡੇਲੀ ਆਪਣੀ ਜਿਹੜੀ ਕਿਚਨ ਦੇ ਵਿੱਚ ਤੁਸੀਂ ਵਰਤ ਸਕਦੇ ਹੋ। ਕਿੱਦਾਂ, ਜੇ ਤੁਸੀਂ ਮਿਕਸ ਕੋਈ ਸਬਜ਼ੀ ਬਣਾਉਂਦੇ ਹੋ, ਜਾਂ ਤੁਸੀਂ ਕੋਈ ਮੰਨ ਲਓ ਗਾਜਰ ਆਲੂ ਹੀ ਬਣਾਉਂਦੇ ਹੋ, ਤੁਸੀਂ ਕੋਈ ਗੋਭੀ ਆਲੂ ਬਣਾਉਂਦੇ ਹੋ, ਕੋਈ ਵੀ ਕਿਸੇ ਕਿਸਮ ਦੀ ਕੋਈ ਸਬਜ਼ੀ ਤੁਸੀਂ ਸੁੱਕੀ ਵੀ ਬਣਾਉਂਦੇ ਹੋ, ਅਤੇ ਥੋੜ੍ਹੀ ਜਿਹੀ ਪਾਲਕ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਕਿਸੇ ਵੀ ਤਰ੍ਹਾਂ ਸਬਜ਼ੀ ਦੇ ਵਿੱਚ। ਈਵਨ ਤੁਸੀਂ ਦਾਲ ਬਣਾਉਂਦੇ ਹੋ, ਛੋਲੇ ਬਣਾਉਂਦੇ ਹੋ, ਰਾਜਮਾਂਹ ਬਣਾਉਂਦੇ ਹੋ, ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਤਰੀ ਵਾਲੀ ਵੀ ਸਬਜ਼ੀ ਬਣਾਉਂਦੇ ਹੋ, ਤੁਸੀਂ ਆਲੂ ਮਟਰ ਬਣਾਉਂਦੇ ਹੋ, ਪਾਲਕ ਪਨੀਰ ਬਣਾਉਂਦੇ ਹੋ ਅਤੇ ਪਾਲਕ ਦੇ ਹੋ, ਅਤੇ ਫਿਰ ਉਹਦੇ ਵਿੱਚ ਪੈਣੀ ਪਾਲਕ ਆ, ਜਾਂ ਮਟਰ ਪਨੀਰ ਬਣਾਉਂਦੇ ਹੋ, ਕੁਛ ਵੀ ਬਣਾਉਂਦੇ ਹੋ, ਅਤੇ ਉਹਦੇ ਵਿੱਚ ਤੁਸੀਂ ਪਾਲਕ ਪਾ ਸਕਦੇ ਹੋ। ਹੁਣ ਹੁੰਦਾ ਕੀ ਹੈ ਕਿ ਜਿਹੜਾ ਜਿਹੜੀ ਤੁਹਾਡੀ ਆਪਣੀ ਦਾਲ ਆ, ਛੋਲੇ ਆ, ਉਹ ਪ੍ਰੋਟੀਨ ਦਾ ਸੋਰਸ ਹੋ ਗਏ, ਨਾਲ ਤੁਸੀਂ ਪਾਲਕ ਵਿੱਚ ਆਇਰਨ ਪਾ ਦਿੱਤੀ, ਅਤੇ ਉਹ ਤੁਹਾਡਾ ਇੱਕ ਕਹਿ ਲਓ ਕਿ ਬੜਾ ਵਧੀਆ ਸੋਰਸ ਬਣ ਗਿਆ ਤੁਹਾਡਾ, ਤੁਹਾਡੀ ਜਿਹੜੀ ਡਾਇਟਰੀ ਜਿਹੜੀਆਂ ਰਿਕੁਆਇਰਮੈਂਟਸ ਨੇ ਉਹ ਪੂਰਾ ਕਰਨ ਦਾ। ਸੋ ਪਾਲਕ ਜਿਹੜੀ ਇਹ ਨਹੀਂ ਕਿ ਤੁਸੀਂ ਮਤਲਬ ਕੁਛ ਇੱਕ ਆਪਾਂ ਇੰਡੀਅਨਸ ਨੇ ਰੱਖਿਆ ਵੀ ਕੁਛ ਇੱਕ ਫਿਕਸ ਆਹ ਵਾਲੀਆਂ ਰੈਸਪੀਆਂ ਹੋਣਗੀਆਂ ਅਤੇ ਇਹਨਾਂ 'ਚ ਹੀ ਪੈਣੀਆਂ, ਅਤੇ ਉੱਦਾਂ ਹੀ ਉਹ ਗਾਰਡਨ ਦੇ ਵਿੱਚ ਐਵੇਂ ਜਾਇਆ ਜਾਂਦੀ ਰਹਿੰਦੀ ਆ। ਡੇਲੀ ਜੋ ਵੀ ਤੁਸੀਂ ਕੁਛ ਬਣਾਉਂਦੇ ਹੋ, ਹਰ ਕੁਛ ਦੇ ਵਿੱਚ ਪਾਲਕ ਪਾਈ ਜਾ ਸਕਦੀ ਹੁੰਦੀ ਆ। ਤੁਸੀਂ ਪਰੌਂਠੇ ਬਣਾਉਂਦੇ ਹੋ ਤੁਸੀਂ, ਅਤੇ ਪਰੌਂਠਿਆਂ ਦੇ ਵਿੱਚ ਪਾ ਸਕਦੇ ਹੋ। ਹਾਂ, ਕੁਛ ਵੀ ਨਾ ਲੱਭੇ ਤੁਹਾਨੂੰ, ਕੁਛ ਵੀ ਨਾ ਸਮਝ ਆਵੇ, ਅਤੇ ਤੁਸੀਂ ਪਾਲਕ ਪਾ ਕੇ ਉਹਦੇ ਵਿੱਚ ਮਿਕਸੀ ਦੇ ਵਿੱਚ ਗ੍ਰਾਈਂਡਰ ਦੇ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ, ਉਨਾ ਕੁ ਜਿੰਨੇ ਕੁ ਦੇ ਨਾਲ ਉਹ ਗ੍ਰਾਈਂਡ ਹੋ ਜਾਵੇ, ਚੰਗੀ ਤਰ੍ਹਾਂ ਦੇ ਨਾਲ ਉਹਦੀ ਪੇਸਟ ਬਣਾ ਲਓ, ਜੂਸ ਜਿਹਾ ਬਣਾ ਲਓ, ਅਤੇ ਉਹਦੇ ਨਾਲ ਆਟਾ ਗੁੰਨ ਲਓ। ਸੋ ਆਨੇ ਬਹਾਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਤੁਹਾਡਾ ਜਿਹੜਾ ਆਇਰਨ ਆ, ਜਾਂ ਫਿਰ ਉਹ ਜਿਹੜੀ ਤੁਹਾਡੀ ਗਾਰਡਨ 'ਚ ਕੀਤੀ ਮਿਹਨਤ ਆ, ਉਹ ਤੁਹਾਡੇ ਕਿਸੇ ਨਾ ਕਿਸੇ ਕੰਮ ਜ਼ਰੂਰ ਆਈ ਜਾਊਗੀ। ਸੋ ਨਾਲ ਦੀ ਨਾਲ ਤੁਸੀਂ ਆਪਣੇ ਜਿਹੜੀ ਕੋਈ ਸਵੇਰੇ ਸਮੂਦੀ ਸਮਾਧੀ ਤੁਸੀਂ ਕੋਈ ਪੀਂਦੇ ਹੋ ਉਹਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ। ਸੋ ਗੱਲ ਕਾਹਦੀ ਕਿ ਅਨੇਕਾਂ ਹੀ ਤਰੀਕਿਆਂ ਦੇ ਨਾਲ ਤੁਸੀਂ ਖਾ ਸਕਦੇ ਹੋ, ਸੋ ਇਸ ਕਰਕੇ ਜਾਇਆ ਨਹੀਂ ਜਾਂਦੀ। ਇਸੇ ਤਰ੍ਹਾਂ ਦੇ ਨਾਲ ਧਨੀਆ ਵਾ, ਧਨੀਆ ਨੂੰ ਵੀ 3 ਕਿਸ਼ਤਾਂ ਦੇ ਵਿੱਚ ਲਾਓ ਤੁਸੀਂ। ਇੱਕ ਪੱਕਣ ਜਿਹਾ ਹੋ ਜਾਂਦਾ ਅਤੇ ਦੂਸਰਾ ਤਿਆਰ ਹੋ ਜਾਂਦਾ, ਦੂਸਰੇ ਤੋਂ ਬਾਅਦ ਤੀਸਰਾ ਹੋ ਜਾਂਦਾ। ਸੋ ਇਸ ਤਰੀਕੇ ਦੇ ਨਾਲ ਆਲ ਟਾਈਮ ਤੁਹਾਡੇ ਕੋਲ ਸਮਾਨ ਰਹਿੰਦਾ ਵਾ। ਇਸ ਤੋਂ ਇਲਾਵਾ ਤੁਸੀਂ ਪੂਤਨਾ ਵਗੈਰਾ, ਚਲੋ ਜੇ ਤਾਂ ਕਿਸੇ ਨੇ ਲਾਇਆ ਵਾ ਤਾਂ ਉਹ ਤਾਂ ਮਰਦਾ ਹੀ ਨਹੀਂ ਹੈ, ਪਰ ਜੇਕਰ ਫਿਰ ਵੀ ਕਿਤੇ ਮਰਿਆ ਢੱਠਾ ਵਾ ਅਤੇ ਹੁਣ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਜੇਕਰ ਪਹਿਲਾਂ ਕਿਤੇ ਲੱਗਾ ਸੀ ਤਾਂ ਆਪਣੇ ਆਪ ਹੀ ਵੇਖਿਓ ਥੱਲੇ ਉਹਨੂੰ ਕਿਤੇ ਨਾ ਕਿਤੇ ਨਿਕਲ ਆਉਣਾ, ਜੇਕਰ ਨਹੀਂ ਤਾਂ ਕਿਸੇ ਕੋਲ ਲੈ ਕੇ ਟਾਣੀ ਤਾਂ ਦੱਬ ਛੱਡੋ, ਕਿਉਂਕਿ ਗਰਮੀਆਂ ਦੇ ਵਿੱਚ ਪੂਤਰਾ ਬੜਾ ਵਰਦਾਨ ਰਹਿੰਦਾ ਵਾ, ਰੋਟੀ ਪਾਣੀ ਸੌਖਾ ਹਜ਼ਮ ਹੋ ਜਾਂਦਾ, ਚਟਨੀ ਚੁਟਨੀ ਬਣਾਉਣ ਦੇ ਕੰਮ ਆ ਜਾਂਦਾ। ਸੋ ਆਪਣੇ ਪਰਿਵਾਰਾਂ ਦੇ ਵਿੱਚ ਤਾਂ ਇਹ ਖਾਸ ਤੌਰ ਦੇ ਉੱਤੇ ਵਧੀਆ ਚੀਜ਼ ਆ, ਘੈਂਟ ਚੀਜ਼ ਆ, ਅਤੇ ਉਹ ਤੁਸੀਂ ਭਾਈ ਲਾ ਸਕਦੇ ਹੋ। ਇੱਕ ਸਪਰਿੰਗ ਅਨੀਅਨ ਇਹਨਾਂ ਦਿਨਾਂ ਦੇ ਵਿੱਚ ਜ਼ਰੂਰ ਤੁਸੀਂ ਲਾ ਸਕਦੇ ਹੋ। ਸੋ ਬਾਹਰੋਂ ਕਿਤੇ ਲਿਆਉਣ ਦੀ ਲੋੜ ਨਹੀਂ, ਦੂਰ ਕਿਤੇ ਜਾਣਾ ਨਹੀਂ। ਤੁਸੀਂ ਆਪਣੇ ਜਿਹੜੇ ਗੰਢਾ ਵਾ ਉਹ ਮਾੜਾ ਮੋਟਾ ਕਿਤੇ ਕੋਈ ਪੁੰਗਰਿਆ ਪੰਗਰਿਆ ਵਾ, ਜੇ ਨਹੀਂ ਵੀ ਪੁੰਗਰਿਆ ਤਾਂ ਉਹਨੂੰ ਤੁਸੀਂ ਮੁੱਛਾਂ ਵਾਲਾ ਪਾਸਾ ਜਿਹੜਾ ਜ਼ਮੀਨ ਦੇ ਵਿੱਚ ਕਰਕੇ ਅਤੇ ਉਹਨੂੰ ਤੁਸੀਂ ਗੱਡ ਦਿਓ। ਸੋ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਵਧੀਆ ਤੁਹਾਡਾ ਉਹ ਹੋ ਜਾਊਗਾ। ਅਤੇ ਬਾਕੀ ਤੁਹਾਡੇ ਆਪਣੇ ਤਾਂ ਆ ਜਿਹੜੀਆਂ ਚੀਜ਼ਾਂ ਬਹੁਤ ਸੌਖੀਆਂ ਹੋ ਜਾਂਦੀਆਂ, ਜਿਹਦੇ ਵਿੱਚ ਸਿਲਵਰ ਬੀਟ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ, ਕੇਲ ਦੀ ਆਪਾਂ ਗੱਲ ਕਰਦੇ ਹੁੰਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੁਹਾਡੇ ਗਾਰਡਨ 'ਚ ਹਾਲੇ ਇਹਨਾਂ ਦਿਨਾਂ ਦੇ ਵਿੱਚ ਬੜੀਆਂ ਸੌਖੀਆਂ ਹੋ ਜਾਣੀਆਂ। ਅਤੇ ਜੇਕਰ ਨਹੀਂ ਤਾਂ ਸਭ ਤੋਂ ਇੰਪੋਰਟੈਂਟ ਇਹੋ ਹੀ ਆ ਕਿ ਤੁਸੀਂ ਆਪਣੇ ਗਾਰਡਨ ਦੀ ਤਿਆਰੀ ਕਰ ਲਓ, ਗੋਡੀ ਗਾਡੀ ਕਰਕੇ ਉਹਦੇ ਵਿੱਚ ਤੁਸੀਂ ਖਾਦ ਖੂਦ ਪਾ ਕੇ ਔਰਗੈਨਿਕ ਖਾਦ ਪਾਇਓ ਫਿਲਹਾਲ, ਦੂਸਰੀ ਜਿਹੜੀ ਆ ਉਹ ਤਾਂ ਨਾਲ ਦੀ ਨਾਲ ਐਕਟਿਵ ਹੋ ਜਾਂਦੀ ਹੈ, ਉਹਦੇ ਲਈ ਕੋਈ ਲੋੜ ਨਹੀਂ ਆ। ਅੱਛਾ ਇੱਕ ਟਿਪ ਜਿੱਦਾਂ ਵੀਰ ਹੋਰੀ ਭੇਜ ਰਹੇ ਨੇ ਬਲਦੇਵ ਜੀ, ਤੁਸੀਂ ਜਿਹੜਾ ਭੇਜਿਆ ਵਾ ਬੂਟੇ ਦਾ, ਸੋ ਸਿੱਧਾ ਸਿੱਧਾ ਜਿਹਾ ਸਾਈਨ ਜੋ ਮੈਨੂੰ ਲੱਗਦਾ ਵਾ ਇਹ ਹੈਗਾ ਵਾ ਪੀਲੇ ਪੱਤੇ, ਇਹਦਾ ਮਤਲਬ ਵੀ ਪਾਣੀ ਪੂਣੀ ਜਿਹੜਾ ਵਾਹਵਾ ਪਿਆ ਵਾ, ਕਿਉਂਕਿ ਮੀਂਹ ਮੀਂਹ ਪਿਛਲੇ ਦਿਨਾਂ ਦੇ ਵਿੱਚ ਪਏ ਨੇ। ਅਤੇ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ, ਕਿਉਂਕਿ ਜਿੱਦਾਂ ਮੀਂਹ ਜਦੋਂ ਮਰਜ਼ੀ ਪੈ ਜਾਂਦਾ ਧੁੱਪਾਂ ਲਈ ਉਨੀਆਂ ਕੜਾਕੀਆਂ ਨਹੀਂ ਲੱਗਣ ਡੀਆਂ, ਸੋ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਪਾਣੀ ਪੂਣੀ ਘੱਟ ਹੀ ਪਾਉਣਾ ਚਾਹੀਦਾ, ਪਾਣੀ ਪੂਣੀ ਵੇਖ ਕੇ ਪਾਉਣਾ ਚਾਹੀਦਾ ਸਾਨੂੰ ਚੰਗੀ ਤਰ੍ਹਾਂ ਦੇ ਨਾਲ, ਥੋੜ੍ਹਾ ਜਿਹਾ ਫੋਲ ਕੇ ਵੇਖ ਲਓ। ਅਤੇ ਜੇ ਤਾਂ ਵਾਕਈ ਪਾਣੀ ਦੀ ਲੋੜ ਹੈ ਤਾਂ ਫਿਰ ਹੀ ਪਾਣੀ ਪਾਓ, ਅਤੇ ਜੇਕਰ ਨਹੀਂ ਲੋੜ ਤਾਂ ਫਿਰ ਤੁਸੀਂ ਪਾਣੀ ਨਾ ਪਾਓ, ਯਾਨੀ ਕਿ ਓਵਰ ਵਾਟਰਿੰਗ ਜਿਹੜੀ ਆ ਉਹ ਤੁਹਾਨੂੰ ਅੱਗੇ ਚੱਲ ਕੇ ਪਰੇਸ਼ਾਨ ਕਰੂਗੀ। ਸੋ ਇਹਨਾਂ ਦਿਨਾਂ ਦੇ ਵਿੱਚ ਜੜ੍ਹਾਂ ਗਲਣ ਦੇ ਚਾਂਸ ਹੁੰਦੇ, ਇਹਨਾਂ ਦਿਨਾਂ ਦੇ ਵਿੱਚ ਫੰਗਸ ਲੱਗਣ ਦੇ ਚਾਂਸ ਹੋਰ ਜ਼ਿਆਦਾ ਵਧੇਰੇ ਹੋ ਜਾਂਦੇ। ਸੋ ਇਸ ਕਰਕੇ ਤੁਸੀਂ ਘੱਟ ਹੀ ਪਾਣੀ ਉਹਨਾਂ ਕੁ ਪਾਓ ਜਿੰਨੇ ਕੁ ਦੀ ਲੋੜ ਹੈ, ਸਿਲ ਜੀ ਰੱਖੋ ਬਸ। ਬਾਕੀ ਸਨੇਲਜ਼ ਸਲੱਗਜ਼ ਵਗੈਰਾ ਤੋਂ ਵੀ ਤਾਂ ਹੀ ਬਚਾਇਆ ਜਾ ਸਕਦਾ ਜੇਕਰ ਤੁਹਾਡਾ ਗਾਰਡਨ ਬਹੁਤਾ ਸਿੱਲਾ ਸਿੱਲਾ ਜਿਹਾ ਨਾ ਰਵੇ। ਸਿੱਲਾ ਤਾਂ ਹੀ ਹੋਣਾ ਜੇ ਤੁਸੀਂ ਪਾਣੀ ਬਾਹਰੋਂ ਪਾਈ ਜਾਓ, ਉੱਤੋਂ ਮੀਂਹ ਪਈ ਜਾਵੇ, ਤੁਹਾਨੂੰ ਤੁਸੀਂ ਗੋਡੀ ਗਾਡੀ ਨਾ ਕੀਤੀ ਹੋਵੇ, ਘਾਹ ਫੂਸ ਤੁਹਾਡਾ ਜਿਹੜਾ ਵਾ ਉਹ ਬਹੁਤ ਹੋਇਆ ਵਾ, ਬੂਟੇ ਜਿਹੜੇ ਨੇ ਉਹ ਤੁਹਾਡੇ ਜ਼ਮੀਨ ਦੇ ਨਾਲ ਮਤਲਬ ਇੰਨੇ ਕੁ ਜ਼ਿਆਦਾ ਤੁਹਾਨੂੰ ਚਾਅ ਚੜ੍ਹਦਾ ਵਾ ਵੀ ਬੜੇ ਸੰਘਣੇ ਨੇ, ਪਰ ਉਸ ਸੰਘਣੇ ਦੇ ਵਿੱਚੋਂ ਦੀ ਜੇਕਰ ਜ਼ਮੀਨ ਦੇ ਉੱਤੇ ਕਿਤੇ ਧੁੱਪ ਹੀ ਨਹੀਂ ਪਹੁੰਚ ਰਹੀ ਤਾਂ ਉਹ ਵੀ ਸਨੇਲਜ਼ ਦਾ ਕਾਰਨ ਹੋ ਸਕਦਾ। ਸੋ ਗਾਰਡਨ ਆਪਣਾ ਕੁੱਲ ਮਿਲਾ ਕੇ 4 ਸਫੇਰੋਂ ਇੱਕ ਵਾਰੀ ਵਿਹਲਾ ਜਿਹਾ ਕਰ ਦਿਉ, ਧੁੱਪ ਹਰ ਇੱਕ ਕੋਨੇ ਦੇ ਵਿੱਚ ਸਿੱਧੀ ਸਿੱਧੀ ਪਵੇ ਅਤੇ ਫਿਰ ਓਕੇ ਰਿਪੋਰਟ ਹੋ ਜੂਗਾ। ਸੋ ਫਿਲਹਾਲ ਗਾਰਡਨਿੰਗ ਦੇ ਨਾਲ ਰਿਲੇਟਿਡ ਇਹ ਸਾਡੀਆਂ ਕੁਛ ਸਾਂਝਾ, ਜੇ ਹੋਰ ਤੁਹਾਡਾ ਕੋਈ ਸਵਾਲ ਹੈ ਤਾਂ ਉਹ ਤੁਸੀਂ ਭੇਜ ਦਿਓ ਅਤੇ ਫਿਰ ਅਗਲੇ ਹਿੱਸੇ ਦੇ ਵਿੱਚ ਆ ਕੇ ਆਪਾਂ ਕਰਦੇ ਹਾਂ। ਭਾਰਦਵਾਜ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਗਾਰਡਨਿੰਗ ਟਿਪਸ, ਕਹਿੰਦੇ ਕਿ ਪਲੀਜ਼ ਪਰੂਨ ਯੂਅਰ ਰੋਜ਼ਿਸ ਐਜ਼ ਸਪਰਿੰਗ ਇਜ਼ ਕਮਿੰਗ, ਅਤੇ ਇਫ ਯੂ ਹੈਵ ਚਿਲੀ ਕੈਪਸਿਕਮ ਪਲੀਜ਼ ਪਰੂਨ ਆਲ ਡੈਡ ਲੀਵਸ, ਅਤੇ ਸਟਾਰਟ ਪ੍ਰਪੇਅਰਿੰਗ ਯੂਅਰ ਸੋਇਲ ਫੋਰ ਸਮਰ ਵੈਜੀਟੇਬਲ। ਧੰਨਵਾਦ ਤੁਹਾਡਾ ਭਾਰਦਵਾਜ ਸਾਹਿਬ। ਸੋ ਬਿਲਕੁਲ ਜਿੱਦਾਂ ਭਾਰਦਵਾਜ ਸਾਹਿਬ ਨੇ ਕਿਹਾ ਅਤੇ ਇਹੋ ਹੀ ਚੀਜ਼ਾਂ ਜਿਹੜੀਆਂ ਨੇ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਵੀ ਲਗਭਗ ਕਰ ਚੁੱਕੇ ਹਾਂ। ਹਾਂ ਜਿੱਦਾਂ ਚਿਲੀ ਅਤੇ ਕੈਪਸਿਕਮ ਵਗੈਰਾ ਦਾ ਇਹਨਾਂ ਨੇ ਯਾਦ ਕਰਾ ਦਿੱਤਾ। ਸੋ ਇਹਨਾਂ ਦਿਨਾਂ ਦੇ ਵਿੱਚ ਹੁਣ ਜਿਹੜਾ ਜਾਂਦਾ ਜਾਂਦਾ ਕੋਰਾ ਜਿਹੜਾ ਵਾ ਇਹ ਮਾਰਦਾ ਹੁੰਦਾ ਕਈ ਵਾਰੀ, ਤੁਸੀਂ ਉਹਨੂੰ ਥੋੜ੍ਹਾ ਜਿਹਾ ਜਿਹੜੀ ਬੂਟੇ ਥੋੜ੍ਹੇ ਜਿਹੇ ਟਾਹਣੀਆਂ ਮੈਂ ਤਾਂ ਕਹੂੰਗਾ, ਮੈਂ ਤਾਂ ਬਾਅਦ ਤੋਂ ਸਭ ਟਾਹਣੀਆਂ ਕੱਟ ਦਿੰਦਾ ਹੁੰਦਾ ਚਿਲੀ ਕੈਪਸਿਕਮ ਦੀਆਂ, ਅਤੇ ਉੱਤੇ ਜਿਹੜਾ ਜਿੱਦਣ ਕੋਰੇ ਕਰੇ ਦਾ ਲੱਛਣ ਹੋਣ ਜਾਂ ਫਿਰ ਰਾਤ ਨੂੰ ਉੱਤੇ ਲਿਫਾਫਾ ਪਾ ਦੀਦਾ, ਦਿਨੇ ਧੁੱਪ ਦੇ ਵਿੱਚ ਲਾ ਦੀਦਾ, ਅਤੇ ਫਿਰ ਜਦੋਂ ਇੱਕ ਵਾਰੀ ਪੁੰਗਰਨਾ ਸ਼ੁਰੂ ਹੋ ਗਿਆ ਕੋਰੇ ਕਾਰੇ ਦੇ ਚਾਂਸ ਬਿਲਕੁਲ ਹੀ ਜਾਂਦੇ ਰਹੇ, ਅਤੇ ਫਿਰ ਵੇਖਿਓ ਇਹਨਾਂ ਨੇ ਇੱਕਦਮ ਛੂਟਾਂ ਵੱਟਣੀਆਂ, ਅਤੇ ਨਾਲ ਦੀ ਨਾਲ ਹੀ ਤੁਸੀਂ ਚਿਲੀਆਂ ਕੈਪਸਿਕਮਾਂ ਨਾਲ ਦੀ ਨਾਲ ਹੀ ਤੁਹਾਨੂੰ ਮਿਲ ਜਾਣਗੀਆਂ। ਪਰ ਜਿੱਦਾਂ ਭਾਰਦਵਾਜ ਸਾਹਿਬ ਕਹਿ ਰਹੇ ਨੇ ਕਿ ਸਾਰੇ ਦੇ ਸਾਰੇ ਜਿਹੜੇ ਮਰੇ ਪੱਤੇ ਨੇ, ਪੀਲੇ ਪਏ ਨੇ, ਮੋਰੀਆਂ ਮਾਰੀਆਂ ਵਾਲੇ, ਸਭ ਝਾੜ ਦਿਓ। ਹੁਣ ਟੈਨਸ਼ਨ ਨਹੀਂ ਲੈਣੀ, ਹੁਣ ਖੁੱਲ੍ਹ ਕੇ ਇਹਨਾਂ ਨੂੰ ਝਾੜੋ, ਕਿਉਂਕਿ ਅੱਗੇ ਜਦੋਂ ਧੁੱਪਾਂ ਲੱਗਣੀਆਂ ਅਤੇ ਫਿਰ ਨਵੇਂ ਜਿਹੜੀਆਂ ਟਾਹਣੀਆਂ ਨਵੇਂ ਪੱਤੇ ਪੁੰਗਰਨੇ ਨੇ, ਅਤੇ ਬੂਟੇ ਦਾ ਜ਼ੋਰ ਜਿਹੜਾ ਉੱਧਰਲੇ ਪਾਸੇ ਨੂੰ ਲੱਗੇ, ਇੱਧਰ ਪੁਰਾਣੇ ਅਤੇ ਨਾ ਐਵੇਂ ਵੇਸਟ ਹੁੰਦਾ ਰਹੇ। ਸੋ ਇੰਨਾ ਕੁ ਜ਼ਰੂਰ ਤੁਸੀਂ ਕਰ ਲਿਓ। ਅਤੇ ਬਾਕੀ ਗੁਲਾਬ ਦੀ ਜਿੱਦਾਂ ਆਪਾਂ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ, ਅਤੇ ਹੁਣ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਆ ਕੇ ਬਾਕੀ ਦੀਆਂ ਗੱਲਾਂ ਬਾਤਾਂ ਹੁੰਦੀਆਂ ਨੇ, ਆ ਕੇ ਵਾਪਸ ਆਪਾਂ ਅੱਜ ਆਪਣੇ ਵਿਸ਼ੇ ਵੱਲ ਨੂੰ ਝਾਤੀ ਮਾਰਾਂਗੇ। ਉਹ ਕਿਹੜੇ ਕਾਰਜ, ਕਿਹੜੇ ਕੰਮ ਜਿਹੜੇ ਤੁਸੀਂ ਪਹਿਲਾਂ ਬਹੁਤ ਚਾਅ ਦੇ ਨਾਲ ਕਰਦੇ ਹੋ ਅਤੇ ਹੁਣ ਆਖੀ ਦਾ ਰੱਬਾ ਝੂਠ ਹੀ ਹੋ ਜਾਣਾ, ਆ ਕੇ ਕਰਦੇ ਹਾਂ ਤੇ ਗੱਲ। ਰੇਡੀਓ ਹਾਂਜੀ 1674।
1: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮੈਲਟਨ।
2: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold ਲੈਂਡਿੰਗ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਹੈ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ, ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗ੍ਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗ੍ਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
6: Smith Lane by Mowak ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜੇ ਇਹ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithlane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ। ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨਿਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਗਾਣਾ ਤੁਸੀਂ ਸੁਣ ਰਹੇ ਸੀ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਹਾਜ਼ਰ ਨਹੀਂ ਹਾਜ਼ਰ ਹੋ ਜੂ ਜੋ ਕਹਿ ਦੇ, ਕਿੱਦਾਂ ਦਾ ਲੱਗਾ ਇਹ ਤੁਸੀਂ ਦੱਸ ਸਕਦੇ ਹੋ ਅਤੇ ਆਪਾਂ ਤੋਰਦੇ ਹਾਂ ਪ੍ਰੋਗਰਾਮ ਨੂੰ ਅੱਗੇ ਪ੍ਰੋਗਰਾਮ। ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਮੈਂ ਰਣਜੋਤ ਸਿੰਘ, ਅਤੇ ਅੱਜ ਦਾ ਸਾਡਾ ਵਿਸ਼ਾ ਇੱਕ ਵਾਰੀ ਫਿਰ ਤੋਂ ਤੁਹਾਨੂੰ ਯਾਦ ਕਰਵਾ ਦਿੰਦੇ ਹਾਂ ਕਿ ਉਹ ਕਿਹੜੇ ਕੰਮ ਜਿਹੜੇ ਤੁਸੀਂ ਪਹਿਲਾਂ ਬੜੇ ਚਾਅ ਦੇ ਨਾਲ ਕਰਦੇ ਸੀ, ਪਹਿਲਾਂ ਬੜੇ ਉਤਸ਼ਾਹ ਦੇ ਨਾਲ ਕਰਦੇ ਸੀ, ਤੁਹਾਨੂੰ ਲੱਗਦਾ ਸੀ ਕਿ ਇਹ ਮੇਰੀ ਹੌਬੀ ਹੈ ਸ਼ਾਇਦ, ਇਹ ਮੇਰਾ ਪੈਸ਼ਨ ਹੈ ਸ਼ਾਇਦ, ਪਰ ਹੁਣ ਤੁਹਾਨੂੰ ਲੱਗਦਾ ਵੀ ਨਹੀਂ, ਹੁਣ ਤਾਂ ਰੱਬਾ ਝੂਠ ਹੀ ਹੋ ਜੇ, ਹੁਣ ਤਾਂ ਇਹ ਚੀਜ਼ ਬੜੀ ਔਖੀ ਆ ਕਰਨੀ, ਅਤੇ ਉਹ ਕੁਛ ਵੀ ਹੋ ਸਕਦਾ, ਉਹ ਤੁਹਾਡੀ ਗਾਰਡਨਿੰਗ ਹੋ ਸਕਦੀ ਆ, ਉਹ ਤੁਹਾਡੀ ਜਿਮ ਜਾਣ ਦੀ ਰੂਟੀਨ ਹੋ ਸਕਦੀ ਆ, ਉਹ ਤੁਹਾਡੀ ਸ਼ੋਪਿੰਗ ਦੀ ਰੂਟੀਨ ਹੋ ਸਕਦੀ ਆ, ਉਹ ਤੁਹਾਡੀ ਮੇਕਅਪ ਦੀ ਰੂਟੀਨ ਹੋ ਸਕਦੀ ਆ। ਜਿੱਦਾਂ ਕਰਮ ਜੀ ਕਹਿੰਦੇ ਨੇ ਕਿ ਬੱਚਿਆਂ ਤੋਂ ਪਹਿਲਾਂ ਮੇਕਅਪ ਕਰਨ ਦਾ ਕਹਿੰਦੇ ਕਿ ਬਹੁਤ ਸ਼ੌਂਕ ਹੁੰਦਾ ਸੀ, ਸੋ ਜਦੋਂ ਬੱਚੇ ਹੋਏ ਤਾਂ ਦੋ ਤਿੰਨ ਮੇਕਅਪ ਦੇ ਵਿੱਚ ਇੰਟਰਸਟ ਰਿਹਾ, ਅਤੇ ਉਸ ਤੋਂ ਬਾਅਦ ਫਿਰ ਕਿਤੇ ਕਹਿੰਦੇ ਕਿ ਜਾਣਾ ਅਤੇ ਫਟਾਫਟ ਰੈਡੀ ਹੋ ਕੇ ਜਾਣਾ, ਅਤੇ ਮਤਲਬ ਹੁਣ ਉਹ ਇੰਟਰਸਟ ਜਾਂਦਾ ਰਿਹਾ। ਇਹ ਤਾਂ ਹੋ ਗਿਆ ਨਾ ਵੀ ਚਲੋ ਕਿਤੇ ਮੰਨ ਲਓ ਤੁਹਾਡਾ ਇੰਟਰਸਟ ਜਾਂਦਾ ਰਿਹਾ, ਜਾਂ ਫਿਰ ਹੁਣ ਸਮਾਂ ਹੀ ਨਹੀਂ ਆ। ਇਹ ਵੀ ਚੀਜ਼ ਸਾਨੂੰ ਆਈਡੈਂਟੀਫਾਈ ਕਰਨੀ ਪਊਗੀ ਕਿ ਕੀ ਸਾਡਾ ਉਸ ਕੰਮ ਦੇ ਵਿੱਚੋਂ ਇੰਟਰਸਟ ਜਾਂਦਾ ਰਿਹਾ, ਜਾਂ ਆਪਾਂ ਬਿਜ਼ੀ ਜ਼ਿਆਦਾ ਇਹ ਹੋ ਗਏ ਹਾਂ ਵੀ ਸਾਡੇ ਕੋਲ ਉਸ ਕੰਮ ਦੇ ਲਈ ਹੁਣ ਸਮਾਂ ਹੀ ਨਹੀਂ ਬਚਦਾ। ਯੈਸਟਰਡੇ ਡਿਨਰ ਵਾਸ ਕਹਿੰਦੇ ਕਿ ਸਾਗ ਵਿਦ ਥੋਸਾ ਆਟਾ ਐਂਡ ਜਾਨਾ ਜ਼ਿਆਦਾ ਮੱਕੀ, ਅੱਛਾ ਥੋੜ੍ਹਾ ਆਟਾ, ਓਕੇ ਥੋੜ੍ਹਾ ਆਟਾ ਅਤੇ ਜ਼ਿਆਦਾ ਮੱਕੀ ਆਟਾ, ਮਿਕਸ ਰੋਟੀ ਵਿਦ ਮਿਕਸ ਸੈਲਡ। ਬਹੁਤ ਸੋਹਣਾ ਜੀ, ਈਟ ਹੈਲਦੀ ਅਤੇ ਥਿੰਕ ਹੈਲਦੀ, ਧੰਨਵਾਦ, ਮਿਹਰਬਾਨੀ, ਤੁਸੀਂ ਇਹ ਜਿਹੜਾ ਨੇਮ ਬਰਕਰਾਰ ਰੱਖਿਆ ਵਾ, ਤੁਸੀਂ ਜਿਹੜਾ ਨਾਲ ਦੀ ਨਾਲ ਦੱਸਦੇ ਰਹਿੰਦੇ ਹੋ ਵੀ ਹਾਂ ਕੀ ਤੁਸੀਂ ਬਣਾਉਂਦੇ ਹੋ, ਅਤੇ ਬਾਕੀ ਵੀ ਵੇਖ ਲਓ ਭਾਈ ਜੇ ਕਿਸੇ ਨੇ ਸਾਗ ਬਣਾਉਣਾ ਤਾਂ ਹੁਣ ਸਿਆਲ ਜਿਹੜਾ ਜਾਂਦਾ ਜਾਂਦਾ ਜੇ, ਅਤੇ ਜੇ ਤੁਸੀਂ ਸਾਗ ਸ਼ਲਗਮ ਵਾਲਾ ਤੋਹਫਾ ਤੁਸੀਂ ਛਕਣਾ ਅਤੇ ਹਾਲੇ ਠੰਡ ਠੰਡ ਜੀ ਦੇ ਵਿੱਚ ਤੁਸੀਂ ਇਹ ਵਾਲਾ ਕੰਮ ਕਰ ਸਕਦੇ ਹੋ। ਸ਼ੇਰਗਲ ਸਾਹਿਬ ਗੁੱਡ ਮੋਰਨਿੰਗ ਦੀ ਸਾਂਝ ਪਾਉਂਦੇ ਨੇ, ਅਤੇ ਕਰਨ ਜੀ ਕਹਿੰਦੇ ਕਿ ਦਾਸ ਇਕੱਲਾ ਨਹੀਂ ਹੈ, 96 ਕਰੋੜੀ ਨੇ ਦਾਸ ਹੋਣਾ ਨਾਲ, ਐਂਡ ਦਾਸ ਹੋਣੀ ਆਪ ਵੀ 125,000 ਦੇ ਬਰਾਬਰ ਨੇ। ਧੰਨਵਾਦ ਜੀ ਤੁਹਾਡਾ, ਤੁਹਾਡੀ ਇਹੋ ਫੂਕ ਕਿਸੇ ਪਾਸੇ ਮਤਲਬ ਜਾਣ ਨਹੀਂ ਦਿੰਦੀ, ਡਟੇ ਹਾਂਗੇ, ਥੈਂਕ ਯੂ। ਗੁਰਜੀਤ ਜੀ ਕਹਿੰਦੇ ਨੇ ਕਿ ਨਾਈਸ ਸੌਂਗ, ਅਤੇ ਮਿਹਰਬਾਨੀ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ, ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ, ਅਤੇ ਕਹਿੰਦੇ ਕਿ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਗੁਰਸੇਵਕ ਸਿੰਘ ਜੀ ਵਿਨੀਪੈਗ ਤੋਂ ਕਹਿੰਦੇ ਨੇ ਕਿ ਸਾਰਿਆਂ ਦਾ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਤੁਸੀਂ ਮੈਸੇਜ ਕਰਕੇ ਵੀ ਦੱਸ ਸਕਦੇ ਹੋ, ਅਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਵੀ ਆਖਿਰਕਾਰ ਉਹ ਕਿਹੜੀ ਚੀਜ਼ ਕੀ। ਇੱਥੇ ਸਾਨੂੰ ਇਹ ਵੀ ਵੇਖਣਾ ਪਊਗਾ ਕਿ ਕੀ ਸਾਨੂੰ ਸੱਚਮੁੱਚ ਹੀ ਉਸ ਕੰਮ ਦੇ ਨਾਲ ਨਫ਼ਰਤ ਹੋ ਗਈ, ਆਪਾਂ ਜਿਹੜਾ ਪਰੇ ਪਰੇ ਰਹਿੰਦੇ, ਜਾਂ ਫਿਰ ਉਸ ਕੰਮ ਦੇ ਨਾਲ ਜੁੜੇ ਸਟ੍ਰੈੱਸ ਜਿਹੜੇ ਨੇ ਉਹ ਤੁਹਾਨੂੰ ਤੰਗ ਕਰਦੇ ਨੇ, ਉਹ ਕੰਮ ਕਰਕੇ ਜਿਹੜੀ ਸਾਨੂੰ ਹੋਰ ਆਸ ਪਾਸ ਤੋਂ ਸਟ੍ਰੈੱਸ, ਫੋਰ ਐਗਜ਼ਾਮਪਲ ਕਿ ਉਹ ਕੰਮ ਕਰਨ ਦੇ ਲਈ ਸਾਨੂੰ ਜਿਹੜਾ ਸਮਾਂ ਔਖੇ ਸੌਖੇ ਹੋ ਕੇ ਆਪਣੇ ਕੰਮਾਂ ਦੇ ਵਿੱਚੋਂ ਬੱਚਿਆਂ ਦੇ ਵਿੱਚੋਂ ਇੱਧਰੋਂ ਉੱਧਰੋਂ ਕਰਕੇ ਔਖੇ ਹੋ ਕੇ ਕੱਢਣਾ ਪੈਂਦਾ, ਉਹ ਸਾਨੂੰ ਜ਼ਿਆਦਾ ਸਟ੍ਰੈੱਸ ਦੇ ਦਿੰਦਾ। ਕਈ ਵਾਰੀ ਇਹ ਹੁੰਦਾ ਕਿ ਆਪਾਂ ਉਹ ਕੰਮ ਜਿਹੜਾ ਵੀ ਸਾਡਾ ਸ਼ੌਂਕ ਸੀ ਉਹਦੇ ਨਾਲ ਸਾਨੂੰ ਨਫ਼ਰਤ ਨਹੀਂ ਹੋਈ, ਉਹ ਸਾਡਾ ਸਟਿਲ ਕਰਨ ਨੂੰ ਜੀ ਕਰਦਾ, ਪਰ ਉਹਦੇ ਨਾਲ ਰਿਲੇਟਿਡ ਧੂਕ ਸੀਟ ਇੰਨੀ ਹੋ ਜਾਂਦੀ ਆ ਉੱਥੋਂ ਤੱਕ ਪਹੁੰਚਣ ਦੇ ਲਈ ਕਿ ਫਿਰ ਆਪਾਂ ਇਹ ਸੋਚਦੇ ਹਾਂ ਵੀ ਯਾਰ ਹੁਣ ਆਪਾਂ ਰਹਿਣੀ ਦੀਏ, ਹੌਲੀ ਹੌਲੀ ਸਾਡਾ ਦਿਮਾਗ ਉਸ ਪਾਸੇ ਨੂੰ ਸੋਚਣਾ ਬੰਦ ਕਰ ਦਿੰਦਾ, ਆਪਾਂ ਭੱਜਣਾ ਸ਼ੁਰੂ ਕਰ ਦਿੰਦੇ। ਜਿੱਦਾਂ ਫੋਰ ਐਗਜ਼ਾਮਪਲ ਜੇ ਮੈਂ ਆਪਣੀ ਗੱਲ ਕਰਾਂ, ਤਾਂ ਇੱਕ ਸਮਾਂ ਸੀ ਜਦੋਂ ਕੁਕਿੰਗ ਦਾ ਬੜਾ ਮੈਨੂੰ ਸ਼ੌਂਕ ਸੀ, ਉਸ ਤੋਂ ਬਾਅਦ ਫਿਰ ਆਪਾਂ ਰੈਸਟੋਰੈਂਟ ਦੇ ਵਿੱਚ ਇੰਨੀ ਕੁ ਜ਼ਿਆਦਾ ਕੁਕਿੰਗ ਕਰ ਲਈ, ਫਿਰ ਇੱਕ ਸਮਾਂ ਆਇਆ ਕਿ ਮੈਨੂੰ ਉਸ ਚੀਜ਼ ਦੇ ਨਾਲ ਮਤਲਬ ਇਹ ਕਹਿ ਲਓ ਵੀ ਸੋਰਟ ਆਫ ਜਿੱਦਾਂ ਪ੍ਰੋਬਲਮ ਹੋਣ ਲੱਗ ਪਈ, ਮਤਲਬ ਧੂੰਏ ਦੇ ਨਾਲ ਇੱਕ ਸਮੇਂ ਆ ਕੇ, ਅਤੇ ਮੈਨੂੰ ਕਿਤੇ ਵੀ ਬਹੁਤ ਲੰਮਾ ਸਮਾਂ ਤੱਕ ਇਹ ਪ੍ਰੋਬਲਮ ਰਹੀ ਕਿ ਕਿਤੇ ਵੀ ਕੋਈ ਮੈਂ ਧੂੰਆਂ ਸੁੰਘ ਲੈਣਾ ਉਦਾਂ ਦਾ ਕਿਸੇ ਵੀ ਬਾਰਬਿਕਿਊ 'ਤੇ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ, ਅਤੇ ਮੈਨੂੰ ਇਰੀਟੇਸ਼ਨ ਹੋਣ ਲੱਗ ਪੈਂਦੀ ਸੀ, ਮੈਨੂੰ ਥੋੜ੍ਹਾ ਥੋੜ੍ਹਾ ਦੂਰ ਦੂਰ ਰਹਿਣਾ ਪੈਂਦਾ ਸੀ। ਉਹ ਚੀਜ਼ ਲੰਮਾ ਸਮਾਂ ਤੱਕ ਰਹੀ, ਕਿਉਂਕਿ ਸ਼ਾਇਦ ਮੈਂ ਇਹ ਰਿਲਾਈਜ਼ ਕੀਤਾ ਕਿ ਬਹੁਤ ਲੰਮਾ ਸਮਾਂ ਕੰਟੀਨਿਊਸ ਮੈਂ ਇੱਕ ਕੰਮ ਦੇ ਵਿੱਚ ਜਦੋਂ ਬਤੀਤ ਕੀਤਾ, ਅਤੇ ਉਸ ਤੋਂ ਬਾਅਦ ਫਿਰ ਉਹ ਜਿਹੜਾ ਤੁਹਾਡਾ ਸ਼ੌਂਕ ਹੁੰਦਾ ਵਾ ਉਹ ਇੱਕ ਤਰ੍ਹਾਂ ਦੇ ਨਾਲ ਤੁਹਾਡੀ ਕਹਿ ਲਓ ਵੀ ਨਫ਼ਰਤ ਤਾਂ ਨਹੀਂ ਕਹਿ ਸਕਦੇ, ਮਤਲਬ ਉਹ ਤੁਹਾਡਾ ਓਪੋਜ਼ਿਟ ਜਾਣਾ ਸ਼ੁਰੂ ਹੋ ਜਾਂਦਾ। ਇੱਥੇ ਇਹ ਵੀ ਚੀਜ਼ ਸਾਨੂੰ ਵੇਖਣੀ ਪਊਗੀ ਕਿ ਕੀ ਤੁਹਾਡੀ ਪਸੰਦ ਬਦਲ ਗਈ ਆ ਜਾਂ ਫਿਰ ਤੁਹਾਡੀ ਜ਼ਿੰਦਗੀ ਬਦਲ ਗਈ ਆ। ਪਸੰਦ ਬਦਲੀ, ਜ਼ਿੰਦਗੀ ਬਦਲੀ, ਮੰਨ ਲਓ ਜਿੱਦਾਂ ਭੈਣ ਜੀ ਉਹਨਾਂ ਨੇ ਮੈਸੇਜ ਕੀਤਾ ਸੀ ਕਿ ਉਹਨਾਂ ਨੂੰ ਮੇਕਅਪ ਕਰਨਾ ਪਸੰਦ ਸੀ, ਉਸ ਤੋਂ ਬਾਅਦ ਜਦੋਂ ਬੱਚੇ ਆਏ ਤਾਂ ਫਿਰ ਉਹਨਾਂ ਨੇ ਹੁਣ ਉਹਨਾਂ ਨੂੰ ਲੱਗਦਾ ਵੀ ਨਹੀਂ ਮੇਰਾ ਇਹ ਸ਼ੌਂਕ ਹੀ ਨਹੀਂ ਰਿਹਾ। ਹੁਣ ਇੱਥੇ ਵੀ ਆਪਾਂ ਇਹ ਚੀਜ਼ ਫਾਰਮੂਲਾ ਇਹ ਲਾ ਕੇ ਵੇਖ ਸਕਦੇ ਹਾਂ ਵੀ ਇੱਥੇ ਸਾਡੀ ਪਸੰਦ ਹੋ ਸਕਦਾ ਸ਼ਾਇਦ ਨਾ ਬਦਲੀ ਹੋਵੇ, ਮੇਕਅਪ ਤਾਂ ਸ਼ਾਇਦ ਸਾਨੂੰ ਉਹਨਾਂ ਹੀ ਪਸੰਦ ਹੋਵੇ, ਪਰ ਸਾਡੀ ਹੁਣ ਜ਼ਿੰਦਗੀ ਬਦਲ ਗਈ ਹੈ, ਸਾਡੇ ਹੁਣ ਜ਼ਿੰਦਗੀ ਦੇ ਰੁਝੇਵੇਂ ਬਦਲ ਗਏ ਆ, ਸਾਡੇ ਹੁਣ ਮਕਸਦ ਬਦਲ ਗਏ ਆ ਉਸ ਚੀਜ਼ ਨੂੰ। ਇੱਕ ਹੋਰ ਐਗਜ਼ਾਮਪਲ ਜੇ ਆਪਾਂ ਲਈਏ ਤਾਂ ਇੱਕ ਸਮਾਂ ਹੁੰਦਾ ਜਦੋਂ ਬੰਦਾ ਯੰਗ ਹੁੰਦਾ ਵਾ ਉਹਦਾ ਜੀ ਕਰਦਾ ਮੈਂ ਬਾਹਰ ਅੰਦਰ ਜਾਵਾਂ, ਮੈਂ ਨਾਈਟ ਕਲੱਬਾਂ ਦੇ ਵਿੱਚ ਜਾਵਾਂ, ਮੈਂ ਈਵੈਂਟ ਵੇਖਾਂ, ਮੈਂ ਵਿਆਹ ਸ਼ਾਦੀਆਂ ਘੁੰਮਾਂ, ਭੰਗੜੇ ਪਾਵਾਂ, ਬੁੱਲੇ ਲੁੱਟਾਂ, ਭੱਜ ਭੱਜ ਕੇ ਆਪਾਂ ਘੁੰਮਣ ਫਿਰਨ ਦੇ ਲਈ ਜਾਂਦੇ ਹਾਂ, ਡੈਸਟੀਨੇਸ਼ਨਾਂ ਦੇ ਉੱਤੇ ਜਾਂਦੇ ਹਾਂ, ਹੈ ਨਾ, ਬੀਚਾਂ ਦੇ ਉੱਤੇ ਜਾਂਦੇ ਹਾਂ, ਪਰ ਉਸ ਤੋਂ ਬਾਅਦ ਫਿਰ ਇੱਕ ਏਜ ਆਉਂਦੀ ਆ ਬੜਿਆਂ ਦੇ ਉੱਤੇ ਵਾਲਾ ਸਨੈਰੀਓ ਆਇਆ ਹੋਊਗਾ ਜਾਂ ਆਊਗਾ, ਤੁਹਾਡਾ ਜੀ ਕਰਦਾ ਛੁੱਟੀ ਆ ਅਤੇ ਮੈਂ ਘਰ ਬਹਿ ਕੇ ਇਹਦੇ ਨਾਲ ਚੰਗਾ ਕੋਈ ਫਿਲਮ ਫੁਲਮ ਵੇਖ ਲਾਂ। ਪਹਿਲੀਆਂ ਦੇ ਵਿੱਚ ਹੋ ਸਕਦਾ ਕਿ ਜੇ ਤੁਸੀਂ ਆਪਣੇ ਆਪ ਦੇ ਵਿੱਚੋਂ ਪੁਰਾਣਾ ਆਪ ਜੇ ਤੁਸੀਂ ਵੇਖ ਰਹੇ ਹੋ ਅਤੇ ਤੁਸੀਂ ਕੰਮ ਕਾਰ ਤੋਂ ਆਏ ਹੋ ਸ਼ਾਮ ਜੀ ਨੂੰ ਆ ਕੇ ਤੁਹਾਡਾ ਮਨ ਬਣਿਆ ਵੀ ਓਕੇ ਕੱਲ੍ਹ ਛੁੱਟੀ ਆ ਅਤੇ ਮੈਂ ਓਕੇ ਮੈਨੂੰ ਅੱਜ ਸਿਟੀ ਘੁੰਮਣ ਜਾਣਾ ਚਾਹੀਦਾ, ਮੈਨੂੰ ਕਿਸੇ ਯਾਰ ਦੋਸਤ ਵੱਲ ਜਾਣਾ ਚਾਹੀਦਾ, ਵਧੋ ਵਧੀ ਆਪਾਂ ਫੋਨ ਚੁੱਕਦੇ ਹਾਂ ਘੁੰਮਾਉਂਦੇ ਹਾਂ ਹਾਂ ਵਿਹਲਾ ਹੀ ਆ ਗਿਆ ਮੈਂ ਫਿਰ, ਹੈ ਨਾ, ਅੱਛਾ ਫਿਰ ਚੱਲ ਤੂੰ ਆ ਜਾ ਫਿਰ, ਅੱਛਾ ਨਹੀਂ ਚੱਲ ਫਿਰ ਦੋਵੇਂ ਜਾਣੇ ਆਪਾਂ ਸਿਟੀ ਚੱਲਦੇ ਹਾਂ, ਆਮ ਇਹ ਵਰਤਾਰਾ ਹੁੰਦਾ। ਪਰ ਹੁਣ ਸ਼ਾਇਦ ਉਹੀ ਦੋਸਤ ਹੋਣਗੇ, ਉਹੀ ਜ਼ਿੰਦਗੀ ਹੋਊਗੀ, ਅਗਲੇ ਦਿਨ ਛੁੱਟੀ ਹੋਊਗੀ ਅਤੇ ਤੁਸੀਂ ਕਹੋਗੇ ਫੋਨ ਬੰਦ ਕਰਕੇ ਰੱਖ ਦਈਏ, ਹੁਣ ਆਪਾਂ ਘਰ ਬਹੀਏ, ਆਪਾਂ ਕੁਛ ਨਹੀਂ ਕਰਨਾ, ਆਪਾਂ ਵਿਹਲੇ ਪਈਏ ਅੱਜ। ਸੋ ਇਸ ਤਰੀਕੇ ਦੇ ਨਾਲ ਸਾਡੀਆਂ ਕਿੰਨੀਆਂ ਪ੍ਰਾਇਓਰਟੀਜ਼ ਸਮਾਂ ਦੇ ਨਾਲ ਬਦਲ ਜਾਂਦੀਆਂ, ਪਰ ਕੀ ਵਜ੍ਹਾ ਕੀ ਰਹੀ ਹੈ ਇਸ ਚੀਜ਼ ਦੇ ਪਿੱਛੇ? ਉਮਰ ਵੀ ਹੋ ਸਕਦੀ ਹੈ, ਜਿੱਦਾਂ ਜਿੱਦਾਂ ਉਮਰ ਵੱਧਦੀ ਆ ਸਾਡੇ ਤੌਰ ਤਰੀਕੇ ਵੀ ਬਦਲਦੇ ਆ, ਅਤੇ ਨਾਲ ਨਾਲ ਤੁਹਾਡੀਆਂ ਕੌਲਾਂ ਵੀ ਲਈ ਜਾਂਦੇ ਹਾਂ, ਅਤੇ ਤੁਸੀਂ ਵੀ ਆਪਣੀ ਸਾਂਝ ਪਾਈ ਜਾਇਓ, ਨਹੀਂ ਤਾਂ ਫਿਰ ਮੇਰੇ ਜਿਹੜੇ ਪੁਆਇੰਟ ਨੇ ਉਹ ਓਨਾ ਹੀ ਜ਼ਿਆਦਾ ਹੋ ਸਕਦਾ ਵੀ ਨਾਲ ਤੁਹਾਡੀ ਜਦੋਂ ਰਲੂਗੀ ਗੱਲਬਾਤ ਤਾਂ ਓਨਾ ਜ਼ਿਆਦਾ ਉਹਦੇ ਵਿੱਚ ਮਜ਼ਾ ਨਾ ਆਵੇ ਜਿੰਨਾ ਤੁਹਾਡੇ ਐਕਸਪੀਰੀਅੰਸ ਵੀ ਨਾਲ ਮਿਕਸ ਹੋਣ ਦੇ ਉੱਤੇ ਆਉਣਾ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਹੋ ਜੀ? ਸਤਿ ਸ਼੍ਰੀ ਅਕਾਲ ਭੈਣ ਜੀ, ਅੱਜ ਤਾਂ ਡਰਾਈਵ ਕਰਦੇ ਹੋ ਮੈਨੂੰ ਲੱਗਦਾ। ਮਜਬੂਰੀ ਚ ਜਾਣਾ ਪੈਂਦਾ, ਇਹ ਤੇ ਕੋਈ ਨੀ ਨਾ
1: ਹੁਣ ਵੀਰ ਜੀ ਕਹਿੰਦੇ ਜਿੱਦਾਂ ਉਮਰਾਂ ਵੱਧਦੀਆਂ ਨੇ ਡਾਕਟਰਾਂ ਦੇ ਗੇੜੇ ਜਿਆਦਾ ਵੱਜਣ ਲੱਗ ਜਾਂਦੇ ਕਿ ਬਲੱਡ ਟੈਸਟ ਵੀ ਕਰਾ ਲੈ, ਸਭ ਕੁਝ ਓਕੇ ਰਹੇ, ਉਮਰਾਂ ਵੱਧ ਜੇ।
0: ਅੱਛਾ ਨਹੀਂ, ਇੱਕ ਚੀਜ਼ ਜ਼ਰੂਰ ਹੁੰਦੀ ਨਾ ਨਿੱਕੇ ਹੁੰਦੇ ਇਹਦੇ 'ਚ, ਇੱਕ ਇਸ ਲਿਹਾਜ਼ ਨਾਲ ਆਪਾਂ ਜ਼ਰੂਰ ਪੁਆਇੰਟ ਡਿਸਕਸ ਕਰ ਸਕਦੇ ਵੀ ਤੁਹਾਨੂੰ ਯਾਦ ਹੈ ਇੱਕ ਸਟੇਜ ਹੁੰਦੀ ਸੀ ਭੈਣ ਜੀ, ਜੀ ਕਰਦਾ ਹੁੰਦਾ ਸੀ ਮਾੜੀ ਜੀ ਕੋਈ ਸੱਟ ਲੱਗੇ, ਰਗੜ ਲੱਗੇ, ਬੈਂਡੇਡ ਲਾਈਏ, ਹੈ ਨਾ, ਬੜਾ ਜੀ ਕਰਦਾ ਹੁੰਦਾ ਸੀ ਬੈਂਡੇਡ ਲਾਉਣ ਨੂੰ। ਹੁਣ ਵੀ ਬੱਚੇ ਵੀ ਏਦਾਂ ਹੀ ਕਰਦੇ ਆ, ਤੇ ਉਹਦੇ ਚ ਆਪਣਾ ਇਹ ਹੁੰਦਾ ਸੀ ਵੀ ਉਹ ਮੇਰੇ ਨਾ ਉਂਗਲ ਤੇ ਪੱਟੀ ਜੀ ਬੱਜੀ ਹੋਵੇ ਤੇ ਪਤਾ ਨੀ ਕੀ ਉਹ ਮਜ਼ਾ ਜਿਹਾ ਆਉਂਦਾ ਸੀ ਵੀ ਸ਼ਾਇਦ ਸਾਰੇ ਮੈਨੂੰ ਪੁੱਛਣ ਵੀ ਉਹ ਕੀ ਹੋਇਆ ਵਾ, ਇੱਕ ਉਹਨਾਂ ਹੀ ਚੀਜ਼ਾਂ ਤੋਂ ਹੁਣ ਭੱਜੀ ਦਾ, ਹੁਣ ਮਾੜਾ ਮੋਟਾ ਕੁਛ ਹੋਵੇ ਵੀ ਦਾਖੀ ਦਾ ਵੀ ਯਾਰ ਇਹ ਝੂਠ ਹੀ ਹੋ ਜਾਏ।
1: ਮੈਂ ਉਹੀ
0: ਵੀ ਕਰ ਦਿੰਦੇ ਨਾ ਨੋਟ ਕਰਦੇ ਹੋ, ਇੱਕ ਏਜ ਤੱਕ ਨਾ ਬਹੁਤ ਛੇਤੀ ਆਪਣੇ ਆਪ ਹੀ ਓਦਾਂ ਕਦਾ ਹੀ ਜ਼ਖਮ ਬੜੀ ਛੇਤੀ ਏਦਾਂ ਹੀ ਠੀਕ ਠੂਕ ਹੋ ਜਾਂਦਾ ਹੈ, ਪਰ ਫਿਰ ਇੱਕ ਸਟੇਜ ਆਉਂਦੀ ਆ ਜਦੋਂ ਉਹ ਚੀਜ਼ ਤੁਸੀਂ ਵੇਖਦੇ ਹੋ ਵੀ ਉਹ ਲਮਕਦੀ ਆ, ਐਡੀ ਛੇਤੀ ਠੀਕ ਨਹੀਂ ਹੁੰਦੀ। ਉਹਦਾ ਰੀਜ਼ਨ ਸ਼ਾਇਦ ਇੱਕ ਇਹ ਵੀ ਹੋ ਸਕਦਾ ਵੀ ਆਪਣਾ ਜਾਣੇ ਅਣਜਾਣੇ ਕੰਮ ਆਪਾਂ ਕੋਈ ਨਾ ਕੋਈ ਉੱਦਾਂ ਦਾ ਕਰੀ ਜਾਂਦੇ ਜਿੱਦਾਂ ਤੁਹਾਡੇ ਕੰਮ ਨੇ, ਤੁਸੀਂ ਹੋ ਸਕਦਾ ਪਾਣੀ ਦੇ ਵਿੱਚ ਪਾਈ ਛੱਡਿਆ ਹੋਵੇ ਭਾਂਡੇ ਭੁੰਡੇ ਧੋਣ ਲਈ, ਕੱਪੜੇ ਧੋਣ ਲਈ, ਅਤੇ ਉਹ ਤਾਂ ਕਰਕੇ ਵੱਧ ਗਿਆ।
1: ਉਹੀ ਕਰਕੇ ਉਹਦੇ ਪਾਣੀ ਵਗੈਰਾ ਲੱਗੀ ਗਿਆ ਨਾ ਹੱਥ ਨੂੰ, ਜਿਹੜਾ ਉਹਨੇ ਕੰਮ ਜ਼ਿਆਦਾ ਖਰਾਬ ਕਰਤਾ, ਅਤੇ ਉਹਦੇ ਨਾਲ ਹੁਣ ਜ਼ਿਆਦਾ ਨਮਨੈਸ ਆ ਗਈ, ਅਤੇ ਡਾਕਟਰ ਨੇ ਫਿਰ ਟੈਟਨਸ ਦਾ ਇੰਜੈਕਸ਼ਨ ਵੀ ਲਾਇਆ ਅਤੇ ਬਲੱਡ ਟੈਸਟ ਵੀ ਕੀਤਾ ਅਤੇ ਸਭ ਕੁਛ। ਮਤਲਬ ਕੋਈ ਜਿਹੜੀ ਚੀਜ਼ ਆਪਾਂ ਅਵੋਇਡ ਕਰਦੇ ਕਿ ਨਾ ਜਾਣਾ ਪਏ ਡਾਕਟਰ ਕੋਲ, ਇੱਦਾਂ ਨਾ
0: ਉਹ ਚੀਜ਼ ਜ਼ਿਆਦਾ ਤੁਹਾਡੇ ਅੱਗੇ ਆਉਂਦੀ ਆ।
1: ਹਾਂਜੀ
0: ਸਹੀ ਪਕੜੇ ਹੋ, ਸਹੀ ਗੱਲ ਹੈ ਨਾ। ਇੱਕ ਜਦੋਂ ਆਪਾਂ ਨਵੀਂ ਨਵੀਂ ਕੋਈ ਸਾਈਕਲ ਲੈਂਦੇ ਹਾਂ, ਸਕੂਟਰ ਲੈਂਦੇ ਹਾਂ, ਗੱਡੀ ਲੈਂਦੇ ਹਾਂ, ਕਿੰਨੀ ਚਮਕਾ ਚਮਕਾ ਕੇ ਰੱਖੀ ਦੀ ਆ।
1: ਹਾਂਜੀ ਹਾਂਜੀ
0: ਸਹੀ ਗੱਲ ਹੈ।
1: ਆਪਣੇ ਆਪ ਤੇ ਲੱਗਦਾ ਕਿ ਹੁਣ ਕਦੀ ਵਾਰ ਹੁੰਦਾ ਨਾ ਕਿ ਹਾਏ ਮੇਰੀ ਕਾਰ ਅੰਦਰੋਂ ਕੋਈ ਦੇਖ ਕੇ, ਇੰਨਾ ਚੰਗਾ ਕੋਈ ਬੈਠਦਾ ਨੀ, ਬਸ ਸੁਖਵਿੰਦਰ ਹੀ ਬਹਿੰਦੀ ਹੈ। ਪਰ ਜਦ ਉਹਦੀ ਕਾਰ ਦੇਖਦੀ ਉਹਦਾ ਘਰ ਵਾਲਾ ਤਾਂ ਸਾਫ ਕਰ ਦਿੰਦਾ। ਹੁਣ ਮੈਨੂੰ ਆਪਣੇ ਕੋਲ ਕਹਿੰਦੇ ਉਹਦਾ ਘਰ ਵਾਲਾ ਕਹਿੰਦਾ ਮੈਂ ਵੀ ਮੈਨੂੰ ਦੇ ਦਿਆ ਕਰ ਮੈਂ ਸਾਫ ਕਰ ਦੂੰ। ਨਹੀਂ ਕਰਨੀ ਤਾਂ ਮੈਂ ਆਪਣੇ ਆਪ ਹੀ ਆ, ਪਰ ਟਾਈਮ ਲਾ ਕੇ ਕਰੂੰ।
0: ਹਾਂ ਨਹੀਂ ਸਹੀ ਗੱਲ ਹੈ ਤੁਹਾਡੀ। ਇੱਕ ਇੱਕ ਨਾ ਇੱਕ ਸਟੇਜ ਹੁੰਦੀ ਆ ਵੀ ਬੰਦਾ ਸੋਚਦਾ, ਜਦੋਂ ਮੈਂ ਨਾ ਇੱਕ ਥੋੜ੍ਹਾ ਚਿਰ ਮੈਂ ਵੀ ਕਾਰ ਵਾਸਤੇ ਕੰਮ ਕੀਤਾ ਸੀ ਸ਼ੁਰੂ ਸ਼ੁਰੂ 'ਚ, ਅਤੇ ਮੈਂ ਉੱਥੇ ਮੈਂ ਨਾ ਸੋਚਦਾ ਹੁੰਦਾ ਹਾਂ ਵੀ ਯਾਰ ਇਹ ਕਿੱਦਾਂ ਦੇ ਲੋਕ ਆ, ਕਿੰਨੇ ਪੈਸੇ ਦਿੰਦੇ ਆ ਗੱਡੀ ਧੋਣ ਲਈ। ਮੇਰੇ ਕੋਲ ਗੱਡੀ ਹੋਵੇ ਤਾਂ ਮੈਂ ਕਦੀ ਵੀ ਨਾ ਇੰਨੇ ਪੈਸੇ ਦੇਵਾਂ, ਮੈਂ ਆਪੇ ਹੀ ਧੋਵਾਂ। ਹੈ ਨਾ, ਉਦੋਂ ਇੱਦਾਂ ਦੀ ਸੋਚ ਆਉਂਦੀ ਬੰਦੇ ਨੂੰ। ਬਾਅਦ ਚ ਫਿਰ ਹਾਂ ਨਿਆਣਿਆਂ 'ਚ ਤੇ ਨਹੀਂ ਉਹੋ ਜਿਹੇ ਸ਼ੌਂਕ ਹੈਗੇ। ਮੈਨੂੰ ਲੱਗਦਾ ਜਦੋਂ ਅਸੀਂ ਆਪਣੀ ਕੋਈ ਚੀਜ਼ ਆਪਣੀ ਕਮਾਈ ਦੀ ਲੈਂਦੇ ਹਾਂ ਨਾ, ਉਹਦੀ ਉਹਦੀ ਚੀਜ਼ ਉਹਦਾ ਕੁਛ ਹੋਰ ਹੁੰਦਾ ਚਾਹ। ਬਾਅਦ ਵਿੱਚ
1: ਤੀਜੀ ਚੀਜ਼ ਹੋਰ ਐਡ ਕਰੂੰਗੀ, ਇੱਕ ਐਕਸਰਸਾਈਜ਼ ਕਰਨੀ ਬੜੀ ਮੌਤ ਪੈਂਦੀ
0: ਹੈ। ਹਾਏ ਇਹ ਤੇ ਸਾਰਿਆਂ ਦੇ ਬਹੁਤ ਬਹੁਤ
1: ਲੱਗਦਾ, ਕੋਈ ਦੋ ਗੇੜੇ ਹੋਰ ਘੱਟ ਦੇ ਤੇ ਮੇਰਾ ਵੇਟ ਘੱਟ ਜੇ ਤਾਂ ਵਧੀਆ।
0: ਨਹੀਂ ਚਲੋ ਇਹ ਤੇ ਕਹਿ ਲਓ ਵੀ ਘਰ ਘਰ ਦੀ ਪਰੇਸ਼ਾਨੀਆਂ ਤੇ ਜੀ ਜੀ ਦੀ ਪਰੇਸ਼ਾਨੀਆਂ ਤੇ ਕੱਲੇ ਕੱਲੇ ਜੀ ਦੀ ਪਰੇਸ਼ਾਨੀ।
1: ਮੈਂ ਤੁਹਾਨੂੰ ਕੱਲ ਦਾ ਕੀ ਸੁਣਾ ਸੀ ਵੀਰ ਜੀ, ਅਸੀਂ ਤਿੰਨ ਜਣੀਆਂ ਗਈਆਂ ਆਸ ਪੜੋਸ ਵਾਲੀਆਂ, ਮੈਂ ਸੁਖਵਿੰਦਰ ਤੇ ਮਨਦੀਪ।
0: ਕਿੱਥੇ
1: ਅਸੀਂ ਘੁੰਮਣ ਨਿਕਲੀਆਂ? ਆਪਣੇ ਪਾਰਕ ਚ ਹੀ ਘੁੰਮਦੀ ਪਈ ਸੀ, ਧੁੱਪ ਵਧੀਆ ਸੀ।
0: ਅੱਛਾ, ਸੈਰ ਕਰਨ ਲਈ?
1: ਹਾਂਜੀ ਸੈਰ ਕਰਨ ਲਈ ਅਸੀਂ ਦੋ ਤਾਂ ਗੇੜੇ ਮਾਰੇ, ਅਸੀਂ ਕਿਹਾ ਜ਼ਿਆਦਾ ਥੱਕ ਗਈਆਂ ਹੈ ਨਾ, ਥੋੜੀ ਦੇਰ ਬਹਿ ਨਾ ਲਈਏ ਡਾਟਾ ਰਖਾਉਣ ਚ ਔਖਾ ਆਉਂਦਾ ਪਿਆ, ਗੱਲਾਂ ਕਰਦੇ ਕਰਦੇ ਮਜ਼ਾ ਨੀ ਆ ਰਿਹਾ।
0: ਹਾਂਜੀ,
1: ਫਿਰ ਅਸੀਂ 10 ਕੁ ਮਿੰਟ ਦੀ ਬ੍ਰੇਕ ਲਿੱਤੀ, ਬੈਂਚ ਤੇ ਆਰਾਮ ਤੇ ਬੈਠੀਆਂ ਚੁਗਲੀਆਂ ਕੀਤੀਆਂ।
0: ਅੱਛਾ, ਫਿਰ ਥੋੜਾ ਜਿਹਾ ਮਨ ਹਲਕਾ ਹੋਇਆ ਹੈ?
1: ਮਨ ਹਲਕਾ ਹੋਇਆ, ਫਿਰ ਅਗਲੇ ਗੇੜਾ ਬੜਾ ਆਰਾਮ ਨਾਲ ਨਿਕਲਿਆ, ਹੁਣ ਥੋੜਾ ਹਲਕਾ ਜਾ ਘਰੇ ਜਾ ਕੇ ਕੰਮ ਇਜ਼ੀਲੀ ਹੋ ਜੂ।
0: ਹਾਂ, ਫਿਰ ਘਰੇ ਜਾ ਕੇ ਬੰਦਾ ਉਹਨਾਂ ਵੱਧ ਖਾ ਲੈਂਦਾ। ਚਾਹ ਦੇ ਨਾਲ ਫਿਰ ਬਿਸਕਿਟ ਤੇ ਹੁੰਦੇ ਹੀ ਆ।
1: ਕਹਿੰਦੀ ਮੈਂ ਹੁਣ ਤੱਕ ਤਾਂ ਉੱਪਰ ਤੱਕ ਰੱਜ ਗਈ ਸੀ, ਮੈਂ ਕੋਈ ਨੀ ਵਾਕ ਤਾਂ ਕਰ ਹੀ ਲਈ, ਦੋ ਗੇੜੇ ਮਾਰ ਲਏ ਥੱਲੇ ਹੋ ਗਿਆ ਹੋਣਾ।
0: ਅਜੇ ਤੁਹਾਨੂੰ ਵੀ ਇੱਦਾਂ ਲੱਗਦਾ ਜਦੋਂ ਆਪਾਂ ਵਾਕ ਕਰਦੇ ਹਾਂ ਅਤੇ ਪਹਿਲੀਆਂ ਦੇ ਵਿੱਚ ਤੁਸੀਂ ਮਤਲਬ ਇਹ ਚੀਜ਼ ਦਾ ਧਿਆਨ ਨਹੀਂ ਜਾਂਦਾ, ਪਰ ਹੁਣ ਜਦੋਂ ਤੁਸੀਂ ਵਾਕ ਕਰਦੇ ਕਰਦੇ ਗੱਲਾਂ ਕਰਦੇ ਹੋ ਤਾਂ ਤੁਹਾਨੂੰ ਉਹ ਵੀ ਕਿਸੇ ਵੇਲੇ ਤੰਗ ਹੁੰਦਾ ਬੰਦਾ ਗੱਲਾਂ?
1: ਕਹਿੰਦੇ ਵੀਰ ਜੀ ਸਾਹ ਇੱਦਾਂ ਚੜ ਜਾਂਦਾ, ਇੱਦਾਂ ਲੱਗਦਾ ਕੋਈ ਜ਼ਿਆਦਾ ਹੀ ਗੇੜੇ ਕਰ ਲਏ।
0: ਹਾਂ,
1: ਇਹ ਨਹੀਂ ਪਤਾ ਕਿ ਅਸੀਂ ਜ਼ੋਰ ਪੂਰਾ ਗੱਲਾਂ ਤੇ ਲਾਇਆ ਹੋਇਆ ਘੋੜੇ ਆ ਤੇ ਘੱਟ ਲਾਇਆ ਹੋਇਆ।
0: ਹਾਂਜੀ, ਇਹ ਵੀ ਕੋਈ ਬਹੁਤਾ ਵਧੀਆ ਸਾਈਨ ਨਹੀਂ ਹੁੰਦਾ, ਇਹਦਾ ਮਤਲਬ ਇਹ ਆ ਕਿ ਮਤਲਬ ਸਾਨੂੰ ਥੋੜ੍ਹਾ ਜਿਹਾ ਵਰਕਆਊਟ ਕਰਨਾ ਪਊਗਾ, ਕਰ ਲੈਣਾ ਚਾਹੀਦਾ। ਮਤਲਬ ਕਿ ਥੋੜਾ ਜਿਹਾ ਆਪਾਂ ਨੂੰ ਸੋਚ ਵਿਚਾਰ ਕਰ ਲੈਣਾ ਚਾਹੀਦਾ। ਜੀ, ਛੂਣ ਛੁਪਾਈ ਖੇਡਿਆ ਕਰੋ ਦੋਵੇਂ ਭੈਣਾਂ।
1: ਨਹੀਂ, ਤਿੰਨ ਭੈਣਾਂ ਵੀ ਜੀ।
0: ਹਾਂ ਤੈਨੂੰ ਪੈਣਾ। ਅੱਛਾ ਬਹੁਤੀਆਂ ਗੱਲਾਂ ਤੇ ਆ ਜਿੱਦਾਂ ਨਾ ਸਾਨੂੰ ਅਸੀਂ ਤਾਂ ਹੀ ਨਹੀਂ ਕਰ ਪਾਉਂਦੇ, ਸਾਨੂੰ ਲੱਗਦਾ ਵੀ ਕੋਈ ਕੀ ਕਹੂਗਾ, ਹੈ ਨਾ, ਸ਼ਰਮ ਹੀ ਮਾਰਦੀ ਹੈ। ਨਿੱਕੇ ਹੁੰਦਿਆਂ ਵੇਖ ਲਓ ਜਿੱਦਾਂ ਮਰਜ਼ੀ ਬੰਦਾ ਖੇਡੀ ਜਾਂਦਾ, ਕੋਈ ਫਰਕ ਨਹੀਂ ਪੈਂਦਾ, ਪਰ ਆ ਇੱਕ ਏਜ ਆਉਂਦੀ ਆ ਵੀ ਆਪਾਂ ਨਿੱਕੀ ਨਿੱਕੀ ਗੱਲ ਤੋਂ ਆਪਾਂ ਇਹ ਸੋਚਦੇ ਹਾਂ ਵੀ ਹਾਏ ਕਿ ਆਪਾਂ ਭੱਜਾਂਗੇ ਨਿਆਣਿਆਂ ਮਗਰ, ਵੀ ਬੰਦਾ ਸੋਚ ਕੇ ਭੱਜਦਾ। ਬਾਕੀਆਂ ਬਾਰੇ ਜ਼ਿਆਦਾ ਸੋਚਣ ਲੱਗ ਪੈਂਦੇ ਹਾਂ, ਆਪਣੇ ਬਾਰੇ ਘੱਟ ਸੋਚਦੇ। ਇੱਕ ਏਜ ਹੁੰਦੀ ਆ ਆਪਾਂ ਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਵੀ ਜੋ ਸੋਚੀ ਜਾਵੇ, ਇਹ ਧਿਆਨ ਹੀ ਨਹੀਂ ਜਾਂਦਾ ਉਸ ਪਾਸੇ, ਹੈ ਨਾ, ਆਪਣਾ ਬੰਦਾ ਖੁੱਲ ਕੇ ਹੱਸਦਾ ਕਰਦਾ।
1: ਉਮਰ ਦੇ ਨਾਲ ਨਾਲ ਫਰਕ ਪੈਂਦਾ ਰਹਿੰਦਾ ਵੀਰ ਜੀ, ਸਾਰਿਆਂ ਦੇ ਉਹੀ ਚੀਜ਼ ਦਾ ਹੈਗਾ ਨਾ।
0: ਦੇ ਦੇ ਨਹੀਂ, ਥੈਂਕ ਯੂ ਭੈਣ ਜੀ, ਥੈਂਕ ਯੂ, ਤੁਹਾਡੀ ਉਂਗਲ ਛੇਤੀ ਛੇਤੀ ਤੁਹਾਡੀ ਠੀਕ ਹੋਵੇ। ਚਲੋ ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ। ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਭਾਈ, ਕਿਹੜਾ ਕੰਮ ਆ ਜਿਹੜਾ ਆਪਾਂ ਬੜੇ ਸ਼ੌਂਕ ਦੇ ਨਾਲ ਪਹਿਲਾਂ ਕਰਦੇ ਹਾਂ ਅਤੇ ਹੁਣ ਸਾਡਾ ਜੀ ਕਰਦਾ ਵੀ ਨਹੀਂ ਰੱਬਾ ਝੂਠੀ ਹੋ ਜੇ, ਆਹ ਨਹੀਂ ਸਾਡਾ ਜੀ ਕਰਦਾ ਹੁਣ, ਅਤੇ ਮਜਬੂਰੀ ਜੀ ਨੂੰ ਕਿਤੇ ਕਰਨਾ ਪਵੇ ਅਤੇ ਕਰੀਦਾ। ਮੈਨੂੰ ਲੱਗਦਾ ਤੇਗ ਦੇ ਮੰਮਾ ਆਏ ਨੇ। ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ। ਜੀ ਠੀਕ ਠਾਕ ਭੈਣ ਜੀ, ਵਧੀਆ। ਮੈਨੂੰ ਲੱਗਦਾ ਤੁਸੀਂ ਵੀ ਵਾਕ ਹੀ ਕਰ ਰਹੇ ਹੋ।
2: ਨਹੀਂ ਨਹੀਂ, ਮੈਂ ਬੈਠੀ ਸੀਗੀ, ਮੈਂ ਗਾਰਡਨ ਚ ਧੁੱਪ ਸੇਕਣ ਲੱਗੀ ਸੀ ਕੁਰਸੀ ਡਾਹ ਕੇ।
0: ਅੱਛਾ, ਹੁਣ ਤਾਂ ਬੈਠੇ ਬੈਠਿਆਂ ਵੀ ਸਾਹ ਚੜ ਜਾਂਦਾ ਫਿਰ ਤੇ।
2: ਮੈਨੂੰ ਅਮਰਿੰਦਰ ਦਾ ਮੈਸੇਜ ਆਇਆ, ਮੇਰੇ ਹਸਬੈਂਡ ਦਾ, ਉਹ ਕਹਿੰਦੇ ਰੇਡੀਓ ਤੇ ਵਧੀਆ ਟੋਪਿਕ ਚੱਲਦਾ, ਤੂੰ ਰੇਡੀਓ ਆਨ ਕਰ ਲੈ, ਕਿਉਂਕਿ ਨਹੀਂ ਮੈਨੂੰ ਬੱਚੇ ਕਰਨ ਦਾ ਦਿੰਦੇ ਨੀ ਹੈਗੇ। ਤੇ ਮੈਂ ਆ ਕੇ ਦੇਖਿਆ, ਮੈਂ ਥੋੜਾ ਜਿਹਾ ਸੁਣਿਆ, ਮੈਂ ਥੋੜਾ ਜਿਹਾ ਮੇਰੇ ਇੰਟਰਸਟ ਦਾ ਟੋਪਿਕ ਆ, ਮੈਂ ਲਾ ਹੀ ਲਵਾਂ।
0: ਨਹੀਂ ਨਹੀਂ, ਥੈਂਕ ਯੂ ਤੁਹਾਡਾ। ਹੋਰ ਇਲਾਹੀ ਠੀਕ ਆ?
2: ਇਲਾਹੀ ਠੀਕ ਆ, ਹਾਂਜੀ।
0: ਚਲੋ,
2: ਇਲਾਹੀ ਗਾਰਡਨ ਦੇ ਵਿੱਚ ਇਹ ਮਤਲਬ ਪਹਿਲਾਂ ਤਾਂ ਇਹਨੂੰ ਏਦਾਂ ਸੀਗਾ ਵੀ ਚਲੋ ਕੁਛ ਲੱਗਿਆ ਸੀ, ਹੁਣ ਇਸ ਵਾਰੀ ਸਰਦੀ ਚ ਗਾਰਡਨਿੰਗ ਬਹੁਤੀ ਕੀਤੀ ਨੀ, ਹੁਣ ਇਹਨੂੰ ਕੁਛ ਵੀ ਹੁੰਦਾ, ਇਵਨ ਗਾਰਡਨ ਦੇ ਵਿੱਚ ਕੋਈ ਪੱਤਾ ਵੀ ਲੱਗਿਆ ਹੋਇਆ, ਇਹ ਕਹਿੰਦੇ ਵੀ ਉਹ ਵੀ ਖਾ ਲਾ ਚੱਕ ਕੇ, ਇਹ ਤਾਂ ਬੜਾ ਬਚਾ ਕੇ ਰੱਖਣਾ ਪੈਂਦਾ। ਇੱਕ ਗੱਲ ਵਧੀਆ, ਕਿਉਂਕਿ ਘਰੇ ਕਾਰਨ ਕਰਕੇ ਨਾ ਇਹ ਸਾਰੀਆਂ ਹੀ ਚੀਜ਼ਾਂ, ਪਿਛਲੀ ਵਾਰ ਸਾਡੇ ਮੂੰਗਰੇ ਲੱਗੇ ਸੀਗੇ, ਇਹਨੇ ਇੰਨੇ ਮੂੰਗਰੇ ਖਾਧੇ ਨੇ ਨਾ ਤੋੜ ਤੋੜ ਕੇ, ਫਿਰ ਫਲੀਆਂ ਲੱਗੀਆਂ ਉਹ ਵੀ ਕੱਚੀਆਂ, ਮਤਲਬ ਜਿਹੜਾ ਕੁਛ ਵੀ ਸਟ੍ਰੋਬੇਰੀਜ਼ ਨੇ, ਸਟ੍ਰੋਬੇਰੀਜ਼ ਦਾ ਹੁੰਦਾ ਇਹਨੂੰ ਮੈਨੂੰ ਛੇਤੀ ਛੇਤੀ ਫੜਾ ਦੇ।
0: ਨਹੀਂ ਚੰਗੀ ਗੱਲ ਹੈ, ਤੇ ਜਿੰਨਾ ਕੱਚਾ ਖਾਊਗੀ ਓਨਾ ਵਧੀਆ ਰਹੂਗੀ।
2: ਹਾਂਜੀ ਹਾਂਜੀ, ਨਹੀਂ ਵਧੀਆ ਸਗੋਂ ਤੇ ਇਮਿਊਨਿਟੀ ਬਣਦੀ ਹੈ ਬੱਚਿਆਂ ਦੀ, ਉਹਦੇ ਨਾਲ ਨਾਲ ਤੋੜ ਕੇ ਖਾ ਲਓ।
0: ਹਾਂਜੀ, ਮੈਂ ਵੇਖਿਆ ਜਿਹੜੀ ਜਿੱਦਾਂ ਸਟ੍ਰੋਬੇਰੀ ਤੁਸੀਂ ਕਹਿ ਰਹੇ ਹੋ, ਤੇ ਜਿਹੜੀ ਸਟ੍ਰੋਬੇਰੀ ਆਪਾਂ ਆਪਣੀ ਤੋੜ ਕੇ ਖਾਂਦੇ ਹਾਂ ਗਾਰਡਨ ਚੋਂ, ਤੇ ਬਾਹਰੋਂ ਤੇ ਉਹਦਾ ਸਵਾਦ ਦਾ ਹੀ ਬੜਾ ਫਰਕ ਆ।
2: ਇੱਕ ਇੱਕ ਉਹ ਵੀ ਹੈ ਭਾਜੀ, ਇੱਕ ਨਾ ਇੱਕ ਕਦੇ ਅਸੀਂ ਰੇਡੀਓ ਆਏ ਨਾ, ਮੈਂ ਤੁਹਾਨੂੰ ਸਟ੍ਰੋਬੇਰੀ ਦੇ ਪਲਾਂਟ ਦੇ ਕੇ ਜਾਊ, ਸਾਨੂੰ ਨਾ ਅਮਰਿੰਦਰ ਗਏ ਸੀਗੇ ਕਿਤੇ ਡਿਲੀਵਰੀ ਕਰਨ, ਫਾਰਮ ਵਾਲਿਆਂ ਨੇ ਸਟ੍ਰੋਬੇਰੀਜ਼ ਦਿੱਤੀਆਂ, ਉਹ ਦੂਜੀਆਂ ਨੇ ਸਟ੍ਰੋਬੇਰੀਜ਼, ਉਹ ਜਿੱਦਾਂ ਇੱਕ ਪਲਾਂਟ ਲਗਾ ਲਿਆ ਤੁਸੀਂ, ਉਹਦੇ ਵਿੱਚ ਨਾ ਇੱਕ ਨਿਕਲ ਕੇ ਤੂਣ ਉਹਦੀ ਦੂਜੀ ਹੋਰ ਲੱਗ ਜਾਂਦੇ ਆ, ਉਹ ਅੱਗੇ ਅੱਗੇ ਬੂਟੇ ਵਧੀ ਜਾਂਦੇ ਨੇ।
0: ਓਕੇ,
2: ਹਾਂਜੀ, ਉਹ ਫਾਰਮ ਵਾਲੀ ਸਟ੍ਰੋਬੇਰੀਜ਼ ਨੇ, ਤੇ ਉਹ ਘਰੇ ਵੀ ਇੰਨੀਆਂ ਟੇਸਟੀ ਲੱਗਦੀਆਂ ਨੇ, ਬੱਚੇ ਇੰਨੀਆਂ ਖਾਂਦੇ ਨੇ ਨਾ ਵਧੀਆ ਖੁਸ਼ ਹੋ ਕੇ।
0: ਗੁੱਡ,
2: ਤੇ ਉਹਦੇ ਬੂਟੇ ਵੀ ਫਿਰ ਤੁਹਾਨੂੰ ਇੱਕ ਵਾਰੀ ਲਾ ਲਿਆ ਤਾਂ ਦੁਬਾਰਾ ਲੈ ਕੇ ਆਉਣ ਦੀ ਲੋੜ ਨੀ ਹੈਗੀ, ਕਿਉਂਕਿ ਉਹਦੇ ਆਪਣੇ ਆਪ ਬਣੀ ਜਾਂਦੇ ਨੇ,
0: ਅੱਗੇ ਤੋਂ ਅੱਗੇ ਆਪੇ ਹੋਈ ਜਾਂਦੇ ਆ। ਹਾਂ ਨੀ, ਬੱਚੇ ਬਹੁਤ ਪਸੰਦ ਕਰਦੇ ਆ।
2: ਹਾਂਜੀ
0: ਜੀ, ਨਹੀਂ ਥੈਂਕ ਯੂ ਭੈਣ ਜੀ, ਥੈਂਕ ਯੂ।
2: ਨਹੀਂ ਮੈਂ ਤੁਹਾਨੂੰ ਅੱਜ ਦੱਸਣਾ ਸ਼ੌਂਕ ਦੀ ਗੱਲ।
0: ਜੀ ਜੀ,
2: ਸ਼ੌਂਕ ਰੀਡਿੰਗ ਦਾ ਬਹੁਤ ਸੀਗਾ ਪਹਿਲਾਂ ਮੈਨੂੰ, ਪਰ ਬੱਚਿਆਂ ਨਾਲ ਉਹ ਸ਼ੌਂਕ ਮਤਲਬ ਕਹਿੰਦੇ ਵੀ ਜਾਂਦਾ ਹੀ ਰਿਹਾ। ਮੈਂ ਕਿੰਨੀਆਂ ਕਿਤਾਬਾਂ ਥੋੜੀ ਸ਼ੁਰੂ ਕਰਦੀ ਆ, ਦੋ ਪੇਜ ਪੜੇ ਜਾਂਦੇ ਨੇ, ਬਾਅਦ ਵਿੱਚ ਬੱਚੇ ਪੜ੍ਹਨ ਨਹੀਂ ਦਿੰਦੇ ਹੈਗੇ, ਕਿਉਂਕਿ ਉਹਦੇ ਲਈ ਤੁਹਾਨੂੰ ਸ਼ਾਂਤੀ ਚਾਹੀਦੀ ਆ, ਕੁਛ ਥੋੜਾ ਜਿਹਾ ਇਕਾਂਤ ਚਾਹੀਦਾ, ਬੱਚਿਆਂ ਦੇ ਨਾਲ ਇਕਾਂਤ ਤਾਂ ਤੁਸੀਂ ਨਹੀਂ ਲੈ ਸਕਦੇ ਹੈਗੇ।
0: ਨਹੀਂ ਵਧੀਆ, ਇਹ ਫਿਰ ਉਦਾਂ ਦਾ ਹੋ ਗਿਆ ਨਾ, ਮਤਲਬ ਇਹ ਕਹਿ ਲਓ ਵੀ ਸ਼ੌਂਕ ਤੇ ਨਹੀਂ ਤੁਹਾਡਾ ਹਾਲੇ ਫਿਲਹਾਲ ਫਿਰ ਮਰਿਆ, ਇਹ ਆ ਵੀ ਹਾਲਾਤ ਬਦਲ ਗਿਆ।
2: ਹਾਲਾਤ ਬਦਲ ਗਏ ਨੇ, ਸਹੀ ਗੱਲ ਆ। ਨਹੀਂ ਸ਼ੌਂਕ ਨੀ ਮਰਿਆ, ਕਿਉਂਕਿ ਸਾਨੂੰ ਸ਼ੌਂਕ ਕਰਕੇ ਘਰੇ ਬੁੱਕਸ ਵਗੈਰਾ ਕਾਫੀ ਨੇ, ਹੁਣ ਬੱਚਿਆਂ ਨੂੰ ਸ਼ੌਂਕ ਬਹੁਤ ਆ, ਤੇ ਇੰਨੀਆਂ ਬੁੱਕਸ ਪੜ੍ਹਦੀ ਆ, ਅਸੀਂ ਲਾਇਬ੍ਰੇਰੀ ਤੋਂ ਵੀ ਲੈ ਕੇ ਆਉਂਦੇ ਹਾਂ, ਤੇ ਹੁਣ ਅੰਬਰ ਨੂੰ ਈਵਨ ਪੜ੍ਹਨਾ ਨੀ ਆਉਂਦਾ ਹੈਗਾ, ਉਹ ਸਟਿਲ ਉਹਨੇ ਆਪਣੀ ਇੱਕ ਬੁੱਕ ਕੋਲ ਰੱਖਣੀ ਹੁੰਦੀ ਆ ਵੀ ਮੈਂ ਵੀ ਪੜ੍ਹਨੀ ਆ, ਉਹ ਪ੍ਰਟੈਂਡ ਪੜ੍ਹਦੀ ਆ, ਤੇ ਲਾਹੀ ਵੀ ਚੱਕ ਕੇ ਆਪਣੀ ਬੁੱਕ ਲੈ ਕੇ ਆਉਂਦੀ ਆ ਵੀ ਮੈਨੂੰ ਵੀ ਪੜ੍ਹ ਕੇ ਸੁਣਾ ਦੋ, ਉਹਨਾਂ ਨੂੰ ਦੇਖ ਕੇ ਬੱਚਿਆਂ ਨੂੰ ਨਾਲ ਨਾਲ ਸ਼ੁਰੂ ਹੋ ਜਾਂਦਾ ਦੇਖ ਕੇ ਫਿਰ।
0: ਨਹੀਂ ਇਹ ਹੁੰਦਾ ਭੈਣ ਜੀ, ਆਪਾਂ ਜੋ ਘਰ 'ਚ ਕਰਦੇ ਹਾਂ ਨਾ, ਭਾਵੇਂ ਬੱਚੇ ਨੂੰ ਆਉਂਦਾ ਭਾਵੇਂ ਨਹੀਂ ਆਉਂਦਾ, ਸਾਡੇ ਵੀ ਉਹ ਵਿਸ਼ਾਲ ਦੀ ਗੁੜੀਆ ਵਾ, ਤੇ ਉਹ ਤੇ ਇਹਨਾਂ ਨਾਲੋਂ ਵੀ ਛੋਟੀ ਆ ਤੇ ਉਹਦਾ ਵੀ ਸ਼ੌਂਕ ਹੈ ਕਿਤਾਬਾਂ ਪੜ੍ਹਨਾ। ਤੁਸੀਂ ਸੋਚੋ ਵੀ ਕੀ ਪੜ੍ਹਦੀ ਹੋਊਗੀ ਉਹਦਾ ਇਹ ਆ ਵੀ ਉਹ ਫੜ ਕੇ ਜਿਹੜਾ ਵੀ ਕਿਸੇ ਨੇ ਕੁਛੜ ਚੁੱਕਿਆ ਉਹਨੂੰ ਫੜਾ ਦਿੰਦੀ ਆ।
2: ਹਾਂਜੀ ਏਦਾਂ ਹੀ ਇਲਾਹੀ ਏਦਾਂ ਹੀ ਕਰਦੀ ਹੈ ਇਹਨੇ, ਜਾ ਕੇ ਤੁਹਾਡੇ ਕੋਲ ਫੜਾਈ ਜਾਣਾ ਇਹਨੇ, ਜਦ ਤੱਕ ਤੁਸੀਂ ਉਹਨੂੰ ਪੜ੍ਹ ਕੇ ਸੁਣਾਉਂਦੇ ਨੀ ਇਹਨੇ ਤੁਹਾਨੂੰ ਦੇਈ ਜਾਣੀ ਹੈ ਬੁੱਕ ਲਿਆ ਕੇ ਵੀ ਨਹੀਂ ਪੜ੍ਹ ਇਹਨੂੰ ਹੁਣ ਛੇਤੀ ਪੜ੍ਹ ਕੇ ਸੁਣਾ ਦੇ ਮੈਨੂੰ।
0: ਤੇ ਉਹ ਇੱਥੋਂ ਤੱਕ ਵੀ ਉਹਦੇ ਕੋਲ ਕਿਤਾਬਾਂ ਉਹ ਲਕਾ ਕੇ ਰੱਖਦੇ ਆ ਵੀ ਇਹਨੂੰ ਕਿਤੇ ਦਿਖ ਨਾ ਪਵੇ, ਉਹ ਖੜੇ ਨੀ ਛੱਡਦੀ ਫਿਰ ਵੀ ਮੈਨੂੰ ਪੜ੍ਹੀ ਜਾਓ ਮੈਨੂੰ ਵੀ ਆ ਕੀ ਮੈਨੂੰ ਗੱਲਾਂ ਕਰੀ ਜਾਓ।
2: ਬੱਚੇ ਏਦਾਂ ਹੀ ਨੇ ਬੱਚੇ, ਉਹ ਨਾ ਇੱਕ ਦਿਨ ਮੈਂ ਇਹਨੂੰ ਉਹ ਕੀਤਾ ਇਲਾਹੀ ਸੋਵੇਂ ਰਾਤ ਨੂੰ, ਮੈਂ ਕਿਹਾ ਚੱਲ ਏਦਾਂ ਕਰਦੀ ਆ ਇਹਨੂੰ ਸਟੋਰੀ ਪੜ੍ਹ ਕੇ ਸੁਣਾਉਣੀ ਆ, ਤੇ ਇਹਨੂੰ ਪਤਾ ਨੀ ਉਹਦੇ ਵਿੱਚ ਇੱਕ ਫੋਟੋ ਸੋਹਣੀ ਲੱਗੀ, ਇਹ ਮੈਨੂੰ ਅੱਗੇ ਪੇਜ ਇਹਨੇ ਟਰਨ ਕਰਨ ਦੇ ਉੱਤੇ ਕੱਢ ਗਈ। ਮੈਂ ਹੁਣ ਅੱਗੇ ਵੀ ਪੜ੍ਹ ਲਾ ਨਾ ਉੱਥੇ ਹੀ, ਫਿਰ ਮੁੜ ਕੇ ਫਿਰ ਉੱਥੇ ਪੇਜ ਤੇ ਲਾਇਆ ਕਰੇ ਵੀ ਆਹ ਪੜ੍ਹ ਫਿਰ
0: ਤੋਂ। ਉਹ ਆਂਦੇ ਹੁਣ ਜਿੰਨਾ ਚਿਰ ਇਹ ਠੀਕ ਨਾ ਪੜ੍ਹਿਆ ਉਹਨਾਂ ਚਿਰ ਨਹੀਂ ਗਾਹ ਜਾਣਾ।
2: ਸਹੀ ਗੱਲ ਆ, ਉਹਨੂੰ ਪਤਾ ਨੀ ਉਹਦੇ ਵਿੱਚ ਕੀ ਵਧੀਆ ਲੱਗਿਆ। ਇੱਕ ਭਾਜੀ ਤੁਸੀਂ ਇਹਦੀ ਗੱਲ ਕਰਦੇ ਸੀ ਰੈਸਟੋਰੈਂਟ ਦੀ, ਮੈਂ ਵੀ ਰੈਸਟੋਰੈਂਟ ਕੰਮ ਕੀਤਾ ਮੇਰਾ, ਪਰ ਚਲੋ ਸ਼ੈਫ ਦਾ ਨੀ ਸੀਗਾ ਤੇ ਉਹ ਮੈਂ ਪਹਿਲਾਂ ਨਾ ਇੱਥੇ ਆਪਣੇ ਮੈਲਬਰਨ ਚ ਨਹੀਂ ਸੀਗੇ, ਸਿਜ਼ਲਰ ਰੈਸਟੋਰੈਂਟ ਹੁੰਦੇ ਸੀਗੇ
0: ਜੀ,
2: ਉਹ ਮੋਸਟਲੀ ਸਿਡਨੀ ਚ ਸੀਗੇ, ਬ੍ਰਿਸਬਨ ਸੀ ਤੇ ਪਰਥ ਸੀਗੇ
0: ਜੀ,
2: ਤੇ ਉਹ ਉਹਦੇ ਕਰਕੇ ਜਦੋਂ ਮੈਂ ਉੱਥੇ ਕੰਮ ਕੀਤਾ ਮੈਨੂੰ ਏਦਾਂ ਹੋ ਗਿਆ ਸੀਗਾ, ਮੈਨੂੰ ਨਾ ਪਤਾ ਨੀ ਵੀ ਉਹ ਜਾ ਕੇ ਡਾਈਨ ਇਨ ਕਰਨ ਤੋਂ ਇੰਨੀ ਪ੍ਰੋਬਲਮ ਹੋਣ ਲੱਗ ਗਈ ਸੀਗੀ, ਕਿਸੇ ਵੀ ਰੈਸਟੋਰੈਂਟ ਚ ਜਾ ਕੇ ਮੈਨੂੰ ਹੁੰਦਾ ਸੀਗਾ ਨਹੀਂ ਜਾਣਾ ਨੀ ਹੈਗਾ, ਘਰੇ ਬਹਿ ਕੇ ਖਾ ਲੋ ਟੇਕ ਅਵੇ ਲੈ ਆਓ, ਪਰ ਪਤਾ ਨੀ ਵੀ ਉੱਥੇ ਜਾ ਕੇ ਨੀ ਬਹਿ ਕੇ ਖਾਣਾ ਹੈਗਾ।
0: ਧੂਏ ਜੇ ਧੁੰਦੀ ਸੀ ਤੁਹਾਨੂੰ ਵੀ ਪ੍ਰੋਬਲਮ?
2: ਮੈਨੂੰ ਧੂਏ ਤੋਂ ਨੀ, ਮੈਨੂੰ ਪਤਾ ਨੀ ਉੱਥੇ ਦਾ ਜਿਹੜਾ ਕਲਚਰ ਸੀ, ਉੱਥੇ ਜਿੱਦਾਂ ਲੋਕ ਕੰਮ ਕਰਦੇ ਨੇ, ਪਤਾ ਨੀ ਯਾਰ ਉਹਨੂੰ ਕੀ ਹੁੰਦਾ ਸੀਗਾ, ਪਰ ਉਹਦੇ ਤੋਂ ਹੋਣ ਲੱਗ ਗਿਆ ਸੀ। ਹੁਣ ਹੌਲੀ ਹੌਲੀ ਜਿੱਦਾਂ ਟਾਈਮ ਦੇ ਨਾਲ ਫਰਕ ਪਿਆ, ਹੁਣ ਲੱਗਦਾ ਵੀ ਹਾਂ ਠੀਕ ਆ ਹੁਣ ਜਾ ਕੇ ਡਾਈਨ ਇਨ ਕਰਿਆ ਕਰੀਏ, ਪਰ ਉਹ ਮੈਨੂੰ ਉਦੋਂ ਬਹੁਤ ਹੋ ਗਿਆ ਸੀਗਾ।
0: ਵੇਖੋ ਇੱਕ ਚੀਜ਼ ਤੇ ਪੱਕੀ ਆ, ਜਿੱਦਾਂ ਮੈਂ ਵੀ ਆਪਣੀ ਐਗਜ਼ਾਮਪਲ ਦੱਸੀ, ਹੋਰ ਵੀ ਇੱਕ ਦੋ ਚੀਜ਼ਾਂ ਨੇ ਮੈਂ ਅੱਗੇ ਦੱਸੂਗਾ। ਇਹਦਾ ਮਤਲਬ ਇਹ ਆ ਵੀ ਆਪਾਂ ਨਾ ਜਿਹੜਾ ਟੂ ਮੱਚ ਕੰਮ ਕਰਦੇ ਆ ਨਾ ਕੋਈ ਵੀ ਉਹ ਖਤਰਨਾਕ ਹੁੰਦਾ। ਪ੍ਰੈਕਟੀਕਲੀ ਤੁਸੀਂ ਉਹਨਾਂ ਨੂੰ ਜਦੋਂ ਕਰਦੇ ਹੋ ਤੇ ਉਦੋਂ ਤੁਹਾਨੂੰ ਪਤਾ ਲੱਗਦਾ, ਜਾਂ ਫਿਰ ਮੰਨ ਲਓ ਤੁਸੀਂ ਪ੍ਰੋਫੈਸ਼ਨ ਜੇ ਬਣਾ ਵੀ ਲਓ ਤੇ ਇਹ ਨਹੀਂ ਆ ਵੀ ਦਿਨ ਰਾਤ ਤੁਸੀਂ ਉਹੀ ਕੰਮ ਕਰੀ, ਕਿਉਂਕਿ ਤੁਹਾਨੂੰ ਇੱਕ ਇੱਕ ਟਾਈਮ ਤੇ ਤੁਹਾਨੂੰ ਮਜ਼ਾ ਆਉਂਦਾ ਵਾ, ਤੁਹਾਨੂੰ ਸਵਾਦ ਆਉਂਦਾ ਉਹ ਕੰਮ ਕਰਕੇ। ਪਰ ਉਹ ਕਹਿੰਦੇ ਨਾ ਵੀ ਤੁਸੀਂ ਰੋਟੀ ਖਾਓ ਤੇ ਥੋੜੀ ਭੁੱਖ ਰੱਖ ਕੇ ਖਾਓ।
2: ਹਾਂਜੀ ਇਹ ਵੀ ਗੱਲ।
0: ਤੇ ਆਪਾਂ ਜਦੋਂ ਬਹੁਤ ਜ਼ਿਆਦਾ ਓਵਰ ਹੀ ਆਪਾਂ ਖਾ ਜਾਂਦੇ ਕਈ ਵਾਰੀ, ਕਈ ਵੇਖੋ ਤੁਸੀਂ ਨਾ ਕਈ ਡਿਸ਼ਿਜ਼ ਵੀ ਇੱਦਾਂ ਦੀਆਂ ਹੁੰਦੀਆਂ ਨੇ, ਉਹ ਸਾਡੀ ਬਹੁਤ ਪਸੰਦੀਦਾ ਸਬਜ਼ੀ ਹੁੰਦੀ ਆ ਜਾਂ ਚੀਜ਼ ਹੁੰਦੀ ਆ ਤੇ ਆਪਾਂ ਓਵਰ ਖਾ ਕੇ ਆਫਰ ਕੇ ਜਦੋਂ ਖਾਂਦੇ ਹਾਂ ਬਾਅਦ 'ਚ ਤੰਗ ਹੁੰਦੇ ਹਾਂ। ਤੁਸੀਂ ਵੇਖੋਗੇ ਕਈ ਕਈ ਚਿਰ ਸਾਡਾ ਉਸ ਚੀਜ਼ ਵੱਲ ਵੇਖਣ ਨੂੰ ਜੀ ਨਹੀਂ ਕਰਦਾ, ਮੁੜ ਕੇ ਮੂੰਹ ਮੁੜ ਜਾਂਦਾ ਬੰਦੇ ਦਾ। ਸਾਡਾ ਨਾ ਇੱਕ ਭਤੀਜਾ ਤੇ ਉਹਦੀ ਇਹ ਪੋਲਿਸੀ ਆ, ਉਹ ਕਹਿੰਦਾ ਵੀ ਮੈਨੂੰ ਜਿੱਦਾਂ ਜਿਹੜੀ ਚੀਜ਼ ਕੋਈ ਮੈਨੂੰ ਬਹੁਤ ਜ਼ਿਆਦਾ ਉਹ ਕਰੇ ਨਾ, ਅਪੀਲਿੰਗ ਜੀ ਲੱਗੇ ਜਾਂ ਮੈਨੂੰ ਕਰੇਵਿੰਗ ਹੋਵੇ, ਜਿੱਦਾਂ ਚੋਕਲੇਟਾਂ ਦੀ ਬੜੀ ਕਰੇਵਿੰਗ ਉਹਨੂੰ ਹੁੰਦੀ ਸੀ, ਤੇ ਉਹਨੇ ਆਪਣਾ ਫਾਰਮੂਲਾ ਹੀ ਇਹ ਬਣਾ ਲਿਆ, ਉਹ ਨਾ ਤਸੱਲੀ ਨਾਲ ਰੱਜ ਕੇ ਮਤਲਬ ਦਿਨ ਰਾਤ ਇੱਕ ਕਰ ਦਿੰਦਾ, ਕਹਿੰਦਾ ਮੁੜ ਕੇ ਅੱਕ ਕੇ ਮੈਂ ਆਪੇ ਹਟ ਜਾਂਦਾ।
2: ਬੱਚਾ
0: ਵੇਖੋ ਇੱਕ ਸਟੇਜ ਹੁੰਦੀ ਹੈ ਉਦੋਂ ਤੱਕ ਨਾ ਬੱਚਾ ਸਾਰਾ ਕੁਛ ਹੀ ਪਚਾਈ ਪਚੂਈ ਜਾਂਦਾ, ਉਹਨੂੰ ਤੇ ਇਹ ਵੀ ਨੀ ਸਮਝ ਲੱਗਦੀ ਵੀ ਮੈਂ ਕਾਹਦੇ ਕਰਕੇ ਬਿਮਾਰ ਹੋਇਆ, ਇਸ ਕਰਕੇ ਉਹ ਨਹੀਂ ਛੱਡ ਪਾਉਂਦਾ।
2: ਇਹ ਵੀ ਗੱਲ ਹੈ, ਕਿਉਂਕਿ ਉਹੀ ਆ ਬੱਚਿਆਂ ਨੂੰ ਹੁਣ ਜਦ ਠੰਡ ਹੁੰਦੀ ਆ ਉਹਨਾਂ ਨੂੰ ਕਹਿ ਦੋ ਜੈਕਟ ਪਾ ਲਓ, ਉਹਨਾਂ ਨੇ ਉਹ ਥੋੜੀ ਪਾਉਣੀ ਆ, ਕਿਉਂਕਿ ਜਦੋਂ ਬਿਮਾਰ ਹੋ ਜਾ ਬੰਦਾ ਕਹਿੰਦਾ ਮੈਂ ਤੈਨੂੰ ਕਿਹਾ ਸੀ ਨਾ,
0: ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ ਵੀ ਉਹਨਾਂ ਨੂੰ ਨੀ ਐਸੀ ਡਰ ਲਾਈਜ਼ ਹੋਊਗਾ ਜੀ। ਤੇ ਹੋਰ ਕੁਛ ਇਦਾਂ ਦਾ ਜਿਹੜਾ ਤੁਹਾਨੂੰ ਲੱਗਦਾ ਹੋਵੇ ਵੀ
2: ਹੋਰ ਨਹੀਂ ਭਾਜੀ? ਇੱਕ ਤਾਂ ਗਾਰਡਨਿੰਗ ਦਾ ਸ਼ੌਂਕ ਆ, ਉਹ ਤਾਂ ਰੱਖਿਆ ਹੋਇਆ, ਉਹ ਨਹੀਂ ਛੱਡਿਆ ਹੈਗਾ।
0: ਉਹ ਵੀ ਫਿਰ ਉਹ ਇੱਕ ਲਿਮਿਟ ਤੱਕ ਹੀ ਰੱਖਿਓ।
2: ਹਾਂਜੀ ਨਹੀਂ, ਉਹ ਇੱਕ ਲਿਮਿਟ ਤੱਕ ਹੈ ਕਿਉਂਕਿ ਉਹ ਇਦਾਂ ਹੀ ਆ, ਉਹ ਆਪਣੇ ਘਰੇ ਹੀ ਆ। ਪਰ ਇਦਾਂ ਸੀਗਾ ਮੈਨੂੰ ਜਦੋਂ ਇੱਥੇ ਵੀ ਪਹਿਲਾਂ ਅਸੀਂ ਪਰਥ ਰਹਿੰਦੇ ਸੀਗੇ, ਉਦੋਂ ਜਦੋਂ ਇੱਥੇ ਮੂਵ ਹੋਏ ਤੇ ਬਾਅਦ ਵਿੱਚ ਉੱਥੇ ਮੈਂ ਜਦੋਂ ਬੂਟੇ ਛੱਡ ਕੇ ਆਈ ਨਾ ਜਿਹੜੇ ਮੇਰੇ ਸੀਗੇ, ਕਿਉਂਕਿ ਇੱਥੇ ਨਾ ਜਦੋਂ ਤੁਸੀਂ ਜੇ ਟ੍ਰਾਂਸਫਰ ਕਰਨੇ ਹੋਣ ਇੰਟਰਸਟੇਟ ਵੀ ਬਹੁਤ ਜ਼ਿਆਦਾ ਐਕਸਪੈਂਸਿਵ ਨੇ, ਤੇ ਮੈਨੂੰ ਪਤਾ ਮੈਂ ਆਪਣੇ ਬੂਟੇ ਕਿੱਦਾਂ ਛੱਡ ਕੇ ਆਈ ਸੀ। ਉੱਥੇ ਮੈਂ ਪ੍ਰੋਪਰ ਗਾਰਡਨ ਬਣਾਇਆ ਸੀਗਾ
0: ਜੀ,
2: ਤੇ ਹੁਣ ਫਿਰ ਮੈਂ ਇੱਥੇ ਆ ਕੇ ਏਦਾਂ ਸੀਗਾ ਵੀ ਘਰ ਇੰਨਾ ਛੋਟਾ ਨੀ ਲੈਣਾ ਹੈਗਾ ਵੀ ਥੋੜਾ ਜਿਹਾ ਵੱਡਾ ਹੋਵੇ ਜਿਹਦੇ ਵਿੱਚ ਮੈਂ ਗਾਰਡਨਿੰਗ ਕਰ ਸਕਾਂ
0: ਜੀ।
2: ਤੇ ਚਲੋ ਰੱਬ ਦੀ ਕਿਰਪਾ ਨਾਲ ਉਹ ਸ਼ੌਂਕ ਮਤਲਬ ਮੇਰਾ ਹੋ ਗਿਆ ਵੀ ਘਰ ਏਡਾ ਕੁ ਵੱਡਾ ਹੈਗਾ ਵੀ ਮੈਂ ਹੁਣ ਉਹਦੇ ਨਾਲ ਕਰ ਸਕਦੀ ਹਾਂ ਗਾਰਡਨਿੰਗ।
0: ਨਹੀਂ ਗੁੱਡ, ਬੜਾ ਵਧੀਆ ਸ਼ੌਂਕ ਹੈ, ਵੇਖੋ ਨਾਲ ਤੁਹਾਡੀ ਰਸੋਈ ਚੱਲਦੀ ਰਹਿੰਦੀ ਆ, ਨਾਲ ਤੁਸੀਂ ਤੰਦਰੁਸਤ ਰਹਿੰਦੇ ਹੋ, ਸ਼ੌਂਕ ਵੀ ਪੂਰਾ ਹੁੰਦਾ ਰਹਿੰਦਾ, ਤੇ ਨਾਲੇ ਵੈਸੇ ਵੀ ਜਿਹੜਾ ਮਿੱਟੀ ਦੇ ਨਾਲ ਬੰਦੇ ਦਾ ਸੰਪਰਕ ਹੈ ਨਾ ਉਹ ਬਹੁਤ ਇੰਪੋਰਟੈਂਟ ਹੈ, ਅਰਥਿੰਗ ਜਿਹੜੀ ਆ।
2: ਪਿਛਲੀ ਵਾਰ ਉਹ ਸੀਗੇ ਨਾ, ਹਾਂਜੀ ਉਹੀ ਆ, ਮੈਂ ਪਿਛਲੀ ਵਾਰੀ ਸਬਜ਼ੀਆਂ ਬਹੁਤ ਸੋਹਣੀਆਂ ਹੋਈਆਂ ਤੇ ਮੈਂ ਕਿੰਨੀਆਂ ਤਾਂ ਉੱਥੇ ਇਹਨਾਂ ਦੇ ਤੇਗ ਹੋਣਾ ਦੇ ਸਕੂਲ ਦੇ ਵਿੱਚ ਫੂਡ ਬੈਂਕ ਆ, ਮੈਂ ਉੱਥੇ ਡੋਨੇਟ ਕਰਕੇ ਆਉਂਦੀ ਰਹੀ, ਪਹਿਲਾਂ ਸਾਰਿਆਂ ਨੂੰ ਦਿੱਤੀਆਂ ਆਸ ਪਾਸ ਜਿਹਨੂੰ ਵੀ ਦੇਣੀਆਂ ਸੀਗੀਆਂ, ਫਿਰ ਮੈਂ ਕਿਹਾ ਮੈਂ ਵਾਰੀ ਵਾਰੀ ਪੁੱਛਦੀ ਰਹਿੰਦੀ ਹਾਂ ਤੁਹਾਨੂੰ ਚਾਹੀਦੀਆਂ ਨੇ ਤੁਹਾਨੂੰ ਚਾਹੀਦੀਆਂ ਨੇ, ਮੈਂ ਇਹਦੇ ਨਾਲ ਬੈਟਰ ਆ ਮੈਂ ਉੱਥੇ ਦੇ ਆਇਆ ਕਰਾਂ, ਜਿਹਨੂੰ ਚਾਹੀਦੀ ਹੋਊਗੀ ਅਗਲਾ ਜਾ ਕੇ ਉੱਥੋਂ ਲੈ ਲੂਗਾ।
0: ਇਹ ਵੀ ਹੁੰਦਾ ਜਿਹਨੂੰ ਆਪਾਂ ਬਹੁਤਾ ਪੁੱਛਣ ਲੱਗ ਪਈ ਉਹਨੂੰ ਲੱਗਦਾ ਵਾ ਵੀ ਉਹ ਵੀ ਫੋਰ ਗਰੰਟਿਡ ਲੈਣ ਲੱਗ ਪਏ।
2: ਹਾਂ ਨਹੀਂ ਨਹੀਂ ਸਹੀ ਗੱਲ ਆ, ਮੈਂ ਇਹੀ ਰਿਅਲਾਈਜ਼ ਕੀਤਾ, ਮੈਂ ਕਿਹਾ ਨਹੀਂ ਵੀ ਬਹੁਤ ਹੋ ਗਿਆ ਹੁਣ ਸਭ ਨੂੰ ਦੇਣਾ, ਇਹਦੇ ਨਾਲ ਬੈਟਰ ਆ, ਕਿਉਂਕਿ ਸਕੂਲ ਵਾਲੇ ਨੂੰ ਤਾਂ ਫਿਰ ਇੰਨਾ ਇੱਕ ਉਹ ਹੋ ਗਿਆ ਵੀ ਇਹ ਪਤਾ ਨੀ ਕਿੱਥੋਂ ਲੈ ਕੇ ਆਈ ਜਾਂਦੀਆਂ ਇੰਨੀਆਂ ਸਬਜ਼ੀਆਂ, ਇਹਦੇ ਕਿੱਥੇ ਲੱਗਦੀਆਂ ਨੇ। ਉਹ ਫਿਰ ਮੈਨੂੰ ਇੱਕ ਦਿਨ ਉਹ ਕਹਿੰਦੀ ਕਹਿੰਦੀ ਵੈਸੇ ਤੁਹਾਡਾ ਨਾ ਆ ਕੇ ਗਾਰਡਨ ਦੇਖਣਾ ਚਾਹੁੰਦੇ ਹਾਂ, ਮੈਂ ਹਜੇ ਹਜੇ ਤਾਂ ਕੁਛ ਨੀ ਲੱਗਿਆ ਸਰਦੀਆਂ 'ਚ, ਤਾਂ ਸਰਦੀਆਂ 'ਚ ਥੋੜੀ ਟਾਈਮ ਹੀ ਨੀ ਲੱਗਿਆ, ਠੰਡ ਬਹੁਤ ਹੁੰਦੀ ਆ, ਬੱਚਿਆਂ ਨਾਲ ਬਾਹਰ ਵੀ ਨੀ ਨਿਕਲਿਆ ਜਾਂਦਾ।
0: ਹਾਂਜੀ ਨਹੀਂ ਸਰਦੀਆਂ 'ਚ ਤੇ ਫਿਰ ਔਖਾ ਹੋ ਜਾਂਦਾ, ਗਰਮੀਆਂ 'ਚ ਇੱਕ ਨਾਲੇ ਧੁੱਪ ਸੇਕਣ ਦਾ ਸਬੱਬ ਹੋ ਜਾਂਦਾ।
2: ਹਾਂਜੀ ਨਹੀਂ ਬੱਚੇ ਬੱਚੇ ਬਹੁਤ ਵਧੀਆ ਇੰਟਰਸਟ ਨਾਲ ਉਹ ਕਰਦੇ ਰਹਿੰਦੇ ਨੇ ਤੇ ਖਾਂਦੇ ਵੀ ਰਹਿੰਦੇ ਨੇ।
0: ਨਹੀਂ ਗੁੱਡ, ਜੋ ਤੁਸੀਂ ਕਰਦੇ ਹੋ
2: ਲਾਏ ਸੀਗੇ। ਹਾਂਜੀ ਮਟਰ ਲਾਏ ਸੀਗੇ ਉਹ ਬੱਚਿਆਂ ਨੇ ਸਾਰੇ ਬਸ ਉਦਾਂ ਹੀ ਖਾਦੇ ਹੀ ਨੇ, ਗਾਰਡਨ ਦੇ ਵਿੱਚ ਹੀ ਸਿੱਧੇ। ਮੈਂ ਚੱਲ ਵਧੀਆ ਤੁਹਾਡੇ ਅੰਦਰ ਕੁਛ ਤਾਂ ਜਾਂਦਾ।
0: ਨਹੀਂ ਵਧੀਆ, ਆਪਾਂ ਵੀ ਤੇ ਨਿੱਕੇ ਹੁੰਦੇ ਇਦਾਂ ਹੀ ਖਾਂਦੇ ਹੁੰਦੇ ਹਾਂ, ਉਦਾਂ ਕਿਤੇ ਥੋੜੇ ਬਹੁਤੇ ਲੈਣੇ ਦੇਣਾ, ਉਹ ਚੌਲਾਂ ਜੋਗੇ ਛੱਡ ਦਿਓ, ਸਬਜ਼ੀ ਜੋਗੇ ਛੱਡ ਦਿਓ।
2: ਸਾਡੇ ਨਾਲ ਏਦਾਂ ਹੀ, ਮੈਂ ਜਾਣਾ ਖੇਤਾਂ 'ਚ, ਡੈਡੀ ਉਹਨਾਂ ਨੇ ਛੋਟੀ ਜਿਹੀ ਕਿਆਰੀ ਲਾਈ ਹੋਣੀ, ਮੈਂ ਉਹਦੇ ਵਿੱਚ ਕਾਰ ਜਾ ਕੇ ਬਹਿ ਜਾਣਾ, ਮੈਂ ਸਾਰੇ ਮਟਰ ਖਾ ਲੈਣੇ, ਮੰਮੀ ਨੇ ਕਹਿਣਾ ਇਹਨੇ ਸਬਜ਼ੀ ਜੋਗੇ ਕੋਈ ਨੀ ਛੱਡੇ ਹੈਗੇ।
0: ਬਸ ਫਿਰ ਤੁਸੀਂ ਹੁਣ ਬੱਚਿਆਂ 'ਚੋਂ ਵੇਖ ਲਓ ਆਪਣਾ ਆਪ।
2: ਸਹੀ ਗੱਲ,
0: ਆਪਾਂ ਕਈ ਵਾਰੀ ਆਪਾਂ ਖਿੱਚਦੇ ਹਾਂ ਵੀ ਬੱਚਾ ਇੱਦਾਂ ਕਰਦਾ ਉਦਾਂ ਕਰਦਾ, ਬੇਸਿਕਲੀ ਜੋ ਅਸੀਂ ਕੀਤਾ ਬਚਪਨ 'ਚ ਉਹੀ ਬੱਚਾ ਕਰ ਰਿਹਾ ਹੁੰਦਾ।
2: ਸ਼ਰਾਰਤਾਂ ਨੇ, ਮੈਂ ਤਾਂ ਬਹੁਤ
0: ਸ਼ਰਾਰਤਾਂ ਘੱਟ ਕਰਦੇ ਨੇ ਸਗੋਂ,
2: ਮੈਂ ਇਹਨਾਂ ਦੇ ਹਿਸਾਬ ਨਾਲ ਦੇਖਾਂ ਨਾ, ਮੈਂ ਤਾਂ ਬਹੁਤ ਵੱਡੀਆਂ ਵੱਡੀਆਂ ਸ਼ਰਾਰਤਾਂ ਕੀਤੀਆਂ ਨੇ, ਮੈਂ ਤਾਂ ਬਹੁਤ ਕੁਛ ਕੀਤਾ। ਮੈਂ ਖੁਦ ਏਦਾਂ ਇੱਕ ਵਾਰੀ ਗਈ ਤੇ ਸ਼ਲਗਮ ਥੋੜੀ, ਉਹ ਪਾਣੀ ਥੋੜਾ ਸੀਗਾ, ਮੈਂ ਉਹ ਕਰਨ ਲੱਗੀ ਉਹਨੂੰ ਝੋਕ ਕੇ ਪਾਣੀ ਦੇ ਵਿੱਚ ਧੋਣ ਲੱਗੀ ਸ਼ਲਗਮ ਨੂੰ, ਤੇ ਉਹ ਮੈਂ ਵਿੱਚ ਡਿੱਗੀ ਪਈ ਉਹਦੇ, ਮੰਮੀ ਹੁਣਾਂ ਨੇ ਦੇਖਿਆ ਨੀ ਡੁੱਬ ਜਾਣਾ ਸੀ।
0: ਨਹੀਂ ਆਪਣੇ ਤੇ ਜ਼ਿਆਦਾ,
2: ਮੈਂ ਬਹੁਤ ਕੁਛ ਕੀਤਾ
0: ਨਹੀਂ ਉਸ ਸਮੇਂ ਦੇ ਹਿਸਾਬ ਦੇ ਨਾਲ, ਤੇ ਅੱਜ ਕੱਲ ਬੱਚੇ ਵਿਚਾਰੇ ਕੁਛ ਵੀ ਨਹੀਂ ਕਰਦੇ ਨਾ ਹੀ ਆਪਾਂ ਲੋ ਕਰਦੇ।
2: ਇਹਨਾਂ ਨੇ ਵਿਚਾਰੇ ਨੇ ਆਹੀ ਕਰਨਾ ਹੁੰਦਾ, ਵੱਧ ਤੋਂ ਵੱਧ ਕੋਈ ਨਾ ਕੋਈ ਚੀਜ਼ ਤੋੜ ਦੇਣਗੇ ਫਿਰ ਉਹੀ ਫਿਰ ਹੋ ਜਾਂਦਾ ਹੈ, ਹੁਣ ਤੁਸੀਂ ਆਹ ਕਰਦੇ ਹੋ
0: ਜੀ। ਨਹੀਂ ਥੈਂਕ ਯੂ ਭੈਣ ਜੀ, ਥੈਂਕ ਯੂ ਤੁਹਾਡੇ ਸਾਂਝ ਪਾਉਣ ਦੇ ਲਈ ਜੀ, ਥੈਂਕ ਯੂ ਜੀ। ਅਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ, ਆ ਕੇ ਫਿਰ ਬਾਕੀ ਕਾਲਜ ਨਾਲ ਗੱਲਬਾਤ ਹੁੰਦੀ ਆ ਕਿ ਕਿਹੜੀਆਂ ਉਹ ਚੀਜ਼ਾਂ ਜਿਹੜੀਆਂ ਤੁਸੀਂ ਪਹਿਲਾਂ ਬਹੁਤ ਸ਼ੌਂਕ ਨਾਲ ਕਰਦੇ ਸੀ ਅਤੇ ਹੁਣ ਮਜਬੂਰੀ ਨੂੰ ਕਰਦੇ ਹਾਂ ਜਾਂ ਫਿਰ ਸਾਡਾ ਜੀ ਨਹੀਂ ਕਰਦਾ ਕਰਨ। ਇੱਕ ਨਿੱਕੀ ਜੀ ਬ੍ਰੇਕ।

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਸੋਨਾ ਚਾਹੀਦਾ,
2: ਭਰੋਸਾ ਚਾਹੀਦਾ,
1: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ, ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
3: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
4: ਓ ਭਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
5: ਹੁਣ ਟੈਂਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਂਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
5: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
7: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
8: ਬਿਜ਼ਨਸ ਚਲਾਣਾ ਆਸਾਨ ਨਹੀਂ, ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ।
9: ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ ਤੁਹਾਡੇ ਨਾਲ ਨੇ। ATO ਆਡਿਟਸ, ਟੈਕਸ ਡਿਸਪਿਊਟਸ, ATO ਡੈਕਸ, ਬਿਜ਼ਨਸ ਰੀਸਟ੍ਰਕਚਰਿੰਗ ਤੇ ਬਿਜ਼ਨਸ ਖਰੀਦਣ ਜਾਂ ਵੇਚਣ ਸੰਬੰਧੀ ਪ੍ਰੋਫੈਸ਼ਨਲ ਗਾਈਡੈਂਸ। ਆਪਣੇ ਬਿਜ਼ਨਸ ਨੂੰ ਦਿਓ ਮਜ਼ਬੂਤ ਦਿਸ਼ਾ। ਅੱਜ ਹੀ ਵਿਜ਼ਿਟ ਕਰੋ sebipartners.au। ਸੈਬੀ ਪਾਰਟਨਰਸ, ਵਾਈਜ਼ ਟੈਕਸ ਐਡਵਾਈਜ਼ਰਸ, ਤੁਹਾਡੇ ਬਿਜ਼ਨਸ ਦੇ ਭਰੋਸੇਮੰਦ ਟੈਕਸ ਐਡਵਾਈਜ਼ਰਸ।
10: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
12: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
13: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
14: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
15: ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252।

ਰੇਡੀਓ ਹਾਂਜੀ 1677 ਮਾਸ ਕਰਦੇ ਹਾਂ। ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਊਗਾ ਅਤੇ ਜਿਹੜੇ ਲੇਟ ਜੁੜੇ ਨੇ ਉਹਨਾਂ ਨੂੰ ਵੀ ਜੀਆਂ, ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ। ਅਤੇ ਅੱਜ ਦੇ ਵਿਸ਼ੇ ਵੱਲ ਨੂੰ ਵੱਧਦੇ ਹਾਂ। ਅੱਜ ਦਾ ਵਿਸ਼ਾ ਸੀ ਸਾਡਾ ਕਿ ਕਿਹੜੇ ਕੰਮ ਉਹ ਜਿਨ੍ਹਾਂ ਨੂੰ ਆਪਾਂ ਬੜੇ ਸ਼ੌਂਕ ਦੇ ਨਾਲ ਕਰਦੇ ਰਹੇ ਹਾਂ ਅਤੇ ਫਿਰ ਇੱਕ ਸਮਾਂ ਆਇਆ ਜਦੋਂ ਉਹੀ ਸਾਨੂੰ ਝੰਝਟ ਲੱਗਣ ਲੱਗ ਪਏ, ਉਹਦੇ ਵਿੱਚੋਂ ਵੀ ਰਸ ਜਾਂਦਾ ਰਿਹਾ, ਉਹਦੇ ਵਿੱਚੋਂ ਵੀ ਮਜ਼ਾ ਜਾਂਦਾ ਰਿਹਾ। ਕਿਹੜੀ ਚੀਜ਼ ਸੀ ਜਿਹਨੂੰ ਆਪਾਂ ਕਦੇ ਇੰਜੋਏ ਕਰਦੇ ਹੁੰਦੇ ਸੀ ਅਤੇ ਹੁਣ ਉਹ ਸਾਡੀ ਓਬਲੀਗੇਸ਼ਨ ਜੀ ਬਣ ਗਈ ਹੈ? ਕਿਹੜੀ ਚੀਜ਼ ਸੀ ਜਿਹੜੀ ਸਾਡੀ ਹੋਬੀ ਸੀ, ਹੋਬੀ ਤੋਂ ਬਾਅਦ ਜਦੋਂ ਸਾਡੀ ਜੋਬ ਬਣ ਗਈ ਅਤੇ ਉਸ ਤੋਂ ਬਾਅਦ ਫਿਰ ਆਪਾਂ ਮਜ਼ਾ ਹੀ ਗਵਾ ਬੈਠੇ? ਕਿਹੜੀ ਚੀਜ਼ ਸੀ ਜਿਹੜੀ ਕਹਿ ਲਓ ਕਿ ਸਾਡੀ ਰਿਸਪੋਂਸੀਬਿਲਟੀ ਅਤੇ ਤੁਹਾਡਾ ਫੇਵਰੇਟ ਕੰਮ ਸੀ, ਉਹ ਬੋਰਿੰਗ ਬਣ ਗਿਆ ਕਿਉਂਕਿ ਤੁਹਾਡੀ ਉਹ ਇੱਕ ਸਮੇਂ ਰਿਸਪੋਂਸੀਬਿਲਟੀ ਬਣ ਗਈ? ਸੋ ਫੇਵਰੇਟ ਕੰਮ ਤੋਂ ਜਦੋਂ ਰਿਸਪੋਂਸੀਬਿਲਟੀ ਬਣਦੀ ਹੈ ਅਤੇ ਫਿਰ ਕਿੱਦਾਂ ਉਹ ਤੁਹਾਨੂੰ ਬੋਰਿੰਗ ਲੱਗਣ ਲੱਗ ਪੈਂਦੀ ਹੈ, ਇਹ ਆਪਾਂ ਜ਼ਿੰਦਗੀ ਦੇ ਅਲੱਗ ਅਲੱਗ ਵਰਤਾਰਿਆਂ ਦੇ ਵਿੱਚੋਂ ਵੇਖ ਸਕਦੇ ਹਾਂ। ਤੁਹਾਡੀ ਪਸੰਦ ਬਦਲਦੀ ਆ ਜਦੋਂ ਤੁਹਾਡੀ ਜ਼ਿੰਦਗੀ ਬਦਲਦੀ ਆ, ਜਦੋਂ ਸਾਡੇ ਰੁਝੇਵੇਂ ਬਦਲਦੇ ਨੇ। ਬਹੁਤ ਸਾਰੇ ਕੰਮ ਆਪਾਂ ਵੇਖਾਂਗੇ, ਹੁਣ ਮੰਨ ਲਓ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਗਾਰਡਨਿੰਗ ਕਰਦੇ ਹੋ ਜਾਂ ਫਿਰ ਹੋਰ ਕੋਈ ਵੀ ਕੰਮ ਤੁਹਾਡੇ ਸ਼ੌਂਕ ਦਾ ਵਾ, ਮੰਨ ਲਓ ਤੁਸੀਂ ਜਿੰਮ ਜਾਂ ਜੋ ਵੀ ਵਾਟ ਐਵਰ, ਤੁਸੀਂ ਕੁਕਿੰਗ ਦੇ ਸ਼ੌਕੀਨ ਹੋ, ਤੁਸੀਂ ਅਲੱਗ ਅਲੱਗ ਤਰ੍ਹਾਂ ਦੀ ਕੁਕਿੰਗ ਸ਼ੌਕੀਨ ਦੇ ਸ਼ੌਂਕ ਰੱਖਦੇ ਹੋ ਜਾਂ ਫਿਰ ਤੁਹਾਨੂੰ ਮਹਿਮਾਨ ਨਵਾਜ਼ੀ ਬਹੁਤ ਪਸੰਦ ਆ। ਕਈ ਬੰਦੇ ਆ ਉਹ ਘਰ ਰੌਣਕ ਲਾ ਕੇ ਰੱਖਣਾ ਪਸੰਦ ਕਰਦੇ ਆ, ਉਹਨਾਂ ਨੂੰ ਇਹ ਲੱਗਦਾ ਵੀ ਕੋਈ ਆਨਾ ਬਹਾਨਾ ਬਣੇ ਅਤੇ ਆਪਾਂ ਮਟਨ ਬਣਾਈਏ, ਆਨਾ ਬਹਾਨਾ ਬਣੇ ਅਤੇ ਆਪਾਂ ਕਿਤੇ ਨਾਨ ਲਾ ਕੇ ਖਵਾਈਏ, ਆਨਾ ਬਹਾਨਾ ਕਿਤੇ ਬਣੇ ਅਤੇ ਆਪਾਂ ਆਪਣੇ ਵੀ ਕਿਤੇ ਨੂਡਲਸ, ਕੋਈ ਮਨਚੂਰੀਅਨ ਮਨਚਾਰੀਅਨ ਬਣਾ ਕੇ ਅਤੇ ਆਪਾਂ ਵੀ ਸੱਦੀਏ ਕਿਸੇ ਨੂੰ, ਕੋਈ ਮੁਰਗਾ ਸ਼ੁਰਗਾ ਆਪਾਂ ਵੀ ਵੱਢੀਏ। ਪਰ ਇੱਕ ਸਮਾਂ ਆਉਂਦਾ ਕਿ ਜਦੋਂ ਤੁਸੀਂ ਇੰਨੇ ਕੁ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਬਿਜ਼ੀ ਹੋ ਜਾਂਦੇ ਹੋ, ਤੁਹਾਡੇ ਕੋਲ ਉਹਨਾਂ ਚੀਜ਼ਾਂ ਦੇ ਲਈ ਸਮਾਂ ਨਹੀਂ ਬਚਦਾ, ਫਿਰ ਤੁਸੀਂ ਖਿੱਚਦੇ ਹੋ, ਤੁਸੀਂ ਚਾਹੁੰਦੇ ਹੋ ਵੀ ਆਹ ਚੀਜ਼ ਮੇਰੇ ਸ਼ੌਂਕ ਦੀ ਆ, ਮੈਂ ਕਰਨੀ ਆ, ਪਰ ਹੌਲੀ ਹੌਲੀ ਉਹ ਤੁਹਾਡਾ ਸ਼ੌਂਕ ਕਿਤੇ ਨਾ ਕਿਤੇ ਗਾਇਬ ਹੋ ਜਾਂਦਾ। ਰੀਜ਼ਨ ਇਹ ਹੁੰਦਾ ਕਿ ਉਹਦੇ ਲਈ ਤੁਹਾਡੇ ਕੋਲ ਟਾਈਮ ਹੀ ਨਹੀਂ ਬਚਦਾ। ਹੋਰ ਹੋਰ ਬਹੁਤ ਸਾਰੀਆਂ ਚੀਜ਼ਾਂ ਇੰਨੀਆਂ ਕੁ ਜ਼ਿਆਦਾ ਇੰਪੋਰਟੈਂਟ ਹੋ ਜਾਂਦੀਆਂ ਨੇ, ਬੱਚਿਆਂ ਦੀਆਂ ਜ਼ਿੰਮੇਵਾਰੀਆਂ, ਕਮਾਈ ਦੀਆਂ ਜ਼ਿੰਮੇਵਾਰੀਆਂ, ਵਧੀਆਂ ਕਿਸ਼ਤਾਂ, ਕੰਮ 1 ਤੋਂ 2, ਕੰਮ 8 ਤੋਂ 10 ਘੰਟੇ, 10 ਤੋਂ 12, 12 ਤੋਂ 18, ਸੋ ਹੋਰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਦੀਆਂ ਜਿਨ੍ਹਾਂ ਦੇ ਦਰਮਿਆਨ ਤੁਹਾਡੇ ਕੋਲ ਹੁਣ ਸਮਾਂ ਹੀ ਨਹੀਂ ਬਚਦਾ ਅਤੇ ਫਿਰ ਤੁਹਾਨੂੰ ਲੱਗਦਾ ਉਹ ਕੰਮ ਤੁਹਾਡੇ ਲਈ ਉਲਟਾ ਸਗੋਂ ਬੋਝ ਬਣ ਗਿਆ। ਬੰਦਿਆਂ ਦੇ ਵਿੱਚ ਇਹ ਚੀਜ਼ਾਂ ਅਲੱਗ ਹੋ ਸਕਦੀਆਂ, ਜਨਾਨੀਆਂ ਦੇ ਵਿੱਚ ਇਹ ਚੀਜ਼ਾਂ ਅਲੱਗ, ਹਾਲੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮੋਟੀਆਂ ਮੋਟੀਆਂ ਵੇਖ ਰਹੇ ਹਾਂ, ਬਹੁਤ ਸੂਖਮ, ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਵੀ ਇਹਦੇ ਵਿੱਚ ਸ਼ਾਮਿਲ ਨੇ। ਫੋਰ ਐਗਜ਼ਾਮਪਲ ਜਿੱਦਾਂ ਸਵੇਰ ਦੀ ਚਾਹ ਕੌਫੀ ਇਕੱਠਿਆਂ ਦੀ ਪੀਣੀ, ਬਹੁਤ ਵਾਰੀ ਤੁਸੀਂ ਸਵੇਰੇ ਸਵੇਰੇ ਤੁਹਾਨੂੰ ਯਾਦ ਹੋਊਗਾ ਇੱਕ ਸਮੇਂ ਤੁਸੀਂ ਚਾਹ ਕੌਫੀ ਪੀਣ ਦੇ ਸ਼ੌਕੀਨ ਹੋ, ਜਾਂ ਤੁਸੀਂ ਇਕੱਠੇ ਬਹਿ ਕੇ ਚਾਹ ਪੀਣ ਦੇ ਸ਼ੌਕੀਨ ਹੋ, ਜਾਂ ਤੁਸੀਂ ਹੁਣ ਮਹਿਸੂਸ ਕਰਦੇ ਹੋ ਵੀ ਉਹ ਜਿਹੜੇ ਸ਼ਾਂਤੀ ਦੇ ਪਲ

0: ਤੁਸੀਂ ਇਕੱਠੇ ਵਧੀਆ ਤੁਸੀਂ ਮਹਿਸੂਸ ਕਰਦੇ ਸੀ, ਜਾਂ ਫਿਰ ਪਹਿਲੀਆਂ 'ਚ ਯਾਦ ਹੋਊਗਾ ਕਈਆਂ ਨੂੰ ਆਪਣਾ ਸਮਾਂ, ਆਪਾਂ ਨੂੰ ਬਿਸਤਰੇ 'ਚ ਬੈਠੇ ਬੈਠੇ ਚਾਹ ਮਿਲ ਜਾਂਦੀ ਹੁੰਦੀ ਸੀ ਸਟੀਲ ਦੇ ਗਲਾਸ ਦੇ ਵਿੱਚ। ਸੋ ਉਹ ਆਪਾਂ ਸਮਾਂ ਹੁਣ ਉਹ ਵੀ ਮਿਸ ਕਰਦੇ ਹਾਂ ਆਪਾਂ, ਕਿਉਂਕਿ ਭੱਜ ਨੱਠ ਦੀ ਜ਼ਿੰਦਗੀ ਦੇ ਵਿੱਚ ਆਪਾਂ ਉਹ ਵਾਲੇ ਸ਼ਾਂਤੀ ਦੇ ਪਲ ਸਾਨੂੰ ਲੱਗਦਾ ਉਹ ਰਹੇ ਨਹੀਂ, ਉਹ ਭੁੱਲ ਹੀ ਗਏ ਆਪਾਂ, ਹੁਣ ਉਹ ਸਾਡੀ ਡਿਕਸ਼ਨਰੀ ਦਾ ਸਾਡੀ ਦਾ ਹਿੱਸਾ ਹੀ ਨਹੀਂ ਰਹੇ। ਇਸੇ ਤਰ੍ਹਾਂ ਦੇ ਨਾਲ ਰਾਤ ਦਾ ਖਾਣਾ, ਇੱਕੋ ਮੇਜ਼ ਦੇ ਉੱਤੇ ਬਹਿ ਕੇ ਖਾਣਾ, ਇਕੱਠਿਆਂ ਨੇ ਬੈਠਣਾ, ਸਾਰੇ ਦਿਨ ਦੀਆਂ ਕੋਈ ਗੱਲਾਂ ਬਾਤਾਂ ਆਪਸ ਦੇ ਵਿੱਚ ਕਰ ਲੈਣੀਆਂ, ਦਿਨ ਭਰ ਦੀਆਂ ਗੱਲਾਂ ਬੱਚਿਆਂ ਦੀਆਂ ਆਪਣੀਆਂ ਇੱਕ ਦੂਸਰੇ ਨਾਲ ਕਰ ਲੈਣੀਆਂ, ਕੁਛ ਹਾਸਾ ਮਜ਼ਾਕ, ਉਹ ਸਾਰਾ ਤੁਹਾਡੀ ਥਕਾਵਟ ਲਾਹ ਦਿੰਦਾ ਸੀ ਅਤੇ ਸੌਣ ਦੇ ਸਮੇਂ ਤੱਕ ਤੁਸੀਂ ਐਂ ਬਿਲਕੁਲ ਹਲਕੇ ਹੋ ਜਾਂਦੇ ਹੋ। ਸਿਆਲ ਦੇ ਦਿਨਾਂ ਦਾ ਤੁਹਾਨੂੰ ਯਾਦ ਹੋਊਗਾ ਕਿ ਸਿਆਲ ਦੇ ਵਿੱਚ ਆਪਾਂ ਰਜਾਈਆਂ ਕੰਬਲਾਂ ਦੇ ਵਿੱਚ ਬਹਿ ਕੇ ਮੂੰਗਫਲੀ ਖਾਣੀ, ਰਿਓੜੀਆਂ ਚੱਬਣੀਆਂ, ਅਤੇ ਘੰਟਾ ਘੰਟਾ ਜਾਂ ਫਿਰ ਇਸ ਤੋਂ ਵੀ ਵਧੇਰੇ ਪਤਾ ਹੀ ਨਹੀਂ ਲੱਗਦਾ ਕਿੰਨਾ ਕੁ ਸਮਾਂ ਆਪਾਂ ਟੀ ਵੀ ਵੇਖਦੇ ਰਹੇ ਅਤੇ ਗੱਲਾਂ ਬਾਤਾਂ ਕਰਦੇ ਰਹੇ, ਮੂੰਗਫਲੀਆਂ ਚੱਬਦੇ ਰਹੇ। ਅਤੇ ਹੁਣ ਆਪਾਂ ਸਮੇਂ ਦੇ ਹਿਸਾਬ ਦੇ ਨਾਲ ਬਹਿੰਦੇ ਹਾਂ, ਅਤੇ ਜਦੋਂ ਆਪਾਂ ਸਮਾਂ ਵੇਖਣ ਬਹਿ ਜਾਂਦੇ ਹਾਂ ਫਿਰ ਆਪਾਂ ਬਹਿੰਦੇ ਨਹੀਂ ਹਾਂ, ਫਿਰ ਆਪਾਂ ਬਹਿਣ ਵੀ ਹਟ ਜਾਂਦੇ ਹਾਂ, ਫਿਰ ਸਾਨੂੰ ਇਹ ਹੁੰਦਾ ਵੀ ਉਹ ਅੱਧਾ ਘੰਟਾ ਰਹਿ ਗਿਆ ਦਵਾ ਦਵਾ। ਅਤੇ ਜਦੋਂ ਕਿਸੇ ਇੱਕ ਕੋਈ ਘਰ ਦਾ ਜੀ ਕਹਿ ਦੇ ਨਾ ਕਿ ਅੱਧਾ ਘੰਟਾ ਵਾ ਦਵਾ ਦਵਾ, ਉਹੋ ਜਿਹਾ ਕੁਛ ਲਾ ਲਓ ਅਤੇ ਉੰਨੀ ਕੁ ਕੋਈ ਗੱਲ ਕਰੋ, ਅਤੇ ਫਿਰ ਗੱਲ ਉੱਥੇ ਕੀ ਹੋਣੀ ਆ, ਫਿਰ ਉਹ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਆ, ਅਗਲੇ ਦਿਨ ਉਹ ਹੁੰਦੀ ਨਹੀਂ ਆ ਵੀ ਕੱਲ੍ਹ ਤੂੰ ਵਿੱਚੇ ਉੱਠ ਪਿਆ ਹੈ। ਅਤੇ ਫਿਰ ਹੌਲੀ ਹੌਲੀ ਇੱਦਾਂ ਸਾਨੂੰ ਲੱਗਦਾ ਵੀ ਉਹ ਸਾਡੀ ਹੁਣ ਜ਼ਿੰਦਗੀ ਦਾ ਸਾਡੀ ਹੁਣ ਰੂਟੀਨ ਦਾ ਉਹ ਹਿੱਸਾ ਹੀ ਨਹੀਂ ਰਿਹਾ। ਅਤੇ ਜਦੋਂ ਆਪਾਂ ਕਿਤੇ ਫਿਰ ਕੌਂਸਲਿੰਗ ਲਈ ਦੇ ਲਈ ਜਾਂਦੇ ਹਾਂ ਜਾਂ ਫਿਰ ਇੱਕ ਦੂਸਰੇ ਨੂੰ ਆਪਾਂ ਫਿਰ ਕਿਤੇ ਸਮਝਾਉਣਾ ਕਰਨਾ ਹੁੰਦਾ ਵੀ ਕਿੱਦਾਂ ਆਪਾਂ ਆਪਣੇ ਪਰਿਵਾਰਾਂ ਦੇ ਕਿੱਦਾਂ ਆਪਣੇ ਮਨ ਦੇ ਮਸਲੇ ਆਪਾਂ ਹੱਲ ਕਰਨੇ ਆ, ਅਤੇ ਤੁਸੀਂ ਯਾਦ ਕਰੋ, ਫਿਰ ਸਾਨੂੰ ਇਹੋ ਹੀ ਕਿਹਾ ਜਾਂਦਾ ਸਾਰੀ ਦਿਹਾੜੀ ਭਾਵੇਂ ਵੱਖਰੇ ਵੱਖਰੇ ਰਹੋ, ਰਾਤ ਦੀ ਰੋਟੀ ਇਕੱਠੇ ਖਾਣੀ ਚਾਹੀਦੀ ਹੈ। ਬੱਚਿਆਂ ਦੇ ਕੋਲ ਤੁਹਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਰਾਤ ਦੇ ਟੇਬਲ ਦੇ ਉੱਤੇ ਹੀ ਸਾਂਝੀਆਂ ਕਰਨੀਆਂ ਚਾਹੀਦੀਆਂ ਨੇ। ਸਵੇਰੇ ਸਵੇਰੇ ਜਦੋਂ ਬੱਚੇ ਉੱਠਦੇ ਨੇ ਤੁਸੀਂ ਵੀ ਨਾਲ ਉੱਠੋ ਅਤੇ ਥੋੜ੍ਹਾ ਥੋੜ੍ਹਾ ਉਹਨਾਂ ਦੇ ਨਾਲ ਤੁਸੀਂ ਜਿਹੜਾ ਦਿਨ ਦੀ ਰੂਟੀਨ ਸਾਂਝੀ ਕਰੋ, ਪਾਠ ਕਰੋ ਬੱਚਿਆਂ ਦੇ ਨਾਲ ਬਹਿ ਕੇ, ਉਹਨਾਂ ਦੇ ਨਾਲ ਤੁਸੀਂ ਟਿਫਨ ਪੈਕ ਕਰਾਓ, ਉਹਨਾਂ ਦੇ ਨਾਲ ਨਿੱਕੀ ਨਿੱਕੀ ਗੱਪ ਸ਼ੱਪ ਕਰੋ, ਹਾਸਾ ਠੱਠਾ ਕਰੋ। ਸੋ ਇਹੋ ਹੀ ਉਹ ਚੀਜ਼ਾਂ ਨੇ ਜਿਹੜੀਆਂ ਘੁਮਾ ਕੇ ਫਿਰ ਸਾਨੂੰ ਦੱਸੀਆਂ ਜਾਂਦੀਆਂ ਨੇ, ਪਰ ਇੱਕ ਸਮੇਂ ਸਾਡੀ ਜ਼ਿੰਦਗੀ ਦੇ ਵਿੱਚੋਂ ਇਹ ਗਾਇਬ ਹੋ ਚੁੱਕੀਆਂ ਹੁੰਦੀਆਂ। ਇਸੇ ਤਰ੍ਹਾਂ ਦੇ ਨਾਲ ਬੰਦਿਆਂ ਦੇ ਕੁਛ ਅਲੱਗ ਕੰਮ ਨੇ, ਔਰਤਾਂ ਦੇ ਅਲੱਗ, ਇਹ ਵੀ ਆਪਾਂ ਕਰਦੇ ਹਾਂ ਅੱਗੇ ਸਾਂਝੇ। ਜਿੱਦਾਂ ਮੰਨ ਲਓ ਘਰ ਨੂੰ ਸਜਾਉਣਾ ਕਰਨਾ ਕਿੰਨਾ ਸ਼ੌਂਕ ਹੁੰਦਾ ਵਾ ਇੱਕ ਸਮੇਂ ਦੋਵਾਂ ਜੀਆਂ ਨੂੰ, ਜਦੋਂ ਨਵਾਂ ਨਵਾਂ ਉਹ ਘਰ ਲੈਂਦੇ ਆ, ਹਰ ਇੱਕ ਚੀਜ਼ ਜਿਹੜੀ ਉਹ ਵਹਿੰਦੇ ਆ ਜਾਂ ਕਿਸੇ ਦੇ ਘਰ ਵਹਿੰਦੇ ਆ ਜਾਂ ਬਾਜ਼ਾਰ 'ਚ ਵਹਿੰਦੇ, ਉਹਨਾਂ ਨੂੰ ਇਹ ਹੁੰਦਾ ਕਿ ਆਪਾਂ ਲਿਆ ਕੇ ਆਪਣੇ ਘਰ ਦੇ ਵਿੱਚ ਰੱਖੀਏ, ਇੱਦਾਂ ਦਾ ਗੁਲਦਸਤਾ, ਇੱਦਾਂ ਦੀ ਪੇਂਟਿੰਗ, ਇੱਦਾਂ ਦਾ ਕੌਫੀ ਟੇਬਲ, ਆਹ ਚੀਜ਼ ਸਾਡੇ ਘਰ ਵਧੀਆ ਲੱਗੂਗੀ, ਆਹ ਇੱਦਾਂ ਦਾ ਫੋਨ ਸਾਡੇ ਘਰ ਵਧੀਆ ਲੱਗੂਗਾ, ਇੱਦਾਂ ਦਾ ਸ਼ੋ ਪੀਸ ਸਾਡੇ ਘਰ ਵਧੀਆ ਲੱਗੂਗਾ, ਇੱਦਾਂ ਦਾ ਬੁੱਕ ਰੈਕ ਸਾਡੇ ਘਰ ਹੋਰ ਵਧੀਆ ਲੱਗੂਗਾ, ਇੱਦਾਂ ਦਾ ਬੈੱਡ, ਇੱਦਾਂ ਦਾ ਕਲਰ ਕੋਂਬੀਨੇਸ਼ਨ। ਪਤਾ ਨਹੀਂ ਕਿੰਨਾ ਕੁਛ ਆਪਾਂ ਸੋਚਦੇ ਕਰਦੇ ਹਾਂ, ਪਰ ਤੁਹਾਨੂੰ ਯਾਦ ਹੋਊਗਾ ਕਿ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਸਾਜੋ ਸਮਾਨ ਇੰਨਾ ਕੁ ਜ਼ਿਆਦਾ ਖਿਲ ਰਿਹਾ ਪਿਆ ਰਹਿੰਦਾ ਵੀ ਇੱਕ ਸਮੇਂ ਤੁਹਾਡਾ ਮਾਚੀ ਮਰ ਜਾਂਦਾ, ਤੁਹਾਨੂੰ ਲੱਗਦਾ ਨਹੀਂ ਹੁਣ ਕੁਛ ਵੀ ਆਪਾਂ ਲਿਆਵਾਂਗੇ ਉਹ ਸਾਡੇ ਘਰ ਦੇ ਵਿੱਚ ਖਲਾਰਾ ਹੀ ਵਧਾਊਗਾ। ਉਸੇ ਤਰ੍ਹਾਂ ਦੇ ਨਾਲ ਸਾਰਾ ਕੁਛ ਪਿਆ ਰਹਿੰਦਾ। ਸੋ ਹੌਲੀ ਹੌਲੀ ਆਪਾਂ ਆਪਣੀ ਜ਼ਿੰਦਗੀ ਇਸ ਤਰੀਕੇ ਦੇ ਨਾਲ ਆਰਾਮਦਾਇਕ ਤੋਂ ਆਪਾਂ ਕਿੱਦਾਂ ਹੌਲੀ ਹੌਲੀ ਮਾਹੌਲ ਘਰ ਦਾ ਜਿਹੜਾ ਭੱਜ ਦੌੜ ਵਾਲਾ ਬਣਾ ਦਿੰਦੇ ਹਾਂ ਪਤਾ ਹੀ ਨਹੀਂ ਲੱਗਦਾ। ਸੋ ਇਹੋ ਹੀ ਆ ਜਿਹੜੀਆਂ ਚੀਜ਼ਾਂ ਸਾਡੇ ਸੁੱਖ ਸ਼ਾਂਤੀ ਗਵਾ ਰਹੀਆਂ। ਘੁਮਾ ਕੇ ਜਦੋਂ ਮਰਜ਼ੀ ਕੰਨ ਫੜ ਲਓ, ਕੋਲਰ ਵੀ ਨਾਲ ਦੀ ਨਾਲ ਲਈ ਜਾਂਦੇ ਆਪਾਂ, ਸਾਡੇ ਨਾਲ ਬਲਜੀਤ ਕੌਰ ਜੀ ਨੇ। ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ, ਤੁਸੀਂ ਆਉਂਦੇ ਰਹੋ ਅਤੇ ਨੀਤੂ ਜਿਸ ਤੋਂ ਬਾਅਦ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਬਲਜੀਤ ਜੀ।
1: ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਤੁਹਾਡਾ?
1: ਵਧੀਆ ਠੀਕ ਠਾਕ, ਤੁਸੀਂ ਸੁਣਾਓ?
0: ਜੀ ਜੀ ਮੈਂ ਬਹੁਤ ਵਧੀਆ, ਥੈਂਕ ਯੂ।
1: ਜਿਵੇਂ ਸਾਰੀਆਂ ਬੀਬੀਆਂ ਨੇ ਮਤਲਬ ਵਿਚਾਰੀਆਂ ਇੰਨੀ ਮਿਹਨਤ ਕਰਦੇ ਆ, ਉਹਨਾਂ ਦਾ ਸ਼ੌਂਕ ਹੀ ਮਰ ਗਿਆ ਵਿਚਾਰੀਆਂ ਨੇ।
0: ਨਹੀਂ ਬੀਬੀਆਂ ਇਕੱਲੀਆਂ ਕਿਉਂ, ਓਵਰਆਲ ਹੀ ਸਾਰੇ ਬੰਦੇ ਵੀ ਨਾਲ ਲਾ ਲਓ।
1: ਆ ਨਹੀਂ ਨਾ ਰਹੇ ਬੰਦੇ ਵੀਰ ਜੀ।
0: ਹਾਂਜੀ,
1: ਬੰਦੇ ਆ ਨਹੀਂ ਨਾ ਰਹੇ, ਮੈਂ ਕਿਹਾ ਗੱਲ ਕਰਨ ਲਈ।
0: ਹਾਂ ਨਹੀਂ ਇਹ ਹੁੰਦਾ ਨਾ, ਨਹੀਂ ਬੰਦੇ ਹੈਗੇ ਨੇ, ਰਿਚਰਡ ਜੀ ਤੇ ਹੈਗੇ ਨੇ, ਪਤਾ ਨਹੀਂ ਹੁਣ ਉਹਨਾਂ ਨੂੰ ਤੁਸੀਂ ਮਤਲਬ, ਪਰ ਉਹ ਬੰਦੇ ਐਕਸਪ੍ਰੈਸਿਵ ਨਹੀਂ ਹੁੰਦੇ ਬੰਦਿਆਂ ਦੇ। ਵੇਖੋ ਤੁਸੀਂ, ਹੋਰ ਹੋਰ ਟੌਪਿਕ ਹੁੰਦੇ ਨੇ ਜਿਨ੍ਹਾਂ ਤੇ ਸਿਰਫ ਬੰਦੇ ਆਉਂਦੇ ਨੇ, ਫਿਰ ਬੀਬੀਆਂ ਨਹੀਂ ਆਉਂਦੀਆਂ।
1: ਬਿਲਕੁਲ,
0: ਇਹ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ, ਕਿਉਂਕਿ ਬੜਾ ਔਖਾ ਹੋ ਜਾਂਦਾ ਵਾ ਇਹ ਚੀਜ਼ਾਂ ਬੰਦਿਆਂ ਨੂੰ ਦੱਸਣੀਆਂ ਵੀ ਸਾਡਾ ਆ ਸ਼ੌਂਕ ਸੀ, ਆ ਹੁਣ ਨਹੀਂ ਰਿਹਾ। ਹੁਣ ਉਹ ਉਹਨਾਂ ਦਾ ਜਿਹੜੀ ਜਿਹੜਾ ਤੌਰ ਤਰੀਕੇ ਜਾਂ ਸ਼ੌਂਕ ਆ, ਹੋਰ ਤਾਂ ਹਿਸਾਬ ਦੇ ਨਾ ਵੀ ਜਿਹਨਾਂ ਦੇ ਉੱਤੇ ਉਹਨਾਂ ਦਾ ਸ਼ੌਂਕ ਕੀ ਆ। ਮੰਨ ਲਓ ਫੋਰ ਐਗਜ਼ਾਮਪਲ ਵੀ ਹਾਂ ਵੀ ਵੀਕਐਂਡ ਦੇ ਉੱਤੇ ਯਾਰਾਂ ਦੋਸਤਾਂ ਨਾਲ ਬਹਿਣਾ ਹੈ ਨਾ, ਤੇ ਬਹਿਣਾ ਤੇ ਕੀ ਕਰਨ ਬਹਿਣਾ ਤੇ ਉਹ ਤੇ ਉਹਨਾਂ ਨੂੰ ਕਹਿ ਕੇ ਹਟਾਇਆ ਗਿਆ ਉਹਨਾਂ ਨੂੰ ਇਹ ਚੀਜ਼ ਕਹੀ ਗਈ ਆ ਵੀ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਤੁਸੀਂ ਗਲਤ ਕਰ ਰਹੇ ਹੋ ਇੱਦਾਂ ਘਰ ਉੱਜੜਦੇ ਨੇ ਕੁਛ ਨਹੀਂ ਦੇਣਾ ਯਾਰਾਂ ਦੋਸਤਾਂ ਨੇ ਸੋ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਪਾ ਦਿੱਤੀ ਗਈ ਆ ਵੀ ਇਹ ਤੁਸੀਂ ਗਲਤ ਗਲਤ ਗਲਤ ਕਰ ਰਹੇ ਹੋ ਜਦਕਿ ਉਹਨਾਂ ਦਾ ਵੀ ਇੱਕ ਵੈਂਟੀਲੇਸ਼ਨ ਹੈ ਉਹ
1: ਮੈਂ ਤਾਂ ਇਸ ਤੇ ਸਾਂਝ ਪਾਉਂਗੀ ਕਿਉਂਕਿ ਮੈਨੂੰ ਸੀਗਾ ਘਰ ਦੀ ਕਲੀਨਿੰਗ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ
0: ਜੀ
1: ਤੇ ਮੈਂ ਉਹ ਪਰਸਨ ਹੈ ਵੀ ਜਿਵੇਂ ਕੱਪੜੇ ਹੁਣ ਤਾਂ ਕੱਪੜੇ ਤੁਸੀਂ ਸੰਭਾਲਣੇ ਤੈਅ ਮਾਰਨੇ ਇੱਕ ਤਾਂ ਬਿਗ ਟਾਸਕ ਹਨਾ
0: ਓਕੇ
1: ਤੇ ਪਹਿਲਾਂ ਸੀ ਮੈਂ ਮਤਲਬ ਤਾਰ ਤੋਂ ਕੱਪੜੇ ਲਾਣੇ ਚਾਹੇ ਗਰਮੀ ਹੈ ਲਾ ਕੇ ਸਿੱਧਾ ਤੈਅ ਮਾਰ ਕੇ ਰੱਖਣੇ ਕੱਪੜੇ
0: ਖਲਾਰਾ ਨਹੀਂ ਵੇਖ ਸਕਦੇ ਤੁਸੀਂ
1: ਨਹੀਂ ਮੈਂ ਰੱਖਦੀ ਨੀ ਸੀ ਮਤਲਬ ਬੈਡ ਤੇ ਮੈਂ ਵੀ ਬਾਅਦ ਚ ਮਾਰ ਲਾਂਗੇ ਤਾਂ ਹੈ ਹੀ ਨੀ ਸੀ ਮੇਰੇ ਬਟ ਹੁਣ ਤੁਸੀਂ ਵੀ ਇੱਕ ਰੂਮ ਹੀ ਹੈ ਜਿੱਦਾਂ ਬੈਡ ਤੇ ਪਏ ਆ
0: ਜੀ
1: ਉੱਤੇ ਫੇਰ ਜਾ ਉਹ ਜਦੋਂ ਟਾਈਮ ਲੱਗੂ ਉਦੋਂ ਮਾਰਾਂਗੇ ਤੇ ਕੋਸ਼ਿਸ਼ ਕਰੀਦੀ ਹੈ ਕਰ ਲਈਏ ਪਰ ਉਹ ਪਤਾ ਉਹ ਹੋਰ ਹੋ ਜਾਂਦੇ ਆ ਹੋਰ ਹੋ ਜਾਂਦੇ
0: ਸੋ ਤੁਸੀਂ ਕੀ ਰਿਅਲਾਈਜ਼ ਕਰਦੇ ਹੋ ਵੀ ਉਹਦੇ ਲਈ ਸਮਾਂ ਨਹੀਂ ਬਚਦਾ ਜਾਂ ਫਿਰ ਉਹ ਤੁਹਾਡਾ ਇੰਟਰਸਟ ਹੀ ਨਹੀਂ ਰਿਹਾ ਵੀ ਚਲੋ ਇਹ ਕੋਈ ਏਡੀ ਵੱਡੀ ਗੱਲ ਨਹੀਂ ਹੈ ਚਲੋ ਕੋਈ ਨਹੀਂ ਹੋ ਜੂਗਾ
1: ਨਹੀਂ ਇੰਟਰਸਟ ਮੈਨੂੰ ਹੈਗਾ ਇੰਟਰਸਟ ਤਾਂ ਹੈਗਾ ਬਟ ਸਮਾਂ ਹੀ ਪਤਾ ਨੀ ਕਿਉਂ ਨੀ ਬਚਦਾ ਆਈ ਡੋਂਟ ਨੋ ਕਿਉਂ ਨੀ ਇੰਨਾ ਮੈਂ ਕਿਉਂਕਿ ਮੈਂ ਐਵੇਂ ਟੂ ਬੀ ਓਨੈਸਟ ਕਹਾਂ ਮੈਂ ਬਹੁਤ ਕੰਮ ਕਰਦੀ ਉਹ ਵੀ ਨਹੀਂ ਆ ਤਿੰਨ ਦਿਨ ਹੀ ਕਰਦੀ ਮੈਂ ਪਾਰਟ ਟਾਈਮ ਕੰਮ ਤੇ ਜਿੱਦਾਂ ਅੱਜ ਮੈਂ ਜਾਣਾ ਆਫਟਰਨੂਨ ਚ ਸੰਡੇ ਮੰਡੇ ਟਿਊਸਡੇ ਬਾਕੀ ਤਿੰਨ ਦਿਨ ਘਰ ਹੀ ਆ ਵੀਕਐਂਡ ਤੇ ਐ ਹੁੰਦਾ ਵੀ ਹੋਰ ਕੰਮ ਹੋ ਜਾਂਦਾ ਸਫਾਈ ਕੱਪੜੇ ਧੋਰੋ ਗਰੋਸਰੀ ਵਿੱਚ ਦੋ ਦਿਨ ਹੁੰਦੇ ਉਹ ਚ ਐ ਹੁੰਦਾ ਵੀ ਨਹੀਂ ਤਿੰਨ ਦਿਨ ਬਹੁਤ ਕਰ ਲਿਆ ਤੁਸੀਂ ਬੈਠ ਜਾਓ
0: ਪਰ ਇਹ ਬੇਸਿਕਲੀ ਤੁਸੀਂ ਜਿਹੜਾ ਤਿੰਨ ਦਿਨ ਜਾਂਦੇ ਹੋ ਤੁਸੀਂ ਸਿਰਫ ਉਹਨੂੰ ਹੀ ਕੰਮ ਗਿਣ ਰਹੇ ਹੋ ਨਾ ਹੋਰ ਜਿਹੜਾ ਘਰ ਦੇ ਇੰਨੀਆਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵਾ ਹਸਬੈਂਡ ਦੇ ਪ੍ਰਤੀ ਜਾਂ ਘਰ ਦਾ ਤੁਸੀਂ ਕੋਈ ਝਾੜ ਪੂੰਜ ਕਰਨੀ ਰੋਟੀ ਪਾਣੀ ਬਣਾਉਣਾ ਉਹਨੂੰ ਤੁਸੀਂ ਕੰਮ ਨਹੀਂ ਨਾ ਗਿਣ ਰਹੇ ਤੁਹਾਨੂੰ ਲੱਗਦਾ ਵੀ ਮੈਂ ਤਾਂ ਕੰਮ ਬਹੁਤ ਥੋੜ੍ਹਾ ਜਿਹਾ ਕਰਦੀ ਹਾਂ
1: ਹਾਂਜੀ ਹੁਣ ਵੀ ਮੈਂ ਸਬਜ਼ੀ ਸੁਬਜ਼ੀ ਬਣਾ ਕੇ ਡਨ ਕਰਕੇ ਮੈਂ 3:45 ਜਾਣਾ ਪਹਿਲਾਂ ਸਵੇਰੇ ਛੱਡ ਕੇ ਆ ਕੇ ਬਸ ਚਾਹ ਪੀਣਾ ਹੁੰਦਾ ਤੁਸੀਂ ਬਹਿ ਕੇ ਹੋਈ ਅੱਧਾ ਘੰਟਾ
0: ਨਹੀਂ
1: ਉਸ ਤੋਂ ਬਾਅਦ ਤੁਸੀਂ ਰੇਡੀਓ ਲਾ ਕੇ ਕੰਮ ਕਰਨਾ
0: ਇਹ ਵੀ ਇੱਕ ਪ੍ਰੋਬਲਮ ਹੈ ਭੈਣ ਜੀ ਅਸੀਂ ਨਾ ਦਿਮਾਗੀ ਤੌਰ ਦੇ ਉੱਤੇ ਇਹ ਮੰਨ ਹੀ ਨਹੀਂ ਪਾਉਂਦੇ ਕਿ ਆ ਵੀ ਕੰਮ ਆ ਤੋ ਬੇਸਿਕਲੀ ਸਾਨੂੰ ਲੱਗਦਾ ਵੀ ਬਹੁਤ ਥੋੜ੍ਹਾ ਜਿਹਾ ਕੰਮ ਆ ਤਾਂ ਵੀ ਨਹੀਂ ਸਾਡੇ ਕੋਲ ਸੂਤਰ ਆ ਰਿਹਾ ਹੁਣ ਮੰਨ ਲਓ ਤੁਸੀਂ ਵਿੱਚ ਬਾਰ ਜਿਹੜਾ ਕੋਈ ਫੋਨ ਆ ਗਿਆ ਕੋਈ ਕਿਸੇ ਦਾ ਕੋਈ ਕੰਮ ਤੋਂ ਆ ਗਿਆ ਕੋਈ ਕਿਸੇ ਰਿਸ਼ਤੇਦਾਰ ਦਾ ਵਾਲਾ ਆ ਗਿਆ ਜਾਂ ਕੋਈ ਜਨਮ ਦਿਨ ਦਾ ਕੋਈ ਬੱਚਿਆਂ ਦਾ ਸਕੂਲੋਂ ਕੋਈ ਕਲਾਸਾਂ ਤੋਂ ਇਹ ਸਾਰੇ ਕੰਮ ਹੀ ਨੇ ਪਰ ਆਪਾਂ ਇਹਨਾਂ ਨੂੰ ਕੰਮ ਗਿਣਦੇ ਨਹੀਂ ਗੇ
1: ਹਾਂਜੀ ਉਹੀ ਪਤਾ ਨੀ ਫਿਰ ਆਪ ਨੂੰ ਲੱਗਦਾ ਵੀ ਨਹੀਂ ਇਹ ਤਾਂ ਕੋਈ ਖਾਸ ਕੰਮ ਨੀ ਇਹਦੇ ਚ ਉਲਝੇ ਰਹਿੰਦੇ ਆ ਸੀ ਤੇ ਸਭ ਉਹੀ ਪਤਾ ਨੀ ਕਿਉਂ ਨੀ ਤੁਹਾਡਾ ਦਿਮਾਗ ਨੂੰ ਨਹੀਂ ਕਰਦਾ
0: ਇਹ ਇੱਕ ਪ੍ਰੋਬਲਮ ਹੈ ਨਾ ਹੁਣ ਆਪਾਂ ਇਹ ਚੀਜ਼ਾਂ ਸਾਨੂੰ ਵਿੱਚ ਐਡ ਕਰਨੀਆਂ ਪੈਣਗੀਆਂ ਮੈਂ ਨਾ ਅੱਗੇ ਕੱਲ ਕਿਸੇ ਨਾਲ ਹੱਸ ਰਿਹਾ ਸੀ ਮੈਂ ਕਿਹਾ ਆਪਾਂ ਨਾ ਜਦੋਂ ਨਵੇਂ ਨਵੇਂ ਆਏ ਸੀ ਨਾ ਜਾਂ ਥੋੜ੍ਹਾ ਚਿਰ ਪਹਿਲਾਂ ਤੱਕ ਤੇ ਜਦੋਂ ਆਪਾਂ ਕਿਸੇ ਗੋਰੇ ਕੋਲੋਂ ਅਪੁਆਇੰਟਮੈਂਟ ਲੈਂਦੇ ਹਾਂ ਨਾ ਤੇ ਤੁਹਾਨੂੰ ਕੁਛ ਮਤਲਬ ਜਿੱਥੇ ਤੁਹਾਨੂੰ ਪਤਾ ਹੁੰਦਾ ਸੀ ਤੇ ਉੱਥੇ ਆਪਾਂ ਨਾ ਆਪਸ ਵਿੱਚ ਇਹ ਗੱਲਾਂ ਕਰਦੇ ਹੁੰਦੇ ਹਾਂ ਵੀ ਉਹਨੇ ਸਾਨੂੰ ਕਿਹਾ ਵੀ ਇੱਕ ਅਪੁਆਇੰਟਮੈਂਟ ਉਹਦੀ 8 ਆ ਦੂਸਰੀ ਅਪੁਆਇੰਟਮੈਂਟ ਉਹਦੀ 12 ਆ ਤੇ ਇੱਦਾਂ ਕਰਕੇ ਉਹਨੇ 4 ਗਣਾਈਆਂ ਮੰਨ ਲਓ ਅਪੁਆਇੰਟਮੈਂਟਾਂ ਤੇ ਵਿੱਚ ਉਹਨੇ ਇੰਨਾ ਸਮਾਂ ਵਿਹਲਾ ਯਾਰ ਕਿੱਡੇ ਮਤਲਬ ਕੰਮ ਨਹੀਂ ਕਰ ਸਕਦੇ ਭਲਾ ਪਰ ਹੁਣ ਉਹ ਚੀਜ਼ਾਂ ਸਮਝ ਆਉਂਦੀਆਂ ਵੀ ਉਹ ਵਿਚਲਾ ਸਮਾਂ ਜਿਹੜਾ ਵਾ ਉਹ ਫਿਰ ਦੁਬਾਰਾ ਤੋਂ ਆਪਣੇ ਹੋਰ ਹੋਰ ਕੰਮਾਂ ਲਈ ਵੀ ਕਿਤੇ ਰੱਖ ਕੇ ਉਹ ਆਪਣਾ ਕਾਗਜ਼ ਪੱਤਰ ਸਿੱਧਾ ਕਰਨ ਦੇ ਲਈ ਰੱਖਦੇ ਹੋਣਗੇ ਤੇ ਸਾਡੇ ਲਈ ਕੀ ਹੁੰਦਾ ਸੀ ਵੀ ਅੱਛਾ 8 ਕਿ ਮੰਨ ਲਓ ਜੇ ਅਸੀਂ ਉਹੀ ਅਪੁਆਇੰਟਮੈਂਟ ਕਿਤੇ ਆਪਾਂ ਦੇਣੀ ਹੋਵੇ ਅਸੀਂ ਕਰਾਂਗੇ 8 ਇਹਨੂੰ ਸੱਦਿਆ ਇਹਨੂੰ ਤਾਂ ਆਪਾਂ 10 ਮਿੰਟਾਂ 'ਚ ਵਿਹਲਾ ਕਰ ਦੇਣਾ ਅਗਲੇ ਨੂੰ 8:15 ਸੱਦ ਲੈਣਾ ਉਹ ਜਿਹੜਾ 8:15 ਛੱਡੋ ਉਹਨੇ 9:30 ਤੱਕ ਬੈਠੇ ਰਹਿਣਾ ਸੋ ਆਪਾਂ ਓਵਰਲੋਡਿਡ ਚੱਲਦੇ ਹਾਂ ਇਹ ਜਿਹੜੇ ਨੇ ਉਸ ਹਿਸਾਬ ਦੇ ਨਾਲ ਚੱਲਦੇ ਵੀ ਆਪਾਂ ਘੱਟ ਬੋਝ ਲੈ ਕੇ ਚੱਲਣਾ ਸੋ ਹੁਣ ਸਾਨੂੰ ਸਮਝ ਆਉਂਦੀ ਆ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੰਮ 'ਚ ਹੀ ਆਉਂਦੀਆਂ ਨੇ ਪੇਪਰ ਵਰਕ ਉਹਦਾ ਨਾਂ ਨੂੰ ਸਾਈਡ 'ਤੇ ਕਰਕੇ ਰੱਖਣਾ ਫਾਈਲ ਤਿਆਰ ਕਰਨੀ ਸੋ ਆਪਾਂ ਹੁਣ ਜਾ ਕੇ ਸਾਨੂੰ ਇਹ ਚੀਜ਼ ਸਮਝ ਆਊਗੀ ਪਰ ਹਾਲੇ ਵੀ ਆਪਾਂ ਮੰਨ ਕੇ ਨਹੀਂ ਰਾਜੀ
1: ਬਿਲਕੁਲ ਬਿਲਕੁਲ ਮੰਨ ਕੇ ਨਹੀਂ ਰਾਜੀ ਬਾਕੀ ਡਿਸ਼ਿਜ਼ ਤਾਂ ਮੇਰੇ ਖਿਆਲ ਸਾਰਿਆਂ ਦਾ ਹੀ ਹੋਣਾ ਵੀ ਉਹ ਇੱਕ ਭਾਂਡਾ ਵੀ ਤੁਸੀਂ ਨਹੀਂ ਰਹਿਣ ਦੇਣਾ ਸਿੰਕ 'ਚ ਹੋਣਾ ਹੁੰਦਾ ਵੀ ਕੋਈ ਧੋ ਦੇ ਕਈ ਵਾਰ ਬੇਟੇ ਨੂੰ ਕਹਿ ਦਿੰਦਾ ਧੋ ਦਿੰਦਾ ਦੂਸਰੀ ਕੁਕਿੰਗ ਦੀ ਜਿਆਦਾ ਸ਼ੌਂਕ ਹੈ ਇੰਡੀਅਨ ਤਾਂ ਆਪਾਂ ਨੂੰ ਪਤਾ ਵੀ ਮਿਲ ਹੀ ਜਾਣਾ ਘਰ ਕਹੂਗਾ ਭਾਂਡੇ ਤੁਸੀਂ ਕਰ ਲਓ ਸੀਸ ਨੇ ਸਾਰੇ ਕਾਸੇ ਚ ਉਹ ਕਰਨਾ ਹੁੰਦਾ ਸੀਸ ਮੇਰੇ ਵਾਂਗੂ ਉਹ ਥੋੜਾ ਕਲੀਨਿੰਗ 'ਚ ਉਹਦਾ ਹੈਗਾ ਮੰਮਾ ਜੇ ਕੱਪੜੇ ਤੈਅ ਮਾਰਨੇ ਉਹਨੇ ਪ੍ਰੋਪਰ ਮਾਰਨਾ ਮੈਂ ਉਹ ਚੀਜ਼ ਜਲਦੀ ਕਰਾਈ ਰੱਖਦੀ ਨਹੀਂ ਮੰਮਾ ਇਹ ਸਹੀ ਨੀ ਹੋਇਆ ਉਹਦਾ ਆਦਤਾਂ ਹੈਗੀਆਂ ਨੇ ਉਦਾਂ ਉਦਾਂ ਕੁਛ
0: ਨਹੀਂ ਨਹੀਂ ਅੱਜ ਕੱਲ ਤੇ ਜ਼ਿਆਦਾ ਹੀ ਬੇਬੇ ਬਣੀ ਆ ਉਹ ਤੇ ਹੁਣ ਹੋਰ ਜ਼ਿਆਦਾ, ਹੁਣ ਤੇ ਹੋਰ ਬਰੀਕੀ ਚ ਜਾਂਦੀ ਆ।
1: ਹਾਂਜੀ ਮੂਡ ਹੁੰਦਾ ਕਈ ਵਾਰੀ ਗੱਲ ਕਰਨ ਦਾ, ਧਿਆਨ ਨੀ ਹੁੰਦਾ ਤੇ ਫਿਰ ਹੋਰ ਹੀ ਲੱਗ ਜਾਂਦੀ
0: ਕਰਨ, ਨਿੱਕੀ ਨਿੱਕੀ ਵੀ ਫੜ ਲੈਂਦੀ ਆ ਕਈ ਵਾਰੀ।
1: ਹਾਂਜੀ ਬਿਲਕੁਲ
0: ਬਿਲਕੁਲ, ਇੱਦਾਂ ਨੀ ਮੇਰਾ ਨਾਂ ਮੇਰਾ ਆ ਵਾ।
1: ਬਥੇਰੀਆਂ
0: ਸੁਣਾਉਂਦੀ ਆ। ਥੈਂਕ ਯੂ ਭੈਣ ਜੀ, ਥੈਂਕ ਯੂ ਤੁਹਾਡਾ ਸਾਥ ਪਾਉਣ। ਸੋ ਇਹੀ ਆ ਕਿ ਆਪਾਂ ਨੂੰ ਕੁਛ ਇੱਕ ਨਾ ਇੱਕ ਦੂਸਰੇ ਤੋਂ ਜਦੋਂ ਆਪਾਂ ਸੁਣਦੇ ਹਾਂ ਤੇ ਸਾਨੂੰ ਆਪਣੀਆਂ ਵੀ ਰਿਲਾਈਜ਼ ਹੁੰਦੀਆਂ, ਆਪਾਂ ਉਹਦਾ ਕੀ ਕਰ ਸਕਦੇ ਹਾਂ, ਕਿੱਦਾਂ ਕਰ ਸਕਦੇ ਹਾਂ ਬਾਅਦ ਦੀਆਂ ਗੱਲਾਂ, ਪਰ ਸਭ ਤੋਂ ਪਹਿਲਾਂ ਸਾਨੂੰ ਐਕਸੈਪਟ ਕਰਨਾ ਪਊਗਾ ਕਿ ਅਸੀਂ ਕੰਮ ਕਾਫੀ ਜ਼ਿਆਦਾ ਸਹੇੜੇ ਆ, ਪਰ ਅਸੀਂ ਉਹਨਾਂ ਨੂੰ ਕੰਮਾਂ ਨੂੰ ਕੰਮ ਗਿਣੇ ਨਹੀਂ ਰਹੇ।
1: ਬਾਕੀ ਇੱਕ ਵੀ ਜੋ ਗੱਲ ਆ ਜਾਂਦੀ, ਕਈ ਲੋਕ ਜਿੱਦਾਂ ਹੁਣ 5 ਡੇਜ਼ ਕੰਮ ਕਰਦੀਆਂ ਨੇ ਕਈ, ਹਨਾ ਆਪਣੀਆਂ ਲੇਡੀਜ਼, ਤੇ ਉਹਨਾਂ ਨੂੰ ਦੇਖ ਕੇ ਫਿਰ ਲੱਗਦਾ ਵੀ ਮੈਂ ਤਾਂ ਇੰਨਾ ਕਰ ਵੀ ਨਹੀਂ ਰਹੀ, ਫਿਰ ਵੀ ਨੀ ਪਤਾ ਨੀ ਕਿਉਂ ਨੀ ਖਤਮ ਹੋ ਰਿਹਾ, ਜਾਂ ਉਹ ਆਈ ਡੋਂਟ ਨੋ ਉਹਨਾਂ ਦੀ ਕੁਕਿੰਗ ਕਿੱਦਾਂ ਘੱਟ ਕਰਦੇ ਆ ਜਾਂ ਕਿਵੇਂ ਕਰਦੇ ਆ, ਕਿਉਂਕਿ ਅਸੀਂ ਰੋਜ਼ ਹੀ ਫਰੈਸ਼ ਹੀ ਬਣਾਉਣਾ ਹੁੰਦਾ, 5 ਦਿਨ ਬਣਾਉਣਾ ਤੁਸੀਂ।
0: ਨਹੀਂ ਉਹ ਤੇ ਵੇਖੋ ਕਿਤੇ ਨਾ ਕਿਤੇ ਤੇ ਵੇਖੋ ਕੰਪਰੋਮਾਈਜ਼ ਹੁੰਦਾ ਹੀ ਹੋਊ ਨਾ, ਇਹ ਤੇ ਸਾਨੂੰ ਆਪੇ ਹੀ ਅਨਾਲਿਸਿਸ ਕਰਨਾ ਪਊਗਾ, ਕਿਸੇ ਦੇ ਕੁਛ ਆਰ ਹੱਥ ਤੇ ਹੈ ਨੀ ਗੇ।
1: ਬਿਲਕੁਲ
0: ਬਿਲਕੁਲ, ਤੁਸੀਂ ਜੋ ਘਰ ਕਰ ਰਹੇ ਹੋ ਮੋਰ ਦੈਨ ਫੁੱਲ ਟਾਈਮ ਜੋਬ ਹੈ, ਉਹ ਨੀ ਨਾ ਗਿਣਤੀ ਚ ਗਿਣਦੇ ਆਪਾਂ। ਤੇ ਚਲੋ ਕੋਈ ਨੀ, ਹੌਲੀ ਹੌਲੀ ਆਪਾਂ ਸੋਚਣਾ ਸ਼ੁਰੂ ਕਰਾਂਗੇ, ਫਿਰ ਹੌਲੀ ਹੌਲੀ ਸਾਨੂੰ ਸਮਝ ਵੀ ਆਉਣਾ ਸ਼ੁਰੂ ਹੋ ਜਾਊਗਾ।
1: ਥੈਂਕ ਯੂ ਤੁਹਾਡਾ, ਪਹਿਲਾਂ ਤਾਂ ਰੇਡੀਓ ਹਾਂਜੀ ਦਾ ਜਦੋਂ ਸੁਣ ਲਈਦਾ ਬਸ ਸਾਰਾ ਕੁਛ ਠੀਕ ਹੋ
0: ਜਾਂਦਾ। ਹਾਂ ਨਹੀਂ ਪਤਾ ਲੱਗ ਜਾਂਦਾ ਨਾ ਵੀ ਸਾਰੇ ਇੱਕੋ ਇੱਕੋ ਇੱਕੋ ਟਾਂਗੇ ਤੇ ਹੀ ਆ,
1: ਇੱਕੋ ਜੇ
0: ਹਾਂ ਇੱਕੋ ਤੇ, ਵੀ ਏਦਾਂ ਨਹੀਂ ਆ ਵੀ ਆ ਪਤਾ ਨਹੀਂ ਸਾਡੇ ਸਿਰ ਹੀ ਸਾਰਾ ਭਾਰ ਹੈ ਸ਼ਾਇਦ।
1: ਬਿਲਕੁਲ
0: ਬਿਲਕੁਲ, ਥੈਂਕ ਯੂ, ਥੈਂਕ ਯੂ ਜੀ। ਹੁਣ ਬੰਦਿਆਂ ਦਾ ਵੀ ਜੇ ਵੇਖਿਆ ਜਾਵੇ ਤਾਂ ਬੰਦਿਆਂ ਦੀ ਵੀ ਸਮੱਸਿਆ ਲਗਭਗ ਇਹੋ ਹੀ ਆ ਵੀ ਆਪਾਂ ਜਿਨ੍ਹਾਂ ਦੇ ਫੋਨ ਦੇ ਉੱਤੇ ਵੀ ਕੰਮਕਾਰ ਨੇ ਉਹਨਾਂ ਨੂੰ ਇਹ ਸਮਝਣ ਦੇ ਵਿੱਚ ਬੜੀ ਪ੍ਰੋਬਲਮ ਆਉਂਦੀ ਆ ਵੀ ਸਾਡਾ ਸਮਾਂ ਜਾਂਦਾ ਕਿੱਥੇ ਆ, ਸਾਡੇ ਕੋਲ ਕੰਮ ਨਿਬੜਦੇ ਕਿਉਂ ਨਹੀਂ ਆ, ਆਪਾਂ ਸਾਰੀ ਦਿਹਾੜੀ ਬਸ ਇਸੇ ਤਰ੍ਹਾਂ ਭੱਜ ਨੱਠ 'ਚ ਹੀ ਕਿਉਂ ਰਹਿ ਜਾਂਦੇ ਹਾਂ, ਇੱਦਾਂ ਹੀ ਕੰਮ ਅਧੂਰੇ ਛੱਡ ਕੇ ਪੈ ਜਾਈਦਾ, ਫਿਰ ਉੱਠਦੇ ਹਾਂ ਸਵਾਰ। ਸਾਨੂੰ ਇਹ ਚੀਜ਼ ਸਮਝਣੀ ਪਊਗੀ ਵੀ ਜਿਹੜੇ ਆਪਾਂ ਫੋਨ ਸੁਣਦੇ ਹਾਂ ਆਪਾਂ ਕਰਦੇ ਹਾਂ ਉਹ ਵੀ ਸਾਰਾ ਸਾਡੇ ਕਿਤੇ ਨਾ ਕਿਤੇ ਕੰਮ ਦਾ ਹੀ ਹਿੱਸਾ ਵਾ, ਆਪਾਂ ਈਮੇਲਾਂ ਵੇਖਦੇ ਹਾਂ ਆਪਾਂ ਮੈਸੇਜਾਂ ਦੇ ਰਿਪਲਾਈ ਕਰਦੇ ਹਾਂ, ਸੋ ਉਹ ਸਾਰਾ ਕੁਛ ਜਿਹੜਾ ਤੁਹਾਡਾ ਦਫ਼ਤਰੀ ਕੰਮ ਹੈ ਉਹ ਵੀ ਤੁਹਾਡੇ ਕੰਮ ਦਾ ਹੀ ਹਿੱਸਾ ਵਾ, ਸਾਨੂੰ ਉਹ ਵੀ ਵਿੱਚ ਕਾਊਂਟ ਕਰਨਾ ਪਊਗਾ। ਸੋ ਹੌਲੀ ਹੌਲੀ ਆਪਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਪੈਣਾ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
2: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ।
0: ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਹੈ?
2: ਹਾਂਜੀ ਵਧੀਆ, ਯਾਸਮੀ ਨੂੰ ਘਰ ਬੈਠਿਆਂ ਨੂੰ ਸਤਿ ਸ਼੍ਰੀ ਅਕਾਲ ਰਹੀ ਨੂੰ ਹਾਂਜੀ ਤੋਂ ਬਾਅਦ।
0: ਅੱਛਾ ਘਰ ਬੈਠਿਆਂ ਨੂੰ ਹੈ?
2: ਹਾਂਜੀ ਹਾਂਜੀ ਸੁਣ ਰਹੇ ਹੋਣਗੇ ਬਾਅਦ ਚੋਂ ਸੁਣ ਕੇ ਉਹ। ਹਾਂਜੀ ਵੀਰੀ, ਵੈਸੇ ਨਾ ਮੈਂ ਫੋਨ ਕਰ ਲਿਆ ਅੱਜ ਤੁਹਾਨੂੰ ਸੁਣਦੇ ਸੁਣਦੇ, ਇਕੱਲੇ ਸੁਣਨਾ ਹੀ ਇੰਨਾ ਵਧੀਆ ਲੱਗ ਰਿਹਾ ਨਾ, ਤੁਸੀਂ ਇੰਨਾ ਵਧੀਆ ਗੱਲਾਂ ਬੋਲਦੇ ਹੋ, ਮੈਂ ਕਿਹਾ ਮੈਂ ਫੋਨ ਲਾ ਲਿਆ ਵੀਰ ਜੀ ਵਧੀਆ, ਮੈਂ ਨੀ ਬੋਲੂੰਗੀ ਤਾਂ ਹੋਰ ਸਾਨੂੰ ਮੈਨੂੰ ਗੱਲਾਂ ਸੁਣਨ ਨੂੰ ਮਿਲ ਜਾਣਗੀਆਂ।
0: ਥੈਂਕ ਯੂ ਤੁਹਾਡਾ।
2: ਨਹੀਂ ਬੜਾ ਵਧੀਆ ਲੱਗਦਾ ਕਿਉਂਕਿ ਇੱਕ ਕਈ ਵਾਰੀ ਕੀ ਹੁੰਦਾ ਨਾ, ਪਤਾ ਹੁੰਦਾ ਆਪਾਂ ਸਾਰੀਆਂ ਚੀਜ਼ਾਂ ਕਰ ਰਹੇ, ਇੱਕ ਚੀਜ਼ ਵੀ ਆਪਾਂ ਨੂੰ ਲੱਗ ਰਿਹਾ ਹੁੰਦਾ ਨਾ ਕਿ ਇੱਕ ਨਵੀਂ ਜੀ ਲੱਗੀ, ਹਾਂ ਆਪਾਂ ਇੱਦਾਂ ਕਰ ਸਕਦੇ ਹਾਂ ਤੇ ਆਪਾਂ ਉੱਦਾਂ ਕਰੀਏ, ਬੜਾ ਵਧੀਆ ਲੱਗਦਾ ਆਪਣੇ ਆਪ ਨੂੰ, ਫਿਰ ਉਹਨੂੰ ਆਪਾਂ ਕੰਟੀਨਿਊ ਵੀ ਕਰੀਏ ਨਾ, ਤੇ ਬੜਾ ਵਧੀਆ ਲੱਗਦਾ ਹੈਗਾ।
0: ਜੀ ਜੀ ਨਵਿਚਾਰ ਹੋਈ।
2: ਹਾਂਜੀ ਹਾਂਜੀ,
0: ਗੱਲਾਂ ਤੇ ਉਹੀ ਹੁੰਦੀਆਂ ਸਾਰਿਆਂ ਨੂੰ ਪਤਾ ਹੀ ਹੁੰਦੀਆਂ, ਸਿਰਫ ਇਹ ਹੁੰਦਾ ਇੱਕ ਦੂਸਰੇ ਦੇ ਨਾਲ ਜਦੋਂ ਆਪਾਂ ਡਿਸਕਸ ਕਰ ਲੈਂਦੇ ਹਾਂ ਉਹੀ ਭਾਰ ਹੌਲਾ ਲੱਗਣ ਲੱਗ ਪੈਂਦਾ
2: ਆਪਾਂ ਨੂੰ ਲੱਗਦਾ। ਹਾਂ ਨਹੀਂ ਆਪਾਂ ਨੂੰ ਕਈ ਵਾਰੀ ਲੱਗਦਾ ਕਿ ਵੀ ਹੁਣ ਆਪਾਂ ਹੁਣ ਇੱਥੇ ਸਾਰੇ ਜਾਣੇ ਇੱਕ ਜਾਣੇ ਤਾਂ ਕਿਸੇ ਨੂੰ ਫੋਨ ਲਾ ਕੇ ਗੱਲਾਂ ਕਰ ਨਹੀਂ ਸਕਦੇ, ਤਾਂ ਉਹ ਹੱਲ ਲੱਭਿਆ ਆਉਂਦਾ ਕਿ ਮੈਂ ਗਲਤ ਨਹੀਂ ਹਾਂ ਇਸ ਚੀਜ਼ ਨੂੰ ਲੈ ਕੇ, ਤਾਂ ਇਹ ਸਾਰੇ ਕਹਿ ਰਹੇ ਦੈਟ ਮੀਨਸ ਇਹ ਚੀਜ਼ ਏਦਾਂ ਹੀ ਹੁੰਦੀ ਹੈਗੀ, ਏਦਾਂ ਹੀ ਹੁੰਦਾ ਵਧੀਆ ਲੱਗਦਾ
0: ਖਾਸ ਤੌਰ ਤੇ ਬੀਬੀਆਂ ਦਾ।
2: ਹਾਂਜੀ ਹਾਂ, ਤੇ ਜਿੱਦਾਂ ਨਾ ਹੁਣ ਤੁਸੀਂ ਅੱਜ ਪਹਿਲਾਂ ਮੈਂ ਹਾਸੇ ਵਾਲੀ ਗੱਲ ਦੱਸਾਂ, ਫੀਸ ਦੀ ਗੱਲ ਕਰ ਰਹੇ ਸੀ ਨਾ, ਮਟਰਾਂ ਦੀ ਦਾਲ ਵਾਰ ਵਾਰ ਹੋ ਰਹੀ ਸੀ, ਅੱਜ ਨਾ ਮੈਂ ਦੋਨੋਂ ਸਬਜ਼ੀ ਇੱਕ ਟਾਈਮ ਤੇ ਇਕੱਠੀਆਂ ਬਣਾ ਰਹੀ ਸੀ, ਉਧਰੋਂ ਪੱਤਾ ਗੋਭੀ ਰੱਖੀ ਹੋਈ, ਉਧਰੋਂ ਗਾਜਰਾਂ ਆਲੂ ਤੇ ਗਾਜਰਾਂ, ਮੈਂ ਮਟਰ ਚ ਪਾਣੇ ਸੀ ਗਾਜਰ ਮਟਰ ਕਿਉਂਕਿ ਇਹਨਾਂ ਨੂੰ ਵਧੀਆ ਲੱਗਦੀ ਹੈ ਗਾਜਰ ਮਟਰ, ਉਹ ਮੈਂ ਨਾ ਜਿੰਨੇ ਵੀ ਛਾਣੇ ਸੀ ਸਾਰੇ ਪੱਤਾ ਗੋਭੀ ਚ ਪਾਤੇ।
0: ਕੀ ਪਾਤੇ? ਪੱਤਾ ਗੋਭੀ ਚ ਪਾਤੇ? ਅੱਛਾ
2: ਪੱਤਾ ਗੋਭੀ
0: ਚ ਮਟਰ, ਮਟਰ ਉਹਦੇ ਚ ਵੀ ਸਵਾਦ ਬਣਦੇ ਆ ਵੇਖੋ, ਬਹੁਤ ਵਧੀਆ ਬਣਦੇ ਆ
2: ਬੰਦੇ। ਫਿਰ ਮੈਂ ਉਹਨੂੰ ਉੱਪਰ ਉੱਪਰ ਪਾਏ ਕੱਢ ਕੇ ਪਾਤੇ, ਫਿਰ ਮੈਨੇ ਕੀ ਕੀਤਾ ਫਲੇਵਰ ਦੇ ਲਈ ਥੋੜੇ ਜਿਹੇ ਮਸਾਲੇ ਚੇਂਜ ਕਰਤੇ, ਤੇ ਇਹ ਜਿਹੜਾ ਗਾਜਰ ਮਟਰ ਸੀ ਉਸ ਕਸੂਰੀ ਮੇਥੀ ਪਾਤੀ, ਤੇ ਪੱਤਾ ਗੋਭੀ ਚ ਹਰਾ ਧਨੀਆ ਪਾਤਾ।
0: ਪਰ ਇਹ ਦੋਵੇਂ ਸੁੱਕੀਆਂ ਸਬਜ਼ੀਆਂ ਹੋ ਗਈਆਂ, ਇਹ ਤੇ ਦੋ ਸੁੱਕੀਆਂ ਕਿਉਂ ਬਣਾ ਰਹੇ ਹੋ?
2: ਨਹੀਂ ਪਈਆਂ ਸੀ ਵੀਰ ਜੀ, ਕੋਈ ਰੀਜ਼ਨ ਸੀ, ਮੈਨੂੰ ਬਣਾਉਣੀਆਂ ਪੈਣੀਆਂ ਸੀਗੀਆਂ।
0: ਅੱਛਾ ਅੱਛਾ ਅੱਛਾ, ਮੈਂ ਨਾਮ ਤੌਰ ਤੇ ਆਪਾਂ ਇੱਕ ਤਰੀ ਵਾਲੀ ਬਣਾਉਂਦੇ ਹਾਂ ਇੱਕ ਸੁੱਕੀ ਬਣਾਉਂਦੇ ਹਾਂ।
2: ਨਹੀਂ ਨਹੀਂ ਨਹੀਂ ਹਾਂਜੀ, ਮੈਂ ਬਣਾਉਂਦੀ ਤਾਂ ਕਈ ਵਾਰ ਇੱਕੋ ਹੀ ਹੈਗੀ ਆ, ਬਟ ਪ੍ਰੋਬਲਮ ਸੀਗੀ ਉਹ ਖਰਾਬ ਹੋ ਜਾਣੀਆਂ ਸੀਗੀਆਂ ਤੇ ਉਹ ਮੈਨੂੰ ਬਣਾਉਣੀਆਂ ਪੈਣੀਆਂ ਸੀਗੀਆਂ।
0: ਓਕੇ ਓਕੇ।
2: ਤੇ ਜੀ ਹਾਂਜੀ, ਆ ਸ਼ੋਮ ਤੇ ਆਨੇ ਆ, ਜਿੱਦਾਂ ਮੰਨ ਲਓ ਅਸੀਂ ਨਾ ਅੱਜ ਤੋਂ 4-5 ਸਾਲ ਪਹਿਲਾਂ ਆਪਣਾ ਬੈਕਯਾਰਡ ਸਾਰਾ ਨਵਾਂ ਕਰਵਾਇਆ ਸੀਗਾ, ਜਿੱਦਾਂ ਕੰਕਰੀਟ ਵੀ, ਫੈਂਸਿੰਗ ਵੀ, ਗਾਰਡਨਿੰਗ ਹੈ ਨਾ ਘਾਹ ਵੀ, ਤੇ ਮੈਂ ਇਹਨਾਂ ਨੂੰ ਸਪੈਸ਼ਲ ਜਗ੍ਹਾ ਚੜਾਈ ਸੀ ਕਿ ਮੈਂ ਪਲਾਂਟਸ ਲਗਾਉਣੇ ਆ। ਮੈਨੂੰ ਬੜਾ ਵਧੀਆ ਲੱਗਦਾ ਜਦੋਂ ਆਪਾਂ ਕਿਸੇ ਦੇ ਘਰ ਜਾਂਦੇ ਆ ਨਾ, ਤੇ ਬੜਾ ਵਧੀਆ ਲੱਗਦਾ, ਫਲਾਵਰ ਲਗਾਵਾਂਗੇ, ਸਾਰੀ ਸਬਜ਼ੀਆਂ ਲਗਾਵਾਂਗੇ ਨਾ। ਤੇ ਚਲੋ ਉਹ ਵੀ ਮੈਂ ਲਗਾਈ ਨੀ, ਉਹ ਮੇਰੀ ਇੱਕ ਨੌਨ ਦੀਦੀ ਆ ਬੜੇ ਪਿਆਰੇ, ਉਹਨਾਂ ਦੇ ਘਰ ਲੱਗੇ ਹੋਏ, ਉਹ ਵੀ ਲਗਾ ਕੇ ਗਏ ਬੂਟੇ, ਤੇ ਉਹੀ ਹੁਣ ਦੇਖੋ ਵਧੇ ਹੋਏ ਨੇ, ਵਧੀਆ ਲੱਗਦਾ। ਈਵਨ ਮੈਂ ਪਾਣੀ ਵੀ ਨੀ ਦਿੰਦੀ ਹੈਗੀ, ਇਹ ਦਿੰਦੇ ਆ ਪਾਣੀ ਨਾ, ਕਿਉਂਕਿ ਪਹਿਲਾਂ ਲੱਗਦਾ, ਕਿਉਂਕਿ ਮੈਂ ਸੱਚ ਬੋਲਦੀ ਹਾਂ ਨਾ, ਕਿਉਂਕਿ ਮੈਂ ਦਵਾ ਕਰਾਂਗੀ ਏਦਾਂ ਨਹੀਂ, ਪਰ ਉਹ ਦੇਖਣ ਚ ਬੜੇ ਸੋਹਣੇ ਲੱਗਦੇ ਆ। ਪਰ ਜਿਹੜੀਆਂ ਸਬਜ਼ੀਆਂ ਲਗਾਈਆਂ ਨਾ, ਉਹ ਕੁਛ ਨੀ ਲਗਾਇਆ, ਸਿਰਫ ਇੰਨਾ ਨੀ ਲਗਾਇਆ ਹਰੀ ਮਿਰਚਾਂ, ਤੇ ਪਿੱਛੇ ਜੇ ਨਾ ਹੁਣ ਕਿਸੇ ਨੇ ਮੈਨੂੰ ਦਿੱਤਾ, ਆਂਟੀ ਨੇ ਸਾਡੇ ਨਾਲ, ਉਹਨਾਂ ਨੇ ਕਹਿੰਦੇ ਉਹ ਦੇ ਗਈ ਪੁਦੀਨਾ, ਕਹਿੰਦੇ ਤੁਸੀਂ ਲਗਾ ਲਿਓ। ਮੈਂ ਹੁਣ ਦੇਖ ਰਹੀ ਹਾਂ ਵੀਰ ਜੀ, ਉਹਨਾਂ ਮਹੀਨਾ ਤੋਂ ਪਹਿਲਾਂ ਇੰਨਾ ਸੋਹਣਾ ਪੁਦੀਨਾ ਦੇਖ ਦੇਖ ਕੇ ਮੈਂ ਇੰਨੀ ਖੁਸ਼ ਹੋ ਰਹੀ ਹਾਂ ਨਾ, ਵੀ ਦੇਖੋ ਵੀ ਲਗਾ ਲਿਆ ਕਿੰਨਾ ਚੰਗਾ ਲੱਗਦਾ। ਹੁਣ ਮੈਨੂੰ ਜਦੋਂ ਚਾਹੀਦਾ ਹੁੰਦਾ ਮੈਂ ਤੋੜਦੀ ਹਾਂ ਉਹਨੂੰ ਨਾ, ਕੈਂਚੀ ਨਾਲ ਕੱਟੋ ਥੋੜਾ ਥੋੜਾ, ਇੰਨਾ ਹਰਾ ਹਰਾ ਹੋ ਜਾਂਦਾ, ਹਰੀ ਮਿਰਚ ਤੋੜੋ ਪਹਿਲਾਂ, ਇੰਨੀ ਵਧੀਆ ਫੀਲਿੰਗ ਜੀ ਆਉਂਦੀ ਹੈ ਨਾ, ਕਿ ਦਿਲ ਕਰਦਾ। ਇੱਦਾਂ ਨੀ ਹੈਗਾ ਕਿ ਮੈਂ ਕੰਟੀਨਿਊ ਕਰਾਂ, ਕਿਉਂਕਿ ਵੀਰ ਜੀ ਹੁਣ ਜਿੱਦਾਂ ਮੰਨ ਲਓ ਮੇਰੇ ਘਰ ਦੇ ਅੰਦਰ ਹੈ ਹਨਾ, ਹੁਣ ਮੈਂ ਉਹ ਸਾਰੀਆਂ ਚੀਜ਼ਾਂ ਕਰਦੀ ਹਾਂ, ਜਿੱਦਾਂ ਮੈਨੂੰ ਡੈਕੋਰੇਸ਼ਨ ਦਾ ਸ਼ੌਂਕ ਹੈ, ਉਹ ਮੈਂ ਘਰ ਦੇ ਅੰਦਰ ਹੀ ਜਿਹੜਾ ਡੈਕੋਰ ਕੀਤਾ ਹੋਇਆ ਨਾ, ਉਹਦੇ ਵਿੱਚ ਆਪਣਾ ਟਾਈਮ ਲਗਾ ਲਿਆ, ਹੁਣ ਮੈਨੂੰ ਲੱਗਦਾ ਉਹ ਫਿਨਿਸ਼ ਹੈ, ਉਹ ਕਾਫੀ ਹੱਦ ਤੱਕ ਹੋ ਗਿਆ। ਹੁਣ ਮੈਨੂੰ ਲੱਗਦਾ ਮੈਂ ਫ੍ਰੀ ਹੋਊਂਗੀ, ਮੈਂ ਇਸ ਚੀਜ਼ ਵੱਲ ਆਊਂਗੀ, ਕਿਉਂਕਿ ਅਸੀਂ ਇਕੱਲੇ ਹਾਂ ਇੱਥੇ, ਕੰਮ ਕਰਨਾ ਬੜਾ ਮਤਲਬ ਚੀਜ਼ਾਂ ਹੁੰਦੀ, ਦਿਲ ਬਹੁਤ ਕਰਦਾ ਪਰ ਢਿੱਲੀ ਜਿਹੀ ਹੋ ਜਾਂਦੇ ਆ ਕਿਸੇ ਟਾਈਮ ਦੇ ਵਿੱਚ ਆ ਕੇ ਨਾ, ਤੇ ਮਤਲਬ ਬੜਾ ਲੱਗਦਾ। ਮੈਂ ਸ਼ਾਇਦ ਫੀਲਿੰਗ ਲੈ ਲਈ ਸੀ ਕਿ ਸ਼ਾਇਦ ਇੰਡੀਆ ਦੇ ਵਿੱਚ ਨਾ ਮਾਲੀ ਵੇਲੇ ਪਾਲੋ ਪਾਣੀ ਦੇ ਦੋ, ਫਿਰ ਇਹ ਸਾਰੇ ਪਲਾਂਟਸ ਹੈ ਉਹ ਕਰੋ, ਵੀ ਇੱਥੇ ਹੀ ਨੀ, ਪਰ ਵੈਸੇ ਕਰਨ ਦਾ ਆਪ ਹੀ ਮਜ਼ਾ ਆਉਂਦਾ, ਕਿਉਂਕਿ ਜਦੋਂ ਆਪਾਂ ਉਹਨਾਂ ਕਰਦੇ ਆ ਨਾ, ਸਾਡਾ ਬੜਾ ਵਧੀਆ ਲੱਗਦਾ। ਯਾਰ ਮੈਂ ਇਨ ਫਿਊਚਰ ਦੇ ਵਿੱਚ ਮੈਨੂੰ ਹੈਗਾ, ਮੇਰੀ ਅੰਦਰ ਵਾਲੀ ਇੱਧਰ ਹੋ ਗਈ ਆ, ਤਾਂ ਮੈਂ ਇਹ ਚੀਜ਼ ਮੈਂ ਕਰੂੰਗੀ। ਤੇ ਬਾਕੀ ਵੀਰ ਜੀ, ਅਗਰ ਮੈਂ ਇੱਕ ਮੇਨ ਗੱਲ ਤੇ ਆਵਾਂ, ਆਪਾਂ ਰਿਲੇਟ ਕਰਦੇ ਇਸ ਟੋਪਿਕ ਦੇ ਨਾਲ, ਜਿੱਦਾਂ ਕੰਮ ਹੈ ਨਾ, ਆਪਾਂ ਸੋਚਦੇ ਕੰਮ ਹੈ, ਹੁਣ ਜਿੱਦਾਂ ਮੈਂ ਹਾਸੇ ਮਜ਼ਾਕ ਚ ਵੀ ਕਹਿ ਦਿੰਦੀ ਹਾਂ ਮੈਂ ਜੋਬ ਨੀ ਕਰਦੀ ਨਾ, ਕੰਮ ਹੈ, ਮੈਂ ਤਾਂ ਖੁਦ ਕਹਿੰਦੀ ਹਾਂ ਪਹਿਲਾਂ ਇੰਨੇ ਕੰਮ ਨੇ ਕਰਨੇ ਹੀ ਕਿਉਂ ਆਇਆ ਸੀ ਬਾਹਰ ਪਹੁੰਚ। ਠੀਕ ਹੈ, ਕਈ ਮੇਰੇ ਹਸਬੈਂਡ ਹੀ ਕਹਿ ਦਿੰਦੇ ਆ, ਜਾਂ ਕਈ ਕੋਈ ਲੋਕ ਬਾਹਰ ਕਹਿ ਦਿੰਦੇ ਆ ਵੀ ਇਹ ਆਸਟ੍ਰੇਲੀਆ ਕੰਟਰੀ ਹੈ ਜੀ, ਇੱਥੇ ਸਰਦਾ ਨੀ ਹੈ, ਦੋਨਾਂ ਨੂੰ ਕੰਮ, ਮੈਨੂੰ ਪਤਾ ਨਹੀਂ ਸਰਦਾ, ਮਜਬੂਰੀਆਂ ਹੁੰਦੀਆਂ ਕੰਮ ਕਰਨਾ ਪੈਂਦਾ, ਬਟ ਮੈਨੂੰ ਇੱਦਾਂ ਲੱਗਦਾ ਵੀ ਹੁਣ ਤੱਕ ਵੀ ਨਹੀਂ ਕੀਤਾ, ਸਾਡਾ ਸਾਰੀ ਰਿਹਾ ਵਧੀਆ, ਇੰਨੇ ਜ਼ਿਆਦਾ ਇੰਨੇ ਕੰਮ ਹੁੰਦੇ ਆ। ਔਰ ਮੇਰਾ ਮੇਨ ਰੀਜ਼ਨ ਇਹ ਸੀਗਾ ਕਿ ਮੈਂ ਅਨਮੈਰਿਡ ਟਾਈਮ ਚ ਸਾਰੇ ਕੰਮ ਕਰਕੇ ਆ ਜਾਂਦੇ ਆ, ਜੋਬ ਸਾਰੇ ਕਰਦੇ ਆ, ਬਟ ਮੈਂ ਇਸ ਤਰੀਕੇ ਨਾਲ ਇੰਨਾ ਕੰਮ ਕੀਤਾ ਹੋਇਆ ਨਾ ਵੀਰ ਜੀ, ਇੰਨਾ ਕੰਮ, ਤੇ ਮੈਨੂੰ ਇੱਦਾਂ ਹੋ ਗਿਆ ਸੀ ਵੀ ਮੈਂ ਵਿਆਹ ਤੋਂ ਬਾਅਦ ਜੋਬ ਨਹੀਂ ਕਰਨੀ, ਔਰ ਇਹ ਨੀ ਸੋਚਿਆ ਸੀ ਕਿ ਬਿਲਕੁਲ ਹੀ ਨਹੀਂ ਕਰਨੀ। ਹੁਣ ਮੈਨੂੰ ਇੰਨੀ ਔਖੀ ਲੱਗਦੀ ਆ, ਬਟ ਮੇਰੇ ਅੰਦਰ ਹੁੰਦਾ ਲੱਗਦਾ ਮੇਰੇ ਬੱਚੇ ਵੱਡੇ ਹੋ ਰਹੇ ਆ, ਮੈਂ ਕਰਨਾ। ਮੇਰਾ ਜਿਹੜਾ ਅੰਦਰਲਾ ਸ਼ੌਂਕ ਹੈ ਨਾ, ਉਹ ਮੈਂ ਸ਼ਾਇਦ ਪਹਿਲਾਂ ਵੀ ਡਿਸਕਸ ਕੀਤਾ ਕਿ ਮੇਰੇ ਐਂਕਰਿੰਗ ਕਰਨਾ ਹਨਾ, ਮੈਨੂੰ ਜਿਹੜੀ ਮੈਨੂੰ ਬਹੁਤ ਕਲੋਜ਼ ਤੋਂ ਜਾਣਦੇ ਆ, ਉਹ ਮੈਨੂੰ ਬਹੁਤ ਖੁਸ਼ ਕਰਦੇ ਕਿ ਤੂੰ ਚੈਨਲਸ ਬਣਾ, ਤੂੰ ਇੱਦਾਂ ਸਾਡੀਆਂ ਚੀਜ਼ਾਂ ਕਰਨਾ, ਤੇ ਉਹ ਚੀਜ਼ ਮੈਂ ਕਰ ਨਹੀਂ ਪਾ ਰਹੀ ਅਜੇ, ਪਰ ਮੈਂ ਉਹ ਕਰਨੀ ਆ, ਉਹ ਸ਼ੌਂਕ ਹੈਗਾ, ਇਹ ਨਹੀਂ ਹੈਗਾ ਕਿ ਮੈਂ ਉਹ ਮਾਰ ਹੀ ਦਿੱਤਾ ਕਰਨਾ, ਪਰ ਹਜੇ ਹਾਲਾਤ ਇੱਦਾਂ ਦੇ ਨੇ, ਬੱਚਿਆਂ ਦੀ ਪਰਵਰਿਸ਼ ਲੱਗੀ ਸੀ, ਹੁਣ ਮੈਨੂੰ ਲੱਗਦਾ ਹੋਰ ਬੜੇ ਸਾਰੇ ਕੰਮ ਹੈ, ਘਰ ਦੇ ਕੰਮ ਚੱਲ ਰਹੇ ਸੀ ਟਾਸਕ ਨਾ।
0: ਹਾਂ ਨਹੀਂ, ਪਰ ਇਹ ਸਾਰੇ ਉਹ ਵਾਲੇ ਹੋ ਗਏ ਨਾ ਜਿਹੜੇ ਹਲੇ ਤੁਸੀਂ ਕਰਨੇ ਆ, ਤੁਹਾਡੇ ਸ਼ੌਂਕ ਹੀ, ਆਪਾਂ ਉਹਦੀ ਗੱਲ ਕਰ ਰਹੇ ਹਾਂ ਜਿਹੜਾ ਤੁਹਾਡਾ ਬਹੁਤ ਜ਼ਿਆਦਾ ਤੁਸੀਂ ਚਾਹ ਦੇ ਨਾਲ ਕਰਦੇ ਰਹੇ ਹੋ ਤੇ ਹੁਣ ਮਰ ਗਿਆ।
2: ਟ੍ਰੈਡਮਿਲ ਨੀ ਹੁੰਦੀ ਹੈਗੀ, ਉਹ ਮੈਂ ਇੰਨੇ ਸ਼ੌਂਕ ਨਾਲ ਲਿਆਂਦੀ, ਇੰਨੇ ਉਹ ਮਤਲਬ ਮੈਂ ਵੀ ਨੀ, ਉਹ ਬੰਦੇ ਨੂੰ ਹੀ ਫੋਨ ਕੀਤਾ, ਉਹ ਕਹਿੰਦਾ ਮੇਰੇ ਕੋਲ ਆਪਣਾ ਯੂਟ ਹੈਗਾ ਕਿ ਉਹ ਮੈਂ ਖੁਦ ਹੀ ਘਰ ਛੱਡ ਜਾਂਦਾ। ਮੈਂ ਕਿਹਾ ਲੈ, ਮੈਂ ਤਾਂ ਸਵੇਰੇ ਦਿਨ ਰਾਤ ਕਰਿਆ ਕਰਾਂਗੀ ਹਨਾ, ਇੰਨਾ ਵਧੀਆ ਘਰ ਹੀ ਕਰਨਾ। ਉਹਨੂੰ ਚੇਂਜ ਕਰਕੇ ਕਦੀ ਕਿੱਥੇ ਕਰ ਦਿੰਦੇ ਆ, ਕਦੀ ਡਰੈਕਸ਼ਨ ਕਿੱਥੇ ਕਰ ਦਿੰਦੇ ਆ। ਪਿੱਛੇ ਜੇ ਹੁਣ ਵੀ ਕਿਸੇ ਦਾ ਫੋਨ ਆਇਆ ਇਹਨਾਂ ਦੇ ਫਰੈਂਡ ਦਾ ਕਿ ਮੈਨੂੰ ਨਾ ਤੁਹਾਡੇ ਕੋਲ ਜਿੰਮ ਹੈਗਾ, ਚਾਹੇ ਟ੍ਰੈਡਮਿਲ ਚਾਹੀਦਾ। ਮੈਂ ਕਿਹਾ ਮੈਂ ਕਰਦੀ ਤਾਂ ਹੈ ਨੀ, ਸਗੋਂ ਵਧੀਆ ਮੈਨੂੰ ਭਾਨਾ ਹੈ ਨਾ, ਇਹਨਾਂ ਦੇ ਫਰੈਂਡ ਲੈ ਜਾਣਗੇ, ਮੈਨੂੰ ਐਕਸਕਿਊਜ਼ ਜਿਹਾ ਹੋ ਜਾਊਗਾ, ਮੈਂ ਮਤਲਬ ਤੁਹਾਡੀ ਫਰੈਂਡ ਹੀ ਲੈ ਕੇ ਗਏ ਸੀ, ਉਹਨਾਂ ਨੂੰ ਚਾਹੀਦੀ ਸੀ, ਮੈਥੋਂ ਤਾਂ ਕਰਿਆ ਨੀ ਜਾਂਦਾ। ਬਟ ਉਹ ਵੀ ਆਏ ਦੇਖਣ ਦੇ ਲਈ, ਤੇ ਉਹਨਾਂ ਨੂੰ ਥੋੜਾ ਹਾਈਟ ਵਾਲੀ ਚਾਹੀਦੀ ਸੀਗੀ, ਹੁੰਦੀ ਹੈ ਨਾ ਇੱਕ ਟ੍ਰੈਡਮਿਲ, ਦੂਸਰੀ ਆਉਂਦੀ ਤੁਹਾਡਾ ਹਾਈਟ ਤੇ ਆਉਂਦੀ, ਉਹ ਵੀ ਚਲੇ ਗਈ। ਮੈਂ ਕਿਹਾ ਨਹੀਂ ਵਧੀਆ, ਚੱਲ ਨਿਕਲ ਜਾਂਦੀ। ਉਹ ਮੈਨੂੰ ਦਿਖਦੀ ਰਹਿੰਦੀ ਆ ਮੇਰੇ ਬੈਕਯਾਰਡ ਚੋਂ ਵੀ ਬਾਹਰ ਨਾ, ਉਹ ਕਦੀ ਮੈਂ ਡਾਇਰੈਕਸ਼ਨ ਕਿੱਧਰ ਕਰ ਦਿੰਦੀ ਹਾਂ, ਕਦੀ ਮੈਂ ਕਿੱਧਰ ਕਰ ਦਿੰਦੀ ਹਾਂ, ਗੱਲਾਂ ਵੀ ਕਰਦੀ ਰਹਿੰਦੀ ਆ ਉਹਦੇ ਨਾਲ ਕਿ ਮੈਂ ਕਰਾਂਗੀ ਤੇ ਤੂੰ ਕਰਾਂਗੀ ਹੈ ਨਾ। ਪਰ ਬਾਕੀ ਕਵੀਰ ਜੀ, ਮੈਂ ਇਹ ਗੱਲ ਕਹੂੰਗੀ ਕਿ ਅੱਜ ਤਾਂ ਵਾਕ ਦੀ ਗੱਲ ਕਰ ਰਹੇ ਸੀ ਨਾ ਅਮਰੀ ਜੀ, ਮੈਂ ਵਾਕ ਕਰਨ ਜਾਂਦੀ ਹਾਂ, ਮੈਨੂੰ ਇਕੱਲੇ ਜਾਣਾ ਹੀ ਪਸੰਦ ਹੈ, ਮਿਊਜ਼ਿਕ ਲਗਾ ਕੇ ਆਪਣੇ ਟਾਈਮ ਦੇ ਵਿੱਚ ਉਹ ਬੈਸਟ ਰਹਿੰਦਾ ਮੈਨੂੰ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਵੀ ਉਹ ਬੜਾ ਵਧੀਆ ਰਹਿੰਦਾ ਉਹ
0: ਚੀਜ਼ ਹਾਂ ਨਹੀਂ ਚਲੋ ਆਪਣਾ ਆਪਣਾ ਹਰ ਇੱਕ ਦਾ ਸ਼ੌਂਕ ਥੈਂਕ ਯੂ ਨਿਧੀ ਥੈਂਕ ਯੂ
2: ਓਕੇ ਜੀ ਸਤਿ ਸ਼੍ਰੀ ਅਕਾਲ
0: ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਰਿਜਿਟ ਜੀ ਤੁਸੀਂ ਆਉਣੇ ਰਹੋ
3: ਫੈਸਟੀਵਲ
0: ਤੇ ਮੈਨੂੰ ਲੱਗਦਾ ਤੁਸੀਂ ਆਏ ਨੀ ਗੇ
3: ਕੱਲ
0: ਕਲੋਜ਼ਿੰਗ ਸੈਰੇਮਨੀ ਸੀ ਕੱਲ
3: I had passed but I didn't go. I sent another friend who wanted to go with his wife.
0: Okay. ਠੀਕ ਹੈ ਚਲੋ ਹੋਰ ਸੁਣਾਓ ਕੀ ਕਹਿਣਾ ਚਾਹੋਗੇ ਕਿਹੜਾ ਕੰਮ ਪਹਿਲਾਂ ਬੜੇ ਚਾਅ ਨਾਲ ਕਰਦੇ ਹੋ ਤੇ ਹੁਣ ਕੰਮ
3: ਮੈਂ ਸਭ ਕੁਝ ਜੋ ਕਰਤਾ ਚਾਹ ਸੀ ਕਰਤਾ ਨਹੀਂ ਤੋ ਬਿਨਾਂ ਚਾਹ ਕੇ ਤੋ ਕੁਝ ਕਰਨੇ ਮੇਂ ਮਜ਼ਾ ਹੀ ਨਹੀਂ ਹੈ
0: ਨਹੀਂ ਆਪਣਾ ਟੌਪਿਕ ਇਹ ਆ ਵੀ ਪਹਿਲਾਂ ਜਿਹੜਾ ਕੰਮ ਤੁਸੀਂ ਬਹੁਤ ਸ਼ੌਂਕ ਨਾਲ ਕਰਦੇ ਸੀ ਪਰ ਹੁਣ ਤੁਹਾਨੂੰ ਉਹ ਬਿਲਕੁਲ ਕਰਨ ਨੂੰ ਤੁਹਾਡਾ ਜੀ ਨਹੀਂ ਕਰਦਾ ਤੁਸੀਂ ਅੱਕ ਗਏ ਹੋ ਉਸ ਤੋਂ ਉਹ ਦੱਸੋ ਕੁਛ
3: ਵਹੀ ਮੈਂ ਦੱਸਦਾ ਕਿ ਕ੍ਰਿਟਿਸਿਜ਼ਮ ਇਤਨਾ ਮਿਲਤਾ ਕਿ ਬਟ ਇਫ ਯੂ ਆਰ ਪੈਸ਼ਨੇਟ ਅਬਾਊਟ ਇਟ ਯੂ ਡੋਨਟ ਲੈਟ ਇਟ
0: ਡਾਈ
3: ਪੈਸ਼ਨ ਇਜ਼ ਸੱਚ ਅ ਥਿੰਗ ਤੋ ਜੈਸੇ ਫੋਰ ਐਗਜ਼ਾਮਪਲ ਸੋਸ਼ਲ ਵਰਕ ਆਈ ਐਮ ਵੈਰੀ ਪੈਸ਼ਨੇਟ ਅਬਾਊਟ ਸੋਸ਼ਲ ਵਰਕ ਸਿਨਸ ਚਾਈਲਡਹੁੱਡ ਕਿਉਂਕਿ ਸਕੂਲ ਮੈਂ ਵਹੀ ਸਿਖਾਇਆ ਗਿਆ ਹੈ But when I see that people are only doing it for fame or only doing for recognition or just for certification and all, so unko khich padti hai jab main ye sab nahi karta. And I'm talking about all communities. So agar jaise kal hamare church mein bhi hua, we had an annual meeting. Aur wahan hum log coffee pilate hain after church to everyone. So maine kaha hum bachcho ko और चॉकलेट क्यों नहीं पिला सकते विंटर्स में कहते इट्स वी डोंट हैव सो टू मेनी वॉलंटियर्स एंड इट्स अ हेल्थ हैजर्ड मैंने कहा मेक इट लूक वार्म इन अ जग एंड लेट द पेरेंट्स हेल्प देमसेल्फ दे विल लुक आफ्टर द किड जैसे कैफे में जाते हैं तो मतलब बहुत डिबेट के बाद मतलब दो साल लगे थे मुझे शुरू हुआ फिर बंद हो गया दोबारा और कल मीटिंग में यही था कि it's too much of a headache and too much of a burden we have to clean extra cups and mugs and plates maine kaha hey bhagwan tum social work bhi karna chahte ho ya volunteer bhi karna chahte ho but you put so many conditions and I said bachcho ne kya bigada and the dishwasher does all the washing ek extra tray chale jayega it will take hardly 3 minute cycle तो सबका स्टैंडर्ड बात यही है चाहे चर्च में हो चाहे मंदिर में हो चाहे गुरुद्वारे में हो चाहे मैं किसी के पर्सनल पेरेंट्स को लेके जा रहा हूँ हु दे डोंट हैव टाइम फॉर कहते रिचर्ड तू सिंगल बंदा है तेरे पास वेला टाइम है वी डोंट हैव सच काइंड ऑफ टाइम और बैंडविड्थ एंड वी डोंट हैव बैंक बैलेंस लाइक योर्स तो I don't know why people have this stereotype about me, but it doesn't deter me. Main ye bolna chahta hu ki social work agar koi matlab se karo then it's very petty. And passion matlab kuch jaise the topic is what would you like to do, what you're passionate about, but you're fed up of it. So fir wo passion hi nahi raha ki aur kisi ki wajah se tum apna passion भूल जाओ या छोड़ दो तो मैंने मतलब टॉपिक में ट्विस्ट डाला द टॉपिक इज द सेम बट आई दिस इज माय वे ऑफ थिंकिंग
0: जी जी जी जी थैंक यू रिचर्ड जी
3: ओके जी सत श्री अकाल चढ़दी कला विच
0: सत श्री अकाल जी थैंक यू चढ़दी कला दे विच रहो थैंक यू ते मेहरबानी कहंदे कि ਕਿ ਕਹਿੰਦੇ ਕਿ ਭਾਅ ਜੀ ਆਪਾਂ ਨੂੰ ਕਿਸ ਏਜ ਦੇ ਵਿੱਚ ਬੱਚਿਆਂ ਨੂੰ ਵੀ ਐੱਸ ਐੱਲ ਦੇ ਵਿੱਚ ਪਾਉਣਾ ਚਾਹੀਦਾ ਮੀਨਸ ਕਦੋਂ ਮਾਰਕਸ ਐਡ ਹੁੰਦੇ ਨੇ ਉਸ ਤੋਂ ਪਹਿਲਾਂ ਆਪਾਂ ਗੁਰਦੁਆਰੇ ਵਾਲੇ ਸਕੂਲ ਦੇ ਵਿੱਚ ਪਾ ਸਕਦੇ ਹਾਂ ਵੇਖ ਦੱਸੋ ਭਾਈ ਜੇਕਰ ਕਿਸੇ ਨੂੰ ਕੋਈ ਐਕਸਪੀਰੀਅੰਸ ਹੈ ਅਤੇ ਵੇਖੋ ਦੋ ਅਲੱਗ ਅਲੱਗ ਇਹ ਤੁਹਾਡੇ ਸਵਾਲ ਨੇ ਪਹਿਲੀ ਜਾਂ ਫਿਰ ਕਹਿ ਲਓ ਕੰਸਰਨ ਨੇ ਵੀ ਪਹਿਲਾਂ ਤਾਂ ਇਹ ਆ ਵੀ ਬੱਚੇ ਨੂੰ ਆਪਾਂ ਪੰਜਾਬੀ ਸਿਖਾਉਣੀ ਆ ਸੋ ਉਹ ਜੋ ਵੀ ਤੁਹਾਨੂੰ ਕਰੀਬੀ ਪੈਂਦਾ ਵਾ ਉੱਥੇ ਤੁਸੀਂ ਜ਼ਰੂਰ ਭੇਜੋ ਅਤੇ ਦੂਸਰਾ ਫਿਰ ਤੁਸੀਂ ਮਾਰਕਸ ਨੂੰ ਲੈ ਕੇ ਜਿਹੜਾ ਤੁਹਾਡਾ ਸਵਾਲ ਹੈ ਅਤੇ ਇਹਦੇ ਬਾਰੇ ਚਲੋ ਤੁਹਾਨੂੰ ਹੁਣ ਜਿਨ੍ਹਾਂ ਦਾ ਵਾਹ ਵਾਸਤਾ ਹੈ ਉਹ ਤੁਹਾਨੂੰ ਵਧੇਰੇ ਤੁਹਾਨੂੰ ਦੱਸ ਦੇਣਗੇ ਅਤੇ ਕਿਹੜੀ ਏਜ ਦੇ ਵਿੱਚੋਂ ਜਾ ਕੇ ਅਤੇ ਪੁਆਇੰਟਸ ਐਡ ਹੁੰਦੇ ਨੇ। ਮੈਨੂੰ ਲੱਗਦਾ ਇਹ ਲੇਟਰ ਔਨ ਜਾ ਕੇ ਤਾਂ ਕਿਤੇ ਐਡ ਔਨ ਹੁੰਦੇ ਹੋਣਗੇ, ਛੋਟੀਆਂ ਕਲਾਸਾਂ ਦੇ ਵਿੱਚ ਤਾਂ ਨਹੀਂ ਹੁੰਦੇ, ਪਰ ਹਾਂ ਤੁਹਾਨੂੰ ਇੱਕ ਸਿਸਟਮ ਦੇ ਵਿੱਚ ਤਾਂ ਤੁਹਾਨੂੰ ਐਂਟਰੀ ਕਰਾਉਣੀ ਪੈਣੀ ਹੈ। ਇੰਨੀ ਸੌਖੀ ਅਤੇ ਬਹੁਤੀਆਂ ਥਾਵਾਂ ਦੇ ਉੱਤੇ ਐਂਟਰੀ ਮਿਲਦੀ ਵੀ ਨਹੀਂ ਹੈ। ਬੀ ਐੱਸ ਐੱਲ ਦੇ ਵਿੱਚ ਵੀ ਅੱਜ ਕੱਲ੍ਹ ਇੱਕ ਵੱਡਾ ਚੈਲੇਂਜ ਆ ਬੱਚੇ ਨੂੰ ਤੁਹਾਨੂੰ ਉੱਥੇ ਕਰਾਉਣਾ। ਅਤੇ ਥੈਂਕ ਯੂ ਤੁਹਾਡਾ, ਕਹਿੰਦੇ ਬਹੁਤ ਵਧੀਆ ਵਿਸ਼ਾ ਜੀ ਹਮੇਸ਼ਾ ਦੀ ਤਰ੍ਹਾਂ। ਅਤੇ ਮੈਂ ਕੱਲ੍ਹ ਕਰਨ ਦੀ ਸੋਚਿਆ ਸੀ ਪਰ ਮੇਰੀਆਂ ਭੈਣਾਂ ਨੇ ਮੇਰੀਆਂ ਸਾਰੀਆਂ ਗੱਲਾਂ ਪਹਿਲਾਂ ਹੀ ਦੱਸ ਦਿੱਤੀਆਂ। ਮੈਨੂੰ ਨਿਟਿੰਗ ਦਾ ਬਹੁਤ ਸ਼ੌਂਕ ਸੀ, ਅੱਛਾ ਬੁਣਨ ਦਾ, ਅਤੇ ਬਚਪਨ ਤੋਂ, ਪਰ ਕਹਿੰਦੇ ਕਿ ਹੁਣ ਸਮੇਂ ਦੀ ਕਮੀ ਕਰਕੇ ਬਹੁਤ ਸਾਰੇ ਨਿਟਿੰਗ ਪ੍ਰੋਜੈਕਟ ਇਨਕੰਪਲੀਟ ਪਏ ਨੇ। ਬਹੁਤ ਕੋਸ਼ਿਸ਼ ਕੀਤੀ ਹੈ ਪਰ ਅਜੇ ਤੱਕ ਇਸ ਦਾ ਕੋਈ ਸਲੂਸ਼ਨ ਮਿਲਿਆ ਨਹੀਂ। ਧੰਨਵਾਦ ਸਤਵੀਰ ਜੀ, ਬਹੁਤ ਸ਼ੁਕਰੀਆ ਤੁਹਾਡਾ ਸਭ ਤੋਂ ਪਹਿਲਾਂ ਤਾਂ ਮੈਸੇਜ ਕਰਨ ਦੇ ਲਈ। ਅਸਲ ਵਿੱਚ ਕਈ ਚੀਜ਼ਾਂ ਸਾਡੀਆਂ ਨਾ ਕਿਤੇ ਗਈਆਂ ਨਹੀਂ ਹੁੰਦੀਆਂ, ਉਹ ਸਾਡੇ ਸ਼ੌਂਕ ਉੱਥੇ ਦੇ ਉੱਥੇ ਹੀ ਪਏ ਹੁੰਦੇ ਆ। ਕਈ ਵਾਰੀ ਸਾਨੂੰ ਨਾ ਸਟੈਪ ਬੈਕ ਕਰਨਾ ਪੈਂਦਾ, ਹੋਰ ਬਹੁਤ ਸਾਰੇ ਰੁਝੇਵੇਂ ਟਾਈਮ ਲਈ ਆ ਜਾਂਦੇ ਨੇ, ਬੱਚਿਆਂ ਨੂੰ ਵਧੇਰੇ ਟਾਈਮ ਦੇਣਾ ਹੁੰਦਾ ਵਾ, ਜਾਂ ਆਪਾਂ ਮੰਨ ਲਓ ਆਪਣੇ ਆਪ ਦੇ ਲਈ ਕੰਮ ਕਾਰ ਦੇ ਲਈ ਵਧੇਰੇ ਟਾਈਮ ਦੇਣਾ ਹੁੰਦਾ ਵਾ, ਇੱਕ ਵਾਰੀ ਥੋੜ੍ਹੀਆਂ ਜਾਂ ਕਿਸ਼ਤਾਂ ਹਲਕੀਆਂ ਕਰਨੀਆਂ ਹੁੰਦੀਆਂ, ਅਤੇ ਫਿਰ ਜਦੋਂ ਵੀ ਕਿਤੇ ਤੁਹਾਨੂੰ ਜ਼ਰੂਰਤ ਪੈਂਦੀ ਆ ਉਦੋਂ ਫਿਰ ਦੁਬਾਰਾ ਤੋਂ ਤੁਸੀਂ ਆਪਣੇ ਸ਼ੌਂਕ ਦੇ ਉੱਤੇ ਤੁਸੀਂ ਕੰਮ ਕਾਰ ਕਰ ਸਕਦੇ ਹੋ। ਕੋਈ ਨੈਵਰ ਟੂ ਲੇਟ ਹੈ। ਗੁਰਜੀਤ ਜੀ ਕਹਿੰਦੇ ਕਿ ਸਹੀ ਗੱਲ ਹੈ ਜੀ, ਪਹਿਲਾਂ ਇੰਨਾ ਕੰਮ ਕੀਤਾ ਵਾ ਕਿ ਹੁਣ ਬਿਲਕੁਲ ਦਿਲ ਨਹੀਂ ਕਰਦਾ ਜੋਬ ਕਰਨ ਨੂੰ, ਅਤੇ ਸੱਚੀ ਨਹੀਂ ਦਿਲ ਕਰਦਾ ਕਿ ਹੁਣ ਮੈਂ ਜੋਬ ਕਰਾਂ। ਵੇਖਿਆ ਜਾਵੇ ਤਾਂ ਲੇਡੀਜ਼ ਕਿਉਂਕਿ ਇਹ ਜੀਨਸ ਦੇ ਵਿੱਚ ਸ਼ੁਰੂ ਤੋਂ ਨਹੀਂ ਰਿਹਾ, ਹੌਲੀ ਹੌਲੀ ਉਹ ਚੀਜ਼ਾਂ ਜਿਹੜੀਆਂ ਵਾ ਉਹ ਸਦੀਆਂ ਹਜ਼ਾਰਾਂ ਸੌਵਾਂ ਸਾਲਾਂ ਪੁਰਾਣੀ ਚੀਜ਼ ਹੈ ਕਿ ਲੇਡੀਜ਼ ਨੂੰ ਕੰਮ ਕਰਨ ਦਾ ਜਿਹੜਾ ਉਹ ਕਦੀ ਵੀ ਰਿਹਾ ਨਹੀਂ ਹੈ। ਇਹ ਹੁਣ ਬਹੁਤ ਹੀ ਮਤਲਬ ਯੰਗ ਜਿਹਾ ਮਾਡਰਨ ਜਿਹਾ ਫਿਨੋਮਿਨਾ ਵੀ ਲੇਡੀਜ਼ ਨੇ ਵੀ ਬਾਹਰ ਜਾ ਕੇ ਕੰਮ ਕਰਨਾ, ਅਤੇ ਉਸ ਤੋਂ ਬਾਅਦ ਉਹਦਾ ਜਿਹੜਾ ਬਹੁਤ ਛੇਤੀ ਉਸ ਚੀਜ਼ ਤੋਂ ਅੱਕ ਜਾਣਾ ਸ਼ਾਇਦ ਇਹ ਉਸੇ ਦੇ ਵਿੱਚੋਂ ਹੀ ਇੱਕ ਚੀਜ਼ ਹੋ ਸਕਦੀ ਹੈ। ਮੈਂ ਸ਼ੋਰ ਨਹੀਂ ਪਰ ਹਾਂ ਇਹ ਚੀਜ਼ ਜ਼ਰੂਰ ਹੋ ਸਕਦੀ ਹੈ। ਜਿੱਦਾਂ ਹੁਣ ਜੇ ਆਪਾਂ ਬੰਦਿਆਂ ਦੀ ਗੱਲ ਕਰੀਏ ਅਤੇ ਮਰਦ ਬਣੇ ਕੰਮ ਕਰਨ ਦੇ ਲਈ, ਮਰਦ ਨੂੰ ਤੁਸੀਂ ਘਰ ਬਾਹ ਦਿਓ ਅਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਊਗਾ। ਬਹੁਤ ਵਾਰੀ ਤੁਸੀਂ ਵੇਖਿਆ ਹੋਊਗਾ ਕਿ ਉਹਨਾਂ ਨੂੰ ਉਹ ਚੀਜ਼ ਉਸ ਤਰੀਕੇ ਦੇ ਨਾਲ ਮੁੜ ਕੇ ਨਹੀਂ ਸੈੱਟ ਬਹਿੰਦੀ, ਉਹ ਚੀਜ਼ ਦਿਮਾਗ ਦੇ ਉੱਤੇ ਅਸਰ ਕਰਦੀ ਹੈ। ਸੋ ਵੱਡੀ ਜਿਹੜੀ ਪਹਿਲਾਂ ਗੱਲ ਆਪਾਂ ਕਰ ਰਹੇ ਹਾਂ ਉਹ ਨਾਲ ਇਹਦੇ ਐਡ ਔਨ ਆਪਾਂ ਕਰ ਸਕਦੇ ਹਾਂ ਕਿ ਆਪਾਂ ਬੜੇ ਕੰਮਾਂ ਨੂੰ ਆਪਾਂ ਕੰਮ ਸਮਝਦੇ ਨਹੀਂ ਹਾਂ, ਜਿਹੜੀ ਸਭ ਤੋਂ ਵੱਡੀ ਸਮੱਸਿਆ ਵਾ। ਸੋ ਬੱਚਿਆਂ ਦਾ ਸਾਂਭ ਸੰਭਾਲ, ਸਕੂਲ ਛੱਡਣਾ, ਭੇਜਣਾ, ਚੁੱਕਣਾ, ਰੋਟੀ ਪਕਾਉਣੀ, ਭਾਂਡੇ ਧੋਣੇ, ਸੋ ਇਹ ਵੀ ਸਾਰਾ ਕੁਛ ਹਿੱਸਾ ਕੰਮ ਕਰਦਾ ਹੀ ਹੈ। ਸੋ ਇਹ ਵੀ ਸਾਰੀਆਂ ਚੀਜ਼ਾਂ ਜੇ ਆਪਾਂ ਵਿੱਚ ਰਲਾ ਮਿਲਾ ਦਈਏ ਤਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਆਪਾਂ ਇੱਦਾਂ ਕਿਉਂ ਕਹਿੰਦੇ ਹਾਂ ਆਪਾਂ ਜਾਂ ਕਹਿੰਦੀਆਂ ਵਾਂ ਵੀ ਅਸੀਂ ਤਾਂ ਕੋਈ ਕੰਮ ਹੀ ਨਹੀਂ ਕਰਦੀਆਂ, ਅਸੀਂ ਤਾਂ ਘਰ ਰਹਿੰਦੀਆਂ ਵਾਂ। ਅਤੇ ਐਟਲੀਸਟ ਹੁਣ ਤਾਂ ਉਹ ਚੀਜ਼ਾਂ ਸਾਨੂੰ ਮੰਨ ਲੈਣੀਆਂ ਚਾਹੀਦੀਆਂ ਕਿਉਂਕਿ ਸਾਰੀ ਚੀਜ਼ ਆਪਾਂ ਜਦੋਂ ਇੱਕ ਪੈਟਰਨ ਦੇ ਵਿੱਚ ਆਪਾਂ ਰਹਿੰਦੇ ਹਾਂ ਜਾਂ ਮੰਨ ਲਓ ਇੰਡੀਆ ਆਪਾਂ ਰਹਿੰਦੇ ਹਾਂ ਅਤੇ ਉੱਥੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇਸ ਤਰੀਕੇ ਦੀਆਂ ਨਹੀਂ ਹੀ ਬੱਚਿਆਂ ਨੂੰ ਲੈ ਕੇ, ਪਰ ਹੁਣ ਇੱਥੇ ਸਾਰਾ ਕੁਛ ਜਿਹੜਾ ਤੁਸੀਂ ਆਪ ਜਦੋਂ ਤੁਹਾਨੂੰ ਕਰਨਾ ਪੈਂਦਾ ਅਤੇ ਬੜਾ ਕੁਛ ਤੁਹਾਡੇ ਸਿਰ ਦੇ ਉੱਤੇ ਇੱਕ ਜੋਬ ਵਾਂਗੂ ਹੀ ਤੁਹਾਡੇ ਸਿਰ ਦੇ ਉੱਤੇ ਆਉਣ ਪੈਂਦੀ ਹੈ ਜ਼ਿੰਮੇਵਾਰੀ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਧਿਆਨ 'ਚ ਰੱਖੋ ਤਾਂ ਜ਼ਰੂਰ ਤੁਹਾਨੂੰ ਮਾਣ ਮਹਿਸੂਸ ਹੋਊਗਾ, ਨਹੀਂ ਤਾਂ ਫਿਰ ਇੱਦਾਂ ਹੀ ਲੱਗਦਾ ਰਹੂਗਾ ਵੀ ਹਾਏ ਆਪਾਂ ਤਾਂ ਕੁਛ ਕਰਦੇ ਹੀ ਨਹੀਂ। ਸੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਆ ਜਾਂਦੀਆਂ ਜਿਹਦੇ ਵਿੱਚ ਸਾਰਾ ਦਿਨ ਦੇ ਘਰ ਦੀ ਜਿਹੜੀ ਤੁਹਾਡੀ ਭੱਜ ਦੌੜ ਆ ਸ਼ਾਮ ਤੱਕ ਤੁਸੀਂ ਮਤਲਬ ਵੇਖੋ ਅਤੇ ਚਾਹੇ ਉਹ ਬੰਦੇ ਨੇ ਚਾਹੇ ਜਨਾਨੀਆਂ ਨੇ ਇਸ ਮਾਹੌਲ ਦੇ ਵਿੱਚ ਤੁਹਾਨੂੰ ਕਿਤੇ ਵੀ ਕੋਈ ਥੋੜ੍ਹਾ ਜਿਹਾ ਵੀ ਤੁਹਾਨੂੰ ਕਿਤੇ ਸਮਾਂ ਇਸ ਤਰੀਕੇ ਦਾ ਨਹੀਂ ਮਿਲਦਾ ਜਦੋਂ ਤੁਹਾਨੂੰ ਲੱਗਦਾ ਹੋਵੇ ਵੀ ਹੁਣ ਤੁਸੀਂ ਆਰਾਮ ਦੇ ਨਾਲ ਤੁਸੀਂ ਬਹਿ ਕਰ ਸਕਦੇ ਹੋ। ਅਤੇ ਵੱਡਾ ਜਿਹੜਾ ਮਾਡਰਨ ਫਿਨੋਮਨਾ ਇੱਕ ਵੱਡੀ ਸਮੱਸਿਆ ਜਿਹੜੀ ਇਹ ਹੈ ਕਿ ਜੇ ਸਾਨੂੰ ਕੋਈ ਸਮਾਂ ਵਿਹਲਾ ਮਿਲਦਾ ਵੀ ਹੈ ਅਤੇ ਉਹ ਸਾਰੇ ਦਾ ਸਾਰਾ ਆਪਾਂ ਫੋਨ ਦੇ ਲੇਖੇ ਲਾ ਦਿੰਦੇ ਅਤੇ ਉੱਥੇ ਵੀ ਉਹ ਸਾਡੇ ਆਰਾਮ ਦਾ ਇੱਕ ਪਲ ਜਾਂਦੇ ਰਹਿੰਦੇ ਆ। ਬੇਸਿਕਲੀ ਇਨਸਾਨ ਨੂੰ ਇਨਸਾਨ ਦਾ ਸਾਥ ਬਹੁਤ ਜ਼ਰੂਰੀ ਹੈ। ਆਪਾਂ ਬਹੁਤ ਸਾਰੇ ਢੰਗ ਤਰੀਕਿਆਂ ਦੇ ਨਾਲ ਅੱਜ ਕੱਲ੍ਹ ਫੋਨ ਦਾ, ਗਾਣਿਆਂ ਦਾ, ਹੋਰ ਬਹੁਤ ਕੁਛ ਆਪਾਂ ਨਾਲ ਆਪਾਂ ਜੋੜ ਲਾਂਗੇ, ਪਰ ਜਿੰਨਾ ਚਿਰ ਇਨਸਾਨ ਨੂੰ ਇਨਸਾਨ ਦਾ ਸਾਥ ਨਹੀਂ ਮਿਲਦਾ, ਜਿੰਨਾ ਚਿਰ ਉਹ ਚਿਹਰੇ ਨਹੀਂ ਪੜ੍ਹ ਲੈਂਦਾ, ਜਿੰਨਾ ਚਿਰ ਉਹ ਕਿਸੇ ਜਾਗਦੇ ਜਿਉਂਦੇ ਇਨਸਾਨ ਦੇ ਸਾਹਮਣੇ ਆਪਣਾ ਦਿਲ ਨਹੀਂ ਫੋਲ ਲੈਂਦਾ, ਹਾਸਾ ਠੱਠਾ ਨਹੀਂ ਕਰ ਲੈਂਦਾ, ਉਨਾ ਚਿਰ ਉਹਦਾ ਰਿਲੈਕਸ ਹੋਣਾ ਬਹੁਤ ਔਖਾ ਵਾ। ਇਹ ਚੀਜ਼ ਪ੍ਰਮਾਣਿਤ ਹੈ। ਅਤੇ ਇਹ ਜੇਕਰ ਤੁਸੀਂ ਆਪਣੇ ਆਸ ਪਾਸ ਲੋਕਾਂ ਨੂੰ ਬਣਾਈ ਰੱਖੋਗੇ ਤਾਂ ਜ਼ਿਆਦਾ ਵਧੀਆ, ਨਹੀਂ ਤਾਂ ਫਿਰ ਜਿਹੜੀ ਆਪਾਂ ਗੱਲ ਅੱਜ ਕੰਮਾਂ ਕਾਰਾਂ ਬਾਰੇ ਕਰ ਰਹੇ ਹਾਂ ਉਹ ਤੁਸੀਂ ਵੇਖੋਗੇ ਵੀ ਇਨਸਾਨਾਂ ਬਾਰੇ ਵੀ ਅੱਜ ਕੱਲ੍ਹ ਇਹੋ ਹੀ ਹੋ ਰਿਹਾ। ਆਪਾਂ ਬਹੁਤ ਜ਼ਿਆਦਾ ਸਮਾਂ ਜਿਹੜੇ ਇਨਸਾਨਾਂ ਦੇ ਨਾਲ ਇਕੱਠਾ ਆਪਾਂ ਬਿਤਾ ਦਿੰਦੇ ਹਾਂ, ਆਪਾਂ ਇੱਕ ਸਟੇਜ 'ਤੇ ਅੱਕ ਜਾਂਦੇ ਹਾਂ, ਉਸ ਤੋਂ ਬਾਅਦ ਉਹ ਵੀ ਯਾਰੀ ਦੋਸਤੀ ਤੁਹਾਨੂੰ ਫਿੱਕੀ ਲੱਗਣ ਲੱਗ ਪੈਂਦੀ ਹੈ। ਅਜੋਕੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਨਾਲ ਸਾਨੂੰ ਸਮਾਂ ਬਿਤਾਉਣਾ ਚੰਗਾ ਲੱਗਦਾ ਸੀ, ਅੱਜ ਤੁਸੀਂ ਵੇਖੋਗੇ ਸਾਨੂੰ ਲੱਗਦਾ ਵਾ ਵੀ ਨਹੀਂ, ਉਹ ਤਾਂ ਐਵੇਂ ਨਜਾਇਜ਼ ਟਾਈਮ ਖਰਾਬ ਕਰਦਾ, ਉਹਨੇ ਤਾਂ ਐਵੇਂ ਆਪਣੇ ਰੋਣੇ ਰੋਣੇ ਹੁੰਦੇ ਆ, ਉਹਨੂੰ ਕੋਈ ਕੰਮ ਦੀ ਗੱਲ 'ਤੇ ਆਉਂਦੀ ਨਹੀਂ ਹੁੰਦੀ, ਆਪ ਤਾਂ ਉਹ ਵਿਹਲਾ, ਮੇਰਾ ਵੀ ਐਵੇਂ ਟਾਈਮ ਖਰਾਬ ਕਰਦਾ, ਆਪ ਤਾਂ ਉਹਨੂੰ ਇੰਨੇ ਕੰਮ ਕਰ ਰਿਹਾ, ਆਪ ਤਾਂ ਉਹ ਇੰਨੇ ਪੈਸੇ ਕਮਾ ਕੇ, ਅਤੇ ਜਦੋਂ ਕਿਤੇ ਮੰਨ ਲਓ ਬੋਝ ਪਾਉਣਾ ਹੁੰਦਾ ਗੱਲਾਂ ਦਾ ਤਾਂ ਉਦੋਂ ਮੇਰੇ ਸਿਰ ਪਾ ਦਿੰਦਾ, ਜਾਂ ਫਿਰ ਉਹ ਮੈਨੂੰ ਇੱਦਾਂ ਦੀਆਂ ਗੱਲਾਂ ਸੁਣਾ ਕੇ ਚੱਲੀ ਜਾਂਦੀ ਆ ਵੀ ਤੂੰ ਤਾਂ ਕਰਦੀ ਕੁਛ ਨਹੀਂ ਆ, ਮੈਂ ਤਾਂ 6 ਦਿਨ ਕੰਮ ਕਰਦੀ ਹਾਂ ਅਤੇ ਤੂੰ ਤਾਂ ਘਰੇ ਹੀ ਬਹਿ ਕੇ ਆਪਣਾ ਟਾਈਮ ਖਰਾਬ ਕਰੀ ਜਾਂਦੀ ਹੈ। ਸੋ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤੁਹਾਡੇ ਚਿਰਾਂ ਦੇ ਰਿਲੇਸ਼ਨ ਨੂੰ ਵੀ ਹੁਣ ਖਰਾਬ ਕਰ ਰਹੀਆਂ ਨੇ। ਸੋ ਇਹ ਇਕੱਲਾ ਸਾਡੇ ਕੰਮਾਂਕਾਰਾਂ ਦੇ ਲਈ ਨਹੀਂ, ਇਹ ਸਾਡੀ ਆਮ ਜ਼ਿੰਦਗੀ ਦੇ ਵਿੱਚ ਆਮ ਸਾਡੇ ਰਿਲੇਸ਼ਨਸ 'ਤੇ ਵੀ ਫਰਕ ਪਾਉਂਦਾ। ਅੱਛਾ, ਇਸ ਤੋਂ ਇਲਾਵਾ ਇੱਕ ਸਾਡਾ ਸ਼ੌਂਕ ਇਹ ਵੀ ਹੋ ਸਕਦਾ ਕਿਤੇ ਨਾ ਕਿਤੇ ਤੁਹਾਨੂੰ ਕੁਛ ਚੀਜ਼ਾਂ ਪੜ੍ਹਾਉਣ ਦੇ ਵਿੱਚ, ਸਿਖਾਉਣ ਦੇ ਵਿੱਚ ਵੀ ਸ਼ੌਂਕ ਹੋਵੇ। ਮੰਨ ਲਓ ਸ਼ਾਮ ਦੇ ਵੇਲੇ ਆਪਾਂ ਵਿਹੜੇ ਦੇ ਵਿੱਚ ਖੇਡਦੇ ਸੀ, ਸਾਨੂੰ ਕਿੰਨਾ ਵਧੀਆ ਲੱਗਦਾ ਸੀ, ਬੱਚਿਆਂ ਨੂੰ ਕੋਈ ਨਵਾਂ ਆਪਾਂ ਕੋਈ ਗੁਰ ਸਿਖਾਉਂਦੇ ਹਾਂ, ਕੋਈ ਨਵੀਂ ਖੇਡ ਆਪਾਂ ਸਿਖਾਉਂਦੇ ਹਾਂ, ਸ਼ਾਮ ਵੇਲੇ ਆਪਾਂ ਸੌਣ ਦੇ ਲੱਗਿਆਂ ਕੋਈ ਕਹਾਣੀ ਸੁਣਾ ਦਿੰਦੇ ਹਾਂ ਬੱਚਿਆਂ ਨੂੰ, ਪਰ ਹੁਣ ਉਹ ਵੀ ਸਾਰੀਆਂ ਸਾਡੀਆਂ ਕੰਮਾਂ ਨੇ ਖਾ ਲਈਆਂ, ਹੁਣ ਖਾਧੀਆਂ ਕੰਮਾਂ ਨੇ, ਪਰ ਸਾਨੂੰ ਇੱਦਾਂ ਲੱਗਦਾ ਵਾ ਵੀ ਉਹ ਬੇਲੋੜੀਆਂ ਨੇ, ਸਾਨੂੰ ਇਹ ਲੱਗਦਾ ਵਾ ਵੀ ਉਹ ਸਾਡਾ ਸ਼ੌਂਕ ਹੀ ਨਹੀਂ ਰਿਹਾ, ਹੁਣ ਸਾਨੂੰ ਲੱਗਦਾ ਵੀ ਸਾਨੂੰ ਕੋਈ ਕਹਾਣੀ ਨਹੀਂ ਯਾਦ ਰਹੀ, ਹੁਣ ਸਾਨੂੰ ਲੱਗਦਾ ਕਿ ਸਾਨੂੰ ਕੋਈ ਖੇਡ ਹੀ ਨਹੀਂ ਔੜਦੀ। ਇਹ ਸਾਰੀਆਂ ਚੀਜ਼ਾਂ ਇਹ ਵੀ ਉਸੇ ਫਿਨੋਮਨੇ ਦੇ ਵਿੱਚੋਂ ਨਿਕਲਦੀਆਂ ਨੇ। ਬੰਦਿਆਂ ਦਾ ਅਤੇ ਜਨਾਨੀਆਂ ਦਾ ਥੋੜ੍ਹਾ ਥੋੜ੍ਹਾ ਜਿਹਾ ਜ਼ਰੂਰ ਫਰਕ ਹੁੰਦਾ ਕੰਮਾਂਕਾਰਾਂ ਦਾ, ਜਿੱਦਾਂ ਕਿ ਬੰਦੇ ਜ਼ਿਆਦਾ ਕਹਿੰਦੇ ਨੇ ਕਿ ਘਰਾਂ ਦੇ ਛੋਟੇ ਮੋਟੇ ਕੰਮ, ਕੋਈ ਮੁਰੰਮਤ ਦਾ ਕੰਮ ਕਰ ਲਿਆ, ਕੋਈ ਹਾਰਡਵੇਅਰ ਟੂਲਸ ਕੋਈ ਨਵੇਂ ਲੈਣ ਦੇ, ਉਹਨਾਂ ਦੇ ਨਾਲ ਕੁਛ ਕਰ ਲਿਆ, ਕੋਈ ਟੂਟੀ ਫਿਕਸ ਕਰ ਲਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਵਧੀਆ ਅਹਿਸਾਸ ਦਿੰਦੀਆਂ ਨੇ। ਸੋ ਇਹਨੂੰ ਇਸ ਕਰਕੇ ਡਿਸਕਸ ਕਰਨਾ ਜ਼ਰੂਰੀ ਹੈ ਕਿਉਂਕਿ ਜਿਹੜਾ ਮਰਦ ਆ ਉਹ ਜਦੋਂ ਘਰ ਦੇ ਇੱਦਾਂ ਦੇ ਕੰਮ ਕਰਦਾ ਤਾਂ ਉਹਨੂੰ ਇੱਕ ਕੰਪਲੀਸ਼ਨ ਦਾ ਅਹਿਸਾਸ ਹੁੰਦਾ, ਉਹਨੂੰ ਇਹ ਲੱਗਦਾ ਵੀ ਹਾਂ ਮੈਂ ਆਹ ਚੀਜ਼ ਜਿਹੜੀ ਆ ਇਹ ਮੈਂ ਠੀਕ ਕਰਤੀ, ਇਹਦੇ ਨਾਲ ਮੈਂ ਇੰਨੇ ਪੈਸੇ ਬਚਾ ਲਏ, ਇਹਦੇ ਵਿੱਚ ਮੇਰੀ ਕ੍ਰੀਏਟੀਵਿਟੀ ਆ, ਕੋਈ ਨਿੱਕਾ ਮੋਟਾ ਕੋਈ ਕਿੱਲ ਠੋਕਣਾ, ਕੋਈ ਫੋਟੋ ਲਾਉਣੀ, ਕੋਈ ਲੀਕੇਜ ਫਿਕਸ ਕਰ ਲਈ, ਕੋਈ ਬਾਹਰ ਗਾਰਡਨ ਦਾ ਕੋਈ ਮਾੜਾ ਮੋਟਾ ਕੋਈ ਰੁੱਖ ਛਾਂਗ ਲਏ, ਕੋਈ ਘਾਹ ਪੁੱਟ ਲਿਆ, ਗੋਡੀ ਕਰ ਲਈ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਗੱਡੀ ਧੋ ਲਈ, ਹੈ ਨਾ, ਇਹ ਸਾਰੀਆਂ ਮਰਦ ਨੂੰ ਇੱਕ ਅਹਿਸਾਸ ਦਿੰਦੀਆਂ ਨੇ ਕੋਈ ਕੁਛ ਉਹਨੇ ਉਸਾਰੂ ਕੁਛ ਕੀਤਾ। ਉਸੇ ਤਰ੍ਹਾਂ ਦੇ ਨਾਲ ਜੇ ਆਪਾਂ ਔਰਤਾਂ ਦਾ ਵੇਖੀਏ ਤਾਂ ਉਹਨਾਂ ਨੂੰ ਬੱਚਿਆਂ ਦੇ ਕੰਮ ਕਾਰ ਕਰਕੇ, ਉਹਨਾਂ ਨੂੰ ਥੋੜ੍ਹਾ ਬਹੁਤਾ ਕਿਤੇ ਪਾਰਕ ਲੈ ਕੇ ਜਾਣ 'ਤੇ, ਥੋੜ੍ਹਾ ਉਹਨਾਂ ਦੇ ਲਈ ਕੁਛ ਨਵਾਂ ਕੁੱਕ ਕਰਕੇ, ਕੁਛ ਉਹਨਾਂ ਦੇ ਲੀੜੇ ਕੱਪੜੇ ਸਿਉਂ ਕੇ ਕਰਕੇ ਧਰ ਕੇ ਜੋੜ ਕੇ ਬੁਣ ਕੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਘਰ ਦੀ ਸਫਾਈ ਕਰਕੇ, ਡਸਟਿੰਗ ਕਰਕੇ, ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਸੁੱਖ ਦਾ ਅਹਿਸਾਸ ਦਿੰਦੀਆਂ ਨੇ ਕਿਤੇ ਸ਼ੋਪਿੰਗ ਜਾ ਕੇ। ਪਰ ਆਪਾਂ ਓਪੋਜ਼ਿਟ ਸਾਨੂੰ ਇੱਕ ਦੂਸਰੇ ਦੇ ਕੰਮ ਕਹਿੰਦੇ ਨੇ ਕਿ ਮਰਦ ਨੂੰ ਔਰਤ ਦੇ, ਔਰਤ ਨੂੰ ਮਰਦ ਦੇ, ਇਹ ਬੇਕਾਰ ਲੱਗਦੇ ਨੇ, ਹੈ ਨਾ। ਔਰਤ ਜੇ ਕਹੂਗੀ ਆਹ ਕੀ ਬਨਿੰਗ ਦੇ ਵਿੱਚ ਵੜੇ ਰਹਿੰਦੇ ਆ, ਇੱਥੇ ਕੀ ਐਵੇਂ ਨਜਾਇਜ਼, ਆਹ ਕੀ ਮਤਲਬ ਗੱਡੀ ਤਾਂ ਬਾਹਰੋਂ ਵੀ ਧਵਾਈ ਜਾ ਸਕਦੀ ਹੈ, ਇੱਥੇ ਕੀ ਇਹਦਾ ਕੀ ਫਾਇਦਾ, ਸਬਜ਼ੀ ਤਾਂ ਬਾਹਰੋਂ ਵੀ ਲਿਆਂਦੀ ਜਾ ਸਕਦੀ ਆ, ਇੱਥੇ ਤੁਸੀਂ ਇੰਨਾ ਟਾਈਮ ਖਰਾਬ ਕਰ ਦਿਓ। ਸੇਮ ਤਰ੍ਹਾਂ ਦੇ ਨਾਲ ਸ਼ਾਇਦ ਮਰਦ ਨੂੰ ਇਹ ਚੀਜ਼ ਲੱਗੂਗੀ ਵੀ ਆਹ ਕੀ ਚੰਗੀ ਭਲੀ ਤਾਂ ਸਫਾਈ ਹੋਈ ਆ, ਫਿਰ ਉੱਤੇ ਟਾਕੀ ਘਸਾਈ ਜਾਂਦੀ ਹੈ, ਹਲੇ ਇੰਨੇ ਸੂਟ ਪਏ ਆ, ਫਿਰ ਦੁਬਾਰਾ ਤੂੰ ਐਵੇਂ ਆਪਣੇ ਨਹੀਂ ਅਤੇ ਨਿਆਣਿਆਂ ਦੇ ਵੀ ਕੋਈ ਲੈ ਕੇ ਆਓ, ਤੁਹਾਨੂੰ ਇਹ ਲੱਗੂਗਾ ਵੀ ਇਹ ਕਾਹਤੋਂ ਲਿਆਂਦੇ ਆ। ਉਹਨੂੰ ਇਸ ਚੀਜ਼ ਦਾ ਅਹਿਸਾਸ, ਮਰਦ ਨੂੰ ਕਹਿੰਦੇ ਇਸ ਚੀਜ਼ ਦਾ ਅਹਿਸਾਸ ਨਹੀਂ ਹੋ ਪਾਉਂਦਾ ਥੋੜ੍ਹੀ ਕੀਤਿਆਂ, ਜਿੰਨਾ ਚਿਰ ਉਹ ਮਿਣ ਕੇ ਨਾ ਵਿਖਾਵੇ ਵੀ ਆਹ ਵੇਖੋ ਬੱਚਿਆਂ ਦੇ ਗਿੱਟਿਆਂ ਤੋਂ ਭਾਈ ਸਾਹਿਬ ਉੱਚੇ ਹੋ ਚੁੱਕੇ ਆ, ਮੈਂ ਇਸ ਕਰਕੇ ਲੈ ਕੇ ਆਈ। ਸੋ ਮੁੱਕਦੀ ਗੱਲ ਕਿ ਇੱਕ ਦੂਸਰੇ ਦੇ ਕੰਮ ਕਾਰ ਸਾਨੂੰ ਇੱਦਾਂ ਲੱਗਦੇ ਆ ਵੀ ਜਿੱਦਾਂ ਉਹ ਤਾਂ ਐਵੇਂ ਨਜਾਇਜ਼ ਹੀ ਅਜਾਈਂ ਕਰੀ ਜਾਂਦਾ, ਪਰ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਕੂਨ ਦਿੰਦੀਆਂ ਨੇ ਮਰਦ ਨੂੰ ਇੱਕ ਤਰ੍ਹਾਂ ਦੇ ਕੰਮ ਕਰਕੇ, ਔਰਤ ਨੂੰ ਕਿਸੇ ਹੋਰ ਤਰ੍ਹਾਂ ਦੇ ਕੰਮ ਕਰਕੇ। ਅਤੇ ਪਰ ਤਰਾਸਦੀ ਇਹ ਆ ਕਿ ਜੋ ਕਿ ਸਮੇਂ ਦੇ ਵਿੱਚ ਜਦੋਂ ਇਹੀ ਸਾਰੀਆਂ ਚੀਜ਼ਾਂ ਸਾਨੂੰ ਬੋਝ ਲੱਗਣ ਲੱਗ ਪਈਆਂ, ਉਹ ਚੀਜ਼ਾਂ ਜਿਹੜੀਆਂ ਸਾਨੂੰ ਸਕੂਨ ਦਿੰਦੀਆਂ ਸੀ, ਜਿਹਦੇ ਨਾਲ ਆਪਾਂ ਆਪਣੇ ਮੈਂਟਲੀ ਆਪਣਾ ਇਲਾਜ ਕਰਦੇ ਹਾਂ, ਅਤੇ ਤੁਸੀਂ ਹੁਣ ਸੋਚ ਕੇ ਵੇਖੋ ਜਦੋਂ ਉਹੀ ਚੀਜ਼ਾਂ ਸਾਨੂੰ ਹੁਣ ਭਾਰ ਲੱਗਣ ਲੱਗ ਪਈਆਂ, ਉਹੀ ਚੀਜ਼ਾਂ ਸਾਨੂੰ ਹੁਣ ਸਾਡਾ ਸ਼ੌਂਕ ਘੱਟ ਅਤੇ ਮਜਬੂਰੀ ਜ਼ਿਆਦਾ ਲੱਗਣ ਲੱਗ ਪਈਆਂ, ਜਿਹਦੇ 'ਚ ਆਪਾਂ ਅਨੇਕਾਂ ਚੀਜ਼ਾਂ ਦਾ ਆਪਾਂ ਜ਼ਿਕਰ ਕੀਤਾ ਵਾ, ਆਪਾਂ ਜਿਮ ਦਾ ਜ਼ਿਕਰ ਕੀਤਾ ਵਾ, ਆਪਾਂ ਗਾਰਡਨਿੰਗ ਦਾ ਜ਼ਿਕਰ ਕੀਤਾ, ਆਪਾਂ ਕੁਕਿੰਗ ਦਾ ਜ਼ਿਕਰ ਕੀਤਾ, ਆਪਾਂ ਸਾਫ਼ ਸਫਾਈ ਦਾ ਜ਼ਿਕਰ ਕੀਤਾ, ਆਪਾਂ ਖਾਣੇ ਬਣਾਉਣ ਦਾ, ਨਵੀਆਂ ਨਵੀਆਂ ਰੈਸਪੀਆਂ ਵੇਖਣ ਦਾ, ਫੇਰ ਕਰਨ ਦਾ ਆਪਾਂ ਜ਼ਿਕਰ ਕੀਤਾ, ਅਤੇ ਹੋਰ ਯਾਰਾਂ ਦੋਸਤਾਂ ਵੱਲ ਘੁੰਮਣ ਫਿਰਨ ਦਾ, ਕਿਸੇ ਨੂੰ ਸੱਦਣ ਦਾ ਆਪਣੇ ਘਰ, ਕਿਸੇ ਦੀ ਪ੍ਰਾਹੁਣਚਾਰੀ ਕਰਨ ਦਾ, ਦੂਰ ਨੇੜੇ ਕਿਤੇ ਘੁੰਮਣ ਜਾਣ ਦਾ, ਬੀਚ ਦੇ ਉੱਤੇ ਫਿਰਨ ਦਾ, ਸੈਰ ਕਰਨ ਦਾ, ਕਿੰਨੇ ਸਾਰੇ ਸਾਡੇ ਸ਼ੌਂਕ ਸੀ। ਨਿਟਿੰਗ ਦੀ ਗੱਲ ਵਿੱਚ ਆਈ, ਕਿੰਨੇ ਸਾਰੇ ਸਾਡੇ ਸ਼ੌਂਕ ਸੀ ਜਿਹੜੇ ਆਪਾਂ ਨੂੰ ਹੁਣ ਬੋਝ ਲੱਗਦੇ ਨੇ, ਅਤੇ ਜ਼ਰਾ ਸੋਚ ਕੇ ਵੇਖੀ ਕਿ ਇਹੋ ਹੀ ਤਾਂ ਸਾਨੂੰ ਸਕੂਨ ਦਿੰਦੇ ਸੀ, ਇਹੋ ਹੀ ਹੁਣ ਸਾਨੂੰ ਬੋਝ ਲੱਗਣ ਲੱਗ ਪਿਆ, ਅਤੇ ਕਿਤੇ ਨਾ ਕਿਤੇ ਸਾਡੀ ਜਿਹੜੀ ਮਾਨਸਿਕ ਪਰੇਸ਼ਾਨੀ ਆ, ਬੋਝ ਆ, ਉਹ ਕਿਤੇ ਇੱਥੇ ਤਾਂ ਨਹੀਂ ਲੁਕਿਆ। ਅਤੇ ਇਹਦੇ ਵਿੱਚ ਗੱਲਾਂ ਗੱਲਾਂ ਦੇ ਵਿੱਚ ਆਪਾਂ ਇਹ ਵੀ ਬਥੇਰੀ ਵਾਰ ਕਹਿ ਚੁੱਕੇ ਹਾਂ ਕਿ ਇਹ ਸਾਰਾ ਕੁਛ ਇਸ ਕਰਕੇ ਆ ਕਿਉਂਕਿ ਆਪਾਂ ਬਹੁਤ ਸਾਰੇ ਹੋਰ ਕੰਮ ਸਹੇੜ ਲਏ, ਜਿੱਥੇ ਸਾਨੂੰ ਇਹ ਲੱਗਦਾ ਵਾ ਵੀ ਆਪਾਂ ਪੈਸਾ ਵੱਧ ਕਮਾ ਲਈਏ, ਆਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਤਾਂ ਬਾਅਦ 'ਚ ਵੀ ਹੋ ਜਾਣਗੀਆਂ, ਜਦਕਿ ਹੁਣ ਇਹ ਚਾਹੀਦਾ ਵਾ ਵੀ ਇਸ ਸਾਰੇ ਕੁਛ ਦਾ ਸੰਤੁਲਨ ਹੋਣਾ ਚਾਹੀਦਾ। ਉਹਨਾਂ ਕਿ ਤੁਸੀਂ ਕੰਮ ਕਰੋ ਜਿੰਨੇ ਕਿਤੇ ਨਾਲ ਤੁਹਾਡੇ ਸ਼ੌਂਕ ਵੀ ਨਾਲ ਨਾਲ ਚੱਲਦੇ ਰਹਿਣ, ਤੁਹਾਡੇ ਕੋਲ ਆਪਣੇ ਸ਼ੌਂਕ ਪਕਾਉਣ ਦੇ ਲਈ ਸਮਾਂ ਬਚਿਆ ਰਹੇ। ਨਹੀਂ ਤਾਂ ਫਿਰ ਉਲਟਾ ਹੁੰਦਾ ਇਹ ਆ, ਕਿਸੇ ਦਿਨ ਉਹਦੇ 'ਤੇ ਵੀ ਆਪਾਂ ਅੱਗੇ ਵੀ ਚੱਲ ਜਾਂਗੇ, ਉਲਟਾ ਹੁੰਦਾ ਇਹ ਆ ਵੀ ਉਹ ਜਿਹੜੇ ਪੈਸੇ ਤੁਸੀਂ ਕਮਾ ਰਹੇ ਹੋ ਉਹ ਇੱਕ ਤਰ੍ਹਾਂ ਦੇ ਨਾਲ ਦੂਸਰੇ ਪਾਸਿਓਂ ਉੱਜੜ ਰਹੇ ਹੁੰਦੇ ਆ। ਜਦੋਂ ਆਪਾਂ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਪਹੁੰਚਦੇ ਹਾਂ ਤਾਂ ਉੱਥੇ ਤੁਸੀਂ ਨੋਟ ਕਰੋਗੇ, ਬਿੱਲ ਲੇਟ ਹੋਣੇ, ਫਿਰ ਤੁਹਾਡੇ ਫਾਈਨ ਆਉਣੇ, ਫਿਰ ਗਲਤ ਜਗ੍ਹਾ 'ਤੇ ਇਨਵੈਸਟਮੈਂਟ ਹੋ ਜਾਣੀ, ਗਲਤ ਬੰਦਿਆਂ ਦੇ ਉੱਤੇ ਭਰੋਸਾ ਕਰਕੇ ਉਹਨਾਂ ਦੇ ਹੱਥ ਤੁਸੀਂ ਆਪਣੇ ਪੈਸੇ ਫੜਾ ਦੇਣੇ, ਇੱਦਾਂ ਦਾ ਪਤਾ ਨਹੀਂ ਕਿੰਨਾ ਕੁ ਕੁਛ ਹੁੰਦਾ ਵਾ। ਐਵੇਂ ਨੀਂਦਰੇ 'ਚ ਗੱਡੀਆਂ ਭਜਾਉਣੀਆਂ, ਕਿਤੇ ਐਕਸੀਡੈਂਟ ਕਰ ਬਹਿਣਾ, ਘਰਾਂ ਦੇ ਵਿੱਚ ਲੜਾਈ ਪਾ ਲੈਣੀ, ਤਲਾਕ ਤੱਕ ਗੱਲਾਂ ਬਾਤਾਂ ਪਹੁੰਚ ਜਾਣੀਆਂ, ਰੁਝੇਵੇਂ ਇੰਨੇ ਕੁ ਜ਼ਿਆਦਾ ਹੋਣੇ ਵੀ ਬੱਚੇ ਹੀ ਨਾ ਪਲੈਨ ਕਰਨੇ, ਜੇ ਬੱਚੇ ਪਲੈਨ ਕਰਨੇ ਤਾਂ ਦੇਰ ਸਵੇਰ ਪਲੈਨ ਕਰਨੇ, ਸੋ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਵਧਾ ਲੈਣਾ, ਸੋ ਇੱਦਾਂ ਦੀਆਂ ਕੋਮਨ ਆਪਾਂ ਇੰਨੀਆਂ ਕੁ ਜ਼ਿਆਦਾ ਮਿਸਟੇਕਸ ਕਰਦੇ ਹਾਂ ਕਿ ਇੱਕ ਤਰ੍ਹਾਂ ਦੇ ਨਾਲ ਇਹ ਪੈਸਾ ਕਮਾ ਕੇ ਵੀ ਅਸੀਂ ਉਸ ਪੈਸੇ ਨੂੰ ਵਰਤ ਨਹੀਂ ਪਾਉਂਦੇ, ਉਸ ਪੈਸੇ ਨੂੰ ਆਪਾਂ ਕਮਾ ਲੈਂਦੇ ਹਾਂ ਪਰ ਬਚਾ ਨਹੀਂ ਪਾਉਂਦੇ, ਉਹਦਾ ਸਦਉਪਯੋਗ ਨਹੀਂ ਕਰ ਪਾਉਂਦੇ। ਸੋ ਆਪਾਂ ਉਨਾ ਕੁ ਆਪਣਾ ਵੇਖੀਏ ਵੀ ਉੱਥੇ ਕਿ ਜੇ ਆਪਣੀ ਕਿੱਲੀ ਟਿਕਾ ਕੇ ਰੱਖੀਏ, ਜਿੱਥੇ ਆਪਾਂ ਕਮਾਈਏ ਵੀ, ਉਹਨੂੰ ਆਪਾਂ ਇੰਜੋਏ ਵੀ ਕਰੀਏ, ਜ਼ਿੰਦਗੀ ਵੀ ਆਪਾਂ ਇੰਜੋਏ ਕਰ ਸਕੀਏ, ਬਾਕੀ ਆਸ ਪਾਸ ਵੇਖ ਕੇ ਸਿਰਫ ਇੰਨਾ ਕਿਹਾ ਜਾ ਸਕਦਾ ਵੀ ਉਹ 7 ਦਿਨ ਕੰਮ ਕਰਦਾ, ਉਹਦੇ ਘੰਟੇ ਦੇ ਇੰਨੇ ਮਿਲਦੇ ਆ ਉਹਨੂੰ, ਉਹਨੂੰ ਆਪਾਂ ਇੰਜੋਏ ਵੀ ਕਰੀਏ, ਜ਼ਿੰਦਗੀ ਵੀ ਆਪਾਂ ਇੰਜੋਏ ਕਰ ਸਕੀਏ, ਬਾਕੀ ਆਸ ਪਾਸ ਵੇਖ ਕੇ ਸਿਰਫ ਇੰਨਾ ਕਿਹਾ ਜਾ ਸਕਦਾ ਵੀ ਉਹ 7 ਦਿਨ ਕੰਮ ਕਰਦਾ, ਉਹਦੇ ਘੰਟੇ ਦੇ ਇੰਨੇ ਮਿਲਦੇ ਆ ਉਹਨੂੰ, ਪਰ ਉਹਦਾ ਲਾਈਫ ਸਟਾਈਲ ਕੀ ਆ, ਉਹਦੇ ਘਰ ਦੇ ਅੰਦਰ ਕੀ ਚੱਲ ਰਿਹਾ, ਉਹਦੇ ਚਿਹਰੇ ਤੋਂ ਤੁਹਾਨੂੰ ਬਹੁਤ ਲੇਟ ਜਾ ਕੇ ਪਤਾ ਲੱਗਣਾ, ਪਰ ਉਦੋਂ ਤੱਕ ਫਿਰ ਸਾਡੇ ਹੱਥੋਂ ਵੀ ਡੋਰ ਨਿਕਲ ਚੁੱਕੀ ਹੋਣੀ ਆ। ਸੋ ਕੋਸ਼ਿਸ਼ ਕਰਿਓ ਕਿ ਅੱਜ ਦੇ ਇਸ ਵਿਸ਼ੇ ਦੇ ਵਿੱਚੋਂ ਕੁਛ ਨਾ ਕੁਛ ਆਪਾਂ ਜ਼ਰੂਰ ਕੱਢੀਏ, ਆਪਣੀਆਂ ਆਦਤਾਂ ਆਪਣੇ ਸ਼ੌਂਕ ਆਪਣੇ ਜਿੰਦੇ ਰੱਖੀਏ। ਅਤੇ ਜਾਂ ਫਿਰ ਇੱਕ ਚੀਜ਼ ਹੋਰ ਸੀ ਕਿ ਇੰਨਾ ਜ਼ਿਆਦਾ ਵੀ ਨਾ ਕੋਈ ਆਪਾਂ ਕੰਮ ਕਰੀਏ, ਜੇ ਆਪਣੇ ਮੰਨ ਲਓ ਤੁਹਾਡੀ ਹੋਬੀ ਤੁਸੀਂ ਹੁਣ ਪ੍ਰੋਫੈਸ਼ਨ ਦੇ ਵਿੱਚ ਬਦਲ ਹੀ ਲਈ ਆ ਅਤੇ ਪੈਸ਼ਨ ਜਿਹੜਾ ਪ੍ਰੋਫੈਸ਼ਨ ਬਣ ਹੀ ਗਿਆ, ਅਤੇ ਇੰਨਾ ਕੁ ਵੀ ਜ਼ਿਆਦਾ ਦਿਨ ਰਾਤ ਆਪਾਂ ਕੰਮ ਨਾ ਕਰੀ ਜਾਈਏ ਵੀ ਉਹਦੇ ਵਿੱਚੋਂ ਕ੍ਰੀਏਟੀਵਿਟੀ ਮਰ ਜੇ, ਉਨਾ ਕੀ ਕਰੀਏ ਜਿਹੜਾ ਸਾਡਾ ਸਵਾਦ ਰਸ ਬਣਿਆ ਰਹੇ। ਥੈਂਕ ਯੂ। ਇੱਕ ਦੋ ਮੈਸੇਜ ਤਾਂ ਫਿਰ ਆਪਾਂ ਜਾਂਚ ਲੈਂਦੇ। ਕਹਿੰਦੇ ਵੀਰ ਜੀ, ਕੈਨ ਯੂ ਐਨਰੋਲ ਵੈਨ ਹੀ ਔਰ ਸ਼ੀ ਟਰਨ 5? ਓਕੇ, ਅਤੇ ਕਹਿੰਦੇ ਨੇ ਕਿ ਤੁਸੀਂ 5 ਸਾਲ ਦੇ ਜਦੋਂ ਹੋਵੇ ਤਾਂ ਉਦੋਂ ਤੁਸੀਂ ਇਨਰੋਲ ਕਰ ਸਕਦੇ ਹੋ, ਸੇਮ ਲਾਈਕ ਸਕੂਲ ਇਨਰੋਲਮੈਂਟਸ, ਐਂਡ ਇਫ ਦੇ ਨੋ ਅਡੀਸ਼ਨਲ ਲੈਂਗੁਏਜ ਦੇ ਕੈਨ ਗੈਟ ਬੈਨੀਫਿਟ ਵੈਨ ਦੇ ਸਟਾਰਟ ਯੂਨੀ। ਅੱਛਾ, ਯੂਨੀ ਦੇ ਵਿੱਚ ਜਾ ਕੇ ਭਾਈ ਫਾਇਦਾ ਹੋਣਾ ਵਾ, ਅਤੇ ਪਰ ਇਨਰੋਲਮੈਂਟ ਤੁਹਾਨੂੰ ਹੁਣੇ ਲੈਣੀ ਪੈਣੀ ਆ। ਧੰਨਵਾਦ ਜੀ, ਮਿਹਰਬਾਨੀ। ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਅਤੇ ਅੱਜ ਦਾ ਇਹ ਵਿਸ਼ਾ ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤਾ ਹੋਏਗਾ, ਅਤੇ ਹੁਣ ਮੁਲਾਕਾਤਾਂ ਹੋਣਗੀਆਂ ਕੱਲ੍ਹ ਤੁਹਾਡੇ ਨਾਲ। ਦਿਓ ਇਜਾਜ਼ਤ, ਰੱਬ ਰੱਖਾ।
4: ਸਮਿਥਸ ਲੇਨ ਬਾਏ ਮੋਵੈਕ ਵਿੱਚ ਆਪਣੇ ਭਵਿੱਖ ਦੀ ਸ਼ੁਰੂਆਤ ਕਰੋ, ਹੁਣੇ ਕਦਮ ਚੁੱਕੋ ਅਤੇ ਸਮਿਥਸ ਲੇਨ ਦੇ ਚੁਣੇ ਹੋਏ ਲੋਟਸ ਤੇ ਸੀਮਿਤ ਸਮੇਂ ਲਈ ਮਿਲਣ ਵਾਲੇ $30,000 ਤੱਕ ਦੀ ਲੈਂਡ ਰਿਬੇਟ ਦਾ ਫਾਇਦਾ ਲਵੋ। ਚੋਣਵੇਂ ਯੋਗ ਲੋਟਸ ਤੇ ਹਾਊਸ ਐਂਡ ਲੈਂਡ ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 ਸਤੰਬਰ 2026 ਨੂੰ ਖਤਮ ਹੈ, ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 ਸਤੰਬਰ 2026 ਨੂੰ ਖਤਮ ਹੈ।
5: सोना चाहिदा,
6: भरोसा चाहिदा,
5: क्वालिटी ते बायबैक भी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 4229058600 और विजिट bansallawyers.com.au।

0: ਰੇਡੀਓ ਹਾਂਜੀ 1674 ਮੈਂ ਦੋਸਤੋ ਸਮਾਂ ਹੋ ਚੁੱਕਾ ਗੱਲਬਾਤ ਆਪਾਂ ਹਰਮਿੰਦਰ ਢਿੱਲੋਂ ਜੀ ਦੇ ਨਾਲ ਕਰੀਏ ਆਪਣੇ ਵਾਤਾਵਰਨ ਦੇ ਬਾਰੇ ਇਸ ਕੁਦਰਤ ਦੇ ਬਾਰੇ ਕੁਛ ਜਾਣੀਏ ਕੀ ਆਪਾਂ ਕਰ ਸਕਦੇ ਹਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜਾਣਨੀਆਂ ਜ਼ਰੂਰੀ ਨੇ ਸੋ ਸਾਨੂੰ ਹਮੇਸ਼ਾ ਹਰ ਹਫ਼ਤੇ ਆ ਕੇ ਅਤੇ ਸਾਡੇ ਨਾਲ ਸਾਂਝ ਪਾਉਂਦੇ ਨੇ ਅਤੇ ਸਾਨੂੰ ਸਾਡੀ ਭਾਸ਼ਾ ਦੇ ਵਿੱਚ ਜਾਣਕਾਰੀ ਦਿੰਦੇ ਨੇ ਉਹ ਫਿਰ ਇੱਕ ਵਾਰੀ ਫਿਰ ਤੋਂ ਲਾਹਾ ਲੈਂਦੇ ਹਾਂ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਆਉਣ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ
1: ਭਾਈ ਜੀ ਸਤਿ ਸ਼੍ਰੀ ਅਕਾਲ ਅਤੇ ਤੁਹਾਡੇ ਸੁਣਨ ਵਾਲਿਆਂ ਨੂੰ ਤੁਹਾਡੀ ਟੀਮ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ
0: ਜੀ ਸਤਿ ਸ਼੍ਰੀ ਅਕਾਲ ਭਾਈ ਕੀ ਚੱਲ ਰਿਹਾ ਤੁਹਾਡੇ ਮੁਲਕ ਦੇ ਵਿੱਚ ਕਿਵੇਂ ਦੇ ਹਾਲਾਤ ਨੇ ਕਿਵੇਂ ਦਾ ਮੌਸਮ
1: ਮੌਸਮ ਸਾਡੇ ਜੀ ਬੜਾ ਕਦੀ ਉੱਪਰ ਕਦੀ ਥੱਲੇ ਵਾਲੀ ਗੱਲ ਆ ਪਹਿਲਾਂ ਪਿਛਲੇ ਹਫ਼ਤੇ ਗਰਮੀ ਬਹੁਤ ਪਈ ਅਤੇ ਇਸ ਹਫ਼ਤੇ ਕਾਫੀ ਠੰਡ ਹੋਈ ਹੋਈ ਆ ਆਲਮੋਸਟ ਡੇਲੀ ਮੀਂਹ ਪੈ ਜਾਂਦਾ ਅਤੇ ਇਹ ਜਿਵੇਂ ਪੰਜਾਬ 'ਚ ਮੈਂ ਕੱਲ੍ਹ ਗੱਲ ਕਰ ਰਿਹਾ ਸੀ ਕਿਸੇ ਨੇ ਇਸ ਵਾਰੀ ਉੱਥੇ ਮੌਨਸੂਨ ਤਾਂ ਆਈ ਨਹੀਂ ਹੈ ਕਿਤੇ ਇੱਕਾ ਦੁੱਕਾ ਛਿੱਟ ਪੈ ਗਿਆ ਮੀਂਹ ਅਤੇ ਇਵੇਂ ਹੀ ਸਾਡੇ ਇੱਥੇ ਚੱਲ ਰਿਹਾ ਅਤੇ ਇਸ ਵਾਰੀ ਉੱਦਾਂ ਗਰਮੀ ਦੀ ਰੁੱਤ ਪਹਿਲਾਂ ਲੇਟ ਆਈ ਅਤੇ ਹੁਣ ਜਦੋਂ ਆਈ ਵੀ ਆ ਅਤੇ ਉਹ ਮਤਲਬ ਹੋਰ ਗਾਹ ਸੁੰਗੜ ਗਈ ਅਤੇ ਈਵਨ ਲੋਕਾਂ ਨੇ ਇਹਦੇ ਸਬਜ਼ੀਆਂ ਲਾਈਆਂ ਨੇ ਜਿਵੇਂ ਕਰੇਲੇ ਵਗੈਰਾ ਭਿੰਡੀਆਂ ਉਹਨਾਂ ਨੂੰ ਗਰਮੀ ਚਾਹੀਦੀ ਹੈ ਉਹ ਬਿਲਕੁਲ ਨਹੀਂ ਹੋ ਰਹੀਆਂ
0: ਸੋ ਕਾਫੀ ਸਮੱਸਿਆ ਵੇਖੋ ਚਾਰ ਚੁਫੇਰੇ ਆਪਾਂ ਕਹਿ ਲਈਏ ਖੇਤੀਬਾੜੀ ਨੂੰ ਲੈ ਕੇ ਸਾਡੇ ਖਾਣ ਪੀਣ ਨੂੰ ਲੈ ਕੇ ਆ ਰਹੀ ਆ ਹੁਣ ਹੌਲੀ ਹੌਲੀ ਇੱਦਾਂ ਲੱਗਦਾ ਵੀ ਜਿਵੇਂ ਉਹ ਜਿਹੜੀਆਂ ਤਰਪਾਲਾਂ ਜੀਆਂ ਪਾ ਕੇ ਜਾਂ ਫਿਰ ਗ੍ਰੀਨ ਹਾਊਸ ਬਣਾ ਬਣਾ ਕੇ ਜਿਹੜੀ ਖੇਤੀ ਕੀਤੀ ਜਾਂਦੀ ਆ ਉਹੋ ਹੀ ਫਿਰ ਗਾਂ ਚੱਲਣ ਵਾਲੀ ਆ ਨਹੀਂ ਤਾਂ ਫਿਰ ਮੌਸਮ ਦੇ ਵਿੱਚ ਕਦੀ ਬਹੁਤ ਜ਼ਿਆਦਾ ਠੰਡ ਅਤੇ ਕਦੀ ਗਰਮੀ
1: ਹਾਂਜੀ ਬਿਲਕੁਲ ਪਰ ਅਸੀਂ ਜਿਹੜੀਆਂ ਉਹ ਗ੍ਰੀਨ ਹਾਊਸ ਹੁੰਦੇ ਉਹਦੇ ਤਾਂ ਬਹੁਤ ਘੱਟ ਚੀਜ਼ਾਂ ਉਗਾ ਸਕਦੇ ਹਾਂ ਹਾਂ ਉਹ 'ਚ ਤਾਂ ਅਸੀਂ ਜਿਹੜੀਆਂ ਪੱਤਿਆਂ ਵਾਲੀਆਂ ਚੀਜ਼ਾਂ ਨੇ ਜਿਵੇਂ ਲੈਟਸ ਹੋ ਗਈ ਕੇਲ ਹੋ ਗਈ ਥੋੜ੍ਹੇ ਬਹੁਤ ਛੇ ਟਮਾਟਰ ਉੱਗ ਜਾਂਦੇ ਹੋਣ ਸੋ ਉਹ ਬੜਾ ਲਿਮਿਟਿਡ ਹੈ ਅਤੇ ਸਾਨੂੰ ਸੂਰਜ ਤਾਂ ਚਾਹੀਦਾ ਅਤੇ ਉਹਦੇ ਫਸਲਾਂ ਦੇ ਲੋੜ ਮੁਤਾਬਕ ਸਾਨੂੰ ਮੌਸਮ ਵੀ ਚਾਹੀਦੇ ਨੇ ਜੇ ਸਾਡੇ ਮੌਸਮਾਂ ਦੀ ਗੜਬੜ ਹੋਏਗੀ ਤਾਂ ਫਿਰ ਤਾਂ ਸਾਡੀਆਂ ਜਿਹੜਾ ਸਾਡਾ ਖਾਣ ਦੀ ਪ੍ਰਣਾਲੀ ਆ ਪੂਰੀ ਫੂਡ ਚੇਨ ਹੈ ਉਹ 'ਚ ਤਾਂ ਗੜਬੜ ਹੋ ਜਾਏਗੀ ਨਾ
0: ਜੀ ਬਿਲਕੁਲ ਇਹ ਸਮੱਸਿਆ ਤਾਂ ਵੇਖੋ ਚੱਲ ਰਹੀ ਆ ਤਗੜੀ ਅਤੇ ਇੱਕ ਹੋਰ ਇਸ ਟਾਈਮ ਦੇ ਉੱਤੇ ਜਿਹੜੀ ਸਮੱਸਿਆ ਵਰਲਡ ਵਾਈਡ ਡਿਸਕਸ ਕੀਤੀ ਜਾ ਰਹੀ ਆ ਫੈਸ਼ਨ ਦੇ ਉੱਤੇ ਗੱਲਬਾਤ ਹੋ ਰਹੀ ਆ ਫੈਸ਼ਨ ਦੇ ਉੱਤੇ ਗੱਲਬਾਤ ਹੁੰਦੀ ਆ ਅਤੇ ਲੀੜੇ ਕੱਪੜਿਆਂ ਦੇ ਉੱਤੇ ਹੁੰਦੀ ਆ ਅਤੇ ਉਸ ਤੋਂ ਬਾਅਦ ਫਿਰ ਗੱਲ ਇੱਥੇ ਆ ਜਾਂਦੀ ਹੈ ਕਿ ਇਹਦੀ ਜ਼ਰੂਰਤ ਕੀ ਆ ਅਤੇ ਇਹਦਾ ਵਾਤਾਵਰਣ ਦੇ ਉੱਤੇ ਅਸਰ ਕੀ ਆ ਅੱਜ ਦੀ ਜਿਹੜੀ ਗੱਲਬਾਤ ਹੈ ਜਿੱਦਾਂ ਤੁਸੀਂ ਦੱਸ ਰਹੇ ਸੀ ਆਪਾਂ ਥ੍ਰਿਫਟਿੰਗ ਦੇ ਉੱਤੇ ਕਰਾਂਗੇ ਹੈ ਕੀ ਆ ਥ੍ਰਿਫਟਿੰਗ
1: ਹਾਂਜੀ ਬਿਲਕੁਲ ਇਹ ਸ਼ਬਦ ਜੀ ਬਹੁਤਿਆਂ ਨੇ ਸੁਣਿਆ ਨਹੀਂ ਹੋਣਾ ਤੇ ਖਾਸ ਕਰਕੇ ਜਿੱਥੇ ਜਿਹੜੇ ਤੁਹਾਡੇ ਘਰ ਟੀਨੇਜਰ ਨਿਆਣੇ ਨੇ ਫਿਰ ਜ਼ਰੂਰ ਸੁਣਿਆ ਹੋਏਗਾ ਥ੍ਰਿਫਟਿੰਗ ਉਹ ਕਹਿੰਦੇ ਨੇ ਬਈ ਥ੍ਰਿਫਟ ਦਾ ਮਤਲਬ ਹੁੰਦਾ ਵੀ ਤੁਸੀਂ ਜਿਹੜੀ ਕੋਈ ਚੀਜ਼ ਸਸਤੀ ਲੱਭਣੀ ਹਨਾ ਮਤਲਬ ਐਕਚੁਅਲ ਮੀਨਿੰਗ ਤੇ ਆ ਤੇ ਪਰ ਉਹ ਉਸ ਜੁੜਿਆ ਹੋਇਆ ਥ੍ਰਿਫਟਿੰਗ ਵਰਡ ਅੱਜ ਕੱਲ੍ਹ ਲੋਕ ਜਿਹੜੇ ਕੱਪੜੇ ਖਰੀਦਦੇ ਨੇ ਉਹ ਨਵੇਂ ਨਹੀਂ ਖਰੀਦਦੇ ਉਹ ਜਿਹੜੇ ਕੱਪੜੇ ਜਿਹਨੂੰ ਆਪਾਂ ਸੈਕਿੰਡ ਹੈਂਡ ਕਹਿੰਦੇ ਇੰਡੀਆ 'ਚ ਜਾਂ ਪੁਰਾਣੇ ਕਹਿੰਦੇ ਆ ਉਹ ਖਰੀਦਦੇ ਨੇ ਤੇ ਇਹ ਬੜਾ ਵੱਡਾ ਟ੍ਰੈਂਡ ਹੈ ਅਸਲ 'ਚ ਤੇ ਇਨਫੈਕਟ ਜਿਹੜੇ ਫੈਸ਼ਨ ਇੰਡਸਟਰੀ ਦਾ ਸੈਗਮੈਂਟ ਜਿਹੜਾ ਕੱਪੜਿਆਂ ਦਾ ਜਿਹੜਾ ਸੈਗਮੈਂਟ ਸਭ ਤੋਂ ਵੱਧ ਤੇਜ਼ੀ ਨਾਲ ਗਰੋ ਹੋ ਰਿਹਾ ਉਹ ਥ੍ਰਿਫਟਿੰਗ ਦਾ ਹੈਗਾ ਇੱਥੋਂ ਤੱਕ ਕਿ ਜਿਹੜੀਆਂ ਕਈ ਕੰਪਨੀਆਂ ਨੇ ਵੱਡੀਆਂ ਨੇ ਜਿਵੇਂ ਲੂਲੂ ਲੈਮਨ ਹੈ ਉਹਨਾਂ ਨੇ ਆਪਣੇ ਥ੍ਰਿਫਟ ਸਟੋਰ ਖੋਲ ਲਏ ਜਿੱਥੇ ਉਹ ਆਪਣੇ ਕਿ ਬ੍ਰਾਂਡ ਦੇ ਜਿਹੜੇ ਕੱਪੜੇ ਨੇ ਕਿਸੇ ਨੇ ਵਾਪਸ ਕੀਤੇ ਨੇ ਥੋੜੇ ਬਹੁਤ ਪਾਏ ਨੇ ਉਹਨਾਂ ਨੂੰ ਉਹ ਵੇਚਦੇ ਆ ਸੋ ਬਾਈ ਜੀ ਇਸ ਤਰ੍ਹਾਂ ਵੀ ਜਿਹੜੇ ਸਾਡੇ ਕੱਪੜੇ ਨੇ ਉਹਨਾਂ ਦਾ ਕਾਰਬਨ ਫੁੱਟਪ੍ਰਿੰਟ ਬੜਾ ਵੱਡਾ ਤੇ ਉਹਨਾਂ ਤੇ ਪਾਣੀ ਬੜਾ ਲੱਗਦਾ ਤੇ ਇਸ ਲਈ ਤਕਰੀਬਨ 10% ਦੇ ਕਰੀਬ ਜਿਹੜਾ ਦੁਨੀਆਂ ਦੇ ਕਾਰਬਨ ਮਿਸ਼ਨਸ ਨੇ ਉਹ ਕੱਪੜਿਆਂ ਨਾਲ ਜੁੜੇ ਹੋਏ ਨੇ ਫੈਸ਼ਨ ਇੰਡਸਟਰੀ ਨਾਲ ਜੁੜੇ ਹੋਏ ਨੇ ਸੋ ਇਸ ਲਈ ਇਹ ਬਹੁਤ ਵੱਡਾ ਤੇ ਇਹਦੇ ਵਿੱਚ ਸਾਨੂੰ ਜੇ ਅਸੀਂ ਘਟਾ ਸਕਦੇ ਹਾਂ ਉਹ ਬੜੀ ਵੱਡੀ ਗੱਲ ਹੈ ਤੇ ਇੱਕ ਘਟਾਉਣ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ ਵੀ ਤੁਸੀਂ ਨਵੇਂ ਕੱਪੜੇ ਨਾ ਖਰੀਦੋ ਤੇ ਵੈਸੇ ਇਹ ਗੱਲ ਬੜੀ ਇਹ ਗੱਲ ਹੈ ਵੀ ਸਾਡੇ ਸਾਡੀ ਕਮਿਊਨਿਟੀ 'ਚ ਜੇ ਤੁਸੀਂ ਕਿਸੇ ਨੂੰ ਇਹ ਕਹੋ ਵੀ ਤੂੰ ਕੱਪੜੇ ਜਿਹੜੇ ਨੇ ਜਿੱਥੇ ਨਵੇਂ ਲੈਣ ਦੀ ਬਜਾਏ ਜਿੱਥੇ ਕਿ ਪਾਏ ਹੋਏ ਨੇ ਥੋੜੇ ਬਹੁਤ ਉਹ ਲਿਆ ਤਾਂ ਉਹ ਬੰਦਾ ਉਹ ਨਾ ਉਹ ਕੱਚਾ ਜਿਹਾ ਮਹਿਸੂਸ ਕਰਦਾ ਕਿਉਂਕਿ ਅਸੀਂ ਇਹਨੂੰ ਜੋੜਿਆ ਹੋਇਆ ਗਰੀਬੀ ਦੇ ਨਾਲ ਵੀ ਗਰੀਬ ਲੋਕ ਨੇ ਜਿਹੜੇ ਪੁਰਾਣੇ ਕੱਪੜੇ ਨਾਲੇ ਅਸੀਂ ਥ੍ਰਿਫਟਿੰਗ ਨੂੰ ਜਿਹੜੇ ਵਰਤੇ ਹੋਏ ਕੱਪੜਿਆਂ ਨੂੰ ਜੋੜਿਆ ਵੀ ਉਹ ਫਟੇ ਹੁੰਦੇ ਨੇ ਤੇ ਗੰਦੇ ਹੁੰਦੇ ਨੇ ਹਨਾ ਔਰ ਇਹ ਬਿਲਕੁਲ ਨੀ ਸੋ ਮੇਰੇ ਖਿਆਲ ਜਿਹੜੇ ਤੁਸੀਂ ਜੇ ਥ੍ਰਿਫਟਿੰਗ ਨਹੀਂ ਕੀਤੀ ਜਾਂ ਨਹੀਂ ਕਰਦੇ ਜਾਂ ਨਹੀਂ ਸੁਣਿਆ ਤੇ ਘੱਟੋ ਘੱਟ ਇੱਕ ਕੰਮ ਕਰੋ ਵੀ ਜਿਹੜਾ ਵੀ ਤੁਹਾਡੇ ਸ਼ਹਿਰ 'ਚ ਥ੍ਰਿਫਟ ਸਟੋਰ ਹੈ ਤੇ ਹਰੇਕ ਥਾਂ ਦੇ ਵੱਖਰੇ ਵੱਖਰੇ ਨਾਂ ਹੁੰਦੇ ਨੇ ਉਹਨਾਂ ਦੇ ਤੁਸੀਂ ਥੋੜਾ ਗੂਗਲ ਸਰਚ ਕਰੋਗੇ ਤੁਹਾਨੂੰ ਮਿਲ ਜਾਣਾ ਤੁਸੀਂ ਇੱਕ ਵਾਰੀ ਉੱਥੇ ਫੇਰਾ ਜ਼ਰੂਰ ਪਾ ਕੇ ਆਇਓ ਉੱਥੇ ਕੱਪੜੇ ਵੇਖ ਕੇ ਜਰੂਰ ਆਇਓ। ਬਹੁਤ ਸਾਰੇ ਕੱਪੜੇ ਨੇ ਜਿਹੜੇ ਬ੍ਰਾਂਡ ਨਹੀਂ ਹੁੰਦੇ ਨੇ, ਕਿਸੇ ਨੂੰ ਕਿਸੇ ਦਾ ਗਿਫਟ ਮਿਲਿਆ ਉਹਨੂੰ ਨਹੀਂ ਪਸੰਦ ਆਇਆ ਉਹਨੇ ਚੱਕ ਕੇ ਦਿੱਤਾ, ਕਿਸੇ ਨੂੰ ਉਹਦਾ ਸਾਈਜ਼ ਨਹੀਂ ਨਾ ਪਾਇਆ, ਕਿਸੇ ਦੇ ਕੋਲ ਗਲਤੀ ਨਾਲ ਖਰੀਦਿਆ ਗਿਆ ਕਿਸੇ ਦੇ ਨਾਲ, ਉਹ ਇਸ ਤਰ੍ਹਾਂ ਦੇ ਬਣੇ ਤੇ ਪਾਏ ਵੀ ਹੁੰਦੇ ਨੇ ਪਰ ਬੜੇ ਜੈਂਟਲੀ ਪਾਏ ਹੁੰਦੇ ਨੇ, ਜਿਹੜੇ ਇਹ ਨਹੀਂ ਕੋਈ ਫਟੇ ਹੋਏ ਨੇ ਲੀਰਾਂ ਹੋਏ ਨੇ, ਨੈਚੁਰਲੀ ਉਹ ਆਪਾਂ ਨਹੀਂ ਕੋਈ ਵੀ ਨਹੀਂ ਪਾਏਗਾ ਜਿਹੜੇ ਫਟੇ ਹੋਏ ਨੇ, ਤੇ ਜਿਹੜਾ ਉਹਦਾ ਇਹ ਪੂਰਾ ਉਹਦਾ ਪੱਖ ਹੈ ਵੀ ਉਹ ਪਾਏ ਹੋਏ ਨੇ, ਤੇ ਜਿਹਦੇ ਤੋਂ ਲੋਕਾਂ ਨੂੰ ਕਚਿਆਣ ਆਉਂਦੀ ਹੈ ਵੀ ਮੈਂ ਕਿਉਂ ਪਾਵਾਂ, ਉਹ ਪਤਾ ਨੀ ਬੰਦਾ ਕੌਣ ਹੋਏਗਾ, ਤੇ ਉਹਨਾਂ ਨੂੰ ਬੜਾ ਸੌਖਾ ਮੇਰਾ ਸਵਾਲ ਹੈ ਬਈ ਤੁਸੀਂ ਜੇ ਕਦੇ ਕਿਸੇ ਹੋਟਲ ਚ ਜਾ ਕੇ ਰਹੇ ਹੋ, ਹਰੇਕ ਬੰਦਾ ਰਹਿੰਦਾ, ਤੇ ਜੇ ਹੋਟਲ ਦੇ ਬੈਡ ਚ ਜਾ ਕੇ ਤੁਸੀਂ ਸੌਂਦੇ ਹੋ, ਜਿਹੜਾ ਸਰਾਣੇ ਦਾ ਲਿਹਾਫ ਹੈ, ਜਿਹੜੀ ਤੁਹਾਡੀ ਰਜਾਈ ਦਾ ਲਿਹਾਫ ਹੈ, ਜਿਹੜੀ ਉੱਤੇ ਚਾਦਰ ਵਿਛੀ ਹੈ, ਜਿਹੜੀ ਚਾਦਰ ਉੱਤੇ ਲੈਂਦੇ ਹੋ, ਤੁਸੀਂ ਕੀ ਸੋਚਦੇ ਹੋ ਤੁਹਾਡੇ ਲਈ ਹਰ ਵਾਰੀ ਨਵੀਂ ਖਰੀਦੀ ਜਾਂਦੀ ਹੈ? ਉਹਦੇ ਚ ਹਜ਼ਾਰਾਂ ਬੰਦੇ ਆ ਕੇ ਸੌ ਚੁੱਕੇ ਨੇ, ਤੇ ਜਦੋਂ ਬੰਦਾ ਸੌਂਦਾ ਪੂਰਾ ਲਿਪਟਿਆ ਹੁੰਦਾ ਚਾਦਰ ਦੇ ਵਿੱਚ, ਤੁਹਾਡੇ ਸਾਰੇ ਸਰੀਰ ਨਾਲ ਲੱਗਦੀ ਹੈ, ਤੁਸੀਂ 8 ਘੰਟੇ ਸੌਂਦੇ ਹੋ, ਤੇ ਜੇ ਉਹ ਚਾਦਰ ਜਿਹੜੀ ਤੁਸੀਂ 8 ਘੰਟੇ ਲੰਮੇ ਪੈ ਕੇ ਐਨ ਲਪੇਟ ਹੋ ਕੇ ਸੌ ਸਕਦੇ ਹੋ, ਤੇ ਜਿਹਦੇ ਚ ਪਹਿਲਾਂ ਹੀ ਹਜ਼ਾਰਾਂ ਬੰਦੇ ਸੌ ਕੇ ਗਏ ਨੇ, ਤੇ ਫਿਰ ਇੱਕ ਜਿਹੜੀ ਕਿਸੇ ਦੀ ਪਾਈ ਹੋਈ ਜੇ ਪੈਂਟ ਹੈ ਜਾਂ ਟੀ ਸ਼ਰਟ ਹੈ ਜਾਂ ਖਾਸ ਕਰਕੇ ਇਸ ਤਰ੍ਹਾਂ ਦਾ ਕੋਈ ਚੀਜ਼ ਹੈ, ਫਿਰ ਉਹਦੇ ਚ ਕੀ ਫਰਕ ਹੈ? ਜੇ ਤੁਸੀਂ ਉਹਨੂੰ ਧੋ ਲਿਆ, ਡਰਾਈ ਕਲੀਨ ਕਰ ਲਿਆ, ਤਾਂ ਮੁੜ ਕੇ ਨਵੀਂ ਵਰਗੀ ਹੈ। ਸੋ ਇਹ ਸਾਡਾ ਮਨ ਦੀ ਦਿਮਾਗ ਦੀ ਕਾਢ ਹੈ, ਇਹ ਹਕੀਕਤ ਨਹੀਂ ਹੈ। ਜੇ ਹਕੀਕਤ ਹੋਵੇ ਤਾਂ ਫਿਰ ਲੋਕ
0: ਬਹੁਤ ਸਾਰੇ ਜਿੱਦਾਂ ਲੋਕ ਜਿਹੜੇ ਐਨਰਜੀ ਦੇ ਉੱਤੇ ਗੱਲ ਕਰਦੇ ਆ, ਬੋਡੀ ਐਨਰਜੀ ਤੇ ਗੱਲ ਕਰਦੇ ਆ, ਜੋਤਿਸ਼ ਤੇ ਗੱਲਾਂ ਕਰਦੇ ਨੇ, ਉਹ ਔਰੇ ਤੇ ਗੱਲ ਕਰਦੇ ਨੇ, ਤੇ ਉਹ ਇੱਥੋਂ ਤੱਕ ਵੀ ਮੈਂ ਕਈ ਵਾਰ ਸੁਣਿਆ ਪੌਡਕਾਸਟਾਂ ਦੇ ਵਿੱਚ ਵੀ ਉਹ ਤੁਸੀਂ ਦੂਸਰੇ ਦਾ ਭਾਰ ਤੁਸੀਂ ਕੈਰੀ ਕਰ ਲੈਂਦੇ ਹੋ, ਜੇ ਤੁਸੀਂ ਕਿਸੇ ਦਾ ਕੱਪੜਾ ਪਾਉਂਦੇ ਹੋ ਤੇ ਉਹਦੇ ਕਰਮ ਤੁਹਾਡੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਚੇ, ਮਤਲਬ ਉਹਨਾਂ ਦੀਆਂ ਇੱਦਾਂ ਦੀਆਂ ਐਕਸਪਲੇਨੇਸ਼ਨਸ ਨੇ, ਇਸ ਵਜ੍ਹਾ ਕਰਕੇ ਉਹ ਯਾਨੀ ਕਿ ਇਸ ਪਾਸੇ ਨੂੰ ਮੈਂ ਵੇਖਿਆ ਵਾ ਵੀ ਉਹ, ਮੈਂ ਨਹੀਂ ਕਹਿੰਦਾ ਵੀ ਸਾਰੇ, ਪਰ ਕੁਛ ਇੱਕ ਜਿਹੜੇ ਮੈਂ ਸੁਣੇ ਨੇ ਉਹ ਇੱਦਾਂ ਦੇ ਕਲਿੱਪ ਤੁਰੇ ਫਿਰਦੇ ਨੇ ਵੀ ਨਹੀਂ ਤੁਹਾਨੂੰ ਕੱਪੜਾ ਜਿਹੜਾ ਉਹ ਆਪਣਾ ਹੀ ਪਾਉਣਾ ਚਾਹੀਦਾ।
1: ਪਰ ਬਾਈ ਜੀ, ਜਿਹੜੇ ਨਵੇਂ ਕੱਪੜਿਆਂ ਦੇ ਸਟੋਰ ਵੀ ਨੇ, ਤੁਸੀਂ ਮੰਨ ਲਓ ਕੱਲ੍ਹ ਨੂੰ ਤੁਸੀਂ ਲੈ ਕੇ ਆਏ, ਹਰੇਕ ਸਟੋਰ ਦੀ ਪੋਲਿਸੀ ਆ ਵੀ ਜੇ ਤੁਹਾਨੂੰ ਉਹ ਚੀਜ਼ ਚੰਗੀ ਨਾ ਲੱਗੇ ਤੁਸੀਂ ਵਾਪਸ ਕਰ ਦਿਓ, ਭਾਵੇਂ 2 ਦਿਨ ਚ ਕਰ ਦਿਓ, 3 ਦਿਨ ਚ ਕਰ ਦਿਓ। ਹੁਣ ਤੁਸੀਂ ਕਮੀਜ਼ ਲੈ ਕੇ ਆਏ, ਤੁਸੀਂ ਪੈਂਟ ਲੈ ਕੇ ਆਏ ਜਾਂ ਕੋਈ ਟੀ ਸ਼ਰਟ ਲੈ ਕੇ ਆਏ, ਤੁਸੀਂ ਪਹਿਲਾਂ ਤਾਂ ਜਾਓ ਉੱਥੇ ਪਾ ਕੇ ਦੇਖਦੇ ਹੋ, ਜੇ ਤੁਸੀਂ ਘਰ ਲੈ ਆਏ ਫਿਰ ਤੁਸੀਂ ਪਾ ਕੇ ਵੇਖੀ, ਤੁਹਾਨੂੰ ਘਰਦਿਆਂ ਨੇ ਕਹਿਤਾ ਜੀ ਇਹ ਤਾਂ ਰੰਗ ਜਚਦਾ ਨਹੀਂ ਹੈ ਜਾਂ ਇਹ ਤੁਹਾਡੀ ਉੱਚੀ ਹੈ ਜਾਂ ਟਾਈਟ ਹੈ ਫਲਾਨਾ, ਤੁਸੀਂ ਮੋੜਿਆ, ਹੁਣ ਉਹ ਜਿਹੜੀ ਹੈ ਚੀਜ਼ ਉਹਨੂੰ ਸੁੱਟਣੀ ਥੋੜੋ ਆ, ਉਹਨੇ ਮੁੜ ਕੇ ਪੈਕੇਜ ਕਰਕੇ ਲੇਬਰ ਲਾ ਕੇ ਉੱਥੇ ਲਾ ਦੇਣੀ ਆ। ਜਿਹੜੇ ਸਟੋਰ ਚ ਕੱਪੜੇ ਨਵੇਂ ਸਟੋਰਾਂ ਚੋਂ ਕੱਪੜੇ ਤੁਸੀਂ ਲੈ ਕੇ ਆਉਂਦੇ ਹੋ, ਤੁਹਾਨੂੰ ਕੀ ਗਰੰਟੀ ਹੈ ਕਿ ਪਹਿਲਾਂ ਕਿਸੇ ਨੇ ਨਹੀਂ ਪਾਏ? ਭਾਵੇਂ ਉਹਨੇ 5 ਮਿੰਟ ਲਈ ਪਾਏ ਹੋਣ, 10 ਮਿੰਟ ਲਈ ਪਾਏ ਹੋਣ, ਜੇ ਆਪਾਂ ਔਰੇ ਦੀ ਗੱਲ ਕਰਦੇ ਹਾਂ ਉਹਦਾ ਤਾਂ ਕੋਈ ਟਾਈਮ ਨਾਲ ਕੋਈ ਨਹੀਂ ਹੈ, ਸੋ ਉਹਦਾ ਕੋਈ ਮਕਸਦ ਨਹੀਂ ਹੈ। ਦੂਜੀ ਗੱਲ, ਤੁਸੀਂ ਗੂਗਲ ਕਰ ਲਓ ਜੀ ਕਿੰਨੀਆਂ ਸੈਲੈਬ੍ਰਿਟੀਜ਼ ਨੇ ਜਿਹੜੀਆਂ ਹਾਲੀਵੁੱਡ ਦੀਆਂ ਜਿਹੜੀਆਂ ਥ੍ਰਿਫਟ ਤੇ ਪਾਉਂਦੇ ਨੇ, ਉੱਥੇ ਤੁਹਾਨੂੰ ਐਕਟਰਸ ਦੇ ਨਾਂ ਆ ਜਾਣਗੇ, ਜਿਹੜੇ ਆਪਣਾ ਅਵਾਰਡ ਲੈਣ ਗਈ ਉਹ ਤੇ ਉਹਨੇ ਸਿਰਫ $5 ਦੀ ਟੀ ਸ਼ਰਟ ਖਰੀਦੀ ਸੀ ਥ੍ਰਿਫਟ ਸਟੋਰ ਤੇ ਜਿਹੜੀ ਉਹ ਪਾ ਕੇ ਗਈ। ਏਦਾਂ ਦੀਆਂ ਬੜੀਆਂ ਬੜੀਆਂ ਤੁਹਾਨੂੰ ਮਿਸਾਲ ਮਿਲ ਜਾਣਗੀਆਂ। ਅਸੀਂ ਉਹ ਚ ਪਿੱਛੇ ਹਾਂ ਨਾ, ਖਾਸ ਕਰਕੇ ਆਪਾਂ ਜਿਹੜੇ ਵੱਡੀ ਉਮਰ ਦੇ ਹਾਂ, ਜਿਹੜੇ ਆਪਾਂ ਹਿੰਦੁਸਤਾਨ ਤੇ ਜੰਮ ਕੇ ਪਾਕਿਸਤਾਨ ਚ ਜੰਮ ਕੇ ਆਏ ਹਾਂ, ਸੋ ਅਸੀਂ ਕਿਉਂਕਿ ਸਾਡੇ ਉੱਥੇ ਜਿਹੜੇ ਕੱਪੜੇ ਵਿਕਦੇ ਸੀ ਪੁਰਾਣੇ ਉਹ ਬਹੁਤ ਘਟੀਆ ਹੁੰਦੇ ਸੀ, ਹੈ ਨਾ, ਉਹ ਸੱਚਮੁੱਚ ਹੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਸੀ ਪਾਏ ਜਾ ਸਕਦੇ, ਉਹ ਗਰੀਬਾਂ ਦੇ ਪਾਉਣ ਵਾਲੇ ਹੁੰਦੇ ਸੀ। ਪਰ ਹੁਣ ਜਿਹੜਾ ਥ੍ਰਿਫਟ ਵਾਲੀ ਮੂਵਮੈਂਟ ਹੈ, ਨਵੀਂ ਮੂਵਮੈਂਟ ਹੈ, ਇਹ ਉਹ ਵਾਲੀ ਨਹੀਂ ਹੈ ਜਿਹੜੀ ਅਸੀਂ ਪੁਰਾਣੀ ਜਿਹਨੂੰ ਅਸੀਂ ਸੋਚਿਆ ਸੀ, ਤੇ ਇਹਦੇ ਵਿੱਚ ਜਿਹੜੇ ਨੇ ਮੈਨੂੰ ਦੱਸਦਾ ਕੋਈ ਸੰਗ ਨਹੀਂ ਆਉਂਦੀ ਕਿ ਮੇਰੀਆਂ 2 ਬੇਟੀਆਂ ਨੇ ਉਹ ਕੋਈ ਨਵਾਂ ਕੱਪੜਾ ਨਹੀਂ ਲੈਂਦੀਆਂ, ਇੱਕ ਉਹਨਾਂ ਚ PhD ਕਰ ਰਹੀ ਹੈ ਯੂਨੀਵਰਸਿਟੀ ਦੇ ਵਿੱਚ, ਦੂਜੀ ਨੇ ਮਾਸਟਰ ਕਰਕੇ ਉਹ ਆਪਣੀ ਇੱਥੇ ਗੌਰਮੈਂਟ ਜੋਬ ਦੇ ਉੱਤੇ ਹੈ, ਤੇ ਜਿਹੜੀ ਮੇਰੀ ਬੇਟੀ PhD ਕਰ ਰਹੀ ਹੈ ਉਹ ਸ਼ਿਕਾਗੋ ਯੂਨੀਵਰਸਿਟੀ ਕਰ ਰਹੀ ਹੈ, ਪਹਿਲਾਂ ਓਕਸਫੋਰਡ ਤੋਂ ਪੜ੍ਹ ਕੇ ਆਈ ਹੈ, ਉਹ ਤਕਰੀਬਨ ਆਪਣੇ 90% 95% ਜਿਹੜੇ ਉਹਨਾਂ ਦੇ ਕੱਪੜੇ ਨੇ ਉਹ ਥ੍ਰਿਫਟ ਤੋਂ ਲੈਂਦੇ ਨੇ। ਇਨਫੈਕਟ ਉਹ ਕਹਿੰਦੇ ਸਾਨੂੰ ਉੱਥੇ ਫੈਸ਼ਨ ਦੀ ਚੋਇਸ ਬਹੁਤ ਮਿਲ ਜਾਂਦੀ ਹੈ।
0: ਮੈਂ ਵੇਖ ਰਿਹਾ ਸੀ ਆਪਣੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਕਾਫੀ ਕਹਿੰਦੇ ਨੇ ਕਿ ਰੁਝਾਨ ਵੱਧ ਰਿਹਾ ਵਾ, ਜਿਹੜੇ ਜੈਨਜੀ ਨੇ ਯਾਨੀ ਕਿ ਸਾਡੀ ਨੌਜਵਾਨ ਪੀੜ੍ਹੀ, ਉਹਨਾਂ ਦੇ ਵਿੱਚ 62% ਲੋਕ ਨਵੇਂ ਕੱਪੜੇ ਖਰੀਦਣ ਦੀ ਬਜਾਏ ਹੁਣ ਇਹ ਸੈਕਿੰਡ ਹੈਂਡ ਕੱਪੜੇ ਪਾਉਣ ਨੂੰ ਪਹਿਲ ਦੇ ਰਹੇ ਨੇ।
1: 62%
0: ਲੋਕ ਜਿਹੜੇ ਨੇ ਉਹ ਇਸ ਪਾਸੇ ਨੂੰ ਤੁਰ ਪਏ ਨੇ ਜੈਨਜੀ ਦੇ ਵਿੱਚੋਂ, ਜੈਨਜੀ ਇਕੱਲੇ ਦੀ ਆਪਾਂ ਗੱਲ ਕਰ ਰਹੇ ਹਾਂ। ਇੱਕ ਹੋਰ ਤਾਜ਼ਾ ਰਿਪੋਰਟ ਇਹ ਕਹਿੰਦੀ ਆ ਵੀ 52% ਜਿਹੜੇ ਕੰਜ਼ਿਊਮਰ ਨੇ ਉਹ ਸੈਕਿੰਡ ਹੈਂਡ ਕੱਪੜੇ ਖਰੀਦਦੇ ਨੇ, ਅਤੇ 60% ਲੋਕਾਂ ਦਾ ਇਹ ਮੰਨਣਾ ਹੈ ਕਿ ਉਹਨਾਂ ਦੇ ਨਾਲ ਉਹਨਾਂ ਦਾ ਪੈਸਾ ਜਿਹੜਾ ਯਾਨੀ ਕਿ ਉਹਦੀ ਜਿਹੜੀ ਬੈਸਟ ਵੈਲਿਊ ਆ ਉਹ ਉਹਨਾਂ ਨੂੰ ਮਿਲਦੀ ਹੈ। ਸੋ ਅਦਰਵਾਈਜ਼ ਉਹ ਲੁੱਟੇ ਲੁੱਟੇ ਜਿਹਾ ਮਹਿਸੂਸ ਕਰਦੇ ਨੇ।
1: ਬਿਲਕੁਲ ਜੀ ਬਾਈ ਜੀ, ਮੈਂ ਵਕੀਲ ਹਾਂ, ਮੇਰੀ 60 ਸਾਲ ਉਮਰ ਹੈ, ਮੈਂ ਮੇਰੇ ਕੋਲ 2 ਡਿਗਰੀਆਂ ਇੰਜੀਨੀਅਰਿੰਗ ਦੀਆਂ ਨੇ, ਅਤੇ ਗੁਰੂ ਦੀ ਕਿਰਪਾ ਹੈ ਪਰ ਮੈਂ ਨਵੇਂ ਕੱਪੜੇ ਨਹੀਂ ਖਰੀਦਦਾ, ਮੈਂ ਉੱਥੋਂ ਲੈ ਕੇ ਆਉਂਦਾ, ਅਤੇ ਉਹਦਾ ਮੇਰਾ ਇੱਕੋ ਇੱਕ ਕਾਰਨ ਹੈ ਕਿ ਧਰਤੀ ਨੂੰ ਅਸੀਂ ਕਿਵੇਂ ਬਚਾਉਣਾ। ਮੈਂ ਇੱਕ ਲੂਲੂ ਲੈਮਨ, ਮੈਨੂੰ ਪੈਂਟ ਚਾਹੀਦੀ ਸੀ ਆਪਣੇ ਆਫਿਸ ਦੇ ਲਈ, ਲੂਲੂ ਲੈਮਨ ਦੀਆਂ ਪੈਂਟਸ ਆਉਂਦੀਆਂ ਨੇ ਤਕਰੀਬਨ ਸਾਡੇ ਇੱਥੇ, ਉਹ ਤੁਹਾਨੂੰ $130 $40 ਦੀ ਮਿਲਦੀ ਨਵੀਂ, ਅਤੇ ਮੈਂ ਉੱਥੋਂ ਲੈ ਕੇ ਆਇਆ, ਬਿਲਕੁਲ ਨਵੀਆਂ ਵਰਗੀ ਆ, ਮੇਰੇ ਖਿਆਲ ਮੈਨੂੰ $25 ਦੇ ਵਿੱਚ ਮਿਲੀ ਉਹ। ਮਤਲਬ ਪੈਸੇ ਬਚਾਉਣ ਦੀ ਭਾਵੇਂ ਨਹੀਂ ਵੀ, ਪਰ ਪੈਸੇ ਬਚਾਉਣ ਦਾ ਬਹੁਤ ਵੱਡਾ ਢੰਗ ਹੈ ਇਹ। ਸੋ ਪਿਛਲੇ ਸਾਡੇ ਪਰਿਵਾਰ ਦੇ ਵਿੱਚ 2025 ਜਿਹੜਾ ਸਾਲ ਬੀਤਿਆ ਉਹਦੇ ਵਿੱਚ ਸਾਡੇ 5 ਵਿਆਹ ਸੀ ਸਾਨੂੰ ਇੱਥੇ ਅਮੈਰੀਕਾ ਤੇ ਕੈਲੀਫੋਰਨੀਆ। ਸੋ ਅਸੀਂ, ਮੈਂ ਮੇਰੀ ਵਾਈਫ ਤੇ ਬੇਟੀਆਂ ਸੀ, ਅਸੀਂ ਉਹ 5 ਵਿਆਹ ਅਟੈਂਡ ਕੀਤੇ। ਅਸੀਂ 5 ਵਿਆਹਾਂ ਦੇ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ, ਇੱਕ ਵੀ ਜੁੱਤੀ ਨਵੀਂ ਨਹੀਂ ਖਰੀਦੀ, ਤੇ ਅਸੀਂ ਵੀ ਵਿਆਹ ਤਾਂ ਉਹਨੇ ਆਨੰਦ ਮਾਣਿਆ ਜਿੰਨਾ ਦੂਜੇ ਲੋਕਾਂ ਨੇ ਮਾਣਿਆ। ਤੇ ਇੱਕ ਵਿਆਹ ਜਿਹੜਾ ਸੀ, ਜਿਸ ਬੇਟੀ ਦਾ ਵਿਆਹ ਸੀ ਲੜਕੀ ਦਾ, ਉਹਦੀ ਮਾਂ ਨੇ ਵੀ ਇੱਕ ਵੀ ਕੱਪੜਾ ਨਵਾਂ ਨਹੀਂ ਖਰੀਦਿਆ।
0: ਵਾਹ, ਸੋ ਕਮਾਲ ਹੈ ਨਾ, ਇਹ ਚੀਜ਼ਾਂ ਸਾਨੂੰ ਪਤਾ ਨਹੀਂ ਹੁੰਦੀਆਂ। ਆਪਾਂ ਵੇਖੋ ਵੇਖੀ ਮਹਿੰਗੇ ਤੋਂ ਮਹਿੰਗੇ ਅਤੇ ਨਵੇਂ ਤੋਂ ਨਵੇਂ ਵੱਲ ਆਪਾਂ ਜ਼ਰੂਰ ਭੱਜਦੇ ਹਾਂ, ਪਰ ਇੱਦਾਂ ਦੀਆਂ ਚੀਜ਼ਾਂ ਜਦੋਂ ਆਪਣੇ ਸੁਣ 'ਚ ਆਉਣਗੀਆਂ ਤਾਂ ਸ਼ਾਇਦ ਸਾਡੇ 'ਤੇ ਅਸਰ ਜ਼ਰੂਰ ਹੋਊਗਾ। ਅੱਛਾ, ਜਿਹੜੇ ਸਾਡੇ ਕੱਪੜੇ ਹੁੰਦੇ ਨੇ ਆਪਾਂ ਆਮ ਤੌਰ ਦੇ ਉੱਤੇ ਇੱਥੇ, ਚਲੋ ਆਸਟ੍ਰੇਲੀਆ ਦੇ ਵਿੱਚ ਵੀ ਕਲੈਕਸ਼ਨ ਪੁਆਇੰਟ ਹੁੰਦੇ ਨੇ ਜਾਂ ਫਿਰ ਉਹ ਘਰੋਂ ਆ ਕੇ ਚੁੱਕ ਕੇ ਲੈ ਜਾਂਦੇ ਨੇ, ਉਹ ਕੀ ਉਹ ਵੀ ਉਹਨਾਂ ਹੀ ਸਟੋਰਾਂ ਦੇ ਉੱਤੇ ਦਿੱਤੇ ਜਾ ਸਕਦੇ ਹੁੰਦੇ ਆ?
1: ਹਾਂਜੀ ਬਿਲਕੁਲ, ਮੈਂ ਆਸਟ੍ਰੇਲੀਆ ਦੇ ਬਾਰੇ, ਮਤਲਬ ਆਸਟ੍ਰੇਲੀਆ ਕੈਨੇਡਾ ਵਾਂਗੂ ਹੀ ਆ, ਜਿਹੜੇ ਤੁਹਾਡੇ ਪੁਰਾਣੇ ਕੱਪੜੇ ਨੇ, ਸੋਹਣ, ਜੇ ਮੰਨ ਲਓ ਮੇਰੇ ਰਿਸ਼ਤੇਦਾਰ ਆ ਬਾਈ ਜੀ, ਉਹਨਾਂ ਦੇ ਕੋਲ 400 ਪੱਗਾਂ ਨੇ, 400 ਪੱਗਾਂ ਤੇ 365 ਦਿਨ ਹੁੰਦੇ ਸਾਲ ਦੇ, ਤੇ ਮੈਂ ਕਿਹਾ ਵੀ ਮੈਂ ਤੈਨੂੰ ਚੈਲੰਜ ਕਰਦਾ, ਤੂੰ ਮੈਨੂੰ ਉਹਨਾਂ ਦੇ ਰੰਗ ਨੂੰ ਨੀ ਦੱਸ ਸਕਦਾ ਹਨਾ। ਤੇ ਇਵੇਂ ਹੀ ਮੇਰੇ ਕੋਲ ਰਿਸ਼ਤੇਦਾਰ ਨੇ, ਉਹਨਾਂ ਦੇ ਕੋਲ 250 ਤੋਂ ਵੱਧ ਕਮੀਜ਼ਾਂ ਨੇ ਜਿਹੜੀਆਂ ਰੈਡੀਮੇਡ ਸ਼ਰਟਸ ਨੇ। ਸੋ ਹੁਣ ਜੇ ਤੁਹਾਡੇ ਕੋਲ ਕੱਪੜੇ ਵਾਧੂ ਨੇ, ਉਹ ਤੁਸੀਂ ਉਹਨਾਂ ਨੂੰ ਸੁੱਟਣ ਦੀ ਲੋੜ ਨੀ, ਪਹਿਲਾਂ ਤਾਂ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਤੁਹਾਡਾ ਆਪਣਾ ਭਾਈ ਭੈਣ, ਤੁਹਾਡਾ ਦੋਸਤ, ਕੋਈ ਜਿਹੜਾ ਕੋਈ ਇੰਡੀਆ ਤੋਂ ਨਵਾਂ ਆਇਆ ਜਾਂ ਤੁਹਾਨੂੰ ਪਤਾ ਵੀ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ, ਤੁਸੀਂ ਉਹਨਾਂ ਨੂੰ ਆਫਰ ਕਰੋ ਵੀ ਮੇਰੇ ਕੋਲ ਵਾਧੂ ਨੇ, ਤੁਸੀਂ ਜੇ ਲੈਣੀ ਤੇ ਲੈ ਲਓ ਹਨਾ, ਲੈਂਦੇ ਨੇ। ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ, ਮੇਰੀ ਵਾਈਫ ਵਿਆਹ ਤੇ ਗਏ ਤੇ ਉਹਨਾਂ ਨੇ ਇੱਕ ਸਾੜੀ ਜਿਹੜੀ ਸੀ ਆਪਣੀ ਫਰੈਂਡ ਤੋਂ ਬੋਰੋ ਕੀਤੀ, ਸਿਲਕ ਦੀ ਸਾੜੀ, ਜਿਹੜੀਆਂ ਸਿਲਕ ਦੀਆਂ ਸਾੜੀਆਂ ਨੇ ਉਹ ਤਾਂ 50-50 ਸਾਲ 100-100 ਸਾਲ ਚੱਲਦੀਆਂ ਨੇ। ਹੁਣ ਉਹ ਜਿਹੜੀ ਸਾੜੀ ਸੀ, ਉਹ ਜਿਹੜੀ ਉਹਨੇ ਆਪਣੀ ਫਰੈਂਡ ਤੋਂ ਲਈ, ਉਹਨੂੰ ਆਪਣੀ ਮਾਂ ਤੋਂ ਮਿਲੀ ਸੀ, ਤੇ ਮਾਂ ਨੂੰ ਗਾ ਉਹਦੀ ਮਾਂ ਤੋਂ ਮਿਲੀ ਸੀ, ਉਹਦੀ ਨਾਨੀ ਦੀ ਸਾੜੀ ਸੀ, ਉਹ 3ਜੀ ਪੀੜ੍ਹੀ 'ਚ ਚੱਲ ਰਹੀ ਹੈ ਸਾੜੀ ਜਿਹੜੀ ਸਿਲਕ ਦੀ ਹੈ ਨਾ। ਤੇ ਕਿਉਂਕਿ ਤੁਸੀਂ ਸਾੜੀ ਨਾਲ ਹੀ ਹੈ, ਹਾਂ ਮੁੜ ਕੇ ਉਹਨੂੰ ਤੁਸੀਂ ਰੱਖ ਦਿੰਦੇ ਹੋ। ਕਿਵੇਂ ਜਿਹੜੇ ਸਾਡੇ ਸੂਟ ਨੇ, ਸੋ ਤੁਸੀਂ ਜਿਹੜੇ ਸੂਟ ਨੇ, ਜਿੱਦਾਂ ਮੇਰੀ ਵਾਈਫ ਆ ਉਹ ਨਾ, 3 ਸਿਸਟਰਸ ਨੇ ਗਾ, ਉਹਨਾਂ ਦੇ ਬੱਚੇ ਨੇ, ਸੋ ਅਸੀਂ ਜਿਹੜਾ ਵੀ ਹੁੰਦਾ ਤੁਸੀਂ ਦੂਜੇ ਨੂੰ ਪੁੱਛ ਲੈਂਦੇ ਹੋ। ਤੇ ਤੁਸੀਂ ਪਹਿਲਾਂ ਤੇ ਇਹ ਕਰੋ ਵੀ ਤੁਸੀਂ ਉਹ ਆਪਣੇ ਆਲੇ ਦੁਆਲੇ ਨਿਗਾਹ ਮਾਰੋ, ਕਿਹੜਾ ਬੰਦਾ ਜਿਹਨੂੰ ਤੁਸੀਂ ਉਹ ਦੇ ਸਕਦੇ ਹੋ ਬੜੇ ਪਿਆਰ ਦੇ ਨਾਲ, ਤੁਸੀਂ ਕੋਈ ਗਲੋਂ ਨੀ ਲਾ ਰਹੇ, ਗਾਰਬੇਜ ਬਣਾ ਕੇ ਨੀ ਸੁੱਟ ਰਹੇ, ਤੇ ਉਹਨੂੰ ਦਿਓ ਜਿਹਨੂੰ ਲੋੜ ਹੈ। ਤੇ ਉਹ ਤੋਂ ਬਾਅਦ ਮੰਨ ਲਓ ਜੇ ਤੁਹਾਡੇ ਕੋਲ ਫਿਰ ਵੀ ਕੱਪੜੇ ਵੱਧ ਗਏ ਨੇ ਜਾਂ ਤੁਹਾਡੇ ਹੁਣ ਪਸੰਦ ਨਹੀਂ, ਹਰੇਕ ਸ਼ਹਿਰ ਦੇ ਵਿੱਚ ਤੁਹਾਡੀ ਜਾਂ ਸਾਲਵੇਸ਼ਨ ਆਰਮੀ ਹੁੰਦੀ ਆ ਜਾਂ ਗੁੱਡਵਿਲ ਇੰਡਸਟਰੀਜ਼ ਹੁੰਦੀਆਂ ਨੇ ਜਾਂ ਈਵਨ ਸਟੋਰ ਨੇ, ਜਿਹੜੇ ਸਟੋਰ ਵੇਚਦੇ ਨੇ ਉਹ ਤੁਹਾਡੇ ਤੋਂ ਖਰੀਦਦੇ ਵੀ ਨੇ, ਤੁਸੀਂ ਉੱਥੇ ਲੈ ਜਾ ਆਪਣਾ ਜਿਹੜੇ ਕੱਪੜੇ ਨੇ, ਤੁਸੀਂ ਉਹਨਾਂ ਕੋਲ ਲੈ ਜਾਓ, ਦੇਖਦੇ ਨੇ ਵੀ ਇਹ ਅੱਜ ਕੱਲ੍ਹ ਫੈਸ਼ਨ 'ਚ ਹੈ, ਇਹਨਾਂ 'ਤੇ ਕੋਈ ਖਰਾਬੀ ਤਾਂ ਨਹੀਂ ਆ, ਉਹ ਤੁਹਾਡੇ ਤੋਂ ਖਰੀਦ ਲੈਣਗੇ, ਤੁਹਾਨੂੰ ਸੁੱਟਣ ਦੀ ਬਿਲਕੁਲ ਲੋੜ ਨਹੀਂ ਆ। ਤੇ ਜਿੰਨਾ ਉਹ ਨਵਾਂ ਕੱਪੜਾ ਜਾਂ ਜਿੰਨਾ ਵਧੀਆ ਹਾਲੇ, ਉਹ ਤੁਹਾਨੂੰ ਉਹਦੇ ਹਿਸਾਬ ਨਾਲ ਪੇ ਕਰਨਗੇ। ਕਈ ਤਰ੍ਹਾਂ ਦੇ ਸਟੋਰ ਨੇ, ਕੋਈ ਤੁਹਾਨੂੰ ਪੈਸੇ ਪੇ ਕਰ ਦਿੰਦੇ ਨੇ, ਕੋਈ ਕਹਿੰਦੇ ਵੀ ਠੀਕ ਆ ਤੁਸੀਂ ਇਹਨੂੰ ਰੱਖ ਦਿਓ, ਤੁਹਾਨੂੰ ਨੰਬਰ ਦੇ ਦਿੰਦੇ ਆ ਵੀ ਜੇ ਇਹ ਵਿਕ ਗਿਆ ਤੁਹਾਨੂੰ ਅਸੀਂ ਉਹਦੇ ਵਿੱਚੋਂ 1% ਦੇ ਦਾਂਗੇ। ਸੋ ਬੜੇ ਸਕੀਮਾਂ ਨੇ ਇਨਫੈਕਟ, ਖਾਸ ਕਰਕੇ ਤੇ ਕੈਨੇਡਾ ਦੇ ਵਿੱਚ ਤਾਂ ਹੁਣ ਜਿਹੜੇ ਸਾਡੇ, ਕਿਉਂਕਿ ਸਾਡੇ ਪੰਜਾਬੀ

0: ਚਾਹੀਦਾ, ਤੁਸੀਂ ਜਾਓ ਉਹਨਾਂ ਤੋਂ ਰੈਂਟ ਲੈ ਲਓ, ਦੋ ਚਾਰ ਦਿਨ ਜਿੰਨਾ ਵੀ ਰੱਖਣਾ ਮੁੜ ਕੇ ਵਾਪਸ ਕਰ ਦਿਓ, ਰੈਂਟ ਦੇ ਵਿੱਚ ਤੁਸੀਂ ਬਣਾਓ ਨੀ। ਤੋ ਸਾਨੂੰ ਇਹਨੂੰ ਜਿਹਨੂੰ ਆਪਾਂ ਸ਼ੇਅਰਿੰਗ ਇਕੋਨਮੀ ਕਹਿੰਦੇ ਹਾਂ ਨਾ, ਸਾਨੂੰ ਇਹ ਇੱਧਰ ਲਿਆਉਣ ਦੀ ਲੋੜ ਹੈ। ਤੇ ਜਿਹੜਾ ਖਾਸ ਕਰਕੇ ਕੱਪੜਿਆਂ ਦਾ, ਮੈਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ, ਮੇਰੇ ਫਾਦਰ ਸਾਹਿਬ ਸੀ ਉਹ 88 ਸਾਲ ਦੀ ਉਮਰ ਚ, ਹੁਣੇ ਉਹ ਪਿਛਲੇ ਮਹੀਨੇ ਸੁਰਗਵਾਸ ਹੋਏ ਨੇ। ਤੇ ਜਦੋਂ ਦੀ ਮੈਂ ਸੁਰਤ ਸੰਭਾਲੀ ਹੈ, ਮੇਰੇ ਫਾਦਰ ਹੋਰਾਂ ਕੋਲ ਕਦੇ ਵੀ ਉਹਨਾਂ ਨੇ 7 ਜਾਂ 8 ਤੋਂ ਵੱਧ ਕੁੜਤੇ, ਤੇ ਉਹਨਾਂ ਕੋਲ 5 ਜਾਂ 6 ਪੱਗਾਂ, 3 ਜਾਂ 4 ਸਵੈਟਰ, 1 ਜਾਂ 2 ਜੈਕਟਾਂ ਤੇ 2 ਜਾਂ 3 ਜੁੱਤੀਆਂ। ਇਦੋਂ ਵੱਧ ਉਹਨਾਂ ਨੇ ਕਦੀ ਸਾਰੀ ਉਮਰ ਕੋਈ ਚੀਜ਼ ਨਹੀਂ ਲਈ। ਜੇ ਅਸੀਂ ਉਹਨਾਂ ਨੂੰ ਜ਼ਿੱਦ ਕਰਕੇ ਕਹਿੰਦੇ ਵੀ ਸੀ ਤੁਸੀਂ ਲੈ ਲਓ, ਕਹਿੰਦੇ ਨਹੀਂ ਮੈਨੂੰ ਲੋੜ ਹੈ, ਮੈਂ ਤੈਨੂੰ ਆਪੇ ਕਹਿ ਦਾਂਗਾ। ਉਹਨਾਂ ਨੇ ਉਹ ਪਾਣੇ ਜਦੋਂ ਥੋੜਾ ਜਿਹਾ ਘਸਣ ਲੱਗੇ, ਉਹ ਇੰਡੀਆ ਜਾਂਦੇ ਲੈ ਜਾਣੇ, ਕਿਸੇ ਨੂੰ ਦੇਣੇ, ਨਵਾਂ ਉਹ ਬਣਾ ਲੈਣਾ, ਪਰ ਰੱਖਣੇ ਹੀ ਨਹੀਂ। ਮੈਂ ਖੁਦ ਜਦੋਂ ਚੰਡੀਗੜ੍ਹ ਪੜ੍ਹਦਾ ਸੀ, ਮੈਂ ਇੰਜੀਨੀਅਰਿੰਗ ਕਾਲਜ ਚ ਡਿਗਰੀ ਕੀਤੀ ਆਪਣੀ 83 ਤੋਂ ਲੈ ਕੇ 87 ਤੱਕ, ਤੇ ਮੈਂ ਜਦੋਂ ਪੜ੍ਹਦਾ ਸੀ ਤੇ ਮੇਰੇ ਕਦੇ ਕੋਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੇਰੇ ਕੋਲ ਵੀ 7-8 ਪੈਂਟਾਂ, 7-8 ਕਮੀਜ਼ਾਂ, ਤੇ ਇੱਕ ਮੇਰੇ ਕੋਲ ਕੋਟ ਹੁੰਦਾ ਸੀ, ਤੇ ਮੈਂ ਕਿਹਾ 4 ਕੁ ਸਵੈਟਰ ਹੁੰਦੇ ਸੀ, ਕੋਈ ਮੈਨੂੰ ਕਦੋਂ ਗਿਫਟ ਮਿਲ ਗਿਆ ਕਿਸੇ ਨੇ ਬੁਣ ਕੇ ਦੇ ਦਿੱਤਾ, ਦੈਟਸ ਇਟ, ਇੱਕ ਟਰੰਕ ਚ ਆ ਜਾਂਦਾ ਸਾਰਾ ਸਮਾਨ। ਤੇ ਅਸੀਂ ਉਦੋਂ ਵੀ ਜਿਉਂਦੇ ਸੀ, ਅਸੀਂ ਉਦੋਂ ਵੀ ਆਨੰਦ ਮਾਣਦੇ ਸੀ, ਉਦੋਂ ਵੀ ਸਾਨੂੰ ਫੈਸ਼ਨ ਕਰਦੇ ਸੀ। ਸੋ ਸਾਨੂੰ ਨਾ ਜਿਹੜਾ ਅਸੀਂ ਫੈਸ਼ਨ ਨੂੰ ਜਾਂ ਬਾਕੀ ਜੀਵਾਂ ਵਾਂਗ ਅਸੀਂ ਆਪਣੀ ਅਮੀਰੀ ਨਾਲ ਜੋੜ ਲਿਆ ਵੀ ਹੁਣ ਮੈਂ ਅਮੀਰ ਹੋ ਗਿਆ, ਹੁਣ ਮੈਨੂੰ ਇੱਕ ਟੀ ਸ਼ਰਟ ਨੀ ਚਾਹੀਦੀ, ਹੁਣ ਮੈਨੂੰ 35 ਚਾਹੀਦੀਆਂ ਨੇ, ਹੁਣ ਮੈਨੂੰ ਜੀਨ ਦਾ ਇੱਕ ਜੋੜਾ ਨੀ ਚਾਹੀਦਾ, ਮੈਨੂੰ ਉਹਦੇ ਹਰ ਰੰਗ ਦਾ ਜੀਨ ਦਾ ਜੋੜਾ ਚਾਹੀਦਾ, ਜਿਹੜਾ ਨਵਾਂ ਫੈਸ਼ਨ ਹੈ, ਇੱਕ ਖੁੱਲੀ ਮੋਰੀ ਵਾਲਾ, ਇੱਕ ਤੰਗ ਮੋਰੀ ਵਾਲਾ। ਸੋ ਅਸੀਂ ਇਸ ਤਰ੍ਹਾਂ ਦੇ ਆਪਣੇ ਮਨ ਦੇ ਬਣਾ ਲਏ। ਭਾਈ ਜੀ ਮੈਂ ਤੁਹਾਨੂੰ ਸਾਫ਼ ਦੱਸਦਾ ਬਈ ਕਿਸੇ ਬੰਦੇ ਕੋਲ ਟਾਈਮ ਨੀ ਉਹ ਤੁਹਾਡੇ ਕੱਪੜੇ ਵੇਖ ਕੇ, ਮੈਨੂੰ ਖੁਦ ਨੀ ਪਤਾ ਹੁੰਦਾ ਮੈਂ ਕੱਲ ਕਿਹੜਾ ਸੂਟ ਪਾਇਆ ਸੀ, ਤੇ ਮੈਂ ਕਿਸੇ ਬਾਰੇ ਕੀ ਦੱਸੂਗਾ ਤੁਹਾਨੂੰ ਵੀ ਕੱਲ ਜਿਹੜਾ ਮੈਨੂੰ ਮਿਲਿਆ ਉਹਨੇ ਸੂਟ ਕਿਹੜਾ ਪਾਇਆ ਸੀ।
1: ਏਦਾਂ ਹੀ ਹੈ, ਇਹ ਪੈਸੇ ਖੁੱਲੇ ਕਮਾਉਣ ਦਾ ਮਤਲਬ ਇਹ ਨਹੀਂ ਆ ਵੀ ਉਹਦੇ ਨਾਲ ਆਪਾਂ ਉਹਨੂੰ ਉਜਾੜਨਾ ਵਾ, ਵੱਧ ਉਜਾੜਨਾ ਵਾਉਣਾ। ਸੋ ਉਹਦਾ ਮਤਲਬ ਇਹ ਆ ਕਿ ਤੁਸੀਂ ਉਹਨੂੰ ਇੰਜੋਏ ਕਰਨਾ ਵਾ। ਸੋ ਇਹ ਨਾ ਇੱਕ ਪਹਿਲੀਆਂ ਦੇ ਵਿੱਚ ਮੈਂ ਪਹਿਲਾਂ ਤਾਂ ਬਹੁਤ ਆਮ ਹੁੰਦਾ ਸੀ, ਅੱਜ ਕੱਲ੍ਹ ਤਾਂ ਹੁਣ ਇੱਥੇ ਤਾਂ ਨਹੀਂ ਮੈਂ ਕਦੀ ਵੇਖਿਆ ਨਾ ਹੀ ਕਦੀ ਹੁਣ ਸੁਣਿਆ। ਪਹਿਲੀਆਂ ਦੇ ਵਿੱਚ ਨਿਆਣਿਆਂ ਨੂੰ ਮੰਗਤੇ ਰੱਖਿਆ ਜਾਂਦਾ ਸੀ, ਉਹਦਾ ਮਤਲਬ ਇਹ ਹੁੰਦਾ ਸੀ ਵੀ ਆਪਾਂ ਉਹਨੂੰ ਸੋ ਐਂਡ ਸੋ ਇੰਨੇ ਸਾਲਾਂ ਤੱਕ ਉਹਨੂੰ ਮੰਗ ਕੇ ਹੀ ਕੱਪੜਾ ਪਾਉਣਾ ਵਾ, 5 ਸਾਲ ਤੱਕ ਉਹਨੂੰ ਨਵਾਂ ਕੱਪੜਾ ਨਹੀਂ ਪਾਉਣਾ, ਉਹਨੂੰ ਲੱਥੇ ਕੱਪੜੇ ਹੀ ਪਾਉਣੇ ਆ। ਜਿਨ੍ਹਾਂ ਦੇ ਘਰ ਬੱਚੇ ਥੁੜਕੇ ਹੁੰਦੇ ਸੀ ਉਹ ਇੱਦਾਂ ਦੇ ਸੁੱਖਣਾ ਸੁੱਖ ਦੇ ਹੁੰਦੇ ਸੀ।
0: ਹਾਂ, ਸਾਡਾ ਬੱਚਾ ਗਰੀਬੜਾ ਬਣ ਕੇ ਜੀਵੇ, ਮਤਲਬ ਦੇਖੋ ਜਿਹੜੇ ਵੀ ਬਹੁਤੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਰਵਾਇਤਾਂ ਨੇ ਕਿਸੇ ਸੰਤ ਤੋਂ ਚੱਲਦੀਆਂ ਨੇ, ਕਿਸੇ ਸੰਤ ਨੇ ਕਿਹਾ ਤੁਸੀਂ ਇੰਜ ਕਰੋਗੇ ਤੁਹਾਡੇ ਬੱਚਾ ਹੋਏਗਾ
1: ਇੱਦਾਂ ਹੀ
0: ਜਾਂ ਬੱਚਾ ਬਚ ਜਾਏਗਾ। ਉਹਨਾਂ ਦਾ ਇੱਕ ਤਰੀਕਾ ਸੀ ਤੁਹਾਨੂੰ ਤੁਹਾਡੇ ਵਿੱਚ ਨਿਮਰਤਾ ਲਿਆਉਣ ਦਾ, ਹੈ ਨਾ, ਵੀ ਆਪਣੇ ਤੋਂ ਗੁਰਬਾਣੀ ਭਰੀ ਪਈ ਆ, ਸਿੱਖ ਇਤਿਹਾਸ ਭਰਿਆ ਪਿਆ ਵੀ ਕਿਵੇਂ ਉਹ ਬਾਬਾ ਬੁੱਢਾ ਜੀ ਤੋਂ ਪੁੱਤਰੀ ਦਾਤ ਲੈਣ ਗਏ ਤੇ ਉਹਨਾਂ ਨੇ ਮਤਲਬ ਕਿਹਾ ਵੀ ਗੁਰੂ ਘਰ ਨੂੰ ਭਾਜੜਾਂ ਪਈਆਂ ਨੇ, ਤੇ ਕਿਸੇ ਨੇ ਮੁੜ ਕੇ ਕਿਹਾ ਵੀ ਤੁਸੀਂ ਥੋੜੇ ਨਿਮਰ ਹੋ ਕੇ ਜਾਇਓ। ਜਦੋਂ ਅਕਬਰ ਬਾਦਸ਼ਾਹ ਗਿਆ ਅਜਮੇਰ ਮੱਥਾ ਟੇਕਣ, ਤੇ ਹਾਥੀ ਤੇ ਚੜ ਕੇ ਗਿਆ, ਤੇ ਉਹਨੇ ਜਿਸ ਪੀਰ ਕੋ ਗਿਆ ਉਹਨੇ ਗੱਲ ਵੀ ਨੀ ਕੀਤੀ, ਅਗਲੀ ਵਾਰੀ ਪੈਰੀ ਤੁਰ ਕੇ ਗਿਆ। ਉਹ ਬੜੀਆਂ ਗੱਲਾਂ ਨੇ ਮਿਲ ਕੇ ਮੁੜ ਕੇ, ਇਹਦਾ ਜਿਹੜਾ ਮੇਨ ਜਿਹੜੀ ਸਿੱਖਿਆ ਉਹ ਇਹੀ ਆ ਵੀ ਸਾਨੂੰ ਨਿਮਰਤਾ ਦੀ। ਜਿਹੜੇ ਸਾਡੇ ਕੱਪੜੇ ਨੇ, ਜਿਹੜੇ ਜੇ ਦੂਸਰੇ ਲੋਕ ਨੇ ਉਹ ਤੁਹਾਡਾ ਮਾਣ ਸਤਿਕਾਰ ਇੱਜ਼ਤ ਤੁਹਾਡੇ ਕੱਪੜਿਆਂ ਕਰਕੇ ਨਹੀਂ ਕਰਦੇ, ਉਹ ਤੁਹਾਡੇ ਕੰਮਾਂ ਕਰਕੇ ਕਰਦੇ ਆ, ਤੁਹਾਡੇ ਕਰਮਾਂ ਕਰਕੇ ਕਰਦੇ ਆ, ਤੁਹਾਡੀਆਂ ਪ੍ਰਾਪਤੀਆਂ ਕਰਕੇ ਕਰਦੇ, ਤੁਹਾਡੇ ਬੋਲਚਾਲ ਕਰਕੇ ਕਰਦੇ ਨੇ। ਸੋ ਇਹ ਜਿਹੜਾ ਸਾਨੂੰ ਭਰਮ ਹੈ ਕਿ ਸਾਨੂੰ ਸੋਹਣੇ ਕੱਪੜਿਆਂ ਕਰਕੇ ਸਾਡੀ ਟੌਹਰ ਬਣਦੀ ਹੈ ਤੇ ਲੋਕ ਸਾਡੇ ਵੱਲ ਵੇਖਦੇ ਆ, ਇਹ ਇੱਕ ਭਰਮ ਹੈ, ਇਹ ਸਾਨੂੰ ਫੈਸ਼ਨ ਇੰਡਸਟਰੀ ਨੇ ਪਾਇਆ ਹੋਇਆ। ਤੇ ਉਹ ਇਹ ਜਿਹੜਾ ਬਹੁਤ ਇੰਪੋਰਟੈਂਟ ਸੈਗਮੈਂਟ ਹੈ ਜਿਹਦੇ ਚ ਅਸੀਂ ਆਪਣਾ ਪੈਸੇ ਵੀ ਬਚਾ ਸਕਦੇ ਹਾਂ ਤੇ ਸਾਡੀ ਧਰਤੀ ਦਾ ਭਲਾ ਵੀ ਕਰ ਸਕਦੇ।
1: ਬਿਲਕੁਲ, ਤੁਹਾਡੇ ਨਾਲ ਗੱਲ ਕਰਦਿਆਂ ਕਰਦਿਆਂ ਮੈਂ ਕੁਛ ਇੱਕ ਫੈਕਟ ਚੈੱਕ ਕਰ ਰਿਹਾ ਸੀ, ਕਹਿੰਦੇ ਨੇ ਕਿ ਨਵੇਂ ਕੱਪੜਿਆਂ ਦੀ ਬਜਾਏ ਸੈਕਿੰਡ ਹੈਂਡ ਜਿਹੜਾ ਆਪਾਂ ਪਾਉਂਦੇ ਹਾਂ, ਜਿਹਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਤਾਂ ਉਹਦੇ ਨਾਲ ਕਹਿੰਦੇ ਨੇ ਕਿ ਕਾਰਬਨ ਮਿਸ਼ਨ ਦੇ ਵਿੱਚ ਲਗਭਗ 25% ਕਮੀ ਆਉਂਦੀ ਆ। 25% ਕਾਫੀ ਆ,
0: ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ। ਨਾਲੇ ਦੇਖੋ ਤੁਸੀਂ ਮਤਲਬ ਜਿਹੜੀ ਇੱਕ ਟੀ ਸ਼ਰਟ ਹੈ ਜਿਹੜੇ ਉਹਨੂੰ ਬਣਾਉਂਦੇ ਹੋ ਤੁਸੀਂ, ਉਹ ਟੀ ਸ਼ਰਟ ਨੂੰ ਕਪਾਹ ਬਣਨ ਤੋਂ ਲੈ ਕੇ ਉਹਨੂੰ ਚੁਗਣ ਤੱਕ, ਕੱਪੜਾ ਧਾਗਾ ਬਣਨ ਤੱਕ, ਉਹਦੀ ਫਿਰ ਉਹਦਾ ਕੱਪੜਾ ਬਣਨ ਤੱਕ, ਫਿਰ ਉਹਦੀ ਟੀ ਸ਼ਰਟ ਬਣਨ ਤੱਕ ਉਹਨੂੰ ਤਕਰੀਬਨ 2700 ਲੀਟਰ ਪਾਣੀ ਦਾ। ਤੇ ਜੇ ਆਪਾਂ ਮੰਨ ਲਈਏ ਵੀ ਜਿਹੜਾ ਔਰਤਾਂ ਦਾ ਸੂਟ ਹੈ ਜਾਂ ਮਰਦਾਂ ਦਾ ਸੂਟ ਹੈ ਵੀ ਉਹਨੂੰ 5 ਗੁਣਾ ਵੱਧ ਕੱਪੜਾ ਹੁੰਦਾ ਟੀ ਸ਼ਰਟ ਨਾਲੋਂ, ਇਹਦਾ ਮਤਲਬ ਇੱਕ ਔਰਤਾਂ ਦੇ ਸੂਟ ਲਈ ਸਾਡੇ ਕੁੜਤੇ ਪਜਾਮੇ ਲਈ ਉਹਨੂੰ 14,000 ਲੀਟਰ ਪਾਣੀ ਲੱਗ
1: ਗਿਆ।
0: ਤੇ ਜੇ ਤੁਹਾਡੇ ਕੋਲ 10 ਕੁੜਤੇ ਪਜਾਮੇ ਨੇ ਤਾਂ ਉਹਨਾਂ ਨੂੰ 1,40,000 ਲੀਟਰ ਪਾਣੀ ਲੱਗ ਗਿਆ। ਜਿਹੜਾ ਤੁਹਾਡਾ ਆਮ ਜਿਹੜਾ ਚਮੜੀ

0: ਕੱਪੜੇ ਦੀ ਜੁੱਤੀ ਹੁੰਦੀ ਹੈ ਉਹਨੂੰ 8 ਵਾਰ ਲੀਟਰ ਪਾਣੀ ਲੱਗਦਾ ਉਹਦੇ, ਮਤਲਬ ਜਿਹੜੀ ਉਹ ਗਾਂ ਜਾਂ ਮੱਝ ਹੈ ਜਦੋਂ ਪਲਦੀ ਹੈ, ਪਲ ਤੋਂ ਬਾਅਦ ਉਹ ਚਮੜਾ ਸਾਫ਼ ਹੁੰਦਾ ਆ ਉਹਨੂੰ ਫਾਰੇ ਦਾ ਪਾ ਕੇ, ਤੇ ਜਿਹੜਾ ਆਪਣੇ ਬੈਗ ਹੁੰਦੇ ਨੇ ਲੈਦਰ ਦੇ ਫੜੇ ਹੋਏ ਲੋਕਾਂ ਨੇ ਔਰਤਾਂ ਨੇ ਉਹਨਾਂ ਨੂੰ ਤਕਰੀਬਨ 19,000 ਲੀਟਰ ਪਾਣੀ ਲੱਗਦਾ ਹੈ। ਸਾਡੀ ਧਰਤੀ ਦਾ ਜੇ ਇੰਨਾ ਬੁਰਾ ਹਾਲ ਹੈ ਉਹ ਇਸੇ ਕਰਕੇ ਬੁਰਾ ਹਾਲ ਹੈ।
1: ਨਹੀਂ ਬੜਾ ਮਤਲਬ ਕੰਮ ਕਹਿ ਲਓ ਕਿ ਆਪਣੇ ਸੋਚ ਤੋਂ ਪਰੇ ਜਾਂ ਫਿਰ ਇੱਦਾਂ ਕਹਿ ਲਓ ਵੀ ਸਾਡੀ ਨੌਲੇਜ ਵਿੱਚ ਜਿੰਨਾ ਚਿਰ ਨਹੀਂ ਆ ਉਹਨਾਂ ਚਿਰ ਤੱਕ ਚਲੋ ਠੀਕ ਆ, ਪਰ ਇਹ ਚੀਜ਼ਾਂ ਪਤਾ ਹੋਣੀਆਂ ਸਾਨੂੰ ਬਹੁਤ ਜ਼ਰੂਰੀ ਆ। ਸੋ ਇਹ ਜਿਹੜਾ 50% ਤੋਂ 80% ਕਹਿੰਦੇ ਨੇ ਕਿ ਤੁਸੀਂ ਆਪਣੀ ਖਰੀਦੋ ਫਰੋਖਤ ਦਾ ਪੈਸਾ ਬਚਾ ਸਕਦੇ ਹੋ ਜੇਕਰ ਤੁਸੀਂ ਇਸ ਪਾਸੇ ਨੂੰ ਟਿਲਟ ਹੁੰਦੇ ਹੋ। ਅਤੇ ਬਹੁਤ ਸਾਰੇ ਲੋਕ ਮੈਂ ਵੇਖ ਰਿਹਾ ਜਿਹੜੇ ਇਹ ਕਰਦੇ ਨੇ ਥ੍ਰਿਫਟਿੰਗ, ਉਹ ਬਹੁਤ ਖੁਸ਼ ਨੇ, ਉਹ ਕਹਿੰਦੇ ਨੇ ਕਿ ਆਪਾਂ ਨਵੇਂ ਖਰੀਦਦੇ ਹੀ ਆਪਾਂ ਇਸੇ ਪਾਸੇ ਨੂੰ ਆਏ ਹਾਂ ਅਤੇ ਸਾਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਕਿ ਇੰਨਾ ਜ਼ਿਆਦਾ ਫਾਇਦਾ ਵਾ। ਹਰ ਸਾਲ ਕਹਿੰਦੇ ਨੇ ਕਿ ਲਗਭਗ 10-12% ਦੀ ਦਰ ਦੇ ਨਾਲ ਇਹ ਵੱਧ ਰਿਹਾ ਵਾ ਅਤੇ 2034 ਤੱਕ ਇਹਦੇ ਵਿੱਚ $150 to $260 billion ਤੱਕ ਇਹ ਬਾਜ਼ਾਰ ਪਹੁੰਚਣ ਦੀ ਉਮੀਦ ਹੈ ਥ੍ਰਿਫਟਿੰਗ ਵਾਲਾ ਜਿਹੜਾ।
0: ਔਰ ਜਿਹੜੇ ਦੂਸਰੇ ਨੇ ਟ੍ਰੈਡੀਸ਼ਨਲ ਸਟੋਰ ਨੇ ਉਹ ਬੰਦ ਹੋ ਰਹੇ ਨੇ,
1: ਉਹ ਬੰਦ ਹੋ ਰਹੇ
0: ਨੇ, ਖੁੱਲ ਰਹੇ ਨੇ। ਹਾਂ ਪਹਿਲਾਂ ਸਿਰਫ ਚੈਰਿਟੀਜ਼ ਕਰਦੀਆਂ ਸੀ, ਹੁਣ ਪੂਰਾ ਬਿਜ਼ਨਸ ਹੈ, ਕਾਰੋਬਾਰ ਹੈ ਉਹਨਾਂ ਦਾ। ਉਹ ਤੁਹਾਡੇ ਤੋਂ ਖਰੀਦਦੇ ਨੇ, ਆਪਣਾ ਮਾਰਜਿਨ ਪਾ ਕੇ ਵੇਚ ਦਿੰਦੇ ਨੇ, ਉਹਦੇ ਬਾਵਜੂਦ ਵੀ ਤੁਹਾਨੂੰ ਉਹ ਨਵੇਂ ਨਾਲੋਂ 4th ਹਿੱਸੇ ਤੇ 5th ਹਿੱਸੇ ਤੇ ਮਿਲ ਜਾਂਦਾ। ਸੋ ਨਾਲੇ ਤੁਹਾਡੇ ਨਵੀਂ, ਜੇ ਮੈਂ ਇੱਕ ਨਵੀਂ ਪੈਂਟ ਕੋਈ ਉੱਥੋਂ ਪੈਂਟ ਖਰੀਦੀ, ਜੇ ਮੈਂ ਨਾ ਉੱਥੇ ਜਾਂਦਾ, ਮੈਂ ਇੱਕ ਨਵੀਂ ਸਟੋਰ ਤੋਂ ਲੈ ਕੇ ਆਉਂਦਾ, ਤੇ ਮੈਂ ਇੱਕ ਜਿਹੜੀ ਡਿਮਾਂਡ ਪੈਦਾ ਕਰਦਾ, ਡਿਮਾਂਡ ਕਰਕੇ ਉੱਥੇ ਨਵੀਂ ਬਣਦੀ। ਸੋ ਜਿਹੜਾ ਥ੍ਰਿਫਟਿੰਗ ਦਾ ਇਹ ਬਹੁਤ ਹੀ ਵਧੀਆ, ਔਰ ਮੈਂ ਮੰਨ ਕੇ ਚੱਲਦਾ ਕਿ ਲੋਕ ਹਿਚਕਚਾਹਟ ਕਰਦੇ ਨੇ, ਪਰ ਇਹਦੇ ਵਿੱਚ ਕੁਛ ਸੰਗਣ ਵਾਲੀ ਲੋੜ ਨਹੀਂ, ਕੋਈ ਨੀ। ਇਹ ਇਨਫੈਕਟ ਅੱਜ ਕੱਲ ਫੈਸ਼ਨ ਹੈ, ਜਿਹੜੀਆਂ ਸੈਲੈਬ੍ਰਿਟੀਜ਼ ਨੇ, ਜਿਹੜੇ ਐਕਟਰਸ ਨੇ, ਉਹ ਬੜੀ ਮਾਣ ਨਾਲ ਦੱਸਦੇ ਆ ਕਿ ਜਿਹੜੀ ਆਹ ਟੀ ਸ਼ਰਟ ਪਾਈ ਆ ਉਹਨੇ ਕਿੱਥੋਂ ਲਈ, ਕਿਹੜੇ ਪੁਰਾਣੇ ਸਟੋਰ ਤੋਂ ਲਈ, ਕਿੰਨੇ ਡਾਲਰ ਦੀ ਆਈ
1: ਜੀ। ਸੋ ਇਹ ਵੱਡੀ ਚੀਜ਼ ਹੈ, ਕਹਿ ਰਹੇ ਨੇ ਕਿ ਇਹ ਜਿਹੜਾ ਬਾਜ਼ਾਰ ਆ ਲਗਭਗ 49 to $67 billion ਤੱਕ ਪਹੁੰਚਣ ਦਾ ਅੰਦਾਜ਼ਾ ਵਾ ਇਸ ਵਰ੍ਹੇ ਦੇ ਵਿੱਚ। ਅੱਛਾ, ਸਭ ਤੋਂ ਵੱਡੀ ਚੀਜ਼ ਜਿਹੜੀ ਮੈਂ ਵੇਖ ਰਿਹਾ ਉਹ ਕਹਿੰਦੇ ਨੇ ਕਿ ਜਿਹੜੇ ਇਹ ਜ਼ਿਆਦਾਤਰ ਇਹ ਵਾਲੇ ਥ੍ਰਿਫਟਿੰਗ ਦੇ ਨਾਲ ਸੰਬੰਧਿਤ ਬਿਜ਼ਨਸ ਨੇ, ਇਹ ਨੋਨ ਪ੍ਰੋਫਿਟ ਨੇ, ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਵਲੰਟੀਅਰ ਕਰ ਰਹੇ ਨੇ। ਸੋ ਉਹ ਵੀ ਇੱਕ ਤਰ੍ਹਾਂ ਦੇ ਨਾਲ ਆਪਾਂ ਉਹ ਨੋਨ ਪ੍ਰੋਫਿਟ ਸੰਸਥਾਵਾਂ ਜੋ ਇਹ ਪੈਸਾ ਆਉਂਦਾ ਵਾ ਉਹ ਵੀ ਧਰਮ ਕਰਮ ਲਈ ਗਾਂ ਇਹ ਕਿਤੇ ਨਾ ਕਿਤੇ ਦਿੰਦੇ ਆ। ਸੋ ਉਹ ਵੀ ਇੱਕ ਇਨਡਾਇਰੈਕਟ ਸਾਡਾ ਫਾਇਦਾ ਹੋ ਗਿਆ ਫਿਰ।
0: ਬਿਲਕੁਲ ਜੀ, ਬਿਲਕੁਲ। ਉਹ ਜਿਹੜੇ ਇਸ ਤਰ੍ਹਾਂ ਦੇ ਸਟੋਰ ਨੇ ਜਿਵੇਂ ਤੁਸੀਂ ਦੱਸਿਆ, ਉਹ ਚੈਰਿਟੀ ਨੇ, ਉਹ ਉਹਦੇ ਵਿੱਚ ਬੜਾ ਕੁਛ ਹੋਰ ਕਰਦੇ ਨੇ, ਟ੍ਰੇਨਿੰਗ ਦਿੰਦੇ ਨੇ, ਤੇ ਨਾਲ ਨਾਲ ਉਹਨਾਂ ਦੇ ਵਿੱਚ ਜੋ ਕੋਈ ਬੰਦਾ ਕੋਈ ਹੈਂਡੀਕੈਪਟ ਹੈ ਜਿਹਨੂੰ ਕਿਤੇ ਜੋਬ ਨਹੀਂ ਮਿਲਦੀ ਉਹਨਾਂ ਨੂੰ ਜੋਬ ਦਿੰਦੇ ਨੇ। ਉਹ ਬਹੁਤੇ ਸਟੋਰ ਜਿਹੜੇ ਨੇ ਇਹ ਚੈਰਿਟੀ ਵਾਲੇ ਚਲਾਉਂਦੇ ਨੇ, ਤੇ ਉਹਨਾਂ ਦੇ ਨਾਲ ਫਿਰ ਉਹ ਜਿਹੜੇ ਵੇਚ ਕੇ ਉਹਨਾਂ ਨੂੰ ਪੈਸੇ ਬਚਦੇ ਨੇ, ਉਹਦੇ ਨਾਲ ਫਿਰ ਚੈਰੀਟੇਬਲ ਕੰਮ ਕਰਦੇ ਆ। ਉਹ ਕੋਈ ਸਕੂਲ ਚਲਾਉਂਦੇ ਆ, ਕਿਤੇ ਕੋਈ ਮੈਡੀਕਲ ਕੈਂਪ ਲਗਾਉਂਦੇ ਆ। ਸੋ ਇਹ ਜਿਹੜਾ ਮਤਲਬ ਇਹਦੀਆਂ ਕਈ ਪਰਤਾਂ ਨੇ ਜਿਹੜੀਆਂ ਇੱਕ ਤੋਂ ਵੱਧ ਚੰਗੀਆਂ ਨੇ।
1: ਬਹੁਤ ਵਧੀਆ ਨਹੀਂ ਭਾਈ ਜੀ, ਧੰਨਵਾਦ ਤੁਹਾਡਾ ਇਹ ਜਾਣਕਾਰੀ ਦੇਣ ਦੇ ਲਈ। ਅਤੇ ਜਿਹੜੇ ਸਿਤਾਰਿਆਂ ਦੀ ਆਪਾਂ ਗੱਲ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਸੋਨਮ ਕਪੂਰ, ਆਲੀਆ ਭੱਟ, ਅਨੁਸ਼ਕਾ ਸ਼ਰਮਾ, ਜਾਨਵੀ ਕਪੂਰ, ਸੋ ਇਹ ਸਾਰੀਆਂ ਜਿਹੜੀਆਂ ਅਦਾਕਾਰਾਂ ਨੇ ਇਹ ਸਪੋਰਟ ਕਰ ਰਹੀਆਂ ਨੇ, ਅਤੇ ਅਲੱਗ ਅਲੱਗ ਜਿੱਦਾਂ ਤੁਸੀਂ ਦੱਸ ਰਹੇ ਹੋ ਫੈਸ਼ਨ ਸ਼ੋਅਜ਼ ਦੇ ਉੱਤੇ ਇਹਨਾਂ ਨੇ ਥ੍ਰਿਫਟਿੰਗ ਨੂੰ ਬੜਾਵਾ ਦਿੱਤਾ ਵਾ। ਇਹਨਾਂ ਨੇ ਪੁਰਾਣੇ ਕੱਪੜੇ ਜਿਹੜੇ ਆ ਉਹ ਪਾ ਕੇ ਇਸ ਚੀਜ਼ ਨੂੰ ਅੱਗੇ ਹੋਰ ਉਤਸ਼ਾਹਿਤ ਕੀਤਾ, ਅਤੇ ਜੇ ਇਹਨਾਂ ਨੇ ਕੀਤਾ ਤਾਂ ਫਿਰ ਮੇਰੇ ਖਿਆਲ ਨਾਲ ਸਾਨੂੰ ਵੀ ਕਰ ਲੈਣਾ ਚਾਹੀਦਾ।
0: ਹਾਂਜੀ, ਅਸੀਂ ਕਿਹੜੇ ਬਾਗ ਦੀ ਮੂਲੀ ਆ ਜੀ, ਜੇ ਹਾਲੀਵੁੱਡ ਬਾਲੀਵੁੱਡ ਵਾਲੇ ਕਰ ਸਕਦੇ, ਸਾਨੂੰ ਕਾਹਦੀ ਸੰਗ ਹੈ।
1: ਤੇ ਮੈਨੂੰ ਤਾਂ ਲੱਗਦਾ ਸਗੋਂ ਆਪਾਂ ਨਾ ਬਾਹਰ ਦੁਕਾਨਾਂ ਨਾਲੋਂ ਸਗੋਂ ਸਾਡੇ ਕੋਲ ਆਪਸ ਦੇ ਵਿੱਚ ਆਪਣੇ ਸਰਕਲ ਦੇ ਵਿੱਚ ਹੀ ਇੰਨਾ ਕੁਛ ਸਾਡੇ ਕੋਲ ਲੀੜਾ ਕੱਪੜਾ ਹੁੰਦਾ ਵੀ ਆਪਾਂ ਵੇਖ ਲਈਏ ਵੀ ਸਾਡੇ ਕੁ ਸਾਈਜ਼ ਦਾ ਹੋਰ ਕਿਹੜਾ ਵਾ ਜਿਹਦੇ ਕੰਮ ਆ ਸਕਦਾ। ਅਤੇ ਆਪਾਂ ਬੇਸਿਕਲੀ ਨਾ ਉਹ ਪੁਰਾਣਾ ਨਹੀਂ ਹੋਇਆ ਹੁੰਦਾ, ਆਪਾਂ ਭਾਈ ਬਹੁਤੀ ਵਾਰੀ ਅੱਕੇ ਹੁੰਦੇ ਹਾਂ, ਸਾਨੂੰ ਲੱਗਦਾ ਵੀ ਨਹੀਂ ਅਸੀਂ ਇੰਨਾ ਪਾ ਲਿਆ ਵਾ ਯਾਰ, ਹੈ ਨਾ। ਅਤੇ ਉਹਦੇ ਨਾਲ ਸਗੋਂ ਆਪਾਂ ਸਵੋਪ ਕਰਕੇ
0: ਹੋ ਹੀ ਇੰਨੇ ਜਾਂਦੇ ਵੀ ਤੁਹਾਨੂੰ ਚੇਤੇ ਭੁੱਲ ਜਾਂਦਾ ਉਹ ਚੀਜ਼ ਤੁਹਾਡੇ ਕੋਲ ਹੈਗੀ,
1: ਚੇਤਾ ਭੁੱਲ ਜਾਂਦਾ। ਆਪਾਂ ਜਦੋਂ ਹੋਸਟਲ
0: ਬੱਚਿਆਂ ਤੇ ਸ਼ੁਰੂ ਕਰੋ
1: ਜੀ,
0: ਹਾਂ ਤੁਸੀਂ ਜੋ ਬੱਚਿਆਂ ਤੋਂ ਸ਼ੁਰੂ ਕਰੋ, ਜਦੋਂ ਤੁਹਾਡੇ ਬੱਚੇ ਵੱਡੇ ਹੋ ਗਏ ਉਹਨਾਂ ਦੇ ਕੱਪੜੇ ਨਹੀਂ ਪੈਂਦੇ। ਹੁਣ ਤੁਸੀਂ ਆਲੇ ਦੁਆਲੇ ਦੇਖੋ, ਜੋ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆਂਢ ਗੁਆਂਢ 'ਚ ਜਿਹੜੇ ਬੱਚੇ ਤੁਹਾਡੇ ਬੱਚਿਆਂ ਤੋਂ ਛੋਟੇ ਨੇ, ਉਹਨਾਂ ਨੂੰ ਦੇ ਦਿਓ, ਕਿਉਂਕਿ ਉਹਨਾਂ ਨੂੰ ਵੀ ਕਿਧਰ ਵੱਡੇ ਹੋ ਜਾਣਾ,
1: ਉਹਨਾਂ ਨੂੰ ਪੁੱਛ ਲਓ
0: ਉੱਥੋਂ ਸ਼ੁਰੂ ਕਰਕੇ।
1: ਹਾਂ
0: ਹਾਂ, ਮੇਰੀ ਸਭ ਤੋਂ ਬੇਟੀ ਜਿਹੜੀ ਹੈ ਸਾਡੇ ਪਰਿਵਾਰ 'ਚ ਸਭ ਤੋਂ ਵੱਡੀ ਸੀ, ਉਹ ਤੋਂ ਬਾਅਦ ਸਾਡੇ 6 ਬੱਚੇ ਨੇ। ਸੋ ਸਾਡੀ ਉਹ ਬੇਟੀ ਦੇ ਕਈ ਸੂਟ ਨੇ ਜਿਹੜੇ ਮੁੜ ਕੇ ਗਾਂਹ ਛੋਟੇ 6 ਬੱਚਿਆਂ ਨੇ ਪਾਏ, ਉਹ ਫਿਰ ਵੀ ਨਹੀਂ ਫਟੇ।
1: ਸੋ ਇਹ ਬੱਚੇ ਦੇ ਜਿਹੜੇ ਆਪਾਂ ਮੰਨ ਲਓ ਲੈਂਦੇ ਹਾਂ ਅਤੇ ਇੱਕ ਦੋ ਮਹੀਨਿਆਂ ਦੇ ਵਿੱਚ ਹੀ ਬੱਚੇ ਹੋਰ ਵੱਡੇ ਹੋ ਜਾਂਦੇ ਆ ਅਤੇ ਉਹ ਚੀਜ਼ਾਂ ਫਿਰ ਐਵੇਂ ਹੀ ਆਪਾਂ ਜਾਇਆ ਜਾਂਦੀਆਂ ਨੇ ਉਹਨਾਂ ਦੇ ਖਿਡੌਣੇ ਉਹਨਾਂ ਦਾ ਇਹ ਸਾਰਾ ਕੁਛ ਅਤੇ ਆਪਾਂ ਬਿਹਤਰ ਆ ਵੀ ਇਹਨੂੰ ਆਪਾਂ ਆਪਣੇ ਸੁਭਾਅ ਦੇ ਵਿੱਚ ਆਪਣੀ ਆਦਤ ਦੇ ਵਿੱਚ ਲੈ ਕੇ ਆਈਏ। ਭਾਈ ਬਹੁਤ ਸ਼ੁਕਰੀਆ ਇੰਨੀਆਂ ਵਡਮੁੱਲੀਆਂ ਗੱਲਾਂ ਤੁਸੀਂ ਹਰ ਵਾਰੀ ਲੈ ਕੇ ਆਉਂਦੇ ਹੋ, ਧੰਨਵਾਦ ਤੁਹਾਡਾ।
0: ਬਾਈ ਜੀ ਧੰਨਵਾਦ, ਤੇ ਖਾਸ ਕਰਕੇ ਤੁਹਾਡੇ ਸੁਣਨ ਵਾਲਿਆਂ ਦਾ, ਜੇ ਉਹਨਾਂ ਦਾ ਕੋਈ ਸੁਝਾਅ ਕੋਈ ਸਵਾਲ ਹੈ ਉਹ ਤੁਹਾਡੀ ਜਿੱਥੇ ਵੀ ਪੋਡਕਾਸਟ ਹੈ ਪੁੱਛ ਸਕਦੇ ਨੇ, ਆਪਾਂ ਤੁਹਾਨੂੰ ਟੈਕਸਟ ਕਰ ਸਕਦੇ ਹਾਂ ਜਦੋਂ ਆਪਾਂ ਕਰਦੇ ਹਾਂ, ਤੇ ਅਸੀਂ ਉਹਨਾਂ ਦਾ ਪੂਰਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ।
1: ਹਾਂਜੀ ਬਿਲਕੁਲ, ਮੇਰੇ ਵੱਲੋਂ ਵੀ ਗੁਜ਼ਾਰਿਸ਼ ਆਪਣੇ ਸਰੋਤਿਆਂ ਅੱਗੇ ਕਿ ਤੁਹਾਡੇ ਕੋਈ ਵੀ ਸਵਾਲ ਹੁੰਦੇ ਨੇ ਤੇ ਤੁਸੀਂ ਸਾਨੂੰ ਜ਼ਰੂਰ ਅੱਗੋਂ ਪਿੱਛੋਂ ਵੀ ਤੁਸੀਂ ਭੇਜ ਸਕਦੇ ਹੋ ਤੇ ਫਿਰ ਆਪਾਂ ਜ਼ਰੂਰ ਅਗਲੇਰੇ ਪ੍ਰੋਗਰਾਮਾਂ 'ਚ ਡਿਸਕਸ ਕਰਾਂਗੇ। ਭਾਈ ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਲਈ,
0: ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਹਰਮਿੰਦਰ ਢਿੱਲੋਂ ਜੀ, ਕੈਨੇਡਾ ਤੋਂ ਸਾਡੇ ਨਾਲ ਜੁੜਦੇ ਨੇ ਅਤੇ ਹਰ ਵਾਰ ਕੁਛ ਨਵਾਂ ਸਾਡੇ ਨਾਲ ਸਾਂਝਾ ਕਰਦੇ ਨੇ ਜਿਹਦੇ ਨਾਲ ਆਪਾਂ ਵਾਤਾਵਰਣ ਦੀ ਬਿਹਤਰੀ ਦੇ ਲਈ ਕੁਛ ਕਰ ਸਕਦੇ ਹਾਂ, ਹੋਰ ਇਹ ਨੁਕਸਾਨ ਬਾਰੇ ਜਾਣ ਸਕਦੇ ਹਾਂ, ਆਪਣਾ ਕਿਹੜੇ ਤਰੀਕੇ ਨਾਲ ਯੋਗਦਾਨ ਪਾ ਸਕਦੇ ਹਾਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ। ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ, ਤੰਦਰੁਸਤ ਰਹੋ, ਵਾਤਾਵਰਣ ਦਾ ਖਿਆਲ ਰੱਖੋ ਅਤੇ ਅਗਲੀ ਪੀੜ੍ਹੀ ਪ੍ਰਤੀ ਬਣਦੇ ਆਪਣੇ ਫਰਜ਼ਾਂ ਦੇ ਵਿੱਚੋਂ ਇਹ ਵੀ ਇੱਕ ਫਰਜ਼ ਨਿਭਾਉਂਦੇ ਚਲੋ।
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 4 November 3, 2802528 ਦੀ ਕਹਾਣੀ ਬੋਲ ਭਾਵੇਂ ਨਾ ਬੋਲ।
3: ਆ ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਔਨ ਰੋਡਸ ਆਨਰਸ ਕੈਂਪੇਨ ਸਿਰਫ ਸੀਮਿਤ ਸਮੇਂ ਲਈ ਹੁਣ ਨਵਾਂ BYD ਕਰ ਲੈ ਆਓ ਸ਼ਾਨਦਾਰ ਡਰਾਈਵ ਅਵੇ ਆਫਰਸ ਦੇ ਨਾਲ BYD C-Lion 7 ਪ੍ਰੀਮੀਅਮ ਸਿਰਫ $54,990 BYD C-Lion 8 ਡਾਇਨਾਮਿਕ FWD ਸਿਰਫ $56,990 ਤੇ BYD Shark 6 ਪ੍ਰੀਮੀਅਮ ਸਿਰਫ $57,900 ਇੱਕ ਖਾਸ ਆਫਰ 1 ਅਗਸਤ ਤੋਂ 30 ਸਤੰਬਰ 2026 ਤੱਕ ਆਰਡਰ ਕਰਨ ਵਾਲਿਆਂ ਲਈ ਹੈ ਡਿਲੀਵਰੀ 31 ਅਕਤੂਬਰ 2026 ਤੱਕ ਹੋਰ ਜਾਣਕਾਰੀ ਲਈ ਅੱਜ ਹੀ BYD ਕੈਰੋਲਾਈਨ ਸਪ੍ਰਿੰਗਸ ਨਾਲ ਸੰਪਰਕ ਕਰੋ ਐਂਡ ਮੈਂਸ਼ਨ ਰੇਡੀਓ ਹਾਂਜੀ BYD ਔਨ ਰੋਡਸ ਆਨਰਸ ਕੰਡੀਸ਼ਨ ਅਪਲਾਈ
3: ਕਿਚਨ ਦਾ ਸਟਾਈਲ ਡਰ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
5: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
5: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406 660 960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.

0: ਚੱਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
1: If you can understand when I start Punjabi vich bolna ta tusi Victoria Police vich naukri karan layi us ton vi vadh yog ho jinna tusi sochde ho Vadhiya shuruati tankha naal shuru karo ate naukri dauran duji bhasha di varto karke patte kamao Victoria Police Recruiting now Authorized by the Victorian Government Melbourne
2: ਚਲਾਣਾ ਆਸਾਨ ਨਹੀਂ ਪਰ ਸਹੀ ਸਲਾਹ ਨਾਲ ਹਰ ਚੈਲੰਜ ਆਸਾਨ ਹੋ ਸਕਦਾ ਹੈ SEBI Partners Wise Tax Advisors ਤੁਹਾਡੇ ਨਾਲ ਨੇ ATO Audits Tax Disputes ATO Debts Business Restructuring ਤੇ Business ਖਰੀਦਣ ਜਾਂ ਵੇਚਣ ਸੰਬੰਧੀ Professional Guidance ਆਪਣੇ Business ਨੂੰ ਦਿਓ ਮਜ਼ਬੂਤ ਦਿਸ਼ਾ ਅੱਜ ਹੀ ਵਿਜ਼ਿਟ ਕਰੋ sebipartners.au SEBI Partners Wise Tax Advisors ਤੁਹਾਡੇ Business ਦੇ ਭਰੋਸੇਮੰਦ Tax Advisors

0: रेडियो हाँ जी 1674 एम दे तुहाडा सारयां दा स्वागत जी। मैं गौतम कपिल और प्रोग्राम दी डीप टॉक शो लेके होए हां हाजर। प्रोग्राम दे विच हमेशा दी तरह डॉक्टर संदीप जी अपनी डीप डीप थ्योरीज दे नाल सानू बाहर कढ के लेके आणगे अंदरों बाहर तक। ते किन्नी क बाहर जाने हैगे ते किन्नी क तां जाने अज आपां गल करदे हां उहनां दे नाल। सब तो पहला संदीप जी सत श्रीकाल जी, जी आनू वेलकम, की हाल चाल ने जी? थोड़ा जा उस तरीके दे नाल चलिए के आले दुआले दे जिहड़े ऐसे सवाल हैगे ने जिन्हां दे जिहड़े सवाल हैगे ने पर उहनां दे जवाब देण लग्गिआं साडे कोल जवाब नहीं हैगे बहुते। ते जिदा क्यों है ब्लू है पानी पानी पानी पानी पानी पानी है उहदे ते आपां गल कर लईए। अज फिर संदीप जी कहिंदे रंगां दी गल करनी है, अज किहड़े रंग दी गल करनी है
1: अज? हां जी मैं करदी हां गल, पहला तुसीं मैनूं इक सवाल दा जवाब मैं सोचा था लई फिर सवाल
0: आपां क्विज क्विजिंग खेड रहे।
1: हां जी बिल्कुल। मैं सवाल मेरा ये सीगा कि लास्ट टाइम आपां आई थिंक एक दो एपिसोड पहला कलर वाला एपिसोड किया सीगा कि कलर्स किवें सानू देखदे आ ना, ता मेरा सवाल तुहानू ये अज कि सानू जिहड़ा रात दे टाइम ते स्काई जिहड़ा डार्क क्यों लगदा है, सानू की लगदा कि क्यों हुंदा है?
0: रात नूं नेरा हो जांदा है इस कर सूरज घरे चला जांदा, अगले ने सौना नहीं हुंदा जाके अगला दुकान दा शटर सुट जांदा, सारा कुछ डार्क हो जांदा
1: अगले दे वी बैठे
0: ना। लॉजिकल आंसर नहीं हैगा मेरे कोल कोई। आपां नूं यही दस्या गया कि सनसैट बाद दे विच पता लग गया कि नहीं सन नहीं सैट हुंदा हैगा, तुसीं उह जाके सैट हो जांदे हो, धरती उह सैट हो जांदी है परले पासे।
1: दूसरी वर्ल्ड दे दूसरी साइड ते चले जांदा, इसलिए
0: ए सही जवाब नहीं हैगा।
1: नहीं ए पूरी तरह सही जवाब,
0: पूरा जवाब नहीं हैगा। वाह क्या बात है, क्या बात है। ओके
1: काफी साल अरिस्टोटल भी पहला लैके हूं तक लोग यही कहते आए। तो मोस्टली लोग जो पुछते यही जवाब हों हो जाता है सूरज दूजे पास चले जाता है, इसलिए सानू सारा कुछ जरा दिखना बंद हो जाता। बट फिर ज्यादातर लोग यही सोचते हैं बच्चों कोई कोई होंगे जो कहते हैं कि नहीं ऐसा तो नहीं है, इदा कि हो सकती है जे सन जो सन की असं गल करते हैं बेसिकली तो सू पता है कि साडा सन एक स्टार है ना, और स्टार जड़े होंगे जो असं ब्रॉडकास्ट किए एस्ट्रोनॉमी के गल की स्टार बहुत डिफरेंट डिफरेंट साइज के होंगे, तो सन साडा ना तो बहुत वड्डा स्टार है ना ही बहुत छोटा स्टार है, एक मॉडरेट साइज का स्टार है, मॉडरेट जी एनर्जी हैगी है ना बाकी स्टार से कंपेरिजन, तो बहुत छोटे स्टार भी है तो बहुत वे जे स्टार भी है। सो हुण जो सन सन एक अलग चीज है, इट्स जस्ट अ स्टार है ना बाकी स्टार्स दे वांगू, तो चलो रात दे टाइम ते चाहे सन जरा साडा दूजे पासे चले जांदा बट रात दे टाइम ते ही सानू स्टार्स भी दिखदे हैगे बाकी स्टार्स, तो इन्ने ज्यादा जिहड़े साडे स्टार्स हैगे आ उहनां दी भी तां लाइट अपनी हैगी है ना, फिर क्यों जिहड़ा सानू जिहड़ा आसमान जिहड़ा इह काला दिखाई दिंदा जां डार्क दिखाई दिंदा है ना। तो इदां दे सवाल जिहड़े आ कुछ क लोग पुछदे सी उहनां च जिहड़ा काफी सी पर जिहड़ा मेन नाम चलदा ना उह जिहड़ा कि जिहड़ा नाम चल जांदा है उह इक जर्मन साइंटिस्ट सीगा जिहदा नाम सीगा हेनरिक विलम ऑलबर, ते उहदे नाम तों ही एक ऑलबर पैराडॉक्स करके जिहड़ी इक चीज कहिंदे जिहड़ी इसे चीज नूं कहिंदी, उहदा मन्नना इही सी उह कहिंदा कि चलो ठीक है मैं मान लैंदा कि स्टार जिहड़ा सन जिहड़ा उह सैट हो गया, बट उस तों बाद जिहड़े बाकी इन्ने सारे स्टार आ जिहदा सानूं पता ही है कि साडा यूनिवर्स जिहड़ा बहुत वड्डा हैगा हुण इत्थे इन्ने ज्यादा स्टार है, सो जिदा जिदा यूनिवर्स वड्डा हुंदा जांदा उदा उदा स्टार्स भी इहदा मतलब नंबर भी ज्यादा ही वधदे जांदे आ है ना, तो इन्ने सारे स्टार्स दा जिहड़े आ आसमान नूं पूरा ग्लो करा देना चाहिए सीगा, मतलब इन्ना सानूं वाइट मतलब एन चिट्टा जिहड़ा एक जिदा नहीं सन स्टार्स दी लाइट हुंदी उदा दा आसमान दिखना चाहिए सीगा, फिर भी सानूं क्यों डार्क जिहड़ा लगदा है ਹਾਲਾਂਕਿ ਜਿਹੜੀ ਯੂਨੀਵਰਸ ਦੀ ਐਕਸਪੈਂਸ਼ਨ ਦੀ ਗੱਲ ਹੈ, ਸਾਨੂੰ ਹੁਣ ਪਤਾ ਹੈ ਕਿ ਯੂਨੀਵਰਸ ਸਾਡਾ ਵੱਧ ਰਿਹਾ ਹੈ ਨਾ, ਮਤਲਬ ਐਕਸਪੈਂਡ ਹੋਈ ਜਾ ਰਿਹਾ, ਫੈਲੀ ਜਾ ਰਿਹਾ। ਉਹ ਸਾਨੂੰ ਜਿਹੜਾ ਐਡਵਿਨ ਹਬਲ ਨਾਮ ਦਾ ਜਿਹੜਾ ਸਾਇੰਟਿਸਟ ਸੀ, ਜਿਹੜੇ 1900 ਜਿਹੜੀ ਫਸਟ ਜਿਹੜੀ 20th ਸੈਂਚਰੀ ਦੇ ਸ਼ੁਰੂ ਦੇ ਵਿੱਚ ਜਿਹੜੀ ਅਸੀਂ 1920s ਦੇ ਵਿੱਚ ਉਹਨੇ ਜਿਹੜਾ ਉਸ ਡੈਕੇਡ ਦੇ ਵਿੱਚ ਉਹਨੇ ਸਾਨੂੰ ਦੱਸਿਆ ਸੀ ਕਿ ਉਹਨੇ ਨੋਟਿਸ ਕੀਤਾ ਸੀ ਕਿ ਯੂਨੀਵਰਸ ਸਾਡਾ ਐਕਸਪੈਂਡ ਹੋ ਗਿਆ। ਉਸ ਟਾਈਮ ਦੇ ਉੱਤੇ ਜਦੋਂ ਇਹ ਹੈਨਰਿਕ ਦੀ ਮੈਂ ਗੱਲ ਕੀਤੀ, ਜਿਹਨੇ 1823 ਦੇ ਵਿੱਚ ਇਹ ਜਿਹੜਾ ਸਵਾਲ ਉਹਨੇ ਚੱਕਿਆ ਕਿ ਅਗਰ ਸਨ ਨਹੀਂ ਹੈਗਾ ਤਾਂ ਜਿਹੜੇ ਬਾਕੀ ਸਟਾਰਸ ਆ ਉਹਨਾਂ ਦੀ ਇੰਨੀ ਲਾਈਟ ਕਿੱਥੇ ਜਾ ਰਹੀ ਆ, ਉਹ ਕਿਉਂ ਨੀ ਸਾਨੂੰ ਜਿਹੜਾ ਦੇਖਣ ਦਿੰਦੇ ਆ ਬੰਦਾ ਅਸਮਾਨ, ਹੈ ਨਾ। ਸੋ ਇੱਥੋਂ ਹੀ ਜਿਹੜਾ ਇਹ ਹੋਰ ਸਾਇੰਟਿਸਟ ਨੇ ਵੀ ਦੇਖਣਾ ਸ਼ੁਰੂ ਕੀਤਾ ਤੇ ਇਹਨੂੰ ਅਸੀਂ ਆਲਵੇਜ਼ ਪੈਰਾਡੋਕਸ ਕਹਿ ਦਿੰਦੇ ਹਾਂ। ਪੈਰਾਡੋਕਸ ਦਾ ਮਤਲਬ ਅਸੀਂ ਜਨਰਲੀ ਇਹ ਕਹਿੰਦੇ ਹਾਂ ਕਿ ਕੋਈ ਏਦਾਂ ਦੀ ਮਤਲਬ ਐਗਜਿਸਟਿੰਗ ਜਿਹੜੀ ਥੋਟ ਹੈਗੀ ਜਾਂ ਐਗਜਿਸਟਿੰਗ ਕੋਈ ਚੀਜ਼ ਹੈਗੀ ਜਿਹਨੂੰ ਹਰ ਕੋਈ ਮੰਨ ਰਿਹਾ, ਬਟ ਓਬਵੀਅਸਲੀ ਉਹਦੇ ਵਿੱਚ ਕੁਛ ਜਿਹੜੇ ਫਲੋਜ਼ ਹੈਗੇ ਆ, ਹਨਾ, ਜਿਹੜਾ ਇਹ ਫਲੋ ਇਸ ਬੰਦੇ ਨੇ ਕੱਢਿਆ ਤੇ ਉਸ ਤੋਂ ਬਾਅਦ ਜਿਹੜੀ ਇਹਦੇ ਤੇ ਰਿਸਰਚ ਹੋਣੀ ਸ਼ੁਰੂ ਹੋਈ ਹੋ ਕੇ ਕਿਉਂ ਏਦਾਂ ਹੈਗਾ।
0: ਰਾਈਟ, ਅੱਛਾ ਉਹਦੇ ਪੈਰਾਡੋਕਸ ਦੇ ਵੱਲ ਆਉਂਦੇ ਹੈਗੇ, ਬਟ ਇਹ ਆਪਾਂ ਨੂੰ ਤਾਂ ਇਹ ਜਿੱਦਾਂ ਤੁਸੀਂ ਅੱਗੇ ਹਿਸਟਰੀ ਵਿੱਚ ਵੀ ਥੋੜ੍ਹਾ ਜਿਹਾ ਲੈ ਜਾਂਦੇ ਹੁੰਦੇ ਹੋ ਸਾਇੰਸ ਦੇ ਨਾਲ ਨਾਲ, ਕਿ ਆਪਾਂ ਨੂੰ ਤਾਂ ਇਹੀ ਲੱਗਦਾ ਕਿ ਸੂਰਜ ਡੁੱਬਦਾ ਅਤੇ ਧਰਤੀ ਪੁੱਠੀ ਹੋ ਜਾਂਦੀ ਹੈ, ਅਤੇ ਜਿਹੜਾ ਜਿਵੇਂ ਨੌਰਦਰਨ ਹੈਮਿਸਫੇਅਰ ਵਾਲੇ ਪਾਸੇ ਚਾਨਣ ਹੋਏਗਾ, ਸਦਰਨ ਹਨੇਰੇ 'ਚ ਹੈ, ਫਿਰ ਇੱਦਾਂ ਹੀ ਵਾਇਸਾ ਵਰਸਾ। ਹਿਸਟਰੀ ਦੇ ਵਿੱਚ ਕਦੋਂ ਇੱਦਾਂ ਪਹਿਲੀ ਵਾਰ ਕਦੋਂ ਇਹ ਚੀਜ਼ਾਂ ਪਤਾ ਲੱਗੀਆਂ ਕਿ ਦੈਟ ਕੁੱਡ ਨੋਟ ਬੀ ਓਨਲੀ ਦੀ ਵਨ ਰੀਜ਼ਨ, ਇਹ ਤੋਂ ਇਲਾਵਾ ਵੀ ਹੋਣਗੇ, ਔਰ ਕਿੱਦਾਂ ਇਹ ਸ਼ੱਕ ਜਿਹੜਾ ਸੀਗਾ ਇਹਦੇ ਬਾਰੇ ਆਇਆ ਹੋਊਗਾ?
1: ਹਾਂਜੀ, ਇਹ ਜਿੱਦਾਂ ਮੈਂ ਹੁਣੇ ਦੱਸਿਆ, ਜਿਹੜਾ ਆਲਬਰਟ ਜਿਹੜਾ ਬੰਦਾ ਸੀਗਾ, ਵਨ ਆਫ ਦਾ ਜਿਹੜਾ ਉਦਾਂ ਦੇ ਲੋਕਾਂ ਤੋਂ ਸੀ ਜਿਹਨੇ ਇਹ ਸਵਾਲ ਚੱਕਿਆ ਕਿ ਜਿਹੜਾ ਆ ਰਾਤ ਦੇ ਟਾਈਮ ਤੇ ਵੀ ਜਿਹੜਾ ਅਸਮਾਨ ਸਾਡਾ ਗਲੋ ਕਰਨਾ ਚਾਹੀਦਾ, ਕਿਉਂਕਿ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਿਲੀਅਨ ਟ੍ਰਿਲੀਅਨ ਸਟਾਰਸ ਹੈਗੇ ਆ, ਹਨਾ, ਔਰ ਈਵਨ ਅਸੀਂ ਜਿਹੜੀ ਸਾਡੀ ਐਂਡਰੋਮੀਡਾ ਗਲੈਕਸੀ ਜਿਹੜੀ ਸਾਡੀ ਕਲੋਜੈਸਟ ਗਲੈਕਸੀ ਹੈਗੀ ਆ, ਉਹ ਵੀ ਅਸੀਂ ਦੇਖ ਸਕਦੇ ਹਾਂ ਰਾਤ ਨੂੰ ਸਕਾਈ ਦੇ ਵਿੱਚ। ਸਾਨੂੰ ਚਲੋ ਆਮ ਲੋਕਾਂ ਨੂੰ ਨਹੀਂ ਪਤਾ ਲੱਗਦਾ, ਪਰ ਜਿਹੜੇ ਐਸਟ੍ਰੋਨੋਮਰਸ ਹੁੰਦੇ ਆ ਜਾਂ ਜਿਹੜੇ ਲੋਕ ਜਿਹਨਾਂ ਨੂੰ ਇੰਟਰਸਟ ਹੈਗਾ ਇਹਨਾਂ ਚੀਜ਼ਾਂ ਦੇ ਵਿੱਚ, ਉਹ ਦੇਖ ਸਕਦੇ ਆ। ਔਰ ਈਵਨ ਜਿਹੜੇ ਉਹਦੇ ਵਿੱਚ ਜਿਹੜੇ ਅੱਗੇ 300 ਬਿਲੀਅਨ ਸਟਾਰਸ ਹੈਗੇ ਆ, ਉਹ ਵੀ ਅਸੀਂ ਆਪਣੀ ਨੰਗੀ ਅੱਖਾਂ ਨਾਲ ਦੇਖ ਸਕਦੇ, ਮਤਲਬ ਸਾਨੂੰ ਕੋਈ ਟੈਲੀਸਕੋਪ ਦੀ ਲੋੜ ਨਹੀਂ ਹੈਗੀ, ਜਿਹਨਾਂ ਨੂੰ ਪਤਾ ਹੈ ਕਿ ਉਹ ਐਂਡਰੋਮੀਡਾ ਗਲੈਕਸੀ ਆ, ਹਨਾ। ਤਾਂ ਸਿਰਫ ਸਾਡੇ ਗਲੈਕਸੀ ਦੇ ਸਟਾਰ ਨਹੀਂ ਹੈਗੇ, ਦੂਜੀ ਗਲੈਕਸੀ ਦੇ ਸਟਾਰ ਵੀ ਹੈਗੇ ਆ, ਜਾਂ ਹੋਰ ਜਿਹੜੀਆਂ ਅੱਗੇ ਕਰੋੜਾਂ ਜਿਹੜੀ ਗਲੈਕਸੀਜ ਹੈਗੀਆਂ ਉਹਨਾਂ ਦੇ ਸਟਾਰ ਹੈਗੇ ਆ। ਸੋ ਇੱਦਾਂ ਦੇ ਸਾਰੇ ਜਿਹੜੇ ਕੁਐਸਚਨ ਜਿਹੜੇ ਡਿਫਰੈਂਟ ਡਿਫਰੈਂਟ ਲੋਕ ਪੁੱਛਦੇ ਸੀ, ਉਹਨਾਂ ਵਿੱਚੋਂ ਇੱਕ ਆਲਬਰਟ ਸੀਗਾ, ਜਿਹਨੇ 1823 ਦੇ ਵਿੱਚ ਜਿੱਦਾਂ ਮੈਂ ਦੱਸਿਆ ਕਿ ਇਹਨੇ ਇਹ ਚੀਜ਼ ਜਿਹੜੀ ਰੱਖੀ, ਹੈ ਨਾ, ਕਿ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ। ਸੋ ਇੱਥੋਂ ਜਿਹੜਾ ਹੌਲੀ ਹੌਲੀ ਸਵਾਲ ਜਿਹੜੇ ਉੱਠਣੇ ਸ਼ੁਰੂ ਹੋ ਗਏ ਕਿ ਇਹਦੇ ਕੋਈ ਹੋਰ ਰੀਜ਼ਨ ਵੀ ਹੋਣੇ ਆ। ਸੋ ਉਹਦੇ ਕੁਛ ਲੋਕਾਂ ਨੇ ਸੋਲੂਸ਼ਨ ਵੀ, ਮਤਲਬ ਉਹਨਾਂ ਕੁਛ ਲੋਕਾਂ ਨੇ ਜਿਹੜੇ ਜਵਾਬ ਲੱਭਣ ਦੀ ਕੋਸ਼ਿਸ਼ ਵੀ ਕੀਤੀ, ਜਿਵੇਂ ਕੁਛ ਲੋਕ ਕਹਿੰਦੇ ਸੀ ਕਿ ਸਟਾਰਸ ਇਸ ਲਈ ਜਿਹੜਾ ਨਹੀਂ ਅਸਮਾਨ ਚਮਕਾ ਸਕਦੇ ਹੈਗੇ, ਕਿਉਂਕਿ ਉਹ ਬਹੁਤ ਦੂਰ ਦੂਰ ਪ੍ਰੈਜੈਂਟ ਆ, ਮਤਲਬ ਸਾਨੂੰ ਦਿਖਾਈ ਨਹੀਂ ਦਿੰਦੇ, ਉਹਨਾਂ ਦੀ ਲਾਈਟ ਸਾਡੇ ਤੱਕ ਆਉਂਦੀ ਆਉਂਦੀ ਘੱਟ ਜਾਂਦੀ ਆ, ਹਨਾ। ਕੁਛ ਲੋਕਾਂ ਨੇ ਜਿਹੜਾ ਇਹਦਾ ਜਵਾਬ ਦਿੱਤਾ, ਬਟ ਉਹਦਾ ਫਿਰ ਉਹਦਾ ਅੱਗੇ ਫਿਰ ਇੱਕ ਕੰਟਰਡਿਕਸ਼ਨ ਆ ਗਈ ਕਿ ਚਲੋ ਠੀਕ ਹੈ, ਸਟਾਰ ਜਿਹੜੇ ਦੂਰ ਹੈਗੇ ਆ, ਪਰ ਜਿੱਦਾਂ ਮੈਂ ਪਹਿਲੇ ਕਿਹਾ ਕਿ ਯੂਨੀਵਰਸ ਸਾਡਾ ਜਿਹੜਾ ਐਕਸਪੈਂਡ ਹੋਈ ਜਾ ਰਿਹਾ, ਜਿੱਦਾਂ ਮੰਨ ਲਓ ਤੁਸੀਂ ਇੱਕ ਸਫੇਅਰ ਹੈਗਾ ਸਾਡਾ ਯੂਨੀਵਰਸ, ਹੈ ਨਾ, ਉਹ ਵਧੀ ਜਾ ਰਿਹਾ ਸਾਰੇ ਪਾਸੇ ਨੂੰ, ਤੇ ਜਿੰਨਾ ਜਿੰਨਾ ਡਾਇਮੀਟਰ ਵੱਧ ਰਿਹਾ ਉਨੇ ਉਨੇ ਨੰਬਰ ਆਫ ਸਟਾਰਸ ਵੀ ਤਾਂ ਵੱਧ ਰਿਹਾ, ਤੇ ਫਿਰ ਉਹਨੂੰ ਉਹ ਜਿਹੜਾ ਹੈ ਪੋਜ਼ਿਟਿਵ ਨੈਗੇਟਿਵ, ਜੇ ਨੰਬਰ ਜਿਹੜਾ ਮਤਲਬ ਉਹਨਾਂ ਦਾ ਡਿਸਟੈਂਸ ਵੱਧ ਰਿਹਾ ਤਾਂ ਉਹਨਾਂ ਦੇ ਨੰਬਰ ਵੀ ਵੱਧ ਰਿਹਾ, ਤਾਂ ਮਤਲਬ ਇਹ ਹੈ ਕਿ ਫਿਰ ਵੀ ਜਿਹੜਾ ਇੱਕ ਬੈਲੈਂਸ ਹੋਣਾ ਚਾਹੀਦਾ ਸੀਗਾ, ਔਰ ਸਾਨੂੰ ਦਿਖਣੇ ਚਾਹੀਦੇ ਸੀ ਸਟਾਰ, ਕਿਉਂਕਿ ਅਸੀਂ ਚਮਕਦੇ ਤਾਂ ਦੇਖ ਹੀ ਸਕਦੇ ਹਾਂ ਨਾ, ਤਾਂ ਸਾਨੂੰ ਅਸਮਾਨ ਵੀ ਚਮਕਦਾ ਜਿਹੜਾ ਦਿਖਣਾ ਚਾਹੀਦਾ ਸੀ। ਸੋ ਉਸ ਤੋਂ ਇਲਾਵਾ ਜਿਹੜੀ ਜਦੋਂ ਅਸੀਂ ਕਲਰ ਵਾਲਾ ਐਪੀਸੋਡ ਕੀਤਾ ਸੀ, ਉਸ ਟਾਈਮ ਅਸੀਂ ਇਹ ਗੱਲ ਕੀਤੀ ਸੀ ਕਿ ਲਾਈਟ ਸਾਨੂੰ ਦਿਨ ਵੇਲੇ ਅਸਮਾਨ ਜਿਹੜਾ ਬਲੂ ਇਸ ਲਈ ਦਿਖਦਾ ਹੈ ਕਿਉਂਕਿ ਸਾਈਟ ਨੂੰ ਸਕੈਟਰ ਕਰਨ ਦੇ ਲਈ ਅਰਥ ਦੇ ਵਿੱਚ ਐਟਮੋਸਫੇਅਰ ਹੈਗਾ ਸਾਡੇ ਕੋਲ, ਹੈ ਨਾ, ਅਰਥ ਦੇ ਉੱਤੇ, ਤੇ ਉਹ ਜਿਹੜਾ ਖਿਲਾਰ ਦਿੰਦਾ ਸਨ ਲਾਈਟ ਨੂੰ, ਇਸ ਲਈ ਮੂਨ ਦੇ ਉੱਤੇ ਸਾਨੂੰ ਨਹੀਂ ਦਿਖਦਾ। ਜਦੋਂ ਮੂਨ ਦੀ ਮੂਨ ਲੈਂਡਿੰਗ ਹੋਈ ਸੀ, ਉਹਨਾਂ ਫੋਟੋ ਵਿੱਚ ਸਾਨੂੰ ਜਿਹੜਾ ਪਿੱਛੇ ਅਸਮਾਨ ਕਾਲਾ ਦਿਖਾਈ ਦਿੰਦਾ ਆ, ਹਾਲਾਂਕਿ ਉੱਥੇ ਦਿਨ ਦਾ ਟਾਈਮ ਸੀਗਾ, ਹਨਾ, ਬਟ ਉਹ ਇਸ ਲਈ ਸੀਗਾ ਕਿਉਂਕਿ ਉੱਥੇ ਐਟਮੋਸਫੇਅਰ ਨਹੀਂ ਹੈਗਾ ਮੂਨ ਦੇ ਉੱਤੇ, ਤੇ ਉਹਦੀ ਵਜ੍ਹਾ ਨਾਲ ਜਿਹੜਾ ਸਨਲਾਈਟ ਖਿਲਰ ਵੀ ਨਹੀਂ ਹੈਗੀ, ਔਰ ਸਾਨੂੰ ਕਲਰ ਦਿਖਾਈ ਨਹੀਂ ਦਿੰਦੇ, ਸਾਨੂੰ ਸਿਰਫ ਬਲੈਕ ਕਲਰ ਦਿਖਾਈ ਦਿੰਦਾ। ਤੇ ਇਸੇ ਤਰ੍ਹਾਂ ਜਦੋਂ ਅਸੀਂ ਸਪੇਸ ਦੀ ਗੱਲ ਕਰਦੇ ਹਾਂ, ਸਪੇਸ ਨੂੰ ਅਸੀਂ ਮੋਸਟਲੀ ਵੈਕਿਊਮ ਮੰਨਦੇ ਹਾਂ, ਮਤਲਬ ਕਿ ਅਸੀਂ ਇਹ ਮੰਨਦੇ ਹਾਂ ਕਿ ਸਪੇਸ ਦੇ ਵਿੱਚ ਕੁਛ ਹੈ ਨੀ, ਮਤਲਬ ਕਿ ਖਾਲੀ ਆ ਸਪੇਸ, ਹੈ ਨਾ, ਉਹਦੇ ਵਿੱਚ ਕੋਈ ਜਿਹੜੀਆਂ ਚੀਜ਼ਾਂ ਹੈ ਨੀ ਆ ਜਿਹੜੀਆਂ ਖਿਲਾਰ ਸਕਣ ਸਨਲਾਈਟ ਨੂੰ ਜਾਂ ਸਟਾਰ ਲਾਈਟ ਨੂੰ। ਬਟ ਜਦੋਂ ਅਸੀਂ ਉਹੀ ਜਦੋਂ ਸ਼ੁਰੂ ਦੇ ਆਪਾਂ ਐਸਟ੍ਰੋਨੋਮੀ ਦੇ ਐਪੀਸੋਡ ਕੀਤੀ ਸੀ, ਉਹਨਾਂ ਚ ਸਾਰੀ ਗੱਲ ਕੀਤੀ ਸੀ ਕਿ ਕਿੰਨੇ ਐਸਟ੍ਰੋਇਡ ਜਾਂ ਹੋਰ ਜਿਹੜੇ ਆ ਉਲਕਾ ਪਿੰਡ ਜਿਹੜਾ ਵਗੈਰਾ ਅਸੀਂ ਪੰਜਾਬੀ ਚ ਬੋਲਦੇ ਹਾਂ, ਉਹ ਸਾਰੀਆਂ ਚੀਜ਼ਾਂ ਹੈਗੀਆਂ, ਹਨਾ, ਡਿਫਰੈਂਟ ਡਿਫਰੈਂਟ ਸਟਾਰਸ ਹੈਗੇ ਆ, ਤੇ ਕੋਸਮਿਕ ਡਸਟ ਅਸੀਂ ਇਹਨਾਂ ਚੀਜ਼ਾਂ ਨੂੰ ਕਹਿ ਦਿੰਦੇ ਹਾਂ ਕਿ ਕੋਸਮਿਕ ਡਸਟ ਤਾਂ ਹੈਗੀ ਆ, ਉਹ ਵੀ ਉਹ ਸਕੈਟਰ ਕਰਨੀ, ਮਤਲਬ ਉਹ ਸਨਲਾਈਟ ਨੂੰ ਖਿਲਾਰਨੀ ਚਾਹੀਦੀ ਸੀ। ਅਗਰ ਅਰਥ ਵਰਗਾ ਐਟਮੋਸਫੇਅਰ ਨਹੀਂ ਹੈਗਾ ਬਟ ਉਹਦਾ ਆਪਣਾ ਉਹਦੇ ਵਿੱਚ ਜਿਹੜੀ ਬੈਸਟ ਹੈਗੀ ਆ ਸਪੇਸ ਦੇ ਵਿੱਚ ਉਹ ਜਿਹੜੀ ਉਹ ਇੱਕ ਰੀਜ਼ਨ ਹੋਣਾ ਚਾਹੀਦਾ ਸੀਗਾ ਕਿ ਉਹ ਚਾਹੇ ਰਾਤ ਸੀ ਚਾਹੇ ਦਿਨ ਸੀ ਉਹ ਸਨ ਲਾਈਟ ਨੂੰ ਜਾਂ ਦੂਜੇ ਸਟਾਰਸ ਦੀ ਲਾਈਟ ਨੂੰ ਖਿਲਾਰਦੀ ਤੇ ਸਾਨੂੰ ਕਲਰ ਨਜ਼ਰ ਆਉਂਦੇ ਹਨਾ ਬਟ ਇਹਦਾ ਵੀ ਜਿਹੜਾ ਰੀਜ਼ਨ ਹੈਗਾ ਇੱਕ ਇੱਕ ਬਹੁਤ ਮਤਲਬ ਫੇਮਸ ਐਸਟ੍ਰੋਨੋਮਰ ਹੈਗਾ ਨੀਲ ਡੀਗ੍ਰਾਸ ਸ਼ਾਇਦ ਜਿਹੜੇ ਲੋਕ ਸੁਣਦੇ ਉਹਨਾਂ ਨੇ ਦੇਖਿਆ ਹੋਣਾ ਉਹ ਵੀ ਸੁਣੇ ਹੋਣੇ ਆ ਉਹ ਪੋਡਕਾਸਟ ਕਰਦੇ ਆ ਉਹਨਾਂ ਨੇ ਇੱਕ ਮਤਲਬ ਥਿਊਰੀ ਇੱਕ ਮੈਥਮੈਟੀਕਲ ਕੈਲਕੂਲੇਸ਼ਨ ਦਿੱਤੀ ਕਿ ਜੇ ਅਸੀਂ ਆਪਣਾ ਜਿਹੜਾ ਸਨ ਹੈਗਾ ਆ ਉਹਨੂੰ ਅਸੀਂ ਇੱਕ ਫੁੱਲ ਸਟੋਪ ਵਾਂਗ ਮੰਨ ਲਈਏ ਜਿੱਦਾਂ ਜਦੋਂ ਅਸੀਂ ਸੈਂਟੈਂਸ ਲਿਖਦੇ ਹਾਂ ਕੋਈ ਹਨਾ ਅਸੀਂ ਫੁੱਲ ਸਟੋਪ ਲਾ ਦਿੰਦੇ ਹਾਂ ਤੇ ਇੰਨਾ ਛੋਟਾ ਮਤਲਬ ਆਪਾਂ ਸਨ ਨੂੰ ਮੰਨ ਲਈਏ ਤਾਂ ਉਹਦਾ ਜਿਹੜਾ ਨੀਅਰੈਸਟ ਸਟਾਰ ਹੈਗਾ ਉਹਨੇ ਜਦੋਂ ਕੈਲਕੂਲੇਸ਼ਨ ਕੀਤੀ ਤਾਂ ਉਹਨੇ ਕੈਲਕੂਲੇਟ ਕੀਤਾ ਕਿ ਉਹਦਾ ਨੀਅਰੈਸਟ ਸਟਾਰ ਜਿਹੜਾ ਉਹਦੇ ਤੋਂ ਐਟਲੀਸਟ 4 ਮੀਲ ਦੂਰ ਹੋਊਗਾ ਹਨਾ ਇਹ ਅਸੀਂ ਗੱਲ ਕਰ ਰਹੇ ਹਾਂ ਜਦੋਂ ਸਨ ਸਾਡਾ ਸਿਰਫ ਇੱਕ ਫੁੱਲ ਸਟੋਪ ਦੇ ਬਰਾਬਰ ਦੇ ਸਾਈਜ਼ ਦਾ ਹੈ ਹੁਣ ਸਾਨੂੰ ਪਤਾ ਸਾਡਾ ਸਨ ਕਿੰਨਾ ਵੱਡਾ ਤਾਂ ਤੁਸੀਂ ਸੋਚ ਸਕਦੇ ਹੋ ਕਿ ਸਪੇਸ ਦੇ ਵਿੱਚ ਜਿਹੜੇ ਸਟਾਰਸ ਇੱਕ ਦੂਜੇ ਤੋਂ ਕਿੰਨੀ ਕਿੰਨੀ ਡਿਸਟੈਂਸ ਦੇ ਉੱਤੇ ਜਿਹੜੇ ਪ੍ਰੈਜੈਂਟ ਹੁੰਦੇ ਆ ਹਨਾ ਇਹਦਾ ਮਤਲਬ ਉਹਨਾਂ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਹੈ ਚਾਹੇ ਉੱਥੇ ਡਸਟ ਵੀ ਹੈਗੀ ਹੈ ਮਤਲਬ ਹੋਰ ਪਾਰਟੀਕਲਸ ਵੀ ਹੈਗੇ ਆ ਫੇਰ ਵੀ ਕਿਉਂਕਿ ਜਿਹੜੀ ਉੱਥੇ ਸਪੇਸ ਜ਼ਿਆਦਾ ਹੈਗੀ ਆ ਤਾਂ ਇਸ ਲਈ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਕੁਛ ਵੀ ਨੀ ਪ੍ਰੈਜੈਂਟ ਔਰ ਕੁਛ ਏਰੀਆ ਏਦਾਂ ਦਾ ਹੋ ਸਕਦਾ ਜਿੱਥੇ ਹੈਗੀ ਆ ਮਟੀਰੀਅਲ ਪ੍ਰੈਜੈਂਟ ਹਨਾ ਸੋ ਇਸ ਲਈ ਜਿਹੜਾ ਸਾਨੂੰ ਕਿਉਂਕਿ ਉਹਨਾਂ ਦੇ ਵਿੱਚ ਗੈਪ ਬਹੁਤ ਜ਼ਿਆਦਾ ਹੈਗਾ ਇਸ ਲਈ ਸਾਨੂੰ ਉੱਥੇ ਜਿਹੜੀ ਆ ਸਪੇਸ ਜਿਹੜੀ ਆ ਬਲੈਕ ਦਿਖਾਈ ਦਿੰਦੀ ਆ ਇਹ ਇਹ ਫਿਰ ਕੁਛ ਲੋਕਾਂ ਦਾ ਜਿਹੜਾ ਇੱਕ ਵਨ ਆਫ ਦਾ ਸੋਲੂਸ਼ਨ ਤੁਸੀਂ ਕਹਿ ਸਕਦੇ ਵਨ ਆਫ ਦਾ ਰੀਜ਼ਨ ਤੁਸੀਂ ਕਹਿ ਸਕਦੇ ਕਿਉਂ ਆਪਾਂ ਜਿਹੜਾ ਬਲੈਕ ਲੱਗਦਾ ਸਕਾਈ ਉਹ ਇਸ ਲਈ ਕਿਉਂਕਿ ਸਾਡਾ ਸਪੇਸ ਬਹੁਤ ਜ਼ਿਆਦਾ ਮਤਲਬ ਫੈਲਿਆ ਹੋਇਆ ਹੈਗਾ ਔਰ ਇਹਦੇ ਵਿੱਚ ਬਹੁਤ ਘੱਟ ਹਾਂਜੀ ਡਿਸਟੈਂਸ ਹੈਗਾ
0: ਰਾਈਟ ਰਾਈਟ ਅੱਛਾ ਦੈਟ ਕੁਡ ਬੀ ਵਨ ਰੀਜ਼ਨ ਕਿ ਯੂਨੀਵਰਸ ਹਰ ਸੈਕਿੰਡ ਹਰ ਪਲ ਹਰ ਵਕਤ ਜਿਹੜਾ ਵੱਧ ਰਿਹਾ ਹੈਗਾ ਅਤੇ ਇਕੱਲਾ ਸੂਰਜ ਜਿਹੜਾ ਇਸ ਸੋਲਰ ਪਲੈਨਟ ਜਿਸ ਜਿਸ ਗਲੈਕਸੀ ਦੇ ਅਸੀਂ ਹਿੱਸਾ ਹੈਗੇ ਉਹਦੇ 'ਚ ਸਾਨੂੰ ਸਭ ਤੋਂ ਵੱਧ ਰੌਸ਼ਨੀ ਹੋ ਹੀ ਦਿੰਦਾ ਅਤੇ ਦੂਜੇ ਤਾਰੇ ਜੇ ਦੇਣਾ ਵੀ ਚਾਹੁਣ ਤਾਂ ਉਹ ਖਿੰਡ ਖਿੰਡ ਕੇ ਦੂਰ ਹੋਈ ਜਾ ਰਹੇ ਹੈਗੇ ਨੇ ਕਿਉਂਕਿ ਯੂਨੀਵਰਸ ਲਗਾਤਾਰ ਫੈਲ ਰਿਹਾ ਹੁਣ ਐਸਟ੍ਰੋਨਾਟਸ ਜਿਹੜੇ ਹੈਗੇ ਨੇ ਜਿਹੜੇ ਪੁਲਾੜ 'ਚ ਜਾਂਦੇ ਨੇ ਉਹਨਾਂ ਨੂੰ ਵੀ ਕੀ ਇਹ ਕਾਲਾ ਹੀ ਦਿਖਦਾ ਹੈਗਾ ਕਿਉਂਕਿ ਉਹ ਤਾਂ ਸੂਰਜ ਤੋਂ ਫਿਰ ਬਹੁਤ ਪਰੇ ਚਲੇ ਜਾਂਦੇ ਨੇ ਉਹਨਾਂ ਦੇ ਲਾਗੇ ਤਾਂ ਹੋਰ ਅਲੱਗ ਅਲੱਗ ਸਟਾਰਸ ਹੋਣਗੇ ਹੀ ਧਰਤੀ ਅਸੀਂ ਸਮਝ ਸਕਦੇ ਹਾਂ ਕਿ ਇੱਕ ਸਕੇਲ ਦੇ ਵਿੱਚ ਹੀ ਘੁੰਮ ਰਹੀ ਹੈਗੀ ਹੈ ਅਤੇ ਇੱਕ ਹੀ ਜਗ੍ਹਾ ਦੇ ਉੱਤੇ ਸਟੇਬਲ ਹੈਗੀ ਹੈ ਸੂਰਜ ਦੇ ਆਲੇ ਦੁਆਲੇ ਬਟ ਐਸਟ੍ਰੋਨਾਟਸ ਦਾ ਦੇ ਗੋ ਅਵੇ ਫਰੋਮ ਪਲੈਨਟ ਅਰਥ ਅਤੇ ਸੂਰਜ ਤੋਂ ਵੀ ਉਰਾਂ ਪਰਾਂ ਚਲੇ ਜਾਂਦੇ ਹੋਣਗੇ ਸੋ ਉਹਨਾਂ ਉਹਨਾਂ ਦਾ ਕੀ ਪਰਸਪੈਕਟਿਵ ਹੈਗਾ ਇਹਨੂੰ ਲੈ ਕੇ
1: ਬਾਹਰ ਜਿਹੜੀ ਆਪਾਂ ਸਪੇਸ ਵਾਕ ਕਹਿੰਦੇ ਹਾਂ ਜਿਹੜੀ ਐਸਟ੍ਰੋਨੋਟ ਕਰਦੇ ਆ ਉਸ ਟਾਈਮ ਦੇ ਉੱਤੇ ਸਾਨੂੰ ਅਸਮਾਨ ਜਿਹੜਾ ਉਹਨਾਂ ਦੇ ਅਰਾਊਂਡ ਵੀ ਕਾਲਾ ਦਿਖਦਾ ਅਫਕੋਰਸ ਉਹਨਾਂ ਨੂੰ ਵੀ ਕਾਲਾ ਹੀ ਦਿਖਦਾ ਹਨਾ ਤੇ ਇਹਦਾ ਵੀ ਇੱਕ ਰੀਜ਼ਨ ਇਹੀ ਹੈ ਕਿ ਜਿੱਦਾਂ ਮੈਂ ਕਿਹਾ ਕਿ ਕਿਉਂਕਿ ਸਪੇਸ ਜਿਹੜੀ ਆ ਉਹਦੇ ਚ ਵੈਕਿਊਮ ਅਸੀਂ ਮੰਨਦੇ ਹਾਂ ਕਿ ਜਦੋਂ ਉੱਥੇ ਜਿਹੜੀ ਆ ਕੁਛ ਨੀ ਪ੍ਰੈਜੈਂਟ ਹੈਗਾ ਆਲਮੋਸਟ ਮਤਲਬ ਐਮਪਟੀ ਹੈਗੀ ਆ ਸਾਡੇ ਅਰਥ ਦੇ ਐਟਮੋਸਫੇਅਰ ਦੇ ਕੰਪੈਰੀਜ਼ਨ ਤੇ ਇਸ ਲਈ ਕਿਉਂਕਿ ਉੱਥੇ ਕੋਈ ਗੈਸਿਸ ਨੀ ਹੈਗੀਆਂ ਡਸਟ ਪਾਰਟੀਕਲਸ ਨੀ ਹੈਗੇ ਜਿਹੜੇ ਕਿ ਸੂਰਜ ਦੀ ਜਿਹੜੀ ਲਾਈਟ ਨੂੰ ਜਿਹੜੀ ਆ ਉਹ ਖਿਲਾਰ ਦੇਣ ਆਸੇ ਪਾਸੇ ਇਸ ਵਜ੍ਹਾ ਨਾਲ ਉੱਥੇ ਵੀ ਸਾਨੂੰ ਜਿਹੜਾ ਅਸਮਾਨ ਕਾਲਾ ਦਿਖਦਾ ਹੈਗਾ ਤੇ ਸਾਨੂੰ ਕਲਰ ਨੀ ਦਿਖਦੇ ਹੈਗੇ ਹੁਣ ਇਹਦਾ ਜਿਹੜਾ ਇਹਦਾ ਰੀਜ਼ਨ ਜਿੱਦਾਂ ਅਸੀਂ ਕਹਿ ਰਹੇ ਕਿ ਮਤਲਬ ਇਹ ਕਾਲਾ ਦਿਖਦਾ ਇੱਕ ਸੋਲੂਸ਼ਨ ਮਤਲਬ ਇਹਦਾ ਇੱਕ ਰੀਜ਼ਨ ਇਹ ਹੈਗਾ ਕਿ ਸਪੇਸ ਬਹੁਤ ਫੈਲੀ ਹੋਈ ਹੈ ਇਸ ਤੋਂ ਇਲਾਵਾ ਹੋਰ ਵੀ ਰੀਜ਼ਨ ਜਿਹੜੇ ਹੈਗੇ ਇਹਦੇ ਕਿ ਕਿਉਂ ਆਪਾਂ ਨੂੰ ਇੱਦਾਂ ਲੱਗਦਾ ਹੈਗਾ ਇਹਦਾ ਵਨ ਮਤਲਬ ਇਹਨਾਂ ਦਾ ਜਿਹੜਾ ਰੀਜ਼ਨ ਹੈਗਾ ਉਹ ਇਹ ਹੈ ਕਿ ਜਦੋਂ ਅਸੀਂ ਕਲਰਸ ਦੀ ਮੈਂ ਪਹਿਲੀ ਗੱਲ ਕੀਤੀ ਸੀ ਤਾਂ ਅਸੀਂ ਵੇਵ ਲੈਂਥ ਦੀ ਗੱਲ ਕੀਤੀ ਸੀ ਹਨਾ ਕਿ ਇੱਕ ਲਾਈਟ ਜਿਹੜੀ ਇੱਕ ਤਰ੍ਹਾਂ ਦੀ ਲਾਈਟ ਦੇ ਵਿੱਚ ਉਹਦੀ ਇੱਕ ਰੇਸ ਤੋਂ ਦੂਜੀ ਰੇਸ ਤੱਕ ਕਿੰਨਾ ਡਿਸਟੈਂਸ ਹੈਗਾ ਉਹਨੂੰ ਅਸੀਂ ਵੇਵ ਲੈਂਥ ਕਹਿੰਦੇ ਮਤਲਬ ਲੈਂਥ ਕਿੰਨੀ ਹੈਗੀ ਇੱਕ ਰੇਸ ਤੋਂ ਦੂਜੀ ਰੇਸ ਤੇ ਅਸੀਂ ਵੀਡੀਓ ਦੀ ਗੱਲ ਕੀਤੀ ਸੀ ਕਿ ਜਦੋਂ ਜਿਹੜਾ ਵਾਇਲਟ ਕਲਰ ਹੁੰਦਾ ਉਹਦੀ ਸਭ ਤੋਂ ਛੋਟੀ ਵੇਵ ਲੈਂਥ ਹੁੰਦੀ ਹੈ ਔਰ ਰੈਡ ਕਲਰ ਦੀ ਸਭ ਤੋਂ ਜਿਹੜੀ ਵੱਡੀ ਵੇਵ ਲੈਂਥ ਹੁੰਦੀ ਹੈ ਮਤਲਬ ਜਿੰਨਾ ਜਿੰਨਾ ਡਿਸਟੈਂਸ ਲਾਈਟ ਦੇ ਵਿੱਚ ਵੱਧਦਾ ਜਾਂਦਾ ਉਹਨਾਂ ਉਹਨਾਂ ਜਿਹੜੀ ਉਹਦੀ ਵੇਵ ਲੈਂਥ ਵੀ ਜਿਹੜੀ ਵੱਧਦੀ ਜਾਂਦੀ ਹੈ ਹਨਾ ਮਤਲਬ ਉਹਨਾਂ ਉਹਨਾਂ ਦੂਰ ਹੁੰਦਾ ਜਾਂਦਾ ਔਰ ਜਦੋਂ ਅਸੀਂ ਹਿਊਮਨ ਆਈ ਦੀ ਗੱਲ ਕਰਦੇ ਹਾਂ ਤਾਂ ਅਸੀਂ ਸਿਰਫ ਉਹ ਵਿਜ਼ੀਬਲ ਲਾਈਟ ਜਿਹਦੇ ਵਿੱਚ 7 ਕਲਰ ਆਉਂਦੇ ਆ ਵਾਇਲਟ ਇੰਡੀਗੋ ਬਲੂ ਗ੍ਰੀਨ ਯੈਲੋ ਔਰੇਂਜ ਰੈਡ ਇਹ ਹੀ ਦੇਖ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਹੋਰ ਕੋਈ ਨਾ ਤਾਂ ਅਸੀਂ ਵਾਇਲਟ ਤੋਂ ਛੋਟੀ ਵੇਵ ਲੈਂਥ ਵਾਲੀਆਂ ਜਿਹੜੀਆਂ ਰੇਜ਼ ਦੇਖ ਸਕਦੇ ਹਾਂ ਜਿਹੜੀਆਂ ਐਕਸ ਰੇਜ਼ ਵਗੈਰਾ ਹੋ ਗਈਆਂ ਰੇਡੀਓ ਵੇਵਸ ਹੋ ਗਈਆਂ ਸਾਰੇ ਐਕਸਰੇਜ਼ ਵਗੈਰਾ ਹੋ ਗਈਆਂ, ਨਾ ਹੀ ਅਸੀਂ ਇਹਦੇ ਤੋਂ ਵੱਡੀ ਰੈੱਡ ਤੋਂ ਵੱਡੀ ਵੇਵਲੈਂਥ ਵਾਲੀ ਦੇਖ ਸਕਦੇ ਹਾਂ, ਜਿਹੜੀਆਂ ਅੱਗੇ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੇ ਵਿੱਚ ਰੇਡੀਓ ਵੇਵਸ ਵਗੈਰਾ ਦੇ ਵਿੱਚ ਚਲੇ ਜਾਂਦੀਆਂ ਸਾਡੀਆਂ, ਜਾਂ ਮਾਈਕਰੋਵੇਵ ਦੇ ਵਿੱਚ ਚਲੇ ਜਾਂਦੀਆਂ, ਉਹ ਵਾਲੀਆਂ ਵੇਵਸ ਅਸੀਂ ਨਹੀਂ ਦੇਖ ਸਕਦੇ। ਸੋ ਜਿਹੜਾ ਅੱਜ ਦੇ ਟਾਈਮ, ਕਿਉਂਕਿ ਹੁਣ ਸਾਡੇ ਕੋਲ ਬਹੁਤ ਜ਼ਿਆਦਾ ਇੰਸਟਰੂਮੈਂਟ ਹੈਗੇ ਆ, ਤੇ ਜਿਹੜੇ ਆ ਟੈਲੀਸਕੋਪ ਜਿਹੜੀ ਅਸੀਂ ਸਾਡੇ ਕੋਲ ਹੈਗੇ, ਹਬਲ ਟੈਲੀਸਕੋਪ ਹੈਗਾ ਜਾਂ ਜੇਮਸ ਵੈਬ ਟੈਲੀਸਕੋਪ ਹੈਗਾ ਜਿਹੜਾ ਅਸੀਂ ਸਕਾਈ ਸਪੇਸ ਦੇ ਵਿੱਚ ਭੇਜਿਆ, ਹੁਣ ਸਾਨੂੰ ਅਸੀਂ ਐਕਚੁਅਲ ਚ ਚੀਜ਼ਾਂ ਦੇਖ ਸਕਦੇ। ਹੁਣ ਅਸੀਂ ਸਿਰਫ ਜਿਹੜੇ ਆ ਮੈਥਮੈਟੀਕਲ ਜਾਂ ਥਰੈਟੀਕਲ ਕੈਲਕੂਲੇਸ਼ਨ ਦੇ ਬੇਸ ਤੇ ਹੀ ਨਹੀਂ ਕਹਿ ਰਹੇ, ਹੁਣ ਸਾਡੇ ਕੋਲ ਪ੍ਰੂਫ ਹੈਗੇ ਆ ਹਨਾ। ਤੁਹਾਨੂੰ ਇਹ ਪਤਾ ਹੈ ਕਿ ਜਿਹੜਾ ਸਾਡਾ ਅਸਮਾਨ ਹੈਗਾ ਮੋਸਟਲੀ ਮਾਈਕਰੋਵੇਵ ਰੇਜ ਵਾਲੀ ਜਿਹੜੀ ਆ ਜ਼ੋਨ ਦੇ ਵਿੱਚ ਆਉਂਦਾ ਹੈ, ਨਾ ਕਿ ਵਿਜ਼ੀਬਲ ਲਾਈਟ ਦੇ ਜ਼ੋਨ ਦੇ ਵਿੱਚ ਆਉਂਦਾ ਹੈ। ਤੇ ਬੇਸਿਕਲੀ ਸਾਨੂੰ ਅਸਮਾਨ ਕਾਲਾ ਦਿਖਦਾ ਹੈਗਾ, ਉਹ ਇਸ ਲਈ ਨਹੀਂ ਦਿਖਦਾ ਕਿ ਅਸਮਾਨ ਕਾਲਾ ਹੈਗਾ, ਉਹ ਇਸ ਲਈ ਦਿਖਦਾ ਕਿਉਂਕਿ ਅਸੀਂ ਐਜ਼ ਅ ਹਿਊਮਨ ਹੋਰ ਕੋਈ ਕਲਰ ਦੇਖ ਨਹੀਂ ਸਕਦੇ ਹੈਗੇ, ਜਿਹੜਾ ਰੈੱਡ ਤੋਂ ਬਾਹਰ ਕਲਰ ਜਾ ਰਿਹਾ ਹੈ, ਕਿਉਂਕਿ ਮਾਈਕਰੋਵੇਵ ਜਿਹੜੀ ਆ ਉਹ ਰੈੱਡ ਤੋਂ ਬਾਅਦ ਦਾ ਕਲਰ ਆ, ਜਿੱਦਾਂ ਤੁਸੀਂ ਇੱਦਾਂ ਇਮੇਜਿਨ ਕਰ ਸਕਦੇ ਕਿ ਤੁਸੀਂ ਰੈੱਡ ਦੇ ਉੱਪਰ ਜਿਹੜਾ ਇੱਕ ਮਤਲਬ ਡਰਾਇੰਗ ਕਰ ਰਹੇ ਹਾਂ, ਰੈੱਡ ਦੇ ਉੱਪਰ ਜਿਹੜਾ ਕੋਈ ਬਰਾਊਨ ਕਲਰ ਕਰ ਦੋ ਜਾਂ ਬਲੈਕ ਕਲਰ ਕਰ ਦੋ, ਉਹ ਬਹੁਤ ਸਾਨੂੰ ਡਾਰਕ ਦਿਖਣ ਲੱਗ ਜਾਂਦਾ ਨਾ। ਸੋ ਡਾਰਕ ਸ਼ੇਡ ਦੇ ਵਿੱਚ ਚਲੇ ਜਾਂਦਾ ਜਿਹੜਾ ਸਾਡੀ ਅਸਮਾਨ ਦੇ ਵਿੱਚ ਜਿਹੜੀ ਸਾਡੀ ਲਾਈਟਸ ਹੈਗੀਆਂ, ਉਹ ਰੈੱਡ ਨਾਲੋਂ ਡਾਰਕ ਸ਼ੇਡ ਦੇ ਵਿੱਚ ਆ, ਜਿਹੜੀਆਂ ਹਿਊਮਨ ਆਈ ਨੂੰ ਵਿਜ਼ੀਬਲ ਨਹੀਂ ਹੁੰਦੀਆਂ। ਸੋ ਜਿਹੜਾ ਇਹਦਾ ਮੇਨ ਰੀਜ਼ਨ ਉਹ ਇਹੀ ਆ, ਅਗਰ ਸਾਡੀਆਂ ਆਈਜ਼ ਜਿਹੜੀਆਂ ਮਾਈਕਰੋਵੇਵ ਦੇਖ ਸਕਦੀਆਂ ਹੁੰਦੀਆਂ, ਜਿਵੇਂ ਕਿ ਕੁਛ ਬੀਜ ਵਗੈਰਾ ਦੇਖ ਸਕਦੀਆਂ, ਤਾਂ ਸਾਨੂੰ ਵੀ ਜਿਹੜਾ ਸਕਾਈ ਜਿਹੜਾ ਉਹ ਬਲੈਕ ਦੀ ਬਜਾਏ ਹੋ ਸਕਦਾ ਕੁਛ ਹੋਰ ਕਲਰ ਦਾ ਨਜ਼ਰ ਆਉਂਦਾ, ਜਿਹੜਾ ਕਿ ਅੱਜ ਜਿਹੜਾ ਆਪਣੀ ਟੈਲੀਸਕੋਪ ਦੇ ਥਰੂ ਦੇਖ ਸਕਦੇ ਹਾਂ।
0: ਓਕੇ, ਆਲ ਰਾਈਟ, ਮੇਕ ਸੈਂਸ। ਠੀਕ ਹੈ, ਇਹਦੇ 'ਚ ਨਾ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਆਪਾਂ, ਇਸ ਤੋਂ ਬਾਅਦ ਮੇਰਾ ਇੱਕ ਹੋਰ ਸਵਾਲ ਹੈਗਾ ਕਿ ਟਵਿੰਕਲ ਟਵਿੰਕਲ ਲਿਟਲ ਸਟਾਰ ਹਾਊ ਡੂ ਦੇ ਲੁੱਕ ਲਾਈਕ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈਗੀ, ਪਰ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਅਤੇ ਜੇ ਤੁਹਾਡੇ ਵੀ ਕੋਈ ਸਵਾਲ ਹੈਗੇ ਤਾਂ ਤੁਸੀਂ ਪੁੱਛ ਲਿਆ ਕਰੋ ਇਸ ਐਪੀਸੋਡ 'ਚ, ਨਹੀਂ ਤਾਂ ਅਗਲੇ 'ਚ ਅਸੀਂ ਪੁੱਛ ਲਿਆ ਕਰਾਂਗੇ। ਅਤੇ ਇਸ ਤਰੀਕੇ ਦੇ ਨਾਲ ਸਿਲਸਿਲਾ ਫਿਰ ਬਣਦਾ ਰਹਿੰਦਾ ਹੈਗਾ, ਕਿਉਂਕਿ ਇਕੱਲੀ ਗੱਲ ਕਹਿਣੀ ਨਹੀਂ ਹੈਗੀ, ਸੁਣਨੀ ਵੀ ਹੈਗੀ, ਅਤੇ ਸੁਣ ਕੇ ਫਿਰ ਅੱਗੇ ਰਿਐਕਟ ਵੀ ਕਰਨਾ ਹੈਗਾ। ਪ੍ਰੋਗਰਾਮ ਟਿਕਟੋਕ ਸ਼ੋਅ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ ਡਾਕਟਰ ਸੰਦੀਪ ਕੌਰ ਦੇ ਨਾਲ।

0: ਲਿਓ। ਹਾਂਜੀ 1674 ਆ।
1: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
6: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
5: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਮੁੰਡਿਆਂ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਵਿੱਚ।
5: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September, ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
1: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਦੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਯੋਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216-OLD-GLONG-ROAD ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
8: This station is now the ultimate power in the universe.
0: Radio Haji 1674. ਹਾਂਜੀ, ਸਵਾਗਤ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਡੀਪ ਟਾਕ ਸ਼ੋਅ ਦੇ ਵਿੱਚ। ਸਾਇੰਸ ਦੀਆਂ, ਵਿਗਿਆਨ ਦੀਆਂ ਗੱਲਾਂ, ਔਰ ਅੱਜ ਤਾਂ ਪੁਲਾੜ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ, ਸਪੇਸ ਦੀਆਂ ਗੱਲਾਂ ਚੱਲ ਰਹੀਆਂ। ਗੱਲਾਂ ਬੜੀਆਂ ਕਾਲੀਆਂ ਚੱਲ ਰਹੀਆਂ ਨੇ, ਬੜੀਆਂ ਹਨੇਰੀਆਂ ਚੱਲ ਰਹੀਆਂ ਨੇ, ਪਰ ਉਸ ਹਨੇਰੀਆਂ ਗੱਲਾਂ ਦੇ ਵਿੱਚ, ਉਹਨਾਂ ਕਾਲੀਆਂ ਗੱਲਾਂ ਦੇ ਵਿੱਚ ਚਾਨਣ ਮਨਾਰਾ ਬਣ ਕੇ ਡਾਕਟਰ ਸੰਦੀਪ ਕੌਰ ਜੀ ਸਾਡੇ ਵਿੱਚ ਹੈਗੇ ਨੇ, ਦੱਸ ਰਹੇ ਨੇ ਸਾਨੂੰ ਕਿ ਕਿਉਂ ਜਿਹੜਾ ਹਨੇਰੇ ਹੋਣ ਤੋਂ ਬਾਅਦ ਹਨੇਰਾ ਜ਼ਿਆਦਾ ਹੋ ਜਾਂਦਾ, ਰਾਤ ਇੰਨੀ ਰਾਤ ਕਿਉਂ ਲੱਗਦੀ ਹੈ, ਕਾਲੀ ਇੰਨੀ ਕਾਲੀ ਕਿਉਂ ਹੋ ਜਾਂਦੀ ਹੈ ਰਾਤ, ਅਤੇ ਉਹਦੇ ਬਾਰੇ ਕੁਛ ਇੱਕ ਜਿਹੜੇ ਮੋਟੇ ਮੋਟੇ ਤੌਰ ਦੇ ਉੱਤੇ ਤੁਹਾਨੂੰ ਜਿੱਦਾਂ ਆਲਬਰਟਸ ਪੈਰਾਡੋਕਸ ਦੇ ਹਵਾਲੇ ਦੇ ਨਾਲ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਕਾਰਨ ਹੈਗੇ ਨੇ। ਇੱਕ ਤਾਂ ਰੰਗਾਂ ਦਾ, ਵਿਬਗੌਰ ਦਾ ਜਿਹੜਾ ਕੰਸੈਪਟ ਹੈਗਾ ਉਹ ਹੈਗਾ, ਦੂਸਰਾ ਯੂਨੀਵਰਸ ਐਕਸਪੈਂਸ਼ਨ ਦਾ ਇੱਕ ਐਸਪੈਕਟ ਹੈਗਾ, ਅਤੇ ਤੀਜਾ ਜਿਹੜੇ ਦੂਸਰੇ ਤਾਰੇ ਹੈਗੇ ਨੇ, ਸਾਰੇ ਹੀ ਉਨੇ ਬ੍ਰਾਈਟ ਨਹੀਂ ਹੁੰਦੇ, ਪਰ ਉਹਦੇ 'ਚੋਂ ਹੀ ਅਗਲਾ ਸਵਾਲ ਹੁਣ ਮੇਰਾ ਨਿਕਲ ਰਿਹਾ ਹੈਗਾ। ਸੰਦੀਪ ਜੀ, ਵਾਕਈ ਜਿਹੜੇ ਟਵਿੰਕਲ ਟਵਿੰਕਲ ਲਿਟਲ ਸਟਾਰ ਹੁੰਦੇ ਨੇ ਕਿ ਨਹੀਂ ਹੁੰਦੇ, ਸਾਰੇ ਹੀ ਹੁੰਦੇ ਨੇ ਚਮਕਦੇ?
9: ਹਾਂਜੀ, ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਭਾਜੀ, ਕਿਉਂਕਿ ਜਦੋਂ ਅਸੀਂ ਜਿਹੜੀ ਟਵਿੰਕਲ ਟਵਿੰਕਲ ਸਟਾਰ ਸਨ, ਪੁਆਇੰਟਸ, ਕਾਫੀਆਂ ਪੁਰਾਣੀਆਂ ਪੁਆਇੰਟਸ ਆ, ਹਰ ਬੱਚੇ ਨੂੰ ਸਕੂਲ 'ਚ ਸਿਖਾਉਂਦੇ ਆ, ਹਨਾ, ਪਰ ਜਦੋਂ ਤੁਸੀਂ ਐਸਟ੍ਰੋਨੋਮਰਸ ਨੂੰ ਪੁੱਛਦੇ ਆ ਤਾਂ ਉਹ ਸਾਨੂੰ, ਉਹਨਾਂ ਤੋਂ ਸਾਨੂੰ ਪਤਾ ਲੱਗਦਾ ਕਿ ਜਿਹੜੇ ਸਟਾਰਸ ਹੁੰਦੇ ਆ ਉਹ ਟਵਿੰਕਲ ਨਹੀਂ ਕਰਦੇ ਹੈਗੇ। ਇਹ ਸਾਨੂੰ ਲੱਗਦਾ ਏਦਾਂ ਆ ਕਿ ਸਟਾਰਸ ਟਵਿੰਕਲ ਕਰ ਰਹੇ ਆ, ਬਟ ਸਟਾਰਸ ਲਗਾਤਾਰ ਜਿਹੜੀ ਉਹਨਾਂ ਦੀ ਲਾਈਟ ਜਿਹੜੀ ਆ ਉਹ ਆਉਂਦੀ ਰਹਿੰਦੀ ਆ। ਇੱਥੇ ਵੀ ਜਿਹੜਾ ਇਹਦਾ ਬੇਸਿਕ ਰੀਜ਼ਨ ਵੀ ਫੇਰ ਸਾਡੀ ਅਰਥ ਦਾ ਐਟਮੋਸਫੇਅਰ ਹੀ ਹੈਗਾ ਆ, ਉਹਦੀ ਵਜ੍ਹਾ ਨਾਲ ਹੀ ਸਾਨੂੰ ਜਿਹੜੇ ਸਟਾਰ ਟਵਿੰਕਲ ਕਰਦੇ ਲੱਗਦੇ ਆ। ਉਹ ਇਸ ਲਈ ਕਿਉਂਕਿ ਸਟਾਰਸ ਜਿਹੜੇ ਸਾਨੂੰ ਪਤਾ ਹੈ ਕਾਫੀ ਦੂਰ ਹੁੰਦੇ ਆ ਸਾਡੇ ਤੋਂ, ਹਨਾ, ਤੇ ਸਾਨੂੰ ਜਿਹੜੀ ਆ ਜਦੋਂ ਇਹਨਾਂ ਦੀ ਲਾਈਟ ਜਿਹੜੀ ਆਉਂਦੀ ਆ ਐਟਮੋਸਫੇਅਰ ਦੇ ਉੱਤੇ, ਤਾਂ ਐਟਮੋਸਫੇਅਰ ਦੇ ਵਿੱਚ ਹੁਣ ਜਿੱਦਾਂ ਆਪਾਂ ਬਾਰ ਬਾਰ ਗੱਲ ਕਰਦੇ ਹਾਂ ਕਿ ਬਹੁਤ ਸਾਰੀ ਡਸਟ ਜਾਂ ਹੋਰ ਚੀਜ਼ਾਂ ਪ੍ਰੈਜੈਂਟ ਹੁੰਦੀਆਂ, ਹਨਾ, ਤਾਂ ਉਸ ਟਾਈਮ ਦੇ ਉੱਤੇ ਜਦੋਂ ਸਨਲਾਈਟ ਸਾਡੀ ਐਟਮੋਸਫੇਅਰ ਦੇ ਵਿੱਚ, ਸੋਰੀ, ਸਟਾਰਸ ਦੀ ਲਾਈਟ ਸਾਡੇ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੀ ਆ, ਤਾਂ ਕੀ ਹੁੰਦਾ ਹੈ ਕਿ ਉਹ ਜਿਹੜਾ ਐਟਮੋਸਫੇਅਰ ਜਿਹੜਾ ਸਾਡਾ ਉਹਨੂੰ ਡਿਫਰੈਂਟ ਡਿਫਰੈਂਟ ਡਾਇਰੈਕਸ਼ਨ ਦੇ ਵਿੱਚ ਚਲਾ ਦਿੰਦਾ ਜਿਹੜੀ ਲਾਈਟ ਹੁੰਦੀ ਹੈ ਨਾ, ਉਹ ਸਿੱਧੀ ਨੀ ਆਉਂਦੀ। ਇਹਨੂੰ ਤੁਸੀਂ ਏਦਾਂ ਮੰਨ ਸਕਦੇ, ਮੰਨ ਲਓ ਤੁਸੀਂ ਬਹੁਤ ਜਿਹੜੀ ਕਰਾਊਡਿਡ ਪਲੇਸ ਦੇ ਵਿੱਚੋਂ ਜਾ ਰਹੇ ਹਾਂ, ਤੁਸੀਂ ਰੇਲਵੇ ਸਟੇਸ਼ਨ ਦੇ ਉੱਤੇ ਆ ਜਾਂ ਫਿਰ ਤੁਸੀਂ ਸ਼ੋਪਿੰਗ ਮਾਲ ਤੇ ਜਾ ਰਹੇ ਹਾਂ ਨਾ, ਤੇ ਜਦੋਂ ਸਾਨੂੰ ਕੋਈ ਅੱਗੇ ਆ ਰਿਹਾ ਹੈਗਾ ਤਾਂ ਸਾਡਾ ਪਾਥ ਚੇਂਜ ਹੁੰਦਾ ਰਹਿੰਦਾ ਹੈ ਨਾ, ਆਪਾਂ ਸਟ੍ਰੇਟ ਲਾਈਨ ਦੇ ਵਿੱਚ ਨਹੀਂ ਚੱਲ ਸਕਦੇ ਕੰਪੈਰੇਟਿਵਲੀ ਅਗਰ ਅਸੀਂ ਕਿਸੇ ਖਾਲੀ ਜਗ੍ਹਾ ਦੇ ਵਿੱਚ ਤੁਰ ਰਹੇ ਹਾਂ ਨਾ। ਸੇਮ ਸਟਾਰਸ ਦੀ ਟਾਈਪ ਦੇ ਨਾਲ ਵੀ ਹੁੰਦਾ, ਜਦੋਂ ਐਟਮੋਸਫੇਅਰ ਦੇ ਵਿੱਚ ਐਂਟਰ ਕਰਦੇ ਆ ਤਾਂ ਜਿਹੜੀ ਡਸਟ ਪਾਰਟੀਕਲਸ ਦੀ ਵਜ੍ਹਾ ਨਾਲ ਉਹਨਾਂ ਦੇ ਜਿਹੜੇ ਪਾਥ ਜਿਹੜੇ ਆ ਉਹ ਜਿਗ ਜੈਗ ਤਰ੍ਹਾਂ ਜਿਹੜੇ ਇੱਕ ਪਾਥ ਜਿਹੜਾ ਉਹਨਾਂ ਦਾ ਬਦਲਦਾ ਰਹਿੰਦਾ ਆ, ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਕਦੇ ਏਦਾਂ ਲੱਗਦਾ ਕਿ ਉਹਦੀ ਲਾਈਟ ਘੱਟ ਰਹੀ ਆ ਨਾ। ਮੰਨ ਲਓ ਤੁਸੀਂ ਏਦਾਂ ਦੀ ਏਰੀਆ ਦੇ ਵਿੱਚ ਖੜੇ, ਕਿਉਂਕਿ ਜਿਹੜਾ ਐਟਮੋਸਫੇਅਰ ਸਾਡਾ ਹੁੰਦਾ ਉਹਦੀ ਉਹਦੀ ਜਿਹੜੀ ਆ ਟੈਂਪਰੇਚਰ ਵੀ ਹਰ ਲੇਅਰ ਦੇ ਵਿੱਚ ਡਿਫਰੈਂਟ ਹੁੰਦਾ, ਕਿਤੇ ਘੱਟ ਹੁੰਦਾ ਕਿਤੇ ਵੱਧ ਹੁੰਦਾ। ਔਰ ਜਿਹੜੇ ਆ ਗੈਸਿਸ ਜਾਂ ਡਸਟ ਪਾਰਟੀਕਲ ਦਾ ਵੀ ਜਿਹੜੀ ਡੈਂਸਿਟੀ ਵੀ ਇੱਦਾਂ ਹੁੰਦੀ ਆ ਕਿ ਕਿਸੇ ਏਰੀਆ ਦੇ ਵਿੱਚ ਘੱਟ ਹੋ ਸਕਦੀ ਹੈ, ਕਿਸੇ ਏਰੀਆ ਦੇ ਵਿੱਚ ਵੱਧ ਹੋ ਸਕਦੀ ਹੈ ਹਨਾ, ਜਾਂ ਕਿਉਂਕਿ ਸਾਨੂੰ ਪਤਾ ਹਵਾ ਹੈਗੀ, ਐਟਮੋਸਫੇਅਰ ਹੈਗਾ, ਤਾਂ ਉਹ ਇੱਧਰ ਉੱਧਰ ਫਿਰਦਾ ਤੁਰਦੀਆਂ ਰਹਿੰਦੀਆਂ ਗੈਸਾਂ ਵਗੈਰੀਆਂ ਜਾਂ ਹਨਾ ਐਟਮ ਜਿਹੜੇ ਡਸਟ ਪਾਰਟੀਕਲ ਹੈਗੇ ਆ। ਤਾਂ ਉਹਦੀ ਵਜ੍ਹਾ ਨਾਲ ਵੀ ਜਿਹੜਾ ਇੱਕ ਪਲੇਸ ਦੇ ਉੱਤੇ ਅਗਰ ਤੁਸੀਂ ਬੈਠ ਕੇ ਸਟਾਰ ਨੂੰ ਦੇਖ ਰਹੇ ਹੈਗੇ ਆ, ਤਾਂ ਹੋ ਸਕਦਾ ਇੱਕ ਸੈਕਿੰਡ ਦੇ ਵਿੱਚ ਜਿਹੜੀ ਆ ਉਹਦੇ ਉੱਪਰ ਜਿਹੜੀ ਘੱਟ ਜਿਹੜੀ ਡਸਟ ਹੈਗੀ ਆ, ਬਟ ਅਗਲੇ ਮਿੰਟ ਜਾਂ ਅਗਲੇ ਸੈਕਿੰਡ ਦੇ ਵਿੱਚ ਜਿਹੜੀ ਉੱਥੇ ਜ਼ਿਆਦਾ ਡਸਟ ਆ ਗਈ ਆ ਹਨਾ। ਤੇ ਉਹਦੀ ਵਜ੍ਹਾ ਨਾਲ ਸਾਨੂੰ ਜਿਹੜਾ ਸਨ ਲਾਈਟ ਸਿੱਧੀ ਸਾਡੀ ਸਟਾਰਸ ਦੀ ਲਾਈਟ ਸਾਡੀ ਅੱਖਾਂ ਤੱਕ ਨਹੀਂ ਪਹੁੰਚਦੀ, ਸਾਨੂੰ ਏਦਾਂ ਲੱਗਦਾ ਕਿ ਇਹ ਚਮਕ ਰਿਹਾ ਹੈ, ਕਿ ਇਹਦੀ ਲਾਈਟ ਘੱਟ ਹੋ ਰਹੀ ਆ ਔਰ ਇਹਦੀ ਜਿਹੜੀ ਲਾਈਟ ਜਿਹੜੀ ਵੱਧ ਹੋ ਰਹੀ ਆ।
0: ਓਕੇ, ਆਲ ਰਾਈਟ, ਠੀਕ ਹੈ। ਪਰ ਇਹ ਸਾਰੇ ਪਲੈਨਟਸ ਦੇ ਕੇਸ ਦੇ ਵਿੱਚ ਵੀ ਇੱਦਾਂ ਹੈਗਾ ਕਿ ਸਾਰੇ ਪਲੈਨਟਸ ਹੁਣ ਜਿਵੇਂ ਧਰਤੀ ਦੇ ਉੱਤੇ ਤਾਂ ਚਲੋ ਠੀਕ ਹੈ, ਸੂਰਜ ਆਪਾਂ ਕਹਿ ਦਿੰਦੇ ਹਾਂ ਕਿ ਚਾਹੇ ਇੱਕ ਸਾਈਕਲ ਹੀ ਹੈ, 12 ਘੰਟੇ ਦਾ ਸਾਈਕਲ ਹੈ, ਉਹਦੇ 'ਚ ਉਹ ਰੋਸ਼ਨੀ ਦਿੰਦਾ ਹੈਗਾ, ਪਰ ਬਾਕੀ ਪਲੈਨਟਸ ਦੇ ਉੱਤੇ ਫਿਰ ਕੀ ਸੀਨ ਹੈਗਾ ਕਿ ਉਹ ਸਾਰੇ ਫਿਰ ਹਨੇਰੇ 'ਚ ਨੇ?
9: ਨਹੀਂ, ਬਾਕੀ ਪਲੈਨਟ ਦਾ ਵੀ ਇਹੀ ਸੀਨ ਕਿ ਜਿੱਦਾਂ ਹੁਣ ਕਿਸੇ ਪਲੈਨਟ ਜਿਹੜਾ ਪਲੈਨਟ ਜਿਹਦੇ ਉੱਤੇ ਐਟਮੋਸਫੇਅਰ ਹੋਊਗਾ ਹਨਾ, ਅਰਥ ਵਰਗਾ ਐਟਮੋਸਫੇਅਰ ਹੋਊਗਾ ਜਿਹੜਾ ਕਿ ਸਾਨੂੰ ਅਜੇ ਤੱਕ ਬਹੁਤੇ ਪਲੈਨਟਸ ਦੇ ਉੱਤੇ ਨਹੀਂ ਮਿਲਿਆ, ਇਸ ਲਈ ਸਾਨੂੰ ਲਾਈਫ ਵੀ ਹਨਾ ਨਹੀਂ ਮਿਲ ਰਹੀ ਹੈਗੀ ਉੱਥੇ। ਪਰ ਜਿਹਨਾਂ ਦੇ ਜਿਹਨਾਂ ਪਲੈਨਟਸ ਦੇ ਦਾ ਇੱਕ ਐਟਮੋਸਫੇਅਰ ਹੋਊਗਾ ਜਿੱਥੇ ਕੁਛ ਡਿਫਰੈਂਟ ਤਰ੍ਹਾਂ ਦੀਆਂ ਗੈਸਿਸ ਪ੍ਰੈਜੈਂਟ ਹੋਊਗੀਆਂ ਹਨਾ, ਜਾਂ ਡਸਟ ਪਾਰਟੀਕਲ ਦੋ ਚੀਜ਼ਾਂ ਪ੍ਰੈਜੈਂਟ ਹੋਊਗੀਆਂ, ਉੱਥੇ ਸੇਮ ਇਹੀ ਫੀਨੋਮੀਨਾ ਹੋਊਗਾ ਕਿ ਜਿਹੜੀ ਆ ਸਾਨੂੰ ਕਲਰਸ ਦਿਖਣਗੇ ਔਰ ਜਿਹੜੀ ਆ ਸਨਲਾਈਟ ਜਾਂ ਸਟਾਰ ਲਾਈਟ ਜਿਹੜੀ ਹੈਗੀ ਆ ਉਹ ਇੱਧਰ ਉੱਧਰ ਫੈਲੂਗੀ, ਉਹ ਡਸਟ ਪਾਰਟੀਕਲ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਹਨਾ, ਜਾਂ ਫਿਰ ਗੈਸਾਂ ਦੇ ਨਾਲ ਟਕਰਾਉਣ ਦੀ ਵਜ੍ਹਾ ਨਾਲ ਉਹਨਾਂ ਦਾ ਜਿਹੜਾ ਪਾਥ ਚੇਂਜ ਹੁੰਦਾ ਜਾਊਗਾ ਲਾਈਟ ਦਾ, ਸਾਨੂੰ ਇੱਕ ਸਟ੍ਰੇਟ ਜਿਹੜੀ ਨਹੀਂ ਦਿਖੂਗੀ। ਪਰ ਇਹਦੇ 'ਚ ਇੱਕ ਇੰਟਰਸਟਿੰਗ ਗੱਲ ਹੋਰ ਵੀ ਹੈਗੀ ਆ ਕਿ ਜਦੋਂ ਅਸੀਂ ਪਲੈਨਟਸ ਦੀ ਗੱਲ ਕਰਦੇ ਹਾਂ, ਸਾਨੂੰ ਪਤਾ ਕਿ ਸਟਾਰਸ ਹੋ ਗਏ, ਪਲੈਨਟਸ ਹੋ ਗਏ, ਇਹਨਾਂ ਸਾਰਿਆਂ ਦੀ ਆਪਣੀ ਇੱਕ ਲਾਈਟ ਹੁੰਦੀ ਆ ਹਨਾ, ਤੇ ਸਾਨੂੰ ਪਲੈਨਟਸ ਕਦੇ ਚਮਕਦੇ ਸਾਨੂੰ ਨਹੀਂ ਦਿਖਦੇ, ਜਿੱਦਾਂ ਸਾਨੂੰ ਇਹ ਸਟਾਰਸ ਜਿਹੜੇ ਟਵਿੰਕਲ ਕਰਦੇ ਦਿਖ ਜਾਂਦੇ, ਸਾਨੂੰ ਪਲੈਨਟਸ ਨਹੀਂ ਦਿਖਦੇ। ਉਹ ਇਸੇ ਵਜ੍ਹਾ ਨਾਲ ਕਿਉਂਕਿ ਪਲੈਨਟਸ ਕੰਪੈਰੇਟਿਵਲੀ ਸਾਡੇ ਨੇੜੇ ਹੁੰਦੇ ਆ ਸਟਾਰਸ ਦੇ ਨਾਲ, ਇਸ ਲਈ ਜਦੋਂ ਨੇੜਾ ਹੁੰਦਾ ਤਾਂ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਕੋਈ ਸਟਾਰ ਦਿਖਦਾ ਆ ਅਸਮਾਨ ਦੇ ਵਿੱਚ, ਜਿਹੜਾ ਤੁਹਾਨੂੰ ਲੱਗਦਾ ਕਿ ਸਟਾਰ ਹੋਗਾ, ਸਭ ਤੋਂ ਪਹਿਲਾਂ ਤੁਹਾਨੂੰ ਸਟਾਰ ਨਹੀਂ, ਸਭ ਤੋਂ ਪਹਿਲਾਂ ਤੁਹਾਨੂੰ ਪਲੈਨਟਸ ਨਜ਼ਰ ਆਊਗਾ ਅਸਮਾਨ ਵਿੱਚ, ਫਿਰ ਸਾਨੂੰ ਜਿਹੜੇ ਸਟਾਰਸ ਜਿਹੜੇ ਨਜ਼ਰ ਆਉਂਦੇ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਟਰੀਬਿਊਟ ਕਰਦੀਆਂ ਹੈਗੀਆਂ ਕਿ ਜਿਹੜਾ ਇਹ ਐਟਮੋਸਫੇਅਰ ਜਿਹੜਾ ਮਤਲਬ ਸਾਨੂੰ ਕਿੱਦਾਂ ਦੇ ਸਟਾਰਸ ਜਾਂ ਸਾਡਾ ਜਿਹੜਾ ਸਕਾਈ ਕਿੱਦਾਂ ਦਾ ਦਿਖਾਈ ਦਿੰਦਾ ਹੈ ਇੱਕ ਟਾਈਮ ਦੇ ਉੱਤੇ। ਤੇ ਇਸ ਲਈ ਜਿਹੜੀ ਜਦੋਂ ਅਸੀਂ ਟੈਲੀਸਕੋਪ ਦੀ ਗੱਲ ਕਰਦੇ ਹਾਂ ਤਾਂ ਟੈਲੀਸਕੋਪ ਅਸੀਂ ਦੇਖਦੇ ਹਾਂ ਕਿ ਜਿਹੜੇ ਜ਼ਿਆਦਾਤਰ ਜਿਹੜੇ ਵੱਡੇ ਵੱਡੇ ਟੈਲੀਸਕੋਪ ਮਤਲਬ ਰੀਸੈਂਟਲੀ ਜਿਹੜਾ ਇਹਨਾਂ ਨੇ ਲਗਾਇਆ ਸੀਗਾ ਇੱਕ ਟੈਲੀਸਕੋਪ ਅਮੈਰੀਕਾ ਦੇ ਵਿੱਚ ਕਿਤੇ, ਉਹ ਵੀ ਜਿਹੜਾ ਉਹ ਕਾਫੀ ਜਿਹੜੇ ਮਾਊਂਟੇਨਸ ਦੇ ਉੱਤੇ ਹੁੰਦੇ ਆ, ਕਦੇ ਸਾਨੂੰ ਲੋਅਰ ਲੈਵਲ ਦੇ ਉੱਤੇ ਜਿਹੜੇ ਨਹੀਂ ਟੈਲੀਸਕੋਪ ਦਿਖਦੇ ਹੈਗੇ ਹਨਾ। ਉਹਦਾ ਰੀਜ਼ਨ ਵੀ ਇਹੀ ਆ ਕਿਉਂਕਿ ਅਰਥ ਦੇ ਐਟਮੋਸਫੇਅਰ ਜਿਹੜਾ ਉਹ ਜਿਹੜਾ ਟੈਲੀਸਕੋਪਸ ਨੂੰ ਪ੍ਰੋਪਰਲੀ ਦਿਖਣ ਨਹੀਂ ਦਿੰਦਾ ਹੈਗਾ ਸਟਾਰਸ ਨੂੰ। ਸੋ ਜਦੋਂ ਇਹ ਜਿਹੜੇ ਆ ਟੈਲੀਸਕੋਪਸ ਵੱਡੇ ਵੱਡੇ ਟੈਲੀਸਕੋਪ ਸਟਾਰਸ ਨੂੰ ਜਾਂ ਸਾਡੇ ਪਲੈਨਟ ਨੂੰ ਅਬਜ਼ਰਵ ਕਰਦੇ ਆ, ਤਾਂ ਉਹ ਇਸ ਲਈ ਹਾਈ ਲੈਵਲ ਦੇ ਉੱਤੇ ਲਾਏ ਜਾਂਦੇ, ਮਾਊਂਟੇਨ ਲੈਵਲ ਦੇ ਉੱਤੇ ਲਾਏ ਜਾਂਦੇ, ਕਿਉਂਕਿ ਉੱਥੇ ਜਿਹੜੀ ਆ ਡਸਟ

0: ਅਰਥ ਤੋਂ ਜਿਹੜਾ ਦੂਰ ਹੈਗਾ, ਮਤਲਬ ਅਰਥ ਦੇ ਗਰਾਊਂਡ ਦੇ ਨੇੜੇ ਨਹੀਂ ਹੈਗਾ, ਉਹ ਇਸੇ ਲਈ ਉੱਥੇ ਭੇਜਿਆ ਗਿਆ ਸੀ ਕਿਉਂਕਿ ਜਿਹੜਾ ਪ੍ਰੋਪਰਲੀ ਇਹਨਾਂ ਨੇ ਆਪਣੇ ਯੂਨੀਵਰਸ ਨੂੰ ਓਬਜ਼ਰਵ ਕਰਨਾ ਸੀਗਾ। ਨਹੀਂ ਤਾਂ ਉਹ ਯੂਜੁਅਲ ਜਿੱਦਾਂ ਬਾਕੀ ਟੈਲੀਸਕੋਪ ਇਸ ਟਾਈਮ ਸਾਡੇ ਕੋਲ ਅਰਥ ਦੇ ਉੱਤੇ ਹੈਗੇ, ਉਦਾਂ ਦਾ ਹੀ ਉਹ ਟੈਲੀਸਕੋਪ ਹੈਗਾ, ਬਟ ਕਿਉਂਕਿ ਉਹ ਉੱਪਰ ਹਾਈਟ ਦੇ ਉੱਤੇ ਲੱਗਿਆ ਤਾਂ ਉੱਥੇ ਕੋਈ ਵੀ ਐਟਮੋਸਫੇਅਰ ਜਿਹੜਾ ਸਾਇੰਟਿਸਟ ਦੀ ਜਿਹੜੀ ਓਬਜ਼ਰਵੇਸ਼ਨ ਨੂੰ ਇੰਟਰਪਟ ਨਹੀਂ ਕਰਦਾ ਹੈਗਾ, ਔਰ ਉਹ ਪ੍ਰੋਪਰਲੀ ਜਿਹੜਾ ਜੋ ਵੀ ਉਹਨਾਂ ਨੇ ਓਬਜ਼ਰਵੇਸ਼ਨ ਕਰਨੀਆਂ ਹੁੰਦੀਆਂ ਉਹ ਕਰ ਸਕਦੇ ਆ ਜਿਹੜਾ ਟੈਲੀਸਕੋਪ ਦੇ ਥਰੂ। ਤੇ ਇਹਦੀ ਇੱਕ ਹੋਰ ਇੱਕ ਗੱਲ ਮੈਂ ਕੰਨ ਹੀ ਭੁੱਲ ਗਈ ਕਿ ਜਿਹੜੇ ਸਟਾਰਸ, ਜਿਹੜੀ ਇੱਕ ਹੋਰ ਚੀਜ਼ ਹੈ ਕਿ ਜਿੱਦਾਂ ਪਹਿਲੇ ਮੈਂ ਕਿਹਾ ਕਿ ਆਪਾਂ ਸਟਾਰਸ ਬਹੁਤ ਜ਼ਿਆਦਾ ਪਤਾ ਹੈ ਕਿ ਲੱਖਾਂ ਕਰੋੜਾਂ ਸਟਾਰਸ ਹੈਗੇ ਆ, ਹਨਾ, ਪਰ ਕਿਉਂਕਿ ਜਿਹੜੀ ਆ ਜਿਹੜਾ ਸਾਨੂੰ ਅੱਜ ਸਾਨੂੰ ਪਤਾ ਕਿ ਜਿਹੜਾ ਸਭ ਤੋਂ ਪੁਰਾਣੇ ਸਟਾਰ ਦੀ ਅਸੀਂ ਲਾਈਟ ਦੇਖ ਸਕਦੇ ਹਾਂ ਇਸ ਟਾਈਮ ਦੇ ਉੱਤੇ, ਅੱਜ ਤੱਕ ਅਸੀਂ ਦੇਖੀ ਹੈਗੀ ਆ, ਉਹ ਸਾਡੇ ਤੋਂ 3,80,000 ਸਾਲ ਜਿਹੜਾ ਲਾਈਟ ਜਿਹੜਾ ਕਿਲੋਮੀਟਰ ਦੂਰ ਹੈਗਾ, ਸੋਰੀ 3,80,000 ਕਿਲੋਮੀਟਰ ਜਿਹੜਾ ਦੂਰ ਹੈਗਾ, ਤਾਂ ਉਨੇ ਪੁਰਾਣੇ ਅਸੀਂ ਜਿਹੜੀ ਆ ਸਟਾਰਸ ਦੀ ਲਾਈਟ ਅੱਜ ਤੱਕ ਦੇਖ ਸਕਦੇ ਹਾਂ। ਤੇ ਜਿਹੜੇ ਸਟਾਰਸ ਇਸ 3,80,000 ਕਿਲੋਮੀਟਰ ਤੋਂ ਦੂਰ ਦੇ ਸਟਾਰਸ ਹੋ ਗਏ, ਉਹਨਾਂ ਦੀ ਲਾਈਟ ਸਾਡੇ ਤੱਕ ਨਹੀਂ ਪਹੁੰਚ ਰਹੀ ਹੈਗੀ ਹਿਊਮਨਸ ਤੱਕ, ਇਸ ਲਈ ਅਸੀਂ ਉਹਨਾਂ ਨੂੰ ਵੀ ਅਬਜ਼ਰਵ ਨਹੀਂ ਕਰ ਰਹੇ। ਇਸ ਲਈ ਸਾਨੂੰ ਬਿਲਕੁਲ ਜਿਹੜਾ ਇੱਕ ਅਨਦਰ ਰੀਜ਼ਨ ਹੈਗਾ ਕਿ ਇਸ ਲਈ ਸਾਨੂੰ ਜਿਹੜਾ ਸਕਾਈ ਜਿਹੜਾ ਇੰਨਾ ਚਮਕਦਾ ਨਹੀਂ ਦਿਖਾਈ ਦਿੰਦਾ ਰਾਤ ਦੇ ਵਿੱਚ, ਤੇ ਮੋਸਟ ਜਿਹੜਾ ਪ੍ਰੋਬੇਬਲ ਰੀਜ਼ਨ ਤਾਂ ਇਹੀ ਹੈ ਕਿ ਕਿਉਂਕਿ ਅਸੀਂ ਐਜ਼ ਅ ਹਿਊਮਨ ਜਿਹੜੇ ਅਸੀਂ ਮਾਈਕ੍ਰੋਵੇਵਸ ਨੂੰ ਦੇਖ ਨਹੀਂ ਸਕਦੇ, ਇਸ ਲਈ ਸਾਨੂੰ ਕੋਈ ਹੋਰ ਕਲਰ ਨਹੀਂ ਦਿਖਾਈ ਦਿੰਦਾ, ਸਾਨੂੰ ਹਨੇਰਾ ਹਨੇਰਾ ਹੀ ਜਿਹੜਾ ਅਸਮਾਨ ਦੇ ਵਿੱਚ ਦਿਖਦਾ ਹੈ।
1: ਰਾਈਟ ਰਾਈਟ ਰਾਈਟ। ਵੈਸੇ ਤਾਂ ਐਡਵਿਨ ਹਬਲ ਜਿਹੜੀ ਉਹਦੇ ਦੂਰਬੀਨ ਦੇ ਰਾਹੀਂ ਆਪਾਂ ਜਿਹੜਾ ਤੁਸੀਂ ਦੱਸ ਰਹੇ ਹੋ, ਮੇਰੇ ਖਿਆਲ ਦੇ ਨਾਲ ਦੁਨੀਆ ਦੀ ਵਨ ਆਫ ਦੀ ਬਿਗੈਸਟ ਕਿਹਾ ਜਾਂਦਾ ਹੈਗਾ ਕਿ ਦੂਰਬੀਨ ਹੈਗੀ ਉਹ, ਹੈ ਨਾ। ਅਤੇ ਐਡਵਿਨ ਹਬਲ ਜਿਨ੍ਹਾਂ ਦੇ ਬਾਰੇ ਸੰਦੀਪ ਜੀ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹੈਗੇ ਨੇ ਕਿ ਬੜੀਆਂ ਸਾਰੀਆਂ ਥਿਊਰੀਆਂ ਉਹਨਾਂ ਨੇ ਇਜਾਦ ਕੀਤੀਆਂ ਨੇ, ਬਟ ਮੇਜਰਲੀ ਇਸੇ ਹੀ ਕਰਕੇ ਉਹਨਾਂ ਨੂੰ ਜਾਣਿਆ ਜਾਂਦਾ ਕਿ ਉਹਨਾਂ ਨੇ ਇਸ ਗੱਲ ਨੂੰ ਦੱਸਿਆ ਸੀਗਾ ਕਿ ਮਿਲਕੀ ਵੇ ਤੋਂ ਇਲਾਵਾ ਵੀ ਗਲੈਕਸੀਜ਼ ਹੈਗੀਆਂ ਨੇ, ਹੋਰ ਵੀ ਯੂਨੀਵਰਸ ਦੇ ਵਿੱਚ ਬਹੁਤ ਸਾਰੇ ਐਸੀਆਂ ਗਲੈਕਸੀਆਂ ਨੇ ਜਿਨ੍ਹਾਂ 'ਚ ਸੈਂਕੜਿਆਂ ਤਾਰੇ ਨੇ, ਹਜ਼ਾਰਾਂ ਗ੍ਰਹਿ ਹੈਗੇ ਨੇ, ਪਰ ਆਹ ਜਿਹੜੀ ਥਿਊਰੀ ਉਹਨਾਂ ਨੇ ਦਿੱਤੀ ਹੈਗੀ ਹੈ ਕਿ ਬਹੁਤ ਸਾਰੇ ਗ੍ਰਹਿ ਜਾਂ ਬਹੁਤ ਸਾਰੇ ਤਾਰੇ ਜਿਨ੍ਹਾਂ ਨੂੰ ਅਸੀਂ ਤਾਰੇ ਮੰਨਦੇ ਸੀ ਜਾਂ ਬਹੁਤ ਸਾਰੇ ਗ੍ਰਹਿ ਮੰਨਦੇ ਸੀ, ਉਹ ਅਸਲ ਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੇ, ਉਹ ਸ਼ੈ ਕੀ ਹੈ, ਉਹ ਡਸਟ ਹੈ, ਉਹ ਧੂੜ ਦਾ ਇੱਕ ਗੁਬਾਰ ਹੈ, ਬਹੁਤ ਸਾਰੇ ਧੂੜ ਦੇ ਗੁਬਾਰ ਹੈਗੇ ਨੇ ਜਿਹੜੇ ਅਸੀਂ ਉਇਓ ਹੀ ਮੰਨੀ ਬੈਠੇ ਸੀਗੇ ਕਿ ਇੱਦਾਂ। ਜਿਹੜੀ ਤੁਸੀਂ ਇੱਕ ਅਖੀਰ ਦੇ ਵਿੱਚ, ਮੈਂ ਇੱਕ ਆਪਣਾ ਪਰਸਨਲ ਕੁਸ਼ਚਨ ਪੁੱਛਣ ਲੱਗਿਆ ਹੈਗਾ, ਤੁਸੀਂ ਇੱਕ ਗੱਲ ਕਹੀ ਕਿ ਬੜਾ ਸਪੇਸ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਕਚਰਾ ਜਿਹੜਾ ਹੈਗਾ, ਕਚਰਾ ਨਹੀਂ ਕਹਿ ਸਕਦੇ ਬਟ ਬਹੁਤ ਜ਼ਿਆਦਾ ਗੈਸਾਂ ਦਾ ਗੁਬਾਰ, ਜਾਂ ਜਿੱਦਾਂ ਐਡਵਿਨ ਹਬਲ ਵੀ ਕਹਿੰਦੇ ਨੇ ਕਿ ਬੜਾ ਸਾਰਾ ਡਾਰਕ ਔਰ ਜਿਹੜਾ ਐਸੀਆਂ ਐਨਰਜੀਜ਼ ਦਾ ਇੱਕ ਗੁਬਾਰ ਹੈਗਾ ਜਿਹੜੀਆਂ ਕਿ ਕੁਛ ਨਹੀਂ ਹੈਗੀਆਂ, ਅਤੇ ਉਹ ਕੋਈ ਐਲੀਮੈਂਟ ਵੀ ਨਹੀਂ ਹੈਗੀਆਂ, ਕਿ ਇੱਦਾਂ ਵੀ ਨਹੀਂ ਕਿ ਕਿਸੇ ਕਿਸਮ ਦਾ ਕੋਈ ਬਹੁਤ ਜ਼ਿਆਦਾ ਆਇਰਨ ਹੈ, ਹੈ ਨਾ, ਪੁਲਾੜ ਦੇ ਵਿੱਚ ਜਾਂ ਬਹੁਤ ਜ਼ਿਆਦਾ ਗੋਲਡ ਖਿਲ ਰਿਹਾ ਫਿਰਦਾ, ਅਤੇ ਨਾ ਹੀ ਕੋਈ ਇਹੋ ਜਿਹੀ ਕੋਈ ਚੀਜ਼ ਹੈ ਵੀ ਉਹਨਾਂ ਨੂੰ ਤਾਰਾ ਕਿਹਾ ਜਾ ਸਕਦਾ ਜਾਂ ਕੋਈ ਗ੍ਰਹਿ ਕਿਹਾ ਜਾ ਸਕਦਾ। ਅਤੇ ਫਿਰ ਇਸ ਹਾਲਤ ਦੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਇੱਕ, ਮਤਲਬ ਇੱਕ ਐਸੀ ਸਪੇਸ ਹੈਗੀ ਹੈ ਜਿਹੜੀ ਨੋ ਯੂਜ਼ ਹੈਗੀ ਹੈ, ਜਦੋਂ ਐਡਵਿਨ ਹਬਲ ਇਸ ਕਿਸਮ ਦੀ ਥਿਊਰੀ ਦੱਸ ਦਿੰਦੇ ਨੇ, ਉਹ ਤੋਂ ਬਾਅਦ ਵਾਲੀਆਂ ਬਹੁਤ ਸਾਰੀਆਂ ਥਿਊਰੀਆਂ ਆਉਂਦੀਆਂ ਨੇ। ਫਿਰ ਉਹਦੇ ਵਿੱਚ ਨੈਵੀਗੇਟ ਕਿਵੇਂ ਕਰਦੇ ਨੇ, ਲਾਈਟਾਂ ਬਾਲ ਕੇ ਜਾਂਦੇ ਨੇ, ਮਤਲਬ ਇਹ ਬੜਾ ਸਿਲੀ ਕੁਐਸਚਨ ਹੋ ਸਕਦਾ, ਬਟ ਇਹ ਕਿਸ ਤਰੀਕੇ ਦੇ ਨਾਲ ਜਿਹੜੇ ਹਿਊਮਨ ਮਿਸ਼ਨਸ ਲੈ ਕੇ ਜਾਂਦੇ ਹੈਗੇ ਨੇ ਕਿ ਇੰਨਾ ਜ਼ਿਆਦਾ ਜੇ ਡਾਰਕ ਹੈਗੇ, ਜਿਵੇਂ ਆਪਾਂ ਸੜਕ ਦੇ ਉੱਤੇ ਡਾਰਕ ਹੁੰਦਾ ਹੈ ਗੱਡੀ ਚਲਾਉਂਦੇ ਹਾਂ ਅਤੇ ਹੈੱਡਲਾਈਟ ਬੀਮ ਔਨ ਕਰ ਲੈਂਦੇ, ਅਤੇ ਸਪੇਸ ਦਾ ਫਿਰ ਟਰੈਵਲ ਕਿੱਦਾਂ ਪੋਸੀਬਲ ਹੈ ਜੇ ਇੰਨਾ ਜ਼ਿਆਦਾ ਡਾਰਕ ਉੱਥੇ ਹੈਗਾ ਭਰਿਆ ਹੋਇਆ।
0: ਹਾਂਜੀ, ਇਹ ਜਿੱਦਾਂ ਤੁਸੀਂ, ਮੈਂ ਆਪਾਂ ਪਹਿਲੀ ਗੱਲ ਕੀਤੀ ਸਨ ਸੋਲਰ ਦੀ ਜਿਹੜੀ ਆ, ਮਤਲਬ ਜਿਹੜੀ ਸਨ ਅਗਰ ਆਪਾਂ ਨੂੰ ਐਜ਼ ਅ ਫੁੱਲ ਸਟਾਪ ਮੰਨਦੇ ਹਾਂ, ਹਨਾ, ਤਾਂ ਜਿਹੜੀ ਸਾਡੇ ਜਿਹੜੀ ਆ ਜਿਹੜਾ ਨੇੜੇ ਦਾ ਜਿਹੜਾ ਸਭ ਤੋਂ ਸਟਾਰ ਹੋਊਗਾ ਉਹ 4 ਮੀਲ ਐਟਲੀਸਟ ਦੂਰ ਹੋਊਗਾ। ਸੋ ਇਹ ਜਦੋਂ ਅਸੀਂ ਐਜ਼ ਅ ਫੁੱਲ ਸਟਾਪ ਲੈ ਰਹੇ ਹਾਂ, ਪਰ ਸਾਨੂੰ ਪਤਾ ਕਿ ਸਨ ਕਿੰਨਾ ਜ਼ਿਆਦਾ ਵੱਡਾ, ਜਿੱਦਾਂ ਤੁਸੀਂ ਕਹਿ ਕਿ ਬਹੁਤ ਜ਼ਿਆਦਾ ਸਪੇਸ ਜਿਹੜੀ ਅਨਯੂਜ ਹੈਗੀ ਆ, ਹਨਾ, ਤੇ ਉਹਦੇ ਲਈ ਸਾਨੂੰ ਉੱਥੇ ਕੋਈ ਕਿਹੜਾ ਹੋਰ ਕੋਈ ਟ੍ਰੈਫਿਕ ਨਹੀਂ ਹੈਗਾ ਕਿ ਸਾਨੂੰ ਅਰਥ ਦੇ ਵਾਂਗੂ ਜਿਹੜਾ ਇਹਦਾ ਪ੍ਰੋਪਰ ਕਲਰ ਦੇਖਣ ਦੀ ਲੋੜ ਨਹੀਂ ਹੈ। ਜਿੱਦਾਂ ਮੈਂ ਕਿਹਾ ਕਿ ਅਸੀਂ ਐਜ਼ ਅ ਹਿਊਮਨ ਮਾਈਕ੍ਰੋਵੇਵ ਨਹੀਂ ਦੇਖ ਸਕਦੇ ਹੈਗੇ, ਬਟ ਬਾਕੀ ਜਿਹੜੇ ਆ ਸਾਡੀ ਕੋਈ ਟੈਕਨੋਲੋਜੀ ਹੈਗੀਆਂ, ਅਸੀਂ ਹੁਣ ਇਸ ਟਾਈਮ ਉੱਤੇ ਅਸੀਂ ਜਿਹੜੀਆਂ ਮਾਈਕ੍ਰੋਵੇਵ ਦੇਖ ਸਕਦੇ ਹੈਗੇ ਹਾਂ, ਅਗਰ ਤੁਸੀਂ ਉਹਨਾਂ ਟੈਕਨੋਲੋਜੀ, ਮਤਲਬ ਉਹ ਇੰਸਟਰੂਮੈਂਟ ਦੇਖ ਸਕਦੇ ਆ, ਅਸੀਂ ਨਹੀਂ ਦੇਖ ਸਕਦੇ ਹੈਗੇ, ਅਸੀਂ ਉਹਨਾਂ ਤੋਂ ਜਿਹੜੇ ਗ੍ਰਾਫ ਥਰੂ ਦਾ ਉਹਦਾ ਐਨਾਲਾਈਜ਼ ਕਰ ਦਿੰਦੇ ਹਾਂ। ਤੇ ਉਹ ਸਾਰਾ ਇੰਜੀਨੀਅਰਿੰਗ ਜਿਹੜੀ ਆ, ਟੈਕਨੋਲੋਜੀ ਜਿੱਦਾਂ ਜਿੱਦਾਂ ਐਡਵਾਂਸਮੈਂਟ ਹੁੰਦੀ ਗਈ ਜਿਹੜੀ ਆ, ਉਸੇ ਤਰ੍ਹਾਂ ਜਿਹੜੀ ਆ ਜਿਹੜੀਆਂ ਵਹੀਕਲਸ ਦੇ ਵਿੱਚ ਵੀ ਜਿਹੜੀ ਆ ਐਡਵਾਂਸਮੈਂਟ ਹੁੰਦੀ ਗਈ, ਹਨਾ, ਤਾਂ ਆਫਕੋਰਸ ਉਹ ਦੇਖ ਸਕਦੇ ਹੈਗੇ ਆ। ਤੇ ਸਾਰੇ ਜਿਹੜਾ ਹੁਣ ਤਾਂ ਇੰਨਾ ਜ਼ਿਆਦਾ ਕਿਉਂਕਿ ਕੰਪੀਟੀਸ਼ਨ ਵੀ ਵੱਧ ਗਿਆ, ਪ੍ਰਾਈਵੇਟ ਸਪੇਸ ਏਜੰਸੀਜ਼ ਵੀ ਹੈਗੀਆਂ ਹਨਾ।

ਬ੍ਰੋਕਰਸ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਕਿਉਂਕਿ ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਉਹਦੀਆਂ ਦਿੱਤੀਆਂ ਦਾਤਾਂ ਦੇ ਲਈ ਤੁਸੀਂ ਖੁਸ਼ ਹੋ, ਇਹੋ ਹੀ ਆ ਸ਼ੁਕਰਾਨਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇਸ ਵਾਰੀ ਜਦੋਂ ਪਿੰਡ ਹੋਇਆ ਤੇ ਸਰਪੰਚ ਸਾਹਿਬ ਦਾ ਸੁਨੇਹਾ ਆਇਆ, ਪੁੱਤਰ ਜੀ ਜਾਣ ਤੋਂ ਪਹਿਲਾਂ ਪਹਿਲਾਂ ਮਿਲ ਕੇ ਜਾਇਓ, ਕਾਫੀ ਦੇਰ ਹੋ ਗਈ ਕਦੀ ਮੁਲਾਕਾਤ ਨਹੀਂ ਹੋਈ। ਸਰਪੰਚ ਸਾਹਿਬ ਦਾ ਵੱਡਾ ਪੁੱਤ ਮੇਰਾ ਜਮਾਤੀ ਰਿਹਾ, ਘਰ ਦੇ ਵਿੱਚ ਪਹਿਲਾਂ ਵੀ ਬੜੀ ਵਾਰੀ ਆਉਣ ਜਾਣ ਹੋਇਆ, ਪਰ ਅੱਜ ਉਹ ਘਰ ਵੱਖਰਾ ਸੀ। ਅੱਜ ਉਹ ਘਰ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੈ, ਪਿੰਡੋਂ ਬਾਰ ਬਾਰ ਫਿਰਨੀ ਅਤੇ ਕੋਠੀ, ਅਤੇ ਉਸ ਕੋਠੀ ਦੇ ਉੱਤੇ ਹੁਣ ਜਹਾਜ਼ ਵਾਲੀ ਟੈਂਕੀ ਬਣ ਚੁੱਕੀ ਹੈ। ਸਰਪੰਚ ਸਾਹਿਬ ਦੇ ਦੋਵੇਂ ਪੁੱਤ ਬਾਹਰ ਨੇ, ਠਾਠ ਬਾਠ ਹੀ ਕੁਛ ਹੋਰ ਹੈ। ਦੂਰੋਂ ਨਜ਼ਰ ਪਈ ਤਾਂ ਘਰ ਦੇ ਬਾਹਰ ਮੰਜਾ ਡਾਹ ਕੇ ਉਹੀ

ਲਾਗੇ ਖੇਡਦੇ ਛੋਟੇ ਜਿਹੇ ਬਾਲ ਵੱਲ ਵੇਖ ਕੇ ਕਹਿਣ ਲੱਗਾ, ਰੱਬ ਤੇਰੇ ਪੋਤੇ ਨੂੰ ਬਾਹਰ ਘੱਲੇ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਸਰਪੰਚ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ। ਮੋਟੀ ਸਾਰੀ ਗਾਲ ਕੱਢ ਕੇ ਲਾਗੇ ਪਈ ਡਾਂਗ ਵਗਾਹ ਮੰਗਤੇ 'ਤੇ ਮਾਰੀ। ਇਹ ਤਾਂ ਸ਼ਾਇਦ ਕਿਸੇ ਨੇ ਸੋਚਿਆ ਹੀ ਨਹੀਂ ਅੱਜ ਉਹਦੇ ਨਾਲ ਇੱਦਾਂ ਹੋਊਗੀ। ਮਾਂਜਿਆ ਭਰ ਕੇ ਕਹਿਣ ਲੱਗੇ, ਅਸੀਂ ਇੱਥੇ ਆਪਣੇ ਰੋਣੇ ਰੋਣ ਡਏ ਹਾਂ, ਤੂੰ ਇੱਥੇ ਜਾਈ ਜਾ, ਦੁਆਵਾਂ ਬਾਹਰ ਜਾਣ ਦੀਆਂ। ਉਹ ਤਾਂ ਡਰਦਾ ਵਿਚਾਰਾ ਭੱਜ ਗਿਆ, ਪਰ ਕਾਫੀ ਦੇਰ ਸਨਾਟਾ ਜਿਹਾ ਛਾਇਆ ਰਿਹਾ। ਮੇਰੇ 'ਚ ਵੀ ਹਿੰਮਤ ਨਹੀਂ ਪਈ ਗਾਂਹ ਪੁੱਛਣ ਦੀ। ਤਾਈ ਨੇ ਲੱਗੇ ਪਿਆ ਪਾਣੀ ਦਾ ਗਲਾਸ ਸਰਪੰਚ ਸਾਹਿਬ ਵੱਲ ਵਧਾਇਆ। ਥੋੜ੍ਹਾ ਜਿਹਾ ਗੁੱਸਾ ਸ਼ਾਂਤ ਕਰਕੇ ਮਨ ਭਰਦੇ ਕਹਿਣ ਲੱਗੇ, ਨਾ ਇਹ ਨਹੀਂ ਸੀ ਸੋਚਿਆ, ਇਹ ਨਹੀਂ ਸੀ ਸੋਚਿਆ ਜਿਹੜਾ ਸਾਡੇ ਨਾਲ ਹੁਣ ਹੋ ਰਿਹਾ। ਕੋਈ ਬੁੱਢੇ ਬਾਰੇ ਦਵਾਈ ਬੂਟੀ ਲਈ ਵੀ ਕੋਲ ਨਹੀਂ ਹੋਊਗਾ, ਇਹ ਨਹੀਂ ਸੋਚਿਆ। ਪਤਾ ਨਹੀਂ ਕਿਉਂ ਉਦੋਂ ਲੱਗਦਾ ਸੀ ਕਿ ਪੈਸਾ ਹੀ ਸਾਰਾ ਕੁਛ ਹੈ, ਅਤੇ ਇਹ ਵੀ ਲੱਗਦਾ ਸੀ ਕਿ ਪੈਸਾ ਆਉਣਾ ਹੀ ਬਾਹਰੋਂ। ਖਾਣ ਵਾਲੇ ਇੱਥੇ ਵੀ ਰਜਵੀਂ ਖਾਈ ਜਾਂਦੇ ਪੁੱਤਰਾ,

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ 04332802052 ਤੇ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਰੇਡੀਓ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੇਗੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਇਹ ਮੁਸਕਰਾਹਟ ਸਾਰਾ ਦਿਨ ਆਪਣੇ ਨਾਲ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਵਿਅਕਤੀ ਕਹਿੰਦਾ ਕਿ ਮੈਂ ਆਪਣੇ ਆਪ ਨੂੰ ਬੇਵਕੂਫ ਸਮਝਦਾ। ਅਸਲ ਦੇ ਵਿੱਚ ਨਿੱਕੇ ਹੁੰਦਿਆਂ ਤੋਂ ਹਰ ਇੱਕ ਨੇ ਉਹਨੂੰ ਬੇਵਕੂਫ ਸਮਝਿਆ। ਹੌਲੀ ਹੌਲੀ ਇਹ ਚੀਜ਼ ਉਹਦੇ ਦਿਮਾਗ ਦੇ ਵਿੱਚ ਘਰ ਕਰ ਗਈ ਕਿ ਉਹ ਹੈਗਾ ਹੀ ਬੇਵਕੂਫ ਹੈ। ਨਿੱਕੇ ਹੁੰਦਿਆਂ ਉਹਨੇ ਇਸ ਚੀਜ਼ ਦਾ ਵਿਰੋਧ ਕੀਤਾ, ਪਰ ਉਹ ਕੀ ਵੇਖਦਾ ਕਿ ਹੌਲੀ ਹੌਲੀ ਬਾਹਰ ਦੀ ਬਜਾਏ ਘਰੋਂ ਵੀ ਕਈ ਵਾਰੀ ਉਹਨੂੰ ਬੇਵਕੂਫ ਕਹਿ ਕੇ ਹੀ ਸੰਬੋਧਨ ਕੀਤਾ ਜਾਂਦਾ, ਆਮ ਲੋਕਾਂ ਨਾਲੋਂ ਅਲੱਗ, ਆਮ ਲੋਕਾਂ ਦੇ ਨਾਲੋਂ ਬੁੱਧੀ ਦੇ ਵਿੱਚ ਘੱਟ, ਸਮਰੱਥਾ ਦੇ ਵਿੱਚ ਘੱਟ। ਉਹਨੇ ਵਿਰੋਧ ਕੀਤਾ ਪਰ ਇਸ ਚੀਜ਼ ਦੇ ਨਾਲ ਕੋਈ ਫਰਕ ਨਾ ਪਿਆ, ਉਲਟਾ ਉਹਦਾ ਮਨ ਹੋਰ ਉਦਾਸ ਹੁੰਦਾ। ਜਿੱਦਾਂ ਜਿੱਦਾਂ ਵੱਡਾ ਹੋਇਆ, ਜਵਾਨ ਹੋਇਆ, ਲੋਕਾਂ ਦੀ ਜ਼ਬਾਨ ਦੇ ਉੱਤੇ ਇਹ ਚੀਜ਼ ਘਰ ਕਰ ਗਈ। ਉਹ ਕਹਿੰਦਾ ਇੱਕ ਸਮਾਂ ਆਇਆ ਜਦੋਂ ਮੈਂ ਮੰਨ ਕੇ ਬਹਿ ਗਿਆ ਕਿ ਵਾਕਈ ਇਹ ਸੱਚ ਕਹਿੰਦੇ ਹੋਣੇ ਆ, ਮੈਂ ਹੈਗਾ ਹੀ ਬੇਵਕੂਫ ਹੈ। ਹੁਣ ਉਹਨੂੰ ਲੋਕਾਂ ਦੀਆਂ ਕਈਆਂ ਗੱਲਾਂ ਦਾ ਕੋਈ ਅਸਰ ਨਾ ਆਉਂਦਾ, ਜਿੱਦਾਂ ਕਿ ਉਹ ਪੱਥਰ ਬਣ ਗਿਆ ਹੋਵੇ, ਜਿੱਦਾਂ ਕਿ ਉਹਨੇ ਸੱਚ ਮੰਨ ਲਿਆ ਹੋਵੇ। ਜੇ ਲੋਕ ਕਹਿੰਦੇ ਨੇ ਤਾਂ ਹਾਂ ਠੀਕ ਹੈ। ਇਸੇ ਤਰ੍ਹਾਂ ਦੇ ਨਾਲ ਦਿਨ ਬੀਤਦੇ ਗਏ, ਪਰ ਇਹ ਸ਼ਬਦ ਅੰਦਰੋਂ ਅੰਦਰੀ ਉਹਨੂੰ ਜ਼ਰੂਰ ਝੰਜੋੜਦੇ ਸੀ, ਅੰਦਰੋਂ ਅੰਦਰੀ ਜ਼ਰੂਰ ਉਹਨੂੰ ਦੁਖੀ ਕਰਦੇ ਸੀ। ਲੰਮੇ ਸਮੇਂ ਦਾ ਇਹ ਸੰਤਾਪ ਹਟਾਉਣ ਤੋਂ ਬਾਅਦ ਇੱਕ ਦਿਨ ਉਹਨੇ ਸੋਚਿਆ ਕਿ ਇਸ ਜੀਵਨ ਦਾ ਮੈਂ ਅੰਤ ਕਰ ਦਿੰਦਾ, ਜੇ ਮੈਂ ਬੇਵਕੂਫ ਹਾਂ ਤਾਂ ਫਿਰ ਮੈਂ ਰਹਿ ਕੇ ਵੀ ਕਰਨਾ ਇਸ ਧਰਤੀ ਦੇ ਉੱਤੇ, ਇਹ ਜ਼ਿੰਦਗੀ ਨੂੰ ਮੈਂ ਕੀ ਕਰਨਾ। ਚਲੋ ਅੱਜ ਇਸ ਜੀਵਨ ਦਾ ਅੰਤ ਕਰ ਦਿੰਦੇ ਹਾਂ। ਵੈਸੇ ਵਿਚਾਰ ਉਹਨੂੰ ਉਦੋਂ ਆਇਆ ਜਦੋਂ ਇੱਕ ਦਿਨ ਬੜਾ ਮਾਯੂਸ, ਬੜੀ ਚਿੰਤਾ ਦੇ ਵਿੱਚ ਉੱਪਰ ਅਸਮਾਨ ਵੱਲ ਵੇਖਦਾ, ਰੱਬ ਨੂੰ ਕੋਸ ਰਿਹਾ, ਅਤੇ ਅਚਾਨਕ ਇੱਕ ਤਾਰਾ ਅਸਮਾਨ ਦੀ ਹਿੱਕ ਦੇ ਵਿੱਚੋਂ ਟੁੱਟ ਕੇ ਡਿੱਗਾ। ਉਸ ਟੁੱਟਦੇ ਤਾਰੇ ਨੂੰ ਵੇਖ ਕੇ ਵਿਚਾਰ ਆਇਆ, ਕਿਉਂ ਨਾ ਮੈਂ ਵੀ ਇਸ ਤਾਰੇ ਵਾਂਗੂ ਟੁੱਟ ਜਾਵਾਂ, ਕਿਉਂ ਨਾ ਮੈਂ ਵੀ ਆਪਣਾ ਜੀਵਨ ਸਮਾਪਤ ਕਰ ਲਵਾਂ। ਹਾਂ, ਇਹੋ ਹੀ ਠੀਕ ਰਹੂਗਾ। ਉਹ ਕਹਿੰਦਾ ਹਲੇ ਮੈਂ ਵਿਚਾਰ ਹੀ ਕਰ ਰਿਹਾ ਸੀ ਕਿ ਛੋਟੀ ਜਿਹੀ ਬੱਚੀ ਜਿਹਦੀ ਜੁੱਤੀ ਟੁੱਟੀ ਸੀ, ਫਟੇ ਪੁਰਾਣੇ ਕੱਪੜੇ ਸੀ, ਕੋਈ 7-8 ਸਾਲ ਦੀ ਉਮਰ ਹੋਊਗੀ, ਆ ਕੇ ਮੇਰੀ ਪੈਂਟ ਖਿੱਚਣ ਲੱਗ ਪਈ। ਉਹ ਬੋਲ ਨਹੀਂ ਸੀ ਸਕਦੀ, ਜਾਂ ਫਿਰ ਮੈਨੂੰ ਸਮਝ ਨਹੀਂ ਸੀ ਆਉਂਦੀ, ਜਾਂ ਉਹ ਮੈਨੂੰ ਕੁਛ ਹੋਰ ਕਹਿ ਰਹੀ ਸੀ, ਜਾਂ ਮੇਰਾ ਕਿਸੇ ਹੋਰ ਪਾਸੇ ਧਿਆਨ ਸੀ। ਹਾਂ, ਪਰ ਮੇਰਾ ਵੱਧ ਤਾਂ ਮਰਨ ਵੱਲ ਧਿਆਨ ਸੀ। ਉਹ ਮੈਨੂੰ ਕਿਉਂ ਕਹਿ ਰਹੀ ਆ ਕਿ ਮੇਰੇ ਨਾਲ ਚੱਲ, ਉਹ ਮੈਨੂੰ ਕਿਉਂ ਕਹਿ ਰਹੀ ਆ ਕਿ ਮੇਰੀ ਮਦਦ ਕਰ। ਉਹਦੇ ਇਸ਼ਾਰੇ ਦੇ ਉੱਤੇ ਪਰੇ ਵੇਖਿਆ ਤਾਂ ਸ਼ਾਇਦ ਉਹਦੀ ਮਾਂ ਨੂੰ ਮਦਦ ਦੀ ਲੋੜ ਸੀ, ਸ਼ਾਇਦ ਉਹ ਚਾਹੁੰਦੀ ਸੀ ਕਿ ਮੇਰੀ ਮਾਂ ਦੀ ਚੱਲ ਕੇ ਮਦਦ ਕਰ, ਪਰ ਮੈਨੂੰ ਕੀ ਪਈ ਹੈ ਉਹਦੀ ਮਾਂ ਦੀ ਮਦਦ ਕਰਨ ਦੀ, ਮੈਂ ਤਾਂ ਮਰਨ ਜਾ ਰਿਹਾ। ਇੱਥੇ ਦੁਨੀਆਂ ਦੇ ਉੱਤੇ ਕੋਈ ਮਰੇ ਜਾਂ ਕੋਈ ਜੀਵੇ ਕੀ ਫਰਕ ਪੈਂਦਾ, ਮੈਂ ਤਾਂ ਮਰੀ ਜਾਣਾ, ਟੱਠੇ ਖੂਹ 'ਚ ਜਾਵੇ ਦੁਨੀਆ। ਮੈਨੂੰ ਉਸ ਕੁੜੀ ਦੇ ਨਾਲ ਕੋਈ ਸਰੋਕਾਰ ਨਹੀਂ ਸੀ, ਆਪਣੀ ਪੈਂਟ ਛਡਾ ਕੇ ਮੈਂ ਆਪਣੇ ਅਪਾਰਟਮੈਂਟ ਵੱਲ ਵਧਣਾ ਸ਼ੁਰੂ ਕਰ ਦਿੱਤਾ, ਬੱਚੀ ਨੂੰ ਇਹ ਕਹਿ ਕੇ ਕਿ ਜਾ ਪੁਲਿਸ ਕੋਲੋਂ ਮਦਦ ਲੈ, ਪ੍ਰਸ਼ਾਸਨ ਦੇ ਕਿਸੇ ਅਧਿਕਾਰੀ ਕੋਲੋਂ ਮਦਦ ਲੈ, ਤੂੰ ਇੱਕ ਬੇਵਕੂਫ ਬੰਦੇ ਕੋਲੋਂ ਕਿਉਂ ਮਦਦ ਚਾਹੁੰਦੀ ਹੈ। ਇਹ ਮੇਰੇ ਮਨ ਦੇ ਵਿਚਾਰ ਸੀ। ਅਪਾਰਟਮੈਂਟ ਦੇ ਲਾਗੇ ਪਹੁੰਚਿਆ ਤਾਂ ਇੱਕ ਗਵਾਂਢੀ ਦਾ ਚੀਕ ਝਾੜਾ ਹਰ ਰੋਜ਼ ਦੀ ਤਰ੍ਹਾਂ ਕੰਨਾਂ ਦੇ ਵਿੱਚ ਵੱਜਣ ਲੱਗਾ। ਉਹ ਸ਼ਾਇਦ ਮਕਾਨ ਮਾਲਕਣ ਦੇ ਨਾਲ ਲੜ ਰਿਹਾ ਸੀ, ਅਕਸਰ ਹੀ ਇੱਦਾਂ ਦਾ ਹੁੰਦਾ, ਉਹ ਕਪਤਾਨ ਰੱਜ ਕੇ ਬਕਵਾਸ ਕਰਦਾ।
ਸ਼ਾਇਦ ਸ਼ਰਾਬ ਪੀਂਦਾ। ਰੋਜ਼ ਦੀ ਚਿਕ ਚਿਕ ਚੈਂ ਚੈਂ, ਰੋਜ਼ ਦਾ ਇਹੋ ਢੰਡੋਰਾ। ਇਸ ਕਰਕੇ ਉਹਦੇ ਨੇ ਬੋਲਾਂ ਦੇ ਨਾਲ ਕੋਈ ਖਾਸ ਫਰਕ ਨਹੀਂ ਪਿਆ। ਆਪਣੇ ਅਪਾਰਟਮੈਂਟ ਦੇ ਵਿੱਚ ਆ ਕੇ ਪਤਾ ਨਹੀਂ ਕਿਉਂ ਉਸ ਬੱਚੀ ਬਾਰੇ ਵਿਚਾਰ ਆਉਂਦਾ, ਪਰ ਦੂਸਰਾ ਵਿਚਾਰ ਜ਼ਿਆਦਾ ਹਾਵੀ ਸੀ।

ਤੇ ਉਹਨੂੰ ਆਪਾਂ ਕੋਲ ਰੱਖ ਲਿਆ। ਹੁਣ ਮੈਂ ਸੋਚ ਵਿਚਾਰ ਕਰ ਰਿਹਾ ਕਿ ਆਪਣੀ ਛਾਤੀ ਦੇ ਵਿੱਚ ਗੋਲੀ ਮਾਰਾਂ ਜਾਂ ਫਿਰ ਆਪਣੇ ਸਿਰ ਦੇ ਵਿੱਚ ਮਾਰਾਂ, ਕਿੱਦਾਂ ਕਿੱਦਾਂ ਇੱਕ ਵਧੀਆ ਮੌਤ ਮਿਲ ਸਕਦੀ ਹੈ। ਵਾਰ ਵਾਰ ਉਹ ਫਿਰ ਬੱਚੀ ਧਿਆਨ ਦੇ ਵਿੱਚ ਆਈ ਜਾਂਦੀ ਹੈ, ਪਿਸਟਲ ਤੋਂ ਧਿਆਨ ਹਟ ਕੇ ਪਤਾ ਨਹੀਂ ਕਿਉਂ ਖਿਆਲਾਂ ਦੇ ਵਿੱਚ ਉਸ ਬੱਚੀ ਵੱਲ ਜਾਂਦਾ। ਉਹ ਮੇਰੇ ਕੋਲੋਂ ਮਦਦ ਕਿਉਂ ਮੰਗ ਰਹੀ ਸੀ? ਅਚਾਨਕ ਮਨ ਦੇ ਵਿੱਚ ਵਿਚਾਰ ਆਇਆ ਕਿ ਜੇ ਮੈਂ ਇੱਥੋਂ ਦੂਰ ਕਿਤੇ ਮੰਗਲ ਗ੍ਰਹਿ ਦੇ ਉੱਤੇ ਚਲੇ ਜਾਵਾਂ ਤਾਂ ਕੀ ਉੱਥੇ ਜਾ ਕੇ ਮੇਰੇ ਕੀਤੇ ਅਪਰਾਧ ਮੇਰਾ ਖਹਿੜਾ ਛੱਡ ਪਾਉਣਗੇ? ਜਾਂ ਫਿਰ ਮੈਂ ਇਸ ਧਰਤੀ ਤੋਂ ਕਿਤੇ ਦੂਰ ਹੋਵਾਂ ਤੇ ਜੋ ਮੈਂ ਇਸ ਧਰਤੀ ਦੇ ਉੱਤੇ ਕਰਕੇ ਗਿਆ ਚੰਗਾ ਜਾਂ ਮਾੜਾ, ਕਿ ਉਹਨਾਂ ਚੀਜ਼ਾਂ ਕਰਕੇ ਮੈਨੂੰ ਧਰਤੀ 'ਤੇ ਯਾਦ ਕੀਤਾ ਜਾਊਗਾ? ਨਾ ਵੀ ਕੀਤਾ ਜਾਵੇ ਕੀ ਫਰਕ ਪੈਂਦਾ, ਪਰ ਕੀ ਮੈਂ ਆਪਣੇ ਆਪ ਨੂੰ ਭੁਲਾ ਪਾਊਂਗਾ? ਪਤਾ ਨਹੀਂ ਉੱਥੇ ਕਿੱਦਾਂ ਦੀ ਦੁਨੀਆ ਹੋਣੀ ਹੈ, ਸ਼ਾਇਦ ਇਹ ਮੇਰਾ ਚੰਗਾ ਮਾੜਾ ਉੱਥੇ ਵੀ ਖਹਿੜਾ ਨਾ ਛੱਡ ਪਾਵੇ। ਕੁਛ ਦੇਰ ਦੇ ਲਈ ਮਰਨ ਦਾ ਵਿਚਾਰ ਟਾਲ ਦਿੱਤਾ। ਅੱਗੇ ਕਦੀ ਨੀਂਦ ਨਹੀਂ ਸੀ ਆਈ ਚੱਜ ਦੇ ਨਾਲ, ਪਤਾ ਨਹੀਂ ਕਿਉਂ ਅੱਜ ਇੱਕਦਮ ਨੀਂਦ ਆ ਗਈ। ਨੀਂਦ ਦੇ ਵਿੱਚ 5 ਸਾਲ ਪਹਿਲਾਂ ਮਰ ਚੁੱਕਾ ਮੇਰਾ ਭਰਾ ਮੈਨੂੰ ਨਜ਼ਰ ਆਉਂਦਾ। ਇਹ ਅਜੀਬ ਜਿਹਾ ਸੁਪਨਾ ਸੀ, ਪਰ ਕਈ ਸੁਪਨੇ ਇੱਦਾਂ ਦੇ ਹੁੰਦੇ ਨੇ ਜਿਹੜੇ ਤੁਹਾਨੂੰ ਪ੍ਰਤੱਖ ਨਜ਼ਰ ਆਉਂਦੇ ਨੇ, ਬਿਲਕੁਲ ਚਿੱਟੇ ਦਿਨ ਵਾਂਗੂ, ਜਿਹੜੇ ਤੁਹਾਨੂੰ ਬਿਲਕੁਲ ਯਾਦ ਰਹਿੰਦੇ ਨੇ ਬਚਪਨ ਦੇ ਕਿਸੇ ਗੂੜੇ ਯਾਰ ਵਾਂਗੂ। ਕਈ ਸੁਪਨੇ ਬੜੇ ਧੁੰਦਲੇ ਧੁੰਦਲੇ ਲੱਗਦੇ ਨੇ, ਪਰ ਕਈ ਐਂ ਇਨ ਬਿਨ ਯਾਦ ਰਹਿੰਦੇ ਨੇ। ਇਹ ਉਹਨਾਂ ਸੁਪਨਿਆਂ ਵਰਗਾ ਇੱਕ ਸੁਪਨਾ ਸੀ। ਮੈਂ ਕਿਸੇ ਹੋਰ ਹੀ ਧਰਤੀ ਦੇ ਵਿੱਚ ਚਲੇ ਗਿਆ, ਚਾਰ ਚੁਫੇਰੇ ਹਨੇਰਾ। ਇੰਝ ਪ੍ਰਤੀਤ ਹੁੰਦਾ ਕਿ ਮੈਂ ਸੁਪਨੇ ਦੇ ਵਿੱਚ ਮਰ ਚੁੱਕਾ, ਇੱਕ ਤਾਬੂਤ ਦੇ ਵਿੱਚ ਬੰਦ ਆ, ਕੁਛ ਨਜ਼ਰ ਨਹੀਂ ਆ ਰਿਹਾ। ਅਚਾਨਕ ਇੱਕ ਪਾਣੀ ਦੀ ਬੂੰਦ ਅੱਖ ਦੇ ਉੱਤੇ ਆਣ ਡਿੱਗਦੀ ਹੈ, ਕੀ ਫਰਕ ਪੈਂਦਾ? ਫਰਕ ਪਿਆ ਜਦੋਂ ਦੂਸਰੀ ਬੂੰਦ ਆਣ ਕੇ ਡਿੱਗੀ। ਮੈਨੂੰ ਅਹਿਸਾਸ ਹੋਇਆ ਕਿ ਸ਼ਾਇਦ ਮੈਂ ਜਿਉਂਦਾ। ਸੁਪਨੇ ਦੇ ਵਿੱਚ ਹੀ ਮਰਿਆ ਬੰਦਾ ਸੁਪਨੇ ਦੇ ਵਿੱਚ ਹੀ ਜਿਉਣ ਦੇ ਹੋਣ ਦਾ ਅਹਿਸਾਸ ਕਰਦਾ। ਪਾਣੀ ਦੀ ਇੱਕ ਹੋਰ ਬੂੰਦ ਡਿੱਗੀ ਤਾਂ ਜਿੱਦਾਂ ਅੱਖ ਖੋਲ੍ਹ ਕੇ ਵੇਖਿਆ ਤਾਂ ਬੂੰਦ ਖੁੱਲ੍ਹ ਗਿਆ। ਕੋਈ ਮੈਨੂੰ ਲੈ ਕੇ ਜਾ ਰਿਹਾ ਇਸ ਖੁੱਲ੍ਹੇ ਅਸਮਾਨ ਦੇ ਵਿੱਚ। ਹੁਣ ਮੈਂ ਵੇਖ ਪਾ ਰਿਹਾ ਹੈ ਤਾਂ ਹਨੇਰਾ, ਪਰ ਇਹਨਾਂ ਅਸਮਾਨਾਂ ਦੇ ਵਿੱਚ ਉੱਡਦੇ ਮੈਨੂੰ ਕੋਈ ਡਰ ਨਹੀਂ ਸੀ ਲੱਗ ਰਿਹਾ, ਬਿਲਕੁਲ ਬੇਖੌਫ ਨਾ ਡਰ, ਮਜ਼ਾ ਆ ਰਿਹਾ ਸੀ, ਆਨੰਦ ਆ ਰਿਹਾ ਸੀ। ਜੋ ਇਹ ਸੁਪਨੇ ਦੇ ਵਿੱਚ ਆਨੰਦ ਮਾਣਿਆ ਸ਼ਾਇਦ ਜ਼ਿੰਦਗੀ ਦੇ ਵਿੱਚ ਬੜਾ ਚਿਰ ਹੋਇਆ ਮਾਣੇ ਨੂੰ। ਨਾਲ ਦੀ ਨਾਲ ਇਹ ਅਹਿਸਾਸ ਜ਼ਰੂਰ ਆ ਕਿ ਇਹ ਸੁਪਨਾ, ਪਰ ਫਿਰ ਕੀ ਫਰਕ ਪੈਂਦਾ, ਆਨੰਦ ਤਾਂ ਦੇ ਰਿਹਾ। ਇਹ ਸੁਪਨੇ ਨੂੰ ਅੱਗੇ ਵੇਖਦੇ ਹਾਂ, ਇਹ ਸੋਚ ਕੇ ਉਹਨਾਂ ਦੇ ਨਾਲ ਤੁਰਦਾ ਰਿਹਾ। ਦੂਰ ਇੱਕ ਗ੍ਰਹਿ ਵੱਲ ਨੂੰ ਉਂਗਲ ਕਰਕੇ ਪੁੱਛਿਆ, ਕੀ ਉਹ ਮੇਰੀ ਧਰਤੀ ਹੈ? ਅੱਗੋਂ ਕੋਈ ਆਵਾਜ਼ ਨਾ ਆਈ, ਪਰ ਜਲਦੀ ਅਸੀਂ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚੇ ਜਿੱਥੇ ਲੋਕ ਮੈਨੂੰ ਵੇਖ ਕੇ ਖੁਸ਼ ਹੋਏ, ਜਿੱਥੇ ਲੋਕਾਂ ਨੇ ਮੈਨੂੰ ਜੱਜ ਨਹੀਂ ਕੀਤਾ, ਜਿੱਥੇ ਉਹਨਾਂ ਨੇ ਬਿਨਾਂ ਜ਼ਬਾਨ ਤੋਂ ਇੱਕ ਸ਼ਬਦ ਵੀ ਬੋਲਿਆ ਮੇਰਾ ਵੈਲਕਮ ਕੀਤਾ। ਜਿੱਥੇ ਅਹਿਸਾਸ ਹੋਇਆ ਕਿ ਉਹ ਲੋਕ ਰੁੱਖਾਂ ਦੇ ਨਾਲ ਇੱਕ ਮਿਕ ਸੀ, ਉਹ ਇਸ ਹਵਾ ਦੀ ਪਾਣੀ ਦੀ ਇੱਜ਼ਤ ਕਰਦੇ ਸੀ। ਥੋੜ੍ਹੇ ਸਮੇਂ ਬਾਅਦ ਮੈਨੂੰ ਇੱਦਾਂ ਪ੍ਰਤੀਤ ਹੋਇਆ ਜਿਵੇਂ ਉਹ ਰੁੱਖਾਂ ਦੇ ਨਾਲ ਗੱਲਾਂ ਕਰ ਲੈਂਦੇ ਹੋਣ, ਇਹਨਾਂ ਜਾਨਵਰਾਂ ਦੇ ਨਾਲ, ਇਹਨਾਂ ਪੰਛੀਆਂ ਦੇ ਨਾਲ ਉਹਨਾਂ ਦੀ ਇੱਕ ਸਾਂਝ ਹੋਵੇ। ਕੋਈ ਪੰਛੀ ਕੋਈ ਜਾਨਵਰ ਉਹਨਾਂ ਤੋਂ ਡਰਦਾ ਥੋੜ੍ਹੀ ਸੀ, ਨਾ ਉਹ ਕਿਸੇ ਤੋਂ ਡਰਦੇ। ਮੈਂ ਥੋੜ੍ਹਾ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸ਼ਾਇਦ ਉਹਨਾਂ ਨੂੰ ਮੇਰੀ ਬੋਲੀ ਸਮਝ ਨਹੀਂ ਸੀ ਆਉਂਦੀ, ਕਿਉਂਕਿ ਮੈਨੂੰ ਵੀ ਉਹਨਾਂ ਦੀ ਨਹੀਂ ਸੀ ਆਉਂਦੀ।

ਪਰ ਥੋੜ੍ਹੇ ਹੀ ਦਿਨਾਂ ਦੇ ਵਿੱਚ, ਥੋੜ੍ਹੇ ਹੀ ਸਮੇਂ ਦੇ ਵਿੱਚ ਮੈਨੂੰ ਇੱਦਾਂ ਲੱਗਾ ਜਿਵੇਂ ਜਿਵੇਂ ਉਹਨਾਂ ਦਾ ਸਾਰਾ ਕੁਛ ਮੈਂ ਸਮਝ ਰਿਹਾ ਵਾਂ, ਅਤੇ ਹੁਣ ਲੱਗਦਾ ਸੀ ਉਹ ਮੇਰਾ ਵੀ ਸਮਝ ਰਹੇ ਨੇ। ਇੱਕ ਅਜੀਬ ਜਿਹੀ ਦੁਨੀਆ ਜਿੱਥੇ ਸਾਰੇ ਇੱਕ ਮਿਕ ਹੋ ਕੇ ਰਹਿੰਦੇ ਨੇ, ਰੱਬ ਦਾ ਸ਼ੁਕਰ ਕਰਦੇ ਨੇ। ਹਾਂ ਸੱਚ, ਰੱਬ ਤਾਂ ਹਲੇ ਹੈਗਾ ਹੀ ਨਹੀਂ, ਉਹਨਾਂ ਨੂੰ ਤਾਂ ਰੱਬ ਦਾ ਪਤਾ ਹੀ ਨਹੀਂ, ਕਿਉਂਕਿ ਉਹ ਹੈਰਾਨ ਹੁੰਦੇ ਨੇ ਇੱਦਾਂ ਦੀਆਂ ਗੱਲਾਂ ਸੁਣ ਕੇ। ਫਿਰ ਇੱਕ ਦਿਨ ਅਚਾਨਕ ਪਤਾ ਨਹੀਂ ਕੀ ਹੋਇਆ, ਉਹਨਾਂ ਨੇ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ। ਇੱਕ ਜਣਾ ਦੂਸਰੇ ਦੇ ਨਾਲ ਲੜਿਆ। ਅੱਜ ਪਹਿਲੀ ਵਾਰ ਮੈਂ ਵੇਖਿਆ ਕਿ ਉਹਨਾਂ ਨੇ ਇੱਕ ਦੂਸਰੇ ਦੇ ਨਾਲ ਗੁੱਸਾ ਕੀਤਾ। ਅੱਜ ਪਹਿਲੀ ਵਾਰ ਮੈਂ ਵੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਈਰਖਾ ਆਈ ਹੈ। ਅੱਜ ਪਹਿਲੀ ਵਾਰ ਵੇਖਿਆ ਕਿ ਉਹਨਾਂ ਦੇ ਮਨ ਦੇ ਵਿੱਚ ਹੰਕਾਰ ਆਇਆ, ਇੱਕ ਦੂਸਰੇ ਤੋਂ ਵਧੀਆ ਹੋਣ ਦੀ, ਵੱਖਰੇ ਹੋਣ ਦੀ, ਸੋਹਣੇ ਹੋਣ ਦੀ, ਬਿਹਤਰ ਹੋਣ ਦੀ ਸੋਚ ਮੈਂ ਮਹਿਸੂਸ ਕੀਤੀ ਹੈ। ਅੱਜ ਇੱਦਾਂ ਕਿਉਂ ਲੱਗ ਰਿਹਾ ਕਿ ਇਹਨਾਂ ਦਾ ਰੁੱਖਾਂ ਦੇ ਨਾਲੋਂ ਨਾਤਾ ਟੁੱਟਿਆ? ਅੱਜ ਇੱਦਾਂ ਕਿਉਂ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਬੇਈਮਾਨੀ ਘਰ ਕਰ ਗਈ? ਹਾਂ ਖੈਰ, ਓਨੀ ਨਹੀਂ ਜਿੰਨੀ ਮੇਰੇ ਇਸ ਸੁਪਨੇ ਤੋਂ ਬਾਹਰ ਆ, ਪਰ ਲੱਗ ਰਿਹਾ ਕਿ ਹੌਲੀ ਹੌਲੀ ਉਸ ਪਾਸੇ ਨੂੰ ਜਾ ਰਹੇ ਨੇ। ਮੈਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕਸੂਰਵਾਰ ਸਮਝਿਆ। ਜਿਹੜੀਆਂ ਮੈਂ ਇਹਨਾਂ ਦੇ ਨਾਲ ਗੱਲਾਂ ਕਰਨ ਦੀ ਕੋਸ਼ਿਸ਼ ਕਰਦਾ ਸੀ, ਇਹ ਉਸੇ ਦਾ ਨਤੀਜਾ। ਮੈਂ ਜਾ ਕੇ ਉਹਨਾਂ ਦੇ ਕੋਲੋਂ ਮਾਫ਼ੀ ਮੰਗਣ ਦੀ ਕੋਸ਼ਿਸ਼ ਕੀਤੀ, ਇਹ ਸਾਰਾ ਕੁਛ ਮੇਰੇ ਕਰਕੇ ਹੋਇਆ, ਪਰ ਨਹੀਂ, ਉਹ ਕਹਿੰਦੇ ਸੀ ਨਹੀਂ ਇਹ ਸਾਡੇ ਕਰਕੇ ਹੋਇਆ। ਕੀ ਫਰਕ ਪੈਂਦਾ, ਹੋ ਤਾਂ ਰਿਹਾ। ਹੌਲੀ ਹੌਲੀ ਉੱਥੋਂ ਸਕੂਨ ਜਾਂਦਾ ਰਿਹਾ। ਜਿੱਥੇ ਸਾਰੇ ਲੋਕ ਇਕੱਠੇ ਬਹਿੰਦੇ ਸੀ, ਹੁਣ ਉਹਨਾਂ ਨੇ ਅਲੱਗ ਅਲੱਗ ਬਹਿਣਾ ਸ਼ੁਰੂ ਕਰ ਦਿੱਤਾ। ਜਿਹੜੇ ਜਾਨਵਰ, ਜਿਹੜੇ ਪੰਛੀ ਉਹਨਾਂ ਦੇ ਨਾਲ ਗੱਲਾਂ ਕਰਦੇ ਸੀ, ਖੇਡਦੇ ਸੀ, ਉਹ ਹੁਣ ਉਹਨਾਂ ਤੋਂ ਦੂਰ ਭੱਜਣੇ ਸ਼ੁਰੂ ਹੋ ਗਏ। ਭੱਜ ਕੇ ਕਿੱਥੇ ਗਏ? ਉਹ ਜੰਗਲ ਦੇ ਵਿੱਚ ਚਲੇ ਗਏ ਨੇ। ਜਿਹੜੇ ਲੋਕ ਆਪਸ ਦੇ ਵਿੱਚ ਇੱਕ ਮਿਕ ਹੋ ਕੇ ਰਹਿੰਦੇ ਸੀ, ਉਹਨਾਂ ਨੇ ਹੁਣ ਜਿਨ੍ਹਾਂ ਦੇ ਨਾਲ ਵੀ ਬਣਦੀ ਹੈ ਉਹਨਾਂ ਦੇ ਨਾਲ ਵੱਖਰੇ ਵੱਖਰੇ ਕਬੀਲੇ ਬਣਾ ਲਏ ਨੇ, ਘਰ ਬਣਾ ਲਏ ਨੇ। ਉਹ ਤਿਆਰ ਨੇ ਇੱਕ ਦੂਸਰੇ ਦੇ ਨਾਲ ਲੜਨ ਦੇ ਲਈ। ਉਹਨਾਂ ਨੂੰ ਇੱਦਾਂ ਲੱਗਦਾ ਕਿ ਕਦੋਂ ਕਿਹੜੇ ਵੇਲੇ ਕੋਈ ਆ ਕੇ ਉਹਨਾਂ 'ਤੇ ਹਮਲਾ ਕਰ ਦੂਗਾ, ਕੋਈ ਪਤਾ ਨਹੀਂ। ਇਹ ਕੀ, ਇਸ ਚੀਜ਼ ਦੇ ਲਈ ਤਾਂ ਉਹਨਾਂ ਨੇ ਹਥਿਆਰ ਵੀ ਬਣਾਉਣੇ ਸ਼ੁਰੂ ਕਰ ਦਿੱਤੇ। ਇਹ ਮੈਂ ਕੀ ਕੀਤਾ, ਇਹ ਮੈਂ ਉਹਨਾਂ ਦੀ ਹੱਸਦੀ ਫਸਦੀ ਦੁਨੀਆ ਦੇ ਵਿੱਚ ਕੀ ਖਲਲ ਪਾਇਆ? ਇਸ ਚੀਜ਼ ਦੇ ਲਈ ਮੈਂ ਆਪਣੇ ਆਪ ਨੂੰ ਕਸੂਰਵਾਰ ਸਮਝਦਾ ਸੀ। ਇਸ ਚੀਜ਼ ਦੇ ਲਈ ਮੈਂ ਹੁਣ ਵਾਕਈ ਆਪਣੇ ਆਪ ਨੂੰ ਬੇਵਕੂਫ ਸਮਝਦਾ। ਹੁਣ ਤਾਂ ਜਿੱਦਾਂ ਮਨ ਕਰ ਰਿਹਾ ਕਿ ਇਹ ਸੁਪਨਾ ਟੁੱਟ ਹੀ ਜਾਵੇ, ਇਹ ਸੁਪਨੇ ਦੀ ਦੁਨੀਆ ਤੋਂ ਮੈਂ ਦੂਰ ਕਿਤੇ ਚਲੇ ਜਾਵਾਂ, ਸ਼ਾਇਦ ਵਾਪਸ ਉੱਥੇ ਹੀ। ਵਾਪਸ ਜਾਣ ਤੋਂ ਪਹਿਲਾਂ ਸੁਪਨੇ ਦੇ ਵਿੱਚ ਰੱਬ ਵੀ ਵੇਖਿਆ, ਕਿਉਂਕਿ ਹੁਣ ਉਹਨਾਂ ਨੇ ਰੱਬ ਬਣਾ ਲਿਆ, ਉਹਨਾਂ ਨੇ ਰੱਬ ਘੜ ਲਿਆ। ਇਹ ਕੀ, ਦੂਸਰੇ ਨੇ ਆਪਣਾ ਘੜ ਲਿਆ, ਉਹਨਾਂ ਸਭ ਨੇ ਆਪਣਾ ਆਪਣਾ ਰੱਬ ਘੜ ਲਿਆ, ਅਤੇ ਹੁਣ ਤਾਂ ਲੜਾਈ ਹੋਰ ਵੀ ਤਿੱਖੀ ਹੋ ਗਈ। ਹਰ ਇੱਕ ਨੂੰ ਆਪਣਾ ਰੱਬ ਦੂਸਰੇ ਤੋਂ ਬਿਹਤਰ ਲੱਗਦਾ, ਪਰ ਇਹ ਕਿੱਦਾਂ ਹੋ ਸਕਦਾ? ਇਹ ਤਾਂ ਮੇਰੇ ਸਾਹਮਣੇ ਹੀ ਬਣਾਏ ਨੇ ਇਹਨਾਂ ਨੇ, ਇਹ ਤਾਂ ਇੱਕ ਆਸਰਾ ਮੇਰੇ ਸਾਹਮਣੇ ਇਹਨਾਂ ਨੇ ਬਣਾਇਆ ਸੀ। ਫਿਰ ਤਾਂ ਇਹ ਇਹਨਾਂ ਦੀ ਸੋਚ ਹੀ ਹੋ ਸਕਦੀ ਹੈ, ਇਹ ਸੋਚ ਹੈ ਜਿਹੜੀ ਇੱਕ ਦੂਸਰੇ ਨੂੰ ਦੂਸਰੇ ਤੋਂ ਬਿਹਤਰ ਦੱਸਦੀ ਹੈ। ਪਰ ਇਹ ਸਭ ਠੀਕ ਨਹੀਂ ਹੋ ਰਿਹਾ, ਪਰ ਮੈਂ ਕੁਛ ਕਰ ਵੀ ਨਹੀਂ ਸਕਦਾ। ਹੌਲੀ ਹੌਲੀ ਵਿਗਿਆਨ 'ਤੇ ਚਰਚਾ ਹੋਣ ਲੱਗ ਪਈ। ਕੋਈ ਵਿਗਿਆਨ ਦੇ ਆਧਾਰ ਦੇ ਉੱਤੇ ਤਰਕ ਦਿੰਦਾ, ਕੋਈ ਵਿਸ਼ਵਾਸ ਦੇ ਆਧਾਰ 'ਤੇ ਤਰਕ ਦਿੰਦਾ। ਹੌਲੀ ਹੌਲੀ ਤਾਂ ਉਹ ਰੰਗਾਂ, ਨਸਲਾਂ, ਭੇਦਭਾਵਾਂ ਦੇ ਵਿੱਚ ਵੀ ਵੰਡੇ ਗਏ ਨੇ। ਨਹੀਂ, ਹੁਣ ਮੈਂ ਇਸ ਦੁਨੀਆ ਦੇ ਵਿੱਚ, ਇਸ ਸੁਪਨੇ ਦੇ ਵਿੱਚ ਨਹੀਂ ਰਹਿ ਸਕਦਾ। ਇੱਕਦਮ ਜਿੱਦਾਂ ਅੱਖ ਖੁੱਲ੍ਹੀ ਹੋਵੇ,
ਔਰ ਵਾਰ-ਵਾਰ ਤਾਂ ਉੱਥੇ ਪਿਆ। ਮਰਨ ਦੀ ਆਪਸ਼ਨ ਤਾਂ ਹਾਲੇ ਵੀ ਬਚੀ ਆ, ਪਰ ਸੋਚਦਾ ਮਰ ਕੇ ਕਿੱਥੇ ਜਾਊਂਗਾ। ਜੋ ਮੈਂ ਵੇਖਿਆ ਕਿ ਉਹੀ ਦੁਨੀਆ ਤਾਂ ਨਹੀਂ ਜਿੱਥੇ ਮੈਂ ਬਾਅਦ 'ਚ ਜਾਣਾ ਸੀ ਮਰਨ ਤੋਂ ਬਾਅਦ। ਪਰ ਖੈਰ ਕਿਹਨੂੰ ਪਤਾ, ਅੱਜ ਵੀ ਜਦੋਂ ਮੈਂ ਇਹ ਸੁਪਨਾ ਕਿਸੇ ਨੂੰ ਦੱਸਦਾ ਤਾਂ ਲੋਕ ਮੇਰੇ 'ਤੇ ਹੱਸਦੇ ਨੇ। ਅੱਜ ਵੀ ਉਹਨਾਂ ਨੂੰ ਇਹ ਮੇਰਾ ਸੁਪਨਾ ਝੂਠਾ ਲੱਗਦਾ, ਮਨ ਘੜਤ ਲੱਗਦਾ। ਪਰ ਮੈਂ ਕਿੱਦਾਂ ਦੱਸਾਂ, ਇਹ ਤਾਂ ਬਿਲਕੁਲ ਸ਼ੀਸ਼ੇ ਵਾਂਗੂ ਸਾਫ, ਇਨ ਬਿਨ, ਕੱਲਾ ਕੱਲਾ ਸੀਨ ਮੈਨੂੰ ਯਾਦ ਹੈ, ਕਿਉਂਕਿ ਇਹੋ ਕੁਛ ਹੀ ਤਾਂ ਮੈਂ ਜਿਉਂਦੇ ਜਾਗਦੇ ਵੇਖਦਾ। ਇਹੋ ਗੱਲ ਉੱਥੇ ਨਹੀਂ ਸੀ ਮੰਨ ਕੇ ਰਾਜੀ, ਇਹੋ ਗੱਲਾਂ ਇਹ ਲੋਕ ਇੱਥੇ ਨਹੀਂ ਮੰਨ ਕੇ ਰਾਜੀ। ਪਰ ਖੈਰ, ਹੁਣ ਮੈਂ ਜ਼ਿੰਦਗੀ ਦਾ ਇੱਕ ਨਵਾਂ ਨਜ਼ਰੀਆ ਵੇਖ ਸਕਦਾ। ਹੁਣ ਮੈਂ ਉਸ ਛੋਟੀ ਬੱਚੀ ਦਾ ਧੰਨਵਾਦ ਕਰ ਸਕਦਾ। ਉਸ ਛੋਟੀ ਬੱਚੀ ਨੇ ਮੈਨੂੰ ਇੱਕ ਨਵਾਂ ਨਜ਼ਰੀਆ ਦਿਖਾ ਦਿੱਤਾ, ਮੈਨੂੰ ਇੱਕ ਨਵੀਂ ਜ਼ਿੰਦਗੀ ਬਖਸ਼ ਦਿੱਤੀ। ਇਹ ਮੇਰੇ ਹੱਥ ਹੀ ਹੈ, ਮੈਂ ਆਪਣੀ ਜ਼ਿੰਦਗੀ ਨੂੰ ਕਿਵੇਂ ਜੀਣਾ, ਇੱਕ ਸੁਪਨੇ ਦੇ ਵਿੱਚ ਜੀਣਾ, ਹਕੀਕਤ ਦੇ ਵਿੱਚ ਜੀਣਾ, ਬੇਵਕੂਫ ਬਣ ਕੇ ਜੀਣਾ, ਸਿਆਣੇ ਬਣ ਕੇ ਜੀਣਾ, ਉਸ ਰੱਬ ਵਾਲੇ ਬਣ ਕੇ ਜੀਣਾ, ਵਿਗਿਆਨ ਵਾਲੇ ਬਣ ਕੇ ਜੀਣਾ, ਜਾਂ ਫਿਰ ਜਿੱਦਾਂ ਦਾ ਮੈਨੂੰ ਉਸ ਸ਼ਕਤੀ ਨੇ, ਰੱਬ ਨੇ, ਇਸ ਕੁਦਰਤ ਨੇ ਬਣਾਇਆ ਸੀ ਉਦਾਂ ਦਾ ਬਣ ਕੇ ਜੀਣਾ, ਬਿਲਕੁਲ ਬੱਚਿਆਂ ਵਾਂਗੂ, ਬਿਲਕੁਲ ਕੋਰਾ, ਜਿਹਦੇ ਵਿੱਚ ਕੋਈ ਭੇਦਭਾਵ ਨਹੀਂ, ਕੋਈ ਮਨਮਟਾਵ ਨਹੀਂ, ਕੋਈ ਤੇਰ ਮੇਰ ਨਹੀਂ, ਜਿਹਦੇ ਚਿਹਰੇ 'ਤੇ ਹਮੇਸ਼ਾ ਇੱਕ ਖੁਸ਼ੀ ਰਹੇ। ਹਾਂ, ਇਹ ਸ਼ਾਇਦ ਇੱਕ ਨਵਾਂ ਜੀਵਨ ਸੀ। ਇਹ ਕਹਾਣੀ ਇੱਕ ਰਸ਼ੀਅਨ ਰਾਈਟਰ ਦੇ ਵੱਲੋਂ ਲਿਖੀ ਗਈ ਸੀ। ਆਸ ਕਰਦਾ ਕਿ ਇਹਦਾ ਮਨੋਰਥ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ 'ਚ ਕਾਮਯਾਬ ਹੋਇਆ ਹੋਵਾਂਗਾ। ਇਹਦਾ ਅਨੁਵਾਦ ਕਰਦਿਆਂ ਕੋਈ ਗਲਤੀ ਰਹਿ ਗਈ ਹੋਵੇ ਉਹਦੇ ਲਈ ਮਾਫ਼ੀ। ਫਿਓਦਰ ਦੋਸਤੋਵਸਕੀ ਦੀ ਇਹ ਲਿਖੀ ਗਈ ਕਹਾਣੀ, ਇੱਕ ਰਸ਼ੀਅਨ ਨੋਵਲਿਸਟ, ਸ਼ੋਰਟ ਸਟੋਰੀ ਰਾਈਟਰ, ਇੱਕ ਰਸ਼ੀਅਨ ਬੁੱਧੀਜੀਵੀ, ਜਿਨ੍ਹਾਂ ਦੇ ਦੁਆਰਾ ਇੱਦਾਂ ਦੀਆਂ ਅਨੇਕਾਂ ਹੀ ਕਹਾਣੀਆਂ ਲਿਖੀਆਂ ਗਈਆਂ। ਉਹਨਾਂ ਦੇ ਵਿੱਚੋਂ ਇੱਕ ਕਹਾਣੀ ਦੀ ਡ੍ਰੀਮ ਆਫ ਏ ਰਿਡੀਕੁਲਸ ਮੈਨ ਤੁਹਾਡੇ ਨਾਲ ਅੱਜ ਸਾਂਝੀ ਕੀਤੀ। ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਚੱਲ ਵੀਰੇ ਹੁਣ ਤੇਰੀ ਵਾਰੀ।
1: ਉਹ ਨਾ ਤੇਰੇ ਬਾਪੂ ਨੇ ਕਿਹਾ ਸੀ ਜੇ ਤੂੰ ਇਹ ਕੰਮ ਦੁਬਾਰਾ ਤੋਂ ਕੀਤਾ ਨਾ ਤੈਨੂੰ ਜਾਨੋਂ ਮਾਰ ਦੂੰ।
2: ਐ ਹੁਣ ਕਿਸੇ ਦੇ ਪਿਓ ਤੋਂ ਡਰ ਕੇ ਥੋੜੀ ਗਾਉਣਾ।

0: ਭਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406 021 246 ਤੇ।
2: ਹਾਂਜੀ ਹਾਂਜੀ।

0: की चाहिदा ऑस्ट्रेलिया दा वीजा लोना जा वीजे ले मशवरा चाहिदा मिल जुगा सिद्धे आओ गरेवाल वीजा सॉल्यूशंस ऑस्ट्रेलिया विच हर तरह दिया वीजा लोड़ा ले एक परोसे योगना जो स्टडी वीजा स्किल्ड वीजा एम्प्लॉयर स्पॉन्सर्ड वीजा डामा पेरेंट पार्टनर ते विजिटर वीजे विच डील कर देने हुणे कॉल करो प्रतिंदर गरेवाल नू 0490054596 garewalvisasolutions.com.au ते जाओ आओ थोड़ा कोई हल करिए
1: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383587748 ਤੇ ਸਿੰਕ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ

दूर जब दिन ढल जाए, सांझ की दुल्हन बदन चुराए।

ਸੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ।

ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੇ ਤਿਸ ਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾਂ ਬਾਤ ਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ

ਵੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਏ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਜਾਣੈ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ ਜਾਤ ਰੰਗਾਂ ਕੇ ਨਾਵ ਸਮਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲਿਓ ਰੂਪ ਕੇਤੀ ਦਾਤ ਜਾਣੈ ਕਵਨ ਕੂਤ।

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਪੁਰਾਣ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਦੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾਂ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨ ਜਾਣਿਐ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨ ਵੇਖਣ

ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵੱਡ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕੇਤੇ ਮੰਗੇ ਜੋਤ ਅਪਾਰ, ਕੇਤਿਆ ਗੰਤ ਨਹੀਂ ਵਿਚਾਰ। ਕੇਤੇ ਖੱਪ ਟੁੱਟੇ ਵੇਕਾਰ, ਕੇਤੇ ਲੈ ਲੈ ਮੁੱਕਰ ਪਾਹੇ। ਕੇਤੇ ਮੂਰਖ ਖਾਈ ਖਾਏ, ਕੇਤਿਆ ਦੁੱਖ ਭੁੱਖ ਸਦਮਾਰ। ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ। ਉਹ ਜਾਣੇ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਨ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਨੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ, ਸਹੀ ਤੁਨਰੂ ਗਾਵੇ ਜੋ ਤੁਧ ਭਾਵਨ, ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ, ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ, ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸੰ ਸਮੂਹ ਅਵਨਿਗਤੀ ਕੇ ਸਾਰੀ ਦੇਸ ਕੋ ਦੇਖ ਰਿਹੋ ਮਤ ਕੋ ਨ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪੂਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿਕੂਤ ਪਹੁੰਚ ਕੇ ਗੋਨ ਕੁਜਾਤ ਨਿਵਾਰੇ ਪਾਰੀ ਪਜਾਨ ਕਪੂਰੀਤ ਨੰਦ ਜਾਤ ਵਿਚਾਰੇ ਇਤੇ ਪੈ ਤੋ ਕਾਂਬੇ ਪੁਪ ਅੰਕੁਨਾਗੇ ਪਾਏ ਬਿਦਾਰੇ ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ ਜਿਤ ਟੋਲ ਮਦੰਗ ਨਿਗਾਰੇ ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਹਜਰਾਜ ਹਜਾਰੇ ਪੂਤ ਭਵਿਖ ਭਵਾਨ ਕੇ ਪੁਪ ਕੌਣ ਕਨੇ ਨੀ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਪਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ ਸ੍ਰੀ ਭਗਵਾਨ ਪਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ ਸੁਧ ਸੁਭਾ ਦੁਰੰਦੁਬਾ ਸੁਸਾਜ ਸਨਾਹ ਦੁਰਜਾਨ

ਆਰ ਬੜੇ ਬੜੇ ਆਰ ਅਵਚਾਰ ਇਸਾਰ ਕੀ ਧਾਰ ਬਛਈਆ ਤੋਰ ਉਦੇਸ਼ ਬੁਲੰਦ ਬਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਰ ਸੁਬਾਤਨ ਹੀ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨੋ ਦੇਵ ਫਿਨੰਦ ਨਿਸਾਚਰ ਪੂਤ ਭਵਿਖ ਭਵਾਨ ਜਪੇਂਗੇ ਜੀਵ ਜਿਤੇ ਜਲਮੇ ਥਲਮੇ ਪਲ ਹੀ ਪਲਮੇ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਰ ਜੈ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫਿਰੇ ਜਗ ਸਤਰ ਸਵੈ ਅਵ ਲੋਕ ਜਪੇਂਗੇ ਮਾਨਵ ਇੰਦਰ ਗਜਿੰਦ ਨਿਰਾਤਮ ਜੋਨ ਤ੍ਰਲੋਕ ਕੋ ਰਾਜ ਕਰੇਂਗੇ ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਭਰੇਂਗੇ ਬ੍ਰਹਮ ਹੇਸ਼ਵਰ ਵਿਸ਼ਨ ਸੱਚੀ ਪਤ

ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ।

0: ਇਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾ
1: ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ

0: ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੈ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ।
1: ਸ਼ਿਵ ਸਖਤ ਆਪ ਉਪਾਏ ਕੈ, ਕਰਤਾ ਆਪੇ ਹੁਕਮਰਤਾਏ, ਹੁਕਮਰਤਾਏ ਆਪ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ।

ਤਹੀਂ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਦਿਨ ਹਰ

ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ ਮੂਲ।

ਹਰ ਸਾਚੈ ਜਿਥੈ ਸਦਾ ਸੱਚ ਤਿਹਾਵੇ, ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

दुख हरता एह बिद को स्वामी तै काहे बिसराया।

मोहल्ला नौवा। परम सत्कार योग सा संगत जी, तन तन गुरु तेग बहादुर जी महाराज जी दी जो रब्बी हुक्म है, जो उना दे रब्बी बचन हन, उना दी गुरु ग्रंथ साहिब दे विच जो गिनती है वह कुल 116 है, जिदे विचों उना दे 59 शब्द हन अते 57 श्लोक हन महाराज जी दे। और महाराज ने जो शब्दां दी वास्ते जो राग इस्तेमाल कीते हन, वह महाराज ने 14 राग जेड़े आ वह इस्तेमाल कीते हन। एक महाराज ने नवा राग जो महाराज ने आप उचारिया है, उसका नाम है जय जयवंती राग। उस राग दे विच धन धन गुरु तेग बहादुर जी महाराज दे 4 शब्द हन। सो इस तरीके दे नाल कुल जो रागां दा इस्तेमाल धन धन गुरु तेग बहादुर जी ने किया वह 15 राग हन। 15 रागां दे विच 59 शब्द हन। और श्लोक आप जी नूं पता है कि श्लोक जेड़े आ वह राग मुक्त बाणी होया करदी है, उहदे ते कोई राग नहीं होया करदा। गुरु तेग बहादुर जी महाराज की बाणी की एक विलखणता जी, जो तुहानूं पूरे गुरु ग्रंथ साहिब जी महाराज विच सिर्फ गुरु तेग बहादुर जी की बाणी विच मिलेगी, वह विलखणता यह है कि महाराज जी के जेडे 59 शब्द है ना, उन्हां 59 शब्दां दे विच जो रहौ दियां पंक्तियां वह पहलियां पंक्तियां हैं, जिहड़ा पहलियां पंक्तियां वह रहौ दियां पंक्तियां। यह सिर्फ ते वैसे होर भी शब्द हैं, उन्हां विच भी कई थावां ते रहौ दी पंक्ति आरंभ वाली आउंदी है, लेकिन उत्थे एक दो बारी आएगा फिर दोबारा नहीं आएगा। लेकिन गुरु तेग बहादुर जी की विलखणता उन्हां दे 59 दे 59 शब्द जेड़े आ ना, उन्हां दी जो रहौ दी पंक्ति वह आरंभ वाली पंक्तियां हैं। असी महाराज के वास्ते बड़े सत्कार दे नाल शब्द इस्तेमाल करते हैं, महाराज त्याग की मूर्त, महाराज बैराग की मूर्त, ते महाराज अनुराग की मूर्त। त्याग इस नूं थोड़ा जिहा आपां गुरु साहिब की बाणी चों ही देख लईए। त्याग दा जदों असीं गल करदे आ ना, ते त्याग महाराज सानू कितें संसार दीआं चीज़ां नूं जां परिवार नूं जां माया नूं त्यागण की गल नहीं करदे। महाराज का बचन जो गुरु ग्रंथ साहिब विच पहला बचन है, उहदे विच महाराज त्याग की गल करदे आ। महाराज कहिंदे आ साधो मन का, आ चीज कहिंदे त्याग, साधो मन का मान त्यागो, काम क्रोध संगत दुर्जन की ताते अहनस भागो। हुण इत्थे थोड़ा जिहा आपां रुक जाइए। एक महाराज दी ना बाणी दे विच एक होर विलखणता मैं आप जी नाल सांझी करा। यह महाराज जी का गुरु ग्रंथ साहिब दे विच पहला शब्द है जी, और पहले शब्द की पहली पंक्ति है साधो मन का मान। हुण जे कोई पुछिया जावे कि महाराज तुसी सानू मान त्यागण दी गल करदे हो, ठीक है असी मान त्याग दिंदे हां, लेकिन जदों असी किसी चीज नूं छड्डदे हां ते ओह चीज दा साडे कोल खालीपन आ जांदा, ओह जगह खाली हो जांदी, फिर ओह जगह नूं आपां किद्दां भरीए। महाराज कहिंदे तुसी मान नूं ना उल्टा कर दो, पहला अक्षर पिछे लै दो ते जिहड़ा पिछला अक्षर है उहनूं पहला लियाओ ते कन्ना उत्थे रहण दो। जदों तुसी मान नूं उल्टा करोगे ते बन जाएगा नाम, की बन जाएगा नाम। हुण गुरु तेग बहादुर जी महाराज का आखिरी श्लोक देखो, आखिरी पहले शब्द दियां पहलवें पंक्तियां आरंभ दियां पंक्तियां विच मान त्यागण की गल कर रहे हैं, और आखिरी जिहड़ा श्लोक है महाराज का 57 श्लोक उहदे विच महाराज नाम नूं पकड़न की गल कर रहे हैं। महाराज कहिंदे मैं मान त्यागिया, त्यागण वास्ते कह रहा, तां कह रहा कि राम नाम उर मैं गयो जाके सम नहीं कोए। कहिंदे जी तू मान त्यागेगा ते नाम नूं तू पकड़ लवेगा, नाम तेरे हिरदे विच वस जावेगा। दरअसल कम किन्ना कु थोड़ा जो कम है, दोनों अखरां नूं उल्ट करना, लेकिन माफ करना सारी उम्र लग जांदी है। ये मान त्यागिया ही नहीं जांदा, नाम पकड़िया ही नहीं जाता। महाराज कहते साधो मन का मान त्यागो, काम क्रोध संगत दुर्जन की ताते अहनस भागो। आखिरी महाराज का श्लोक देखो गुरु ग्रंथ साहिब दे विच, महाराज कहते राम नाम, राम का नाम उर मैं गहे, उर मैंने मैं हिरदे दे विच उन्हूं पकड़ लिया, गहे राम नाम उर मैं गहे जाके सम नहीं कोए, जिस सिमरत संकट मिटे दस तुहारो
ਹੋਏ ਜਿਹਦੇ ਕਹਿੰਦੇ ਸਿਮਰਨ ਦੇ ਨਾਲ ਤੇਰੇ ਕਹਿੰਦੇ ਦਰਸ਼ਨਾਂ ਦੀ ਜਿਹੜੀ ਹੈ ਨਾ ਮਹਾਰਾਜ ਤਿਆਗ ਦੀ ਗੱਲ ਕਰਦੇ ਆ। ਤਿਆਗ ਤੇ ਆਈ ਹੈ ਸਾਧੋ ਮਨਕਾ ਮਾਨ ਤਿਆਗੋ। ਹੁਣ ਦੂਸਰਾ ਸ਼ਬਦ ਉਹਨਾਂ ਦਾ ਬੈਰਾਗ ਹੈ ਜੀ। ਮਹਾਰਾਜ ਦਾ ਬੈਰਾਗ ਨਾ ਸਨਾਤਨ ਮਤ ਵਾਲਾ ਬੈਰਾਗ ਨਹੀਂ ਹੈ ਜੀ, ਬੜੇ ਧਿਆਨ ਦਿੰਦਾ। ਉਹਨਾਂ ਦਾ ਬੈਰਾਗ ਕੀ ਹੈ, ਦੋ ਚਾਰ ਬੱਚੇ ਪੈਦਾ ਕਰੋ, 10-12 ਸਾਲ ਘਰ ਵਾਲੀ ਨਾਲ ਰਹੋ, ਜਦੋਂ ਬੱਚਿਆਂ ਨੇ ਕੁਛ ਮੰਗਾਂ ਸ਼ੁਰੂ ਕਰਤੀਆਂ ਤੇ ਅਸੀਂ ਤੇ ਹੁਣ ਜੰਗਲਾਂ ਵਿੱਚ ਚੱਲੇ ਹਾਂ ਜੀ, ਹੁਣ ਸਾਡਾ ਕੋਈ ਇਸ ਸੰਸਾਰ ਨਾਲ ਲੈਣ ਦੇਣ ਨਹੀਂ। ਮਹਾਰਾਜ ਕਹਿੰਦੇ ਬਿਲਕੁਲ ਨਹੀਂ ਕਹਿੰਦੇ, ਮਹਾਰਾਜ ਕਹਿੰਦੇ ਮੈਂ ਤੈਨੂੰ ਦੱਸਦਾ ਵੀ ਕਿੱਦਾਂ ਬੈਰਾਗ ਵਿੱਚ ਰਹਿਣਾ। ਉਹਨੂੰ ਮਹਾਰਾਜ ਕਹਿੰਦੇ ਕਾਹੇ ਰੇ ਨਰ, ਮਹਾਰਾਜ ਕਹਿੰਦੇ ਤੂੰ ਜੰਗਲਾਂ ਦੇ ਵਿੱਚ ਕਿੱਧਰ ਨੂੰ, ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ, ਉਹ ਤਾਂ ਤੇਰੇ ਨਾਲ ਕਹਿੰਦੇ ਹਮੇਸ਼ਾ ਕਹਿੰਦੇ ਰਿਹਾ, ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ, ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਬਹੁਤ ਮਤ ਜਿਉ ਬਸ ਬਸਤ ਹੈ ਮੁੱਕਰ ਮਾਹੇ ਜੈਸੇ ਸ਼ਾਈ, ਤੂੰ ਕਿੱਥੇ ਰੱਬ ਨੂੰ ਲੱਭਣ ਚੱਲਿਆ ਤੈਸੇ ਹੀ ਹਰ ਬਸੇ ਨਿਰੰਤਰ। ਉਹ ਤਾਂ ਤੇਰੇ ਨਾਲਾਂ ਨੇ ਮਹਾਰਾਜ ਕਹਿੰਦੇ, ਔਰ ਨਾਲ ਵੀ ਮਹਾਰਾਜ ਨੇ ਤੇਰੇ ਅੰਦਰ ਬੈਠਾ ਹੋਇਆ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ ਆਪਣੇ ਅੰਦਰ, ਕਹਿੰਦੇ ਉਹਦੀ ਖੋਜ ਕਰ। ਆਹ ਬੈਰਾਗ ਹੈ ਗੁਰਮਤ ਦਾ। ਮਹਾਰਾਜ ਕਹਿੰਦੇ ਇਸੇ ਬੈਰਾਗ ਦਾ ਜ਼ਿਕਰ ਨਾ ਗੁਰੂ ਗੋਬਿੰਦ ਸਿੰਘ ਜੀ ਕਰਦੇ ਆ ਜੀ। ਮਹਾਰਾਜ ਕਹਿੰਦੇ ਰੇ ਮਨ ਐਸੋ ਕਰ ਸੰਨਿਆਸਾ ਬਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ, ਕਿੱਥੇ ਜੰਗਲਾਂ ਨੂੰ ਚੱਲਿਆ ਘਰ ਨੂੰ ਜੰਗਲ ਬਣਾ, ਕਹਿੰਦੇ ਘਰ ਨੂੰ ਜੰਗਲ ਉਦੋਂ ਬਣਾ ਜਦੋਂ ਨਿਆਣੇ ਸੁੱਤੇ ਆ, ਘਰ ਵਾਲੀ ਸੁੱਤੀ ਆ, ਉਸ ਸਮੇਂ ਉੱਠ ਕੇ ਕਹਿੰਦੇ ਚੌਂਕੜਾ ਮਾਰ ਕੇ ਬਹਿਗਾ ਉਹੀ ਤੇਰਾ ਜੰਗਲ ਬਣ ਜਾਵੇਗਾ। ਰੇ ਮਨ ਐਸੋ ਕਰ ਸੰਨਿਆਸਾ ਬਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੇ, ਉਦਾਸਾ ਆ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਈ, ਬਹੁਤ ਬਹੁਤ ਦਾ ਅਖਰੀ ਅਰਥ ਹੈ ਫੁੱਲ, ਬਹੁਤ ਮਤ ਜਿਉ ਬਾਸ ਬਸਤ ਹੈ ਜਿਸ ਤਰ੍ਹਾਂ ਇੱਕ ਫੁੱਲ ਦੇ ਵਿੱਚ ਸੁਗੰਧੀ ਹੈ, ਮੁੱਕਰ ਮਾਹੀ ਜੈਸੇ ਸ਼ਾਈ ਹਰ ਸ਼ੀਸ਼ੇ ਦੇ ਵਿੱਚ ਕੋਈ ਨਾ ਕੋਈ ਉਹਦਾ ਪਰਛਾਵਾਂ ਬਣਦਾ। ਤੁਸੀਂ ਸ਼ੀਸ਼ੇ ਨੂੰ ਲੱਖ ਪਰਦਿਆਂ ਦੇ ਨਾਲ ਢੱਕ ਦਿਓ ਲੇਕਿਨ ਉਹਨਾਂ ਪਰਦਿਆਂ ਦਾ ਪਰਛਾਵਾਂ ਵੀ ਸ਼ੀਸ਼ੇ ਵਿੱਚ ਦਿਖਾਈ ਦੇਵੇਗਾ, ਤੁਹਾਡਾ ਬੇਸ਼ਕ ਨਹੀਂ ਲੇਕਿਨ ਉਹਦਾ ਪਰਛਾਵਾਂ ਜਿਹੜਾ ਦਿਖਾਈ ਦੇਵੇਗਾ। ਮਹਾਰਾਜ ਕਹਿੰਦੇ ਇਸ ਤਰੀਕੇ ਦੇ ਨਾਲ ਪਰਮਾਤਮਾ ਤੇਰੇ ਅੰਦਰ ਵਸਿਆ। ਤੀਸਰਾ ਅਸੀਂ ਕਹਿੰਦੇ ਹਾਂ ਅਨੁਰਾਗ। ਅਨੁਰਾਗ ਦਾ ਅੱਖਰੀ ਅਰਥ ਹੈ ਉਹਨਾਂ ਦੇ ਅੰਦਰ ਪ੍ਰੇਮ, ਤੇ ਆਪਾਂ ਮੰਗਲਾ ਚਰਨ ਦੇ ਵਿੱਚ ਸ਼ਬਦ ਲਿਆ, ਮਹਾਰਾਜ ਦਾ ਸ਼ਬਦ ਲਿਆ ਸੀ। ਮਹਾਰਾਜ ਕਹਿੰਦੇ ਰੇ ਮਨ ਉਹ ਮੇਰੇ ਮਨਾ ਐਸੀ ਹਰ ਸਿਉ, ਮਹਾਰਾਜ ਕਹਿੰਦੇ ਰੇ ਮਨ ਰਾਮ ਸਿਉ ਕਰ ਪ੍ਰੀਤ, ਉਸ ਪਰਮਾਤਮਾ ਦੇ ਨਾਲ ਕਹਿੰਦੇ ਪਿਆਰ ਪਾ, ਸ਼ਰਵਣ ਗੋਬਿੰਦ ਗੁਣ ਸੁਣੋ। ਬੜੇ ਧਿਆਨ ਦੇ ਨਾਲ ਇਹਨਾਂ ਗੱਲਾਂ, ਇਹ ਕੰਨ ਜਿਹੜੇ ਲਾਏ ਨਾ ਮਹਾਰਾਜ ਨੇ ਇਹ ਪਰਿਪੂਰਨ ਪਰਮਾਤਮਾ ਦਾ ਜਸ ਸੁਣਨ ਵਾਸਤੇ ਲਾਏ ਹੈ। ਇਸੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਮਹਾਰਾਜ ਕਹਿੰਦੇ ਨਹੀਂ ਕਹਿੰਦੇ, ਮਹਾਰਾਜ ਕਹਿੰਦੇ ਰੇ ਮਨ, ਮਹਾਰਾਜ ਕਹਿੰਦੇ ਉਹਦੇ ਨਾਲ ਕਹਿੰਦੇ ਪ੍ਰੀਤ ਕਰ, ਉਸ ਪਰਮਾਤਮਾ ਦੇ ਨਾਲ ਕਹਿੰਦੇ ਪ੍ਰੀਤ ਕਰ। ਰੇਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ। ਫਿਰ ਮਹਾਰਾਜ ਕਹਿੰਦੇ ਕਰ ਸਾਧ ਸੰਗਤ, ਇੱਥੇ ਆ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਸਿਮਰ ਮਾਧੋ ਉਹਦਾ ਸਿਮਰਨ ਕਰ, ਉਹਦੀ ਯਾਦ ਵਿੱਚ ਜੁੜ, ਆਪਣੇ ਆਪ ਨੂੰ ਟਿਕਾ ਕਰ। ਮਹਾਰਾਜ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਧੋ, ਹੋਹੇ ਪਤਿਤ ਪੁਨੀਤ ਕਿਉਂਕਿ ਕਾਲ ਬਿਆਲ ਜਿਉ ਪਰਿਉਂ ਡੋਲੈ। ਬਹੁਤ ਗੱਲ ਕੀਤੀ ਹੈ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਮੌਤ ਦੀ, ਕਾਲ ਬਿਆਲ ਜਿਉ ਪਰਿਉਂ ਡੋਲੈ ਮੁੱਖ ਪਸਾਰੇ ਨੀਤ, ਅੱਜ ਕਾਲ ਕੁੰ ਤੋਹੇ ਗਰਸ ਹੋ ਸਮਝ ਰੱਖ ਚੀਤ। ਤੇ ਮਾਤਰੀ ਪੰਕਤੀ ਕਹਿੰਦੇ ਕਹਿ ਨਾਨਕ ਰਾਮ ਭਜ ਲੈ ਜਾਤ ਔਸਰ ਬੀਤ। ਮਹਾਰਾਜ ਕਹਿੰਦੇ ਉਹਦਾ ਨਾਮ ਦੇ ਨਾਲ ਜੁੜ, ਸਿਮਰਨ ਦੇ ਨਾਲ ਜੁੜ, ਇਹ ਤੇਰੀ ਉਮਰ ਜਿਹੜੀ ਹੈ ਇਹ ਲੰਘਦੀ ਪਈ ਹੈ। ਮਨ ਰੇ ਪ੍ਰਭ ਕੋ ਸਰਨ ਵਿਚਾਰੋ। ਇਸ ਜੋ ਅੱਜ ਮਹਾਰਾਜ ਨੇ ਸ਼ਬਦ ਸਾਡੀ ਝੋਲੀ ਵਿੱਚ ਪਾਇਆ, ਇਸ ਸ਼ਬਦ ਦੇ ਵਿੱਚ ਮਹਾਰਾਜ ਨਾ ਚਾਰ ਉਦਾਹਰਣਾਂ ਦੇ ਜ਼ਿਕਰ ਕਰਦੇ ਆ। ਵੈਸੇ ਦੋ ਹਫ਼ਤੇ ਪਹਿਲਾਂ ਵੀ ਇਹ ਹੁਕਮਨਾਮਾ ਜੋ ਸੀਗਾ ਉਹ ਆਪ ਜੀ ਨੇ ਸਰਵਨ ਕੀਤਾ। ਮੇਰੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਜੀ, ਉਸ ਸਮੇਂ ਉਹਨਾਂ ਦੀ ਹਾਜ਼ਰੀ ਸੀ, ਇਹੋ ਸ਼ਬਦ ਸੀਗਾ ਉਹਨਾਂ ਦੇ ਕੋਲ, ਇਹੋ ਸ਼ਬਦ ਸੀਗਾ ਉਹਨਾਂ ਨੇ ਇਹਨਾਂ ਦੀ ਵਿਚਾਰ ਕੀਤੀ। ਮੇਰੇ ਖਿਆਲ ਆਪ ਜੀ ਨੂੰ ਵੀ ਯਾਦ ਹੋਣਾ,
ਬਸ ਇੱਥੇ ਹੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਪ੍ਰਚਾਰਕ ਨੇ ਕਿਹੜੇ ਵੇਲੇ ਕੀ ਬੋਲਿਆ। ਇੱਕ ਵਾਰੀ ਨਾ ਮੈਂ ਕਿਤੇ ਕਥਾ ਕਰ ਰਿਹਾ ਸੀਗਾ ਤੇ ਕਥਾ ਕਰਨ ਤੋਂ ਬਾਅਦ ਮੈਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਇਆ ਤੇ ਪੰਜ ਸੱਤ ਬੀਬੀਆਂ ਕਹਿੰਦੀਆਂ, ਕਹਿੰਦੇ ਭਾਈ ਸਾਹਿਬ ਜੀ ਅੰਦਰ ਤੁਹਾਡੀ ਕਥਾ ਹਰ ਇੱਕ ਗੱਲ ਸਮਝ ਆਉਂਦੀ ਹੈ ਪਰ ਜਦੋਂ ਅਸੀਂ ਬਾਹਰ ਆਉਂਦੇ ਹਾਂ ਤੇ ਅੱਧੀ ਕੁ ਭੁੱਲ ਜਾਂਦੀ ਹੈ, ਲੰਗਰ ਹਾਲ ਚ ਜਾਂਦੀ ਹਾਂ ਤੇ ਹੋਰ ਤੇ ਘਰ ਜਾਂਦੀ ਹਾਂ ਤੇ ਸਾਰਾ ਕੁਛ। ਤੇ ਕਹਿੰਦੇ ਇਹਦਾ ਕੀ ਕਾਰਨ ਹੈ? ਮੈਂ ਕਿਹਾ ਕਾਰਨ ਇਹਦਾ ਇੱਕੋ ਹੀ ਹੈ, ਤੁਹਾਡੇ ਘਰਾਂ ਦੇ ਵਿੱਚ ਤੁਸੀਂ ਰਸੋਈਆਂ ਦੇ ਵਿੱਚ ਸਬਜ਼ੀ ਬਣਾਉਂਦੀ ਹੋ। ਕਹਿੰਦੇ ਹਾਂ। ਮੈਂ ਕਿਹਾ ਸਬਜ਼ੀ ਬਣਾ ਕੇ ਢੱਕ ਕੇ ਰੱਖਦੀਆਂ ਜਾਂ ਉੱਤੋਂ ਢੱਕਣ ਲਾ ਕੇ ਨੰਗਾ ਰੱਖ ਦਿੰਦੀ ਹਾਂ? ਕਹਿੰਦੀ ਨਹੀਂ, ਢੱਕ ਕੇ ਰੱਖਦੀਆਂ। ਮੈਂ ਕਿਹਾ ਢੱਕ ਕੇ ਕਿਉਂ ਰੱਖਦੀਆਂ? ਕਹਿੰਦੇ ਉਹ ਬਚੀ ਰਵੇ। ਤੇ ਮੈਂ ਕਿਹਾ ਬਸ ਗੱਲ ਇਹੋ ਹੀ ਹੈ ਕਿ ਜੋ ਅਸੀਂ ਬਚਨ ਸੁਣਿਆ ਨਾ ਉਹਨੂੰ ਅਸੀਂ ਚੁੱਪ ਚਾਪ ਮੂੰਹ ਤੇ ਤਾਲਾ ਮਾਰ ਕੇ ਤੇ ਆਪਣੇ ਨਾਲ ਘਰ ਤੱਕ ਲੈ ਕੇ ਜਾਈਏ, ਫਿਰ ਉਹ ਬਚਨ ਜਿਹੜਾ ਸਾਡੇ ਹਿਰਦੇ ਵਿੱਚ ਰਹੇਗਾ। ਨਹੀਂ ਤੇ ਇੱਥੋਂ ਨਿਕਲੇ ਤੇ ਗੱਲਾਂ ਕਰ ਲਈਆਂ ਤੇ ਉਹ ਜਿਹੜਾ ਕੁਛ ਸੁਣਿਆ ਸੀ ਉਹ ਸਾਰਾ। ਮਹਾਰਾਜ ਇਸ ਬਚਨ ਦੇ ਵਿੱਚ, ਇਸ ਸ਼ਬਦ ਦੇ ਵਿੱਚ ਚਾਰ ਉਦਾਹਰਨਾਂ ਦੇਣਗੇ ਜੀ। ਪਹਿਲੀ ਉਦਾਹਰਨ ਮਹਾਰਾਜ ਦੇਣਗੇ ਗਣਕਾ ਦੀ, ਲੇਕਿਨ ਫਿਰ ਮਹਾਰਾਜ ਉਦਾਹਰਨ ਦੇਣਗੇ ਧਰੂ ਦੀ, ਫਿਰ ਤੀਜੀ ਮਹਾਰਾਜ ਉਦਾਹਰਨ ਦੇਣਗੇ ਹਾਥੀ ਦੀ ਤੇ ਚੌਥੀ ਉਦਾਹਰਨ ਦੇਣਗੇ ਅਜਾਮਲ ਦੀ। ਇਹ ਚਾਰੇ ਜਿਹੜੇ ਆ ਨਾ ਆਪਣੇ ਜੀਵਨ ਤੋਂ ਡਿੱਗੇ ਹੋਏ ਸਨ, ਬੇਸ਼ੱਕ ਮਹਾਰਾਜ ਨੇ ਇਹ ਉਦਾਹਰਨਾਂ ਜਿਹੜੀਆਂ ਪੁਰਾਣਕ ਉਦਾਹਰਨਾਂ ਲਈਆਂ, ਪਰੰਤੂ ਮਹਾਰਾਜ ਪੁਰਾਣਕ ਉਦਾਹਰਨਾਂ ਲੈ ਕੇ ਸਾਨੂੰ ਸਮਝਾਉਣਾ ਕਰਦੇ ਹੋ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਜੇ ਤੂੰ ਉਹਦੀ ਸ਼ਰਨ ਵਿੱਚ ਆ ਜਾਵੇ ਨਾ, ਜੇ ਉਹਨਾਂ ਦਾ ਉਧਾਰ ਹੋ ਸਕਦਾ ਤੇ ਤੇਰਾ ਵੀ ਜਿਹੜਾ ਉਧਾਰ ਜਿਹੜਾ ਉਹ ਹੋ ਸਕਦਾ। ਮਹਾਰਾਜ ਆਰੰਭ ਵਾਲੀਆਂ ਪੰਕਤੀਆਂ ਚ ਫਰਮਾਉਂਦੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਥੋੜਾ ਜਿਹਾ ਸ਼ਰਨ ਸ਼ਬਦ ਦੇ ਬਾਰੇ ਦੇਖ ਲਈਏ ਆਪਾਂ। ਅਸੀਂ ਬੜੇ ਬਚਨ ਪੜ੍ਹਦੇ ਹਾਂ ਸ਼ਰਨ ਦੇ ਬਾਰੇ, ਸਾਡੇ ਕੋਲ ਪ੍ਰਮਾਣ। ਮਹਾਰਾਜ ਕਹਿੰਦੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਚਿੰਤਾ ਲਾਹੇ। ਇੱਕ ਉਦਾਹਰਨ ਇੱਕ ਸਾਖੀ ਦੇ ਨਾਲ ਮੈਂ ਆਪ ਜੀ ਨੂੰ ਜੋੜਾਂ। ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ ਮਹਾਰਾਜ ਉਹਨਾਂ ਨੂੰ ਫਰਸ਼ਾਂ ਤੋਂ ਲੈ ਕੇ ਅਰਸ਼ਾਂ ਤੱਕ ਪਹੁੰਚਾ ਦਿੰਦੇ ਹਨ। ਬੜੇ ਧਿਆਨ ਨਾਲ ਸੁਣਿਓ, ਜਿਹੜੇ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ ਮਹਾਰਾਜ ਉਹਨਾਂ ਨੂੰ ਮਿੱਟੀ ਤੋਂ ਚੱਕ ਕੇ ਤਖ਼ਤ ਤੇ ਬਿਠਾ ਦਿੰਦੇ ਹੈ। ਸੌਖਾ ਕਹਿ ਦਿਆਂ, ਫਰਸ਼ ਤੋਂ ਅਰਸ਼, ਮਿੱਟੀ ਤੋਂ ਚੱਕ ਕੇ ਉਹਨੂੰ ਤਖ਼ਤ ਤੇ ਬਿਠਾ ਦਿੰਦੇ ਹੈ। ਤੇ ਜਿਹੜੇ ਗੁਰੂ ਦੀ ਸ਼ਰਨ ਤੋਂ ਬਾਹਰ ਜਾਂਦੇ ਆ ਨਾ, ਆਪਣੀ ਮਨ ਮਰਜ਼ੀ ਕਰਦੇ ਆ, ਮਹਾਰਾਜ ਉਹਨਾਂ ਨੂੰ ਤਖ਼ਤ ਤੋਂ ਚੱਕ ਕੇ ਉਹਨਾਂ ਨੂੰ ਮਿੱਟੀ ਦੇ ਵਿੱਚ ਰੋਲ ਦਿੰਦੇ। ਉਦਾਹਰਨ ਤੁਹਾਡੇ ਸਾਹਮਣੇ, ਸਾਖੀ ਤੁਹਾਡੇ ਕੋਲ। ਧੰਨ ਧੰਨ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ, ਉਹਨਾਂ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮ ਰਾਏ ਨੂੰ ਦਿੱਲੀ ਭੇਜਿਆ। ਉੱਥੇ ਜੋ ਕੁਛ ਹੋਇਆ ਆਪ ਜੀ ਨੂੰ ਪਤਾ। ਮਹਾਰਾਜ ਨੇ ਕਹਿਤਾ ਇੱਧਰ ਵਾਪਸ ਨਹੀਂ ਆਉਣਾ, ਹੋਰ ਤੂੰ ਕੀਰਤਪੁਰ ਸਾਹਿਬ ਨਹੀਂ ਆਉਣਾ। ਚਲੋ ਔਰੰਗਜ਼ੇਬ ਨਾਲ ਰਲ ਗਿਆ, ਔਰੰਗਜ਼ੇਬ ਨੇ ਉਹਨੂੰ ਜਗ੍ਹਾ ਦਿੱਤੀ। ਮੈਂ ਟਿਊਟ ਮਾਤਰ ਸਾਖੀ ਲੈਣੀ, ਪੂਰਾ ਨਹੀਂ ਉਹਦਾ ਵਿਸਥਾਰ ਕਰਨਾ। ਤੇ ਉਹਦਾ ਅੰਤ ਕਿੱਦਾਂ ਹੋਇਆ ਦੇਖੋ, ਗੁਰੂ ਘਰ ਵਿੱਚ ਸੀ, ਗੁਰੂ ਘਰ ਦਾ ਪੁੱਤਰ ਸੀ, ਅਰਸ਼ਾਂ ਤੇ ਸੀ। ਜੇ ਗੁਰੂ ਦੀ ਇੱਜ਼ਤ ਹੋ ਰਹੀ ਹੈ, ਰਿਸਪੈਕਟ ਹੋ ਰਹੀ ਹੈ, ਤੇ ਪੁੱਤਰ ਦੀ ਇੱਜ਼ਤ ਵੀ ਹੋ ਰਹੀ ਹੈ, ਪੁੱਤਰ ਦਾ ਸਤਿਕਾਰ ਵੀ ਹੋ ਰਿਹਾ। ਲੇਕਿਨ ਉਹਨੂੰ ਹੀ ਉਹਦੇ ਸਾਥੀਆਂ ਨੇ ਜਿਹੜਾ ਸੀਗਾ ਉਹ ਦੇਹਰਾਦੂਨ ਦੀ ਧਰਤੀ ਤੇ ਉਹਨੂੰ ਰਜਾਈ ਦੇ ਵਿੱਚ ਉਹਨੂੰ ਨੱਪ ਕੇ ਉਹਨੂੰ ਮਾਰ ਦਿੱਤਾ। ਜਿਹੜਾ ਅਰਸ਼ਾਂ ਤੇ ਸੀ ਉਹ ਫਰਸ਼ਾਂ ਵਿੱਚ, ਕਿਉਂਕਿ ਗੁਰੂ ਦੀ ਸ਼ਰਨ ਨੂੰ ਉਹ ਛੱਡ ਕੇ ਗਿਆ। ਦੂਜੇ ਪਾਸੇ ਆਓ ਜੀ ਆਪਾਂ, ਆਗਰੇ ਦੀ ਧਰਤੀ ਤੇ ਭਾਈ ਨੰਦ ਲਾਲ, ਜਿਹਨੂੰ ਔਰੰਗਜ਼ੇਬ ਨੇ ਕਹਿਤਾ ਜਾਂ ਤੇ ਮੁਸਲਮਾਨ ਬਣ ਜਾ ਨਹੀਂ ਤੇ ਮਰਨ ਲਈ ਤਿਆਰ ਹੋ ਜਾ, ਕਿਉਂਕਿ ਮੈਂ ਇਸਲਾਮ ਧਰਮ ਤੋਂ ਇਲਾਵਾ ਕਿਸੇ ਹੋਰ ਧਰਮ ਦੇ ਵਿੱਚ ਏਡਾ ਵੱਡਾ ਵਿਦਵਾਨ ਨਹੀਂ ਦੇਖ ਸਕਦਾ।

0: ਬਹਾਦਰ ਜੀ ਬਾਰੇ ਜੇ ਗੱਲ ਕਰੀਏ ਨਾ ਤੇ ਗੁਰੂ ਤੇਗ ਬਹਾਦਰ ਦੀ ਜਦੋਂ ਸਿਫਤ ਕਰਦੇ ਨਾ ਤੇ ਗੁਰੂ ਤੇਗ ਬਹਾਦਰ ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਤੇਗ ਬਹਾਦਰ ਆਸਰਾਪਾ ਅਫਜ਼ਾਲ। ਗੁਰੂ ਤੇਗ ਬਹਾਦਰ ਜੀ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ, ਸਰਾਪਾ ਮੈਨੇ ਸਿਰ ਤੋਂ ਲੈ ਕੇ ਪੈਰਾਂ ਤੱਕ, ਪਰਿਪੂਰਨ ਪਰਮਾਤਮਾ ਦੀ ਬਖਸ਼ਿਸ਼ ਹੈ। ਗੁਰੂ ਤੇਗ ਬਹਾਦਰ ਆਸਰਾਪਾ ਅਫਜ਼ਾਲ, ਜ਼ੀਨਤ ਆਰਾਏ ਮਹਿਫਲੇ ਜ਼ਾਹੋ ਜ਼ਾਲਾਲ। ਜਦੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਗਤ ਨੂੰ ਦਰਸ਼ਨ ਦਿੰਦੇ ਹਨ ਨਾ, ਉਸ ਸਮੇਂ ਉਹਨਾਂ ਦੇ ਚਿਹਰੇ ਦਾ ਰੂਹਾਨੀ ਜਲਵਾ ਜਿਹੜਾ ਨਾ ਉਹ ਦੇਖਣ ਵਾਲਾ ਜ਼ਾਹੋ ਜ਼ਾਲਾਲ, ਜ਼ੀਨਤ ਆਰਾਏ ਮਹਿਫਲੇ ਜ਼ਾਹੋ ਜ਼ਾਲਾਲ। ਮੈਂ ਤਾਂ ਬੇਨਤੀ ਕੀਤੀ ਜਿਹੜੇ ਗੁਰੂ ਦੀ ਸ਼ਰਨ ਵਿੱਚ ਆਏ ਗੁਰੂ ਨੇ ਉਹਨੂੰ ਫਰਸ਼ਾਂ ਤੋਂ ਚੱਕ ਕੇ ਅਰਸ਼ਾਂ ਤੇ ਪਹੁੰਚਾ ਦਿੱਤਾ, ਤੇ ਜਿਹੜੇ ਗੁਰੂ ਦੀ ਸ਼ਰਨ ਤੋਂ ਬਾਹਰ ਗਏ ਗੁਰੂ ਨੇ ਉਹਨਾਂ ਨੂੰ, ਗੁਰੂ ਨੇ ਕੀ ਕਰਨਾ, ਉਹ ਆਪਣੇ ਆਪ ਹੀ ਅਰਸ਼ਾਂ ਤੇ ਬੈਠੇ ਸੀ, ਫਰਸ਼ਾਂ ਦੇ ਵਿੱਚ ਆ ਗਏ। ਮਹਾਰਾਜ ਕਹਿੰਦੇ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਤਾ ਸੀ ਉਧਰੀ ਤਾਕੋ ਜਸ ਉਰਧਾਰੋ। ਜੇ ਸਿਮਰਤ ਕਹਿੰਦੇ ਦੇਖੋ ਗਨਕਾ, ਜਿਹੜੀ ਗਨਕਾ ਦੇ ਮੈਂ ਸਿੰਪਲ ਅਰਥ ਕਰਦਿਆ ਜੀ, ਸ਼ੀ ਵਾਜ਼ ਅ ਪ੍ਰੋਸਟੀਚਿਊਟ, ਉਹ ਇੱਕ ਵੇਸਲਾ ਸੀਗੀ ਜੀ ਜੋ ਇਤਿਹਾਸ ਵਿੱਚ ਲਿਖਿਆ ਹੋਇਆ। ਔਰ ਗਨਕਾ ਦਾ ਜ਼ਿਕਰ ਜਿਹੜਾ ਨਾ ਭਗਤ ਨਾਮਦੇਵ ਜੀ ਕਹਿੰਦੇ ਆ, ਸੂਆ ਪੜਾਵਤ ਗਨਕਾ ਤਰੀ, ਸੂਆ ਮੈਨੇ ਤੋਤਾ, ਤੋਤਾ ਅੱਗੇ ਅੱਗੇ ਬੋਲਦਾ ਸੀ, ਗਨਕਾ ਉੱਥੇ ਪਿੱਛੇ ਪਿੱਛੇ। ਚਲੋ ਗਨਕਾ ਇੱਕ ਵੇਸਵਾ ਸੀ। ਗਨਕਾ ਦੇ ਵੈਸੇ ਅਰਥ ਵਿਦਵਾਨਾਂ ਨੇ ਪਤਾ ਕੀ ਕੀਤੇ ਆ, ਕਹਿੰਦੇ ਜਿਸ ਔਰਤ ਦਾ ਸਰੀਰ ਇੱਕ ਮਰਦ ਵਾਸਤੇ ਨਹੀਂ ਕਈ ਮਰਦਾਂ ਦੇ ਵਾਸਤੇ ਬਣਿਆ ਹੋਇਆ, ਉਹਦੇ ਘਰ ਦੇ ਵਿੱਚ ਆਪ ਜੀ ਨੂੰ ਪਤਾ, ਇੱਕ ਦਿਨ ਬਾਰਿਸ਼ ਹੋ ਰਹੀ ਸੀ, ਆਪਣੇ ਘਰ ਵਿੱਚ ਬੈਠੀ ਸੀ, ਗਾਹਕ ਕੋਈ ਨਹੀਂ ਆਇਆ, ਕਿਸੇ ਗਾਹਕ ਦਾ ਇੰਤਜ਼ਾਰ ਕਰ ਰਹੀ ਹੈ, ਤੇ ਅਚਾਨਕ ਬਾਰਿਸ਼ ਦੇ ਵਿੱਚ ਉਹਦਾ ਦਰਵਾਜ਼ਾ ਕਿਸੇ ਨੇ ਖੜਕਾ ਦਿੱਤਾ। ਜਦੋਂ ਦਰਵਾਜ਼ਾ ਖੜਕਾਇਆ ਤੇ ਦੇਖਿਆ ਕਿ ਇੱਕ ਬਾਣਾ ਪਾਇਆ, ਇੱਕ ਚੋਲਾ ਪਾਇਆ, ਉਹਨੇ ਸੋਚਿਆ ਵੀ ਲੋਕਾਂ ਤੋਂ ਬਚਦਾ ਬਚਾਉਂਦਾ ਇੱਕ ਚੋਲਾ ਪਾ ਕੇ ਆ ਗਿਆ, ਲੋਕਾਂ ਤੋਂ ਬਚਦਾ ਬਚਾਉਂਦਾ ਆਪਣੇ ਆਪ ਨੂੰ ਉਹਨੇ ਇੱਕ ਚੋਲਾ ਪਾ ਕੇ ਆ ਗਿਆ, ਚੋਲੇ ਦੇ ਭੋ ਕੇ ਆ ਗਿਆ। ਜਦੋਂ ਆਇਆ ਹੁਣ ਉਹ ਗਨਕਾ ਜਿਹੜੀ ਸੀਗੀ ਉਹ ਆਪਣੇ ਤਨ ਨੂੰ ਵੇਚਣ ਦੀ ਤਿਆਰੀ ਕਰ ਰਹੀ ਸੀ, ਤਨ ਨੂੰ ਉਹਨੂੰ ਸਪੁਰਦ ਕਰਨ ਦੀ ਤਿਆਰੀ ਕਰ ਰਹੀ ਸੀ, ਲੇਕਿਨ ਉਹ ਮਹਾਂਪੁਰਸ਼ ਨੇ ਜਦੋਂ ਆਪਣੀ ਰਹਿਮਤ ਭਰੀ ਨਿਗਾਹ ਦੇ ਨਾਲ ਉਹਨੂੰ ਦੇਖਿਆ ਨਾ, ਉਹ ਗਨਕਾ ਦਾ ਅੰਦਰ ਬਦਲ ਗਿਆ, ਉਹ ਗਨਕਾ ਦਾ ਅੰਦਰ ਬਦਲ ਗਿਆ। ਤੇ ਇੱਕ ਮੈਂ ਇੱਥੇ ਬੇਨਤੀ ਕਰਾਂ, ਜੇ ਕਿਤੇ ਮਹਾਂਪੁਰਸ਼ ਦੀ ਨਜ਼ਰ ਕਿਸੇ ਭੈੜੇ ਇਨਸਾਨ ਤੇ ਪੈ ਜਾਵੇ ਉਹਨੂੰ ਦੇਵਤਾ ਬਣਾ ਦਿੰਦੀ ਹੈ, ਤੇ ਜੇ ਕਿਸੇ ਵਿਕਾਰੀ ਮਨੁੱਖ ਦੀ ਨਿਗਾਹ ਕਿਸੇ ਸ਼ਰੀਫ ਔਰਤ ਤੇ ਬਣਾ ਪੈ ਜਾਵੇ ਤੇ ਉਹਨੂੰ ਗਨਕਾ ਵੀ ਬਣਾ ਸਕਦੀ, ਉਹਨੂੰ ਗਨਕਾ ਵੀ, ਇਹ ਉਹਦੀ ਨਿਗਾਹ ਸੀ। ਉਹ ਮਹਾਂਪੁਰਸ਼ ਨੇ ਆਪਣੀ ਰਹਿਮਤ ਭਰੀ ਨਿਗਾਹ ਨਾਲ ਦੇਖਿਆ, ਉਹਦਾ ਅੰਦਰ ਬਦਲ ਗਿਆ, ਉਹਨੂੰ ਚਲੋ ਤੋਤਾ ਦਿੱਤਾ, ਉਹਨੂੰ ਤੋਤਾ ਦੇ ਕੇ ਕਿਹਾ, ਕਹਿੰਦੇ ਧੀਏ ਇਹਨੂੰ ਮੈਂ ਰਾਮ ਰਾਮ ਬੋਲਣਾ ਸਿਖਾਇਆ, ਅੰਮ੍ਰਿਤ ਵੇਲੇ ਉੱਠੀ ਇਹ ਅੱਗੇ ਬੋਲੇਗਾ ਤੂੰ ਪਿੱਛੇ ਬੋਲੇਗੀ। ਚਲੋ ਜੀ ਉਹ ਗਨਕਾ ਜਿਹੜੀ ਸੀ ਨਾ ਉਹ ਰਾਮ ਨਾਮ ਦਾ ਸਿਮਰਨ ਕਰਦੀ ਹੋਈ ਜਿਹੜੀ ਸੀ ਨਾ ਉਹ ਪਤਿਤ ਤੋਂ ਜਿਹੜੀ ਸੀਗੀ ਉਹ ਪਾਵਨ ਹੋ ਗਈ, ਉਹ ਪਵਿੱਤਰ ਹੋ ਗਈ। ਮਹਾਰਾਜ ਪਹਿਲੀ ਉਦਾਹਰਣ ਜਿਹੜੀ ਹੈ ਨਾ ਉਹ ਮਹਾਰਾਜ ਇਹ ਕਹਿੰਦੇ ਆ, ਮੰਨ ਰੇ ਜੇ ਗਨਕਾ ਹੋ ਸਕਦੀ ਹੈ ਤੇ ਤੂੰ ਵੀ ਆ। ਮਹਾਰਾਜ ਕਹਿੰਦੇ ਮੰਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ ਉਰਧਾਰੋ।
1: ਜਿਹ ਸਿਮਰਤ ਗਨਕਾ ਸੀ ਉਧਰੀ ਤਾਕੋ ਜਸ

ਜਿਹੜੀ ਦੂਜੀ ਹੈ ਉਹਦਾ ਨਾਂ ਹੈ ਸੁਰੁਚੀ। ਹੁਣ ਧਰੂ ਜਿਹੜਾ ਹੈਗਾ ਛੋਟੀ ਉਮਰ ਦਾ ਹੈਗਾ, ਉਹ ਬਾਹਰੋਂ ਆਪਣੇ ਸਾਥੀਆਂ ਦੇ ਨਾਲ ਖੇਡਦਾ ਖੇਡਦਾ ਘਰ ਆਇਆ। ਜਦੋਂ ਘਰ ਆਇਆ ਤੇ ਪਿਓ ਤੇ ਨਹੀਂ ਨਾ ਮਤਰਿਆ ਹੈਗਾ, ਪਿਓ ਤੇ ਸਕਾ ਹੀ ਆ ਨਾ। ਪਿਓ ਨੇ ਉਹਨੂੰ ਪਿਆਰ ਦੇ ਨਾਲ ਉਹਨੂੰ ਚੱਕ ਲਿਆ। ਜਦੋਂ ਉਹਨੂੰ ਚੱਕ ਲਿਆ ਤੇ ਜਿਹੜੀ ਸੁਰੁਚੀ ਸੀ, ਜਿਹੜੀ ਮਤਰੇਈ ਸੀਗੀ, ਉਹਨੂੰ ਮਨ ਵਿੱਚ ਗੁੱਸਾ ਆਇਆ। ਉਹਨੂੰ ਮਨ ਵਿੱਚ ਗੁੱਸਾ ਆਇਆ ਤੇ ਉਹਨੇ ਧਰੂ ਦੀ ਬਾਂਹ ਫੜ ਕੇ ਆਪਣੇ ਘਰ ਵਾਲੇ ਦੀ ਉਹਦੇ ਪਿਓ ਦੀ ਗੋਦੀ ਤੋਂ ਹੇਠਾਂ ਲਾਹ ਕੇ ਉਹਨੂੰ ਕਹਿ ਦਿੱਤਾ, ਜੇ ਤੂੰ ਇਹਦੀ ਗੋਦੀ ਵਿੱਚ ਬੈਠਣਾ ਸੀ ਨਾ ਤੇ ਮੇਰੇ ਪੇਟ ਚੋਂ ਜਨਮ ਲੈਣਾ ਸੀ, ਮੇਰੇ ਪੇਟ ਚੋਂ ਜਨਮ ਲੈਣਾ ਸੀ। ਧਰੂ ਹੁਣ ਪੰਜ ਕੁ ਸਾਲ ਦਾ ਬੱਚਾ, ਪੰਜ ਕੁ ਸਾਲ ਦਾ ਬੱਚਾ ਰੋਂਦਾ ਰੋਂਦਾ ਡੁਸਕੇ ਰਹਿੰਦਾ ਹੋਇਆ ਜਿਹੜਾ ਸੀ ਨਾ, ਖਿਸਕੀਆਂ ਲੈਂਦਾ ਆਪਣੀ ਮਾਂ ਕੋਲ ਗਿਆ ਤੇ ਮਾਂ ਨੂੰ ਜਾ ਕੇ ਪੁੱਛਦਾ, ਮਾਂ ਮੈਨੂੰ ਇਹ ਦੱਸ, ਤੂੰ ਇਸ ਘਰ ਦੀ ਰਾਣੀ ਹੈ ਜਾਂ ਨੌਕਰਾਣੀ ਹੈ? ਉਹ ਮਾਂ ਕਹਿੰਦੀ ਕਹਿੰਦੀ, ਪੁੱਤਰ ਹੈ ਤਾਂ ਮੈਂ ਰਾਣੀ, ਲੇਕਿਨ ਮੈਂ ਕੋਈ ਬੰਦਗੀ ਨਹੀਂ ਕੀਤੀ, ਕੋਈ ਮੈਂ ਭਗਤੀ ਨਹੀਂ ਕੀਤੀ। ਅੱਗੋਂ ਫਿਰ ਧਰੂ ਪੁੱਛਦਾ, ਕਹਿੰਦਾ ਮੈਨੂੰ ਇਹ ਦੱਸ, ਕਿਹੜੇ ਤਰੀਕੇ ਦੇ ਨਾਲ ਮੈਨੂੰ ਮੇਰੇ ਪਿਓ ਦਾ ਰਾਜ ਮਿਲੇ? ਹੁਣ ਮਾਂ ਬੜੀ ਸਿਆਣੀ ਸੀਗੀ, ਜੇ ਅੱਜ ਦੀ ਮਾਂ ਹੁੰਦੀ ਕਹਿੰਦੀ, ਪੁੱਤ ਆਹ ਕਿਹੜੀ ਗੱਲ ਹੈ, ਚੱਲ ਫਲਾਣੇ ਵਕੀਲ ਕੋਲ ਚਲੀਏ, ਇਹਨੂੰ ਬੰਦਾ ਬਣਾਈਏ, ਤੂੰ ਇਹਦਾ ਹੀ ਪੁੱਤ ਹੈ, DNA ਚੈੱਕ ਕਰਾਈਏ, ਤੂੰ ਇਹਦਾ ਹੀ ਪੁੱਤ ਹੈ, ਤੈਨੂੰ ਰਾਜ ਮਿਲਣਾ ਹੀ ਮਿਲਣਾ। ਲੇਕਿਨ ਮਾਂ ਬੜੀ ਸਿਆਣੀ ਸੀ, ਉਹ ਕਹਿੰਦੀ ਹੈ, ਕਹਿੰਦੀ ਪੁੱਤ ਜੇ ਤੂੰ ਰਾਜ ਲੈਣਾ ਚਾਹੁੰਦਾ ਨਾ ਤੇ ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰ, ਪਰਿਪੂਰਨ ਪਰਮਾਤਮਾ ਦੀ ਬੰਦਗੀ ਕਰ। ਮੈਂ ਇੱਥੇ ਇੱਕ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਦੇ ਇੱਕ ਬਚਨ ਆਉਂਦਾ, ਜਿਸ ਸਿਮਰਤ ਸਭ ਕਿਲ ਬਿਖ ਨਾਸਹਿ, ਪਿਤਰੀ ਹੋਏ ਪੁਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾਤਾ ਅੰਤ ਨਾ ਪਾਰੋ ਕੂਤਾ ਮਾਤਾ ਕੀ। ਤੂੰ ਕਹਿੰਦੇ ਉਹਦੇ ਸਿਮਰਨ ਦੇ ਵਿੱਚ ਜੁੜ, ਮੈਂ ਇਹਦੇ ਅਰਥ ਇਹ ਕਰਦਾ ਹੁੰਦਾ, ਜੇ ਸਿਮਰਤ ਸਭ ਕਿਲ ਬਿਖ ਨਾਸੋ ਪਿਤਰੀ ਹੋਏ ਉਦਾਰੋ। ਮਾਂ ਕਹਿੰਦੀ ਆ, ਪੁੱਤਰ ਤੂੰ ਮੇਰੇ ਘਰ ਵਿੱਚ ਪੈਦਾ ਹੋਇਆ, ਤੂੰ ਇੰਨੀ ਕੁ ਬੰਦਗੀ ਕਰ ਇਸ ਧਰਤੀ ਤੇ ਆਇਆ ਕਿ ਤੇਰੇ ਜਿਹੜੇ ਪੁਰਾਣੇ ਬਜ਼ੁਰਗ ਮਰੇ ਹੋਏ ਆ ਪੁੱਤਰ, ਉਹਨਾਂ ਦਾ ਵੀ ਉਧਾਰ ਹੋ ਜਾਵੇ ਤੇਰੀ ਬੰਦਗੀ ਦਾ। ਔਰ ਇਹ ਹੁੰਦਾ ਜੀ, ਇਹ ਹੁੰਦਾ ਜੀ, ਮੈਂ ਤੁਹਾਨੂੰ ਇੱਕ ਸਾਖੀ ਨਾਲ ਜੋੜਾਂ। ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਅਮਰਦਾਸ ਜੀ ਦੇ ਘਰ ਦੇ ਜਵਾਈ ਬਣੇ ਤੇ ਜਵਾਈ ਬਣੇ ਤੇ ਲਾਹੌਰ ਤੱਕ ਇਹ ਗੱਲ ਜਿਹੜੀ ਸੀ ਪਹੁੰਚ ਗਈ ਵੀ ਜਿਹਨੂੰ ਅਸੀਂ ਇੱਥੋਂ ਗਲੀਆਂ ਚੋਂ ਤੋੜ ਦਿੱਤਾ ਸੀਗਾ, ਉਹ ਗੁਰੂ ਗੁਰੂ ਅਮਰਦਾਸ ਜੀ ਦੇ ਘਰ ਦਾ ਜਵਾਈ ਬਣ ਗਿਆ ਤੇ ਤਾਇਆਂ ਨੂੰ, ਚਾਚੀਆਂ ਨੂੰ, ਭੂਆਂ ਨੂੰ, ਸਾਰਿਆਂ ਨੂੰ ਪਿਆਰ ਆ ਗਿਆ। ਕੁਦਰਤੀ ਗੱਲ ਹੈ ਜੀ, ਹੋ ਜਾਂਦਾ ਇੱਦਾਂ। ਕਹਿੰਦੇ ਚਲੋ ਜਾ ਕੇ ਦੇਖੀਏ, ਇਹ ਸਾਡੇ ਘਰ ਦਾ ਬੱਚਾ ਵੈ, ਉਸ ਘਰ ਦਾ ਜਵਾਈ ਬਣਿਆ, ਗੁਰੂ ਨਾਨਕ ਦੇ ਘਰ ਦਾ ਜਵਾਈ ਬਣਿਆ, ਗੁਰੂ ਨਾਨਕ ਦੀ ਜੋਤ ਜਿਹੜੀ ਤੀਸਰੇ ਜਾਮੇ ਦੇ ਵਿੱਚ ਜਾ ਕੇ ਟਿੱਕੀ, ਉਸ ਘਰ ਦਾ ਜਵਾਈ ਬਣਿਆ। ਸਾਡੇ ਪੁੱਤਰ ਦੀ ਤਾਂ ਜਿਹੜੀ ਹੈ ਉਹ ਪੌੜ ਬੜੀ ਹੋਵੇਗੀ, ਉਹਦੇ ਆਸੇ ਪਾਸੇ ਨੌਕਰ ਹੋਣਗੇ, ਵੱਡਾ ਘਰ ਹੋਵੇਗਾ। ਉਹ ਆਏ ਆ ਜੀ ਮਿਲਣ ਵਾਸਤੇ, ਜਦੋਂ ਮਿਲਣ ਵਾਸਤੇ ਆਏ ਆ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦੀ, ਬੌਲੀ ਦੀ ਸੇਵਾ ਚੱਲ ਰਹੀ ਹੈ। ਜਦੋਂ ਬੌਲੀ ਦੀ ਸੇਵਾ ਚੱਲ ਰਹੀ ਹੈ, ਉਹਨਾਂ ਦੇ ਲਾਗੋਂ ਇੱਕ ਨੌਜਵਾਨ ਲੰਘਿਆ, ਉਹਨਾਂ ਨੇ ਨੌਜਵਾਨ ਨੂੰ ਬਾਜ ਮਾਰੀ, ਪੁੱਤ ਇੱਕ ਭਾਈ ਜੇਠਾ ਹੈ, ਇੱਕ ਭਾਈ ਰਾਮਦਾਸ ਹੈ, ਜਿਹੜਾ ਕੁਝ ਸਾਲ ਪਹਿਲਾਂ ਲਾਹੌਰ ਦੀ ਧਰਤੀ ਤੋਂ ਇੱਥੇ ਆਇਆ, ਅਸੀਂ ਉਹਨੂੰ ਮਿਲਣ ਆਏ ਹਾਂ। ਜਦੋਂ ਇਹ ਗੱਲ ਸੁਣੀ ਨਾ ਤੇ ਉਸ ਨੌਜਵਾਨ ਨੇ ਪਿੱਛਾ ਜਿਹੜਾ ਸੀ ਮੋੜਿਆ, ਪਿੱਛਾ ਦੇਖਿਆ, ਜਦੋਂ ਦੇਖਿਆ ਤੇ ਉਹਨੇ ਪਛਾਣ ਲਿਆ, ਇਹ ਤਾਂ ਮੇਰੇ ਬਜ਼ੁਰਗ ਹੈ, ਇਹ ਤਾਂ ਮੇਰੇ ਘਰ ਦੇ ਹੀ ਹੈ। ਉਹਨੇ ਟੋਕਰੀ ਇੱਕ ਪਾਸੇ ਰੱਖੀ ਤੇ ਉਹਨਾਂ ਦੇ ਪੈਰਾਂ ਨੂੰ ਉਹਨੇ ਮੱਥਾ ਨਾ ਟੇਕਤਾ। ਜਦੋਂ ਮੱਥਾ ਟੇਕਤਾ ਤੇ ਮੱਥਾ ਟੇਕ ਕੇ ਕਿਹਾ, ਕਹਿੰਦੇ ਮੈਂ ਹੀ ਤੁਹਾਡਾ ਜੇਠਾ ਹਾਂ। ਹੁਣ ਉਹਨਾਂ ਨੂੰ ਬੜਾ ਗੁੱਸਾ ਆਇਆ, ਕਹਿੰਦੇ ਵੀ ਤੂੰ ਜੇਠਾ, ਜੇ ਤੂੰ ਕਹਿੰਦੇ ਇਸ ਘਰ ਵਿੱਚ ਟੋਕਰੀ ਹੀ ਧੋਣੀ ਸੀ ਤੇ ਲਾਹੌਰ ਨਹੀਂ ਸੀ ਧੋ ਸਕਦਾ, ਜੇ ਤੂੰ ਇਸ ਘਰ ਵਿੱਚ ਟੋਕਰੀ ਹੀ ਧੋਣੀ ਸੀ ਤੇ ਲਾਹੌਰ ਨਹੀਂ ਸੀ ਧੋ ਸਕਦਾ, ਆ ਆਪਣੀ ਸ਼ਕਲ ਦੇਖ, ਤੇਰੀ ਟੋਕਰੀ ਦੇ ਵਿੱਚੋਂ ਮਿੱਟੀ ਕਿਰ ਕੇ ਤੇਰੇ ਮੂੰਹ ਤੇ, ਤੇਰੇ ਕੱਪੜੇ ਤੇ, ਤੇਰੀ ਦਾੜੀ ਤੇ ਪਈ ਹੋਈ ਹੈ। ਜੇ ਤੂੰ ਟੋਕਰੀ ਹੀ ਧੋਣੀ ਸੀ ਤੇ ਲਾਹੌਰ ਕੰਮ ਨਹੀਂ, ਜੇ ਮਜ਼ਦੂਰੀ ਹੀ ਕਰਨੀ ਤੇ ਮਜ਼ਦੂਰੀ ਹੀ ਕਰਨੀ ਸੀਗੀ ਤੇ ਲਾਹੌਰ ਨਹੀਂ। ਉੱਥੇ ਨਾ ਕਵੀ ਸੰਤੋਖ ਸਿੰਘ ਜੀ ਨੇ ਉਹਨਾਂ ਦੇ ਬੋਲ ਲਿਖੇ ਹੈ ਜੋ ਉਹਨਾਂ ਨੇ ਕਹੇ ਆ, ਜੋ ਲਾਹੌਰ ਤੋਂ ਆਏ ਸੀ। ਕਹਿੰਦੇ ਪਿੱਤ ਕੇ ਮਰੇ ਸਦਨ ਕੋ ਤਿਆਗਾ, ਫਿਰ ਪੰਕਤੀ, ਜਿਸ ਸਿਮਰਤ ਸਭ ਕਿਲ ਬਿਖ ਨਾਸੇ, ਪਿਤਰੀ ਹੋਏ
उधारो पितरी होए उधारो कहिंदे पित के मरे सदन को त्यागा कर ससुरार बस्यो ने भागा इसने तो सिर माटी पाई इन्ने ते सिर ते मिट्टी पाई है ओदी बांह फड़ के लै गए भाई जेठा जी दी ते गुरु अमरदास नूं कहिंदे तुम विचार करो उचताई ਤੁਸੀਂ ਤੇ ਕੋਈ ਉੱਚੀ ਵਿਚਾਰ ਕਰਨੀ ਸੀ ਤੁਹਾਡੇ ਘਰ ਦਾ ਜਵਾਈ ਤੁਸੀਂ ਆਪਣੇ ਘਰਾਂ ਦੇ ਜਵਾਈਆਂ ਦੇ ਕੋਲ ਮਿੱਟੀ ਢੋਂਦੇ ਹੋ ਪਿਤ ਕੇ ਮਰੇ ਸਦਨ ਕੋ ਤਿਆਗਾ ਕਰ ਸਸੁਰਾਰ ਬਸਿਓ ਨਿਰਭਾਗਾ ਇਸਨੇ ਤੋ ਸਿਰ ਮਾਟੀ ਪਾਈ ਤੁਨ ਵਿਚਾਰ ਕਰੋ ਉਚਤਾਈ ਤੇ ਗੁਰੂ ਅਮਰਦਾਸ ਜੀ ਕਹਿੰਦੇ ਜੇ ਇਹ ਨਾ ਜਨਮੇ ਬੰਸ਼ ਤੁਮਾਰੇ ਜੇ ਤੁਹਾਡੇ ਖਾਨਦਾਨ ਚ ਇਹ ਨਾ ਜੰਮਦਾ ਗਿਰਤ ਨਰਕ ਮੈਂ ਪੁੱਤਰ ਤੁਮਾਰੇ ਤੁਹਾਡੇ ਪੁੱਤਰ ਕਹਿੰਦੇ ਜਿਹੜੇ ਮਰੇ ਹੋਏ ਨਾ ਉਹ ਨਰਕਾਂ ਚ ਹੀ ਹੋਣੀ ਸੀ ਕਹਿੰਦੇ ਇਹਦੇ ਆਉਣ ਦੇ ਨਾਂ ਤੇ ਕਹਿਣ ਤੋਂ ਪਾਲ ਕਿ ਮਹਾਰਾਜ ਵੀ ਇੱਥੇ ਕਹਿੰਦੇ ਆ ਮੰਨ ਰਿਓ ਪ੍ਰਤੀ ਸਰਨ ਵਿਚਾਰੋ ਦੂਸਰਾ ਮਹਾਰਾਜ ਕਹਿੰਦੇ ਅਟਲ ਭੋਤ ਨੂੰ ਜਾ ਕੇ ਸਿਮਰਨ ਉਹ ਫਿਰ ਮਾਂ ਨੇ ਕਿਹਾ ਕਹਿੰਦੀ ਪੁੱਤ ਪਰਮੇਸ਼ਰ ਆਰਾਧੀ ਹੈ ਜਿੰਦੂ ਹੋਈ ਹੈ ਪਤਿਤ ਪੁਨੀਤਾ ਪੁੱਤ ਪਰਮਾਤਮਾ ਦੀ ਬੰਦਗੀ ਕਰ ਉਹ ਪਰਮਾਤਮਾ ਦੀ ਬੰਦਗੀ ਕਰ ਉਹਦੀ ਬੰਦਗੀ ਦੇ ਵਿੱਚ ਤੈਨੂੰ ਆ ਰਾਜਤਾ ਕੀ ਤੈਨੂੰ ਹਰ ਜਨਮ ਦਾ ਰਾਜ ਜਿਹੜਾ ਉਹ ਸੰਸਾਰ ਦਾ ਰਾਜ ਜਿਹੜਾ ਮਿਲ ਜਾਵੇਗਾ ਮਹਾਰਾਜ ਕਹਿੰਦੇ ਅਟਲ ਭੋਤ ਨੂੰ ਜਾ ਕੇ ਸਿਮਰਨ ਔਰ ਨਿਰਭੈ ਪਦ ਪਾਇਆ ਔਰ ਨਿਰਭੈ ਪਦ ਪਾਇਆ ਤੇ ਉਹ ਇੱਕ ਉਸ ਪਦਵੀ ਤੇ ਪਹੁੰਚ ਗਿਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਣੇ ਅੰਦਰ ਦਰਜ ਕੀਤਾ ਜਦੋਂ ਜੋ ਅਟਲ ਕਰ ਦਿੱਤਾ ਮਹਾਰਾਜ ਨੇ ਉਹਨੂੰ ਜੀ ਮਹਾਰਾਜ ਕਹਿੰਦੇ ਅਟਲ ਪਿਓਤ ਨੂੰ ਜਾ ਕੇ ਸਿਮਰਨ ਔਰ ਨਿਰਭੈ ਪਦ

0: परिपूर्ण परमात्मा हर एक दुखां नूं कट्टण वाला जी, तू उन्नू क्यों महाराज कहिंदे भुला के बैठा हो, तू उन्नू क्यों भुला के बैठा होया है।
1: जब हो शरण गहे कृपा लेदो गाजो गराहा ते सुता।
0: हाथी ए सरापिया होया सी पिछले जन्म दा, ते ए वरुण देव दे तालाब दे विच बड़िया, वरुण तालाब च बड़िया, ते इन्हू सराप मिलिया सीगा, ते इन्हू तेंदुए ने पकड़ लिया, ते इसने की किया अपनी सुंड दे उपर कमल दा फुल रखिया, ते इहदे कोल इन्नी शक्ति नहीं सीगी, ताकत नहीं सीगी भी तेंदुए तो अपने आप नू आजाद आप करवा लेंदा, ते इन्हें कमल दा फुल अपनी सुंड ते रखिया, ते चलो परिपूर्ण परमात्मा ने ओ जड़ियां तेंदुए दियां जड़ियां फाइयां पाइयां सी ना इन्हू, को फाइयां परिपूर्ण परमात्मा ने तोड़ दित्तियां, ते महाराज कहिंदे है कि ओ जड़ा हाथी है ना ओ तेंदुए तो बच गया।
1: महिमा नाम कहां लो बरन राम कहा तो मंगल तोह कूटा।
0: महाराज कहिंदे है कि मैं ओदी की सिफत करा, मैं ओदी की महिमा करा, क्योंकि जड़ा हाथी है ओ परमात्मा दा नाम लैण ते जिहड़ा सीगा ओ बंधन तो ओदी बंधना तो ओदी खलासी जिहड़ी है ओ होगी। मैं एक बेनती करा, गुरु ग्रंथ साहिब च एक बचन मेरे सामने आ गया, असी बचन पढ़दे हां, जप तप संजम धर्म ना कमाया। तीनों चीजां सीगियां कमाउण वालियां, सेवा साधना जानिया हर राया। अगो महाराज कहिंदे मत्था टेकन तो पहला ए गल कमिट कर, मन कहो नानक हम नीच करमा। ओ बचा लैंदा सी सरन परे की राखो सर। तुसी बचन पढ़दे हो, निर्गुण राख लिया संतन का सदका, तू ओदी शरण विच ते आ, निर्गुण राख लिया संतन का सदका, वो सारे बंधन जिहड़े आ वो कट दिंदा जी। निर्गुण राख लिया संतन का सदका, सतगुर टाक लिया मोह पापी पड़दा। वो पढ़दे कज्जन वाला है जी। महाराज कहिंदे मैं ओदी की सिफत करा, तेरे कवन कवन गुण कह कह गावां, तू साहेब गुणी निभाना, तू मेरी महिमा बरन न साकू, तू ठाकुर ऊंच पगवाना। एक मैं इत्थे बेनती होर कर जावां, ए जिन्या दा जिक्र कीता ना, इना दे अंदर भी एक भावना सीगी कि असी माड़े काम कीते है जिहदे करके सानू बंधन पए है, ते इना दे अंदर दी भावना भी सीगी भी असी परमात्मा दा नाम जपिए, जां कोई ऐसा समा आवे जिहदे नाल असी बंधना तो साडा छुटकारा हो जावे। बड़े ध्यान नाल सुनियो, अंदर दी भावना भी होनी चाहिदी है, ए नहीं कि कल्ला कह दिए कि गुरु बख्शिंद है। ओ गुरु तो बख्शिंद है, लेकिन तेरे अंदर दी भावना भी होनी चाहिदी है, ओदी बख्शिश भी ता है जे तेरे अंदर दी भावना है कि महाराज अब की बार बख्श बंदे को, तेरे अंदर की भावना भी चाहिए। महाराज कहिंदे मैं ओदियां सिफतां की करा, जदों ओ जिहड़ा हाथी सीगा ओ ओदा नाम लैण ते बंधना तो ओदा छुटकारा होया है।
1: अद मलो पत्तु जग जाने मनुख माहे निस्तारा।
0: बड़ी प्यारी पंक्ति है, मैं इस पंक्ति दी विचार बहुत बारी कीती, शब्द निमख माहे निस्तारा। बड़े ध्यान ना सुनियो गल, गुरु अंगद देव जी महाराज, हले गुरु अंगद देव जी नहीं मैंने बाबा लैना जी, आप कह लीए खडूर साहब की धरती से अमृत वेले इशनान कर रहे हैं, उन्होंने घर के लागे भाई जोत जी लंघे हैं, भाई जोत जी आसा की वार पढ़ते जा रहे हैं, पढ़ते जा रहे हैं, उन्होंने कन्ना दे विच आवाज पई, कन्ना दे आवाज पई, ਇਹ ਨਹੀਂ ਉਹਨਾਂ ਨੇ ਕਿਹਾ ਵੀ ਤੈਨੂੰ ਮੈਂ ਸ਼ਾਮ ਨੂੰ ਮਿਲਦਾ। ਬੜੇ ਧਿਆਨ ਨਾਲ ਸੁਣਿਓ ਕਿ ਮੈਂ ਇਸ ਬੰਦੇ ਨੂੰ ਸ਼ਾਮ ਨੂੰ ਮਿਲਦਾ। ਨਿਮਤ ਮਾਹੇ ਨਿਸਤਾਰਾ, ਉਸੇ ਵੇਲੇ ਉਹਨਾਂ ਨੇ ਮੌਕਾ ਸਾਂਭਿਆ ਤੇ ਭਾਈ ਜੋਧ ਨੂੰ ਜਾ ਕੇ ਕਿਹਾ, ਜੋਧ ਇਹ ਤੂੰ ਕੀ ਗਾ ਰਿਹਾ ਹੈ? ਇਸ ਬੋਲਾਂ ਨੇ ਤਾਂ ਮੇਰਾ ਅੰਦਰ ਜਿਹੜਾ ਦ੍ਰਵਿਤ ਕਰ ਦਿੱਤਾ, ਜਿਹੜਾ ਅੱਜ ਤੱਕ ਮੈਂ ਥਾਂ ਥਾਂ ਤੇ ਭਟਕਦਾ ਪਿਆ ਸੀ। ਇਹਨਾਂ ਬੋਲਾਂ ਤੋਂ ਮੈਨੂੰ ਇਹ ਮਤ ਆਈ ਹੈ, ਇਹ ਸੂਝ ਪਈ ਹੈ ਕਿ ਮੈਨੂੰ ਪਰਮਾਤਮਾ ਦੇ ਮਿਲਣ ਦਾ ਰਸਤਾ ਜਲਦੀ ਮਿਲ ਜਾਵੇਗਾ। ਨਿਮਤ ਮਾਹੇ ਨਿਸਤਾਰਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਗਲੋ ਜੀਵਨ ਲੈ ਲਓ। ਅੰਮ੍ਰਿਤ ਵੇਲਾ ਸੀਗਾ, ਅੰਮ੍ਰਿਤ ਵੇਲਾ ਬੀਬੀ ਅਮਰੋ ਜੀ ਦੁੱਧ ਰਿੜਕ ਰਹੇ ਆ, ਦੁੱਧ ਰਿੜਕਦਿਆਂ ਰਿੜਕਦਿਆਂ ਬਾਣੀ ਪੜ ਰਹੇ ਆ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ। ਉਹਨਾਂ ਨੇ ਇਹ ਨਹੀਂ ਕਿਹਾ ਚੱਲ ਕੋਈ ਨੀ ਦੁੱਧ ਰਿੜਕ ਲੈਣ ਦੇ ਮੈਂ ਤੇਰੇ ਨਾਲ ਦੁਪਹਿਰੇ ਗੱਲ ਕਰਦਾ, ਬਿਲਕੁਲ ਨੀ। ਨਿਮਤ ਮਾਹੇ ਨਿਸਤਾਰਾ। ਸਾਹ ਸੰਗਤ ਜੀ, ਗੱਲ ਇਹ ਹੈ ਜਿਹੜੀ ਮੈਂ ਕਹਿਣਾ ਚਾਹੁੰਦਾ, ਵਕਤ ਵਿਚਾਰੋ ਸੋ ਬੰਦਾ ਹੋਏ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ, ਸਮੇਂ ਦੀ ਵਿਚਾਰ ਕਰ, ਜੇ ਤੂੰ ਸਮਾਂ ਖੁਜਾ ਦਿੱਤਾ ਨਾ ਤੇ ਉਹ ਸਮਾਂ ਤੇਰਾ ਵਾਪਸ ਤੇਰੇ ਹੱਥ ਨਹੀਂ ਆਉਣਾ। ਇੱਥੇ ਜਿਹੜਾ ਅਜਾਮਲ ਪਾਪੀ ਜੱਗ ਜਾਣੇ, ਸਾਰਾ ਸੰਸਾਰ ਜਾਣਦਾ ਸੀਗਾ ਇਹਨੇ ਪਾਪ ਕੀਤੇ ਹੋਏ ਆ, ਇਹਨੇ ਘਰ ਵੇਸ਼ਵਾ ਰੱਖੀ ਹੋਈ ਹੈ, ਇਹ ਵੇਸ਼ਵਾ ਦੇ ਨਾਲ ਪਰਗਾਮੀ ਹੋਇਆ ਫਿਰਦਾ ਹੈ, ਲੇਕਿਨ ਇਹਦੇ ਘਰ 6 ਪੁੱਤਰ ਹੈ। ਇਤਿਹਾਸ ਲਿਖਦਾ ਸੱਤਵਾਂ ਪੁੱਤਰ ਜਿਹੜਾ ਇਹਦੀ ਘਰਵਾਲੀ ਦੇ ਹੋਣ ਵਾਲਾ ਸੀਗਾ, ਇੱਕ ਮਹਾਂਪੁਰਸ਼ ਆਇਆ, ਇਹਨੇ ਉਹਦੀ ਸੇਵਾ ਤਾਂ ਕੀਤੀ ਪਰ ਮਹਾਂਪੁਰਸ਼ ਦੇ ਅੰਦਰ ਇਹ ਆ ਗਿਆ ਕਿ ਮੈਂ ਇਹਨੂੰ ਇਸ ਪਾਪ ਤੋਂ ਛੁਟਕਾਰਾ ਕਰਾਵਾਂ। ਉਹਨੇ ਜਦੋਂ ਛੁਟਕਾਰਾ ਕਰਾਉਣ ਦੇ ਬਾਰੇ ਪੁੱਛਿਆ, ਤੂੰ ਬਚਣਾ ਚਾਹੁੰਦਾ? ਕਹਿੰਦਾ ਹਾਂ, ਮੇਰੇ ਹਾਲਾਤ ਬੜੇ ਮਾੜੇ ਹੋਏ ਆ। ਮੇਰੇ ਹਾਲਾਤ ਕੀ ਹੈ? ਅਗਨ ਸਾਗਰ ਬੂਡਤ ਸੰਸਾਰਾ। ਮੈਂ ਅਰਦਾਸ ਕਰ ਰਿਹਾ, ਨਾਨਕ ਬਾਹਾਂ ਪਕੜ ਸਤਗੁਰ, ਮੈਨੂੰ ਇਹਦੇ ਚੋਂ ਬਾਹਰ ਕੱਢਿਆ ਜਾਵੇ, ਮੈਂ ਚਿੱਕੜ ਦੇ ਵਿੱਚ ਫਸਿਆ ਪਿਆ। ਚੜ ਚੱਕਰ ਉਹ ਹਾਰ ਲਹਿਰੀ ਵਹਿਣ ਲਖੇਸਰੀ। ਮਹਾਰਾਜ ਕਹਿੰਦੇ ਸਤਿਗੁਰ ਸਿਓ ਆ ਲਾਏ, ਉਹਦੇ ਅੱਗੇ ਪੁਕਾਰ ਕਰ, ਤੂੰ ਇਹਨਾਂ ਦੇ ਵਿੱਚ ਪਾਪਾਂ ਦੇ ਵਿੱਚ ਇਹਨਾਂ ਵਿਕਾਰਾਂ ਦੇ ਵਿੱਚ ਤੂੰ ਫਸਿਆ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਸਲੋਕ ਵਾਰਾਂ ਤੇ ਵਧੀਕ, ਚੜ ਚੱਕਰ ਉਹ ਹਾਰ ਲਹਿਰੀ ਵਹਿਣ ਲਖੇਸਰੀ, ਸਤਿਗੁਰ ਸਿਓ ਆ ਲਾਏ, ਬੇੜਾ ਡੁੱਬਣ ਨਾਹੇ ਭਾਓ। ਬੇੜਾ ਡੁੱਬਣ, ਤੂੰ ਬੇੜੇ ਡੁੱਬਣ ਦੀ ਗੱਲ ਕਰਦਾ, ਤੇਰਾ ਬੇੜਾ ਤੇ ਨਹੀਂ ਡੁੱਬੇਗਾ, ਜਿਹੜਾ ਤੇਰੇ ਅੰਦਰ ਡਰ ਹੈ ਉਹ ਵੀ ਡਰ ਜਿਹੜਾ ਵਿੱਚੋਂ ਨਿਕਲ ਜਾਵੇਗਾ, ਕਿਤੇ ਡੁੱਬ ਨਾ ਜਾਵੇ। ਮਹਾਰਾਜ ਕਹਿੰਦੇ ਅਜਾਮਲ ਪਾਪੀ ਜਗ ਜਾਣੇ। ਉਸ ਮਹਾਂਪੁਰਸ਼ ਨੇ ਕਿਹਾ ਨਿਕਲਣਾ ਚਾਹੁੰਦਾ? ਕਹਿੰਦੇ ਹਾਂ ਮੈਂ ਨਿਕਲਣਾ ਚਾਹੁੰਦਾ। ਉਹਨੇ ਕਿਹਾ ਜਿਹੜਾ ਸਤਵਾਂ ਪੁੱਤਰ ਹੋਏਗਾ ਉਹਦਾ ਨਾਮ ਨਾਰਾਇਣ ਰੱਖੀ, ਉਹਦਾ ਨਾਮ ਨਾਰਾਇਣ ਰੱਖੀ। ਤੇ ਉਹ ਅਜਾਮਲ ਉਹਦਾ ਨਾਮ ਨਾਰਾਇਣ ਲੈਂਦਾ ਲੈਂਦਾ ਹੀ ਉਹਦਾ ਵੀ ਜਿਹੜਾ ਨਿਸਤਾਰਾ ਹੋ ਗਿਆ।
1: ਨਾਨਕ ਗਾਹਕ ਚੇਤ ਜਨਤਾ ਮਨ ਤਾਤੇ ਉੱਪਰ ਹੋ ਪਾਰਾ।
0: ਮੈਂ ਜੇ ਅਰਥ ਕਰ ਜਿਆਂ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ, ਉਹਨੂੰ ਨੈਗੇਟਿਵ ਲੈ ਕੇ ਜਾਇਓ। ਸਾਡੇ ਚੋਂ ਕੋਈ ਗਨਕਾ ਤੇ ਨਹੀਂ ਹੈਗੀ, ਸਾਡੇ ਚੋਂ ਕੋਈ ਅਜਾਮਲ ਤੇ ਨਹੀਂ ਹੈਗਾ ਸਾਡੇ ਚੋਂ, ਸਾਡੇ ਚੋਂ ਕੋਈ ਗੱਜ ਵਾਲੇ ਪਾਪ ਤਾਂ ਨਹੀਂ ਕੀਤੇ। ਸਾਹ ਸੰਗਤ ਜੀ ਮਹਾਰਾਜ ਕਹਿੰਦੇ ਜੇ ਉਹਨਾਂ ਦਾ ਨਿਸਤਾਰਾ ਹੋ ਗਿਆ ਨਾ, ਤੇਰਾ ਵੀ ਹੋ ਜਾਵੇਗਾ। ਆਹ ਚੀਜ਼ ਮਹਾਰਾਜ ਕਹਿ ਰਹੇ, ਕਹਿੰਦੇ ਤੂੰ ਇੰਨਾ ਪਾਪੀ ਨਹੀਂ ਹੈ, ਤੂੰ ਇੰਨਾ ਪਾਪੀ ਨਹੀਂ ਹੈ। ਮਹਾਰਾਜ ਕਹਿੰਦੇ, ਮਹਾਰਾਜ ਕਹਿੰਦੇ ਨਾਨਕ ਕਹਿਤ ਚੇਤ ਚਿੰਤਾ ਮਨ। ਉਹ ਜਿਹੜਾ ਪਰਿਪੂਰਨ ਪਰਮਾਤਮਾ, ਵੈਸੇ ਚਿੰਤਾ ਮਨ ਜਿਹੜੀ ਇੱਕ ਮਨੀ ਨੂੰ ਕਿਹਾ ਗਿਆ ਸੀ ਸਨਾਤਨ ਮਤ ਵਿੱਚ, ਚਲੋ ਇੱਥੇ ਜੋ ਚਿੰਤਾਮਨ ਸ਼ਬਦ ਆ ਉਹ ਪਰਿਪੂਰਨ ਪਰਮਾਤਮਾ ਦੇ ਵਾਸਤੇ ਵਰਤਿਆ ਗਿਆ। ਮਹਾਰਾਜ ਕਹਿੰਦੇ ਉਸ ਪਰਿਪੂਰਨ ਪਰਮਾਤਮਾ ਨੂੰ ਚੇਤੇ ਕਰ, ਚਿੰਤਾਮਨ ਜਿਹੜਾ ਪਰਿਪੂਰਨ ਪਰਮਾਤਮਾ ਉਹਨੂੰ ਯਾਦ ਕਰ, ਤੂੰ ਵੀ ਜਿਹੜਾ ਇਸ ਸੰਸਾਰ ਤੋਂ ਤਰ ਕੇ ਚਲਿਆ।

ਦਿੰਦੇ ਆ ਉਹਦੇ ਗੁਣਾਂ ਨੂੰ ਰਾਹ ਮਨ ਜੀਤੇ ਬਹੁਤ ਥਾਂ ਤੇ ਤਕਰੀਬਨ ਮੈਂ ਕਹਿੰਦਾ ਹੁੰਦਾ ਗੁਰੂ ਗ੍ਰੰਥ ਸਾਹਿਬ ਮਨ ਦੇ ਉੱਪਰ ਹੀ ਚੱਲਦਾ ਪਿਆ ਜੇ ਕਿਤੇ ਮਨ ਕਾਬੂ ਆ ਗਿਆ ਨਾ ਮਨ ਸਮਝਾਵਨ ਕਾਰਨੇ ਕਸ਼ਵਕ ਪੜੀ ਹੈ ਗਿਆਨ ਗਿਆਨ ਕਿਹੜਾ ਕਿਤਾਬ ਵਾਲਾ ਨਹੀਂ ਰੂਹਾਨੀਅਤ ਗਿਆਨ ਨਾਲ ਜੁੜਨਾ ਅੱਗੇ ਆਪਾਂ ਰੂਹਾਨੀਅਤ ਗਿਆਨ ਦੀ ਗੱਲ ਕਰਨੀ ਹੈ ਜਦੋਂ ਮਹਾਰਾਜ ਨੇ ਦੀਵਾ ਬਾਲਣ ਦੀ ਗੱਲ ਕਰਨੀ ਅੱਗੇ ਮਹਾਰਾਜ ਕਹਿੰਦੇ ਆ ਉਹਦੇ ਗੁਣਾਂ ਨੂੰ ਗਾਰ ਤੇ ਉਹਦੇ ਗੁਣਾਂ ਨੂੰ ਜਦੋਂ ਗਾਵੇਂ ਗਾਣਾ ਤੇ ਫਿਰ ਤੂੰ ਪਰਮਾਤਮਾ ਦੇ ਵਿੱਚ ਹੀ ਸਮਾ ਜਾਵੇਂਗਾ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪਰਦੇਸ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।
0: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
1: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ। ਹਾਂਜੀ, ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਨਮਸਤੇ, ਗੁੱਡ ਮੋਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਇਆ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰੱਜ ਖੁਸ਼ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਸਾਨੂੰ ਅੱਜ ਦਾ ਇਹ ਦਿਨ ਦਿੱਤਾ, ਜਿਹਦੀ ਰਜ਼ਾ ਦੇ ਵਿੱਚ ਇਹ ਸਵਾਸ ਚੱਲ ਰਹੇ ਨੇ, ਜਿਹਨੇ ਇੱਕ ਵਾਰੀ ਫਿਰ ਤੋਂ ਇਹ ਸੋਹਣੀਆਂ ਪਿਆਰੀਆਂ ਸਾਂਝਾਂ ਪਵਾਈਆਂ। ਆਹੋ, ਉਹਦੇ ਭਾਣੇ ਦੇ ਵਿੱਚ ਰਹਿੰਦਿਆਂ ਉਹਦਾ ਸ਼ੁਕਰਾਨਾ ਕਰਦਿਆਂ ਅੱਗੇ ਵੱਧਦਿਆਂ ਕੋਟ ਅਨ ਕੋਟ ਸ਼ੁਕਰਾਨਾ ਅੱਜ ਦਾ ਇਹ ਦਿਨ ਦੇਣ ਦੇ ਲਈ, ਇਹ ਸਾਥ ਦੇਣ ਦੇ ਲਈ। ਹਰ ਇੱਕ ਉਹ ਸ਼ੈ ਜਿਹੜੀ ਤੁਸੀਂ ਆਸ ਪਾਸ ਵੇਖ ਰਹੇ ਹੋ, ਜਿਹੜੀ ਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਸਹਾਈ, ਉਹ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਅਤੇ ਉਹ ਜਿਹੜੀ ਤੁਸੀਂ ਨਹੀਂ ਵੀ ਵੇਖ ਪਾ ਰਹੇ, ਹਰ ਇੱਕ ਉਸ ਸ਼ੈ ਦੇ ਲਈ ਸ਼ੁਕਰਾਨਾ। ਕਿਉਂਕਿ ਜਦੋਂ ਆਪਾਂ ਸ਼ੁਕਰ ਕਰਨਾ ਸਿੱਖ ਲੈਂਦੇ ਹਾਂ ਤਾਂ ਬੜੀਆਂ ਸਾਰੀਆਂ ਸਮੱਸਿਆ ਸਾਡੀਆਂ ਆਪੇ ਹੱਲ ਹੋ ਜਾਂਦੀਆਂ। ਸੋ ਆਓ ਫਿਰ ਇਸੇ ਸ਼ੁਕਰਾਨੇ ਦੇ ਨਾਲ ਅੱਗੇ ਵੱਧਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਸ਼ਬਦ ਕੀਰਤਨ ਦਾ ਸਮਾਂ ਕਰਦੇ ਹਾਂ। ਅੱਜ 25 ਤਰੀਕ ਹੈ, ਅਗਸਤ ਦਾ ਮਹੀਨਾ 2026। ਪ੍ਰੋਗਰਾਮ ਹਾਂਜੀ ਮੈਲਬਨ, ਅਤੇ ਹਾਂਜੀ ਮੈਲਬਨ ਦੇ ਵਿੱਚ ਆਓ ਉਸ ਪਰਮ ਪਿਤਾ ਪਰਮਾਤਮਾ ਨੂੰ

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਅੱਜ ਦਿਨ ਮੰਗਲਵਾਰ ਦਾ, ਅੱਜ 25 ਤਰੀਕ ਹੈ, ਅਗਸਤ ਦਾ ਮਹੀਨਾ ਅਤੇ 2026, 7:20 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਸਮਾਂ ਹੋ ਚੁੱਕਾ ਕਿ ਅੱਜ ਆਪਾਂ ਆਪਣੇ ਕਦਮ ਅੱਗੇ ਵਧਾਈਏ, ਉਸ ਰੱਬ ਦਾ ਸ਼ੁਕਰਾਨਾ ਕਰੀਏ, ਇਸ ਠੰਡੀ ਠੰਡੀ ਸਵੇਰ ਦਾ ਆਨੰਦ ਮਾਣੀਏ, ਅਤੇ ਜਿੱਥੇ ਗਰਮ ਹੈ ਉੱਥੇ ਗਰਮ ਦਾ ਸ਼ੁਕਰਾਨਾ ਕਰੀਏ। ਸੋ ਪਲ ਪਲ ਸ਼ੁਕਰਾਨਾ, ਹਲ ਪਲ ਸ਼ੁਕਰਾਨਾ ਕਰਦੇ ਹਾਂ, ਆਓ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ। ਮੌਸਮ ਦੇ ਉੱਤੇ ਝਾਤੀ ਮਾਰਾਂਗੇ। ਮੌਸਮ ਮੈਲਬਨ ਦੇ ਵਿੱਚ ਅੱਜ ਆਪਾਂ ਵੇਖ ਰਹੇ ਹਾਂ ਕਿ ਥੋੜ੍ਹਾ ਸਵੇਰੇ ਸਵੇਰੇ ਦੇ ਸਮੇਂ ਹੀ ਗਿੱਲ ਵੱਧ, ਅਤੇ ਬਾਕੀ ਹਿੱਸਿਆਂ ਦੇ ਵਿੱਚ ਦੇਖਦੇ ਹਾਂ ਕਿਵੇਂ। ਟ੍ਰੈਫਿਕ ਦੇ ਉੱਤੇ ਝਾਤੀ ਮਾਰਾਂਗੇ, ਅਤੇ ਬੇਨਤੀ ਹੈ ਕਿ ਇਹੋ ਜਿਹੇ ਮੌਸਮ ਦੇ ਵਿੱਚ ਟ੍ਰੈਫਿਕ ਖਾਸ ਧਿਆਨ ਸੜਕਾਂ ਦੇ ਉੱਤੇ ਤੁਸੀਂ ਆਪਣਾ ਰੱਖਣਾ। ਅੱਜ ਸਿਡਨੀ ਦੇ ਵਿੱਚ ਵੀ ਕੁਛ ਇਸੇ ਤਰ੍ਹਾਂ ਦਾ ਮਾਹੌਲ ਚਾਲ ਹੈ। ਸੋ ਇੱਦਾਂ ਦੇ ਮੌਸਮ ਦੇ ਵਿੱਚ ਡਰਾਈਵ ਕਰਦਿਆਂ ਤੁਸੀਂ ਇਹ ਨਹੀਂ ਵੇਖਣਾ ਵੀ ਸਪੀਡ ਬੋਰਡ ਕਿੰਨੇ ਦਾ ਲੱਗਾ, ਤੁਸੀਂ ਇਹ ਵੇਖਣਾ ਵੀ ਕਿੰਨੇ ਕੁ ਤੱਕ ਗੱਡੀ ਤੁਹਾਡੀ ਕਾਬੂ ਦੇ ਵਿੱਚ ਰਹਿ ਸਕਦੀ ਹੈ। ਸੋ ਗਿੱਲਬਾਤ ਦੇ ਵਿੱਚ ਸੜਕ ਦੇ ਉੱਤੇ ਗੱਡੀ ਜ਼ਿਆਦਾ ਤਿਲਕਦੀ ਹੈ, ਅਤੇ ਜੇ ਤੁਹਾਡੇ ਟਾਇਰ ਕਿਤੇ ਗੁੱਟੀਆਂ ਘਸੀਆਂ ਹੋਣ ਤਾਂ ਫਿਰ ਹੋਰ ਵੀ ਵਧੇਰੇ ਤਿਲਕਦੀ ਹੈ। ਸੋ ਬੇਨਤੀ ਆ ਕਿ ਆਪਣੇ ਟਾਇਰ ਟੂਰ ਪਾਈਪ ਪਵਾ ਕੇ ਰੱਖਿਆ ਕਰੋ, ਅਤੇ ਗੱਡੀ ਆਪਣੇ ਤੁਹਾਡੇ ਕਾਬੂ ਦੇ ਵਿੱਚ ਰਹੇ, ਉਨੀ ਕੀ ਸਪੀਡ ਦੇ ਉੱਤੇ ਰੱਖਿਓ। ਸੋ ਆਪਣੀ ਜ਼ਿੰਮੇਵਾਰੀ ਆਪ ਸਮਝਦੇ ਹਾਂ, ਅਤੇ ਅਜਿਹੇ ਦੇ ਵਿੱਚ ਮੋਬਾਈਲ ਦੇ ਉੱਤੇ ਉਂਗਲਾਂ ਬਿਲਕੁਲ ਵੀ ਨਾ ਜਾਣ, ਕਿਉਂਕਿ ਹੋਰ ਜ਼ਿਆਦਾ ਵਧੇਰੇ ਖਤਰਾ ਹੋ ਜਾਂਦਾ ਜਦੋਂ ਆਪਾਂ ਗਿੱਲਬਾਤ ਦੇ ਵਿੱਚ ਧਿਆਨ ਮਾੜਾ ਜਿਹਾ ਹਟਾਉਂਦੇ ਹਾਂ ਆਪਾਂ ਸੜਕ ਵੱਲੋਂ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਬਾਕੀ ਆਪਾਂ ਸਭ ਜਾਣਦੇ ਹਾਂ, ਪਰ ਫਿਰ ਵੀ ਇੱਕ ਵਾਰੀ ਫਿਰ ਇੱਕ ਦੂਸਰੇ ਦੇ ਨਾਲ ਜ਼ਰੂਰ ਸਾਂਝ ਪਾ ਕੇ ਆਪਾਂ ਅੱਗੇ ਵੱਧਦੇ ਹਾਂ। ਸੋ ਸਭ ਤੋਂ ਪਹਿਲਾਂ ਮੌਸਮ ਦਾ ਹੀ ਜਾਣ ਲੈਂਦੇ ਹਾਂ। ਸਿਡਨੀ ਦੇ ਵਿੱਚ ਅੱਜ ਮੀਂਹ ਆ, 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਇਸ ਟਾਈਮ, 17-18 ਦੇ ਆਸ ਪਾਸ ਆ, ਅਤੇ ਮੀਂਹ ਆ ਕਾਫੀ ਹਾਈ ਚਾਂਸ ਨੇ ਅੱਜ, 90% ਚਾਂਸ, 5 ਤੋਂ 10 ਮਿਲੀਮੀਟਰ ਤੱਕ ਅੱਜ ਮੀਂਹ ਦੀ ਮਾਤਰਾ ਦੱਸੀ ਜਾ ਰਹੀ ਹੈ। ਸ਼ਾਮ ਦੇ ਸਮੇਂ ਨੌਰਥ ਵਾਲੇ ਪਾਸੇ 15 ਤੋਂ 20 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਵੀ ਨੇ। ਸੋ ਕੀ ਸੂਰਤ ਹਾਲ ਨੇ, ਜੇ ਤੁਸੀਂ ਸਿਡਨੀ ਤੋਂ ਸੁਣ ਰਹੇ ਹੋ ਤਾਂ ਉਹ ਤੁਸੀਂ ਦੱਸ ਸਕਦੇ ਹੋ। ਮੈਲਬਨ ਦੇ ਵਿੱਚ ਵੀ ਸਵੇਰੇ ਸਵੇਰੇ ਮੀਂਹ, 80% ਚਾਂਸ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ, ਅਤੇ ਸਵੇਰੇ ਸਵੇਰੇ ਪੈ ਵੀ ਰਿਹਾ ਵਾ ਇੱਥੇ, ਤਾਂ ਪਹਿਲਾਂ ਦੇ ਨਾਲੋਂ ਥੋੜ੍ਹਾ ਜਿਹਾ ਘੱਟ ਹੋ ਗਿਆ ਹੁਣ, ਪਰ ਸਵੇਰੇ ਸਵੇਰੇ ਜਾਂ ਫਿਰ ਹਨੇਰੇ ਜੇ ਜ਼ੋਰ ਲਾ ਕੇ ਹਟਿਆ ਮੀਂਹ। ਥੰਡਰਸਟੋਰਮ ਦੇ ਚਾਂਸ ਨੇ ਅੱਗੇ ਚੱਲ ਕੇ, ਨੌਰਥ ਈਸਟ ਵਾਲੇ ਪਾਸੇ ਜਿਹੜੇ ਸਬਬ ਨੇ ਦੁਪਹਿਰੇ, ਉੱਥੇ ਤੇਜ਼ ਹਵਾਵਾਂ ਵਗ ਸਕਦੀਆਂ ਨੇ, ਅਤੇ 11-12 ਦੇ ਆਸ ਪਾਸ ਤਾਪਮਾਨ ਚਲਾ ਗਿਆ, ਜ਼ਿਆਦਾ ਤੋਂ ਜ਼ਿਆਦਾ ਅੱਜ 15 ਤੱਕ ਜਾਣ ਦੇ ਚਾਂਸ ਨੇ। ਬ੍ਰਿਸਬਨ ਵੱਲ ਨੂੰ ਵੱਧਦੇ ਹਾਂ, ਅਤੇ ਇੱਥੇ ਧੁੱਪ ਤੁਸੀਂ ਵੇਖ ਸਕਦੇ ਹੋ, 26 ਤਾਪਮਾਨ, ਜ਼ਿਆਦਾ ਤੋਂ ਜ਼ਿਆਦਾ ਅੱਜ ਗਰਮੀ ਵਾਲਾ ਮਾਹੌਲ ਚੱਲ ਰਹੇਗਾ, ਪਰ ਉਸ ਤੋਂ ਬਾਅਦ ਫਿਰ ਮੀਂਹ ਦੇ ਵੀ ਚਾਂਸ ਨੇ, ਅੱਜ 70% ਚਾਂਸ ਸ਼ੋਅ ਹੋ ਰਹੇ ਨੇ ਧੁੱਪ, ਅਤੇ ਧੁੱਪ ਤੋਂ ਬਾਅਦ ਫਿਰ ਸ਼ਾਮ ਦੇ ਸਮੇਂ ਜਦੋਂ ਮੀਂਹ ਪੈਣਾ, ਅਤੇ ਫਿਰ ਇੱਕ ਵਾਰੀ ਦੁਬਾਰਾ ਤੋਂ ਥੋੜ੍ਹੀ ਜਿਹੀ ਰਾਹਤ ਮਹਿਸੂਸ ਕਰੋਗੇ ਤੁਸੀਂ। ਅਤੇ ਪਰਥ ਅੱਜ ਧੁੱਪ ਅਤੇ ਬੱਦਲਵਾਈ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ, 10 ਦੇ ਆਸ ਪਾਸ ਤਾਪਮਾਨ, ਸਵੇਰੇ ਸਵੇਰੇ 21 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ। ਸੋ ਸਾਊਥ ਵਾਲੇ ਸਬਬਾਂ ਦੇ ਵਿੱਚ ਚਾਂਸ ਨੇ ਅੱਜ ਹਲਕੇ ਫੁਲਕੇ ਜੇ ਮੀਂਹ ਦੇ। ਐਡੀਲੇਡ ਵੀ ਅੱਜ ਮੀਂਹ ਆ, 70% ਚਾਂਸ ਨੇ ਅੱਜ ਹਲਕਾ ਮੀਂਹ ਪੈਣ ਦੇ, 13 ਤਾਪਮਾਨ ਹੈ ਇਸ ਟਾਈਮ, 17 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ, ਅਤੇ ਹੋ ਸਕਦਾ ਕਿ ਸਵੇਰੇ ਸਵੇਰੇ ਤੁਸੀਂ ਆਨੰਦ ਮਾਣ ਰਹੇ ਹੋ ਮੀਂਹ ਦਾ, ਜਿਹੜਾ ਕਿ ਦੁਪਹਿਰੇ ਅਤੇ ਸ਼ਾਮੀ ਜਾ ਕੇ ਮੱਧਮ ਪੈ ਜੂਗਾ, ਅਤੇ ਸਾਊਥ ਵਾਲੇ ਪਾਸੇ 5 ਤੋਂ 35 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸ਼ਾਮ ਦੇ ਸਮੇਂ ਮੀਂਹ ਲੈ ਜਾਣਗੀਆਂ ਡਾ ਕੇ। ਹੁਬਾੜ ਦੇ ਵਿੱਚ ਵੀ ਅੱਜ ਮੀਂਹ, 80% ਚਾਂਸ, 1 ਤੋਂ 5 ਮਿਲੀਮੀਟਰ ਤੱਕ ਮੀਂਹ ਪੈਣ ਦੇ। ਸੋ ਲਗਭਗ ਅੱਜ ਜ਼ਿਆਦਾਤਰ ਆਸਟ੍ਰੇਲੀਆ ਦੇ ਹਿੱਸਿਆਂ ਦੇ ਵਿੱਚ ਮੀਂਹ ਆ ਸਵੇਰੇ ਸਵੇਰੇ ਦੇ ਸਮੇਂ, ਤਾਪਮਾਨ ਇੱਥੇ 15 ਜ਼ਿਆਦਾ ਤੋਂ ਜ਼ਿਆਦਾ ਜਾ ਸਕਦਾ। ਸੋ ਪਹਿਲਾਂ ਦੇ ਨਾਲੋਂ ਮੌਸਮ ਦੇ ਵਿੱਚ ਵੱਡੀ ਤਬਦੀਲੀ, ਕੈਨਬਰਾ ਦੇ ਵਿੱਚ ਵੀ ਅੱਜ ਮੀਂਹ ਆ, ਅਤੇ ਸਭ ਤੋਂ ਵਧੇਰੇ ਠੰਡ ਵੀ ਇੱਥੇ ਹੁੰਦੀ ਹੈ, ਅਤੇ ਸਭ ਤੋਂ ਵਧੇਰੇ ਮੀਂਹ ਵੀ ਇੱਥੇ ਹੀ ਆ, 90% ਚਾਂਸ ਨੇ ਅੱਜ 10 ਤੋਂ 20 ਮਿਲੀਮੀਟਰ ਤੱਕ ਮੀਂਹ ਦੀ ਮਾਤਰਾ ਹੋਣ ਦੇ, ਅਤੇ 15 ਤਾਪਮਾਨ ਤੱਕ ਸਿਮਰਦਾ ਨਜ਼ਰ ਆ ਰਿਹਾ ਵਾ, 12 ਦੇ ਆਸ ਪਾਸ ਸਵੇਰੇ ਸਵੇਰੇ ਦੇ ਸਮੇਂ ਚਲਾ ਗਿਆ। ਸੋ ਦੁਪਹਿਰੇ ਅਤੇ ਸ਼ਾਮ ਦੇ ਸਮੇਂ ਮੀਂਹ ਥੋੜ੍ਹਾ ਜਿਹਾ ਥੰਮਣ ਦੇ ਚਾਂਸ ਨੇ, ਉਸ ਤੋਂ ਪਹਿਲਾਂ ਸਵੇਰੇ ਸਵੇਰੇ ਦੇ ਸਮੇਂ ਮਾਹੌਲ ਚਾਲ ਜਿਹੜਾ ਉਹ ਕਾਫੀ ਗਹਿਮਾ ਵਾਲਾ ਲੱਗ ਰਿਹਾ ਮੀਂਹ ਦੇ ਪੱਖੋਂ। ਨੌਰਥ ਵੈਸਟ ਵਾਲੇ ਪਾਸੇ 20 ਤੋਂ 30 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ, ਅਤੇ ਡਾਰਵਿਨ ਭਾਈ ਉਸੇ ਤਰ੍ਹਾਂ ਹੀ ਆ, ਪਰ ਡਾਰਵਿਨ ਵੀ ਅੱਜ ਬਹੁਤਾ ਕੁਛ ਸੁੱਕਾ ਨਹੀਂ ਲੱਗ ਰਿਹਾ। 50% ਚਾਂਸ ਇੱਥੇ ਵੀ ਦੱਸੇ ਜਾ ਰਹੇ ਨੇ ਕਿ 1 ਮਿਲੀਮੀਟਰ ਤੱਕ ਮੀਂਹ ਪੈ ਸਕਦਾ। ਸੋ 32 ਤਾਪਮਾਨ ਅੱਜ, ਜ਼ਿਆਦਾ ਤੋਂ ਜ਼ਿਆਦਾ 22 ਇਸ ਟਾਈਮ ਸਵੇਰੇ ਸਵੇਰੇ ਚਲਾ ਗਿਆ। ਸੋ ਕੁੱਲ ਮਿਲਾ ਕੇ ਅੱਜ ਆਸਟ੍ਰੇਲੀਆ ਭਾਰਤ ਵਿੱਚ ਗਿੱਲਬਾਤ ਹੈ। ਉਸ ਹਿਸਾਬ ਦੇ ਨਾਲ ਆਪਣਾ ਤੁਸੀਂ ਖਿਆਲ ਰੱਖਿਓ, ਖਾਸ ਤੌਰ ਦੇ ਉੱਤੇ ਸੜਕਾਂ ਦੇ ਉੱਤੇ। ਅਤੇ ਹੋਰ ਸੜਕਾਂ 'ਤੇ ਕੀ ਚੱਲ ਰਿਹਾ, ਆਓ ਟ੍ਰੈਫਿਕ ਵੱਲ ਝਾਤੀ ਮਾਰਦੇ ਹਾਂ। ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰ ਦਿਓ। ਫਿਲਹਾਲ 20 ਮਿੰਟ ਪਹਿਲਾਂ ਦੀ ਇੱਕ ਅਪਡੇਟ ਜਿਹੜੀ ਆ, ਚਲਥਨਮ ਰੋਡ ਤੋਂ ਆ ਰਹੀ ਡੈਨੀਨੋਂਗ ਦਾ ਇਲਾਕਾ ਜਿਹੜਾ ਕਿ ਦੋਵੇਂ ਡਾਇਰੈਕਸ਼ਨਾਂ ਦੇ ਵਿੱਚ ਕਲੋਜ਼ ਕੀਤਾ ਗਿਆ ਹੈ, ਫੋਸਟਰ ਸਟਰੀਟ ਅਤੇ ਹਾਮੌਂਡ ਰੋਡ ਦੇ ਦਰਮਿਆਨ। ਸੋ ਇਹ 22 ਸਤੰਬਰ ਤੱਕ ਕੰਮ ਕਾਰ ਚੱਲਣੇ ਨੇ। ਸੋ ਲੈਵਲ ਕਰੋਸਿੰਗ ਦਾ ਇਹ ਪਾਰਟ ਆ। ਸੋ ਲੈਵਲ ਕਰੋਸਿੰਗ ਦੇ ਜਿਹੜੇ ਕੰਮ ਕਾਰ ਚੱਲ ਰਹੇ ਨੇ, ਉਸ ਵਜ੍ਹਾ ਦੇ ਕਰਕੇ ਤੁਹਾਨੂੰ ਪ੍ਰਿੰਸਸ ਹਾਈਵੇ ਫਰੈਂਕਸਟਨ ਡੈਨੀਨੋਂਗ ਰੋਡ, ਤੁਹਾਨੂੰ ਡੈਨੀਨੋਂਗ ਬਾਈਪਾਸ ਹੀ ਵਰਤੋਂ ਦੇ ਵਿੱਚ ਲਿਆਉਣਾ ਪਊਗਾ। ਅਤੇ ਇਹ ਰਾਹ ਜਿਹੜਾ ਤੁਹਾਨੂੰ ਛੱਡਣਾ ਪਊਗਾ, ਕਿਉਂਕਿ ਇੱਥੇ ਕੰਮ ਕਾਰ ਚੱਲ ਰਹੇ ਨੇ ਅਤੇ ਚੱਲਣੇ ਨੇ। ਚੈਟਸਟਨ ਦੇ ਵਿੱਚ ਵੈਰਗਲ ਅਤੇ ਵੇਵਲੀ ਰੋਡ ਦੇ ਉੱਤੇ ਟ੍ਰੈਫਿਕ ਲਾਈਟਾਂ ਖਰਾਬ ਹੋਈਆਂ ਨੇ। ਸੋ ਸਵੇਰੇ ਸਵੇਰੇ ਗਿੱਲਬਾਤ ਵੀ ਆ ਅਤੇ ਨਾਲ ਲਾਈਟਾਂ ਵੀ ਖਰਾਬ ਨੇ, ਅਤੇ ਤੁਸੀਂ ਆਪਣੀ ਜ਼ਿੰਮੇਵਾਰੀ ਲਗਭਗ ਆਪ ਹੀ ਨਿਭਾਉਣੀ ਹੈ। ਸੋ ਇਹਦਾ ਜ਼ਰੂਰ ਤੁਸੀਂ ਖਿਆਲ ਕਰੋ। ਇਸ ਵਜ੍ਹਾ ਕਰਕੇ ਟ੍ਰੈਫਿਕ ਥੋੜ੍ਹੀ ਜਿਹੀ ਵਧੇਰੇ। ਘੰਟਾ ਕੁ ਪਹਿਲਾਂ ਨਾਰੇਵਾਨ ਤੋਂ ਇੱਕ ਅਪਡੇਟ ਸੀ, ਮਨੈਸ਼ ਫਰੀਵੇ ਨਾਰੇਵਾਨ। ਸੋ ਜਿੱਥੇ ਰੈਂਪ ਇੱਕ ਬੰਦ ਕੀਤੀ ਗਈ ਹੈ, ਐਕਸੀਡੈਂਟ ਹੋਇਆ ਸੀ ਇਨਬਾਊਂਡ ਵਾਲੇ ਪਾਸਿਓਂ, ਜਿਹੜੀ ਐਂਟਰੀ ਆ ਟਿੰਗਸ ਰੋਡ ਤੋਂ, ਉੱਥੇ ਐਕਸੀਡੈਂਟ ਹੋਇਆ। ਸੋ ਇਸ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਸੋ ਫਿਲਹਾਲ ਇਹ ਨੇ ਕੁਛ ਇੱਕ ਸਾਡੇ ਕੋਲ ਜਾਣਕਾਰੀਆਂ। ਇੱਕ ਸਪੋਰਟਸਵੁੱਡ ਦੇ ਇਲਾਕੇ ਦੇ ਵਿੱਚ ਵੀ ਮੈਲਬਨ ਰੋਡ ਦੇ ਉੱਤੇ ਐਕਸੀਡੈਂਟ ਹੋਇਆ ਹੈ, ਆਸ ਕਰਦੇ ਹਾਂ ਕਿ ਹੁਣ ਤੱਕ ਕਲੀਅਰ ਹੋ ਚੁੱਕਾ ਹੋਊਗਾ। ਘੰਟਾ ਕੁ ਪਹਿਲਾਂ ਦੀ ਇਹ ਅਪਡੇਟ ਹੈ, ਅਤੇ ਜੇ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਅਤੇ ਉਹ ਤੁਸੀਂ ਜ਼ਰੂਰ ਸਾਡੇ ਤੱਕ ਭੇਜ ਦਿਓ। ਆਪਾਂ ਸਿਡਨੀ ਵੱਲੋਂ ਹੋ ਕੇ ਆਉਂਦੇ ਹਾਂ, ਉਹਨਾਂ ਚਿਰ ਸਿਲਵਰ ਵਾਟਰ ਰੋਡ ਜਿਹੜੀ ਆ ਐਜ਼ਰਟਨ ਸਟਰੀਟ ਦੇ ਉੱਤੇ, ਸੋ ਉੱਥੇ ਇੱਕ ਟਰੱਕ ਖਰਾਬ ਹੋਇਆ। ਸਾਊਥ ਬਾਊਂਡ ਵਾਲੇ ਪਾਸੇ ਦੀ ਟ੍ਰੈਫਿਕ ਇਸ ਵਜ੍ਹਾ ਦੇ ਕਰਕੇ ਪ੍ਰਭਾਵਿਤ ਹੈ। ਬਾਕੀ ਸਭ ਠੀਕ ਲੱਗ ਰਿਹਾ, ਪਰ ਹਾਂ ਟ੍ਰੈਫਿਕ ਜ਼ਰੂਰ ਹੈ। ਸੋ ਕੁਛ ਇੱਕ ਮੇਨਟੇਨੈਂਸ ਦੇ ਕੰਮ ਜ਼ਰੂਰ ਚੱਲ ਰਹੇ ਨੇ, ਅਤੇ ਉਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖਿਓ। ਅਤੇ ਜੇਕਰ ਟ੍ਰੈਫਿਕ ਦੇ ਵਿੱਚ ਹੋ ਤਾਂ ਬੇਨਤੀ ਫਿਰ ਇੱਕ ਵਾਰੀ ਹੋਈ ਕਿ ਪੇਸ਼ੈਂਸ ਬਣਾਈ ਰੱਖਿਓ ਭਾਈ, ਕਾਹਲ ਨਾ ਕਰਿਓ। ਸਿਆਣੇ ਕਹਿੰਦੇ ਨੇ ਕਾਹਲੀ ਅੱਗੇ ਟੋਏ ਅਤੇ ਕਾਹਲੀ ਕਿੱਥੋਂ ਹੋਏ। ਸੋ ਆਓ ਤੁਹਾਡੇ ਮੈਸੇਜਾਂ ਵੱਲ ਨੂੰ ਵੱਧਦੇ ਹਾਂ। ਅਤੇ ਲਗਭਗ ਹਰ ਥਾਂ ਹੀ ਮੀਂਹ ਪੈ ਰਿਹਾ, ਅਤੇ ਇਹਦੀ ਵੇਖਦੇ ਹਾਂ ਫਿਰ ਕਿ ਸਵੇਰੇ ਸਵੇਰੇ ਕੌਣ ਹਾਮੀ ਭਰਦਾ, ਕਿਹਦੇ ਕਿਹਦੇ ਸ਼ਹਿਰ ਕਿਹਦੇ ਕਿਹਦੇ ਸਬਬ ਦੇ ਵਿੱਚ ਕਿੱਦਾਂ ਕਿੱਦਾਂ ਸੂਰਤ ਹਾਲ ਨੇ ਜ਼ਰੂਰ ਦੱਸਿਓ। ਪਰ ਜੇ ਗੱਡੀ ਚਲਾ ਰਹੇ ਹੋ ਤਾਂ ਫਿਰ ਬੇਨਤੀ ਆ ਕਿ ਮੈਸੇਜ ਉਦੋਂ ਹੀ ਕਰਿਓ ਜਦੋਂ ਤੁਸੀਂ ਕਿਤੇ ਕਿਸੇ ਜਗ੍ਹਾ ਦੇ ਉੱਤੇ ਖੜੋਗੇ। ਗੁਰਜੀਤ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਅਤੇ ਸੇਖੋਂ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਤੁਹਾਡਾ ਦਿਨ ਵਧੀਆ ਵਧੀਆ ਰਹੇ। ਕਰਮ ਜੀ ਕਹਿੰਦੇ ਨੇ ਕਿ ਕਿਰਨ ਸੰਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਾਰੇ ਹੱਸਦੇ ਵਸਦੇ ਰਹਿਣ। ਰਜਿੰਦਰ ਬਾਵਾ ਜੀ ਕਹਿੰਦੇ ਕਿ ਮੰਗਲਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਤੰਦਰੁਸਤ ਰਹਿਣ, ਚੜ੍ਹਦੀ ਕਲਾ 'ਚ ਰਹਿਣ ਅਤੇ ਸੋਹਣੀ ਜ਼ਿੰਦਗੀ ਜੀਵਣ। ਅਤੇ ਕਰਨ ਜੀ ਕਹਿੰਦੇ ਕਿ ਥੈਂਕ ਯੂ ਸ਼ਬਦ ਕੀਰਤਨ ਦੇ ਲਈ, ਧੰਨਵਾਦ ਵੀਰਾ ਜੀ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਆਪ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਐਡੀਲੇਡ ਤੋਂ ਪਾਉਂਦੇ ਨੇ ਹਰ ਰੋਜ਼ ਦੀ ਤਰ੍ਹਾਂ ਸਾਂਝਾਂ, ਅਤੇ ਗੁਰਿੰਦਰ ਖਿੰਡਾ ਜੀ ਪਰਿਵਾਰ ਸਮੇਤ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ ਹਰ ਰੋਜ਼ ਦੀ ਤਰ੍ਹਾਂ, ਬਹੁਤ ਬਹੁਤ ਮਿਹਰਬਾਨੀ। ਅੰਮ੍ਰਿਤ ਭੈਣ ਜੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਭੇਜਦੇ ਨੇ। ਸਿਮਰਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਰੇਡੀਓ ਪਰਿਵਾਰ ਨੂੰ ਡਰਾਈਵ ਕੇਅਰਫੁਲੀ ਕਰਿਓ, ਸਲਿਪਰੀ ਬੜੀ ਆ ਰੋਡ। ਧੰਨਵਾਦ, ਮਿਹਰਬਾਨੀ ਤੁਹਾਡੀ ਸਿਮਰਨ ਜੀ। ਮਾਨ ਸਾਹਿਬ ਐਡੀਲੇਡ ਤੋਂ ਸਾਂਝਾ ਪਾਉਂਦੇ ਨੇ, ਕਹਿੰਦੇ ਕਿ ਸ਼ੁਭ ਸਵੇਰ ਅਤੇ ਵੈਗਰੂ ਚੜ੍ਹਦੀ ਕਲਾ ਦੇ ਵਿੱਚ ਰੱਖਣ ਸਾਰਿਆਂ ਨੂੰ, ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਡਾਰੀ ਪਰਿਵਾਰ ਵੱਲੋਂ ਪੈਂਦੀ ਹੈ। ਰਿਸ਼ਪਾਲ ਸਿੰਘ ਜੀ, ਕਮਲਜੀਤ ਕੌਰ ਜੀ ਕਹਿੰਦੇ ਨੇ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਭਰੇ ਹੱਥ ਰੱਖੇ। ਰੁਪਿੰਦਰ ਸਿੰਘ ਜੀ ਕਹਿੰਦੇ ਨੇ ਕਿ ਅਰਦਾਸ ਕਰਦੇ ਹਾਂ ਸਾਰਿਆਂ ਦੀ ਚੜ੍ਹਦੀ ਕਲਾ ਦੀ। ਕ੍ਰੇਗੀ ਬੰਨ ਤੋਂ ਪਾਉਂਦੇ ਨੇ ਸਾਂਝਾ। ਕਰਮਜੀਤ ਕੌਰ ਭੁੱਲਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਪ੍ਰਿਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਆਪ ਸਭ ਦਾ ਕਹਿੰਦੇ ਨੇ ਕਿ ਦਿਨ ਵਧੀਆ ਵਧੀਆ ਹੋਵੇ। ਸਤਿ ਸ਼੍ਰੀ ਅਕਾਲ ਭੇਜਦੇ ਨੇ ਭਾਈ ਸਾਹਿਬ ਸੁਣਨ ਵਾਲਿਆਂ ਦੇ ਲਈ। ਗੁਰਵੀਨ ਪਰਿਵਾਰ ਵੱਲੋਂ ਵੀ ਸਤਿ ਸ਼੍ਰੀ ਅਕਾਲ ਆ ਚੁੱਕੀ ਆ, ਅਤੇ ਭੋਲਾ ਹੰਸ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਾਥ ਸ਼ਬਦ ਕਹਿਣ ਨੂੰ ਹੀ ਛੋਟਾ, ਪਰ ਜਦੋਂ ਕੋਈ ਦਿਲ ਤੋਂ ਸਾਥ ਦਿੰਦਾ ਤਾਂ ਇਨਸਾਨ ਦੀ ਜ਼ਿੰਦਗੀ ਹੀ ਨਹੀਂ ਰੂਹ ਤੱਕ ਬਦਲ ਜਾਂਦੀ ਹੈ। ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਦੇ ਸਾਰੇ ਪਰਿਵਾਰ ਦੇ ਲਈ, ਅਤੇ ਅੱਜ ਦਾ ਦਿਨ ਵਧੀਆ ਚੜ੍ਹਾਉਣ ਦੇ ਲਈ ਪਰਮਾਤਮਾ ਦਾ ਧੰਨਵਾਦ। ਵਾਹਿਗੁਰੂ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੇ, ਸਾਰਿਆਂ ਦਾ ਦਿਨ ਵਧੀਆ ਵਧੀਆ ਲੰਘੇ। ਅੰਮ੍ਰਿਤਪਾਲ ਜੀ ਸਾਂਝ ਪਾਉਂਦੇ ਨੇ ਅਤੇ ਜਸਵਾਲ ਸਾਹਿਬ ਕਹਿੰਦੇ ਨੇ ਕਿ ਹੌਲੀ ਹੌਲੀ ਕੀਤੀ ਤਰੱਕੀ ਵੀ ਬਿਲਕੁਲ ਵੀ ਤਰੱਕੀ ਨਾ ਹੋਣ ਨਾਲੋਂ ਬਿਹਤਰ ਹੁੰਦੀ ਹੈ। ਸਕਾਰਾਤਮਕ ਰਹੋ ਅਤੇ ਹਾਰ ਨਾ ਮੰਨੋ। ਸ਼ੁਭ ਸਵੇਰ, ਧੰਨਵਾਦ, ਬਹੁਤ ਮਿਹਰਬਾਨੀ ਜਸਵਾਲ ਸਾਹਿਬ। ਕਰਮ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ। ਯੈਸਟਰਡੇ ਡਿਨਰ ਬਾਅਦ ਆਲੂ ਮਟਰ ਵਿਦ ਆਟਾ ਮਿਕਸ ਰੋਟੀ ਵਿਦ ਸਲਾਦ। ਧੰਨਵਾਦ ਭੈਣ ਜੀ, ਬਹੁਤ ਸ਼ੁਕਰੀਆ, ਤੁਸੀਂ ਇਹ ਨੇਮ ਬਰਕਰਾਰ ਰੱਖਿਆ। ਅਤੇ ਬਾਕੀ ਵੀ ਵੇਖ ਲਓ ਭਾਈ, ਜਿਹੜੇ ਅੱਜ ਸੋਚ ਵਿਚਾਰ ਕਰ ਰਹੇ ਨੇ ਉਹ ਤੁਸੀਂ ਬਣਾ ਸਕਦੇ ਹੋ ਆਲੂ ਮਟਰ, ਅਤੇ ਜੇ ਕਿਸੇ ਕੋਲ ਪਨੀਰ ਹੈਗਾ ਤਾਂ ਵਿੱਚ ਤੁਸੀਂ ਪਨੀਰ ਪਾ ਲਿਓ, ਜੇ ਕਿਸੇ ਕੋਲ ਵੜੀਆਂ ਪਈਆਂ ਤਾਂ ਵਿੱਚ ਤੁਸੀਂ ਵੜੀਆਂ ਵੀ ਪਾ ਸਕਦੇ ਹੋ। ਜਸਕੀਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਹੈਪੀ ਨਿਊ ਡੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਪਰਿਵਾਰ ਨੂੰ ਧੰਨਵਾਦ। ਅਤੇ ਅੱਜ ਮੰਗਲਵਾਰ ਅਤੇ ਜਸਕੀਰਤ ਜੀ ਹੋ ਗਏ ਨੇ ਐਕਟੀਵੇਟ, ਧੰਨਵਾਦ। ਗੁੱਡ ਮੋਰਨਿੰਗ ਜਸਕੀਰਤ ਜੀ। ਅਤੇ ਸੁਖਵਿੰਦਰ ਭੈਣ ਜੀ ਧੰਨਵਾਦ, ਕਹਿੰਦੇ ਨੇ ਕਿ ਸਮੇਂ, ਸਿਹਤ ਔਰ ਸੰਮਤੀ ਨੂੰ ਕਾ ਬਹੁਤ ਧਿਆਨ ਰੱਖਣਾ ਚਾਹੀਏ। ਇੱਕ ਵਾਰ ਹੱਥ ਸੇ ਗਏ ਫਿਰ ਲੌਟ ਕਰ ਨਹੀਂ ਆਤੇ। ਗੁੱਡ ਮੋਰਨਿੰਗ ਭੈਣ ਜੀ। ਇੱਕ ਆਪਾਂ ਬ੍ਰੇਕ ਲੈਂਦੇ ਹਾਂ ਜੀ, ਆ ਕੇ ਫਿਰ ਪਿਆਰੇ ਪਿਆਰੇ ਤੁਹਾਡੇ ਮੈਸੇਜ ਵੀ ਜਾਰੀ ਰੱਖਦੇ ਹਾਂ ਅਤੇ ਨਾਲੇ ਆਪਾਂ ਕਹਾਣੀ ਪੜ੍ਹ ਲਾਂਗੇ। ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਰੇਡੀਓ ਹਾਂਜੀ 1674 ਹਾਂ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
7: Orbit Homes ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ Orbit Homes ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ Orbit Homes ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
8: ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-77-48 ਤੇ ਸਿੰਘ ਸਮੈਸ਼ ਰਿਪੇਅਰ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ ਅਤੇ ਚਿਹਰੇ 'ਤੇ ਖੁਸ਼ੀ ਹੋਵੇਗੀ, ਸ਼ੁਕਰਾਨਾ ਹੋਊਗਾ ਅੱਜ ਦੇ ਦਿਨ ਦੇ ਲਈ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸੋਹਣੇ ਲੱਗਦੇ ਨੇ ਉਹ ਚਿਹਰੇ ਜਿਹੜੇ ਸਵੇਰੇ ਸਵੇਰੇ ਦੇ ਸਮੇਂ ਮੁਸਕਰਾਉਂਦੇ ਨੇ, ਹੱਸਦੇ ਨੇ, ਅਤੇ ਜਿਹੜੇ ਸੋਹਣੇ ਲੱਗਦੇ ਨੇ ਮੁਸਕਰਾਉਂਦੇ ਨੇ ਉਹਨਾਂ ਵੱਲ ਸਾਰੇ ਮੁੜ ਮੁੜ ਵੇਖਦੇ ਨੇ, ਅਤੇ ਜਦੋਂ ਸਾਰੇ ਤੁਹਾਡੇ ਵੱਲ ਵੇਖਦੇ ਨੇ ਉਹ ਵੀ ਅੱਗੋਂ ਫਿਰ ਸਮਾਈਲ ਕਰਦੇ। ਇਸੇ ਤਰ੍ਹਾਂ ਦੇ ਨਾਲ ਇੱਕ ਤੋਂ ਦੋ, ਦੋ ਤੋਂ ਚਾਰ, ਚਾਰ ਚੁਫੇਰੇ ਤੁਹਾਨੂੰ ਫਿਰ ਖੁਸ਼ੀਆਂ ਦੇ ਦੀਆਂ। ਸ਼ਾਇਦ ਇਹੋ ਹੀ ਕਰਨਾ ਆਪਾਂ ਬੰਦ ਕਰਤਾ, ਤਾਂ ਕਰਕੇ ਚਾਰ ਚੁਫੇਰੇ ਸਾਨੂੰ ਲੱਗਦਾ ਬੰਦੇ ਇਹ ਸਾਰੇ ਜੀਵ ਕਿੱਦਾਂ ਮੱਥੇ 'ਤੇ ਤਿਊੜੀਆਂ ਪਾਈ ਫਿਰਦੇ ਆ, ਕਿੰਨੀਆਂ ਪਰੇਸ਼ਾਨੀਆਂ ਸਵੇਰੇ ਸਵੇਰੇ ਦੇ ਸਮੇਂ। ਧਿਆਨ ਦੇ ਨਾਲ ਵੇਖਿਆ ਜਾਵੇ ਹੋ ਸਕਦਾ ਕਿ ਉਹ ਤਿਊੜੀਆਂ ਤੁਹਾਡੇ ਤੋਂ ਸ਼ੁਰੂ ਹੋਈਆਂ ਹੋਣ, ਪਰ ਸਾਨੂੰ ਸਿਰਫ ਦੂਸਰੇ ਦੀਆਂ ਨਜ਼ਰ ਆਉਂਦੀਆਂ। ਸ਼ੀਸ਼ਾ ਸਿਰਫ ਸਾਡੇ ਘਰੀ ਜਾਂ ਸਾਡੇ ਬੈਗ ਦੇ ਵਿੱਚ ਨਹੀਂ ਹੁੰਦਾ, ਇਨਸਾਨ ਵੀ ਇਨਸਾਨ ਦਾ ਸ਼ੀਸ਼ਾ ਹੁੰਦਾ। ਆਪਾਂ ਦੁਨੀਆਦਾਰੀ ਦੇ ਵਿੱਚ ਵਿਚਰਦੇ ਹਾਂ, ਜਦੋਂ ਕਿਸੇ ਦੂਸਰੇ ਇਨਸਾਨ ਦੇ ਉੱਤੇ ਝਾਤੀ ਮਾਰਦੇ ਹਾਂ ਉਹ ਵੀ ਇੱਕ ਤਰ੍ਹਾਂ ਦੇ ਨਾਲ ਸ਼ੀਸ਼ਾ ਹੀ ਹੁੰਦਾ, ਉਹਦੇ ਵਿੱਚ ਆਪਾਂ ਆਪਣਾ ਆਪ ਵੇਖ ਸਕਦੇ ਹਾਂ। ਬਿਲਕੁਲ ਇੱਦਾਂ ਜਿੱਦਾਂ ਤੁਸੀਂ ਕਿਸੇ ਵੱਲ ਵੇਖ ਕੇ ਹੈਲੋ ਕੀਤੀ, ਸਿਰ ਝੁਕਾਇਆ, ਹੱਸ ਕੇ ਕਿਸੇ ਨੂੰ ਮਿਲੇ, ਲਾਗੋਂ ਲੰਘੇ, ਤਾਂ ਸੁਭਾਵਿਕ ਹੈ ਉਹ ਵੀ ਹੱਸ ਪੈਂਦਾ, ਉਹ ਵੀ ਮੁਸਕਰਾ ਕੇ ਤੁਹਾਨੂੰ ਹੈਲੋ ਕਹਿ ਜਾਂਦਾ। ਹੋਇਆ ਨਾ ਫਿਰ ਸ਼ੀਸ਼ਾ। ਇਹੋ ਜਿਹੀ ਇੱਕ ਇੱਕ ਸ਼ੀਸ਼ੇ ਦੀ ਗੱਲ ਅੱਜ ਆਪਾਂ ਕਹਾਣੀ ਦੇ ਵਿੱਚ ਵੀ ਕਰਾਂਗੇ।

ਇਨਸਾਨ ਦੇ ਲਈ ਇੱਕ ਸ਼ੀਸ਼ਾ ਵਿਖਾਉਣ ਦੀ ਕੋਸ਼ਿਸ਼ ਕੀਤੀ ਲਿਓ ਟੋਲਸਟੋਏ ਨੇ। ਲਿਓ ਟੋਲਸਟੋਏ ਦੀ ਅੱਜ ਦੀ ਕਹਾਣੀ, ਉਹ ਲਿਖਦੇ ਨੇ ਕਿ ਧਰਤੀ ਉੱਤੇ ਇੱਕ ਐਸਾ ਜੀਵ ਜਿਉਂਦਾ, ਇਹ ਜੀਵ ਚਾਹੇ ਤਾਂ ਬੜਾ ਸੌਖਾ ਜੀਵ ਸਕਦਾ, ਧਰਤੀ ਦੇ ਉੱਤੇ ਬੜੇ ਸੌਖੇ ਸਾਹ ਲੈ ਸਕਦਾ, ਪਰ ਉਹਦਾ ਸਾਰੇ ਦਾ ਸਾਰਾ ਜ਼ੋਰ ਲੱਗਾ ਆਪਣੇ ਆਪ ਨੂੰ ਕਿੱਦਾਂ ਉਹ ਹੋਰ ਜ਼ਿਆਦਾ ਔਖਾ ਬਣਾ ਸਕੇ, ਕਿੱਦਾਂ ਉਹ ਧਰਤੀ ਨੂੰ ਵੰਡ ਸਕੇ, ਕਿੱਦਾਂ ਉਹ ਬਾਕੀ ਸਾਰੇ ਲੋਕਾਂ ਤੋਂ ਸਾਰਾ ਕੁਝ ਖੋ ਸਕੇ ਜੋ ਕਿ ਵੈਸੇ ਹੈ ਉਹਦਾ ਆਪਣਾ ਹੀ। ਅਤੇ ਚਾਹੀਦਾ ਵੀ ਉਹਨੂੰ ਉਹਨਾਂ ਕੀ ਆ ਜਿੰਨਾ ਕੁ ਉਹਦੇ ਕੋਲ ਆ, ਪਰ ਫਿਰ ਵੀ ਉਹ ਦੂਸਰਿਆਂ ਦੇ ਕੋਲੋਂ ਖੋਣਾ ਚਾਹੁੰਦਾ। ਸ਼ਾਇਦ ਉਹ ਇਹ ਚਾਹੁੰਦਾ ਕਿ ਮੇਰੇ ਕੋਲ ਹੋਰ ਵੱਧ ਤੋਂ ਵੱਧ ਹੋਵੇ, ਜਾਂ ਫਿਰ ਇਹ ਚਾਹੁੰਦਾ ਕਿ ਦੂਸਰਿਆਂ ਦੇ ਨਾਲੋਂ ਵੱਧ ਹੋਵੇ, ਜਾਂ ਫਿਰ ਉਹ ਇਹ ਚਾਹੁੰਦਾ ਕਿ ਦੂਸਰਿਆਂ ਕੋਲ ਮੇਰੇ ਨਾਲੋਂ ਘੱਟ ਹੋਵੇ। ਸਿਰਫ ਉਹੀ ਲੋਕ ਇਸ ਦੀ ਵਰਤੋਂ ਕਰ ਸਕਦੇ ਨੇ ਜੋ ਇਸ ਉੱਤੇ ਕੰਮ ਨਹੀਂ ਕਰਦੇ। ਇਹ ਵੀ ਅਜੀਬ ਤਰ੍ਹਾਂ ਦਾ ਵਰਤਾਰਾ ਦੁਨੀਆ ਦਾ, ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਕੋਲ ਘੱਟ, ਜਿਹੜੇ ਨਹੀਂ ਕਰਦੇ ਉਹਨਾਂ ਦੇ ਕੋਲ ਵਧੇਰੇ। ਵੇਖਿਆ ਜਾਵੇ ਤਾਂ ਉਹ ਜੀ ਇਹਨਾਂ ਸਾਰੇ ਸਰੋਤਾਂ ਦੀ ਵਰਤੋਂ ਵੀ ਨਹੀਂ ਕਰਦੇ। ਉਹਨਾਂ ਦੇ ਕੋਲ ਪੈਸਾ, ਇਹਨਾਂ ਦੇ ਕੋਲ ਧਨ ਦੌਲਤ, ਉਹਨਾਂ ਕੋਲ ਜ਼ਮੀਨ ਜਾਇਦਾਦ, ਉਹਨਾਂ ਦੀਆਂ ਤਿਜੋਰੀਆਂ ਦੇ ਵਿੱਚ ਹੀ ਪੈ ਰਹਿੰਦੇ ਨੇ, ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਦੇ ਨਾਲ ਚੱਲਦਾ। ਇੱਕ ਪਾਸੇ ਉਹ ਲੋਕ ਨੇ ਜਿਹੜੇ ਭੁੱਖ ਦੇ ਨਾਲ ਤੜਪਦੇ ਨੇ, ਮਰਦੇ ਨੇ, ਇੱਕ ਪਾਸੇ ਉਹ ਨੇ ਜਿਨ੍ਹਾਂ ਦੇ ਕੋਲ ਲੋੜ ਤੋਂ ਵਧੇਰੇ, ਜਿਹਨਾਂ ਦੀ ਉਹਨਾਂ ਨੂੰ ਲੋੜ ਵੀ ਨਹੀਂ। ਇਸ ਤੋਂ ਇਲਾਵਾ ਇਹ ਜੀਵ ਬਹੁਤਿਆਂ ਦੇ ਵਿੱਚੋਂ ਇੱਕ ਜਾਂ ਕੁਝ ਪਰਿਵਾਰਾਂ ਨੂੰ ਚੁਣ ਕੇ ਆਪਣੀ ਮਰਜ਼ੀ ਅਤੇ ਆਪਣੀ ਸੋਚ ਨੂੰ, ਆਪਣੀ ਬੁੱਧੀ ਨੂੰ ਤਿਆਗ ਦਿੰਦੇ ਨੇ। ਉਹ ਇਸ ਕਰਕੇ ਤਾਂ ਕਿ ਉਹ ਜਿਹੜੇ ਉਹਨਾਂ ਦੇ ਦੁਆਰਾ ਚੁਣੇ ਹੋਏ ਲੋਕ ਨੇ ਉਹ ਜਿੱਦਾਂ ਚਾਹੁਣ ਉਸੇ ਤਰ੍ਹਾਂ ਦੇ ਨਾਲ ਉਹਨਾਂ ਨੂੰ ਵਰਤ ਸਕਣ, ਉਹਨਾਂ ਦੇ ਹੱਥਾਂ ਪੈਰਾਂ ਨੂੰ, ਉਹਨਾਂ ਦੇ ਸਰੋਤਾਂ ਨੂੰ, ਉਹਨਾਂ ਦੀ ਪੜ੍ਹਾਈ ਨੂੰ, ਉਹਨਾਂ ਦੇ ਦਿਮਾਗਾਂ ਨੂੰ। ਉਹਨਾਂ ਦੀ ਇਹ ਗੁਲਾਮੀ ਦੀ ਅਵਸਥਾ, ਉਹਨੂੰ ਇੱਕ ਹੋਰ ਸ਼ਬਦ ਦੇ ਦਿੱਤਾ ਜਾਂਦਾ, ਆਗਿਆ ਪਾਲਣ। ਉਹ ਆਪਣੇ ਹੱਥੀਂ ਆਪਣੇ ਸਿਰ ਦੇ ਉੱਤੇ ਇੱਕ ਸਾਈਨ ਚੁਣ ਲੈਂਦੇ ਨੇ ਅਤੇ ਉਸ ਤੋਂ ਬਾਅਦ ਫਿਰ ਉਹਦੀ ਆਗਿਆ ਦਾ ਪਾਲਣ ਕਰਦੇ ਨੇ, ਚਾਹੇ ਉਹ ਗਲਤੀ ਕਹਿ ਰਿਹਾ ਹੋਵੇ। ਹੈਰਾਨੀ ਦੀ ਗੱਲ ਇਹ ਆ ਕਿ ਚੁਣੇ ਹੋਏ ਲੋਕ ਅਕਸਰ ਸਮਾਜ ਦੇ ਸਭ ਤੋਂ ਦੁਸ਼ਟ, ਸਭ ਤੋਂ ਮੂਰਖ ਲੋਕ ਹੁੰਦੇ ਨੇ, ਫਿਰ ਵੀ ਇਨਸਾਨ ਇਹਨਾਂ ਨੂੰ ਚੁਣਦਾ, ਫਿਰ ਵੀ ਇਹਨਾਂ ਦੀ ਆਗਿਆ ਦਾ ਪਾਲਣ ਕਰਦਾ, ਹਰ ਤਰੀਕੇ ਦੇ ਨਾਲ ਉਹਨਾਂ ਦੀ ਵਡਿਆਈ ਕਰਦਾ, ਉਹਨਾਂ ਦੇ ਅੱਗੇ ਪਿੱਛੇ ਘੁੰਮਦਾ, ਆਪਣੇ ਨਿੱਕੇ ਨਿੱਕੇ ਕੰਮਾਂ ਦੇ ਲਈ ਵੀ ਉਹਨਾਂ ਦੇ ਅੱਗੇ ਗਿੜਗਿੜਾਉਂਦਾ। ਇਹ ਜੀਵ ਵੱਖੋ ਵੱਖਰੀਆਂ ਭਾਸ਼ਾਵਾਂ ਬੋਲਦੇ ਨੇ ਜੋ ਇੱਕ ਦੂਸਰੇ ਦੀ ਸਮਝ ਤੋਂ ਕਈ ਵਾਰੀ ਬਿਲਕੁਲ ਹੀ ਬਾਹਰ ਨਹੀਂ ਆਉਂਦੀਆਂ। ਪਰ ਇਸ ਗਲਤ ਫਹਿਮੀ ਦੇ ਉੱਤੇ ਫੁੱਟ ਦਾ ਕਾਰਨ ਮਿਟਾ ਦੇਣ ਦੀ ਬਜਾਏ ਉਹ ਆਪਣੇ ਆਪ ਨੂੰ ਹੋਰ ਵੀ ਦੂਰ ਕਰ ਲੈਂਦੇ ਨੇ। ਭਾਸ਼ਾ ਦੇ ਫਰਕ ਤੋਂ ਇਲਾਵਾ ਉਹ ਵੱਖ ਵੱਖ ਸਮੂਹਾਂ ਦੇ ਵਿੱਚ ਵੀ ਵੰਡੇ ਨੇ। ਉਹ ਸਮੂਹ ਜਿਨ੍ਹਾਂ ਨੂੰ ਇਸੇ ਜੀ ਨੇ ਰਾਜ ਦਾ ਨਾਂ ਦਿੱਤਾ, ਅਤੇ ਇਹ ਗੱਠਜੋੜ ਇਸੇ ਦੇ ਕਾਰਨ ਹਜ਼ਾਰਾਂ ਹਜ਼ਾਰਾਂ ਆਪਣੇ ਵਰਗੇ ਹੋਰ ਪਤਾ ਨਹੀਂ ਕਿੰਨੇ ਕੁ ਜੀਵਾਂ ਨੂੰ ਮਾਰਦੇ ਨੇ ਅਤੇ ਇੱਕ ਦੂਸਰੇ ਨੂੰ ਤਬਾਹ ਤੱਕ ਕਰ ਦਿੰਦੇ ਨੇ। ਇੱਕ ਦੂਸਰੇ ਨੂੰ ਵਧੇਰੇ ਸੌਖ ਦੇ ਨਾਲ ਤਬਾਹ ਕਰਨ ਦੇ ਲਈ ਉਹਨਾਂ ਨੇ ਕਈ ਤਰ੍ਹਾਂ ਦੇ ਮਾਰੂ ਹਥਿਆਰ ਵੀ ਬਣਾ ਲਏ ਨੇ। ਇਹ ਜੀਵ ਇੱਕੋ ਜਿਹੇ ਖਾਸ ਅਕਸਰ ਰੰਗ ਬਿਰੰਗੇ ਕੱਪੜੇ ਪਾਉਂਦੇ ਨੇ। ਇੱਕ ਦੂਸਰੇ ਨੂੰ ਮਾਰਨ ਦੇ ਸਾਧਨ ਲਗਾਤਾਰ ਹਰ ਦਿਨ ਯਾਦ ਕਰ ਰਹੇ ਨੇ ਅਤੇ ਆਗਿਆਕਾਰੀ ਭੀੜ ਨੂੰ ਮਾਰਨ ਦੇ ਸਭ ਤੋਂ ਵਧੀਆ ਤਰੀਕੇ ਸਿਖਾਉਂਦੇ ਨੇ। ਇਹ ਸਭ ਦੇ ਬਾਵਜੂਦ ਆਪਣੇ ਜੀਵਨ ਦੇ ਅਰਥ ਅਤੇ ਮਕਸਦ ਨੂੰ ਸਮਝਾਉਣ ਦੇ ਲਈ ਇਹ ਜੀ ਆਪਣੇ ਆਪ ਨੂੰ ਅਤੇ ਇੱਕ ਦੂਸਰੇ ਨੂੰ ਯਕੀਨ ਦਿਵਾਉਂਦੇ ਨੇ ਕਿ ਉਹਨਾਂ ਵਰਗਾ ਸਿਰਫ ਇੱਕੋ ਜੀ ਆ, ਪਰ ਸਿਰਫ ਉਹ ਇਹ ਵਾਲੇ ਗੁਣ ਸਿਰਫ ਉਹੀ ਰੱਖਦਾ, ਅਤੇ ਦੱਸਦੇ ਵੀ ਉਹਨੇ ਜੋ ਉਹ ਖੁਦ ਚਾਹੁੰਦੇ ਨੇ। ਇਸ ਤੋਂ ਇਲਾਵਾ
ਜੋ ਹਰ ਰੋਜ਼ ਦੀ ਤਰ੍ਹਾਂ ਐਵੇਂ ਭੈੜੀਆਂ ਅਤੇ ਮੂਰਖਤਾ ਭਰੀਆਂ ਗੱਲਾਂ ਕਰਦੇ ਨੇ ਅਤੇ ਫਿਰ ਇਹ ਵੀ ਚਾਹੁੰਦੇ ਨੇ ਕਿ ਦੂਸਰੇ ਉਹ ਗੱਲਾਂ ਮੰਨਣ। ਉਹ ਆਪਣੀ ਕਲਪਨਾ ਦੇ ਵਿੱਚ ਹੀ ਇੱਕ ਹੋਰ ਜੀ ਘੜਦੇ ਨੇ ਅਤੇ ਉਸ ਜੀ ਨੂੰ ਖੁਸ਼ ਕਰਨ ਦੇ ਲਈ ਬੜੇ ਬੇਕਾਰ ਜਿਹੇ ਤਰੀਕੇ ਸੋਚ ਲੈਂਦੇ ਨੇ। ਉਹਨਾਂ ਨੂੰ ਖੁਸ਼ ਕਰਨ ਦੇ ਵਿੱਚ ਆਪਣੀ ਮਿਹਨਤ ਦਾ ਫਲ ਵੀ ਉੱਥੇ ਜਾ ਕੇ ਟਿਕਾ ਆਉਂਦੇ ਨੇ, ਯਾਨੀ ਕਿ ਮਿਹਨਤ ਦਾ ਵੱਡਾ ਹਿੱਸਾ ਇੱਕ ਕਾਲਪਨਿਕ ਜੀਵ ਨੂੰ ਖੁਸ਼ ਕਰਨ ਦੇ ਉੱਤੇ ਲਾ ਦਿੰਦੇ ਨੇ, ਭਾਵੇਂ ਉਹ ਫਲ ਅਕਸਰ ਹੀ ਆਪਣਾ ਪੇਟ ਭਰਨ ਦੇ ਲਈ ਵੀ ਕਾਫੀ ਨਾ ਆਉਂਦੇ, ਪਰ ਫਿਰ ਵੀ ਉਹ ਜਿਹੜਾ ਇਹਨਾਂ ਨੇ ਇੱਕ ਕਾਲਪਨਿਕ ਮੂਰਤ ਘੜੀ ਹੈ ਉੱਥੇ ਜਾ ਕੇ ਜ਼ਰੂਰ ਸਿਰ ਚੁਕਾਉਂਦੇ ਨੇ, ਇਹ ਯਕੀਨੀ ਬਣਾਉਣ ਦੇ ਲਈ ਕਿ ਉਹਨੇ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਧੀਆ ਹੋਵੇ, ਇਹ ਯਕੀਨੀ ਬਣਾਉਣ ਦੇ ਲਈ ਕਿ ਉਹਨਾਂ ਨੂੰ ਕੋਈ ਧੋਖਾ ਨਾ ਦੇ ਦੇਵੇ, ਇਹ ਯਕੀਨੀ ਬਣਾਉਣ ਦੇ ਲਈ ਕਿ ਉਹਨਾਂ ਦੀ ਕੀਤੀ ਮਿਹਨਤ ਦਾ ਉਹਨਾਂ ਨੂੰ ਮੁੱਲ ਮੁੜ ਜਾਵੇ, ਇਹ ਯਕੀਨੀ ਬਣਾਉਣ ਦੇ ਲਈ ਕਿ ਉਹ ਹੋਰ ਤਰੱਕੀ ਕਰ ਜਾਣ। ਪਰ ਵੇਖਿਆ ਜਾਵੇ ਤਾਂ ਆਪਣੀ ਤਰੱਕੀ ਦੇ ਲਈ ਇੱਦਾਂ ਦਾ ਕਰਦੇ ਕੁਛ ਨਹੀਂ, ਉਹ ਹਮੇਸ਼ਾ ਇਹ ਅਰਦਾਸਾਂ ਕਰਦੇ ਨੇ ਕਿ ਲੋਕ ਇਹ ਵੱਡੇ ਲੋਕ ਉਹਨਾਂ ਨੂੰ ਧੋਖਾ ਦੇਣਾ ਬੰਦ ਕਰ ਦੇਣ, ਪਰ ਖੁਦ ਉਹ ਇੱਦਾਂ ਦਾ ਕੋਈ ਕਾਰਜ ਨਹੀਂ ਕਰਦੇ ਜਿਹਦੇ ਨਾਲ ਉਹ ਆਪਣੇ ਆਪ ਨਾਲ ਹੋ ਰਿਹਾ ਧੋਖਾ ਬੰਦ ਕਰਵਾ ਸਕਦੇ ਹੋਣ। ਮਾਪੇ ਬੜੀ ਮਿਹਨਤ ਦੇ ਨਾਲ ਆਪਣੇ ਬੱਚਿਆਂ ਨੂੰ ਇਸ ਜੀਵ ਜਿਹਨੂੰ ਕਿ ਰੱਬ ਕਿਹਾ ਜਾਂਦਾ ਇਸ ਦੇ ਬਾਰੇ ਬੜਾ ਝੂਠ ਸੱਚ ਸਿਖਾਉਂਦੇ ਨੇ, ਜਿੱਦਾਂ ਕਿ ਇਸਨੇ ਦੁਨੀਆ ਕਿੱਦਾਂ ਬਣਾਈ, ਇਨਸਾਨ ਕਿਵੇਂ ਬਣਾਇਆ, ਫਿਰ ਲੋਕਾਂ ਨੂੰ ਆਪਣਾ ਸਰੀਰ ਕਿਵੇਂ ਦਿੱਤਾ, ਫਿਰ ਉਹ ਕਿੱਦਾਂ ਅਸਮਾਨ ਵੱਲ ਉੱਡ ਗਏ, ਉਹਨਾਂ ਦੇ ਕੋਲ ਕਿਹੜੀਆਂ ਕਿਹੜੀਆਂ ਸ਼ਕਤੀਆਂ ਨੇ। ਜਦਕਿ ਬਹੁਤੇ ਮਾਪਿਆਂ ਨੂੰ ਪੁੱਛ ਲਿਆ ਜਾਵੇ ਤਾਂ ਉਹ ਖੁਦ ਨਹੀਂ ਜਾਣਦੇ, ਉਹਨਾਂ ਨੂੰ ਖੁਦ ਨਹੀਂ ਪਤਾ ਕਿ ਸੱਚ ਕੀ ਆ, ਅਤੇ ਬੱਚੇ ਪੁੱਛ ਨਹੀਂ ਸਕਦੇ, ਜੇ ਬੱਚੇ ਪੁੱਛ ਲੈਣ ਤਾਂ ਉਹ ਇੱਕ ਅਪਰਾਧ ਆ, ਬਹੁਤਿਆਂ ਵੱਲੋਂ ਤਾਂ ਕੁੱਟਿਆ ਵੀ ਜਾਂਦਾ। ਸਿਰਫ ਆਪਣੇ ਬੱਚਿਆਂ ਤੋਂ ਹੀ ਨਹੀਂ ਸਗੋਂ ਹੋਰਾਂ ਤੋਂ ਵੀ ਇਹੋ ਦੁਹਰਾਉਣ ਦੀ ਮੰਗ ਕਰਦੇ ਨੇ, ਇੱਦਾਂ ਹੀ ਕਹੋ ਜਿੱਦਾਂ ਅਸੀਂ ਕਹਿ ਰਹੇ ਹਾਂ, ਇੱਦਾਂ ਹੀ ਕਹੋ ਜਿੱਦਾਂ ਅਸੀਂ ਸੁਣਿਆ, ਅਤੇ ਜਿਹੜੇ ਲੋਕ ਇਹਦੇ ਨਾਲ ਸਹਿਮਤੀ ਨਹੀਂ ਜਿਤਾਉਂਦੇ ਫਿਰ ਵੇਖਿਆ ਜਾਂਦਾ ਕਿ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਭੀੜ ਮਰ ਮਰਵਾ ਵੀ ਜਾਂਦੀ ਹੈ। ਸਿਰਫ ਇੰਨੀ ਗੱਲ ਪਿੱਛੇ, ਪਰ ਇਹ ਸਾਰੀਆਂ ਭੈੜਾਂ, ਇਹ ਸਾਰਾ ਮੂਰਖਤਾ ਭਰਿਆ ਵਰਤਾਰਾ, ਇਹ ਗੱਲਾਂ, ਇਹਨਾਂ ਦੀ ਵਜ੍ਹਾ ਕਰਕੇ ਉਹ ਸਾਰੀ ਉਮਰ ਦੁੱਖ ਸਹਿੰਦੇ ਨੇ, ਪਰ ਕੋਈ ਜਾਣਨਾ ਨਹੀਂ ਚਾਹੁੰਦਾ ਕਿ ਇਸ ਤੋਂ ਕੁਛ ਵੱਖਰਾ ਸੱਚ ਵੀ ਹੋ ਸਕਦਾ। ਇਹ ਜਾਣਨਾ ਕਿ ਉਹਨਾਂ ਦੀਆਂ ਇਹ ਭੈੜੀਆਂ ਗੱਲਾਂ ਅਤੇ ਮੂਰਖਤਾ ਦਾ ਕਾਰਨ ਉਹ ਦੁੱਖ ਭੋਗ ਰਹੇ ਨੇ, ਸ਼ਾਇਦ ਇੰਨਾ ਕੁ ਕਾਫੀ ਨਹੀਂ। ਉਹ ਸਿਰਫ ਇਹੋ ਕੰਮ ਜਾਰੀ ਨਹੀਂ ਰੱਖਦੇ, ਸਗੋਂ ਆਪਣੇ ਵਿੱਚੋਂ ਕੁਛ ਜੀਵਾਂ ਨੂੰ ਚੁਣਦੇ ਨੇ ਜਿਨ੍ਹਾਂ ਦਾ ਕੰਮ ਇਹ ਹੁੰਦਾ ਕਿ ਉਹ ਅਜਿਹੀਆਂ ਦਲੀਲਾਂ ਘੜਨ ਜਿਨ੍ਹਾਂ ਮੁਤਾਬਕ ਇਹ ਸਾਰੀਆਂ ਬੇਹੂਦੀਆਂ ਗੱਲਾਂ, ਉਹਨਾਂ ਦੀਆਂ ਬੇਹੂਦੀਆਂ ਚਾਲਾਂ ਉਹ ਜ਼ਰੂਰੀ ਜਾਪਣ ਇਸ ਸਮਾਜ ਨੂੰ ਚਲਾਉਣ ਦੇ ਲਈ। ਸਮਾਜ ਦਾ ਕੋਈ ਵੀ ਜੀ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ। ਕਮਾਲ ਦੀ ਗੱਲ ਹੈ ਕਿ ਇਹ ਸਾਰਾ ਕੁਛ ਧਰਤੀ 'ਤੇ ਰਹਿ ਰਿਹਾ ਇਹ ਜੀਵ ਆਪ ਹੀ ਘੜਦਾ, ਜਿੱਦਾਂ ਬਿਲਕੁਲ ਐਨ ਵਿੱਚ ਵਿਚਕਾਏ ਬਹਿ ਕੇ ਅਤੇ ਆਪਣੇ ਚਾਰ ਸ਼ਫੇਰੇ ਇੱਕ ਜਾਲ ਬੁਣ ਰਿਹਾ ਹੋਵੇ ਅਤੇ ਫਿਰ ਸਾਰੀ ਉਮਰ ਉਸੇ ਜਾਲ 'ਚੋਂ ਨਿਕਲਣ ਦੀ ਕੋਸ਼ਿਸ਼ ਕਰੇ ਅਤੇ ਜਿੱਥੋਂ ਕਿਤੇ ਨਿਕਲਣ ਦੇ ਚਾਂਸ ਬਣ, ਆਪਣੇ ਹੱਥੀਂ ਭੱਜ ਕੇ ਪਹਿਲਾਂ ਉਸੇ ਜਗ੍ਹਾ ਨੂੰ ਫੇਰ ਬੁਣ ਦੇਵੇ। ਇਹ ਸਾਰੀਆਂ ਦਲੀਲਾਂ ਜੋ ਸਭ ਕੁਛ ਗੁੰਝਲਦਾਰ ਜਿਹਾ ਲੱਗਦਾ, ਇਹ ਸਾਰਿਆਂ ਦੇ ਲਈ ਉਲਝਣ ਭਰੀਆਂ ਨੇ, ਸ਼ਾਇਦ ਇਸੇ ਕਰਕੇ ਕਿਉਂਕਿ ਉਹ ਆਪ ਵਿੱਚ ਬੈਠਾ ਇਨਸਾਨ ਆਪੇ ਵਿੱਚ ਬਹਿ ਕੇ ਆਪੇ ਆਪਣੇ ਲਈ ਆਲੇ ਦੁਆਲੇ ਜਾਲ ਬੁਣੀ ਜਾਂਦਾ। ਬਹੁਤਿਆਂ ਨੇ ਤਾਂ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਦੇ ਲਈ ਇੱਕ ਹੋਰ ਸ਼ਬਦ ਚੁਣਿਆ, ਉਹ ਆ ਵਿਗਿਆਨ। ਉਹਨੂੰ ਵੀ ਆਪਣੇ ਢੰਗ ਦੇ ਨਾਲ ਵਰਤਦੇ ਨੇ, ਇਸੇ ਤਰ੍ਹਾਂ ਦੇ ਨਾਲ ਹੋਰ ਬਹੁਤ ਸਾਰੀਆਂ ਚੀਜ਼ਾਂ।
ਕਈ ਤਾਂ ਵੱਡੇ ਵੱਡੇ ਦਾਰਸ਼ਨਿਕਾਂ ਦੀਆਂ ਵੀ ਗੱਲਾਂ ਸੁਣਦੇ ਨੇ ਅਤੇ ਕਈਆਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਹ ਦਰਸ਼ਨ ਉਹਨਾਂ ਦੇ ਕੰਮ ਦਾ ਜਾਂ ਨਹੀਂ ਕੰਮ ਦਾ। ਉਹ ਵੀ ਇਸ ਕਰਕੇ ਦਰਸ਼ਨ ਸੁਣਦੇ ਨੇ ਕਿਉਂਕਿ ਉਹਨਾਂ ਨੂੰ ਉਹਨਾਂ ਦੇ ਮਾਪਿਆਂ ਨੇ ਦੱਸਿਆ ਅਤੇ ਉਹਨਾਂ ਨੂੰ ਅੱਗੇ ਉਹਨਾਂ ਦੇ ਮਾਪਿਆਂ ਨੇ ਦੱਸਿਆ। ਇਹ ਸਾਰੇ ਸਿਧਾਂਤ ਸਾਰੇ ਬੱਚਿਆਂ ਨੂੰ ਅੱਗੇ ਸਿਖਾਏ ਜਾਂਦੇ ਨੇ ਅਤੇ ਇਹਨੂੰ ਪਰਵਰਿਸ਼ ਕਿਹਾ ਜਾਂਦਾ। ਸਾਰੇ ਮਾਪੇ ਅਤੇ ਨੌਜਵਾਨ ਖੁਦ ਇਸ ਗਿਆਨ ਨੂੰ ਸਿੱਖਣ ਦਾ ਮਾਣ ਹਾਸਲ ਕਰਦੇ ਨੇ। ਸਿੱਖਣ ਦਾ ਅਤੇ ਸਿਖਾਉਣ ਦਾ ਸਨਮਾਨ ਜਿਹੜੇ ਲੋਕ ਹਾਸਲ ਕਰਦੇ ਨੇ ਉਹਨਾਂ ਦੇ ਲਈ ਸਮਾਜ ਦੇ ਵਿੱਚ ਇੱਕ ਅਲੱਗ ਰੁਤਬਾ। ਹੋਰ ਅਤੇ ਹੋਰ ਇਹ ਜੀਵ ਇੰਨੇ ਭੱਦੇ ਨੇ ਭੈੜੇ ਢੰਗ ਦੇ ਨਾਲ ਇਹ ਅੱਗੇ ਅਤੇ ਅੱਗੇ ਜਨਸੰਖਿਆ ਵੀ ਵਧਾਉਂਦੇ ਨੇ। ਉਹ ਖੁਦ ਇਸ ਗੱਲ ਤੋਂ ਸ਼ਰਮਿੰਦੇ ਹੁੰਦੇ ਨੇ ਅਤੇ ਦੂਜਿਆਂ ਸਾਹਮਣੇ ਕਦੇ ਨਹੀਂ, ਸਗੋਂ ਹਮੇਸ਼ਾ ਗੁਪਤ ਰੂਪ ਦੇ ਵਿੱਚ ਹੀ ਇਹ ਸਭ ਚੱਲਦਾ ਰਹਿੰਦਾ। ਇਸ ਤੋਂ ਇਲਾਵਾ ਇਸ ਕਾਰਵਾਈ ਦੇ ਨਤੀਜੇ ਨਵੇਂ ਅਜਿਹੇ ਜੀਵਾਂ ਦਾ ਜਨਮ, ਨਾ ਸਿਰਫ ਉਹਨਾਂ ਜੀਵਾਂ ਦੇ ਲਈ ਇੱਕ ਪੀੜ ਇੱਕ ਦਰਦ ਜਿਨ੍ਹਾਂ ਦੇ ਗਰਭ ਦੇ ਵਿੱਚ ਇਹ ਨਵੇਂ ਸ਼ੁਰੂ ਦੇ ਵਿੱਚ ਬੇਸਹਾਰਾ ਜੀਵ ਪੈਦਾ ਹੁੰਦੇ ਨੇ, ਸਗੋਂ ਇਹ ਨਵੇਂ ਜੀਵ ਆਪਣੇ ਪੈਦਾ ਕਰਨ ਵਾਲਿਆਂ ਦਾ ਜੀਵਨ ਹੋਰ ਵੀ ਔਖਾ ਕਰ ਦਿੰਦੇ ਨੇ, ਇਹਨਾਂ ਉੱਤੇ ਬੋਝ ਪਾਉਂਦੇ ਨੇ। ਇਸ ਤੋਂ ਵੀ ਵੱਧ ਇਹਨਾਂ ਜੀਵਾਂ ਦਾ ਲਗਾਤਾਰ ਜਨਮ ਲੈਣਾ ਸਭ ਲਈ ਭੁੱਖਮਰੀ ਦੀ ਬਿਪਤਾ ਦਾ ਕਾਰਨ ਬਣਾਉਂਦਾ, ਕਿਉਂਕਿ ਇਹਨਾਂ ਦਾ ਲਗਾਤਾਰ ਵਧਣਾ, ਖੁਰਾਕ ਦੀ ਘਾਟ, ਉਤਪਾਦਨ ਦਾ ਪਹਿਲਾਂ ਦੇ ਨਾਲੋਂ ਹੋਰ ਤੇਜ਼ ਹੋਣਾ, ਲੋਕਾਂ ਦਾ ਲਾਲਚ ਹੋਰ ਵਧਣਾ। ਹੈਰਾਨੀ ਦੀ ਗੱਲ ਹੈ ਕਿ ਇਹ ਸਭ ਕੁਛ ਵੀ ਇਹ ਜੀਵ ਖੁਦ ਜਾਣਦਾ, ਉਹ ਜਾਣਦਾ ਆ ਇਸ ਸਭ ਕੁਛ ਬਾਰੇ ਗੱਲਾਂ ਕਰਦਾ, ਪਰ ਇਸ ਦੇ ਬਾਵਜੂਦ ਵੀ ਉਹ ਸਿਰਫ ਆਪਣੇ ਭਲੇ ਦੇ ਲਈ, ਆਪਣੀ ਸਿਹਤ ਦੇ ਲਈ, ਆਮ ਸਮਝ ਦੇ ਖਿਲਾਫ ਹੀ ਜਾ ਕੇ ਕੰਮ ਕਰੂਗਾ ਜਦੋਂ ਵੀ ਉਹਨੂੰ ਮੌਕਾ ਮਿਲੇ, ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਘਿਨਾਉਣਾ ਕੰਮ ਕਰਨ ਦਾ। ਉਹਦੇ ਹੱਥ ਡਗਮਗਾਉਂਦੇ ਨਹੀਂ, ਉਹ ਸ਼ਰਮ ਨਹੀਂ ਮਹਿਸੂਸ ਕਰਦਾ, ਸਗੋਂ ਇਸ ਚੀਜ਼ ਨੂੰ ਉਹ ਹੋਰ ਵੀ ਪਵਿੱਤਰ ਮੰਨਦਾ, ਕਿਉਂਕਿ ਇਹਦੇ ਨਾਲ ਉਹਦੇ ਘਰ ਹੋਰ ਪੈਸਾ ਆ ਰਿਹਾ ਹੁੰਦਾ। ਕੁਝ ਇਸ ਦੀ ਵਡਿਆਈ ਟੁੱਟੇ ਭੱਜੇ ਉਲਝੇ ਸ਼ਬਦਾਂ ਦੇ ਵਿੱਚ ਵੀ ਕਰਦੇ ਨੇ। ਇਹਨੂੰ ਉਹ ਅਕਸਰ ਹੀ ਕਵਿਤਾ ਕਹਿ ਦਿੰਦੇ ਨੇ, ਰਚਨਾ ਕਹਿ ਦਿੰਦੇ ਨੇ ਅਤੇ ਇੱਕ ਦੂਸਰੇ ਦੀ ਵਡਿਆਈ ਕਰਦੇ ਨੇ, ਚਾਹੇ ਉਹਨਾਂ ਨੂੰ ਪਤਾ ਹੁੰਦਾ ਕਿ ਦੂਸਰੇ ਦੀ ਇਹ ਕੋਈ ਬਹੁਤ ਵਧੀਆ ਗੱਲ ਨਹੀਂ ਸੀ, ਪਰ ਫਿਰ ਵੀ ਉਹ ਵਡਿਆਈ ਇਸ ਕਰਕੇ ਕਰਦਾ ਕਿਉਂਕਿ ਉਸ ਤੋਂ ਬਾਅਦ ਉਹਨੇ ਆਪਣੀ ਕਵਿਤਾ ਸੁਣਾਉਣੀ ਆ ਅਤੇ ਉਹਨੂੰ ਵੀ ਵਡਿਆਈ ਚਾਹੀਦੀ ਹੈ। ਜੇਕਰ ਉਹਨੇ ਕਿਸੇ ਦੂਸਰੇ ਦੀ ਵਡਿਆਈ ਨਾ ਕੀਤੀ ਤਾਂ ਉਹਦੀ ਕਵਿਤਾ ਦੀ ਵੀ ਵਡਿਆਈ ਨਹੀਂ ਹੋਣੀ, ਉਹਦੀ ਕਹਾਣੀ ਨੂੰ ਵੀ ਕਿਸੇ ਨੇ ਸਰਾਉਣਾ ਨਹੀਂ। ਬਸ ਇਸੇ ਕਰਕੇ ਇਹ ਵੀ ਪਖੰਡ ਅੱਗੇ ਤੋਂ ਅੱਗੇ ਚੱਲਦਾ ਰਹਿੰਦਾ। ਇਹ ਜੀਵ ਅਕਸਰ ਹੀ ਇੱਕ ਕਾਲਪਨਿਕ ਨਾਂ ਦੇ ਉੱਤੇ, ਜਿਹਨੂੰ ਇਹ ਰੱਬ ਕਹਿੰਦੇ ਨੇ, ਇੱਦਾਂ ਦੇ ਘਿਨਾਉਣੇ ਕੰਮ ਪਤਾ ਨਹੀਂ ਕਿੰਨੇ ਕੁ ਕਰਦਾ ਰਹਿੰਦਾ। ਟੋਲਸਟੋਏ ਲਿਖਦਾ ਕਿ ਮੈਂ ਇਹਨਾਂ ਜੀਵਾਂ ਨੂੰ ਕੀਤੀਆਂ ਲੱਖਾਂ ਬੇਹੁਦੀਆਂ ਭੈੜੀਆਂ ਗੱਲਾਂ ਦੇ ਬਾਰੇ ਗੱਲ ਨਹੀਂ ਕਰਾਂਗਾ, ਜਿਵੇਂ ਕੋਈ ਆਪਣੇ ਆਪ ਨੂੰ ਜ਼ਹਿਰ ਦੇ ਨਾਲ ਜ਼ਹਿਰੀਲਾ ਕਰਦੇ ਨੇ, ਇਸ ਵਿੱਚ ਉਹ ਆਪਣੀ ਖੁਸ਼ੀ ਸਮਝਦੇ ਨੇ। ਵੱਡੀ ਗਿਣਤੀ ਦੇ ਵਿੱਚ ਆਪਣੀਆਂ ਹੀ ਸਭ ਤੋਂ ਗੰਦੀਆਂ ਥਾਵਾਂ ਦੇ ਉੱਤੇ ਇਕੱਠੇ ਹੁੰਦੇ ਨੇ, ਜਦਕਿ ਖਾਲੀ ਪਈ ਵੱਡੀ ਇਹ ਧਰਤੀ ਉਹਨਾਂ ਦੇ ਲਈ ਉਪਲਬਧ ਹੁੰਦੀ ਹੈ, ਪਰ ਫਿਰ ਵੀ ਉਹ ਇੱਕੋ ਥਾਂ ਦੇ ਉੱਤੇ ਰਹਿਣਾ ਚਾਹੁੰਦੇ ਨੇ। 30-30 ਮੰਜ਼ਲਾਂ ਇਮਾਰਤਾਂ ਬਣਾ ਰਹੇ ਨੇ, ਕਿਹੜੇ ਤਰੀਕੇ ਦੇ ਨਾਲ ਰਹਿ ਰਹੇ ਨੇ, ਲੜ ਰਹੇ ਨੇ, ਇੱਕ ਦੂਸਰੇ ਦੀ ਜਗ੍ਹਾ ਦੱਬ ਰਹੇ ਨੇ। ਸਭ ਤੋਂ ਬਿਹਤਰ ਸਬਰ ਦੇ ਬਾਰੇ ਸੋਚਣ ਦੀ ਬਜਾਏ ਉਹ ਸਿਰਫ ਇਹ ਸੋਚਦੇ ਨੇ ਕਿ ਕਿਵੇਂ ਕੁਛ ਲੋਕ ਸਭ ਤੋਂ ਵੱਧ ਅਤੇ ਤੇਜ਼ੀ ਦੇ ਨਾਲ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਪਹੁੰਚ ਜਾਣ। ਵੇਖਿਆ ਜਾਵੇ ਤਾਂ ਇਸ ਦੀ ਕੋਈ ਜ਼ਰੂਰਤ ਵੀ ਨਹੀਂ। ਕਿਵੇਂ ਉਹ ਸ਼ਬਦਾਂ ਨੂੰ ਇਸ ਤਰੀਕੇ ਦੇ ਨਾਲ ਜੋੜਦੇ ਨੇ ਕਿ ਉਹਨਾਂ ਦਾ ਅੰਤ ਹਮੇਸ਼ਾ ਇੱਕੋ ਜਿਹਾ ਹੋਵੇ, ਅਤੇ ਫਿਰ ਇਹਨਾਂ ਸ਼ਬਦਾਂ ਦੇ ਸਮੂਹ ਨੂੰ ਕਵਿਤਾ ਕਹਿ ਕੇ ਇਸ ਦੀ ਉਹ ਪ੍ਰਸ਼ੰਸਾ ਕਰਨ। ਕਿਵੇਂ ਉਹ ਹੋਰ ਵੀ ਬੇਅੰਤ ਬਿਨਾਂ ਅੰਤ ਵਾਲੇ ਮੂਰਖਤਾ ਭਰੇ ਅਜੀਬ ਸ਼ਬਦ ਇਕੱਠੇ ਕਰਦੇ ਨੇ ਅਤੇ ਫਿਰ ਕਹਿੰਦੇ ਨੇ ਇਹਨਾਂ ਸ਼ਬਦਾਂ ਦੇ ਆਧਾਰ ਦੇ ਉੱਤੇ ਇੱਕ ਦੂਸਰੇ ਨੂੰ ਹਰ ਤਰੀਕੇ ਦੇ ਨਾਲ ਸਾਨੂੰ ਤਸੀਹੇ ਦੇਣੇ ਚਾਹੀਦੇ ਨੇ। ਤਸੀਹੇ ਦਿੰਦੇ ਨੇ, ਕੈਦ ਕਰਦੇ ਨੇ, ਮਾਰਦੇ ਨੇ, ਸਭ ਕੁਛ ਤਾਂ ਗਿਣਵਾਇਆ ਵੀ ਨਹੀਂ ਜਾ ਸਕਦਾ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਕਿ ਇਹ ਜੀ ਨਾ ਸਿਰਫ ਆਪਣੇ
ਨਾ ਸਿਰਫ ਆਪਣੇ ਸਿਆਣੇ ਪਰ ਕਰਕੇ ਆਪਣੀ ਉਸਤਤ ਚਾਹੁੰਦਾ ਸਗੋਂ ਝੂਠੀ ਸ਼ੋਹਰਤ ਵੀ ਚਾਹੁੰਦਾ। ਆਪਣੀ ਬੁੱਧੀ ਦੀ ਵਰਤੋਂ ਇਹ ਕਿਸੇ ਨੂੰ ਸਮਝਣ ਦੇ ਲਈ ਨਹੀਂ ਕਰਦਾ, ਸਗੋਂ ਆਪਣੇ ਆਪ ਨੂੰ ਹੋਰ ਵੱਡਾ ਦਿਖਾਉਣ ਦੇ ਲਈ ਕਰਦਾ। ਆਪਣੇ ਆਪ ਨੂੰ ਪਹਿਲਾਂ ਗਲਤ ਕਰਕੇ ਫਿਰ ਉਸ ਨੂੰ ਜਾਇਜ਼ ਠਹਿਰਾਉਣ ਦੇ ਲਈ ਆਪਣੀ ਸਾਰੀ ਦੀ ਸਾਰੀ ਐਨਰਜੀ ਵੇਸਟ ਕਰਦਾ। ਅਤੇ ਇੱਦਾਂ ਦੇ ਪਤਾ ਨਹੀਂ ਹੋਰ ਕਿੰਨੇ ਕੁ ਜ਼ਿਆਦਾ ਵਤੀਰੇ। ਸਭ ਤੋਂ ਅਜੀਬ ਗੱਲ ਇਹ ਹੈ ਕਿ ਜਦੋਂ ਇਸ ਪਾਗਲਾਂ ਦੇ ਵਿਚਾਲੇ ਇੱਕ ਸਮਝਦਾਰ ਜੀਵ ਨੂੰ ਟੰਗ ਦਿੰਦਾ ਅਤੇ ਉਹਨੂੰ ਇਹ ਕਹਿ ਕੇ ਮਾਰ ਦਿੱਤਾ ਜਾਂਦਾ ਕਿ ਇਹਦੀ ਗੱਲ ਗਲਤ ਸੀ, ਜਦਕਿ ਉਹਨੂੰ ਮਾਰਨ ਤੋਂ ਬਾਅਦ ਫਿਰ ਕਈ ਵਾਰ ਇੱਦਾਂ ਦੀਆਂ ਵੀ ਗੱਲਾਂ ਕਰਦਾ, ਨਹੀਂ ਉਹ ਠੀਕ ਹੀ ਕਹਿੰਦਾ ਸੀ, ਚੰਗੇ ਬੰਦਿਆਂ ਦੀ ਦੁਨੀਆ ਦੇ ਉੱਤੇ ਕੋਈ ਥਾਂ ਨਹੀਂ, ਉਹਨੂੰ ਹੋਰ ਜੀਣਾ ਚਾਹੀਦਾ ਸੀ, ਉਹਨੂੰ ਹੋਰ ਲਿਖਣਾ ਚਾਹੀਦਾ ਸੀ, ਉਹਨੂੰ ਦੁਨੀਆ ਦੀ ਰਹਿਨੁਮਾਈ ਕਰਨੀ ਚਾਹੀਦੀ ਸੀ। ਪਰ ਹੈਰਾਨੀ ਦੀ ਗੱਲ ਇਹ ਕਿ ਉਹਨੂੰ ਹੱਥੀਂ ਮਾਰ ਕੇ ਫਿਰ ਹੀ ਉਹਦੇ ਬਾਰੇ ਇੱਦਾਂ ਦੀਆਂ ਗੱਲਾਂ ਕਰਦਾ। ਪਰ ਹੌਲੀ ਹੌਲੀ ਫਿਰ ਇਹ ਜੀ ਸਾਰਾ ਕੁਛ ਭੁੱਲ ਜਾਂਦਾ, ਫਿਰ ਨਵੇਂ ਲੋਕਾਂ ਦੇ ਦੁਆਲੇ ਹੋ ਜਾਂਦਾ, ਕੁਛ ਹੋਰ ਚੰਗੇ ਲੋਕਾਂ ਦੇ ਦੁਆਲੇ ਹੋ ਜਾਂਦਾ ਜਿਹੜੇ ਦੁਨੀਆ ਨੂੰ ਰਾਹ ਦਿਖਾਉਣ ਦੇ ਲਈ, ਜਿਹੜੇ ਦੁਨੀਆ ਦੇ ਅੱਗੇ ਹੱਥਾਂ ਦੇ ਵਿੱਚ ਦੀਵੇ ਲੈ ਕੇ ਤੁਰਨ ਦੀ ਕੋਸ਼ਿਸ਼ ਕਰਦੇ ਨੇ, ਫਿਰ ਉਹਨਾਂ ਦੇ ਦੀਵੇ ਬੁਝਾਉਣ ਵੱਲ ਤੁਰ ਪੈਂਦਾ, ਫਿਰ ਉਹਨਾਂ ਦੇ ਨਾਂ ਦੇ ਉੱਤੇ ਉਹਨਾਂ ਨੂੰ ਨੀਵਾਂ ਵਿਖਾਉਣ ਦੇ ਲਈ ਕਿੰਨੀਆਂ ਗਲਤ ਗੱਲਾਂ ਘੜਦਾ। ਅਤੇ ਜਦੋਂ ਕੁਛ ਇੱਦਾਂ ਦਾ ਗਲਤ ਮਿਲਦਾ ਤਾਂ ਫਿਰ ਉਸ ਗਲਤ ਨੂੰ ਸਹੀ ਸਾਬਤ ਕਰਨ ਦੇ ਲਈ ਇਹ ਸਾਰੇ ਜਿਨ੍ਹਾਂ ਦੀ ਆਪਸ ਦੇ ਵਿੱਚ ਕਦੀ ਕਿਤੇ ਨਹੀਂ ਬਣਦੀ ਫਿਰ ਇਕੱਠੇ ਹੋ ਕੇ ਉਹਦਾ ਦੀਵਾ ਬੁਝਾਉਂਦੇ ਨੇ, ਯਾਨੀ ਕਿ ਕੋਈ ਚੰਗਾ ਕੋਈ ਪੈਗੰਬਰ ਦੁਨੀਆ ਦੇ ਉੱਤੇ ਜਦੋਂ ਆਉਂਦਾ, ਕੋਈ ਚੰਗਾ ਕੋਈ ਦਾਰਸ਼ਨਿਕ ਦੁਨੀਆ ਦੇ ਉੱਤੇ ਆਉਂਦਾ ਤਾਂ ਉਹਦੀਆਂ ਚੰਗੀਆਂ ਗੱਲਾਂ ਇਹਨਾਂ ਨੂੰ ਪਚਦੀਆਂ ਨੇ, ਸ਼ਾਇਦ ਇਸ ਕਰਕੇ ਕਿਉਂਕਿ ਇਹ ਜੀ ਖੁਦ ਚੰਗਾ ਨਹੀਂ ਕਰ ਰਿਹਾ ਹੁੰਦਾ। ਅਤੇ ਉਹ ਦੀਵੇ ਦੇ ਵਿੱਚ ਇਹ ਲੋਕ ਖੁਦ ਚਾਨਣ ਦੇ ਵਿੱਚ ਆ ਜਾਂਦੇ ਨੇ ਅਤੇ ਦੂਸਰੇ ਉਹਨਾਂ ਨੂੰ ਵੇਖ ਨਾ ਲੈਣ, ਇਸ ਕਰਕੇ ਉਹ ਦੀਵਾ ਛੇਤੀ ਤੋਂ ਛੇਤੀ ਬੁਝਾਉਣਾ ਚਾਹੁੰਦੇ ਨੇ। ਸ਼ਾਇਦ ਇਸ ਜੀਵ ਦੀ ਆਪਾਂ ਗੱਲ ਕਰ ਰਹੇ ਹਾਂ, ਸ਼ਾਇਦ ਅਸੀਂ ਆਪਣੇ ਆਪ ਦੀ ਗੱਲ ਕਰ ਰਹੇ ਹਾਂ, ਆਪਣੇ ਆਪ ਦੀ ਗੱਲ ਕਰਦੇ ਹਾਂ। ਅਸੀਂ ਬਹੁਤ ਵਾਰ ਆਪਣੇ ਆਪ ਨੂੰ ਵਿੱਚੋਂ ਬਾਹਰ ਕਰ ਲੈਂਦੇ ਹਾਂ, ਜੋ ਅਸੀਂ ਗੱਲ ਕਰ ਰਹੇ ਹਾਂ ਉਹ ਕਿਸੇ ਦੂਸਰੇ ਇਨਸਾਨ ਦੇ ਬਾਰੇ ਕਰ ਰਹੇ ਹਾਂ। ਕਿੰਨੇ ਇੱਦਾਂ ਦੇ ਮਸੀਹੇ ਜਿਹੜੇ ਸਲੀਬਾਂ ਦੇ ਉੱਤੇ ਟੰਗ ਦਿੱਤੇ ਗਏ, ਕਿੰਨੇ ਲੋਕ ਜਿਨ੍ਹਾਂ ਦੇ ਲਈ ਉਸ ਸਮੇਂ ਮਨਾਂ ਦੇ ਵਿੱਚ ਨਫ਼ਰਤਾਂ ਭਰੀਆਂ ਗਈਆਂ। ਕਦੇ ਕਦੇ ਇਹ ਸੋਚਦੇ ਹੋਏ ਕਿ ਇਸ ਜੀਵ ਨੂੰ ਬਹੁਤ ਵੱਡਾ ਸ਼ਾਇਦ ਸਨਮਾਨ ਦੇ ਰਹੇ ਨੇ, ਪਰ ਕਦੋਂ? ਜਦੋਂ ਇਸ ਦੁਨੀਆ ਦੇ ਉੱਤੇ ਨਹੀਂ ਰਹੇ। ਅਤੇ ਬਹੁਤ ਸਾਰੇ ਲੋਕ ਤਾਂ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਬਾਅਦ ਉਹਨਾਂ ਦੀਆਂ ਉਹਨਾਂ ਗੱਲਾਂ ਨੂੰ ਪ੍ਰਚਾਰ ਦੇ ਨਜ਼ਰ ਆਉਂਦੇ ਨੇ ਜਿਹੜੀਆਂ ਉਹਨਾਂ ਨੇ ਜ਼ਿੰਦਗੀ ਭਰ ਕਦੀ ਕਿਤੇ ਕਹੀਆਂ ਹੀ ਨਹੀਂ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਕੋਝਾ ਸੱਚ ਬਾਹਰ ਆਵੇ। ਇਸ ਕਰਕੇ ਉਹਨਾਂ ਮਹਾਨ ਲੋਕਾਂ ਦੀਆਂ ਕਈਆਂ ਗੱਲਾਂ ਨੂੰ ਸਹੀ ਢੰਗ ਦੇ ਨਾਲ ਕਦੀ ਵੀ ਦੁਨੀਆ ਦੇ ਸਾਹਮਣੇ ਨਹੀਂ ਆਉਣ ਦਿੰਦੇ। ਅਤੇ ਸਾਰਾ ਕੁਛ ਕਰਦਾ ਕੌਣ ਹੈ? ਇਹ ਦੁਨੀਆ ਦੇ ਉੱਤੇ ਰਹਿ ਰਿਹਾ ਉਹ ਜੀਵ ਜਿਹੜਾ ਆਪਣੇ ਆਪ ਨੂੰ ਦੁਨੀਆ ਦਾ ਸਭ ਤੋਂ ਸਰਵੋਤਮ ਜੀਵ ਮੰਨਦਾ। ਇਹ ਜੀਵ ਜਿਹੜਾ ਅਦਭੁਤ ਹੈ, ਇਹ ਜੀਵ ਜਿਨ੍ਹਾਂ ਨੂੰ ਆਪਾਂ ਲੋਕ ਕਹਿੰਦੇ ਹਾਂ। ਇਹ ਕਹਾਣੀ ਸੀ, ਇਹ ਰਚਨਾ ਸੀ ਲਿਓ ਟੋਲਸਟੋਏ ਦੀ। ਅਤੇ ਆਸ ਕਰਦੇ ਹਾਂ ਕਿ ਤੁਸੀਂ ਇਹ ਡੂੰਘਾਈ ਸਮਝੀ ਹੋਊਗੀ। ਵੈਸੇ ਆਪਣਾ ਸੱਚ ਸੁਣਨਾ ਬਹੁਤ ਔਖਾ ਲੱਗਦਾ। ਲਿਓ ਟੋਲਸਟੋਏ ਮਨੁੱਖਾਂ ਨੂੰ ਬਾਹਰਲੇ ਅਣਜਾਣ ਜੀਵਾਂ ਦੇ ਵਜੋਂ ਲੋਕਾਂ ਦੇ ਸਾਹਮਣੇ ਦੱਸ ਕੇ ਇੱਕ ਸ਼ੀਸ਼ਾ ਵਿਖਾਉਂਦਾ। ਉਹ ਦੱਸਦਾ ਕਿ ਅਸੀਂ ਇਸ ਸਮਾਜ ਦਾ ਹਿੱਸਾ, ਆਓ ਇੱਕ ਨਵੀਂ ਨਿਰਪੱਖ ਨਜ਼ਰ ਦੇ ਨਾਲ ਇਹਨੂੰ ਵੇਖੀਏ। ਕਿੱਦਾਂ ਤੁਹਾਡੀ ਇੱਕ ਚਿਰਾਂ ਦੀ ਪੱਕੀ ਇੱਕ ਆਦਤ ਲਗਾਤਾਰ ਸੱਚ ਨੂੰ ਲੁਕਾ ਕੇ ਆਪਣੇ ਅੰਦਰ ਬੈਠੀ ਰਹਿੰਦੀ ਹੈ। ਕਿਵੇਂ ਦੁਨੀਆ ਦੇ ਵਿੱਚ ਸੱਤਾ ਹਾਸਲ ਕਰਨ ਦੇ ਚੱਕਰ ਦੇ ਵਿੱਚ ਇਨਸਾਨ ਇਨਸਾਨ ਨੂੰ ਨੀਵਾਂ ਵਿਖਾਉਂਦਾ, ਕਿਵੇਂ ਅਕਸਰ ਹੀ ਭੈੜੇ ਅਤੇ ਕੁਝ ਕਾਰਜ ਕਰਕੇ ਲੋਕ ਕੁਰਸੀਆਂ ਤੱਕ ਪਹੁੰਚਦੇ ਨੇ,
ਕਿਵੇਂ ਲੋਕ ਧਰਮ ਅਤੇ ਵਿਗਿਆਨ ਦੀ ਦੁਰਵਰਤੋਂ ਕਰਦੇ ਨੇ, ਕਿਵੇਂ ਲੋਕ ਸੱਚ ਬੋਲਣ ਵਾਲਿਆਂ ਦਾ ਹਸ਼ਰ ਕਰਦੇ ਨੇ, ਇਸ ਸਭ ਵੱਲ ਨੂੰ ਇਸ਼ਾਰਾ ਕਰ ਰਿਹਾ ਲੀਓ ਟੋਲਸਟੋਏ। ਵੇਖਿਆ ਜਾਵੇ ਤਾਂ ਇਹ ਸਾਡੀ ਹੋਣ ਦੇ ਉੱਤੇ ਇੱਕ ਤਿੱਖਾ ਵਿਅੰਗ ਹੈ। ਇਨਸਾਨ ਜਿਹੜਾ ਸੋਝੀ ਰੱਖਦਾ, ਬੁੱਧੀ ਰੱਖਦਾ, ਸੋਚਣ ਸਮਝਣ ਦੀ ਸਮਰੱਥਾ ਰੱਖਦਾ ਅਤੇ ਇਹ ਮੰਨਦਾ ਵੀ ਆ ਕਿ ਜੇ ਮੈਂ ਚਾਹਵਾਂ ਤਾਂ ਕੁਛ ਵੀ ਕਰ ਸਕਦਾ, ਜੇ ਆਪਣਾ ਵਿਵੇਕ ਸਹੀ ਪਾਸੇ ਲਾਵਾਂ ਤਾਂ ਫਿਰ ਕੁਛ ਵੀ ਕਰ ਦੇਵਾਂ, ਪਰ ਉਹ ਆਪਣੇ ਹੱਥੀਂ ਆਪਣੀਆਂ ਹੀ ਬਣਾਈਆਂ ਬੁਰਾਈਆਂ ਨੂੰ, ਜਿਨ੍ਹਾਂ ਦੇ ਵਿੱਚ ਕਿ ਜੰਗ ਆ ਜਾਂਦੀ, ਇੱਕ ਦੂਸਰੇ ਨਾਲ ਨਫ਼ਰਤ ਆ ਜਾਂਦੀ, ਅੰਧ ਵਿਸ਼ਵਾਸ, ਝੂਠ, ਇਹ ਸਭ ਨੂੰ ਸਹੀ ਠਹਿਰਾਉਣ ਦੇ ਲਈ ਉਹ ਆਪਣੀ ਸਾਰੀ ਐਨਰਜੀ, ਸਾਰੀ ਉਮਰ ਇਸੇ ਤਰ੍ਹਾਂ ਦੇ ਨਾਲ ਵੇਸਟ ਕਰ ਦਿੰਦਾ। ਜਦਕਿ ਚਾਹੀਦਾ ਤਾਂ ਇਹ ਆ ਕਿ ਉਹ ਇਹਨਾਂ ਸਾਰੀਆਂ ਭੈਣਾਂ ਨੂੰ ਆਪਣੇ ਅੰਦਰੋਂ, ਸਮਾਜ ਦੇ ਅੰਦਰੋਂ ਖਤਮ ਕਰਨ ਦੇ ਲਈ ਆਪਣੀ ਐਨਰਜੀ ਲਾਵੇ। ਸ਼ਾਇਦ ਲੀਓ ਟੋਲਸਟੋਏ ਆਪਣੇ ਸੁਣਨ ਵਾਲਿਆਂ ਨੂੰ, ਆਪਣੇ ਪੜ੍ਹਨ ਵਾਲਿਆਂ ਨੂੰ ਇੱਕ ਸੱਦਾ ਦੇਣਾ ਚਾਹੁੰਦਾ ਸੀ ਕਿ ਆਓ ਆਪਣੇ ਆਸ ਪਾਸ ਜੋ ਸਮਾਜ ਦੇ ਵਿੱਚ ਇਹ ਭੈੜਾਂ ਚੱਲ ਰਹੀਆਂ ਨੇ, ਇਹ ਪੱਖਪਾਤ ਚੱਲ ਰਿਹਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ, ਹੋਰ ਅਤੇ ਹੋਰ ਅੱਗੇ ਆਪਣੀ ਅਗਲੀ ਪੀੜ੍ਹੀ ਤੱਕ ਇਹ ਗੰਦ ਨਾ ਪਹੁੰਚਣ ਦੇਈਏ। ਇਹ ਸਾਡਾ ਜੀਵਨ ਜੀਣ ਦਾ ਇਹ ਬੇਤੁਕਾ ਸਲੀਕਾ ਕਿਸੇ ਨਾ ਕਿਸੇ ਮੋੜ ਦੇ ਉੱਤੇ ਤਾਂ ਇਹਨੂੰ ਜ਼ਰੂਰ ਬਦਲੀਏ। ਖੈਰ, ਹੋਕਾ ਦੇਣ ਵਾਲੇ ਦਾ ਕੰਮ ਆ, ਹੋਕਾ ਦੇਈ ਜਾਣਾ, ਜੋ ਸਮਝ ਦੇ ਵਿੱਚ ਆਉਂਦਾ ਉਹ ਲਿਖੀ ਜਾਣਾ। 1880 ਦੇ ਵਿੱਚ ਜੇਕਰ, ਜਾਂ ਫਿਰ ਇਹਦੇ ਆਸ ਪਾਸ ਜੋ ਲੀਓ ਟੋਲਸਟੋਏ ਨੇ ਲਿਖਿਆ, ਆਪਾਂ ਅੱਜ ਵੇਖੀਏ ਤਾਂ ਉਸ ਤੋਂ ਵੀ ਵੱਧ ਤੋਂ ਬੱਤਰ ਹੋਇਆ ਜ਼ਰੂਰ ਆਪਾਂ ਵੇਖਾਂਗੇ, ਪਰ ਸ਼ਾਇਦ ਹੀ ਕੁਛ ਸੁਧਾਰ ਇਹਦੇ ਵਿੱਚ ਵੇਖ ਪਾਈਏ। ਸੋ ਫਿਲਹਾਲ ਇਹ ਸੀ ਲੀਓ ਟੋਲਸਟੋਏ ਦੀ ਕਹਾਣੀ, ਐਸਟੋਨਿਸ਼ਿੰਗ ਕ੍ਰੀਏਚਰਸ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣਾ ਹਸਾਉਣ ਦਾ ਤੇ ਚੁਟਕਲੇ ਸੁਣ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਮੇਰੇ ਨਾਲ ਪਹੁੰਚ ਚੁੱਕੇ ਨੇ ਸੁਖ ਪਰਮਾਰ
1: ਰੇਡੀਓ ਹਾਂਜੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਸੁਖ ਪਰਮਾਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਮੰਗਲਵਾਰ ਦੀ ਸੋਹਣੀ ਜਿਹੀ ਸਵੇਰ ਦਾ ਮਾਣ ਰਹੇ ਹੋਵੋਗੇ ਆਨੰਦ ਮਨਾਉਣ ਦੇ ਲਈ ਬੱਚੇ ਸਾਡੇ ਆ ਚੁੱਕੇ ਆ ਦੇਖਦੇ ਹਾਂ ਸਾਨੂੰ ਸਭ ਤੋਂ ਪਹਿਲਾਂ ਕਿਹਨੇ ਕਾਲ ਕੀਤੀ ਹੈ ਅਤੇ ਖਾਣ ਲੱਗਾ ਸਾਨੂੰ ਹਸਾਉਣ ਜਾਂ ਫਿਰ ਬੁਝਾਰਤ ਜਿਹੜੀ ਆ ਉਹ ਪਾਉਣ
0: ਚਲੋ ਆਓ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਮੰਨਤ ਅਤੇ ਫਤਿਹ ਦੇ ਨਾਲ ਅਤੇ ਉਸ ਤੋਂ ਬਾਅਦ ਫਿਰ ਤਾਜ ਤੁਸੀਂ ਰੈਡੀ ਰਹੋ ਅਤੇ ਹਾਂਜੀ ਸਤਿ ਸ਼੍ਰੀ ਅਕਾਲ ਮੰਨਤ ਤੁਸੀਂ ਆਉਂਦੇ ਰਹੋ
1: ਸਾਡਾ ਹਾਲ ਬਹੁਤ ਵਧੀਆ ਮੰਨਤ ਪਹੁੰਚ ਗਏ ਪਿੱਛੇ ਮਤਲਬ ਪਿੱਛੇ ਜਿਆਦਾ ਪਤਾ ਲੱਗਦਾ ਹਾਂਜੀ ਪਹੁੰਚੇ
0: ਓਹਨੂੰ ਫੋਨ ਫਾਨ ਤੇ ਲੱਗੀ ਹੋਣੀ ਆ
1: ਹੋ ਸਕਦਾ ਰਾਤ ਨੂੰ ਦੇਖਦੇ ਆ ਨਾ ਕਿ ਦੁਪਹਿਰੇ ਦੇਖਦੇ ਆ
2: ਪੱਪੂ ਇੱਕ ਦਿਨ ਮੈਂ ਜਾਂਦਾ ਸੀਗਾ ਤੇ ਇੱਕ ਬਿੱਲੀ ਮੇਰਾ ਰਾਹ ਕੱਟ ਗਈ ਸੌਂਤਾ ਤੇ ਫੇਰ ਕੀ ਹੋਇਆ ਪੱਪੂ ਤੇ ਫੇਰ ਬਿੱਲੀ ਦਾ ਅੱਗੇ ਆ ਕੇ ਐਕਸੀਡੈਂਟ ਹੋ ਗਿਆ ਸਾਡੇ ਨਾਲ ਪੰਗੇ
1: ਪੰਗਾ ਇਜ਼ ਨਾਟ ਚੰਗਾ ਮੰਨਤ
0: ਫਿਰ ਮੈਨੂੰ ਹੂਸ ਕੌਣ ਹੋਇਆ ਫਿਰ ਮੰਨਤ
1: ਬਿੱਲੀ
0: ਫੇਰ ਕਸੂਰ ਬਿੱਲੀ ਦਾ
1: ਤੇ ਹੋਰ ਕੀ ਹੈ ਨਾ ਮੰਨਤ
0: ਥੈਂਕ ਯੂ ਤੇ ਫਤਿਹ
2: ਫਤਿਹ ਦਾ ਵੀ ਗੱਲ ਕਰ ਲਓ
0: ਹਾਂਜੀ
1: ਸਤਿ ਸ਼੍ਰੀ ਅਕਾਲ ਅੰਕਲ ਜੀ ਬ੍ਰੋ ਕਿੱਦਾਂ ਹਾਲ ਚਾਲ
0: ਬ੍ਰੋ
2: ਕਿਵੇਂ
1: ਹੋ ਬਹੁਤ ਵਧੀਆ ਹੋਰ ਫੇਰ ਸੌਖਾਂਟੀ ਨੂੰ ਦੇਖਿਆ ਮੈਂ ਤਾਂ ਦਿਲ ਦੀ ਗੱਲ ਬੁੱਝ ਲੈਣੀ ਆ
0: ਇਹ ਕਾਹਦੇ ਲਈ
1: ਪਤਾ ਨੀ ਮਨ ਦੀ ਮੌਜ ਹੈ ਸਾਡੀ
0: ਬ੍ਰੋ
1: ਨੀ ਕਹਿ ਸਕਦੇ ਤੁਸੀਂ ਵੀ ਤਾਂ ਬ੍ਰੋ ਹੀ ਕਹਿੰਦੇ ਇੱਕ ਦੂਜੇ ਨੂੰ ਮੰਨਤ ਕਹਿੰਦੀ ਨੀ ਤੈਨੂੰ ਤੁਸੀਂ ਕਹਿੰਦੇ ਨੀ ਮੰਨਤ ਨੂੰ ਬ੍ਰੋ
0: ਮੰਨਤ ਕਹਿ ਸਕਦੀ
2: ਤੁਸੀਂ ਕਿਹੜਾ
0: ਰੱਖੜੀ ਆਉਣ ਵਾਲੀ ਆ ਤੁਸੀਂ ਮੁੜ ਕੇ ਭਲਾ ਪੈਸੇ ਮੰਗੋ
1: ਮੇਰੇ ਸਾਰੇ ਪਲਾਨ ਬਤਾਇਆ
0: ਹੋਰ ਫਤਿਹ ਇਹਨਾਂ ਨੇ ਇਹੋ ਸਕੀਮ ਲਾਈ ਤੇਰੇ ਨਾਲ ਇਹਨਾਂ ਬਰੋ ਬਰੋ ਕਰਕੇ ਤੈਨੂੰ ਰੱਖੜੀ ਬੰਨ ਕੇ ਤੇਰੇ ਕੋਲ ਪੈਸੇ ਮੰਗਣੇ
1: ਮੈਂ ਤਾਂ ਅੱਜ ਸਾਰਿਆਂ ਨੂੰ ਇੱਦਾਂ ਕਹਿਣਾ ਸੀਗਾ ਤੇ ਮੈਂ ਫੇਰ ਮੁੜ ਕੇ ਰੱਖੜੀ ਤੇ ਪੈਸੇ ਬਟੋਰਨੇ ਸੀ ਤੁਸੀਂ ਮੰਨ ਲਓ ਮੇਰੇ ਪਲਾਨ ਦੇ ਵਿੱਚ ਲੱਤ ਡੋਨੇ ਹਰ ਵਾਰੀ
2: ਵੈਸੇ ਵੀ ਹੀ ਮੈਂ ਪੈਸੇ ਕੋਈ ਦੇਣਾ
0: ਹੀ ਆਹੋ ਵੈਸੇ ਵੀ ਕੁਝ ਨਹੀਂ ਮਿਲਣਾ ਤੁਹਾਨੂੰ ਫਾਈਨ ਮਿਲੂਗਾ
1: ਚੱਲ ਕੋਈ ਨਹੀਂ ਮਟਰੀ ਮਿਲ ਜਾਂਦੀ
0: ਫਾਈਨ ਮਿਲੂਗਾ ਫਾਈਨ ਤਾਂ
2: ਮੈਂ ਕੋ ਲੈਣੀ ਸੀ
0: ਆਹੋ
1: ਮਟਰੀ ਤੋਂ ਫਾਈਨ ਮਾਫ ਕਰਾ ਲੈਂਦੀ ਮੈਂ
0: ਤੁਹਾਨੂੰ ਪਤਾ ਕੀ ਮਿਲਣਾ ਆਫ ਕੱਟਸ ਮਿਲਨੇ ਤੁਹਾਨੂੰ ਬ੍ਰੈਡਾਂ ਦੇ
1: ਕੋਈ ਗੱਲ ਨੀ ਮੈਨੂੰ ਉਹਦਾ ਵੀ ਆਉਂਦਾ ਕੁਛ ਬਣਾਉਣਾ
0: ਉਹ ਤੇ ਹੈਗੇ ਨੀ ਤੁਹਾਡੇ ਘਰ ਨਹੀਂ ਯਾਰ
2: ਬਹੁਤ ਰੋਟਨ ਚੱਲ ਅਸੀਂ 2 ਸਾਲ ਉਹਨੂੰ ਛੱਡ ਦਾਂਗੇ ਸਿੱਟਾਂਗੇ ਨੀ
1: 2 ਸਾਲ
0: ਪਰ ਤੁਹਾਨੂੰ ਜ਼ਰੂਰ ਦੇਣੇ ਆ
1: ਮੈਨੂੰ ਦੇਣੇ ਆ
2: ਨਾ
0: ਹਾਂਜੀ
2: ਮੂੰਹ ਚ ਘੁੰਮਦਾ ਫਿਰੇ
0: ਸੌਖਾ ਨੀ ਹੋ ਸਕਦਾ ਫਤਿਹ ਦਾ ਜਵਾਬ
1: ਵੈਸੇ ਫਤਿਹ ਸਾਨੂੰ ਟ੍ਰਿਕ ਵੀ ਕਰ ਸਕਦਾ ਸੀ ਕਹਿ ਸਕਦਾ ਸੀ ਚਿੰਗਮ
0: ਅੱਛਾ
1: ਤੇ ਹੋਰ ਕੀ
0: ਤੇ ਇਹ ਕੀ ਨਿਕਲਿਆ ਫਿਰ ਕੋਈ ਤੇ ਸਟੈਂਡਰਡ ਰੱਖਿਆ ਹੈ
2: ਤੁਹਾਡੇ
1: ਕੋਲ ਇੱਥੇ ਬਟਨ
0: ਥੈਂਕ ਯੂ ਫਤਿਹ
2: ਆਵਾਜ਼
0: ਥੋੜੀ ਜੀ ਵਧਾ ਲੋ ਹਾਂ ਆਵਾਜ਼ ਬੜੀ ਘੱਟ ਆਉਂਦੀ ਹੈ ਛੱਲੀ ਐਂਬਰ ਨੂੰ ਕਹੋ ਥੋੜੀ ਦੇਰ ਚੁੱਪ ਕਰ ਜੇ
1: ਐਂਬਰ ਕਿੱਦਾਂ ਚੁੱਪ ਕਰ ਜੇ ਐਂਬਰ ਕੁੜੀ ਆ
0: ਅੱਛਾ
1: ਹਾਂ
0: ਨਹੀਂ ਪਰ ਇਹ ਜਦੋਂ ਗੁਰਬਾਜ ਚੁਟਕਲਾ ਸੁਣਾਉਂਦਾ ਨਾ ਬਜ਼ਾਰ ਤਾਂ ਸੁਣਾਉਂਦਾ ਉਹ ਪਿੱਛੋਂ ਬਹੁਤ ਡਿਸਟਰਬ ਕਰਦੀ ਆ
1: ਐਂਬਰ ਯਾਦ ਕਰਦੀ ਆ ਮੈਂ ਐਂਬਰ ਵੱਲ ਦੀ
0: ਨਹੀਂ ਨਹੀਂ ਬੂਹੇ ਬਾਬੇ ਖੜਕਾਉਂਦੀ ਰਹਿੰਦੀ ਆ ਲੜਦੀ ਰਹਿੰਦੀ ਪਿੱਛੇ
1: ਫਿਰ ਉਹ ਤਾਂ ਕਰਨਾ ਹੀ ਆ ਫਿਰ ਗੁੱਸਾ ਤਾਂ ਦਿਖਾਉਣਾ ਆ ਆਪਣਾ
2: ਉਹ ਲੜਦੀ ਆ
0: ਹਾਂ
1: ਹਾਂ
0: ਯਾਦ ਜੂ ਤੇ ਨਹੀਂ ਕੁਛ ਵੀ ਕਰਨ ਨਹੀਂ ਹੁੰਦੀ ਕਿਉਂ ਗੁਰਬਾਜ
1: ਤੜਾਗੀ
0: ਤੇ ਬੁੱਝੀ ਪਹਿਲਾਂ ਦੀ ਹਾਂਜੀ ਚੱਲ ਹਾਰ ਗਏ ਆਪਾਂ
1: ਅੱਜ ਸਾਰਿਆਂ ਨੇ ਮੂੰਹ ਦੀਆਂ ਗੱਲਾਂ ਕਰਨੀਆਂ
0: ਆਹੋ
1: ਦੇਖਿਓ
2: ਕੁੱਪ
0: ਹੈ
1: ਕੁੱਪ
0: ਕੁੱਪ ਕੁੱਪ
1: ਹਾਂ
2: ਹਾਂਜੀ
0: ਕੁੱਪ ਕੀ ਹੁੰਦਾ ਹੈਲੋ
2: ਮੇਰਾ ਦਰਦ ਹੈਗਾ
0: ਹਾਂਜੀ
2: ਦਾਦੂ ਕੋਲ ਹੈਗਾ
0: ਦਾਦੂ ਕੋਲ ਹੈਗਾ ਆਹ ਪਰ ਹੁੰਦਾ ਕੀ ਆ
1: ਤੁਸੀਂ ਦੇਖਿਆ ਕਦੀ ਕੁੱਪ ਇੰਡੀਆ ਜਾ ਕੇ
2: ਫਾਰਮ ਵਿੱਚ ਆਉਂਦਾ
0: ਫਾਰਮ ਵਿੱਚ ਹੁੰਦਾ ਪਰ ਕੀ ਹੁੰਦਾ ਕੀ ਆ ਕੱਲ ਦੱਸੋਗੇ ਕੱਲ ਸਾਨੂੰ
1: ਕੱਲ ਨੂੰ ਦੱਸਿਓ ਠੀਕ
0: ਕੱਲ ਪਤਾ ਕਰਕੇ ਦੱਸਿਓ ਵੀ ਹੁੰਦਾ ਕੀ ਆ ਕੁੱਪ ਠੀਕ ਆ ਦਾਦੂ ਨੂੰ ਫੋਨ ਕਰਿਓ ਤੇ ਪੁੱਛ ਕੇ ਸਾਨੂੰ ਦੱਸਿਓ ਵੀ ਕੁੱਪ ਹੁੰਦਾ ਕੀ ਆ
2: ਕੀ
0: ਕਰਦੇ ਰਹਿੰਦੇ ਹੋ ਸਵੇਰੇ ਸਵੇਰੇ
1: ਕੀ ਹੋ ਗਿਆ ਬੁੱਕ ਕਿਹੜੀ ਨੀ ਸੀ ਲੱਭਦੀ ਆ ਦੇਖੋ ਹੁਣ ਉਹਨੂੰ ਕਹੋ ਤੇ ਜਿਹੜਾ ਰੌਲਾ ਪਾਉਂਦਾ ਮਗਰ
0: ਹੁਣ ਉਹਨੂੰ ਕਹੋ ਵੀ ਤੂੰ ਵੀ ਚੁੱਪ ਕਰ ਐਂਬਰ ਹੁਣ ਕਹੋ ਜਦੋਂ ਮੈਂ ਬੋਲਦੀ ਹਾਂ ਫਿਰ ਤੂੰ ਵੀ ਚੁੱਪ ਰੱਖਿਆ ਚੁਰਿਆ ਕਰ ਹੈਂ
1: ਬਦਲਾ ਲੈਂਦੀ ਉਹ
0: ਕੀ ਸੁਣਾਓਗੇ
2: ਬਚਾਰ
0: ਹਾਂਜੀ
1: ਕੇ
2: ਬਾਰੋ ਆਏ ਲੋਨ ਰੇਸ ਇੱਕ ਮੱਤਾ ਇੱਕ ਤੇਜ
1: ਬਾਹਰੋਂ ਆਏ ਦੋ ਅੰਗਰੇਜ ਇੱਕ ਮੋਟਾ ਇੱਕ ਤੇਜ
0: ਇੱਕ ਮੋਟਾ ਤੇ ਇੱਕ ਤੇਜ
2: ਇੱਕ
0: ਮੱਠਾ ਤੇ ਇੱਕ ਤੇਜ
1: ਇੱਕ ਮੱਠਾ ਓਕੇ
0: ਬਾਹਰੋਂ ਆਏ ਦੋ ਅੰਗਰੇਜ ਇੱਕ ਮੱਠਾ ਤੇ ਇੱਕ ਤੇਜ
1: ਬੁੱਝੋ ਬੁੱਝੋ ਕੀ ਆ
0: ਮੈਨੂੰ ਤੇ ਨਹੀਂ
1: ਪਰ ਇੰਨੀਆਂ ਔਖੀਆਂ ਵਜਾਰਤਾਂ ਪਾਉਂਦੀ ਆ ਸਾਨੂੰ ਨਹੀਂ ਪਤਾ ਐਂਬਰ ਅਸੀਂ ਹਾਰ ਗਏ ਆ
0: ਦੱਸੋ ਕੀ?
3: ਮੂਨ ਐਂਡ ਸਨ
0: ਹੈਂ?
1: ਸਨ ਐਂਡ
0: ਮੂਨ ਮੂਨ ਐਂਡ ਅੱਛਾ ਮੂਨ ਐਂਡ ਸਨ ਓਕੇ ਓਕੇ ਓਕੇ ਅੱਛਾ ਦੋਵੇਂ ਅੰਗਰੇਜ਼
3: ਹਾਂ ਜੀ
0: ਓਕੇ ਥੈਂਕ ਯੂ Thank you, thank you.
1: Thank you, Amber.
3: Thank you. Have a nice day.
1: Have a nice day. Bye bye. Have a nice day.
0: Te next Saturday naal ya Teg. Sat Sri Akaal Teg, tusi aune ro.
4: Sat Sri Akaal Uncle ji. Sat Sri Akaal Auntie ji.
1: Sat Sri Akaal Teg ji. Kidda haal chaal ji?
4: Main badhiya tada ki haal chaal aa.
0: Oh sada.
1: Sada haal pe badhiya.
0: Aaj phir tur ke ja rahe ho ke gaddi te?
4: Tur ke.
1: ਘੱਟ ਪੈਂਦਾ ਹੋਣਾ
0: ਤੁਸੀਂ ਫਿਰ ਛਤਰੀ ਲਈ
4: ਹਾਂਜੀ ਮਮਾ ਨੇ ਛਤਰੀ ਲਈ ਆ
0: ਓਕੇ ਗੁੱਡ ਗੁੱਡ ਗੁੱਡ ਤੇ ਤੁਸੀਂ ਓਦਾਂ ਹੀ
1: ਰੇਨਕੋਟ ਪਾਇਆ
4: ਹਾਂਜੀ
1: ਓ
4: ਮੀਂਹ ਨਹੀਂ ਪੈਂਦਾ
1: ਓਕੇ ਮੀਂਹ ਨਹੀਂ ਪੈਂਦਾ ਕਹਿੰਦੇ ਤੇ ਕੀ ਸੁਣਾਉਗੀ ਤੇਗ ਅੱਜ
4: ਅੱਜ ਮੈਂ ਸੁਣਾਉਗੀ ਇੱਕ ਬੋਲੀ
0: ਹਾਂਜੀ
1: ਬੋਲੀ
4: ਕੋਟੇ ਤੇ ਕਿਲ ਮਾਇਆ ਗਾਜਰਾ ਦੇ ਰੇਤ ਵੱਜ ਗਏ ਹੁਣ ਮੂਲੀਆ
0: ਛਿਲ ਮਾਇਆ ਗਾਜਰਾਂ ਦੀ ਰੇਟ ਵੱਧ ਗਈ ਹੁਣ ਮੂਲੀਆਂ ਛਿਲ ਮਾਇਆ ਛਿਲ ਮਾਇਆ ਚੱਲ ਕਰੀਏ ਛਿਲ ਮਾਇਆ
1: ਮੂਲੀਆਂ ਦਾ ਗਜਰੇਲਾ ਨਹੀਂ ਨਾ ਬਣਨਾ ਗੱਲ ਇਹ ਪਰਾਂਠੇ ਹੀ ਬਣਨੇ ਆ
0: ਸਹੀ ਗੱਲ ਹੈ Thank you.
1: Thank you.
4: Thank you. Have a nice day.
1: Have a nice day. Bye bye.
0: Amber te kare reh gayi. Thank you. Teg da. Te next sade naal aya Yuvraj. Us to baad phir assi tuhadi wari. Sat Sri Akaal Yuvraj. Tusi aune ro. Te je naam bolya phir assi tu gal kar.
5: Sat Sri Akaal Uncle ji.
1: Sat Sri Akaal Yuvi. Kidda haal chaal?
0: ਮੇਰਾ ਠੀਕ ਆ ਕੀ ਕਰਦੇ ਹੋ ਅੱਛਾ ਬੈਗ ਪੈਕ ਕਰ ਰਹੇ ਓਕੇ ਓਕੇ ਕੀ ਪਾਉਣਾ ਨਾ ਬੈਗ ਚ ਸਵੇਰੇ ਸਵੇਰੇ
5: ਮੈਂ ਆਪਦਾ ਲੈਪਟਾਪ ਆਮ ਸਵੇਰੇ ਉੱਠ ਕੇ ਚਾਰਜ ਕਰਦਾ ਤੇ ਫਿਰ ਮੇਰੀ ਮੰਮੀ ਮੈਨੂੰ ਲੰਚ ਪਕਾ ਕੇ ਦਿੰਦੀ ਆ ਫਿਰ ਮੈਂ ਉਹ ਪੈਕ ਕਰਦਾ ਤੇ ਫਿਰ ਮੈਂ ਬ੍ਰੈਕਫਾਸਟ ਕਰਦਾ ਪਰ ਉਹ ਤੋਂ ਸਭ ਤੋਂ ਪਹਿਲਾਂ ਮੈਂ ਸਵੇਰੇ ਉੱਠ ਕੇ ਨਹਾਨਾ ਵਾ ਤੇ ਫਿਰ ਨਹਾ ਕੇ ਕੱਪੜੇ ਪਾ ਕੇ ਫਿਰ ਮੈਂ ਪੂਜਾ ਕਰਦਾ ਤੇ ਫਿਰ ਮੈਂ ਇੱਥੇ ਆ ਕੇ ਲੰਚ ਪਾ ਕੇ ਫਿਰ ਮੈਂ ਬ੍ਰੈਕਫਾਸਟ ਕਰਦਾ ਤੇ ਫਿਰ ਪਾਪਾ ਗੱਡੀ ਸਟਾਰਟ ਕਰਕੇ ਮੈਂ ਚੱਲ ਜਾਂਦਾ
1: ਜਿਹੜਾ ਸਵੇਰੇ ਵਿਚ ਉੱਠ ਕੇ ਟੀਵੀ ਲੈਪਟਾਪ ਜਾਂ ਫੋਨ ਦੇਖਦਾ ਆ ਉਹ ਤੇ ਵਿਚ ਦੱਸਿਆ ਹੀ ਨੀ ਸਾਨੂੰ
0: ਸਕਰੀਨ ਟਾਈਮ ਤੇ ਅੱਛਾ ਵਾਹ
1: ਓ ਵੈਰੀ ਨਾਈਸ
0: ਵੈਰੀ ਨਾਈਸ ਗੁੱਡ ਕੀ ਸੁਣਾਓਗੇ ਫਿਰ
5: ਇੱਕ ਚੁਟਕਲਾ
0: ਹਾਂਜੀ
1: ਓਕੇ
5: ਇੱਕ ਵਾਰੀ ਪੱਪੂ ਦੁਕਾਨ ਕੋਲ ਜਾਂਦਾ ਤੇ ਉੱਥੇ ਇੱਕ ਬਜ਼ੁਰਗ ਆਦਮੀ ਬੈਠਾ ਹੁੰਦਾ ਤੇ ਫਿਰ ਪੱਪੂ ਨੂੰ ਕਹਿੰਦਾ ਵੀ ਇੱਕ ਬੁੱਢੀ ਬਿਸਕਟ ਤੇ ਫਿਰ ਦੁਕਾਨਦਾਰ ਹੈਰਾਨ ਹੋ ਕੇ ਕਹਿੰਦਾ ਕੀ ਤੇ ਫਿਰ ਉਹ ਬੱਚਾ ਕਹਿੰਦਾ ਵੀ ਇੱਕ ਬੁੱਢੀ ਬਿਸਕਿਟ ਤੇ ਫਿਰ ਦੁਕਾਨਦਾਰ ਗੁੱਸੇ ਹੋ ਜਾਂਦਾ ਤੇ ਫਿਰ ਉਦੋਂ ਹੀ ਉਹਦੇ ਨਾਲ ਦਾ ਦੋਸਤ ਕਹਿੰਦਾ ਅੰਕਲ ਜੀ ਇਹ ਤੋਤਲਾ ਵਾ ਇਹ ਗੁੱਡੀ ਬਿਸਕਿਟ ਮੰਗਦਾ
1: Have a good day.
0: Thank you. Good day.
1: Haan ji. Okay didi.
6: Sat Sri Akaal uncle ji te Sukhdi ji.
1: Sat Sri Akaal Yashika. Kidda haal chal?
6: Mera theek hai. Thoda ki haal aa?
1: Sada haal theek hai.
0: Ki sunaoge?
6: Ek चुटकुला।
0: हाँ जी।
6: पति पति पत्नी घरे बैठ के डिनर कर रहे हुंदे आ ते पत्नी कहंदी पता मेरी मैं कल दोस्त नाल गल कर रही सी ते ओदा हसबेंड पता ओनू रोज फुल लिया के दिंदा ते पति कहंदा अच्छा ते मैं तेनू रोज सब्जियां लिया के दिना पत्नी कहंदी ले तुसी फुल ते सब्जियां नू किवें कंपेयर कर रहे हो पति कहंदा क्यों नहीं करा फुल फुल केड़ा तू खा सकदी सब्जियां बना के एटलीस्ट खा तो सकदी आ
0: सेनापति
1: समझदा
0: उनको बुक्के दी भुर्जी बना खा ले कर
1: थैंक यू जशिका
0: थैंक
6: यू हैव अ नाइस डे
1: बाय बाय
0: थैंक यू ते नेक्स्ट साडे नाल आशीष कौर सत श्री अकाल आशीष कौर कल उठ पियो कोई नी हेलो हां
7: मैं नहीं सोना जे मैं हाँ? सो ही नहीं सकती
0: हां उठी ते नहीं हले किथे पता ते लगदा नहीं कौन आया
7: कौन है मैं
0: हाँ ये किसमिस यारा वा ये सुख जी ये किसमिस यारा
1: मैं सुख जी थोड़ी मैं तो मतलब
0: यश यश हाँ
1: ते ए देखो यश जी तो कल आए भी नहीं सी फिर भी भुलेखा लग गया मैं गुस्से हाँ
0: ले ते आप भी इन्हें कल गुस्सा किता है कहंदी मैनू किसमिस यारा नहीं कहना हट गई मैं टीचर बनू
1: मैं फिर जे मैं जे तुसी टीचर बनो हट गए फिर मैं जासी जी बन गई एदा किदा हो गया
7: नहीं
1: हां तुसी टीचर बनो हटे हां ते सुख आंटी फिर जासी बन गए ना जासी आंटी बन गए वाह
7: नहीं फिर तुसी नोनिया रहेंगे गलती ना मैं सुनू कहता
1: नोनिया आंटी कहना सी
7: मैनू कदे कदे मैनू एक दो बारी भुलेखा पै गया
1: मेनू मेरा ही ना भूलते हो तुसी रोज रोज
0: चल चोई नहीं चुप करो तुसी चुप करो कोई नहीं हुण नहीं कहिंदी हुण नहीं कहिंदी हुण चेता रख
1: प्रॉमिस भी नहीं करदी कहिंदी भी नहीं आंटी मैं हुण नहीं कहूंगी अगली बारी पिंकी प्रॉमिस
7: नहीं कहिंदी बहुत भुलेखा पै गया मेनू
0: हां भुलेखा पै गया
1: नु पिंकी प्रॉमिस थोड़ी कीता इने
0: ओ पिंकी बिजी आ
7: प्रॉमिस प्रॉमिस पिंकी प्रॉमिस सेम हुंदे
0: हां
1: नहीं सेम हुंदे पिंकी प्रॉमिस पक्का प्रॉमिस हुंदा है फ्रेंड्स ना कर दे या तुसी
0: एक अब्बा हुंदा है एक पक्का अब्बा हुंदा तुसी कर दे हुंदे हो
7: मैं तो कर दी नहीं समटाइम्स मेरे फ्रेंड्स नाल
1: देखिया वे मैं फ्रेंड नहीं ना है
7: कदे मैं कर दी कदे मैं कर दी प्रॉमिस कदे मैं कर दी नॉट फुल्ली प्रॉमिस
0: अच्छा
7: मैं पक्का नहीं हो करूं
0: हाफ हार्टेड है
7: डिफरेंट चूज कर दी मैं कदे कदे
1: मैं क्राई करूंगी सारा दिन आज
0: ओ मनाला नहीं
7: दूजे बच्चे ना भी क्राई कर क्राई कर
1: जेडे बच्चे मैनु इदा भूल दे मैं उना नाल फिर क्राई करूंगी
0: आ बाकी भूले नहीं ना
7: हुन तुसी हुन तुई रो नहीं
0: ए तेनु आशीष तेनु ट्रिक कर दी
7: अंकल
1: जी नु पुछ आंटी सैड होए के नहीं होए
0: ते गई थोड़े जे
7: थोड़े जे
0: ਤੁਸੀਂ ਕੱਲ ਉਹ ਇਹੀ ਜਦੋਂ ਤੁਹਾਨੂੰ ਮੈਂ ਤੁਹਾਨੂੰ ਮੈਂ ਜਦੋਂ ਕਿਸਮਿਸ ਯਾਰਾ ਕਿਹਾ ਸੀ ਤੁਸੀਂ ਸੈਡ ਹੋਏ ਗੱਲ
7: ਨਾ
0: ਫਿਰ ਵੀ ਨਹੀਂ ਹੋਈ ਗੱਲ ਤੇ
1: ਪਰ ਮੈਂ ਸੀਸ ਨਹੀਂ ਨਾ ਕਿ ਮੈਂ ਸੁੱਖ ਆਂਟੀ ਹਾਂ
7: ਨਾ ਕਿਸਮਿਸ ਯਾਰਾ ਮੇਰਾ ਕ੍ਰਿਸਮਸ ਯਾਰ ਮੇਰਾ ਨਿਕਨੇਮ ਬਣ ਸਕਦਾ।
0: ਚਲ ਕੀ ਸੁਣਾਓਗੇ ਫਿਰ ਅੱਜ?
7: ਬਸ ਓਨਲੀ ਜਦੋਂ ਮੈਂ ਹੋ ਤੁਸੀਂ ਕਦੇ ਕਦੇ ਮੈਨੂੰ ਸੀਸ ਕੋਰ ਕਹਿ ਸਕਦੇ ਹੋ ਜਾਂ ਕਦੇ ਕਦੇ ਕਿਸੇ ਮਿਸ ਯਾਰਾ ਕਹਿ ਸਕਦੇ ਹੋ।
0: ਅੱਛਾ ਅੱਛਾ ਕਹਿ ਸਕਦੇ ਹੋ
7: ਪਤਾ ਲੱਗ
1: ਤੇ ਜਾਂ ਫਿਰ ਕਿਸੇ ਵੇਲੇ ਭੁਲੱਕੜ ਕਹਿ ਸਕਦੇ ਹਾਂ ਅਸੀਂ ਸੀਸ ਨੂੰ।
0: ਇਦਾਂ ਵੀ ਕਹਿ ਸਕਦੇ
1: ਜਾਂਦੀ ਨਾ ਨਾ ਹੈ ਹੈ ਭੁੱਲ ਜਾਂਦੀ ਨਾ ਨਾ
7: ਹੋਰ ਵੀ ਹੋਰ ਤਾਂ ਮੈਂ ਨਹੀਂ ਭੁੱਲਦੀ
1: ਤੁਹਾਨੂੰ ਹੀ ਭੁੱਲਦੀ ਆਂਟੀ। ਦੇਖਿਆ ਆ ਗਈ ਨਾ ਦਿਲ ਦੀ ਗੱਲ ਫਿਰ ਅਸੀਂ ਇਸ ਦੀ ਜ਼ਬਾਨ ਤੇ। ਚਲੋ ਕੋਈ ਗੱਲ ਨਹੀਂ ਚਲੋ ਮੈਂ ਸੌਰੀ ਕਰ ਲੈਣੀ ਆ ਅਸੀਂ ਇਸ ਤੋਂ
0: ਆਵਾਜ਼ ਥੋੜੀ ਠੀਕ ਕਰੇ ਤੁਹਾਡੀ ਆਵਾਜ਼ ਖਰਾਬ ਹੋ ਗਈ। ਹਾਂਜੀ ਹੁਣ ਠੀਕ ਹੈ ਕੀ ਸੁਣਾਓਗੇ?
7: ਮੈਨੂੰ ਕਿਉਂ ਨੀ ਬੁਲਾਇਆ
1: ਪੁੱਤ? ਜਿੱਥੇ ਲੋਹੜੀ ਸੀ ਨਾ ਉਹ ਇੰਨੀ ਦੂਰ ਸੀਗਾ, ਫੇਰ ਤੁਸੀਂ ਕਹਿਣਾ ਸੀਗਾ ਕਿ ਸਾਡੇ ਤੋਂ ਆ ਨੀ ਹੋਣਾ, ਉਹ ਤੋਂ ਬਹੁਤ ਦੂਰ ਆ, ਅਸੀਂ ਬਹੁਤ ਦੂਰ ਗਏ ਸੀ ਕਿਤੇ।
7: ਫਿਰ ਅਸੀਂ ਆ ਜਾਂਦੇ ਸਟਿਲ।
1: ਓਕੇ ਫਿਰ ਤੁਸੀਂ 5 ਆਵਰਸ ਡਰਾਈਵ ਕਰਕੇ ਨੈਕਸਟ ਟਾਈਮ ਆਪਾਂ ਤੁਹਾਨੂੰ ਦੱਸਾਂਗੇ, ਠੀਕ ਆ?
7: ਓਕੇ
1: ਹਾਂ ਬਸ ਅਸੀਸ ਨੇ ਗੱਡੀ ਸਿੱਖ ਲੈਣੀ ਅਗਲੇ ਸਾਲ ਹੈ ਨਾ?
0: ਹਾਂਜੀ
7: ਅਗਲੇ ਸਾਲ ਮੈਂ ਸਿੱਖੂ।
0: ਅਗਲੇ ਸਾਲ ਠੀਕ ਆ
1: ਠੀਕ ਆ ਠੀਕ ਆ।
7: ਅਗਲੇ ਸਾਲ ਤਾਂ ਮੈਂ 7 ਸਾਲ ਦੀ ਹੂੰ।
0: ਓਕੇ ਓਕੇ ਓਕੇ
1: 7 ਸਾਲ ਦੀ ਹੋ ਜਾਣਾ ਤੇ ਕੀ ਸੁਣਾਓਗੇ ਅਸੀਂ ਅੱਜ ਗੱਲਾਂ ਤੋਂ ਬਿਨਾ? 6-7
7: ਮੈਂ ਕੱਲ ਨਾ ਮੈਂ ਕੱਲ ਕਿਉਂਕਿ ਜਦੋਂ ਮੇਰਾ ਸਕੂਲ ਫਿਨਿਸ਼ ਹੋਇਆ ਸੀ ਨਾ ਆਪਾਂ ਤੁਰ ਕੇ ਮੇਰੇ ਘਰ ਆਏ ਕਿਉਂਕਿ ਘਰ ਕੋਈ ਗੱਡੀ ਨਹੀਂ ਸੀ ਹਨਾ।
0: ਹਾਂਜੀ
7: ਬਿਫੋਰ ਮੈਨੂੰ ਪਾਪਾ ਲੈ ਕੇ ਆਏ ਸੀ ਉਹਨਾਂ ਕੀ ਕੀਤਾ ਨਾ
0: ਪਿੱਛੇ ਬਾਕੀਆਂ ਦੀ ਵਾਰੀ ਆ
1: ਸਕੂਲ ਜਾਣਾ ਬਾਕੀਆਂ ਨੇ
7: ਹੋ ਗਿਆ ਨਾ ਫਿਰ ਮੈਂ ਸੁਣਾਉਂਗੀ ਨੀ।
1: ਚਲੋ ਫਿਰ ਕੱਲ ਨੂੰ ਮਿਲਦੇ ਆ ਆਪਾਂ ਟ੍ਰੇਨ ਤੇ।
7: ਕੈਮਰੀ ਦੀ ਵੀ ਕਰਨੀ ਸੀ ਪਾਪਾ ਨੇ ਕੀ ਕੀਤਾ ਵੀ ਕੈਮਰੀ ਨੂੰ ਉੱਥੇ ਲੈ ਕੇ ਡਰਾਈਵ ਕਰਕੇ ਗਏ।
0: ਅਸੀਸ ਪੁੱਤ ਬਾਕੀਆਂ ਦੀ ਵਾਰੀ ਆ ਉਹਨਾਂ ਨੇ ਵੀ ਸਕੂਲ ਜਾਣਾ ਵਾ। ਥੈਂਕ ਯੂ ਆਪ ਤੂੰ ਬੜੀ ਬੇਬੇ ਬਣਦੀ ਹੁੰਦੀ ਹੈ ਮੈਨੂੰ ਪਹਿਲਾਂ ਵਾਰੀ ਦਿੱਤੀ ਬਾਅਦ ਚ ਦਿੱਤੀ। ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ।
1: ਹੈਲੋ ਤਵਨੀਤ
8: ਸਤਿ ਸ਼੍ਰੀ ਅਕਾਲ
1: ਜੀ ਕਿੱਦਾਂ ਹਾਲ ਚਾਲ?
8: ਮੇਰਾ ਠੀਕ ਆ ਤੁਹਾਡਾ ਕੀ ਹਾਲ ਆ?
1: ਸਾਡਾ ਹਾਲ ਵਧੀਆ
0: ਠੀਕ ਆ। ਇਹ ਕੌਣ ਆ, ਪਾਪਾ ਆ ਕਿ ਮੰਮਾ ਆ ਕਿ ਵੀਰਾ ਆ ਕਿ ਕੌਣ ਆ?
7: ਗੁੱਸੇ ਨੇ ਲੋਲੀਪੋਪ
1: ਦੋਗੇ
0: ਮੈਨੂੰ
1: ਕੋਈ ਗੱਲ ਨੀ ਆਪਾਂ ਤਿੰਨੇ ਇੱਕੋ ਜਿਹੇ
0: ਹੇ ਫੀਵਰ ਫੈਮਿਲੀ ਹੋ ਗਈ
1: ਹਾਂ
9: ਨਹੀਂ
0: ਹਾਂ
1: ਤੁਹਾਨੂੰ ਵੀ ਆ ਮੈਨੂੰ ਵੀ ਆ ਰੰਜਿਤ ਅੰਕਲ ਨੂੰ ਵੀ ਆ ਸਾਨੂੰ ਤਿੰਨਾਂ ਜਣਿਆਂ ਨੂੰ ਨਾ ਫੇ ਅਸੀਂ ਫੈਮਿਲੀ ਆ
9: ਓਕੇ ਹਾਂਜੀ
1: ਹਾਂ ਹਾਂ ਚਲੋ ਸੁਣਾ ਦੋ ਫੇ
0: ਕੀ ਸੁਣਾਓਗੇ ਹੇ ਫੀਵਰ
9: ਗੁਜਾਰਤ
0: ਓਕੇ
9: ਮੈਂ ਚਿੱਟਾ ਹਾਂ ਪਰ ਦੁੱਧ ਨਹੀਂ ਮੈਂ ਗਾਜਰਾ ਹਾਂ ਪਰ ਰੱਬ ਨਹੀਂ ਮੈਂ ਵੱਲ ਖਾਂਦਾ ਬਸ ਸੱਪ ਨਹੀਂ
0: ਇੰਨਾ ਕੁਛ
1: ਜਿਹਦੇ ਵਿੱਚੋਂ ਅੱਜ ਮੀਂਹ ਪੈਂਦਾ ਕਿਤੇ ਮੈਂ ਉਹ ਤੇ ਨਹੀਂ
0: ਬੱਦਲ
1: ਸ਼ਾਇਦ
9: ਨੋ
1: ਹਾਂ
0: ਬੱਦਲ ਨਹੀਂ ਆ
1: ਬੱਦਲ ਨਹੀਂ ਹੈਗਾ
0: ਕਲਾਉਡ ਕਲਾਉਡ
1: ਹਾਂ ਇਹਨਾਂ ਦਾ ਇਹ ਵੀ ਨਹੀਂ ਭਰੋਸਾ ਕੋਈ ਬਾਅਦ ਚੋਂ ਕਲਾਉਡ ਕਹਿੰਦੇ
0: ਕਲਾਉਡ
1: ਇਹ ਕਿਹੜੀ ਚੀਜ਼ ਹੈ ਇੱਦਾਂ ਦੀ
9: ਪਤਾ ਨਹੀਂ
1: ਅਸੀਂ ਹਾਰ ਗਏ ਅਸੀਂ ਹਾਰ ਗਏ
0: ਚਿੱਟਾ ਸ਼ਾਵਰ
1: ਚਿੱਟਾ ਸ਼ਾਵਰ
0: ਪਾਣੀ ਪਾਣੀ ਪਾਣੀ
9: ਹਾਂਜੀ
1: ਲਓ ਫਾਈਨ ਇਹਨਾਂ ਨੂੰ ਅੱਜ
0: ਹੈਗਾ ਕੀ ਹੀ
9: ਖਾਂਟੀ ਨੂੰ ਆਂਟੀ ਜੀ ਨੂੰ ਵਨ ਲੋਲੀਪੌਪ ਦਾ ਸਾਈਨ ਪਊਗਾ ਹੋਰ
0: ਹਾਂ ਅੱਛਾ ਤੁਸੀਂ ਲੈਣਾ ਹੋਣਾ
1: ਇਹਨਾਂ ਨੇ ਲੋਲੀਪੌਪ ਦੇਣੀ
9: ਮੈਂ ਲੋਲੀਪੌਪ ਦੋਗੀ ਪਰ ਉਹਨਾਂ ਨੇ ਮੈਨੂੰ ਫਿਰ ਫਾਈਨ ਮੈਂ ਉਹਨਾਂ ਨੂੰ ਫਾਈਨ ਵੀ ਦੇਣਾ
0: ਓਕੇ ਫਾਈਨ ਵੀ ਦੇਣਾ ਓਕੇ
1: ਠੀਕ ਹੈ ਠੀਕ
0: ਨਹੀਂ ਆਨਸਰ ਕੀ ਹੀ ਹੁਣ ਪਾਣੀ ਹੀ ਕਿ ਸ਼ਾਵਰ ਹੀ ਕੀ ਆਨਸਰ ਕਿ
1: ਬੱਦਲ ਸੀ ਕੀ ਸੀ
9: ਪਾਣੀ
0: ਹੈ ਪਾਣੀ ਹੀ ਓਕੇ ਓਕੇ ਓਕੇ
1: ਹਾਂਜੀ ਪਾਣੀ ਗੱਜਦਾ ਵੀ ਹੈ
0: ਆਹੋ ਮੀਂਹ ਹੋਊਗਾ ਨਾ
9: ਉਹ ਮੂਵ ਹੁੰਦਾ
1: ਦੜ ਦੜ ਦੜ ਦੜ
0: ਹਾਂਜੀ ਨੈਕਸਟ ਕਿਹਦੀ ਵਾਰੀ
9: ਐਸ਼ਲਿਨ
1: ਓਕੇ ਅੱਜ ਲੱਗਦਾ ਬੀਰਾ ਕੱਢਤਾ ਵਿੱਚੋਂ
0: ਸਤਿ ਸ਼੍ਰੀ ਅਕਾਲ ਇਹ ਐਸ਼ਲੀਨ ਤੇ ਨਹੀਂ ਜਾਪਦੀ ਮੈਨੂੰ ਇਹ ਹੋਰ ਹੀ ਕੋਈ ਜਾਪਦਾ ਮੈਨੂੰ
1: ਸੱਚੀ
0: ਕੌਣ ਹੈ ਅੱਜ
9: ਪਾਜੀ
0: ਓ ਅੱਛਾ ਪਾਜੀ ਹੋ ਤੁਸੀਂ ਓਕੇ ਹੋਰ ਪਾਜੀ
1: ਸਿਡਨੀ ਤੋਂ ਆ ਗਏ ਵਾਪਸ ਤੁਸੀਂ
9: ਮੈਂ ਡਾਡਾ ਨਹੀਂ ਹੈਗਾ
0: ਅੱਛਾ ਡਾਡਾ ਨਹੀਂ ਹੋਰ ਕੋਈ ਪਾਜੀ ਹੈ ਤੇਲ
1: ਤੇ ਮਹਿੰਗਾ ਹੀ ਬੜਾ ਹੋ ਗਿਆ
9: ਮਹਿੰਗਾ ਬਹੁਤ ਹੋ ਗਿਆ
1: ਕੀ ਕਰੀਏ
0: ਹੋ ਤਾਇਆ ਜੀ ਫਿਰ ਕੀ ਖਾਦਾ
9: ਦਲੀਆ
1: ਦਲੀਆ
0: ਖਾਦਾ ਤਾਇਆ ਜੀ ਨੇ
1: ਕੀ ਸੁਣਾਉਂਗੇ ਤਾਇਆ ਜੀ ਅੱਜ ਫਿਰ ਸਾਨੂੰ
9: ਇੱਕ ਗੁਜਾਰ
1: ਓਕੇ ਜੀ ਸੁਣਾ ਦੋ ਪਾ ਦੋ ਐਕਚੁਅਲੀ
9: ਹੱਥ ਲਾਇਆ ਪਾ ਮੈਲਾ ਹੋਵੇ ਮੂੰਹ ਲਾਇਆ ਪਾ ਹੱਸੇ
1: ਹਾਂ
0: ਹੱਥ ਲਾਇਆ ਤੇ ਮੈਲਾ ਹੋਵੇ
9: ਹਾਂਜੀ
0: ਮੂੰਹ ਲਾਇਆ ਤੇ ਹੱਸੇ
1: ਇਹ ਕਿਹੜੀ ਚੀਜ਼ ਹੈ ਇਦਾਂ ਦੀ
0: ਤੇ ਸਾਨੂੰ ਨਹੀਂ ਆਉਂਦੀ ਇਹ ਐਸ਼ਲੀਨ ਆਪੇ ਹੀ ਦੱਸੇ
1: ਹਾਂ ਅਸੀਂ ਗਏ ਤਾਇਆ
0: ਦੱਸੇ
1: ਤਾਇਆ ਦੱਸ ਦੋ ਤਾਇਆ ਜੀ ਦੱਸ ਦੇਣ ਫਿਰ
9: ਤੁਸੀਂ ਹਟ ਗਈ
0: ਹਾਂਜੀ
9: ਹਾਰ ਗਏ ਨਹੀਂ ਸਕਦੇ
0: ਹਾਰ ਗਏ ਆਪਾਂ
1: ਹਾਰ ਗਏ ਅਸੀਂ ਹਾਰ ਗਏ ਪੁੱਤ
9: ਚੀਸ਼ਾ
0: ਓ
1: ਮੂੰਹ ਲਾਉਂਦੇ ਤਾਂ ਹੱਸਣ ਲੱਗ ਜਾਂਦਾ

0: ਨਾਲ ਗੱਲ ਕਰ ਲਓ।
1: ਹਾਂਜੀ ਹਾਂਜੀ ਲਿਆਓ ਲਿਆਓ।
2: ਤੁਸੀਂ ਕਿਉਂ ਅੰਕਲ ਬਣਦੇ ਆ? ਤੁਸੀਂ ਮੈਨੂੰ ਆਪਣਾ ਦੱਸੋ।
1: ਆਪਣਾ ਤਾਂ ਮੈਂ ਖਿਆਲ ਹੀ ਨੀ ਕੀਤਾ। ਹੈ ਜਦੋਂ ਵੱਡੇ ਤੁਸੀਂ ਕੌਣ ਹੋ?
0: ਮੈਂ ਬਾਪੂ ਹੈਗੇ।
1: ਬਾਪੂ ਓ ਬਾਪੂ ਜੀ, ਡਾਂਗ ਕਿੱਥੇ ਤੁਹਾਡੀ?
2: ਘਰੇ ਜਾ ਕੇ।
1: ਅੱਛਾ ਘਰੇ ਜਾ ਕੇ ਰੱਖੀ।
2: ਕੀ ਸੁਣਾਓਗੇ ਬਾਪੂ ਜੀ ਤੁਸੀਂ?
0: ਕਲ ਵਿਚ ਨਵਖ ਜਾਨਾ ਆਇਆ ਡੱਬੇ ਵਿਚ ਸੰਸਾਰ ਵਿਚ
2: ਘਰ ਵਿਚ ਨਵਾਂ ਖਜ਼ਾਨਾ ਆਇਆ ਡੱਬੇ ਵਿਚ ਸੰਸਾਰ ਸਮਾਇਆ। ਜਿਹੜਾ ਸਾਰਾ ਦਿਨ ਦੇਖਦੇ ਆ ਬੈਠ ਕੇ।
1: ਜਮੈਟਰੀ ਬਾਕਸ
0: ਦੱਸੋ ਕੀ ਹੈ?
1: ਜਮੈਟਰੀ
2: ਤੁਸੀਂ ਦੇਖਦੇ ਹੋ? ਅਸਤੇ ਦੇਖਦੇ ਨੇ ਸਾਨੂੰ ਤਾਂ ਤੁਸੀਂ ਦਿੰਦੇ ਹੀ ਨਹੀਂ ਚਾਂਸ ਦੇਖਣ ਦਾ।
1: ਟਿਫਨ ਟਿਫਨ ਟਿਫਨ
0: ਹਾਂਜੀ ਤੁਸੀਂ ਰਾਈਟ ਹੈਗੇ।
1: ਟਿਫਨ
2: ਨਹੀਂ ਜਿਹੜਾ ਅਸੀਂ ਚਾਂਸ ਨਹੀਂ
0: ਦਿੰਦੇ। ਤੁਸੀਂ ਕੀ ਜਿਹੜਾ ਕਿ ਅਸੀਂ ਬੈਠ ਕੇ ਲੋਜ ਦੇਖ ਰਹੇ ਹੋ
2: ਸਾਰਾ ਦਿਨ ਬੈਠ ਕੇ? ਮੈਂ ਕਿਹਾ ਜਿਹੜਾ ਦੇਖਦੇ ਆ ਤੇ ਸਾਨੂੰ ਤਾਂ ਕਦੀ ਚਾਂਸ ਨੀ ਦਿੰਦੇ ਦੇਖਣ ਦਾ।
0: ਅਸੀਂ ਵੀ ਦੇਖ ਰਹੇ, ਅਸੀਂ ਕਦੀ ਕਦੀ ਦੇਖ ਰਹੇ ਤੇ ਅਸੀਂ ਕਦੀ ਕਦੀ ਵੀ ਦੇਖ ਰਹੇ ਜੋ ਦਾਦਾ ਆਦੇ।
1: ਓਕੇ ਓਕੇ ਗੁੱਡ ਗੁੱਡ।
2: ਸਾਰੇ ਬੱਚੇ ਕਿੰਨੇ ਸਿਆਣੇ ਆ ਸਾਡੇ
0: ਨਾਲ ਕਰਦੇ ਪਾ। ਮੰਮਾ ਕਦੀ ਕਦੀ ਲਾਊਡ ਕਰਦੇ।
1: ਹਾਂ ਵੇਖੋ ਕੋਈ ਟੀਵੀ ਨਹੀਂ ਵੇਂਦਾ, ਕੋਈ ਸਕਰੀਨ ਟਾਈਮ ਨਹੀਂ।
2: ਸਹੀ ਗੱਲ ਆ। ਉਦੋਂ
1: ਟੀਵੀ ਬਹੁਤ ਵੇਂਦੇ ਸੀ ਨਾ
0: ਇਹ ਛੋਟੀ ਦੀਦੀ ਮੰਮਾ ਦੇ ਪਿੱਛੇ ਹੈਗੇ।
1: ਅੱਛਾ ਮੰਮਾ ਦੇ ਪਿੱਛੇ। ਓਕੇ ਥੈਂਕ ਯੂ।
2: ਥੈਂਕ ਯੂ ਪਾਪਾ ਜੀ।
0: ਸਰਦਾਰ ਜੀ ਜਿੰਦਾਬਾਦ, ਸਰਦਾਰ ਜੀ ਬੱਲੇ ਬੱਲੇ, ਸਰਦਾਰ ਜੀ ਐਕਸੀਡੈਂਟ ਹੋਇਆ।
2: ਅਸੀਂ ਅੱਜ ਮਿਸ ਕਰਤਾ ਇਹਨਾਂ ਨੂੰ ਪਤਾ ਲੱਗ
1: ਖਰਾਬ ਹੋਇਆ ਯਾਰ।
2: ਬਸ ਠੀਕ ਹੋਈ ਕਿ ਨਹੀਂ ਹੋਈ?
0: ਨਹੀਂ
2: ਬਸ
0: ਜਦੋਂ ਅਸੀਂ ਫਰਾਈਡੇ ਅਮਰ ਤੇ ਅਮਰ ਕਿਤੇ ਜਾ ਰਹੇ ਸੀ ਮੈਂ ਪੰਜ ਗੱਡੀ ਰਿਕੇ ਐਕਸੀਡੈਂਟ ਹੋਇਆ।
2: ਓਏ ਹੋਏ ਉਹ ਭਰਾਵਾ ਕਿਹੜੀ ਸੜਕ ਤੇ ਰਹਿੰਦੇ ਤੁਸੀਂ?
0: ਤੇ ਫੇ ਦੋ ਪੁਲਿਸ ਆਏ।
2: ਓਏ ਨੋ
1: ਓਕੇ
0: ਪੰਜ ਗੱਡੀ ਐਕਸੀਡੈਂਟ ਹੋਈ।
2: ਓਕੇ ਅਸੀਂ ਦੱਸਦੇ ਆ ਕੋਈ ਨਹੀਂ।
1: ਥੈਂਕ ਯੂ।
2: ਸਰਦਾਰ ਜੀ ਬੱਲੇ ਬੱਲੇ, ਸਰਦਾਰ ਜੀ ਸ਼ਾਵਾ ਸ਼ਾਵਾ। ਬਾਏ ਬਾਏ ਸਰਦਾਰ ਜੀ।
0: 145 145।
1: ਸਤਿ ਸ਼੍ਰੀ ਅਕਾਲ ਸੁਖਨ, ਤੁਸੀਂ ਆਉਂਦੇ ਰਹੋ।
2: ਹੈਲੋ
1: ਡਟਵਾਲ ਸਾਹਿਬ।
2: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਡਟਵਾਲ ਸਾਹਿਬ।
1: ਕੀ ਹਾਲ ਚਾਲ ਨੇ?
2: ਸਾਡਾ ਹਾਲ ਬਹੁਤ ਵਧੀਆ, 1 week ਟੂ ਗੋ।
1: ਹੈਂ ਫਿਰ ਕੀ ਹੋਣਾ? ਆਵਾਜ਼ ਤੇ ਠੀਕ ਕਰੋ, ਆਵਾਜ਼ ਤੇ ਠੀਕ ਕਰੋ। ਹੈਲੋ
0: 5 days ਟੂ ਗੋ।
1: ਓਏ 5 days ਓਨਲੀ? ਓਏ ਓਏ ਓਏ ਓਏ ਓਏ, ਫਿਰ ਕੀ ਹੋਣਾ ਭਲਾ?
2: ਸੰਡੇਸ।
1: ਅੱਛਾ ਸੰਡੇ ਨੂੰ ਆ?
0: ਸੰਡੇ ਐਤਵਾਰ
2: 30 ਤਰੀਕ ਆ। ਐਵੇਂ ਗੱਲ ਨਹੀਂ।
1: ਅੱਛਾ
2: ਹਾਂ।
1: ਓਏ

0: ਵੀ ਫਿਰ ਤੇ ਨਜ਼ਾਰਾ ਹੀ ਆ ਹੋਇਆ।
1: ਹੈ ਨਾ,
0: ਕੀ ਖਵਾਓਗੇ ਫਿਰ?
1: ਕੇਕ।
0: ਕੇਕ ਹੋਰ ਕੀ?
1: ਸਪਾਈਡਰਮੈਨ।
0: ਸਪਾਈਡਰਮੈਨ ਵਾਲਾ ਕੇਕ? ਤੁਸੀਂ ਫਿਲਮ ਵੇਖੀ ਸਪਾਈਡਰਮੈਨ ਵਾਲੀ?
1: ਸਾਨੂੰ ਵੀ ਭੁੱਖ ਲੱਗੀ, ਅਸੀਂ ਕੀ ਕਰੀਏ ਫਿਰ?
0: ਨਹੀਂ ਨਹੀਂ,
1: ਹਾਂ ਹਾਂ ਏਦਾਂ ਕਰਨਾ ਪੈਣਾ ਸਾਨੂੰ। ਇੰਨਾ ਯੰਮੀ ਕੇਕ ਫਿਰ ਸਪਾਈਡਰਮੈਨ ਵਾਲਾ ਦੇਖ ਕੇ ਫਿਰ ਆਪਾਂ ਕਿੱਦਾਂ ਰਵਾਂਗੇ ਬਿਨਾਂ ਖਾਧੇ?
0: ਨਹੀਂ ਉਹ ਹੋਰ ਲਿਆ ਦੂਗਾ ਤੁਹਾਨੂੰ।
1: ਨਹੀਂ ਮੈਂ ਤਾਂ ਉਹ ਸਪਾਈਡਰਮੈਨ ਵਾਲਾ ਹੀ ਖਾਣਾ।
0: ਹੈ ਸੁਗਨ, ਕੀ ਸੁਣਾਓਗੇ ਫਿਰ ਅੱਜ?
1: ਓਕੇ, ਕੋਈ ਚੁਟਕਲਾ ਵੀ ਸੁਣਾ ਲਿਆ ਕਰੋ।
2: ਹਰੇ ਹਰੇ ਆਂਡੇ।
1: ਹਰੇ ਆਂਡੇ।
2: ਬੁੱਝੋ
0: ਸਿਰਫ ਇੰਨੀ ਬਾਜ਼ਾਰ ਤੇ ਹਰੇ ਹਰੇ ਅੰਡੇ?
1: ਹਰੇ ਹਰੇ ਅੰਡੇ,
0: ਹਰੀ ਹਰੀ ਮੱਛੀ ਤੇ ਹਰੇ ਹਰੇ ਅੰਡੇ,
1: ਹਰੇ ਹਰੀ ਮੱਛੀ ਤੇ ਹਰੇ ਹਰੇ ਅੰਡੇ। ਓਏ ਹੋਏ, ਜੇ ਉਹਦੇ ਵਿੱਚ ਪਨੀਰ ਪਾ ਕੇ ਕੋਈ ਸਬਜ਼ੀ ਬਣਾ ਦੇਵੇ ਤਾਂ ਫਿਰ ਮਜ਼ਾ ਆ ਜਾਵੇ ਨਾ। ਹਾਂ ਹੈ ਨਾ ਸੁਖਨ? ਹਾਂ ਬਸ ਠੀਕ।
0: ਕੀ ਹੋਇਆ ਮਟਰ?
1: ਬੁੱਝ ਗਏ ਅੰਕਲ ਜੀ।
0: ਓ ਜਾਓ ਡਡਵਾਲ ਸਾਹਿਬ, ਤੁਸੀਂ ਤੇ ਮਟਰ ਚੇਤੇ ਕਰਾਤੇ ਸਵੇਰੇ ਸਵੇਰੇ। ਮੰਮਾ ਨੂੰ ਆਪੇ ਚੇਤਾ ਆ
2: ਗਿਆ।
0: ਮੰਮਾ ਫਿਰ ਤਿਆਰੀਆਂ ਕਰ ਰਹੇ ਹੋਣੇ ਤੁਹਾਡੇ ਬਰਥਡੇ ਦੀਆਂ?
1: ਮਟਰਾਂ ਵਾਲੇ ਚੌਲ ਬਣਾਉਣੇ ਇਹਨਾਂ ਨੇ?
0: ਨਹੀਂ ਨਹੀਂ,
1: ਮਟਰ ਪਨੀਰ।
0: ਮਟਰ ਪਨੀਰ ਬਣਾਉਣਗੇ ਨਾ? ਹਾਂ ਤੁਹਾਡੇ ਫੇਵਰੇਟ ਹੈ ਪਨੀਰ?
1: ਨਹੀਂ ਜੀ।
0: ਥੈਂਕ ਯੂ ਡੁਰਵਾਲ ਸਾਹਿਬ।
1: ਥੈਂਕ
0: ਯੂ। ਇਹ ਸਨ ਸਾਡੇ ਨਾਲ ਡਡਵਾਲ ਸਾਹਿਬ ਤੇ ਹੁਣ ਕੁਛ ਇੱਕ ਮੈਸੇਜ ਤੇ ਫਿਰ ਆਪਾਂ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਜਸਕੀਰ ਜੀ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਜਤਿੰਦਰ ਨੰਦਾ ਜੀ ਕਲਕਾਲੋ ਤੋਂ ਭੇਜਦੇ ਨੇ,
1: ਥੈਂਕ ਯੂ ਜੀ।
0: ਕਰਮਜੀਤ ਕੌਰ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਸਾਰਿਆਂ ਦਾ ਦਿਨ ਵਧੀਆ ਵਧੀਆ ਰਹੇ। ਮਨਦੀਪ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸੂਖ ਜੀ,
1: ਸਤਿ ਸ਼੍ਰੀ ਅਕਾਲ।
0: ਤੇ ਜੂਲਰ ਵਾਲੇ ਕਹਿੰਦੇ ਨੇ ਕਿ $199 ਹੋ ਗਿਆ ਰੇਟ, ਤੇ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ, ਤੇ ਅਰਦਾਸ ਕਰਦੇ ਨੇ ਕਿ ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਬਲਬੀਰ ਕੌਰ ਮਾਂਗੜ ਜੀ ਪਾਉਂਦੇ ਨੇ ਸਾਂਝ, ਅਤੇ ਸੁਖਵਿੰਦਰ ਭੈਣ ਜੀ ਧੰਨਵਾਦ ਤੁਹਾਡਾ। ਹਰਮਨ ਸਿੰਘ ਜੀ ਕਹਿੰਦੇ ਕਿ ਵਾਹਿਗੁਰੂ ਤੰਦਰੁਸਤੀ ਬਖਸ਼ੇ, ਚੜ੍ਹਦੀ ਕਲਾ ਦੇ ਵਿੱਚ ਰੱਖੇ। ਗੁਰਜੀਤ ਕੌਰ ਜੀ ਕਹਿੰਦੇ ਨੇ ਕਿ TV। ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਕਿ ਅੱਜ ਦੀ ਕਹਾਣੀ ਗੀਤ ਬਹੁਤ ਵਧੀਆ, ਅਤੇ ਪਰਮਾਤਮਾ ਗੀਤ ਤਾਂ ਜਲਾਏ ਨਹੀਂ, ਪਰਮਾਤਮਾ ਕਹਿੰਦੇ ਸਭ ਦਾ ਭਲਾ ਕਰੇ, ਅਤੇ ਧੰਨਵਾਦ। ਸੁਖਦੀਪ ਸਿੰਘ ਘੁੰਮਣ ਜੀ ਵੀ ਕਹਾਣੀ ਲਈ ਐਪਰੀਸ਼ੀਏਟ ਕਰਦੇ ਨੇ। ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ 'ਚ ਰੱਖਣ। ਅਤੇ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਦੀ ਸਾਂਝ ਪਾਉਂਦੇ ਨੇ, ਅਤੇ ਲਵਜੋਤ ਧੁਨਾ ਜੀ ਧੁਨਾ ਜੀ ਲੋਰ ਮੋਗੇ ਵਾਲੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਸ਼ੋਰੂਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04-33-280-252 ਤੇ 04-33-280-252 ਤੇ।
1: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ।
2: ਪੈਕੇਜ ਬੁੱਕ ਕਰਨ ਤੇ ਹਿੱਸਾ ਲੈ ਰਹੇ ਬਿਲਡਰਸ ਵੱਲੋਂ ਵਾਧੂ $15,000 ਡਿਸਕਾਊਂਟ ਮਿਲ ਸਕਦਾ ਹੈ। ਇਹ ਆਫਰ 15 September 2026 ਨੂੰ ਖਤਮ ਹੈ। ਅਜਿਹੇ ਮੌਕੇ ਜ਼ਿਆਦਾ ਦੇਰ ਨਹੀਂ ਰਹਿੰਦੇ। ਹੋਰ ਜਾਣਕਾਰੀ ਲਈ ਅੱਜ ਹੀ smithslane.mirvac.com ਤੇ ਜਾਓ। ਨਿਯਮ, ਸ਼ਰਤਾਂ ਅਤੇ ਯੋਗਤਾ ਦੇ ਮਾਪਦੰਡ ਲਾਗੂ ਹਨ। ਆਫਰ 15 September 2026 ਨੂੰ ਖਤਮ ਹੈ।
3: ਜ਼ਿੱਪੀ ਮਿਊਜ਼ਿਕ ਅਤੇ ਮਿਊਜ਼ਿਕ ਟਾਈਮ ਪ੍ਰੋਡਕਸ਼ਨਸ ਪੇਸ਼ ਕਰਦੇ ਨੇ ਪੰਜਾਬੀ ਫਿਲਮ ਜੁਦਾ, ਅਧੂਰੇ ਪਿਆਰ ਦੀ ਪੂਰੀ ਕਹਾਣੀ।
4: ਮੇਰੀ ਜ਼ਿੰਦਗੀ ਚ ਆਉਣ ਵਾਲੀ ਪਹਿਲੀ ਕੁੜੀ ਵੀ ਤੂੰ ਆ ਤੇ ਆਖਰੀ ਵੀ ਤੂੰ।
3: ਗੁਲਾਬ ਸਿੱਧੂ ਅਤੇ ਜੈਸਮੀਨ ਪਸੀਨ ਦੀ ਅਦਾਕਾਰੀ ਵੇਖੋ। ਗਿੱਲ ਰੌਂਤਾ ਦੀ ਲਿਖੀ ਅਤੇ ਸਿਮਰਜੀਤ ਸਿੰਘ ਵੱਲੋਂ ਡਾਇਰੈਕਟ ਕੀਤੀ ਪੰਜਾਬੀ ਫਿਲਮ ਜੁਦਾ। ਰਿਲੀਜ਼ ਹੋਵੇਗੀ 21 August ਨੂੰ।
5: ਆ ਕਿੱਥੇ ਵੱਜ ਗਈ ਤੇਰੀ ਗੱਡੀ?
6: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 03-8385-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਟਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 04947637000 ਔਰ ਵਟਸਐਪ 2-fold lending.
8: Sona chahida?
9: Bharosa chahida?
8: Quality te buyback vi chahida? Chale aao Delhi Jewelers, Stockland Point Cook vikhe, jithe 22 karat gold, classy silver, dazzling diamonds ate gemstones, custom jewelry thode order te ready. Purana sona buyback and exchange turant. Cash chahida? Gold loan easy and safe. Repair, bullion buying, selling sab ek hi jagah te oh vi wajib rate te. Delhi Jewelers, 310/2 Main Street, Point Cook. Call 0493-536-042.
10: ਕੀ ਤੁਸੀਂ ਆਪਣੇ ਘਰ ਦੇ ਉਪਕਰਨਾਂ ਨੂੰ ਬਿਜਲੀ ਨਾਲ ਚਲਾਉਣ ਬਾਰੇ ਸੋਚ ਰਹੇ ਹੋ? ਇਹ ਤੁਹਾਡੇ ਸੋਚਣ ਨਾਲੋਂ ਕਿਤੇ ਆਸਾਨ ਹੈ। ਈਜ਼ੀ ਇਲੈਕਟ੍ਰਿਕ ACC ਤੁਹਾਨੂੰ ਛੋਟਾਂ ਅਤੇ ਬਚਤਾਂ ਦਾ ਹਿਸਾਬ ਲਗਾਉਣ, ਉਪਕਰਨਾਂ ਦੀ ਤੁਲਨਾ ਕਰਨ ਅਤੇ ਭਰੋਸੇਯੋਗ ਟ੍ਰੇਡੀਜ਼ ਨੂੰ ਇੱਕੋ ਥਾਂ ਤੇ ਲੱਭਣ 'ਚ ਮਦਦ ਕਰਦਾ ਹੈ। ਤੁਸੀਂ ਬਿਜਲੀ ਦੇ ਬਿੱਲਾਂ ਤੇ $2,000 ਤੋਂ ਵੀ ਵੱਧ ਦੀ ਸਾਲਾਨਾ ਬਚਤ ਕਰ ਸਕਦੇ ਹੋ। ਕੀ ਤੁਸੀਂ ਸ਼ੁਰੂ ਕਰਨ ਲਈ ਤਿਆਰ ਹੋ? ਈਜ਼ੀ ਇਲੈਕਟ੍ਰਿਕ ACC.com.au ਤੇ ਜਾਓ। ਬਿਜਲੀ ਬਿੱਲਾਂ ਤੇ ਬਚਤ ਕਰਨਾ ਹੈ ਬਹੁਤ ਆਸਾਨ, SEC ਦੇ ਨਾਲ। ਵਿਕਟੋਰੀਆ ਸਰਕਾਰ ਮੈਲਬਰਨ ਵੱਲੋਂ ਜਾਰੀ।
11: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 04100455555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.

ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058608 ਔਰ ਵਿਜ਼ਿਟ bansallawyers.com.au।

0: ਪੈਂਦੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
2: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਚਲਦੀ ਦਾ ਨਾਮ ਗੱਡੀ, ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
4: ਏਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार, मेलबर्न द्वारा अधिकृत।
5: जनगणना दी रात 11 अगस्त मंगलवार से। हर घर ले जनगणना पूरी करनी लाजमी है। जनगणना पूरी करने ले हाले भी समा है। census.abs.gov.au/punjabi ते जाओ जा 1800-181-227 ते फोन करो। ਆਸਟ੍ਰੇਲੀਆਈ ਅੰਕੜਾ ਬਿਊਰੋ, ਕੈਨਬਰਾ ਵੱਲੋਂ ਅਧਿਕਾਰਤ।
6: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਓ ਪਾਜੀ, ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
9: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
6: ਫਿਰ ਲਵਾਈਏ ਕਿੱਥੋਂ?
9: ਸਨ ਕਰੰਟ ਵਾਲਿਆਂ ਕੋਲੋਂ, 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
8: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ।
0: ਰਿਦਮ ਬੋਇਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ।
10: ਪਿਆਰ ਨੂੰ ਸੁਣਨ ਲਈ ਕੰਨਾਂ ਦੀ ਨਹੀਂ, ਦਿਲ ਦੀ ਲੋੜ ਹੁੰਦੀ।
0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
10: ਇਹੋ ਗੱਲ ਹੈ ਤੇ ਮੈਂ ਹੁਣੇ ਆਪਣੀ ਜ਼ਬਾਨ ਵੱਢ ਕੇ ਹੋ ਜਾਣਾ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
6: ਜ਼ਿੰਦਗੀ ਕਿਵੇਂ ਕੱਟਾਂਗੀ ਮੈਂ, ਨਹੀਂ ਰਹਿ ਸਕਦੀ ਉਹਦੇ ਬਿਨਾਂ, ਮੈਨੂੰ ਉਹ ਚਾਹੀਦਾ।
0: ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
3: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਬੋਲ ਭਾਵੇਂ ਨਾ ਬੋਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ 'ਤੇ ਚਾਤੀ ਮਾਰਨ ਦਾ। ਅੱਜ 25 ਤਰੀਕ ਹੈ, ਅਗਸਤ ਦਾ ਮਹੀਨਾ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਸਾਡੇ ਨਾਲ ਇਸ ਟਾਈਮ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਆਓ ਜਾਣਦੇ ਹਾਂ ਕੀ ਨੇ ਅੱਜ ਦੀਆਂ ਖਾਸ ਖਬਰਾਂ। ਗੌਤਮ ਜੀ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਜੀ ਬਹੁਤ ਧੰਨਵਾਦ ਸੰਜੋ ਜੀ, ਔਰ ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਸਟ੍ਰੇਲੀਆ, ਭਾਰਤ ਔਰ ਦੁਨੀਆ ਜਹਾਨ ਦੀਆਂ ਖਬਰਾਂ ਦਾ ਬੁਲੇਟਿਨ, ਜਿਸ ਦੇ ਵਿੱਚ ਸਭ ਤੋਂ ਪਹਿਲਾਂ ਸ਼ੁਰੂਆਤ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਔਰ ਪਹਿਲੀ ਉਹ ਖਬਰ ਗੁਆਂਢ ਦੇ ਵਿੱਚੋਂ, ਨਿਊਜ਼ੀਲੈਂਡ ਤੋਂ, ਜਿੱਥੋਂ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਹੁਣ ਆਸਟ੍ਰੇਲੀਆ ਦੀ ਤਰਜ਼ ਦੇ ਉੱਤੇ 16 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੀ ਤਜਵੀਜ਼ ਪੇਸ਼ ਕੀਤੀ ਔਰ ਕਿਹਾ ਹੈ ਕਿ ਇਹਨਾਂ ਪਲੈਟਫਾਰਮਸ ਦੇ ਨਾਲ ਨੌਜਵਾਨਾਂ ਦੀ ਪੂਰੀ ਪੀੜ੍ਹੀ ਨੂੰ ਨੁਕਸਾਨ ਪਹੁੰਚ ਰਿਹਾ। ਇਸ ਬਿੱਲ ਨੂੰ ਹਾਲਾਂਕਿ ਕਾਨੂੰਨ ਬਣਾਉਣ ਦੇ ਲਈ ਲੋੜੀਂਦੀ ਹਮਾਇਤ ਪ੍ਰਾਪਤ ਨਹੀਂ ਹੋਈ, ਕਿਉਂਕਿ ਲਕਸਨ ਦੇ ਗੱਠਜੋੜ ਦੀ ਸਰਕਾਰ ਦੇ ਵਿੱਚ ਸ਼ਾਮਲ ਤਿੰਨ ਪਾਰਟੀਆਂ ਨੇ, ਤਿੰਨ ਦੇ ਵਿੱਚੋਂ ਦੋ ਨੇ ਇਸ ਦੇ ਖਿਲਾਫ ਵੋਟ ਪਾਉਣ ਦੀ ਗੱਲ ਕਹੀ ਹੈ ਔਰ ਕਿਹਾ ਹੈ ਕਿ ਇਹ ਬਿੱਲ ਮੁਕੰਮਲ ਨਹੀਂ ਹੈ। ਇਹ ਬਿੱਲ ਪਾਸ ਕਰਵਾਉਣ ਦੇ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੀ ਹਮਾਇਤ ਦੀ ਹੁਣ ਲੋੜ ਪੈ ਸਕਦੀ ਹੈ। ਹਾਲਾਂਕਿ ਇਹ ਤੈਅ ਨਹੀਂ ਕੀਤਾ ਗਿਆ ਹੈ ਕਿ ਇਸ ਦੇ ਪੱਖ ਦੇ ਵਿੱਚ ਵਿਰੋਧੀ ਧਿਰ ਵੋਟ ਪਾਏਗੀ ਕਿ ਨਹੀਂ, ਪਰ ਲਕਸਨ ਨੇ ਕਿਹਾ ਹੈ ਕਿ ਨਵੰਬਰ ਮਹੀਨੇ ਦੇ ਵਿੱਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ 1 ਅਕਤੂਬਰ ਨੂੰ ਪਾਰਲੀਮੈਂਟ ਭੰਗ ਹੋਣੀ ਹੈ। ਉਸ ਤੋਂ ਪਹਿਲਾਂ ਪਹਿਲਾਂ ਜੇਕਰ ਪਾਰਲੀਮੈਂਟ ਦੇ ਮੈਂਬਰਾਂ ਦੇ ਕੋਲ ਇਸ ਮਤੇ ਦੇ ਉੱਤੇ ਵੋਟਿੰਗ ਦੇਣ ਲਈ ਲੋੜੀਂਦਾ ਸਮਾਂ ਹੈ ਵੀ, ਤਾਂ ਇਸ ਦੇ ਉੱਤੇ ਵੋਟ ਕਰ ਦੇਣੀ ਚਾਹੀਦੀ ਹੈ। ਕਿਸੇ ਬਿੱਲ ਨੂੰ ਕਾਨੂੰਨ ਬਣਾਉਣ ਦੇ ਲਈ ਪਹਿਲਾਂ ਆਮ ਤੌਰ ਦੇ ਉੱਤੇ ਕਈ ਮਹੀਨਿਆਂ ਦੀ ਜਿਹੜੀ ਮਿਆਦ ਦੇ ਵਿੱਚ 3 ਗੇੜ ਦੀ ਵੋਟਿੰਗ ਦੇ ਵਿੱਚੋਂ ਲੰਘਣਾ ਪੈਂਦਾ, ਤੇ ਲਕਸਨ ਜੇਕਰ ਮੁੜ ਪ੍ਰਧਾਨ ਮੰਤਰੀ ਚੁਣੇ ਵੀ ਜਾਂਦੇ ਨੇ ਜਾਂ ਜੇਕਰ ਉਹਨਾਂ ਦੀ ਪਾਰਟੀ ਮੁੜ ਤੋਂ ਸਰਕਾਰ ਦੇ ਵਿੱਚ ਆ ਵੀ ਜਾਂਦੀ ਹੈ, ਤਾਂ ਉਹਨਾਂ ਦੀ ਸਰਕਾਰ ਦੇ ਕੋਲ ਸੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਦੇ ਲਈ ਉਮਰ ਸੰਬੰਧੀ ਜਿਹੜਾ ਇਹ ਪਾਬੰਦੀ ਵਾਲਾ ਕਾਨੂੰਨ ਹੈ, ਇਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਫਿਰ ਵੀ ਬਹੁਮਤ ਦੀ ਲੋੜ ਪਏਗੀ। ਦੁਨੀਆਂ 'ਚ ਕਈ ਐਸੇ ਦੇਸ਼ ਨੇ ਜਿਨ੍ਹਾਂ ਨੇ ਅਜਿਹੇ ਨਿਯਮ ਲਾਗੂ ਕਰ ਦਿੱਤੇ ਨੇ। ਆਸਟ੍ਰੇਲੀਆ ਤੋਂ ਇਹ ਸ਼ੁਰੂਆਤ ਹੋਈ ਸੀ, ਪਰ ਕ੍ਰਿਸਟੋਫਰ ਲਕਸਨ ਨੇ ਕਿਹਾ ਹੈ ਕਿ 2025 ਦੇ ਇੱਕ ਸਰਵੇਖਣ ਦੇ ਮੁਤਾਬਕ ਨਿਊਜ਼ੀਲੈਂਡ ਦੇ ਵਿੱਚ 1/3 ਤੋਂ ਵੀ ਵੱਧ ਨਾਬਾਲਗ ਰੋਜ਼ਾਨਾ ਘੱਟੋ ਘੱਟ 5 ਘੰਟੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਔਰ ਇਸ ਨੂੰ ਰੋਕਣਾ ਹੋਏਗਾ, ਸਮਝਣਾ ਹੋਏਗਾ ਇਸੇ ਵਕਤ। ਉਧਰ ਅਗਲੀ ਖਬਰ ਯੂਕਰੇਨ ਤੋਂ, ਜਿੱਥੇ ਯੂਰਪ ਭਰ ਦੇ ਜਿਹੜੇ ਨੇਤਾ ਨੇ ਉਹ ਯੂਕਰੇਨ ਦੇ ਰਾਜਧਾਨੀ ਕੀਵ ਪਹੁੰਚੇ, ਜਿੱਥੇ ਉੱਥੋਂ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਦੇ ਨਾਲ ਮੁਲਾਕਾਤ ਕੀਤੀ ਤੇ ਇੱਕ ਅਜਿਹਾ ਗੱਠਜੋੜ ਬਣਾਉਣ ਦੀ ਇੱਕ ਸਹਿਮਤੀ ਵੀ ਬਣ ਰਹੀ ਹੈ, ਜਿਸ ਦੇ ਵਿੱਚ ਯੂਕਰੇਨ ਵੀ ਸ਼ਾਮਲ ਹੋਵੇ। ਜ਼ਾਹਰ ਜੀ ਗੱਲ ਹੈ ਕਿ ਨੇਟੋ ਦੇ ਵਿੱਚ ਸ਼ਾਮਲ ਹੋਣ ਦੀ ਮੰਗ ਨੂੰ ਲੈ ਕੇ ਰੂਸ ਨੇ ਯੂਕਰੇਨ ਦੇ ਉੱਤੇ ਇੱਕ ਤਰੀਕੇ ਦੇ ਨਾਲ ਜੰਗ ਛੇੜ ਦਿੱਤੀ ਸੀ, ਪਰ ਹੁਣ ਇੱਕ ਗੈਰ ਰੱਖਿਆਤਮਕ ਗੱਠਜੋੜ ਦੀ ਮੰਗ ਹੋ ਰਹੀ ਹੈ, ਨਾਨ ਡਿਫੈਂਸ ਅਲਾਇੰਸ ਦੀ ਮੰਗ ਹੋ ਰਹੀ ਹੈ। ਇਹ ਮੰਗ ਕਿਸ ਸਮੇਂ ਦੇ ਵਿੱਚ ਉੱਠੀ ਹੈ? ਜਦੋਂ ਯੂਕਰੇਨ ਆਪਣਾ ਆਜ਼ਾਦੀ ਦਿਹਾੜਾ ਮਨਾ ਰਿਹਾ। ਦੱਸ ਦਈਏ ਕਿ 1991 ਦੇ ਵਿੱਚ ਇਹਨਾਂ ਹੀ ਦਿਨਾਂ ਦੇ ਵਿੱਚ 24 ਅਗਸਤ ਉਹ ਤਰੀਕ ਸੀ ਜਦੋਂ ਯੂਕਰੇਨ ਰੂਸ ਤੋਂ, ਉਸ ਵਕਤ ਦਾ ਰੂਸ ਨਹੀਂ ਕਹਿ ਸਕਦੇ, ਉਸ ਵਕਤ ਸੋਵੀਅਤ ਸੰਘ ਕਿਹਾ ਜਾਂਦਾ ਸੀ, ਉਸ ਤੋਂ ਅੱਡ ਹੋ ਗਿਆ ਸੀ ਔਰ ਇਸ ਦਰਮਿਆਨ ਹੁਣ ਯੂਕਰੇਨ ਦੇ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲਾ ਦੌਰਾ ਸੀ ਉਹਨਾਂ ਦਾ, ਐਂਡੀ ਬਰਨਮ, ਉਹ ਪਹੁੰਚਦੇ ਨੇ ਰਾਜਧਾਨੀ ਦੇ ਵਿੱਚ ਕੀਵ ਦੇ ਵਿੱਚ, ਜਿਹੜਾ ਯੂਕਰੇਨ ਦਾ ਰਾਜਧਾਨੀ ਸ਼ਹਿਰ, ਔਰ ਯੂਰਪੀ ਕੌਂਸਲ ਦੇ ਪ੍ਰਧਾਨ ਐਂਟੋਨੀਓ ਕੋਸਟਾ, ਮਾਲਡੋਵਾ ਦੇ ਰਾਸ਼ਟਰਪਤੀ ਮਾਇਆ ਸੈਂਡੂ, ਲਗਜ਼ਮਬਰਗ ਦੇ ਪ੍ਰਧਾਨ ਮੰਤਰੀ ਲੂਕ ਫਰੀਡਨ, ਇਸਤੋਨੀਆ ਦੇ ਰਾਸ਼ਟਰਪਤੀ ਅਲਾਰ ਕਾਰਿਸ ਵੀ ਸ਼ਾਮਲ ਹੁੰਦੇ ਨੇ। ਦੱਸ ਦਈਏ ਕਿ ਇਹਨਾਂ ਦੇ ਵਿੱਚੋਂ ਕੁੱਝ ਮੁਲਕ ਤਾਂ ਯੂਕਰੇਨ ਦੇ ਨਾਲ ਹੀ ਸੋਵੀਅਤ ਸੰਘ ਦੇ ਵਿੱਚੋਂ ਅੱਡ ਪਏ ਸੀ। ਵੈਸੇ ਸੋਵੀਅਤ ਸੰਘ ਦੀ ਇਹ ਕਹਾਣੀ ਪੂਰੀ ਕੀ ਸੀ ਅੱਜ ਦੇ ਦਿਨ ਤੁਸੀਂ ਇਨਸਾਈਟ ਰਿਪੋਰਟ ਦੇ ਵਿੱਚ ਜਾਣ ਸਕਦੇ ਹੋ, ਪਰ ਫਿਲਹਾਲ ਕੌਮਾਂਤਰੀ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਸੀਰੀਆ ਤੋਂ ਅਗਲੀ ਖਬਰ, ਜਿੱਥੋਂ ਦੇ ਸਾਬਕਾ ਰਾਸ਼ਟਰਪਤੀ ਬਸ਼ਰ ਅਸਦ ਦੇ ਕਾਰਜਕਾਲ ਦੇ ਸਮੇਂ ਅਧਿਕਾਰੀਆਂ ਦੇ ਖਿਲਾਫ ਚੱਲ ਰਹੇ ਤਾਜ਼ਾ ਅਦਾਲਤੀ ਮੁਕੱਦਮੇ ਦੇ ਵਿੱਚ ਇੱਕ ਇਸਲਾਮਿਕ ਆਗੂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਸਦ ਦੇ ਵਫ਼ਾਦਾਰ ਤੇ ਸਰਕਾਰ ਦੀਆਂ ਨੀਤੀਆਂ ਦੇ ਕੱਟੜ ਹਮਾਇਤੀ ਰਹੇ ਸਾਬਕਾ ਗ੍ਰੈਂਡ ਮੁਫਤੀ ਅਹਿਮਦ ਬਦਰਦੀਨ ਹਸਨ ਨੂੰ ਹਿੰਸਾ ਭੜਕਾਉਣ, ਕਤਲ ਨੂੰ ਸਹੀ ਠਹਿਰਾਉਣ ਦਾ ਦੋਸ਼ੀ ਪਾਇਆ ਗਿਆ। ਉਹਨਾਂ ਨੇ 2006 ਤੋਂ ਲੈ ਕੇ 2021 ਤੱਕ ਮੁਫਤੀ ਦੇ ਅਹੁਦੇ ਦੇ ਉੱਤੇ ਕੰਮ ਕੀਤਾ ਸੀ। ਜਦੋਂ ਇਸ ਅਹੁਦੇ ਨੂੰ ਖਤਮ ਕਰ ਦਿੱਤਾ ਗਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀਆਂ ਸਮੱਸਿਆਵਾਂ ਵੀ ਵੱਧ ਗਈਆਂ। ਦੱਸ ਦਈਏ ਕਿ ਦਮਿਸ਼ਕ, ਜੋ ਕਿ ਸੀਰੀਆ ਦਾ ਰਾਜਧਾਨੀ ਸ਼ਹਿਰ ਹੈ, ਉੱਥੇ 4th ਅਪਰਾਧਕ ਅਦਾਲਤ ਦੇ ਮੁਖੀ ਦੀ ਤਰਫ ਤੋਂ ਇਹ ਸਜ਼ਾ ਜਿਹੜੀ ਹੈ ਸਾਬਕਾ ਰਾਸ਼ਟਰਪਤੀ ਦੇ ਚਹੇਤੇ ਨੂੰ ਦਿੱਤੀ ਗਈ ਹੈ ਔਰ ਇਹ ਸ਼ਾਇਦ ਸੀਰੀਆ ਚ ਪਹਿਲੀ ਵਾਰ ਹੋਏਗਾ ਕਿ ਜਦੋਂ ਕਿਸੇ ਗ੍ਰੈਂਡ ਮੁਫਤੀ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਹੋਵੇ। ਉਧਰ ਜਾਪਾਨ ਦੀ ਵੱਖ ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਦਾ ਇੱਕ ਸਮੂਹ ਚੀਨ ਦੇ ਲਈ ਰਵਾਨਾ ਹੋ ਗਿਆ ਔਰ ਉਹਨਾਂ ਦਾ ਮਕਸਦ ਪ੍ਰਧਾਨ ਮੰਤਰੀ ਸਾਨੇ ਤਕਾਈਚੀ ਦੀ ਤਾਈਵਾਨ ਸੰਬੰਧੀ ਟਿੱਪਣੀ ਤੋਂ ਬਾਅਦ ਦੋਵਾਂ ਮੁਲਕਾਂ ਦੇ ਦਰਮਿਆਨ ਵਿਗੜੇ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਨਾ ਹੈ। ਤਕਾਈਚੀ ਦੀ ਟਿੱਪਣੀ ਦੇ ਕਾਰਨ ਚੀਨ ਜਾਪਾਨ ਤੋਂ ਨਾਰਾਜ਼ ਹੋ ਗਿਆ ਸੀ। ਦੋਵਾਂ ਮੁਲਕਾਂ ਦੇ ਦਰਮਿਆਨ ਤਣਾਅ ਦਾ ਅਸਰ ਵਿੱਤ ਖੇਤਰ ਦੇ ਉੱਤੇ ਵੀ ਪਿਆ। ਚੀਨ ਦੇ ਲਈ ਰਵਾਨਾ ਹੋਣ ਵਾਲੇ ਵਫਦ ਦੇ ਵਿੱਚ ਤਕਾਈਚੀ ਦੀ ਸੱਤਾ ਧਿਰ ਲਿਬਰਲ ਡੈਮੋਕਰੇਟਿਕ ਪਾਰਟੀ ਦੇ ਸੰਸਦ ਮੈਂਬਰ ਤੇ ਸਾਬਕਾ ਡਿਪਟੀ ਸਿਹਤ ਭਲਾਈ ਮੰਤਰੀ ਗਾਕੂ ਹਾਸ਼ਿਮੀਤੋ ਤੋਂ ਇਲਾਵਾ ਵਿਰੋਧੀ ਧਿਰ ਦੇ ਸੈਂਟਰਿਸਟ ਰਿਫੋਰਮ ਅਲਾਇੰਸ ਦਾ ਇੱਕ ਸੰਸਦ ਮੈਂਬਰ ਵੀ ਸ਼ਾਮਲ ਹੈ। ਇਹ ਵਫਦ ਵੀਰਵਾਰ ਤੱਕ ਚੀਨ ਦੇ ਵਿੱਚ ਰਹੇਗਾ ਔਰ ਇਸ ਦਰਮਿਆਨ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰੇਗਾ। ਵੈਸੇ ਜਾਪਾਨ ਦਾ ਇਹ ਵੀ ਇੱਕ ਅੰਦਾਜ਼ ਹੈ ਡਿਪਲੋਮੈਸੀ ਦਾ, ਸ਼ਾਇਦ ਭਾਰਤ ਦੇ ਮੁਲਕਾਂ ਦੇ ਵਿੱਚ ਇਸ ਕਿਸਮ ਦਾ ਅੰਦਾਜ਼ ਬਲਕਿ ਆਸਟ੍ਰੇਲੀਆ ਦੇ ਵਿੱਚ ਵੀ ਨਹੀਂ ਦੇਖਣ ਨੂੰ ਮਿਲਦਾ। ਉੱਥੇ ਮੱਕਾ ਸਮਝੌਤੇ ਦੇ ਨਾਲ ਜੁੜੀ ਹੋਈ ਖਬਰ ਦੀ ਸਾਂਝ ਪਾਈਏ, ਜਿੱਥੇ ਇਰਾਨ ਦਾ ਕਹਿਣਾ ਹੈ ਕਿ ਮੱਕਾ ਸਮਝੌਤੇ ਦੇ ਤਹਿਤ ਸਾਈਨ ਕਰਨ ਵਾਲੇ ਤਿੰਨ ਦੇਸ਼ ਯਾਨੀ ਪਾਕਿਸਤਾਨ, ਸਾਊਦੀ ਅਰਬ ਤੇ ਤੁਰਕੀ, ਇਹਨਾਂ ਤੋਂ ਇਲਾਵਾ ਇਹਨਾਂ ਨੇ ਇਰਾਨ ਨੂੰ ਅਧਿਕਾਰਕ ਸਮਝੌਤੇ 'ਚ ਸ਼ਾਮਲ ਹੋਣ ਦੇ ਲਈ ਕੋਈ ਸੱਦਾ ਹਾਲੇ ਤੱਕ ਨਹੀਂ ਦਿੱਤਾ। ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਕਈ ਨੇ ਸੋਮਵਾਰ ਦੀ ਸਵੇਰੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਅਸੀਂ ਮੱਕਾ ਅਕਾਰਡ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੋਈ ਇਨਵੀਟੇਸ਼ਨ ਹਾਸਲ ਨਹੀਂ ਕਰ ਸਕੇ ਹਾਂ, ਹਾਲਾਂਕਿ ਰੀਜਨਲ ਸਿਕਿਉਰਿਟੀ ਨੂੰ ਲੈ ਕੇ ਇਹਨਾਂ ਦੇਸ਼ਾਂ ਦੇ ਨਾਲ ਗੱਲਬਾਤ ਦਾ ਪ੍ਰਸਤਾਵ ਜ਼ਰੂਰ ਚੱਲ ਰਿਹਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੈਬਨਾਨੀ ਟੀਵੀ ਨੈਟਵਰਕ ਅਲ ਮਾਯਾਦੀਨ ਨੇ ਇੱਕ ਅਣਜਾਣ ਸੋਰਸਿਸ ਦੇ ਹਵਾਲੇ ਦੇ ਨਾਲ ਇਹ ਰਿਪੋਰਟ ਕਰ ਦਿੱਤੀ ਸੀ ਕਿ ਇਰਾਨ ਨੂੰ ਵੀ ਮੱਕਾ ਸਮਝੌਤੇ 'ਚ ਸ਼ਾਮਲ ਹੋਣ ਦਾ ਸੱਦਾ ਮਿਲਿਆ ਤੇ ਇਸ ਮਾਮਲੇ ਤੇ ਵਿਚਾਰ ਕੀਤਾ ਜਾ ਰਿਹਾ। ਇਰਾਨ ਦੇ ਮੱਕਾ ਸਮਝੌਤੇ 'ਚ ਸ਼ਾਮਲ ਹੋਣ ਦੀਆਂ ਖ਼ਬਰਾਂ ਦਾ ਸਿਲਸਿਲਾ 2 ਦਿਨ ਪਹਿਲਾਂ ਹੀ ਸ਼ੁਰੂ ਹੋਇਆ ਜਦੋਂ ਇਰਾਨੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਸੈਕਟਰੀ ਮੋਹਸਿਨ ਰਜਾਈ ਨੇ ਇਸ ਬਾਰੇ ਇੱਕ ਬਿਆਨ ਦਿੱਤਾ ਸੀ। ਮੋਹਸਿਨ ਰਜਾਈ ਨੇ ਕਿਹਾ ਸੀ ਕਿ ਇਰਾਨ ਮੱਕਾ ਸਮਝੌਤੇ 'ਚ ਹਿੱਸੇਦਾਰ ਉਦੋਂ ਹੀ ਬਣ ਸਕਦਾ ਹੈ ਜਦੋਂ ਉਸ ਸਮਝੌਤੇ ਦਾ ਉਸਨੂੰ ਕੋ ਫਾਊਂਡਰ ਮੰਨਿਆ ਜਾਵੇ, ਯਾਨੀ ਕਿ ਇਸਦੇ ਬੇਸਿਕ ਡਾਕੂਮੈਂਟਸ ਤਿਆਰ ਕਰਨ ਦੇ ਵਿੱਚ ਉਸਨੂੰ ਭੂਮਿਕਾ ਦਿੱਤੀ ਜਾਵੇ। ਇਰਾਨ ਦੀ ਮੰਗ ਇਹ ਹੈ ਕਿ ਇਰਾਨ ਤੇ ਮਿਸਰ ਵਰਗੀਆਂ ਜਿਹੜੀਆਂ ਖੇਤਰੀ ਤਾਕਤਾਂ ਨੇ ਉਹਨਾਂ ਨੂੰ ਮੱਕਾ ਸਮਝੌਤੇ ਤੋਂ ਬਾਹਰ ਨਹੀਂ ਰੱਖਿਆ ਜਾਣਾ ਚਾਹੀਦਾ। ਇਰਾਨ ਤੇ ਮਿਸਰ ਅਜਿਹੇ ਸਮਝੌਤਿਆਂ 'ਚ ਗੈਰ ਮੌਜੂਦ ਨਹੀਂ ਹੋ ਸਕਦੇ ਬਲਕਿ ਕੋ ਫਾਊਂਡਰ ਦੇ ਤੌਰ ਦੇ ਉੱਤੇ ਉਹਨਾਂ ਨੂੰ ਸਾਈਨ ਕੀਤਾ ਜਾਣਾ ਚਾਹੀਦਾ। ਸਾਊਦੀ ਅਰਬ, ਤੁਰਕੀ ਤੇ ਪਾਕਿਸਤਾਨ ਦੇ ਦਰਮਿਆਨ ਰੱਖਿਆ ਸਮਝੌਤੇ ਦਾ ਜ਼ਿਕਰ ਕਰਦਿਆਂ ਰਜ਼ਾਈ ਨੇ ਵੀ ਕਿਹਾ ਸੀ ਕਿ ਮਨਜ਼ੂਰ ਨਹੀਂ ਹੈ ਕਿ ਇਹ ਦੋਸਤ ਦੇਸ਼ ਪਹਿਲਾਂ ਆਪਸ ਦੇ ਵਿੱਚ ਕੋਈ ਸਮਝੌਤਾ ਕਰਨ ਤੇ ਫਿਰ ਇਰਾਨ ਤੋਂ ਉਸਦੀ ਮਨਜ਼ੂਰੀ ਮੰਗਣ। ਦੱਸ ਦਈਏ ਕਿ ਹਾਲ ਫਿਲਹਾਲ ਤਾਂ ਮੱਕਾ ਸਮਝੌਤੇ ਦੇ ਵਿੱਚ ਸਾਊਦੀ ਅਰਬ, ਪਾਕਿਸਤਾਨ ਤੇ ਤੁਰਕੀ ਤਿੰਨੋ ਹੀ ਦੇਸ਼, ਇਜ਼ਰਾਈਲ ਤੇ ਇਜ਼ਰਾਈਲ ਦੇ ਤਾਂ ਵਿਰੋਧੀ ਹੈਗੇ ਹੀ ਨੇ, ਪਰ ਤਿੰਨੋ ਹੀ ਦੇਸ਼ ਅਮਰੀਕਾ ਦੀ ਮੁਖਾਲਫਤ ਹਾਸਲ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਇਰਾਨ ਨੂੰ ਸਿੱਧੇ ਤੌਰ ਦੇ ਉੱਤੇ ਸ਼ਾਮਲ ਕਰਨ ਦੇ ਨਾਲ ਇਹ ਤਿੰਨੇ ਦੇਸ਼ ਅਮਰੀਕਾ ਦੀ ਨਾਰਾਜ਼ਗੀ ਜ਼ਰੂਰ ਖੱਟ ਲੈਣਗੇ। ਉੱਥੇ ਹੀ ਹੋਰਨਾ ਕੌਮਾਂਤਰੀ ਖਬਰਾਂ ਦੀ ਸਾਂਝ ਪਾਈਏ ਤੇ ਅਗਲੀ ਖਬਰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਜੀ ਦੇ ਨਾਲ ਜੁੜੀ ਹੋਈ, ਜਿਨ੍ਹਾਂ ਨੇ ਫਾਰਸ ਦੀ ਖਾੜੀ ਦੇ ਇਲਾਕੇ ਨੂੰ ਇੱਕ ਨਾਜ਼ੁਕ ਮੋੜ ਦੇ ਉੱਤੇ ਖੜਾ ਕਰਾਰ ਦਿੱਤਾ ਹੈ। ਅਸਲ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਸ ਸੰਬੰਧ ਦੇ ਵਿੱਚ ਜਿਹੜਾ ਇਹ ਤਣਾਅਪੂਰਨ ਮਾਹੌਲ ਚੱਲ ਰਿਹਾ, ਇਸ ਸੰਬੰਧ 'ਚ ਦੋਹਾਂ ਧਿਰਾਂ, ਹਾਲਾਂਕਿ ਨਾਮ ਨਹੀਂ ਲਿਆ ਅਮਰੀਕਾ ਤੇ ਇਰਾਨ, ਪਰ ਉਹਨਾਂ ਕਿਹਾ ਹੈ ਕਿ ਸਾਰੀਆਂ ਸੰਬੰਧਿਤ ਧਿਰਾਂ ਨੂੰ ਤੁਰੰਤ ਗੱਲਬਾਤ ਕਰਨੀ ਚਾਹੀਦੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਬੀਜਿੰਗ ਦੇ ਵਿੱਚ ਕੁਵੈਤ ਦੇ ਵਿਦੇਸ਼ ਮੰਤਰੀ ਸ਼ੇਖ ਜਰਾ ਜਾਬਿਰ ਅਲ ਅਹਿਮਦ ਦੇ ਨਾਲ ਇੱਕ ਬੈਠਕ ਵੀ ਕੀਤੀ ਗਈ ਹੈ। ਚੀਨ ਦੇ ਵਿਦੇਸ਼ ਮੰਤਰੀ ਨੇ ਇਸ ਬੈਠਕ ਦੇ ਦੌਰਾਨ ਕਿਹਾ ਕਿ ਬਾਰ ਬਾਰ ਹੋਣ ਵਾਲੇ ਸੰਘਰਸ਼ਾਂ ਦੇ ਪੁਰਾਣੇ ਪੈਟਰਨ ਨੂੰ ਦੁਹਰਾਇਆ ਨਹੀਂ ਜਾਣਾ ਚਾਹੀਦਾ, ਤਣਾਅ ਨੂੰ ਘੱਟ ਕਰਨ ਦੇ ਲਈ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਹੈ ਕਿ ਚੀਨ ਕੁਵੈਤ ਦੇ ਨਾਲ ਆਪਣੇ ਤਾਲਮੇਲ ਮਜ਼ਬੂਤ ਕਰਨ ਤੇ ਯੋਗਦਾਨ ਜਾਰੀ ਰੱਖਣ ਦੇ ਲਈ ਤਿਆਰ ਹੈ। ਬੈਠਕ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਅਮਰੀਕਾ ਨੇ ਇਰਾਨ ਨੂੰ ਇਤਿਹਾਸ ਦੇ ਸਭ ਤੋਂ ਵੱਡੇ ਟ੍ਰੇਡ ਵਾਰ ਯਾਨੀ ਵਿੱਤੀ ਹਮਲੇ ਦੀ ਇੱਕ ਤਰ੍ਹਾਂ ਦੀ ਵਿੱਤੀ ਜੰਗ ਦੀ ਧਮਕੀ ਦਿੱਤੀ ਹੈ। ਉਧਰ ਇਰਾਨ ਦਾ ਵੀ ਕਹਿਣਾ ਹੈ ਕਿ ਜੇਕਰ ਆਰਥਿਕ ਜੰਗ ਜਾਰੀ ਰਹਿੰਦੀ ਹੈ ਤਾਂ ਫਾਰਸ ਦੀ ਖਾੜੀ ਤੋਂ ਸਾਰੀਆਂ ਤੇਲ ਸਪਲਾਈ ਦੀਆਂ ਚੇਨਜ਼ ਨੂੰ ਤੋੜ ਦੇਗਾ। ਔਰ ਇਹ ਵੀ ਚੇਤਾਵਨੀ ਜਾਰੀ ਕੀਤੀ ਹੈ ਕਿ ਇਰਾਨ ਦੀ ਇਜਾਜ਼ਤ ਤੋਂ ਬਗੈਰ ਜਹਾਜ਼ਾਂ ਨੂੰ ਹੋਰਮੁਜ਼ ਸਟ੍ਰੇਟ ਦੇ ਵਿੱਚੋਂ ਗੁਜ਼ਰਨ ਨਹੀਂ ਦਿੱਤਾ ਜਾਏਗਾ। ਉਧਰ ਗੁਆਂਢ ਭਾਰਤ ਦੇ ਗੁਆਂਢ ਪਾਕਿਸਤਾਨ ਤੋਂ ਖਬਰ, ਜਿੱਥੇ ਜਮੀਮਾ ਗੋਲਡਸਮਿਥ ਨੇ ਆਪਣੇ ਸਾਬਕਾ ਪਤੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਇਮਰਾਨ ਖਾਨ ਦੇ ਮੁੱਦੇ ਦੇ ਉੱਤੇ ਬਰਤਾਨਵੀ ਸਰਕਾਰ ਨੂੰ ਸਿੱਧੇ ਸਵਾਲ ਕੀਤੇ ਨੇ। ਉਹਨਾਂ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਪ੍ਰਧਾਨ ਮੰਤਰੀ ਐਂਡੀ ਬਰਨਮ ਤੇ ਵਿਦੇਸ਼ ਮੰਤਰੀ ਐਡ ਮਿਲੀਬੈਂਡ ਤੋਂ ਪੁੱਛਿਆ ਹੈ ਕਿ ਬਰਤਾਨੀਆ ਆਖਰਕਾਰ ਕਦੋਂ ਤੱਕ ਚੁੱਪ ਰਹੇਗਾ। ਉਹਨਾਂ ਲਿਖਿਆ ਕਿ 3 ਸਾਲ ਤੋਂ ਮੇਰੇ 2 ਬੱਚਿਆਂ ਦੇ ਪਿਤਾ ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਉਹਨਾਂ ਦੇ ਸਿਆਸੀ ਵਿਰੋਧੀਆਂ ਨੇ, ਖਾਸ ਤੌਰ ਦੇ ਉੱਤੇ ਫੌਜ ਦੇ ਪ੍ਰਮੁੱਖ ਆਸਮ ਮੁਨੀਰ ਨੇ ਨਿੱਜੀ ਦੁਸ਼ਮਣੀ ਦੇ ਚੱਲਦਿਆਂ ਬੇਰਹਿਮੀ ਦੇ ਨਾਲ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ। ਇਹ ਸੰਯੁਕਤ ਰਾਸ਼ਟਰ ਦੇ ਮੁਤਾਬਕ ਇੱਕ ਤਰ੍ਹਾਂ ਦੀ ਸਜ਼ਾ ਹੈ ਜੋ ਕਿ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ਦੇ ਉੱਤੇ ਉਹਨਾਂ ਦੀ ਸਿਹਤ ਦੇ ਉੱਤੇ ਅਸਰ ਪਾ ਰਹੀ ਔਰ ਜੋ ਜਿਸ ਦੇ ਉਹ ਹੱਕਦਾਰ ਵੀ ਨਹੀਂ ਨੇ। ਜੇ ਮੀਮਾ ਨੇ ਕਿਹਾ ਕਿ ਉਹਨਾਂ ਨੇ 3 ਸਾਲ ਦਾ ਸਮਾਂ ਜੇਲ੍ਹ ਦੇ ਵਿੱਚ ਇਕੱਲਿਆਂ ਗੁਜ਼ਾਰਿਆ, ਕਰੀਬ 10 ਮਹੀਨੇ ਤੋਂ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਗਈ। ਉਹਨਾਂ ਤੋਂ ਸਾਰੇ ਬੁਨਿਆਦੀ ਸੰਪਰਕ ਤੱਕ ਦੂਰ ਰੱਖੇ ਗਏ ਨੇ, ਕਿਤਾਬਾਂ ਵਕੀਲਾਂ ਤੇ ਡਾਕਟਰਾਂ ਤੱਕ ਪਹੁੰਚ ਨਹੀਂ ਦਿੱਤੀ ਗਈ। ਜਮੀਮਾ ਨੇ ਦੋਸ਼ ਮੜਿਆ ਕਿ ਇਸ ਮਾਮਲੇ 'ਚ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਹੁਕਮਾਂ ਦੀ ਵੀ ਉਲੰਘਣਾ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਕੇਵਲ ਹੁਣ ਪਾਕਿਸਤਾਨ ਦਾ ਸਿਆਸੀ ਮਾਮਲਾ ਨਹੀਂ ਰਹਿ ਗਿਆ, ਇਹ ਮਨੁੱਖੀ ਅਧਿਕਾਰਾਂ ਦੀ ਐਮਰਜੈਂਸੀ ਦਾ ਮਾਮਲਾ। ਜਮੀਮਾ ਨੇ ਆਪਣੀ ਬਹੁਤ ਲੰਬੀ ਪੋਸਟ ਦੇ ਵਿੱਚ ਕਈ ਮੁੱਦਿਆਂ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਇਸ ਦਰਮਿਆਨ ਇਮਰਾਨ ਖਾਨ ਤੇ ਉਹਨਾਂ ਦੇ ਦੋਵੇਂ ਬੱਚੇ ਸੁਲੇਮਾਨ ਤੇ ਕਾਸਿਮ ਜਿਹੜੇ ਬ੍ਰਿਟਿਸ਼ ਨਾਗਰਿਕ ਨੇ, ਉਹ ਪਾਕਿਸਤਾਨ ਕਿਉਂਕਿ ਕਾਮਨਵੈਲਥ ਦਾ ਇੱਕ ਮੈਂਬਰ ਮੁਲਕ ਹੈ, ਇਸ ਕਰਕੇ ਬਰਤਾਨੀਆ ਦੀ ਅਜਿਹੀ ਮਨਮਾਨੀ ਹਿਰਾਸਤ ਦੇ ਖਿਲਾਫ ਆਵਾਜ਼ ਉਠਾਏ ਜਾਣ ਦੀ ਸੰਭਾਵਨਾ ਕਾਫੀ ਪਹਿਲਾਂ ਬਣ ਜਾਂਦੀ ਸੀ, ਪਰ ਬਰਤਾਨੀਆ ਨੇ ਅਜਿਹਾ ਕਿਉਂ ਨਹੀਂ ਕੀਤਾ। ਉੱਥੇ ਪਾਕਿਸਤਾਨ ਦੀ ਫੌਜ ਦੇ ਪ੍ਰਮੁੱਖ ਕਾਸਿਮ ਮੁਨੀਰ ਈਰਾਨ ਦੀ ਆਪਣੀ ਯਾਤਰਾ ਦੇ ਵਿੱਚ ਰਾਜਧਾਨੀ ਤਹਿਰਾਨ ਪਹੁੰਚੇ ਨੇ। ਬੀਬੀਸੀ ਦੀ ਖਬਰ ਦੇ ਮੁਤਾਬਕ ਪਾਕਿਸਤਾਨ ਫੌਜ ਦੇ ਪਬਲਿਕ ਰਿਲੇਸ਼ਨ ਮਹਿਕਮੇ ਨੇ ਇੱਕ ਬਿਆਨ ਦੇ ਵਿੱਚ ਕਾਸਿਮ ਮੁਨੀਰ ਦੀ ਇਸ ਯਾਤਰਾ ਨੂੰ ਇਸ ਖੇਤਰ ਦੇ ਵਿੱਚ ਸ਼ਾਂਤੀ ਤੇ ਸਥਿਰਤਾ ਵਧਾਉਣ, ਵਿਵਾਦਾਂ ਨੂੰ ਸ਼ਾਂਤੀਪੂਰਨ ਢੰਗ ਦੇ ਨਾਲ ਹੱਲ ਕਰਨ ਤੇ ਪਾਕਿਸਤਾਨ ਦੀ ਕੋਸ਼ਿਸ਼ਾਂ ਦਾ ਹਿੱਸਾ ਦੱਸਿਆ। ਬਿਆਨ ਦੇ ਵਿੱਚ ਕਿਹਾ ਗਿਆ ਕਿ ਫੀਲਡ ਮਾਰਸ਼ਲ ਕਾਸਿਮ ਮੁਨੀਰ ਮੱਧ ਪੂਰਬ ਦੇ ਵਿੱਚ ਚੱਲ ਰਹੇ ਸੰਘਰਸ਼ਾਂ ਨੂੰ ਹੱਲ ਕਰਨ ਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾ ਰਹੇ ਨੇ। ਉੱਥੇ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਕੀਤੀ ਹੈ। ਜੈਸ਼ੰਕਰ ਨੇ ਇਸ ਦੀ ਇੱਕ ਸੋਸ਼ਲ ਮੀਡੀਆ ਐਕਸ ਦੇ ਉੱਤੇ ਮੁਲਾਕਾਤ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਉਹਨਾਂ ਲਿਖਿਆ ਹੈ ਕਿ ਮਾਸਕੋ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ ਮੁਲਾਕਾਤ ਕਰਕੇ ਖੁਸ਼ੀ ਹੋਈ ਤੇ ਉਹਨਾਂ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਨਿੱਜੀ ਸੁਨੇਹਾ ਵੀ ਸੌਂਪਿਆ। ਉਹਨਾਂ ਨੇ 27ਵੀਂ IRIGC ਜਿਹੜੀ ਕਿ ਟੈਕਨੋਲੋਜੀ ਆਦਿ ਦੇ ਉੱਤੇ ਆਧਾਰਿਤ ਇੱਕ ਬੈਠਕ ਹੁੰਦੀ ਹੈ, ਉਸ ਦੇ ਬਾਰੇ ਚਰਚਾ ਵੀ ਕੀਤੀ ਹੈ। ਜੈਸ਼ੰਕਰ ਨੇ ਦੱਸਿਆ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਖੇਤਰੀ ਮੁੱਦਿਆਂ ਦੇ ਉੱਤੇ ਵੀ ਚਰਚਾ ਕੀਤੀ ਗਈ ਹੈ। ਉੱਥੇ ਹੀ ਭਾਰਤ ਦੀਆਂ ਖਬਰਾਂ ਨੂੰ ਵਿਸਥਾਰ ਦੇ ਵਿੱਚ ਸਾਂਝਾ ਕਰੀਏ ਤੇ ਅਗਲੀ ਖਬਰ ਜਿਹੜੀ ਉਹ ਬੰਬੀਹਾ ਗੈਂਗ ਦੇ ਨਾਲ ਜੁੜੀ ਹੋਈ ਹੈ, ਜਿੱਥੇ ਗ੍ਰਹਿ ਮੰਤਰਾਲੇ ਨੇ ਭਾਰਤ ਦੇ ਵਿੱਚ ਇਹ ਦੱਸਿਆ ਹੈ ਕਿ ਭਾਰਤੀ ਏਜੰਸੀਆਂ ਨੇ ਮਲੇਸ਼ੀਆ ਦੇ ਵਿੱਚ 3 ਫਰਾਰ ਭਾਰਤੀ ਗੈਂਗਸਟਰਾਂ ਨੂੰ ਫੜਿਆ, ਉਹਨਾਂ ਨੂੰ ਭਾਰਤ ਦੇ ਹਵਾਲੇ ਕੀਤਾ ਤੇ ਪੁਲਿਸ ਦੀ ਹਿਰਾਸਤ ਦੇ ਵਿੱਚ ਵੀ ਭੇਜ ਦਿੱਤਾ ਹੈ। ਗ੍ਰਹਿ ਮੰਤਰੀ ਦਫ਼ਤਰ ਦੀ ਤਰਫ ਤੋਂ ਐਕਸ ਦੇ ਉੱਤੇ ਪੋਸਟ ਦੇ ਵਿੱਚ ਦੱਸਿਆ ਗਿਆ ਹੈ ਕਿ ਫਰਾਰ ਹੋਏ ਕਥਿਤ ਦੋਸ਼ੀ ਜਸਪ੍ਰੀਤ ਸਿੰਘ, ਅਜੇ ਸਿੰਘ ਤੇ ਪਵਨਦੀਪ ਸਿੰਘ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਸੀ। ਉਹਨਾਂ ਦੇ ਉੱਤੇ ਜਬਰਨ ਵਸੂਲੀ, ਸਰਹੱਦ ਪਾਰ ਹਥਿਆਰਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਲੁਧਿਆਣਾ ਦੇ ਵਿੱਚ ਇੱਕ ਨਾਕਾਮ ਰਹੇ ਗ੍ਰਨੇਡ ਹਮਲੇ ਸਣੇ ਕਈ ਅਪਰਾਧਾਂ ਦੇ ਦੋਸ਼ ਲੱਗੇ ਹੋਏ ਨੇ। ਗ੍ਰਹਿ ਮੰਤਰਾਲੇ ਦੇ ਮੁਤਾਬਕ ਭਾਰਤੀ ਏਜੰਸੀਆਂ ਨੇ ਸਾਲ 2006 ਦੇ ਵਿੱਚ 51 ਅਜਿਹੇ ਅਪਰਾਧੀਆਂ ਦੀ ਸੂਚੀ ਜਿਹੜੀ ਹੈ ਉਹ ਮਲੇਸ਼ੀਆ ਨੂੰ ਸਪੁਰਦ ਕੀਤੀ ਸੀ। ਅੰਗਰੇਜ਼ੀ ਅਖਬਾਰ ਦੀ ਟਾਈਮਜ਼ ਆਫ ਇੰਡੀਆ ਦੇ ਮੁਤਾਬਕ ਜਾਂਚ ਅਧਿਕਾਰੀਆਂ ਨੇ ਪਾਇਆ ਹੈ ਕਿ ਬੰਬੀਹਾ ਗੈਂਗ ਦਾ ਨੈਟਵਰਕ ਪੰਜਾਬ ਦੇ ਬਾਹਰ ਵੀ ਕਈ ਸੂਬਿਆਂ ਦੇ ਵਿੱਚ ਚੱਲ ਰਿਹਾ ਹੈ। ਉੱਥੇ ਹੀ ਭਾਰਤ ਦੇ ਵਿੱਚ ਬੜਾ ਕੁਝ ਹੋ ਵਾਪਰ ਰਿਹਾ। ਬੈਂਕ ਯੂਨੀਅਨਾਂ ਦੀ 11 ਸਤੰਬਰ ਨੂੰ ਦੇਸ਼ ਵਿਆਪੀ ਹੜਤਾਲ ਹੋਣੀ ਹੈ ਕਿਉਂਕਿ ਜਿਹੜੀ ਪੈਨਸ਼ਨ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬੈਂਕਿੰਗ 5 ਦਿਨਾਂ ਦੇ ਵਿੱਚ ਬੈਂਕਿੰਗ ਲਾਗੂ ਕਰਨ ਦੇ ਵਿੱਚ ਦੇਰੀ ਆਦਿ ਵਰਗੇ ਕਈ ਮੁੱਦੇ ਨੇ, ਉਹਨਾਂ ਨੂੰ ਲੈ ਕੇ ਦੇਸ਼ ਭਰ ਦੇ ਜਿਹੜੇ ਬੈਂਕਿੰਗ ਯੂਨੀਅਨ ਦੇ ਨਾਲ ਜੁੜੇ ਹੋਏ ਕਰਮਚਾਰੀ ਨੇ ਉਹ ਇਸ 11 ਸਤੰਬਰ ਨੂੰ ਹੜਤਾਲ ਦੇ ਉੱਤੇ ਜਾ ਰਹੇ ਨੇ। ਉਧਰ ਦੂਸਰੇ ਪਾਸੇ ਕਾਂਗਰਸ ਜਨਤਾ ਪਾਰਟੀ ਨੇ 5 ਸਤੰਬਰ ਨੂੰ ਦਿੱਲੀ ਦੇ ਵਿੱਚ ਇੰਡੀਆ ਗੇਟ ਤੋਂ ਪੁਲਿਸ ਹੈੱਡਕੁਆਟਰ ਤੱਕ ਮਾਰਚ ਕਰਨ ਦਾ ਐਲਾਨ ਵੀ ਕੀਤਾ। ਹਾਲਾਂਕਿ ਪੁਲਿਸ ਨੇ ਕਿਹਾ ਸੀ ਕਿ ਮਾਰਚ ਦੀ ਮਨਜ਼ੂਰੀ ਦੀ ਕੋਈ ਵੀ ਅਰਜ਼ੀ ਉਹਨਾਂ ਨੂੰ ਹਾਸਲ ਨਹੀਂ ਹੋਈ। ਪੁਲਿਸ ਦੇ ਅਧਿਕਾਰੀ ਨੇ ਇਹ ਵੀ ਕਿਹਾ ਹੈ ਕਿ ਸਾਨੂੰ ਜੇਕਰ ਕੋਈ ਅਰਜ਼ੀ ਮਿਲਦੀ ਹੈ ਤਾਂ ਉਸਦੀ ਸਮੀਖਿਆ ਕੀਤੀ ਜਾਏਗੀ। CJP ਨੇ ਕੇਂਦਰ ਸਰਕਾਰ ਦੇ ਉੱਤੇ 25 ਜੁਲਾਈ ਨੂੰ ਕਿਤੇ ਵਾਅਦੇ ਪੂਰੇ ਨਾ ਕਰਨ ਦਾ ਦੋਸ਼ ਲਗਾਉਂਦਿਆਂ ਹੋਇਆਂ ਇਹ ਮਾਰਚ ਕੱਢਣ ਦਾ ਫੈਸਲਾ ਕੀਤਾ। CJP ਸੰਗਠਨ ਦੇ ਮੁਤਾਬਕ ਇਹ ਵਾਅਦੇ ਉਸਦੇ 36 ਦਿਨਾਂ ਦੇ ਪ੍ਰਦਰਸ਼ਨ ਨੂੰ ਖਤਮ ਕਰਵਾਉਣ ਦੇ ਲਈ ਕੀਤੇ ਗਏ ਸੀ। ਅਧਿਆਪਕ ਦਿਵਸ ਦੇ ਮੌਕੇ ਦੇ ਉੱਤੇ ਹੋਣ ਵਾਲੇ ਇਸ ਮਾਰਚ ਦੀ ਅਗਵਾਈ ਉਹਨਾਂ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਕਰਨਗੇ ਜਿਨ੍ਹਾਂ ਨੇ ਨੀਟ ਰੱਦ ਹੋਣ ਤੇ ਮੁੜ ਪ੍ਰੀਖਿਆ ਤੋਂ ਬਾਅਦ ਕਥਿਤ ਤੌਰ ਦੇ ਉੱਤੇ ਖੁਦਕੁਸ਼ੀਆਂ ਕੀਤੀਆਂ ਸੀ। ਉਧਰ ਭਾਜਪਾ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਇਸ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਭਾਜਪਾ ਦੀ ਤਰਫ ਤੋਂ ਇਕੱਲਿਆਂ ਚੋਣਾਂ ਲੜੀਆਂ ਜਾਣਗੀਆਂ। ਦੱਸ ਦਈਏ ਕਿ ਇਸ ਕਿਸਮ ਦੀ ਗੱਲ ਹਾਲੇ ਤੱਕ ਸਾਹਮਣੇ ਆ ਰਹੀ ਸੀ ਕਿ ਭਾਜਪਾ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਸਕਦੀ ਹੈ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦਾ ਜਿਹੜਾ ਹੋਰ ਵੀ ਜ਼ਿਆਦਾ ਇਸ ਦੀ ਤਸਵੀਰ ਸਪਸ਼ਟ ਹੋ ਜਾਏਗੀ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਦਰਮਿਆਨ ਗੱਠਜੋੜ ਨੂੰ ਲੈ ਕੇ ਅੰਦਰੂਨੀ ਤੌਰ ਦੇ ਉੱਤੇ ਤਾਂ ਸਿਆਸਤ ਜਿਹੜੀ ਉਹ ਚੱਲ ਹੀ ਰਹੀ ਹੈ, ਪਰ ਹੁਣ ਭਾਜਪਾ ਦੇ ਕੌਮੀ ਜਨਰਲ ਸਕੱਤਰ ਦੀ ਤਰਫ ਤੋਂ ਪਟਿਆਲਾ ਦੇ ਵਿੱਚ ਜਿਹੜੀ ਇਹ ਗੱਲ ਸਪਸ਼ਟ ਕੀਤੀ ਗਈ ਹੈ, ਇਸ ਦੇ ਨਾਲ ਅਕਾਲੀ ਦਲ ਦੀਆਂ ਕੋਸ਼ਿਸ਼ਾਂ ਨੂੰ ਵੀ ਇੱਕ ਸੱਟ ਵੱਜੀ ਹੈ। ਇਹੋ ਗੱਲ ਪੰਜਾਬ ਦੇ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਕਈ ਵਾਰ ਆਖ ਚੁੱਕੇ ਨੇ ਕਿ ਭਾਜਪਾ ਪੰਜਾਬ ਦੇ ਵਿੱਚ ਇਕੱਲਿਆਂ ਚੋਣਾਂ ਲੜੇਗੀ। ਹਾਲਾਂਕਿ ਸੋਸ਼ਲ ਮੀਡੀਆ ਤੇ ਕੁਝ ਇੱਕ ਰੀਲਾਂ ਜ਼ਰੂਰ ਚੱਲ ਰਹੀਆਂ ਨੇ, ਖਾਸ ਤੌਰ ਦੇ ਉੱਤੇ ਹਰਚਰਨ ਸਿੰਘ ਲੌਂਗੋਵਾਲ ਦੀ ਬਰਸੀ ਦੇ ਮੌਕੇ ਦੇ ਉੱਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਜਿਹੜੀ ਸਪੀਚ ਸੀ, ਜਿਸ ਦੇ ਵਿੱਚ ਉਹ ਇਸ਼ਾਰਾ ਕਰ ਰਹੇ ਸੀਗੇ ਕਿ ਪਰਮਾਤਮਾ ਸੁੱਖ ਰੱਖੇ ਤੇ ਕੇਂਦਰ ਦੇ ਵਿੱਚ ਜਿਹੜੀ ਪਾਰਟੀ ਆ ਉਸ ਦੇ ਨਾਲ ਅਸੀਂ ਆਪਣਾ ਜਿਹੜਾ ਗੱਠਜੋੜ ਕਰ ਲਵਾਂਗੇ ਤੇ ਫਿਰ ਸਭ ਕੁਝ ਤੁਹਾਡੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ। ਇਸ ਕਿਸਮ ਦੀਆਂ ਰੀਲਾਂ ਵੀ ਚੱਲ ਰਹੀਆਂ ਨੇ। ਖੈਰ ਇਸ ਦਰਮਿਆਨ ਭਾਜਪਾ ਦਾ ਇਹ ਅਧਿਕਾਰਕ ਬਿਆਨ ਜਿਹੜਾ ਉਹ ਅਕਾਲੀ ਦਲ ਨੂੰ ਵੀ ਹੁਣ ਸੋਚਣ ਦੇ ਲਈ ਮਜਬੂਰ ਕਰੇਗਾ ਕਿ 117 ਸੀਟਾਂ ਦੇ ਉੱਤੇ ਉਹਨਾਂ ਨੂੰ ਇਕੱਲੇ ਹੀ ਚੋਣ ਲੜਨੀ ਪਏਗੀ। ਚੋਣਾਂ ਦੀ ਗੱਲ ਜਦੋਂ ਆਉਂਦੀ ਹੈ ਤੇ ਆਸਟ੍ਰੇਲੀਆ ਦੇ ਵੱਲ ਆ ਜਾਂਦੇ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਵੱਧ ਸੱਜੇ ਪੱਖੀ ਕੌਣ ਹੈ, ਇਸ ਨੂੰ ਲੈ ਕੇ ਵੀ ਇੱਕ ਬਹਿਸ ਤੁਰ ਰਹੀ ਹੈ। ਹੁਣ ਤੱਕ ਤਾਂ ਆਸਟ੍ਰੇਲੀਆ ਦੇ ਵਿੱਚ ਖੱਬੇ ਪੱਖੀ ਪਾਰਟੀ ਜਿਹੜੀ ਸੀ ਉਹ ਲੇਬਰ ਪਾਰਟੀ ਰਹੀ ਹੈ ਹਮੇਸ਼ਾ, ਤੇ ਸੱਜੀ ਧਿਰ ਜਿਹੜੀ ਹੈ ਉਹ ਹਮੇਸ਼ਾ ਲਿਬਰਲ ਨੈਸ਼ਨਲ ਗੱਠਜੋੜ ਰਿਹਾ। ਪਰ ਜਦੋਂ ਤੋਂ ਵਨ ਨੇਸ਼ਨ ਪਾਰਟੀ ਇਸ ਤ੍ਰਿਕੋਣ ਦੇ ਵਿੱਚ ਜਾਂ ਤ੍ਰਿਕੋਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਵਨ ਨੇਸ਼ਨ ਪਾਰਟੀ ਆਪਣੇ ਆਪ ਨੂੰ ਜਿਹੜੀ ਲਿਬਰਲ ਨੈਸ਼ਨਲ ਗੱਠਜੋੜ ਹੈ ਉਸ ਤੋਂ ਵੀ ਵੱਧ ਰਾਈਟ ਲੀਨਿੰਗ ਪਾਰਟੀ ਦੱਸਦੀ ਹੈ। ਅਜੇ ਦੇ ਵਿੱਚ ਹੁਣ ਰਾਈਟ ਲੀਨਿੰਗ ਆਈਡੀਓਲੋਜੀ ਵਾਲੇ ਇੱਕ ਅਦਾਰੇ News24 ਜਿਹਨੂੰ ਪਹਿਲਾਂ ਸਕਾਈ ਨਿਊਜ਼ ਕਿਹਾ ਜਾਂਦਾ ਸੀ, ਉਹਨਾਂ ਦੇ ਉੱਤੇ ਅੱਜ ਦੇ ਦਿਨ ਸ਼ਾਮ ਨੂੰ 7 ਵਜੇ ਇੱਕ ਡਾਕੂਮੈਂਟਰੀ ਦਿਖਾਈ ਜਾਣੀ ਹੈ, ਜਿਸ ਦੇ ਵਿੱਚ ਟਾਈਟਲ ਵੀ ਇਹੀ ਰੱਖਿਆ ਗਿਆ ਹੈ ਕਿ ਕਿਹੜਾ ਵਧੇਰੇ ਸੱਜੇ ਪੱਖੀ ਹੈ, ਯਾਨੀ ਕਿ ਦ ਫਾਈਟ ਫਾਰ ਦੀ ਰਾਈਟ। ਇਸ ਡਾਕੂਮੈਂਟਰੀ ਦੇ ਕੁਝ ਹਿੱਸੇ ਜਿਹੜੇ ਨੇ ਉਹ ਜ਼ਰੂਰ ਇੱਕ ਟ੍ਰੇਲਰ ਦੇ ਤੌਰ ਦੇ ਉੱਤੇ ਛੱਡੇ ਗਏ ਨੇ, ਜਿਸ ਦੇ ਵਿੱਚ ਐਂਗਸ ਟ੍ਰੇਲਰ ਜਿਹੜੇ ਕਿ ਲਿਬਰਲ ਨੈਸ਼ਨਲ ਗੱਠਜੋੜ ਦੀ ਅਗਵਾਈ ਕਰਦੇ ਨੇ, ਵੈਸੇ ਲਿਬਰਲ ਪਾਰਟੀ ਦੇ ਪ੍ਰਮੁੱਖ ਨੇਤਾ ਨੇ ਤੇ ਗੱਠਜੋੜ ਦੇ ਨੇਤਾ ਵੀ ਨੇ, ਉਹਨਾਂ ਨੇ ਕਿਹਾ ਕਿ ਵਨ ਨੇਸ਼ਨ ਐਸੀ ਪੋਜੀਸ਼ਨ 'ਚ ਹੈ ਹੀ ਨਹੀਂ ਤੇ ਨਾ ਹੀ ਕਦੇ ਸੀ ਕਿ ਉਹ ਦੇਸ਼ ਦੀ ਅਗਵਾਈ ਕਰ ਸਕੇ। ਉਹਨਾਂ ਨੇ ਪੌਲਿਨ ਐਨਸਨ ਦੇ ਉੱਤੇ ਵੀ ਨਿਸ਼ਾਨੇ ਸਾਧੇ, ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੀ ਨਹੀਂ ਕਿ ਉਹ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਦਕਿ ਟ੍ਰੇਲਰ 'ਚ ਇਹ ਵੀ ਸੁਣਾਈ ਦਿੰਦਾ ਕਿ ਪੌਲਿਨ ਐਨਸਨ ਕਹਿੰਦੇ ਨੇ ਕਿ ਮੈਂ ਹੀ ਕਾਬਿਲ ਪ੍ਰਧਾਨ ਮੰਤਰੀ ਦੇਸ਼ ਦੀ ਬਣ ਸਕਦੀ ਹਾਂ। ਉਹਨਾਂ ਤੋਂ ਜਦੋਂ ਇਹ ਪੁੱਛਿਆ ਜਾਂਦਾ ਹੈ ਕਿ ਕੀ ਉਹ ਜ਼ੈਨੋਫੋਬਿਕ ਨੇ, ਜਦੋਂ 1996 ਦੇ ਵਿੱਚ ਪੌਲਿਨ ਹੈਨਸਨ ਦੀ ਇੱਕ ਟੀਵੀ ਇੰਟਰਵਿਊ ਕੀਤੀ ਗਈ ਸੀ ਤਾਂ ਉਦੋਂ ਉਹਨਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਜ਼ੈਨੋਫੋਬਿਕ ਹੋ, ਤਾਂ ਉਦੋਂ ਉਹਨਾਂ ਨੂੰ ਮਤਲਬ ਨਹੀਂ ਸੀ ਪਤਾ, ਕਿਹਾ ਸੀ ਕਿ ਪਲੀਜ਼ ਐਕਸਪਲੇਨ, ਯਾਨੀ ਇਸ ਨੂੰ ਮੈਨੂੰ ਦੱਸੋ ਕੀ ਹੁੰਦਾ। ਜ਼ੈਨੋਫੋਬਿਕ ਅੰਗਰੇਜ਼ੀ ਦਾ ਇੱਕ ਅੱਖਰ ਹੈ ਜਿਸ ਦੇ ਵਿੱਚ ਕਿਸੇ ਵਿਅਕਤੀ ਦੀ ਕੈਸੀ ਵਿਚਾਰਧਾਰਾ ਨੂੰ ਉਭਾਰਿਆ ਜਾਂਦਾ ਹੈ ਜਾਂ ਦੱਸਿਆ ਜਾਂਦਾ ਹੈ ਕਿ ਕੋਈ ਵਿਅਕਤੀ ਪ੍ਰਵਾਸ ਵਿਰੋਧੀ ਵਿਚਾਰ ਰੱਖਦਾ, ਯਾਨੀ ਉਹ ਜ਼ੈਨੋਫੋਬਿਕ ਹੈ। ਅਜਿਹੇ ਦੇ ਵਿੱਚ ਪੌਲਿਨ ਹੈਨਸਨ ਇਸ ਗੱਲ ਦਾ ਜਵਾਬ ਇਹ ਦਿੰਦੇ ਨੇ ਕਿ ਮੈਂ ਜ਼ੈਨੋਫੋਬਿਕ ਤਾਂ ਨਹੀਂ ਹਾਂ, ਪਰ ਮੈਂ ਇੱਕ ਸੱਚੀ ਦੇਸ਼ ਭਗਤ ਹਾਂ, ਮੈਂ ਆਸਟ੍ਰੇਲੀਅਨ ਹਾਂ ਤੇ ਮੈਂ ਆਪਣੇ ਕਲਚਰ ਨੂੰ ਪਿਆਰ ਕਰਦੀ ਹਾਂ। ਇਸ ਤੋਂ ਬਾਅਦ ਇੱਕ ਦੂਸਰਾ ਸਵਾਲ ਇਹ ਵੀ ਪੁੱਛਿਆ ਜਾਂਦਾ ਹੈ ਕਿ ਕੀ ਤੁਸੀਂ ਇਸਲਾਮ ਵਿਰੋਧੀ ਹੋ, ਤਾਂ ਉਹਨਾਂ ਕਿਹਾ ਕਿ ਰੈਡੀਕਲ ਇਸਲਾਮ, ਯਾਨੀ ਕਿ ਕੱਟੜਵਾਦ ਜਿਹੜਾ ਇਸਲਾਮ ਦਾ, ਉਸ ਦੇ ਮੈਂ ਵਿਰੋਧ 'ਚ ਹਾਂ, ਕਿਉਂਕਿ ਜਿਹੜੀਆਂ ਉਹਨਾਂ ਦੀਆਂ ਵਿਚਾਰਧਾਰਾਵਾਂ ਨੇ ਉਹ ਮੇਰੀ ਵਿਚਾਰਧਾਰਾ ਬਿਲਕੁਲ ਵੀ ਨਹੀਂ ਹੈ। ਬੰਡਾਈ ਹਮਲੇ ਦਾ ਜ਼ਿਕਰ ਵੀ ਇਸ ਡਾਕੂਮੈਂਟਰੀ ਦੇ ਵਿੱਚ ਹੋ ਰਿਹਾ ਹੈ, ਤੇ ਇਸ ਤੋਂ ਇਲਾਵਾ ਮਾਈਗ੍ਰੇਸ਼ਨ ਪਾਲਿਸੀ ਦੀ ਚਰਚਾ ਵੀ ਹੋ ਰਹੀ ਹੈ। ਵੈਸੇ ਮਾਈਗ੍ਰੇਸ਼ਨ ਪਾਲਿਸੀ ਦੇ ਉੱਤੇ ਹੁਣ ਜਿਹੜੀ ਵਨ ਨੇਸ਼ਨ ਪਾਰਟੀ ਹੈ ਉਸਨੂੰ ਕਾਫੀ ਸਫਾਈ ਦੇਣੀ ਪੈ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜਿਹੜੇ ਫਾੜਲੇ, ਜਿਸ ਤੋਂ ਜਿਹੜੀ ਪਿੱਛੇ ਇਸੇ ਹੀ ਸਾਲ ਜਦੋਂ ਬਾਈ ਇਲੈਕਸ਼ਨ ਹੋਏ ਸੀ ਤੇ ਡੇਵਿਡ ਫਾਰਲੇ ਜਿਹੜੇ ਸੀਗੇ ਉਹ ਫਰੈਰਰ ਦੀ ਸੀਟ ਤੋਂ ਐਮਪੀ ਬਣੇ ਸੀ ਤੇ ਫਰੈਰਰ ਦੀ ਇਸ ਸੀਟ ਤੋਂ ਬਾਈ ਇਲੈਕਸ਼ਨ ਦੇ ਵਿੱਚ ਡੇਵਿਡ ਫਾਰਲੇ ਦੇ ਐਮਪੀ ਬਣਨ ਤੋਂ ਬਾਅਦ ਪੌਲਿਨ ਹੈਨਸਨ ਨੇ ਉਹਨਾਂ ਨੂੰ ਜੱਫੀ ਪਾ ਕੇ ਮੀਡੀਆ ਨੂੰ ਇਹੀ ਗੱਲ ਕਹੀ ਸੀ ਕਿ ਵਨ ਨੇਸ਼ਨ ਦੀ ਸ਼ੁਰੂਆਤ ਦੇਸ਼ ਦੇ ਵਿੱਚੋਂ ਹੋ ਚੁੱਕੀ ਹੈ, ਹੁਣ ਅਸੀਂ ਵੈਸਟਰਨ ਸਿਡਨੀ ਦੀਆਂ ਸੀਟਾਂ ਦੇ ਉੱਤੇ ਜਿਹੜੀ ਇਹ ਸੰਨ ਮਾਰਾਂਗੇ ਤੇ ਫਿਰ ਇੱਕ ਇੱਕ ਕਰਕੇ ਦੇਸ਼ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਵਨ ਨੇਸ਼ਨ ਪਾਰਟੀ ਆਪਣੀ ਸੀਟਾਂ ਵਧਾਉਂਦੀ ਰਹੇਗੀ। ਇਸ ਤਰੀਕੇ ਦੇ ਨਾਲ ਡੇਵਿਡ ਫਾਰਲੇ ਨੂੰ ਇੱਕ ਨਾਇਕ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਸੀ ਤੇ ਉਹੀ ਡੇਵਿਡ ਫਾਰਲੇ ਜਿਨ੍ਹਾਂ ਨੇ 2 ਦਿਨ ਪਹਿਲਾਂ ਇਹ ਬਿਆਨ ਦੇ ਦਿੱਤਾ ਕਿ ਸਾਡੀ ਜਿਹੜੀ ਮਾਈਗ੍ਰੇਸ਼ਨ ਪਾਲਿਸੀ ਹੈ ਜੇਕਰ ਤੁਸੀਂ ਉਸ ਦੇ ਵਿੱਚ ਉਸਨੂੰ ਧਿਆਨ ਦੇ ਨਾਲ ਦੇਖੋ ਤੇ ਉਸ ਦੇ ਵਿੱਚ ਅਸੀਂ ਕੁਝ ਕੁਝ ਕੁ ਲੱਖ ਜਿਹੜੇ ਐਸੇ ਲੋਕ ਵੀ ਨੇ ਜਿਹੜੇ ਟੈਂਪਰੇਰੀ ਦੇਸ਼ ਦੇ ਵਿੱਚ ਅਸੀਂ ਦਾਖਲ ਹੋਣ ਦੇਵਾਂਗੇ ਤੇ ਸਾਡੀ ਪਾਲਿਸੀ ਦੇ ਵਿੱਚ ਵੀ ਪ੍ਰਵਾਸ 2,00,000-30,000 ਦੇ ਆਸ ਪਾਸ ਹੀ ਚਲਾ ਜਾਏਗਾ। ਸੋ ਹੁਣ ਸਿਆਸਤ ਜਿਹੜੀ ਅੱਜ ਕੱਲ੍ਹ ਨੰਬਰਾਂ ਦੇ ਵਿੱਚ ਚੱਲ ਰਹੀ ਹੈ ਕਿ ਵਨ ਨੇਸ਼ਨ 1,30,000 ਪ੍ਰਵਾਸੀਆਂ ਨੂੰ ਦੇਸ਼ ਚ ਦਾਖਲਾ ਦੇਗੀ ਜਾਂ 2,30,000 ਨੂੰ। ਅਸਲ ਚ ਨੈਟ ਓਵਰਸੀਜ ਮਾਈਗ੍ਰੇਸ਼ਨ ਦੀ ਇਹ ਗੱਲ ਉੱਠੀ ਹੈ, NOM, ਜਿਸ ਦੇ ਉੱਤੇ ਵਨ ਨੇਸ਼ਨ ਤਾਂ ਇਹ ਵਾਰ ਵਾਰ ਕਹਿ ਰਹੀ ਹੈ ਕਿ ਉਹਨਾਂ ਦਾ NOM 1,30,000 ਹੋਏਗਾ, ਜਦਕਿ ਪੌਲਿਨ ਹੈਨਸਨ ਨੇ ਇੱਕ ਬਹੁਤ ਪੁਰਾਣਾ ਟਵੀਟ ਜਿਹੜਾ ਉਹ ਵੀ ਇਸ ਐਤਵਾਰ ਦੇ ਦਿਨ ਹਟਾ ਦਿੱਤਾ, ਜਿਸ ਦੇ ਵਿੱਚ ਪੌਲਿਨ ਹੈਨਸਨ ਨੇ ਲਿਖਿਆ ਸੀ ਕਿ ਅਸੀਂ 3,01,000 ਤੋਂ ਘੱਟ ਕਰਕੇ ਆਪਣੇ ਮਾਈਗ੍ਰੇਸ਼ਨ ਨੰਬਰ ਨੂੰ 1,30,000 ਤੱਕ ਲੈ ਕੇ ਆਵਾਂਗੇ। ਹੁਣ 1,30,000 ਤਾਂ ਠੀਕ ਹੈ ਕਿਉਂਕਿ ਪੌਲਿਨ ਹੈਨਸਨ ਦੇ ਪੁਰਾਣੇ ਬਿਆਨ ਦੇ ਨਾਲ ਮੇਲ ਖਾਂਦਾ ਹੈ, ਪਰ 3,01,000 ਨੰਬਰ ਕਿੱਧਰੋਂ ਆਇਆ? ਇਸ ਦੇ ਬਾਰੇ ਪੌਲਿਨ ਹੈਨਸਨ ਤੋਂ ਕਿਤੇ ਪੁੱਛਿਆ ਨਾ ਜਾਵੇ, ਇਸ ਕਰਕੇ ਸ਼ਾਇਦ ਉਹਨਾਂ ਨੇ ਟਵੀਟ ਡਿਲੀਟ ਕਰ ਲਿਆ ਹੋਵੇ, ਜਾਂ ਫਿਰ ਇਹ ਵੀ ਕਾਰਨ ਹੋ ਸਕਦਾ ਕਿ ਜੇਕਰ ਜਿਸ ਤਰੀਕੇ ਦੇ ਨਾਲ ਡੇਵਿਡ ਫਾਰਲੇ ਕਹਿ ਰਹੇ ਨੇ ਕਿ ਜਿਹੜੇ ਸਾਰੇ ਦੇ ਸਾਰੇ ਨੰਬਰਸ ਨੇ ਯਾਨੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਦੇ ਵਿੱਚ ਕਿੰਨੇ ਲੋਕ ਆਸਟ੍ਰੇਲੀਆ ਚ ਆ ਰਹੇ ਨੇ ਤੇ ਕਿੰਨੇ ਜਾ ਰਹੇ ਨੇ ਤੇ ਮਾਈਨਸ ਉਹਨੂੰ ਕਰ ਦਿੱਤਾ ਜਾਵੇ ਤਾਂ ਉਹ ਫਿਰ ਵੀ 2,00,000 ਤੋਂ 2,30,000 ਦੇ ਆਸ ਪਾਸ ਹੀ ਬੈਠੇਗਾ। ਯਾਨੀ ਕਿ ਪੌਲਿਨ ਹੈਨਸਨ ਨੂੰ ਹੁਣ ਇਹ ਗਿਣਤੀ ਮਿਣਤੀ ਸਮਝ ਆ ਗਈ ਹੈ, ਸ਼ਾਇਦ ਇਸੇ ਕਰਕੇ ਵੀ ਉਹਨਾਂ ਨੇ ਟਵੀਟ ਡਿਲੀਟ ਕਰ ਲਿਆ ਹੋਵੇ। ਪਰ ਕਿਸੇ ਸਿਆਸਤਦਾਨ ਦੀ ਤਰਫ ਤੋਂ ਆਪਣੇ ਹੀ ਦਿੱਤੇ ਗਏ ਬਿਆਨ ਨੂੰ, ਸਾਲਾਂ ਪਹਿਲਾਂ ਦਿੱਤੇ ਗਏ ਬਿਆਨ ਨੂੰ ਡਿਲੀਟ ਕੀਤਾ ਜਾਣਾ ਚਰਚਾ ਦੇ ਵਿੱਚ ਪਹਿਲਾਂ ਵੀ ਕਈ ਵਾਰ ਰਿਹਾ ਹੈ, ਪਰ ਪੌਲਿਨ ਹੈਨਸਨ ਦੇ ਨਾਲ ਜੁੜਿਆ ਇਹ ਬਿਆਨ ਇਸ ਕਰਕੇ ਚਰਚਾ 'ਚ ਹੈ ਕਿਉਂਕਿ ਉਹ ਆਪਣੀ ਗੱਲ ਦੇ ਉੱਤੇ ਕਿੰਨਾ ਕੁ ਚਿਰ ਟਿਕੇ ਰਹਿੰਦੇ ਨੇ, ਇਹ ਕਾਫੀ ਮਾਇਨੇ ਰੱਖਦਾ ਮੀਡੀਆ ਦੇ ਲਈ। ਉੱਥੇ ਅੱਜ ਮੰਗਲਵਾਰ ਹੈ ਤੇ ਕੱਲ ਨੂੰ ਵੀ ਯਾਨੀ ਕਿ ਬੁੱਧਵਾਰ ਦੇ ਦਿਨ ਕੈਬਨਿਟ ਦੀ ਬੈਠਕ ਹੋਣੀ ਹੈ ਔਰ ਇਸ ਬੈਠਕ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਅਲੱਗ ਅਲੱਗ ਸੂਬਿਆਂ ਦੇ ਮੁੱਦੇ ਨੇ ਉਹਨਾਂ ਨੂੰ ਚੁੱਕਿਆ ਜਾਣਾ, ਔਰ ਸਭ ਤੋਂ ਵੱਡਾ ਮੁੱਦਾ ਤਾਂ ਇਹੀ ਹੈ ਕਿ ਪ੍ਰੋਡਕਟਿਵਿਟੀ ਕਮਿਸ਼ਨ ਦੀ ਤਰਫ ਤੋਂ ਪਿਛਲੇ ਹਫਤੇ ਜਿਹੜਾ ਬੰਬ ਫੋੜਿਆ ਗਿਆ ਸੀ, ਇਹ ਕਹਿ ਕੇ ਕਿ GST ਦੀ ਜਦੋਂ ਵੰਡ ਕੀਤੀ ਜਾਂਦੀ ਹੈ ਫੈਡਰਲ ਪੂਲ ਦੇ ਵਿੱਚੋਂ ਤਾਂ ਵੈਸਟਰਨ ਆਸਟ੍ਰੇਲੀਆ ਨੂੰ ਹਿੱਸਾ ਜ਼ਿਆਦਾ ਦੇ ਦਿੱਤਾ ਜਾਂਦਾ ਹੈ, ਵੱਡੇ ਸੂਬਿਆਂ ਨੂੰ ਓਨਾ ਹਿੱਸਾ ਨਹੀਂ ਮਿਲਦਾ, ਖਾਸ ਤੌਰ ਤੇ ਵਿਕਟੋਰੀਆ ਤੇ ਨਿਊ ਸਾਊਥ ਵੇਲਸ ਨੂੰ। ਇਸ ਮਸਲੇ ਦੇ ਉੱਤੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਇਸ ਹਫਤੇ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਇਹ ਗੱਲ ਕਹਿ ਚੁੱਕੇ ਨੇ ਕਿ ਵੈਸਟਰਨ ਆਸਟ੍ਰੇਲੀਆ ਨੂੰ ਉਹ GST ਦੇ ਵਿੱਚੋਂ ਵੱਡਾ ਪੂਲ ਦੇਣਾ ਜਾਰੀ ਰੱਖਣਗੇ। 2018 ਦੇ ਵਿੱਚ ਅਜਿਹਾ ਕਰਨਾ ਸ਼ੁਰੂ ਕੀਤਾ ਸੀ ਫੈਡਰਲ ਸਰਕਾਰ ਨੇ ਕਿਉਂਕਿ ਉਸ ਵਕਤ ਵੈਸਟਰਨ ਆਸਟ੍ਰੇਲੀਆ ਦੇ ਲਈ ਵਧੇਰੇ ਵਿੱਤੀ ਮਦਦ ਦੀ ਲੋੜ ਸੀ, ਵੈਸਟਰਨ ਆਸਟ੍ਰੇਲੀਆ ਵਰਗੇ ਸੂਬੇ ਨੂੰ ਬਚਾਇਆ ਜਾਣਾ ਵੀ ਜ਼ਰੂਰੀ ਸੀ। ਅਸਲ 'ਚ GST ਸਾਰੇ ਸੂਬਿਆਂ ਦੀ ਤਰਫ ਤੋਂ ਇਕੱਠਾ ਕੀਤਾ ਜਾਂਦਾ, ਤੁਸੀਂ ਕੋਈ ਵੀ ਉਤਪਾਦ ਖਰੀਦਦੇ ਹੋ ਆਪਣੇ ਸ਼ਹਿਰ ਆਪਣੇ ਇਲਾਕੇ ਆਪਣੇ ਸਟੇਟ ਦੇ ਵਿੱਚ ਰਹਿ ਕੇ ਤਾਂ ਉਸ ਉਤਪਾਦ ਦੇ ਉੱਤੇ ਲੱਗਣ ਵਾਲਾ GST ਜਿਹੜਾ ਉਹ ਫੈਡਰਲ ਪੂਲ ਦੇ ਵਿੱਚ ਚਲਾ ਜਾਂਦਾ ਹੈ ਤੇ ਜਦੋਂ ਕੁੱਲ GST ਯਾਨੀ ਗੁੱਡਸ ਐਂਡ ਸਰਵਿਸ ਟੈਕਸ ਫੈਡਰਲ ਸਰਕਾਰ ਸਾਰੇ ਸੂਬਿਆਂ ਤੋਂ ਇੱਕ ਵਿੱਤ ਵਰੇ ਦੇ ਵਿੱਚ ਇਕੱਠਾ ਕਰਦੀ ਹੈ ਯਾਨੀ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜਾ ਵੀ GST ਦੀ ਕੁੱਲ ਰਕਮ ਇਕੱਠੀ ਹੁੰਦੀ ਹੈ 1 ਜੁਲਾਈ ਤੋਂ ਲੈ ਕੇ 30 ਜੂਨ ਦੇ ਦਰਮਿਆਨ ਤੱਕ ਹਰ ਸਾਲ, ਉਸ ਤੋਂ ਬਾਅਦ ਉਸ ਦੀ ਵੰਡ ਕੀਤੀ ਜਾਂਦੀ ਹੈ। ਵੰਡ ਜਿਹੜੀ ਹੈ ਉਹ ਤਿਮਾਹੀ ਦੇ ਆਧਾਰ ਦੇ ਉੱਤੇ ਹੁੰਦੀ ਹੈ, ਸੂਬਿਆਂ ਨੂੰ ਵੰਡ ਕੀਤੀ ਜਾਂਦੀ ਹੈ, ਹਰ ਇੱਕ ਸੂਬੇ ਨੂੰ ਉਸ ਦੇ GST ਦੇ ਵਿੱਚ ਉਹ ਬਣਦਾ ਜਿਹੜਾ ਮੁੱਲ ਹੈ ਉਹ ਮੋੜ ਦਿੱਤਾ ਜਾਂਦਾ ਹੈ, ਬਲਕਿ ਫੈਡਰਲ ਸਰਕਾਰ ਦੇ ਕੋਲ ਇਹ ਹੱਕ ਰੱਖਵੇਂ ਹੁੰਦੇ ਨੇ ਕਿ ਉਹ ਵਾਧੂ ਰਕਮ ਜਿਹੜੀ ਹੈ ਉਹ ਕਿਸ ਸੂਬੇ ਨੂੰ ਦੇਣਾ ਚਾਹੁੰਦੀ ਹੈ। 2018 ਤੋਂ ਇਹ ਰਵਾਇਤ ਚੱਲਦੀ ਆ ਰਹੀ ਹੈ ਕਿ ਵੈਸਟਰਨ ਆਸਟ੍ਰੇਲੀਆ ਨੂੰ GST ਦੇ ਵਿੱਚ ਵੈਸਟਰਨ ਆਸਟ੍ਰੇਲੀਆ ਦਾ ਬਣਦਾ ਹਿੱਸਾ ਉਸ ਦੇ ਨਾਲੋਂ ਵੱਧ ਮਿਲ ਰਿਹਾ ਹੈ। ਉਦਾਹਰਣ ਦੇ ਤੌਰ ਦੇ ਉੱਤੇ ਜੇਕਰ ਪੂਰੇ ਦੇਸ਼ ਦੇ ਵਿੱਚੋਂ $1 GST ਦਾ ਇਕੱਠਾ ਕੀਤਾ ਜਾ ਰਿਹਾ ਤਾਂ ਉਸ $1 ਦੇ ਵਿੱਚੋਂ ਵੈਸਟਰਨ ਆਸਟ੍ਰੇਲੀਆ ਨੇ ਫਰਜ਼ ਕਰੋ 20 ਸੈਂਟ ਦਾ ਹਿੱਸਾ ਪਾਇਆ ਸੀ, ਪਰ ਵੈਸਟਰਨ ਆਸਟ੍ਰੇਲੀਆ ਨੂੰ 30 ਸੈਂਟ ਦਿੱਤੇ ਜਾ ਰਹੇ ਨੇ ਤੇ ਉਹੀ ਜਿਹੜੇ 10 ਸੈਂਟ ਵੱਧ ਵੈਸਟਰਨ ਆਸਟ੍ਰੇਲੀਆ ਨੂੰ ਦਿੱਤੇ ਜਾ ਰਹੇ ਨੇ ਉਹ ਕਾਟਾ ਜਿਹੜਾ ਉਹ NSW ਵਿਕਟੋਰੀਆ ਵਰਗੇ ਸੂਬਿਆਂ ਦੇ ਵਿੱਚੋਂ ਦਿੱਤਾ ਜਾ ਰਿਹਾ ਕੱਟ ਕੇ। ਇਸੇ ਕਰਕੇ ਪ੍ਰੋਡਕਟਿਵਿਟੀ ਕਮਿਸ਼ਨ ਦੀ ਇਸ ਰਿਪੋਰਟ ਦੇ ਉੱਤੇ ਇਤਰਾਜ਼ ਉੱਠ ਰਹੇ ਨੇ। ਵਿਕਟੋਰੀਆ ਦੇ ਲੇਬਰ ਪਾਰਟੀ ਦੇ ਜਿਹੜੇ ਟ੍ਰੈਜਰ ਨੇ ਕੋਲਿਨ ਬਰੁਕਸ, ਉਹਨਾਂ ਨੇ ਕਿਹਾ ਕਿ ਪ੍ਰੋਡਕਟਿਵਿਟੀ ਕਮਿਸ਼ਨ ਨੇ ਤਾਂ ਹੁਣ ਆਪਣੀ ਰਿਪੋਰਟ ਦਿੱਤੀ ਹੈ, ਪਰ ਮੈਂ ਸਾਲਾਂ ਤੋਂ ਇਹ ਕਹਿੰਦਾ ਆ ਰਿਹਾ ਕਿ ਵਿਕਟੋਰੀਆ ਨੂੰ ਉਹਨਾਂ ਦਾ ਬਣਦਾ ਹਿੱਸਾ ਨਹੀਂ ਮਿਲਦਾ। ਉਧਰ ਕੁਇਨਜ਼ਲੈਂਡ, ਖੈਰ ਵਿਕਟੋਰੀਆ ਤਾਂ ਲੇਬਰ ਪਾਰਟੀ ਫੈਡਰਲ ਸਰਕਾਰ ਦੀ ਹੱਕ ਦੀ ਉਹ ਹੈ, ਪਰ ਫਿਰ ਵੀ ਕੁਇਨਜ਼ਲੈਂਡ ਜਿੱਥੇ ਵਿਰੋਧੀ ਧਿਰ ਹੈ, ਐਲ ਐਨ ਪੀ ਦੇ ਟ੍ਰੈਜਰ ਡੇਵਿਡ ਜੈਨਕਿਨਸ ਨੇ ਇਹ ਗੱਲ ਕਹੀ ਕਿ ਸਾਨੂੰ ਤਾਂ ਅਕਸਰ ਇਹੀ ਲੱਗਦਾ ਰਿਹਾ ਹੈ ਕਿ ਕੁਇਨਜ਼ਲੈਂਡ ਦੇ ਨਾਲ ਉਸਦਾ ਬਣਦਾ ਹਿੱਸਾ ਕਦੇ ਵੀ ਨਹੀਂ ਦਿੱਤਾ ਗਿਆ, ਔਰ ਇਸ ਦੇ ਜੀ ਐਸ ਟੀ ਡਿਸਟ੍ਰੀਬਿਊਸ਼ਨ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਫੈਡਰਲ ਸਰਕਾਰ ਦੀ ਅਪਰੋਚ ਰਹੀ ਹੈ ਸੂਬਾਈ ਸਰਕਾਰਾਂ ਦੇ ਹੱਕ ਦੇ ਵਿੱਚ, ਉਸ ਨੂੰ ਲੈ ਕੇ ਹਮੇਸ਼ਾ ਅਸੀਂ ਇਤਰਾਜ਼ ਜਤਾਏ ਨੇ। ਤਸਮੇਨੀਆ ਤੋਂ ਲਿਬਰਲ ਪਾਰਟੀ ਹੈ, ਉੱਥੇ ਦੇ ਟ੍ਰੈਜਰ ਜਿਹੜੇ ਨੇ ਐਰਿਕ ਐਬਟ, ਉਹ ਵੀ ਇਸ ਬੈਠਕ ਦੇ ਵਿੱਚ ਇਤਰਾਜ਼ ਚੁੱਕਣਗੇ, ਕਹਿਣਗੇ ਕਿ ਜੇਕਰ ਵੈਸਟਰਨ ਆਸਟ੍ਰੇਲੀਆ ਨੂੰ ਇਸ ਤਰੀਕੇ ਦੇ ਨਾਲ ਵਿੱਤੀ ਤੌਰ ਦੇ ਉੱਤੇ ਪਛੜੇ ਹੋਣ ਦੀ ਮਦਦ ਮਿਲ ਸਕਦੀ ਹੈ ਤਾਂ ਕਿਉਂ ਨਹੀਂ ਤਸਮੇਨੀਆ ਨੂੰ ਦਿੱਤੀ ਜਾਵੇ। ਆਸਟ੍ਰੇਲੀਆ ਇੱਕ ਇੱਕ ਐਸੇ ਕੰਸੈਪਟ ਦੇ ਉੱਤੇ ਤਿਆਰ ਹੋਇਆ ਦੇਸ਼ ਹੈ ਜਿਸ ਦੇ ਵਿੱਚ ਫੇਅਰ ਗੋ, ਯਾਨੀ ਕਿ ਸਭ ਦੇ ਲਈ ਬਰਾਬਰੀ, ਸਭ ਨੂੰ ਇੱਕ ਜਿਹੜੀ ਉਹ ਬਰਾਬਰਤਾ ਦਾ ਮੌਕਾ ਮਿਲਣਾ, ਉਹ ਇੱਕ ਸਾਡਾ ਇੱਕ ਨਾਰਾ ਰਿਹਾ। ਅਜਿਹੇ ਦੇ ਵਿੱਚ ਜੀ ਐਸ ਟੀ ਦੀ ਗੱਲ ਜਦੋਂ ਆਉਂਦੀ ਹੈ ਤਾਂ ਬਰਾਬਰਤਾ ਕਿਉਂ ਨਹੀਂ ਰਹਿੰਦੀ। ਹਾਲਾਂਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਸੋਮਵਾਰ ਦੇ ਦਿਨ ਗਏ ਵੀ ਸੀ, ਉਹਨਾਂ ਨੇ ਉੱਥੇ ਜਾ ਕੇ ਉਸੇ ਸੂਬੇ ਦੇ ਵਿੱਚ ਆਪਣੀ ਉਸ ਗੱਲ ਨੂੰ ਫਿਰ ਤੋਂ ਰੱਖਿਆ ਤੇ ਕਿਹਾ ਕਿ ਅਸੀਂ ਇਹ ਮੰਨਦੇ ਹਾਂ, ਭਾਵੇਂ ਕਿ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਦੇ ਵੇਲੇ ਇਹ ਨਿਯਮ ਲਿਆਂਦਾ ਗਿਆ ਸੀ, ਪਰ ਲੇਬਰ ਪਾਰਟੀ ਵੀ ਮੰਨਦੀ ਹੈ ਕਿ ਵੈਸਟਰਨ ਆਸਟ੍ਰੇਲੀਆ ਨੂੰ ਜੀ ਐਸ ਟੀ ਦੇ ਵਿੱਚੋਂ ਬਣਦਾ ਜਿਹੜਾ ਸ਼ੇਅਰ ਉਹ ਦਿੱਤਾ ਜਾਣਾ ਚਾਹੀਦਾ, ਤੇ ਕਾਮਨਵੈਲਥ ਦੀ ਤਰਫ ਤੋਂ ਮੈਂ ਇਸ ਗੱਲ ਦੇ ਉੱਤੇ ਅੜੀਗਾ। ਹਾਲਾਂਕਿ ਪ੍ਰਧਾਨ ਮੰਤਰੀ ਕਿੰਨਾ ਕੁ ਚਿਰ ਟਿੱਕੇ ਰਹਿ ਪਾਉਂਦੇ ਨੇ ਆਪਣੇ ਇਸ ਫੈਸਲੇ ਦੇ ਉੱਤੇ ਇਹ ਦੇਖਣਾ ਹੋਏਗਾ, ਕਿਉਂਕਿ ਕੱਲ ਦੀ ਮੀਟਿੰਗ ਦੇ ਵਿੱਚ ਨਾ ਸਿਰਫ ਉਹਨਾਂ ਦੇ ਆਪਣੇ ਸਹਿਯੋਗੀ ਬਲਕਿ ਉਹਨਾਂ ਦੇ ਵਿਰੋਧੀ ਵੀ ਜਿਹੜੇ ਨੇ ਉਹ ਹੁਣ ਬਰਾਬਰ ਦਬਾਅ ਪਾਉਣਗੇ। ਉਧਰ ਇਸੇ ਮੁੱਦੇ ਨੂੰ ਲੈ ਕੇ ਸ਼ੈਡੋ ਐਨਰਜੀ ਮਿਨਿਸਟਰ ਡੈਨ ਟਹਾਨ ਨੇ ਵੀ ਕਿਹਾ ਕਿ ਵਿਕਟੋਰੀਆ ਦੇ ਜਿਹੜਾ ਜੀ ਐਸ ਟੀ ਦਾ ਰੈਵਨਿਊ ਹੈ ਉਹ ਨਾ ਮਿਲਣ ਦੇ ਕਰਕੇ ਵਿਕਟੋਰੀਆ ਪਛੜਦਾ ਜਾ ਰਿਹਾ, ਔਰ ਜਿਹੜਾ ਕਰਜ਼ ਹੈ ਵਿਕਟੋਰੀਆ ਦੇ ਉੱਤੇ ਉਹ ਹੋਰ ਜ਼ਿਆਦਾ ਵੱਧ ਰਿਹਾ। ਫੈਡਰਲ ਬਜਟ ਦੇ ਵਿੱਚ ਪਹਿਲੇ 6 ਸਾਲਾਂ ਚੋਂ $23 ਬਿਲੀਅਨ ਜਿਹੜਾ ਉਹ ਵੈਸਟਰਨ ਆਸਟ੍ਰੇਲੀਆ ਨੂੰ ਜ਼ਿਆਦਾ ਚਲਾ ਗਿਆ। ਇਸ ਨੂੰ ਲੈ ਕੇ ਹੁਣ ਵਿਕਟੋਰੀਆ ਦੇ ਵੱਧ ਰਹੇ ਕਰਜ਼ ਦੀ ਜਿਹੜੀ ਗੱਲ ਹੈ ਇੱਕ ਵਾਰ ਫਿਰ ਤੋਂ ਲਿਬਰਲ ਪਾਰਟੀ ਦੀ ਤਰਫ ਤੋਂ ਚੁੱਕੀ ਗਈ ਹੈ। ਵੈਸੇ ਜਦੋਂ ਕਰਜ਼ ਦੀ ਗੱਲ ਆਉਂਦੀ ਹੈ ਤਾਂ ਪ੍ਰੀਮੀਅਰ ਬੈਨ ਕੈਰਲ ਦੇ ਉੱਤੇ ਇੱਕ ਵੱਡਾ ਦਬਾਅ ਬਣਿਆ ਹੋਇਆ ਵਿਕਟੋਰੀਆ ਦੇ ਪ੍ਰੀਮੀਅਰ ਦੇ ਉੱਤੇ ਕਿ ਉਹ ਸਾਰੀਆਂ ਸਕੀਮਾਂ ਨੂੰ ਬੰਦ ਕਰ ਦਿੱਤਾ ਜਾਵੇ ਜਿਹੜੀਆਂ ਵਿਕਟੋਰੀਆ ਦੇ ਲਈ ਸਿਰਦਰਦ ਬਣ ਸਕਦੀਆਂ ਨੇ। ਉਦਾਹਰਣ ਦੇ ਤੌਰ ਦੇ ਉੱਤੇ ਸਬਅਰਬਨ ਰੇਲ ਲੂਪ, ਪਹਿਲੇ ਦਿਨ ਤੋਂ ਹੀ ਇਹ ਚਰਚਾ ਉੱਠ ਰਹੀ ਹੈ ਔਰ ਤੁਹਾਡੇ ਤੱਕ ਇਹ ਖ਼ਬਰਾਂ ਦੇ ਰਾਹੀਂ ਸਾਂਝਾ ਵੀ ਕਰ ਰਹੇ ਹਾਂ। ਬੈਨ ਕੈਰਲ ਹੁਣ ਇਸ ਗੱਲ ਦੇ ਲਈ ਤਿਆਰ ਨਹੀਂ ਨੇ ਕਿ ਉਹ $35 ਬਿਲੀਅਨ ਦੇ ਸਬਅਰਬਨ ਰੇਲ ਲੂਪ ਦੀ ਪਹਿਲੀ ਸਟੇਜ ਦੇ ਵਿੱਚ ਕੋਈ ਕਟੌਤੀ ਕਰਨ। ਲੇਬਰ ਦੇ ਪ੍ਰੀਮੀਅਰ ਨੇ ਅੱਜ ਦੇ ਦਿਨ ਯਾਨੀ ਮੰਗਲਵਾਰ ਦੇ ਦਿਨ ਇਸ ਗੱਲ ਦੀ ਵਿਸਤਾਰ ਸਾਂਝੀ ਕਰਨੀ ਹੈ ਹੁਣ ਤੋਂ ਥੋੜੀ ਦੇਰ ਦੇ ਬਾਅਦ ਜਿਸ ਵੇਲੇ ਲਾਈਵ ਖ਼ਬਰਾਂ ਦੀ ਸਾਂਝ ਤੁਹਾਡੇ ਨਾਲ ਪਾ ਰਹੇ ਹਾਂ ਕਿ ਇਹ 26 ਕਿਲੋਮੀਟਰ ਦਾ ਜਿਹੜਾ ਰੇਲ ਲੂਪ ਹੈ ਚੈਲਟਨਮ ਤੋਂ ਲੈ ਕੇ ਬੋਕਸਹਿਲ ਤੱਕ ਦਾ, ਇਸ ਦੇ ਵਿੱਚ ਠੀਕ ਹੈ ਵਾਧੂ ਖਰਚਾ ਹੋ ਗਿਆ ਪਰ ਇਸ ਨੂੰ ਇੱਕ ਇੰਪੋਰਟੈਂਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਪਹਿਲੀ ਸਟੇਜ ਨੂੰ ਘੱਟੋ ਘੱਟ, ਕਿਉਂਕਿ ਪਹਿਲੀ ਸਟੇਜ 2035 ਤੱਕ ਮੁਕੰਮਲ ਹੋਣੀ ਹੈ, ਇੰਪੋਰਟੈਂਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਸੀ ਪਿਛਲੀ ਜੈਸਿੰਟਾ ਐਲਨ ਸਰਕਾਰ ਦੀ ਤਰਫੋਂ ਵੀ। ਹੁਣ ਵੀ ਮੌਜੂਦਾ ਸਰਕਾਰ ਇਸ ਨੂੰ ਇੱਕ ਇੰਪੋਰਟੈਂਟ ਪ੍ਰੋਜੈਕਟ ਦੇ ਤੌਰ ਦੇ ਉੱਤੇ ਉਭਾਰਨਾ ਚਾਹੁੰਦੀ ਹੈ ਤੇ ਇਸ ਨੂੰ ਅੱਗੇ ਰੱਖਣਾ ਚਾਹੁੰਦੀ ਹੈ। ਇਸ ਤੋਂ ਇਲਾਵਾ ਜਿਹੜਾ ਇਹਦਾ ਦੂਸਰਾ ਸੈਗਮੈਂਟ ਹੋਏਗਾ ਇਸ ਸਬਅਰਬਨ ਰੇਲ ਲੂਪ ਦਾ ਜਿਹੜਾ ਅਗਲਾ ਗੇੜ ਹੋਏਗਾ ਉਸ ਦੇ ਵਿੱਚੋਂ ਸਰਕਾਰ ਹੋ ਸਕਦਾ ਸੂਬਾਈ ਸਰਕਾਰ ਥੋੜੀ ਕਟੌਤੀ ਕਰ ਦੇਵੇ। 2021 ਦੇ ਵਿੱਚ ਜਦੋਂ SRL ਦਾ ਜਿਹੜਾ ਪੂਰਬੀ ਹਿੱਸੇ ਦਾ ਪ੍ਰੋਜੈਕਟ ਸ਼ੁਰੂ ਹੋਣਾ ਸੀ ਚੈਲਟਨਮ ਤੋਂ ਬੋਕਸਹਿਲ ਵਾਲਾ ਤਾਂ ਉਸ ਵਕਤ ਕਿਹਾ ਗਿਆ ਸੀ ਕਿ 30 ਤੋਂ $34 ਬਿਲੀਅਨ ਦੇ ਆਸ ਪਾਸ ਖਰਚ ਹੋਏਗਾ, ਉਹ ਹੁਣ 2035 ਤੱਕ ਪਹੁੰਚਦਿਆਂ ਹੋਰ ਵੀ ਜ਼ਿਆਦਾ ਵੱਧ ਜਾਣਾ। ਹਾਲਾਂਕਿ ਆਲਰੇਡੀ ਇਸ ਦੇ ਵਿੱਚ ਲਗਭਗ $2 ਬਿਲੀਅਨ ਵੱਧ ਚੁੱਕੇ ਨੇ ਔਰ ਇਹ $2 ਬਿਲੀਅਨ ਵਿਕਟੋਰੀਆ ਸਰਕਾਰ ਲਗਾਤਾਰ ਬਾਰ ਬਾਰ ਇਹ ਮੰਗ ਕਰ ਰਹੀ ਹੈ ਕਿ ਫੈਡਰਲ ਸਰਕਾਰ ਦੇਵੇ, ਕਾਮਨਵੈਲਥ ਸਰਕਾਰ ਦੇਵੇ। ਕੁੱਲ ਪ੍ਰੋਜੈਕਟ ਦੀ ਜਿਹੜੀ ਲਾਗਤ ਹੈ ਉਹ ਤਾਂ $ਖਰਬਾਂ ਦੇ ਵਿੱਚ ਚਲੀ ਜਾਣੀ ਹੈ ਕਿਉਂਕਿ ਟੋਟਲ 90 ਕਿਲੋਮੀਟਰ ਦਾ ਇਹ ਪ੍ਰੋਜੈਕਟ ਹੈ। ਜੇ ਤੁਹਾਨੂੰ ਜੇ ਤੁਸੀਂ ਨੰਬਰ ਸਮਝਣੇ ਹੋਣ ਤਾਂ ਫਿਲਹਾਲ ਇਹ ਹੈ ਕਹਾਣੀ ਕਿ ਜਿਹੜਾ ਪਹਿਲਾ ਪਹਿਲਾ ਗੇੜ ਹੈ ਇਹਦਾ ਚੈਲਟਨਮ ਤੋਂ ਬੌਕਸ ਹਿੱਲ ਤੱਕ ਦਾ ਸਬਅਰਬਨ ਰੇਲ ਲੂਪ ਦਾ 26 ਕਿਲੋਮੀਟਰ ਦਾ ਇਹ ਲੈਂਥ ਹੈ, ਪਰ ਟੋਟਲ ਲੈਂਥ ਜਿਹੜੀ ਹੈ ਚੈਲਟਨਮ ਤੋਂ ਵੈਰੇਬੀ ਤੱਕ ਜਾਂਦੀ ਹੈ 90 ਕਿਲੋਮੀਟਰ ਤੱਕ ਦੀ, ਪੂਰਾ ਦਾ ਪੂਰਾ ਜਿਹੜਾ ਗ੍ਰੇਟਰ ਮੈਲਬਰਨ ਦਾ ਏਰੀਆ ਉਸਨੂੰ ਲੂਪ ਦੇ ਵਿੱਚ ਲੈਣ ਦਾ ਇੱਕ ਇਹ ਪ੍ਰੋਜੈਕਟ ਹੈ। ਹੁਣ ਜਦੋਂ 2021 ਦੇ ਵਿੱਚ ਪਹਿਲੇ ਗੇੜ ਦੀ ਗੱਲ ਸ਼ੁਰੂ ਹੋਈ ਸੀ 26 ਕਿਲੋਮੀਟਰ ਦੀ, ਤਾਂ $30 ਬਿਲੀਅਨ ਇਸ ਦੀ ਰਕਮ ਆਂਕੀ ਗਈ ਸੀ, ਬਾਅਦ ਦੇ ਵਿੱਚ ਵੱਧ ਕੇ ਇਹ $33 ਬਿਲੀਅਨ ਹੋ ਗਈ, ਤੇ ਫਿਰ ਹੁਣ ਜਾਂਦੇ ਜਾਂਦੇ ਇਹ $35 ਬਿਲੀਅਨ ਹੈ। ਇਹ ਜਿਹੜਾ ਰਕਮ ਵੱਧ ਰਹੀ ਹੈ, ਇਹ ਰਕਮ ਵਿਕਟੋਰੀਆ ਸਰਕਾਰ ਨੇ ਸੋਚੀ ਵੀ ਨਹੀਂ ਸੀ, ਇਸ ਕਰਕੇ ਹੁਣ ਇਸ ਦਾ ਜਿਹੜਾ ਇੱਕ ਤਰੀਕੇ ਦਾ ਗੈਪ ਹੈ ਉਹ ਫੈਡਰਲ ਸਰਕਾਰ ਤੋਂ ਮੰਗਿਆ ਜਾ ਰਿਹਾ। ਸਵਾਲ ਇਹ ਪੈਦਾ ਹੋ ਰਿਹਾ ਕਿ ਜਦੋਂ ਤੱਕ 90 ਕਿਲੋਮੀਟਰ ਦੀ ਲੈਂਥ ਦਾ ਪ੍ਰੋਜੈਕਟ ਮੁਕੰਮਲ ਹੋਏਗਾ, ਉਦੋਂ ਤੱਕ ਇਸ ਦੇ ਵਿੱਚ ਇਸ ਪ੍ਰੋਜੈਕਟ ਦੀ ਜਿਹੜੀ ਇਨੀਸ਼ੀਅਲ ਲਾਗਤ ਹੈ ਉਸਦੇ ਨਾਲੋਂ ਕਿੰਨੀ ਜ਼ਿਆਦਾ ਰਕਮ ਵੱਧ ਜਾਏਗੀ, ਉਹ ਗੈਪ ਪੂਰਾ ਕਿਵੇਂ ਹੋਏਗਾ। ਫੈਡਰਲ ਸਰਕਾਰ ਹਾਲੇ ਆਨਾਕਾਨੀ ਕਰ ਰਹੀ ਹੈ $2 ਬਿਲੀਅਨ ਦੇਣ ਚ, ਕਿਉਂਕਿ ਜੇ ਇਹ ਜਿਹੜਾ ਗੈਪ ਹੈ ਜੇ ਇਹ ਕਾਮਨਵੈਲਥ ਸਰਕਾਰ ਦਿੰਦੀ ਹੈ ਤਾਂ ਫਿਰ ਅਗਲੇ ਗੈਪ ਵੀ ਜਿਹੜੇ ਨੇ ਉਹ ਕਾਮਨਵੈਲਥ ਸਰਕਾਰ ਨੂੰ ਇੱਕ ਕਿਸਮ ਦੇ ਨਾਲ ਭਰਨ ਦੇ ਲਈ ਵਿਕਟੋਰੀਆ ਸਰਕਾਰ ਮਜਬੂਰ ਕਰ ਸਕਦੀ ਹੈ। ਇਸੇ ਕਰਕੇ ਦਬਾਅ ਬਣ ਰਿਹਾ ਹੈ ਕਿ ਇਸ ਪ੍ਰੋਜੈਕਟ ਦੇ ਵਿੱਚ ਕਟੌਤੀ ਕੀਤੀ ਜਾਵੇ, 90 ਤੋਂ ਘੱਟ ਕਰ ਲਿਆ ਜਾਵੇ 90 ਕਿਲੋਮੀਟਰ ਤੋਂ, ਜਾਂ ਫਿਰ ਇਸ ਪ੍ਰੋਜੈਕਟ ਦੇ ਵਿੱਚ ਸਟੇਸ਼ਨਸ ਦੀ ਗਿਣਤੀ ਘਟਾ ਲਈ ਜਾਵੇ, ਜਾਂ ਕੁਛ ਨਾ ਕੁਛ ਐਸਾ ਕੀਤਾ ਜਾਵੇ ਕਿ ਘੱਟੋ ਘੱਟ ਜਿਹੜੀਆਂ ਪਹਿਲੀਆਂ ਦੋ ਸਟੇਜ ਨੇ, ਪਹਿਲੀ ਸਟੇਜ ਚੈਲਟਨਮ ਤੋਂ ਬੌਕਸਿਲ ਤੇ ਫਿਰ ਟੋਲਾ ਮਰੀਨ ਤੱਕ ਦੀ ਜਿਹੜੀ ਦੂਜੀ ਸਟੇਜ ਵੀ ਹੈ, ਕੁੱਲ ਮਿਲਾ ਕੇ ਉਹਦੇ ਤੱਕ ਪਹੁੰਚਦਿਆਂ 96 ਬਿਲੀਅਨ ਦਾ ਖਰਚ ਮਿਥਿਆ ਗਿਆ, ਤੇ ਜਦੋਂ ਤੱਕ 50 ਸਾਲਾਂ ਦੇ ਵਿੱਚ ਪੂਰਾ ਦਾ ਪੂਰਾ ਪ੍ਰੋਜੈਕਟ ਬਣ ਕੇ ਮੁਕੰਮਲ ਹੋਏਗਾ, ਪਹਿਲੀਆਂ ਦੋ ਸਟੇਜ ਨੂੰ ਵੀ ਜੇ ਜੋੜ ਲਈਏ ਤਾਂ $216 ਬਿਲੀਅਨ ਦਾ ਖਰਚ ਇਸ ਦੇ ਉੱਤੇ ਹੋ ਚੁੱਕਿਆ ਹੋਏਗਾ। ਅਜਿਹੇ ਦੇ ਵਿੱਚ ਇਸ ਰਕਮ ਦੇ ਵਿੱਚ ਕਿੰਨੇ ਹੋਰ ਘਰ ਬਣਾਏ ਜਾ ਸਕਦੇ ਨੇ, ਕਿੰਨੇ ਹੋਰ ਹਸਪਤਾਲ ਤਿਆਰ ਕੀਤੇ ਜਾ ਸਕਦੇ ਨੇ, ਤੇ ਕਿੰਨਾ ਜਿਹੜਾ ਮੌਜੂਦਾ ਪਬਲਿਕ ਟਰਾਂਸਪੋਰਟੇਸ਼ਨ ਸਿਸਟਮ ਹੈ ਉਸਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ, ਇਹ ਸਵਾਲ ਉੱਠਣ ਲੱਗ ਪਏ ਨੇ ਕਿ $216 ਬਿਲੀਅਨ ਕੀ ਵਿਕਟੋਰੀਆ ਦੇ ਲਈ ਇੱਕ ਜਸਟੀਫਾਈਡ ਅਮਾਊਂਟ ਹੈ ਜਾਂ ਨਹੀਂ। ਟ੍ਰੇਨਾਂ ਦੀ ਗੱਲ ਤੁਰੀ ਹੋਏ ਤਾਂ ਸਿਡਨੀ ਦੇ ਵਿੱਚ ਵੀ ਜਿਹੜਾ ਮੌਜੂਦਾ ਟ੍ਰੇਨ ਸਿਸਟਮ ਹੈ ਉਹ ਵੀ ਕੋਈ ਬਹੁਤਾ ਵਧੀਆ ਕੰਮ ਨਹੀਂ ਕਰ ਰਿਹਾ। ਅੱਜ ਸਵੇਰ ਵੇਲੇ ਇੱਕ ਖਬਰਾਂ ਇਹ ਹਾਸਲ ਹੋਈਆਂ ਸੀ ਕਿ ਹੌਨਸਬੀ ਤੇ ਨਾਰਥ ਸਿਡਨੀ ਦੇ ਦਰਮਿਆਨ ਪੀਕ ਆਵਰਸ ਦੇ ਵਿੱਚ ਟ੍ਰੇਨਾਂ ਜਿਹੜੀਆਂ ਨੇ ਉਹ ਖਰਾਬ ਹੋ ਗਈਆਂ, ਟਰੈਕ ਦੇ ਉੱਤੇ ਖਰਾਬੀ ਆਈ। ਸੈਂਟਰਲ ਕੋਸਟ ਤੇ ਨਿਊ ਕਾਸਲ ਲਾਈਨ T1 ਨਾਰਥ ਸ਼ੋਰ ਤੇ ਵੈਸਟਰਨ ਲਾਈਨ ਜਿਹੜੀ ਹੈ ਉਸਦੇ ਉੱਤੇ ਵੀ ਸਮੱਸਿਆ ਆਈ। ਇਸ ਤਰੀਕੇ ਦੇ ਨਾਲ ਟੀ ਲਾਈਨ ਸੈਂਟਰਲ ਵਾਇਆ ਸਟ੍ਰੈਥਫੀਲਡ ਲਾਈਨ ਜਿਹੜੀ ਹੈ ਉਹਦੇ ਤੇ ਵੀ ਕੁਝ ਡਿਲੇ ਦੇਖਣ ਨੂੰ ਮਿਲੇ, ਹਾਲਾਂਕਿ ਇਸ ਦਰਮਿਆਨ ਲੋਕਾਂ ਦੀ ਵੱਡੀ ਭੀੜ ਜਿਹੜੀ ਹੈ ਉਹ ਚੈਟਸਵੁੱਡ, ਸਟ੍ਰੈਥਫੀਲਡ, ਰੈਡਫਨ ਵਰਗੇ ਸਟੇਸ਼ਨਾਂ ਦੇ ਉੱਤੇ ਭਰਦੀ ਗਈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਬਿਜਲੀ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਇਹ ਪਤਾ ਚੱਲਦਾ ਹੈ ਕਿ ਵਿਕਟੋਰੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਦਰਮਿਆਨ ਬਿਜਲੀ ਸਪਲਾਈ ਦੀ ਮੰਗ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ ਤੇ ਜਿਹੜਾ ਉਤਪਾਦਨ ਹੈ ਉਹ ਲਗਾਤਾਰ ਘਟ ਰਿਹਾ। ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਯਾਨੀ AEMO ਦੀ ਇਹ ਤਾਜ਼ਾ ਰਿਪੋਰਟ ਦੇ ਵਿੱਚ ਸ਼ੱਕ ਜਤਾਇਆ ਗਿਆ ਹੈ ਕਿ ਵਿਕਟੋਰੀਆ ਨੂੰ ਆਪਣੀ ਬਿਜਲੀ ਘੁੱਟ ਕੇ ਰੱਖਣੀ ਹੋਏਗੀ ਅਗਲੇ ਇੱਕ ਦਹਾਕੇ ਦੇ ਦਰਮਿਆਨ। ਇਹ ਰਿਪੋਰਟ ਅਜਿਹੇ ਸਮੇਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਜਦੋਂ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੋਸਟ ਰਿਲਾਇਬਲ ਪਲਾਂਟ ਨੇ ਵਿਕਟੋਰੀਆ ਦੇ ਬਿਜਲੀ ਉਤਪਾਦਨ ਕਰਨ ਵਾਲੇ, ਜਿਵੇਂ ਯਾਲੋਰਨ ਪਲਾਂਟ ਜਿਹੜਾ ਲਾਟੋਰਬੇ ਵੈਲੀ ਦੇ ਵਿੱਚ, ਉਹ ਆਪਣੀ ਕਪੈਸਿਟੀ ਤੋਂ ਵੱਧ ਜਿਹੜੀ ਇਸ ਵਕਤ ਬਿਜਲੀ ਸਪਲਾਈ ਕਰ ਰਿਹਾ, ਔਰ ਬੜਾ ਹੀ 2028 ਦੇ ਮੱਧ ਤੱਕ ਜਾਂਦਿਆਂ ਇਹ ਪਲਾਂਟ ਵੀ ਬੰਦ ਹੋ ਜਾਣਾ ਯਾਲੋਰਨ ਪਲਾਂਟ। ਇਸ ਤੋਂ ਇਲਾਵਾ ਜਿਹੜੇ ਬਿਜਲੀ ਦੇ ਜਿਹੜੇ ਕੋਲੇ ਤੇ ਗੈਸ ਤੋਂ ਉਤਪਾਦਨ ਦੇ ਜਿਹੜੇ ਤਰੀਕੇ ਨੇ ਉਹਨਾਂ ਦੇ ਵਿੱਚ ਵੀ ਕਟੌਤੀ ਕੀਤੀ ਜਾ ਰਹੀ ਹੈ। ਔਰ ਇਹੀ ਇੱਕ ਕਾਰਨ ਨਹੀਂ ਹੈ, ਬਲਕਿ ਇਸ ਤੋਂ ਵੀ ਵੱਡਾ ਕਾਰਨ ਇਹ ਹੈ ਕਿ ਜਿਹੜੇ ਆਸਟ੍ਰੇਲੀਆ 'ਚ ਡੇਟਾ ਸੈਂਟਰਸ ਦਾ ਨਿਰਮਾਣ ਹੋ ਰਿਹਾ ਹੈ, ਇਹ ਕਿਸ ਤਰੀਕੇ ਦੇ ਨਾਲ ਬਿਜਲੀ ਉਤਪਾਦਨ ਨੂੰ ਪ੍ਰਭਾਵਿਤ ਕਰਨਗੇ। ਇੱਕ ਅੰਦਾਜ਼ਾ ਇਹ ਲਗਾਇਆ ਗਿਆ ਕਿ ਸਾਲ 2036 ਤੱਕ ਜਾਂਦਿਆਂ ਆਸਟ੍ਰੇਲੀਆ ਵਿਚਲੇ ਡੇਟਾ ਸੈਂਟਰਸ ਸਿਰਫ NSW ਤੇ ਵਿਕਟੋਰੀਆ ਵਰਗੇ ਦੋ ਵੱਡੇ ਸੂਬਿਆਂ ਦੇ ਜਿੰਨੇ ਵੀ ਘਰ ਬਿਜਲੀ ਕੰਜ਼ਿਊਮ ਕਰਦੇ ਨੇ ਸਾਲ ਦੇ ਵਿੱਚ, ਓਨੀ ਬਿਜਲੀ ਕੰਜ਼ਿਊਮ ਕਰਨ ਲੱਗ ਜਾਣਗੇ ਸਿਰਫ ਡੇਟਾ ਸੈਂਟਰਸ ਦੀ ਤਰਫ ਤੋਂ। ਇਹ ਜਿਹੜੀ ਬਿਜਲੀ ਦੀ ਡਿਮਾਂਡ ਹੈ ਇਹ ਵੱਧ ਜਾਏਗੀ ਤੇ ਇਸਦੇ ਚੱਲਦਿਆਂ ਵਿਕਟੋਰੀਆ ਦੀ ਬਿਜਲੀ ਸਪਲਾਈ ਦੇ ਉੱਤੇ ਅਸਰ ਪੈ ਸਕਦੇ ਨੇ। ਆਸਟ੍ਰੇਲੀਅਨ ਐਨਰਜੀ ਮਾਰਕੀਟ ਆਪਰੇਟਰ ਨੇ ਇਸ ਗੱਲ ਦੀ ਚਿੰਤਾ ਜਤਾਈ ਹੈ ਕਿ ਡੇਟਾ ਸੈਂਟਰਸ ਅਲੱਗ ਅਲੱਗ ਸਟੇਜਿਸ ਦੇ ਵਿੱਚ ਹੋਣਗੇ, 165 ਦੇ ਕਰੀਬ ਡੇਟਾ ਸੈਂਟਰਸ ਦੇਸ਼ ਭਰ ਦੇ ਵਿੱਚ ਆਲਰੇਡੀ ਆਪਰੇਸ਼ਨ ਦੇ ਵਿੱਚ ਨੇ, ਤੇ 250 ਦੇ ਕਰੀਬ ਫੈਡਰਲ ਸਰਕਾਰ ਲੈ ਕੇ ਜਾਣਾ ਚਾਹੁੰਦੀ ਹੈ ਇਹਨਾਂ ਨੂੰ, ਤਾਂ ਕਿ ਦੂਜੇ ਦੇਸ਼ ਜਿਹੜੇ ਨੇ ਆਸਟ੍ਰੇਲੀਆ ਦੇ ਉੱਤੇ ਨਿਰਭਰ ਰਹਿ ਸਕਣ ਡੇਟਾ ਸੈਂਟਰਸ ਦੇ ਜ਼ਰੀਏ ਕਮਾਈ ਜਿਹੜੀ ਆਸਟ੍ਰੇਲੀਆ ਕਰ ਕਰਕੇ ਇਹਨਾਂ ਦੇਸ਼ਾਂ ਤੋਂ, ਅਮਰੀਕਾ ਯੂਰਪ ਵਰਗੇ ਦੇਸ਼ਾਂ ਤੋਂ ਜਿਹੜੀ ਰਕਮ ਹਾਸਲ ਕਰ ਸਕੇ, ਪਰ ਉਹ ਇੱਕ ਕੀਮਤ ਦੇ ਉੱਤੇ ਆਸਟ੍ਰੇਲੀਆ ਨੂੰ ਮਿਲਣਗੇ, ਔਰ ਉਹ ਕੀਮਤ ਆਸਟ੍ਰੇਲੀਆ ਦੇ ਘਰਾਂ ਨੂੰ ਮਿਲਦੀ ਬਿਜਲੀ ਸਪਲਾਈ ਹੈ। ਇਹ ਡੇਟਾ ਸੈਂਟਰਸ ਲਗਭਗ ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਆਸਟ੍ਰੇਲੀਆ ਦੇ ਬਿਜਲੀ ਗ੍ਰਿਡ ਨੇ ਉਹਨਾਂ ਦਾ 3% ਕੰਜ਼ਿਊਮ ਕਰ ਰਹੇ ਨੇ, ਔਰ ਅਗਲੇ 10 ਸਾਲਾਂ ਚ 13% ਕੰਜ਼ਿਊਮ ਕਰਨ ਲੱਗ ਜਾਣਗੇ। ਅਜਿਹੇ ਦੇ ਵਿੱਚ 34 TWh ਪਰ ਆਵਰਸ ਜਿਹੜਾ ਇੱਕ ਬਿਜਲੀ ਹੈ ਉਹ 2036 ਤੱਕ ਜਿਹੜੀ ਸਪਲਾਈ ਕਰਨੀ ਹੋਏਗੀ। ਹਾਲਾਂਕਿ ਸਿਰਫ NSW ਤੇ ਵਿਕਟੋਰੀਆ ਦੇ ਘਰਾਂ ਦੇ ਵਿੱਚ ਹੀ 38 TWh ਪਰ ਜਿਹੜੀ ਟੈਰਾਵਾਈਟ ਆਵਰ ਜਿਹੜੀ ਬਿਜਲੀ ਹੈ ਉਹ ਇਸਤੇਮਾਲ ਅੱਜ ਦੀ ਤਰੀਕ ਦੇ ਵਿੱਚ ਹੋ ਰਹੀ ਹੈ। ਯਾਨੀ ਅਗਲੇ 10 ਸਾਲਾਂ ਦੇ ਵਿੱਚ ਜਿੰਨੀ ਅੱਜ ਦੇ ਤਰੀਕ ਦੇ ਵਿੱਚ ਦੋਵੇਂ ਸੂਬੇ ਬਿਜਲੀ ਕੰਜ਼ਿਊਮ ਕਰ ਰਹੇ ਨੇ ਉਸਦੇ ਬਰਾਬਰ ਸਿਰਫ ਡੇਟਾ ਸੈਂਟਰ ਕੰਜ਼ਿਊਮ ਕਰਨ ਲੱਗ ਜਾਣਗੇ। ਆਸਟ੍ਰੇਲੀਆ ਦੇ ਲਈ ਇਹ ਕੋਈ ਬਹੁਤੀ ਵਧੀਆ ਖ਼ਬਰ ਨਹੀਂ ਮੰਨੀ ਜਾ ਸਕਦੀ। ਉੱਥੇ ਅਖੀਰ ਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਖੇਡ ਜਗਤ ਦੇ ਨਾਲ ਜੁੜੀ ਹੋਈ ਖ਼ਬਰ ਵੀ ਸਾਂਝੀ ਕਰਦੇ ਹੋਏ ਚੱਲੀਏ, ਜਿੱਥੇ ਹਾਕੀ ਦੇ ਵਿੱਚ ਪਹਿਲਾਂ ਮਹਿਲਾਵਾਂ ਦੇ ਲਈ ਕੱਲ੍ਹ ਦੇ ਦਿਨ ਮਾੜੀ ਖ਼ਬਰ ਭਾਰਤੀ ਟੀਮ ਦੇ ਲਈ ਸਾਹਮਣੇ ਆਈ। ਆਸਟ੍ਰੇਲੀਆ ਦੇ ਲਈ ਤਾਂ ਇਹ ਚੰਗਾ ਹੀ ਹੋਇਆ ਸੀ, ਜਿਹੜਾ ਮੈਚ ਭਾਰਤ ਦੀ ਮਹਿਲਾਵਾਂ ਨੂੰ 0-0 ਦੇ ਉੱਤੇ ਡਰਾ ਕਰਾ ਕੇ ਆਸਟ੍ਰੇਲੀਆ ਨੇ ਆਪਣੀ ਸੈਮੀਫਾਈਨਲ ਦੀ ਉਮੀਦਾਂ ਨੂੰ ਬਰਕਰਾਰ ਰੱਖਿਆ ਤੇ ਭਾਰਤ ਨੂੰ ਮੁਕਾਬਲੇ ਚੋਂ ਬਾਹਰ ਕਰ ਦਿੱਤਾ। ਹੁਣ ਪੁਰਸ਼ ਹਾਕੀ ਵਰਲਡ ਕੱਪ ਦੇ ਵਿੱਚ ਅਰਜਨਟੀਨਾ ਨੇ ਭਾਰਤ ਨੂੰ 5-3 ਦੇ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਦੀ ਪੁਰਸ਼ਾਂ ਦੀ ਟੀਮ ਵੀ ਜਿਹੜੀ ਹੈ ਉਹ ਸੈਮੀਫਾਈਨਲ ਦੇ ਵਿੱਚ ਪਹੁੰਚਣ ਦੀਆਂ ਉਮੀਦਾਂ ਖਤਮ, ਇੱਕ ਤਰ੍ਹਾਂ ਦੀਆਂ ਖਤਮ ਹੀ ਸਮਝੋ, ਕਿਉਂਕਿ ਨੀਦਰਲੈਂਡ ਦੇ ਵਿੱਚ ਇਸ ਵਕਤ ਇਹ ਜਿਹੜਾ ਵਰਲਡ ਕੱਪ ਖੇਡਿਆ ਜਾ ਰਿਹਾ, ਔਰ ਜਿੱਥੋਂ ਜਦੋਂ ਨੀਦਰਲੈਂਡ ਦੇ ਇੱਕ ਗਰਾਊਂਡ ਦੇ ਵਿੱਚ ਇਹ ਮੈਚ ਕੱਲ੍ਹ ਦੇ ਦਿਨ ਸ਼ੁਰੂ ਹੋਇਆ, ਸ਼ੁਰੂਆਤ ਦੇ ਵਿੱਚ ਹੀ ਅਰਜਨਟੀਨਾ ਦੀ ਟੀਮ ਭਾਰਤ ਦੇ ਉੱਤੇ ਹਾਵੀ ਦਿਖਾਈ ਦਿੱਤੀ। ਅਰਜਨਟੀਨਾ ਦੇ ਹਾਕਿੰਗ ਟੋਸਕਾਨੀ ਨੇ ਪਹਿਲਾ ਗੋਲ ਮੈਚ ਦੀ ਸ਼ੁਰੂਆਤ ਦੇ ਵਿੱਚ ਹੀ ਦਾਗ ਦਿੱਤਾ। ਇਸ ਤੋਂ ਬਾਅਦ ਅਰਜਨਟੀਨਾ ਦੇ ਡੇਲੂ ਟੋਰੇ ਨੇ ਦੂਜਾ ਗੋਲ ਪੈਨਲਟੀ ਕਾਰਨਰ ਦੇ ਜ਼ਰੀਏ ਦਾਗਿਆ। ਹਾਲਾਂਕਿ 2-0 ਤੋਂ ਪਿਛੜਨ ਤੋਂ ਬਾਅਦ ਭਾਰਤੀ ਟੀਮ ਨੇ ਥੋੜਾ ਜਿਹਾ ਦਮਖਮ ਜ਼ਰੂਰ ਦਿਖਾਇਆ। ਸੁਖਜੀਤ ਨੇ ਗੋਲ ਦਾ ਗਿਆ ਭਾਰਤ ਦੀ ਤਰਫ ਤੋਂ ਤੇ 2-1 ਦੇ ਉੱਤੇ ਮੁਕਾਬਲਾ ਆਇਆ, ਪਰ ਫਿਰ ਅਰਜਨਟੀਨਾ ਦੇ ਡੋਮਨੇ ਨੇ ਲਗਾਤਾਰ 2 ਗੋਲ ਦਾ ਕੇ ਅਰਜਨਟੀਨਾ ਨੂੰ 4-1 ਦੇ ਨਾਲ ਅੱਗੇ ਕਰ ਦਿੱਤਾ, ਔਰ ਇਸ ਤਰੀਕੇ ਦੇ ਨਾਲ ਭਾਰਤ ਲਗਾਤਾਰ ਇਸ ਮੈਚ ਦੇ ਵਿੱਚ ਪਛੜਦਾ ਹੀ ਰਿਹਾ। ਹਾਲਾਂਕਿ ਸੁਖਜੀਤ ਨੇ ਮੈਚ ਖਤਮ ਹੋਣ ਤੋਂ ਪਹਿਲਾਂ ਭਾਰਤ ਦੇ ਲਈ ਦੂਜਾ ਗੋਲ ਜ਼ਰੂਰ ਦਾਗਿਆ। ਇਸ ਤੋਂ ਬਾਅਦ ਹਾਰਦਿਕ ਸਿੰਘ ਨੇ ਪੈਨਲਟੀ ਦੇ ਨਾਲ ਵੀ 1 ਹੋਰ ਗੋਲ ਦਾਗਿਆ, ਪਰ ਬਾਵਜੂਦ ਇਹਨਾਂ 3 ਗੋਲਾਂ ਦੇ ਭਾਰਤੀ ਟੀਮ ਅਰਜਨਟੀਨਾ ਤੋਂ 5 ਗੋਲ ਦੇ ਮੁਕਾਬਲੇ ਪਛੜ ਚੁੱਕੀ ਸੀ। ਦੂਜੇ ਰਾਊਂਡ ਦੇ ਵਿੱਚ ਪਹੁੰਚਣ ਤੋਂ ਬਾਅਦ ਭਾਰਤ ਨੈਦਰਲੈਂਡ, ਇੰਗਲੈਂਡ ਤੇ ਅਰਜਨਟੀਨਾ ਇਹ ਜਿਹੜੀਆਂ ਟੀਮਾਂ ਇਹ ਪੂਲ ਈ ਦੇ ਵਿੱਚ ਸੀ, ਪਹਿਲਾਂ ਭਾਰਤ ਪੂਲ ਡੀ ਦੇ ਵਿੱਚ ਸੀ।

0: ਕੁਝ ਗੱਲਾਂ ਕਹਿਣੀਆਂ ਨਹੀਂ ਪੈਂਦੀਆਂ, ਬਸ ਮਹਿਸੂਸ ਕਰਨੀਆਂ ਪੈਂਦੀਆਂ ਨੇ।
1: ਹਾਏ ਨੀ, ਇੰਨਾ ਸੋਹਣਾ ਮੁੰਡਾ, ਉਹ ਵੀ ਗੁੰਗਾ ਹੈ।
0: ਇਸ ਵਾਰ ਗੱਲ ਸਿਰਫ ਬੋਲਣ ਦੀ ਨਹੀਂ, ਦਿਲ ਦੀ ਸੁਣਨ ਦੀ ਹੈ।
1: ਮੁੰਡੇ ਨੂੰ ਚਾਹੀਦੀ ਹੈ ਸਾਰੀ ਰਾਤ ਫੋਨ ਤੇ ਗੱਲਾਂ ਕਰਨ ਵਾਲੀ ਕੁੜੀ, ਤੂੰ ਬੋਲ ਨਹੀਂ ਸਕਦੀ, ਉਹਨੇ ਨਹੀਂ ਆਉਣਾ ਤੇਰੇ ਪਿੱਛੇ।
0: ਲਵ, ਇਮੋਸ਼ਨਸ ਅਤੇ ਰਿਲੇਸ਼ਨਸ਼ਿਪਸ ਦੀ ਕਹਾਣੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਪ੍ਰੈਜ਼ੈਂਟਸ ਬੋਲ ਭਾਵੇਂ ਨਾ ਬੋਲ, ਰਿਲੀਜ਼ਿੰਗ ਵਰਲਡ ਵਾਈਡ 4 September। ਰਿਟਨ ਐਂਡ ਡਾਇਰੈਕਟਡ ਬਾਈ ਰਾਕੇਸ਼ ਧਵਨ।
2: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ, ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
3: ਇੱਕ ਪ੍ਰਾਰੰਭਿਕ ਬਾਲਿਆਵਸਥਾ ਸ਼ਿਕਸ਼ਕ या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं, अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार, मेलबर्न द्वारा अधिकृत।
4: जनगणना दी रात 11 अगस्त मंगलवार से। हर घर लई जनगणना पूरी करनी लाजमी है। जनगणना पूरी करन लई हाले भी समा है। census.abs.gov.au/punjabi ते जाओ जा 1-800-181-2227 ते फोन करो। ऑस्ट्रेलियाई अंकड़ा ब्यूरो, कैनबरा वल्लो अधिकारत।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਮੰਗਲਵਾਰ ਦਾ ਅਤੇ ਸਤਿੰਦਰ ਸਰਤਾਜ ਹੁਣੀ ਦੱਸ ਰਹੇ ਨੇ ਵੀ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ ਅਤੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅੱਜ ਵਿਸ਼ਾ ਵੀ ਕੁਛ ਇਸੇ ਤਰ੍ਹਾਂ ਦਾ ਲੈ ਕੇ ਆਵਾਂਗੇ ਪਰ ਫਿਲਹਾਲ ਆਪਾਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਲੇਟ ਜੁੜਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਇੱਕ ਵਾਰੀ ਫਿਰ ਤੋਂ ਜੀ ਆਇਆਂ ਅਤੇ ਮੇਰੇ ਨਾਲ ਨੇ ਸੁਖ ਪਰਮਾਰ
1: ਜੀ ਹਾਂ ਬਿਲਕੁਲ ਇੱਕ ਵਾਰੀ ਫਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਅਤੇ ਆਸ ਕਰਦੇ ਹਾਂ ਦਿਨ ਦੀ ਸ਼ੁਰੂਆਤ ਤੁਹਾਡੇ ਦੀ ਹੋ ਚੁੱਕੀ ਹੋਵੇਗੀ ਚਾਹੇ ਥੋੜ੍ਹਾ ਥੋੜ੍ਹਾ ਮੀਂਹ ਪੈਂਦਾ ਸੀ ਪਰ ਸਕੂਲ ਜਾਣ ਲੱਗੇ ਤੁਸੀਂ ਆਰਾਮ ਨਾਲ ਸਕੂਲ ਪਹੁੰਚ ਗਏ ਹੋਵੋਗੇ ਵਾਪਸ ਆ ਕੇ ਕਰ ਲਏ ਹੋਣਗੇ ਘਰ ਦੇ ਕੰਮ ਸ਼ੁਰੂ ਜਾਂ ਫਿਰ ਘਰ ਬੈਠ ਕੇ ਕਰ ਰਹੇ ਹੋਵੋਗੇ ਬਾਹਰ ਦੇ ਕੰਮ ਜਾਂ ਫਿਰ ਬਾਹਰ ਜਾ ਕੇ ਕਰ ਰਹੇ ਹੋਵੋਗੇ ਘਰ ਦੇ ਕੰਮ ਜੋ ਵੀ ਤੁਸੀਂ ਕਰ ਰਹੇ ਹੋ ਪਰਮਾਤਮਾ ਕਰੇ ਉਹ ਨਿਪਰੇ ਚੜ੍ਹੇ ਅਤੇ ਤੁਸੀਂ ਵਧੀਆ ਵਧੀਆ ਆਪਣੀਆਂ ਜਿਹੜੀਆਂ ਕਮਾਈਆਂ ਆ ਉਹ ਕਰਕੇ ਘਰਾਂ ਨੂੰ ਵਾਪਸ ਆਵੋ ਅਤੇ ਅਸੀਂ ਵਾਪਸ ਆ ਚੁੱਕੇ ਹਾਂ ਲੈ ਕੇ ਬਹੁਤ ਕੁਛ ਇੱਕ ਨਿੱਕੇ ਜਿਹੇ ਪਟਾਰੇ ਦੇ ਵਿੱਚ
0: ਬਿਲਕੁਲ ਜੀ ਅੱਜ ਦੇ ਪਟਾਰੇ ਦੇ ਵਿੱਚ ਸਾਡੇ ਹੋਣਗੇ 7 ਸ਼ਬਦ
1: ਬਿਲਕੁਲ
0: ਆਸ ਪਾਸ ਸਾਡੇ ਕੀ ਚੱਲ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਦੇਸ਼ ਦੁਨੀਆ ਸਮਾਜ ਦੇ ਵਿੱਚ ਜੋ ਸਾਡੇ ਸੁਣਨ ਕਰਨ ਦੇ ਵਿੱਚ ਆਇਆ ਜਾਂ ਫਿਰ ਨਹੀਂ ਆਇਆ ਉਹ ਕੀ ਆ ਅਤੇ ਤੁਸੀਂ ਵੀ ਦੱਸ ਸਕਦੇ ਹੋ ਕੀ ਆ ਫਿਲਹਾਲ ਆਪਾਂ ਸੁਖ ਜੀ ਦੇ ਕੋਲ ਜਾਣਾਂਗੇ ਪਹਿਲਾਂ 7 ਸਵਾਲ ਲੈ ਲਈਏ
1: ਸ਼ਬਦ ਸੋਰੀ ਜੀ ਅੱਜ ਦਾ ਸਾਡਾ ਜਿਹੜਾ ਅੱਖਰ ਆ ਉਹ ਹੈਗਾ ਕੱਕਾ ਅਤੇ ਸਾਡਾ ਪਹਿਲਾ ਜਿਹੜਾ ਸ਼ਬਦ ਆ ਹੈਗਾ ਕੋਝਾ
0: ਕੋਝਾ
1: ਜੀ ਦੂਸਰਾ ਸ਼ਬਦ ਆ ਕੋਕੜਾਂ
0: ਕੋਕੜਾਂ
1: ਜੀ ਤੀਸਰਾ ਸ਼ਬਦ ਹੈ ਸਾਡਾ ਕੋਲੂ ਚੌਥਾ ਸਾਡਾ ਸ਼ਬਦ ਹੈ ਅੱਜ ਦਾ ਕੈਬਤ
0: ਕੈਬਤ
1: ਜੀ ਪੰਜਵਾਂ ਸ਼ਬਦ ਹੈ ਕੇਰੀ
0: ਜੀ
1: ਛੇਵਾਂ ਸ਼ਬਦ ਹੈ ਸਾਡਾ ਅੱਜ ਦਾ ਕੇਰਾ
0: ਕੇਰਾ
1: ਜੀ ਅਤੇ ਸੱਤਵਾਂ ਅਤੇ ਆਖਰੀ ਸ਼ਬਦ ਹੈ ਸਾਡਾ ਅੱਜ ਦਾ ਕੈਲ
0: ਕੈਲ
1: ਜੀ
0: ਓਕੇ ਸੋ ਮੈਂ ਇੱਕ ਵਾਰੀ ਰਿਪੀਟ ਕਰ ਦੇਣਾ ਜੀ ਕੱਕਾ ਕੋਝਾ
1: ਜੀ
0: ਕੱਕਾ ਕੋਕੜਾ
1: ਜੀ ਕੋਕੜਾਂ
0: ਕੋਕੜਾਂ
1: ਜੀ ਡਾਲੀ ਉੱਪਰ